0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ ਅਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਅਤੇ ਆਸ ਕਰਦਾ ਕਿ ਸੋਹਣਾ ਤੁਸੀਂ ਆਨੰਦ ਮਾਣਿਆ ਹੋਊਗਾ ਗਾਣੇ ਦਾ ਅਤੇ ਦਿਨ ਦਾ ਵੀ ਆਨੰਦ ਮਾਣ ਰਹੇ ਹੋਵੋਗੇ ਅਤੇ ਆਓ ਫਿਰ ਹੁਣ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ ਅੱਜ 29 ਤਰੀਕ ਆ ਸਤੰਬਰ ਦਾ ਮਹੀਨਾ ਵਾ ਅਤੇ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਖਾਸ ਮਹਿਮਾਨ, ਸਾਡੇ ਛੁੱਟੀਆਂ ਦੇ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਬੱਚਿਆਂ ਨੂੰ ਆਪਾਂ ਲੈ ਕੇ ਆਈਏ ਸਟੂਡੀਓ ਦੇ ਵਿੱਚ ਅਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੀਏ ਅਤੇ ਉਹਨਾਂ ਦੇ ਵਿੱਚੋਂ ਆਰਜ਼ਾ ਹਮੇਸ਼ਾ ਪਹਿਲ ਕਰਦੀ ਹੁੰਦੀ ਆ ਅਤੇ ਸਾਡੇ ਨਾਲ ਇੱਕ ਸੋਹਣਾ ਜਿਹਾ ਵਿਸ਼ਾ ਲੈ ਕੇ ਆਉਂਦੀ ਹੁੰਦੀ ਆ, ਗੱਲਬਾਤ ਕਰਦੀ ਹੁੰਦੀ। ਤਾਂ ਅੱਜ ਸਾਡੇ ਨਾਲ ਆਰਜ਼ਾ ਆਈ ਹੈ ਸਟੂਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਆਰਜ਼ਾ, ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਆਪਣੀ ਆਰਜ਼ਾ ਹੋਪ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ। ਅਤੇ ਅੱਜ ਮੈਂ ਟੌਪਿਕ ਲੈ ਕੇ ਆਈ ਹਾਂ ਕਿ ਨੌਜਵਾਨ ਮੁੰਡੇ ਕੁੜੀਆਂ ਵਿੱਚ ਵੇਪ ਦਾ ਵੱਧਦਾ ਹੋਇਆ ਰੁਝਾਨ।
0: ਓਕੇ, ਗੁੱਡ, ਇਹ ਤਾਂ ਬੜਾ ਤੁਸੀਂ ਇੰਪੋਰਟੈਂਟ ਟੌਪਿਕ ਲੈ ਕੇ ਆਏ ਹੋ ਅਤੇ ਕੀ ਇਹਦੇ ਬਾਰੇ ਦੱਸੋਗੇ ਸਾਨੂੰ? ਮੋਟਾ ਮੋਟਾ ਜਿਹਾ ਦੱਸ ਦਿਓ, ਫਿਰ ਆਪਾਂ ਡਿਟੇਲ 'ਚ ਜਾਂਦੇ ਹਾਂ।
1: ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਵੇਪ ਹੈ ਕੀ ਆ, ਨੌਜਵਾਨ ਵੇਪ ਕਿਉਂ ਕਰਦੇ ਨੇ ਅਤੇ ਵੇਪ ਦਾ ਕੀ ਪ੍ਰਭਾਵ ਪੈਂਦਾ, ਹਾਰਮਫੁਲ ਕੈਮੀਕਲਸ ਜਿਹੜੇ ਵੇਪ 'ਚ ਹੁੰਦੇ ਨੇ ਅਤੇ ਵੇਪ ਤੁਹਾਡੀ ਸਿਹਤ 'ਤੇ ਕਿੱਦਾਂ ਇੰਪੈਕਟ ਕਰ ਸਕਦੀ ਆ, ਵੇਪ ਦੇ ਆਸਟ੍ਰੇਲੀਆ ਭਰ ਅੰਕੜੇ ਅਤੇ ਮੇਰੇ ਪਰਸਨਲ ਤਜ਼ਰਬੇ, ਅਤੇ ਫਿਰ ਮੈਂ ਤੁਹਾਨੂੰ ਦੱਸਾਂਗੀ ਜਿਹੜੇ ਵੇਪ ਦੇ ਸੁਸਾਇਟੀ 'ਤੇ ਇੰਪੈਕਟ ਪੈਂਦੇ ਆ, ਸੋਸ਼ਲੀ ਇੰਪੈਕਟ ਪੈਂਦੇ ਆ, ਐਕਨੋਮਿਕ ਇੰਪੈਕਟ, ਹੈਲਥ ਸੈਕਟਰ ਵਾਈਜ਼ ਅਤੇ ਐਨਵਾਇਰਮੈਂਟਲ ਇੰਪੈਕਟ ਵੇਪ ਦੇ।
0: ਓਕੇ, ਅੱਛਾ, ਵੀ ਵੇਪ ਕਹਿ ਦਿੰਦੇ ਆ ਵੀ ਆਮ ਵੇਖਣ ਨੂੰ ਸਾਰਿਆਂ ਨੂੰ ਲੱਗਦਾ ਵਾ ਵੀ ਇਹ ਸਿਗਰਟ ਜੀ ਆ, ਅਤੇ ਵੇਪਿੰਗ ਜਿਹੜੀ ਆ ਉਹ ਇੱਕ ਅਲੱਗ ਤਰ੍ਹਾਂ ਦੀ ਇੱਕ ਡੱਬੀ ਜੀ ਆ ਜਾਂ ਪੈੱਨ ਟਾਈਪ ਜਾਂ ਪਿੱਛੇ ਜਿਹੇ ਤਾਂ ਕਹਿੰਦੇ ਕਿ ਬਹੁਤ ਕੁਛ ਜਿੱਦਾਂ USB ਟਾਈਪ ਬੜਾ ਕੁਛ ਜਿਹੜੀਆਂ ਸ਼ੇਪਸ ਆਉਣ ਲੱਗ ਪਈਆਂ, ਵੇਪ ਹੈ ਕੀ ਆ ਵੈਸੇ?
1: ਵੇਪ ਹੈ ਇੱਕ ਈ ਸਿਗਰਟ, ਇੱਕ ਬੈਟਰੀ ਪਾਵਰ ਡਿਵਾਈਸ ਜਿਹੜਾ ਕਿ ਹੀਟ ਨਾਲ ਲਿਕੁਇਡ ਬਣਦਾ ਅਤੇ ਇਹਦੇ ਨਾਲ ਇੱਕ ਐਰੋਸਲ ਜਾਂ ਮਿਸਟ ਨਿਕਲਦੀ ਹੈ ਅਤੇ ਵੇਪ ਦਾ ਜਿਹੜਾ ਪ੍ਰੋਸੈਸ ਹੁੰਦਾ ਇਹ ਹੁੰਦਾ ਕਿ ਤੁਸੀਂ ਐਰੋਸਲ ਨੂੰ ਬ੍ਰੀਦ ਕਰਨਾ ਹੁੰਦਾ।
0: ਓਕੇ, ਵੈਸੇ ਵੇਪ ਸ਼ਬਦ ਦਾ ਕੀ ਅਰਥ ਹੈ?
1: ਅਰਥ
0: ਅੰਗਰੇਜ਼ੀ ਦੇ ਵਿੱਚ ਵੇਪ ਕਹਿੰਦੇ ਨਾ, ਆਪਾਂ ਕਹਿੰਦੇ ਨਾ ਵੇਪ ਆਊਟ ਹੋ ਗਿਆ, ਹੈ ਨਾ, ਇਦਾਂ ਕਹਿੰਦੇ ਨਾ?
1: ਨਹੀਂ, ਹਾਂਜੀ, ਵੇਪ ਉਹ ਇੱਕ ਲਾਈਕ ਡਿਵਾਈਸ ਆ।
0: ਨਹੀਂ, ਇਹਨੂੰ ਛੱਡ ਦੋ ਤੁਸੀਂ, ਹਾਂਜੀ, ਫੋਰਗੇਟ ਅਬਾਊਟ। ਵੇਪ ਦਾ ਮਤਲਬ ਕੀ ਆ? ਵੇਪ ਸ਼ਬਦ ਦਾ ਮਤਲਬ ਕੀ ਆ?
1: ਵੇਪ ਸ਼ਬਦ ਦਾ ਮਤਲਬ ਇਹ ਹੈਗਾ
0: ਕਿ ਨੋਟ ਅਕੋਰਡਿੰਗ ਟੂ ਦੈਟ,
1: ਹਾਂਜੀ,
0: ਉਹਨੂੰ ਵੇਖਣਾ ਛੱਡ ਦੋ ਤੁਸੀਂ। ਵੈਸੇ ਤੁਸੀਂ ਦੱਸ ਸਕਦੇ ਹੋ ਵੀ ਵੇਪ ਅੰਗਰੇਜ਼ੀ ਦਾ ਸ਼ਬਦ ਹੈ, ਉਹਦੇ ਤੁਹਾਨੂੰ ਪਤਾ ਕਿ ਪੰਜਾਬੀ 'ਚ ਕੀ ਹੁੰਦਾ ਵਾ ਵੇਪ?
1: ਪੰਜਾਬੀ 'ਚ ਮੈਂ ਵੈਸੇ ਦੱਸ ਨਹੀਂ ਸਕਦੀ ਕਿਉਂਕਿ ਨਵੀਂ ਚੀਜ਼ ਆਈ ਹੈ, ਜਿੱਦਾਂ ਸਿਗਰਟ ਹੈ ਉਹ ਡਿਫਰੈਂਟ ਚੀਜ਼ ਆ।
0: ਵੇਪ ਧੂੰਆਂ ਜਿਹਾ ਨਹੀਂ ਹੁੰਦਾ, ਜਿੱਦਾਂ ਆਪਾਂ ਕਹਿ ਦਿੰਦੇ ਵੀ ਕੋਈ ਧੁੰਦਲਾ ਜਿਹਾ ਕੁਛ ਦਿਖ ਰਿਹਾ ਤਾਂ ਕਹਿੰਦੇ ਵੀ ਹਾਂ ਵੇਪ ਆਊਟ ਹੋ ਗਿਆ, ਠੀਕ ਹੋ ਗਿਆ ਮੈਨੂੰ, ਜਾਂ ਹੋਰ ਕੁਛ ਹੁੰਦਾ
1: ਉਹ, ਹਾਂਜੀ, ਜਿਹੜਾ ਧੂੰਆਂ ਆਉਂਦਾ, ਹਾਂਜੀ, ਧੂੰਆਂ ਹੁੰਦਾ ਉਹਦਾ ਜਿਹੜਾ ਨਿਕਲਦਾ, ਜਿਹੜਾ ਅਸੀਂ ਅੰਦਰ ਲੰਘਾਉਂਦੇ ਹਾਂ, ਲਾਈਕ ਸੁੰਘਦੇ ਹਾਂ ਉਹਨੂੰ, ਅਤੇ ਉਹਦੇ ਨਾਲ ਫਿਰ ਉਹ ਪਫ ਨਿਕਲਦੀ ਆ ਬਾਹਰ, ਜਿਹੜੀ ਜਿਹੜਾ ਏਅਰ ਤੁਸੀਂ ਉਹਨੂੰ ਇਨਹੇਲ ਕਰਦੇ ਹੋ ਨਾ।
0: ਨਹੀਂ ਪੁੱਤ, ਮੈਂ ਉਹਦਾ ਨਹੀਂ ਗੱਲ ਕਰ ਰਿਹਾ, ਓਕੇ, ਫੋਰਗੇਟ ਅਬਾਊਟ ਕਿ ਆਪਾਂ ਵੇਪਿੰਗ ਦੀ ਗੱਲ ਕਰ ਰਹੇ, ਮੈਂ ਵੇਪ ਵਰਡ ਦੀ ਗੱਲ ਕਰ ਰਿਹਾ। ਮਤਲਬ ਮੰਨ ਲਓ ਵਾਟਰ ਹੈ ਨਾ, ਪਾਣੀ ਕੀ ਆ, ਸਾਨੂੰ ਪਤਾ ਪਾਣੀ ਕੀ ਆ, ਬੋਤਲ ਕੀ ਆ,
1: ਹਾਂਜੀ,
0: ਵੇਪ ਸ਼ਬਦ ਦਾ ਮੈਂ ਪੁੱਛ ਰਿਹਾ ਕਿ ਅਰਥ ਕੀ ਆ, ਜੇ ਤੁਹਾਨੂੰ ਨਹੀਂ ਪਤਾ ਤੇ ਆਪਾਂ ਆਪਣੇ ਲਿਸਨਰਸ ਕੋਲ ਪੁੱਛ ਲੈਂਦੇ ਹਾਂ,
1: ਹੈ ਨਾ? ਹਾਂਜੀ, ਲਿਸਨਰਸ ਕੋਲ ਪੁੱਛ ਲਈਏ। ਭਾਈ
0: ਵੇਪ ਦਾ ਕੀ ਮਤਲਬ ਆ? ਨੋਟ ਲਾਈਕ ਕਿ ਵੇਪ ਮਤਲਬ ਜੋ ਉਹਦੇ ਇਹ ਨਸ਼ੇ ਦੇ ਰੂਪ ਦੇ ਵਿੱਚ ਜੋ ਅਰਥ ਨੇ ਉਹ ਤਾਂ ਚਲੋ ਸਾਨੂੰ ਇਹ ਆਰਜ਼ਾ ਦੱਸੂਗੀ, ਪਰ ਵੈਸੇ ਵੇਪ ਕੀ ਆ? ਕਿਉਂਕਿ ਮੇਰੀ ਥੋੜ੍ਹੀ ਜਿਹੀ ਅੰਗਰੇਜ਼ੀ ਕਮਜ਼ੋਰ ਆ ਅਤੇ ਉਸ ਲਿਹਾਜ਼ ਦੇ ਨਾਲ ਮੈਂ ਸਮਝਣਾ ਚਾਹ ਰਿਹਾ, ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਵੇਪ, ਕਿਉਂਕਿ ਇਹਦੇ ਵਿੱਚੋਂ ਧੂੰਆਂ ਤਾਂ ਨਹੀਂ ਨਿਕਲਦਾ,
1: ਹਾਂਜੀ,
0: ਫਸਟ ਥਿੰਗ,
1: ਹਾਂਜੀ,
0: ਅਤੇ ਇਹਦੇ ਵਿੱਚੋਂ ਧੂੰਆਂ ਨਾ ਨਿਕਲ ਕੇ, ਕਿਉਂਕਿ ਮੈਨੂੰ ਯਾਦ ਹੈ ਸ਼ੁਰੂ ਸ਼ੁਰੂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਜਿਹੜਾ ਧੂੰਆਂ ਆ ਉਹ ਲੰਗਸ ਨੂੰ ਖਰਾਬ ਕਰਦਾ, ਸੋ ਇਸ ਕਰਕੇ ਇਹਨੂੰ ਆਪਾਂ ਰਿਪਲੇਸ ਕਰ ਦਿੱਤਾ ਭਾਫ਼ ਦੇ ਨਾਲ, ਜਿੰਨਾ ਕੁ ਮੈਨੂੰ ਯਾਦ ਹੈ, ਭਾਫ਼ ਜੀ ਟਾਈਪ ਕੁਛ ਜੋ ਵੀ ਉਹਦੇ ਚੋਂ ਨਿਕਲਦਾ,
1: ਹੈ ਨਾ, ਭਾਫ਼ ਜਾਂ ਮਿਸਟ ਨਿਕਲਦੀ ਆ ਉਹਦੇ ਵਿੱਚੋਂ।
0: ਮਿਸਟ ਤੇ ਹੁੰਦੀ ਹੈ ਨਾ ਜਿੱਦਾਂ ਪਾਣੀ ਜਿਹਾ ਟਾਈਪ,
1: ਹਾਂਜੀ, ਪਾਣੀ ਜਿਹੜਾ ਇਵੈਪੋਰੇਟ ਕਰਕੇ ਉੱਤੇ ਨਿਕਲਦਾ,
0: ਹਾਂ, ਪਰ ਉਹ ਫਿਰ ਉਹ ਉਹੀ ਫਿਰ ਭਾਫ਼ ਹੀ ਹੋ ਗਈ ਨਾ,
1: ਹਾਂਜੀ, ਭਾਫ਼,
0: ਹਾਂ, ਫਿਰ ਮੈਨੂੰ ਥੋੜ੍ਹਾ ਥੋੜ੍ਹਾ ਜਿਹਾ ਠੀਕ ਹੀ ਲੱਗ ਰਿਹਾ ਵੀ ਜਿੱਦਾਂ ਆਪਾਂ ਕਹਿ ਦਿੰਦੇ ਵੀ ਆਹ ਕੁਛ ਬਲਰੀ ਜਿਹਾ ਸਾਨੂੰ ਦਿਖ ਰਿਹਾ, ਮੰਨ ਲਓ ਜਿੱਦਾਂ ਫੋਰ ਐਗਜ਼ਾਮਪਲ ਕੋਈ ਕਮਰੇ ਦੇ ਵਿੱਚ ਦਰਵਾ ਖਿੜਕੀ ਕੱਚ ਦੀ ਖਿੜਕੀ ਦੇ ਉੱਤੇ ਉਹ ਜੰਮਿਆ ਹੋਵੇ, ਭਾਫ਼ ਜੀ ਆਈ ਹੋਵੇ, ਫਾਇਦਾ ਕੀਤਾ ਤੇ ਕਿੰਨਾ ਕਿਨੇ ਨਹੀਂ ਕੀਤਾ, ਚਲੋ ਉਹ ਗੱਲ ਅੱਗੇ ਹੁਣ ਸਾਨੂੰ ਆਰਜ਼ਾ ਦੱਸੂਗੀ। ਵੇਪੋਰਾਈਜ਼ ਕਹਿੰਦੇ ਆ ਕਿ ਬਿਹਾਫ ਹੀ ਹੁੰਦੀ ਹੈ ਭਾਜੀ। ਹਾਂਜੀ, ਇਹ ਕੀ ਚੀਜ਼ ਹੈ ਜੀ? ਭਾਫ, ਹਾਂ ਭਾਫ,
1: ਹਾਂ
0: ਠੀਕ ਆ। ਸੋ ਉਹੀ ਚੀਜ਼ ਹੋ ਗਈ ਨਾ ਫਿਰ, ਜਿਹੜੀ ਭਾਫ ਜੀ ਜੰਮਦੀ ਹੈ ਸ਼ੀਸ਼ੇ 'ਤੇ, ਜਿਹੜੀ ਮੈਂ ਐਗਜ਼ਾਮਪਲ ਦੇ ਰਿਹਾ ਹੈ ਨਾ, ਅਤੇ ਜਿੱਦਾਂ ਆਪਾਂ ਜਿਹੜੀ ਜਤਿੰਦਰ ਅੰਕਲ ਵੀ ਕਹਿ ਰਹੇ ਵੀ ਅੱਗੇ ਆਪਾਂ ਵਾਈਪਰ ਚਲਾਉਂਦੇ ਹਾਂ,
1: ਹਾਂਜੀ ਉਹ ਭਾਫ ਜਿਹੜੀ
0: ਉਹ ਭਾਫ ਨੂੰ ਹਟਾ ਦਿੰਦਾ ਵਾ। ਸੋ ਹੁਣ ਸਾਨੂੰ ਜਾਂ ਮੇਰੇ ਵਰਗਿਆਂ ਨੂੰ ਜਾਂ ਜਿਨ੍ਹਾਂ ਨੂੰ ਬਿਲਕੁਲ ਨਹੀਂ ਆਈਡੀਆ ਵੀ ਇਹ ਕੀ ਚੀਜ਼ ਆ, ਸੋ ਤੁਹਾਨੂੰ ਇੱਕ ਆਈਡੀਆ ਹੋ ਗਿਆ ਹੋਊਗਾ ਵੀ ਇਹ ਧੂੰਆਂ ਨਾ ਹੋ ਕੇ ਇੱਕ ਭਾਫ ਜੀ ਟਾਈਪ ਆ।
1: ਹਾਂਜੀ ਭਾਫ।
0: ਸੋ ਆਪਾਂ ਜਿਹੜੀ ਇਹਨਾਂ ਦੀ ਕਈ ਵਾਰੀ ਐਡ ਵੇਖਦੇ ਹਾਂ ਉਹਦੇ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਉਹ ਭਾਫ ਜੀ ਟਾਈਪ ਇੱਕ ਨਿਕਲ ਆਉਂਦਾ, ਸਾਨੂੰ ਵੇਖਣ ਨੂੰ ਧੂੰਆਂ ਲੱਗਦਾ
1: ਹਾਂਜੀ,
0: ਪਰ ਉਹ ਧੂੰਆਂ ਨਹੀਂ ਆ,
1: ਧੂੰਆਂ ਨਹੀਂ ਆ।
0: ਹਾਂ, ਸੋ ਕੀ ਅਰਜ਼ਾ ਧੂੰਏ ਦਾ, ਅਤੇ ਜਦੋਂ ਸ਼ੁਰੂ ਸ਼ੁਰੂ ਦੇ ਵਿੱਚ ਆਪਾਂ ਇਹਦੀ ਗੱਲ ਸੁਣੀ ਸੀ ਅਤੇ ਉਦੋਂ ਇਹ ਕਹਿੰਦੇ ਹੁੰਦੇ ਸੀ ਕਿ ਜਿਹੜੀ ਸਿਗਰਟ ਆ ਉਹ ਨੁਕਸਾਨ ਕਰਦੀ ਆ ਕਿਉਂਕਿ ਉਹ 'ਚ ਧੂੰਆਂ ਆ,
1: ਹਾਂਜੀ,
0: ਅਤੇ ਇਹ ਨਹੀਂ ਕਰਦੀ। ਸੋ ਇਹਨੂੰ ਜਦੋਂ ਲੈ ਕੇ ਆਉਂਦਾ ਗਿਆ ਆਸਟ੍ਰੇਲੀਆ 'ਚ ਜਾਂ ਦੁਨੀਆ 'ਚ, ਆਈ ਡੋਂਟ ਨੋ, ਆਈ ਪਤਾ ਆਸਟ੍ਰੇਲੀਆ ਦੀ ਗੱਲ ਕਰਾਂਗੇ, ਅਤੇ ਉਦੋਂ ਇਹੋ ਕਿਹਾ ਗਿਆ ਸੀ ਕਿ ਇਹ ਸਿਗਰਟ ਛਡਾਉਣ ਦੇ ਲਈ ਕੰਮ ਕਰੂਗੀ।
1: ਹਾਂਜੀ, ਅਤੇ ਇਹ ਨਿਕੋਟੀਨ ਦੀ ਹੈਲਪ ਕਰਦੀ ਹੈ, ਜਿੱਦਾਂ ਨਿਕੋਟੀਨ ਆ ਨਾ ਉਹਦੇ ਵਿੱਚ ਵੇਪ ਦੇ ਵਿੱਚ ਇੱਕ ਕੈਮੀਕਲ ਆ, ਅਤੇ ਉਹ ਕਹਿੰਦੇ ਕਿ ਜਿਹੜੇ ਉਹਨਾਂ ਨਾਲ ਅਡਿਕਟਡ ਹੈ ਉਹਨੂੰ ਛੁਡਾਊਗੀ ਜਿਹੜੇ ਸਿਗਰਟ ਪੀਂਦੇ ਨੇ, ਪਰ ਇਨਸਟੈਡ ਉਹਦਾ ਉਲਟਾ ਨੁਕਸਾਨ ਹੋਇਆ ਕਿ ਜਿਹੜੇ ਲੋਕ ਵੇਪ ਕਰਨ ਲੱਗ ਗਏ ਉਹਨਾਂ ਨੂੰ ਨਿਕੋਟੀਨ ਦੀ ਅਡਿਕਸ਼ਨ ਹੋ ਗਈ ਉਹਦੇ ਨਾਲ।
0: ਪਰ ਹੁਣ ਕਈ ਜਿਹੜੇ ਇਹ ਵੀ ਕਹਿ ਦਿੰਦੇ ਆ ਕਿ ਨਹੀਂ ਉਹਦੇ ਵਿੱਚ ਨਿਕੋਟੀਨ ਨਹੀਂ ਆ, ਪਰ ਫਿਰ ਵੀ ਮਨਾ ਕੀਤਾ ਜਾਂਦਾ,
1: ਮਨਾ ਕੀਤਾ ਜਾਂਦਾ ਕਿਉਂਕਿ ਉਹਨਾਂ 'ਚ ਹਾਰਮਫੁਲ ਕੈਮੀਕਲ ਪਾਏ ਜਾਂਦੇ ਨੇ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਰਹਿ ਜਾਂਦੇ ਆ।
0: ਸੋ ਉਹ ਤੁਹਾਨੂੰ ਲੌਂਗ ਟਰਮ ਤੁਹਾਡਾ ਨੁਕਸਾਨ ਕਰਦੇ।
1: ਹਾਂਜੀ,
0: ਜੇ ਮੈਂ ਗਲਤ ਨਹੀਂ ਤਾਂ ਇਹਦੇ ਵਿੱਚ ਆਈ ਥਿੰਕ ਉਹ ਵਾਲੇ ਕੈਮੀਕਲ ਪਾਏ ਜਾਂਦੇ ਆ ਜਿਹੜੇ ਸਫਾਈ ਦੇ ਲਈ ਆਪਾਂ ਵਰਤਦੇ ਹਾਂ।
1: ਹਾਂਜੀ,
0: ਜਿਹੜੇ ਕੀਟਨਾਸ਼ਕਾਂ ਦੇ ਲਈ ਆਪਾਂ ਵਰਤਦੇ ਹਾਂ।
1: ਹਾਂਜੀ, ਕਲੀਨਿੰਗ ਜਾਂ ਜਿੱਦਾਂ ਮੱਛਰਾਂ ਦੇ ਸਪਰੇ ਨੇ, ਇੱਦਾਂ ਦੇ ਕੈਮੀਕਲਸ ਪਾਏ ਜਾਂਦੇ ਨੇ ਵੇਪਸ ਦੇ ਵਿੱਚ।
0: ਉਹੀ ਉਹ ਕੀਟਨਾਸ਼ਕ ਹੋ ਗਏ ਨਾ।
1: ਹਾਂਜੀ,
0: ਹਾਂ, ਕਿ ਉਹਨਾਂ ਨੂੰ ਮਾਰਨ ਦੇ ਲਈ ਜਿਹੜੇ ਉਹ ਫਿਰ ਤੁਹਾਡੇ ਅੰਦਰ ਜਾ ਰਹੇ ਆ।
1: ਹਾਂਜੀ,
0: ਤੇ ਉਹ ਤੁਹਾਡਾ ਕੀ ਨੁਕਸਾਨ ਕਰਨਗੇ ਉਹ ਤੁਸੀਂ
1: ਮੈਂ ਬਾਅਦ 'ਚ ਦੱਸ
0: ਸਮਝ ਸਕਦੇ ਹੋ, ਹੈ ਨਾ, ਸਮਝ ਸਕਦੇ ਹੋ। ਠੀਕ ਆ, ਅਤੇ ਆਪਾਂ ਫਿਰ ਕਿੱਥੋਂ ਸ਼ੁਰੂ ਕਰਨਾ ਹੁਣ?
1: ਪਹਿਲੇ ਤਾਂ ਅਸੀਂ ਸ਼ੁਰੂ ਕਰਦੇ ਹਾਂ ਕਿ ਨੌਜਵਾਨ ਵੇਪ ਕਿਉਂ ਕਰਦੇ ਨੇ,
0: ਕਿਉਂ ਕਰਦੇ ਆ। ਅੱਛਾ,
1: ਅਤੇ ਫਿਰ ਮੈਂ ਕਹਿਣਾ ਚਾਹੁੰਦੀ ਕਿ ਵੇਪਸ ਨੌਜਵਾਨ ਕਿਉਂ ਕਰਦੇ ਨੇ, ਕਿਉਂਕਿ ਉਹਨਾਂ ਨੂੰ ਜਿਗਿਆਸਾ ਰਹਿੰਦਾ, ਮਤਲਬ ਕਿ ਕਿਊਰੀਓਸਿਟੀ ਕੀ ਹੈ, ਕਿੱਦਾਂ ਦੀ ਚੀਜ਼ ਆ, ਅਸੀਂ ਕਰਕੇ ਦੇਖੀਏ, ਸਾਰੇ ਬੱਚੇ ਕਰਦੇ, ਮੈਂ ਵੀ ਕਰਨੀ ਆ, ਟਰਾਈ ਕਰਨਾ, ਇੱਦਾਂ
0: ਫੈਸ਼ਨ ਕਹਿ ਲਈਏ,
1: ਫੈਸ਼ਨ ਕਹਿ ਲਓ, ਹਾਂਜੀ,
0: ਕੂਲ ਦਿਖਣ ਦੀ ਕੋਸ਼ਿਸ਼,
1: ਟ੍ਰੈਂਡ ਕਹਿ ਲਓ ਤੁਸੀਂ, ਕਿ ਇਹ ਟ੍ਰੈਂਡ ਚੱਲਣ ਲੱਗ ਪਿਆ ਕਿ ਇੱਕ ਬੱਚਾ ਕਰਦਾ ਪਿਆ ਮੈਂ ਵੀ ਇਹਦੇ ਵਾਂਗੂ ਕੂਲ ਬਣਨਾ, ਅਤੇ ਉਹਦੇ ਨਾਲ ਫਿਰ ਉਹ ਵੇਪ ਕਰਨ ਲੱਗ ਪੈਂਦੇ ਆ ਕਿ ਹਾਏ ਮੈਨੂੰ ਤਾਂ ਆਹ ਚੀਜ਼ ਬਹੁਤ ਵਧੀਆ ਲੱਗੀ, ਅਤੇ ਫਿਰ ਉਹਨਾਂ ਨਾਲ ਐਡਿਕਸ਼ਨਸ ਵੀ ਪੈਦਾ ਹੁੰਦੀਆਂ ਨੇ। ਅਤੇ ਫਿਰ
0: ਕੂਲ ਹੈ ਕਿ ਆਰਜ਼ਾ, ਆਪਾਂ ਅਕਸਰ ਕਹਿ ਦਿੰਦੇ ਹਾਂ ਵੀ ਹੈ ਨਾ ਕੂਲ ਬਣਨ ਦੀ ਕੋਸ਼ਿਸ਼ ਕਰ ਰਿਹਾ ਉਹ, ਅਤੇ ਤੁਸੀਂ ਤਾਂ ਚਲੋ ਪੰਜਾਬੀ ਵੀ ਜਾਣਦੇ ਹੋ, ਮਤਲਬ ਕੀ ਕੂਲ ਦੇਖਣਾ ਕੀ ਹੁੰਦਾ ਵਾ,
1: ਕੋਲ ਮਤਲਬ
0: ਹਰ ਕੋਈ ਟਰਾਈ ਤੇ ਕਰਦਾ ਆਪਣੇ ਪੱਧਰ ਤੇ, ਕੋਈ ਕੋਈ ਜਾਇਜ਼ ਕੋਈ ਨਜਾਇਜ਼ ਕੋਈ ਗਲਤ ਕੋਈ ਸਹੀ, ਹੈ ਨਾ?
1: ਉਹ ਟਰਾਈ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਜੇ ਲੈਟ ਸੇ ਤੁਹਾਡਾ ਇੱਕ ਦੋਸਤ ਤੁਹਾਡੇ ਨਾਲ ਬੈਠਾ ਤੇ ਸਾਰਿਆਂ ਨੂੰ ਕਹਿੰਦੇ ਉਹ ਤਾਂ ਬਹੁਤ ਕੂਲ ਆ, ਮਤਲਬ ਉਹਨਾਂ ਨੂੰ ਲੱਗਦਾ ਉਹ ਬਹੁਤ ਵਧੀਆ ਬੰਦਾ ਕਿ ਇਹਦੀ ਚੜ੍ਹਾਈ ਆ ਤੇ ਇਹ ਸਾਡੇ ਸਾਰਿਆਂ ਨਾਲੋਂ ਵਧੀਆ ਲੱਗਦਾ, ਮੈਂ ਵੀ ਇਹਦੇ ਵਾਂਗੂ ਵਧੀਆ ਬਣਨਾ, ਤੇ ਫਿਰ ਇੱਕ ਦੂਜੇ ਨੂੰ ਕਾਪੀ ਕਰਨ ਲੱਗ ਪੈਂਦੇ ਆ ਤੇ ਦੇਖ ਕੇ ਕਿ ਇਹ ਕੂਲ ਆ ਮੈਂ ਵੀ ਨਾਲ ਕੂਲ ਬਣਨਾ, ਤੇ ਫਿਰ ਇਹਦੇ ਨਾਲ ਜਿਹੜਾ ਤੁਸੀਂ ਦੇਖ ਦੇਖ ਕੇ ਦੂਜੇ ਬੰਦਿਆਂ ਨੂੰ ਕਰਦੇ ਹੋ ਕਿ ਮੈਂ ਇੱਦਾਂ ਕਰਨਾ ਇੱਦਾਂ ਕਰਨਾ, ਤੇ ਫਿਰ ਉਹਦਾ ਟ੍ਰੈਂਡ ਬਣ ਜਾਂਦਾ ਤੇ ਫਿਰ ਔਨ ਐਂਡ ਔਨ ਜਿੱਦਾਂ ਇੱਕ ਬੱਚੇ ਤੋਂ ਇੱਕ ਬੱਚਾ ਇੱਕ ਦੇਖਦਾ ਤੇ ਕਹਿੰਦਾ ਮੈਂ ਇਹਦੇ ਵਾਂਗੂ ਬਣਨਾ, ਫਿਰ ਕਹਿੰਦਾ ਮੈਂ ਇਹਦੇ ਵਾਂਗੂ ਦੇਖਣਾ, ਤੇ ਫਿਰ ਉਹਦਾ ਟ੍ਰੈਂਡ ਬਣ ਜਾਂਦਾ ਤੇ ਬੱਚੇ ਇੱਦਾਂ ਹੀ ਕਰਦੇ ਨੇ, ਤੇ ਫਿਰ ਵੇਪਸ ਨਾਲ ਵੀ ਇੱਦਾਂ ਹੀ ਆ ਕਿ ਇੱਕ ਬੱਚਾ ਦੇਖ ਲੈਂਦਾ ਇਹ ਵੇਪ ਕਰਦਾ ਮੈਂ ਵੀ ਟਰਾਈ ਕਰਕੇ ਦੇਖਾਂ ਤੇ ਵੇਪ ਟਰਾਈ ਕਰ ਲੈਂਦੇ ਇਹ ਤਾਂ ਬਹੁਤ ਵਧੀਆ ਚੀਜ਼ ਆ, ਫਿਰ ਇੱਕ ਹੋਰ ਬੱਚਾ ਤੁਹਾਡੇ ਨਾਲ ਬੈਠਾ ਹੋਊਗਾ ਤਾਂ ਉਹ ਕਹਿ ਸਕਦਾ ਇਹ ਤਾਂ ਬਹੁਤ ਵਧੀਆ ਚੀਜ਼ ਮੈਂ ਟਰਾਈ ਕਰਕੇ ਦੇਖਣੀ, ਉਹ ਟਰਾਈ ਕਰ ਲੈਂਦੇ, ਫਿਰ ਔਨ ਐਂਡ ਔਨ ਇੱਦਾਂ ਐਡਿਕਸ਼ਨ ਬਣ ਜਾਂਦੀਆਂ ਦੂਜੇ ਬੱਚਿਆਂ ਲਈ ਵੀ।
0: ਸੋ ਕੁਛ ਉਹ ਵਾਲੇ ਲੋਕ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਵੀ ਇਹ ਥੋੜ੍ਹੇ ਹੀਰੋ ਟਾਈਪ ਨੇ,
1: ਹਾਂਜੀ,
0: ਹੈ ਨਾ, ਥੋੜ੍ਹੇ ਵੱਡੀ ਉਮਰ ਦੇ ਨੇ ਅਤੇ ਛੋਟੇ ਜਿਹੜੇ ਨੇ ਉਹਨਾਂ ਨੂੰ ਫੋਲੋ ਕਰਦੇ ਆ,
1: ਹਾਂਜੀ,
0: ਜਾਂ ਜਿਹੜੇ ਕੋਈ ਬਹੁਤ ਬ੍ਰੈਂਡਿਡ ਕੱਪੜੇ ਵਗੈਰਾ ਪਾਉਂਦੇ ਆ,
1: ਉਹਨਾਂ ਨੂੰ ਲਾਈਕ ਰੋਲ ਮਾਡਲ ਸਮਝਦੇ ਆ,
0: ਰੋਲ ਮਾਡਲ ਸਮਝਦੇ ਹੋ, ਜਾਂ ਕੋਈ ਵਧੀਆ ਖੇਡਦਾ ਆ ਅਤੇ ਉਹ ਤੁਹਾਡਾ ਆਈਡੀਅਲ ਹੋ ਸਕਦਾ,
1: ਹਾਂਜੀ,
0: ਜਾਂ ਕੋਈ ਵਧੀਆ ਗਾਉਂਦਾ ਵਾ, ਜਾਂ ਕਿਸੇ ਨੂੰ ਕੋਈ ਬਹੁਤ ਕੌਨਫੀਡੈਂਟ ਲੱਗਦਾ ਵਾ,
1: ਹਾਂਜੀ,
0: ਜਾਂ ਕੂਲ ਜਿਹਾ ਰਹਿੰਦਾ ਵਾ,
1: ਕੂਲ ਜਿਹਾ, ਹਾਂਜੀ,
0: ਹਾਂ, ਗੁੱਸਾ ਨਹੀਂ ਕਰਦਾ, ਖਿੱਚਦਾ ਨਹੀਂ, ਸਾਰਿਆਂ ਦੇ ਕੰਮ ਆਉਂਦਾ ਵਾ,
1: ਕਾਮ ਚਿਲ ਬੰਦਾ,
0: ਕਾਮ ਚਿਲ, ਅਤੇ ਇੱਕ ਸਪੈਸੀਫਿਕ ਉਮਰ ਆ ਜਦੋਂ ਕੋਈ ਕੁਛ ਗਲਤ ਕਰਦਾ, ਸੌਟ ਆਫ ਬਦਮਾਸ਼ੀ ਵੀ ਕਰਦਾ ਵਾ,
1: ਹਾਂਜੀ,
0: ਕਿਸੇ ਦੇ ਨਾਲ ਰੂਡ ਵੀ ਹੁੰਦਾ ਵਾ, ਅਤੇ ਈਵਨ ਸਕੂਲਸ ਦੇ ਵਿੱਚ ਤਾਂ ਇੱਥੋਂ ਤੱਕ ਵੀ ਹੋ ਜਾਂਦਾ ਕਿ ਜਿਹੜਾ ਟੀਚਰਸ ਦੇ ਨਾਲ ਵੇਅਰਦਾ ਅੱਗੋਂ ਅਤੇ ਉਹਨੂੰ ਸੋਚਦੇ ਵੀ ਇਹ ਬੜਾ ਕੂਲ ਹੈ, ਹੈ ਨਾ,
1: ਹਾਂਜੀ,
0: ਅਤੇ ਉੱਥੋਂ ਫਿਰ ਅੱਗੇ ਸ਼ਾਇਦ ਇਹ ਚੀਜ਼ ਆਉਂਦੀ ਆ ਵੀ ਇਹ ਇਹ ਹੈਗਾ ਕਿਉਂ ਇੱਦਾਂ ਦਾ, ਅਤੇ ਫਿਰ ਉਹ ਜੋ ਪਾਉਂਦਾ ਵਾ, ਜੋ ਖਾਂਦਾ ਵਾ, ਜੋ ਪੀਂਦਾ ਵਾ,
1: ਜਿਹੜੀ ਚੀਜ਼ਾਂ ਦੇਖਦਾ ਕਿ ਮੈਂ ਇੱਦਾਂ ਬਣਨਾ, ਅਤੇ ਫਿਰ ਉਹਨਾਂ ਦਾ ਕੈਰੇਕਟਰ ਵੀ ਇੱਦਾਂ ਦਾ ਹੀ ਬਣ ਜਾਂਦਾ,
0: ਦੂਜੇ ਵੀ ਫਿਰ ਵੇਖੋ ਵੇਖੀ ਉੱਦਾਂ ਦਾ ਬਣਨ ਦੀ ਕੋਸ਼ਿਸ਼ ਕਰਦੇ,
1: ਹਾਂਜੀ,
0: ਜਦਕਿ ਜ਼ਰੂਰੀ ਨਹੀਂ ਆ ਵੀ ਉਹ
1: ਸਹੀ ਕੰਮ ਹੋਏ,
0: ਚੀਜ਼ਾਂ ਠੀਕ ਹੋਣ। ਸੋ ਉਸੇ ਦੇ ਵਿੱਚੋਂ ਹੀ ਇੱਕ ਆ ਵੇਪਿੰਗ,
1: ਹਾਂਜੀ,
0: ਜਿਹੜੀ ਕਿ ਆਸਟ੍ਰੇਲੀਆ ਦੇ ਆਪਾਂ ਵੇਖ ਰਹੇ ਹਾਂ ਸਕੂਲਾਂ ਦੇ ਵਿੱਚ ਇੱਕ ਵੱਡੀ ਸਮੱਸਿਆ। ਅੱਛਾ, ਇੱਕ ਤੁਸੀਂ ਤਾਂ ਚਲੋ

0: ਜ਼ਰੂਰ ਨਿਕਲਿਆ ਹੋਊਗਾ ਕਿ ਮੈਂ ਸੁਣਿਆ ਇਹ ਬੱਚਾ ਵੇਪ ਕਰਦਾ, ਇਹ ਬੱਚਾ ਵੇਪ ਕਰਦਾ। ਮੈਂ ਅੱਖੀਂ ਅੱਖੋਂ ਤਾਂ ਨਹੀਂ ਦੇਖਿਆ ਕਿ ਕੋਈ ਵੇਪ ਕਰਦਾ ਹੈ, ਪਰ ਮੈਂ ਗੱਲਾਂ ਜ਼ਰੂਰ ਸੁਣੀਆਂ ਦੂਜੇ ਬੱਚਿਆਂ ਤੋਂ, ਦੂਜੇ ਸਕੂਲਾਂ ਤੋਂ ਵੀ, ਕਿ ਉਹ ਵਾਲਾ ਬੱਚਾ ਬਾਥਰੂਮ 'ਚ ਟੀਚਰ ਤੋਂ ਫੜਿਆ ਗਿਆ ਸੀ ਵੇਪ ਕਰਦੇ, ਅਤੇ ਉਹਨੂੰ ਬਾਅਦ 'ਚ ਸਸਪੈਂਸ਼ਨ ਮਿਲੀ ਜਾਂ ਇੱਦਾਂ ਕੁਛ ਨਾ। ਅਤੇ ਬਹੁਤ ਇੱਦਾਂ ਦੇ ਇੰਸੀਡੈਂਟ ਆਉਂਦੇ ਅਤੇ ਵੱਡੀ ਪ੍ਰੋਬਲਮ ਬਣਦੀ ਪਈ ਹੈ ਸਕੂਲਾਂ ਲਈ, ਅਤੇ ਟੀਚਰ ਬਸ ਸਸਪੈਂਡ ਹੀ ਕਰ ਸਕਦੇ ਕਿਉਂਕਿ ਉਹਨਾਂ ਲਈ ਇੱਕ ਲਾਈਕ ਵੱਡਾ ਇਸ਼ੂ ਤਾਂ ਨਹੀਂ ਹੈਗਾ, ਪਰ ਵੱਡਾ ਇਸ਼ੂ ਬਣਦਾ ਪਿਆ ਜਦੋਂ ਤੁਸੀਂ ਦੇਖੋ ਨੋਟ ਇੱਕ ਪਰ ਦੋ ਜਾਂ ਤਿੰਨ ਬੱਚੇ ਕਰਦੇ ਹੋ ਸਕੂਲ 'ਚ, ਪਰ ਕਈ ਸਕੂਲਾਂ 'ਚ ਤਾਂ ਮਲਟੀਪਲ ਬੱਚੇ ਕਰਦੇ ਨੇ, ਅਤੇ ਫਿਰ ਟੀਚਰ ਉਹਨਾਂ ਨੂੰ ਕਹਿਣ ਵੀ ਹਟ ਗਏ ਨੇ।
1: ਸੋ ਵੇਖੋ ਵੇਖੀ ਇੱਕ ਤੋਂ ਬਾਅਦ ਦੋ, ਦੋ ਤੋਂ ਚਾਰ, ਫਿਰ ਇੱਦਾਂ
0: ਵੱਧਦੇ ਜਾਂਦੇ ਆ।
1: ਅੱਛਾ, ਕੁੜੀਆਂ 'ਚ ਵੀ ਆ ਪ੍ਰੋਬਲਮ ਕਿ ਮੁੰਡਿਆਂ 'ਚ ਆ?
0: ਕੁੜੀਆਂ ਮੁੰਡਿਆਂ ਦੋਨਾਂ 'ਚ ਅਕਸਰ, ਹੁਣ ਮੈਂ ਮੰਮਾ ਪਾਪਾ ਨਾਲ ਪਲਾਜ਼ੇ ਵਗੈਰਾ ਜਾਂਦੀ ਹਾਂ, ਅਤੇ ਯੰਗ ਨੌਜਵਾਨ ਮੇਰੇ ਕੁਹਾਨ ਦੇ ਬੱਚੇ, ਮੇਰੇ ਤੋਂ ਭਾਵੇਂ ਛੋਟੇ ਵੀ ਹੋਣ ਥੋੜ੍ਹੇ ਵੱਡੇ ਵੀ ਹੋਣ, ਆਪਸ ਵਿੱਚ ਹੀ ਬੈਠ ਕੇ ਵੇਪਸ ਸ਼ੇਅਰ ਕਰਦੇ ਨੇ। ਅਤੇ ਪਾਰਕਸ ਵੀ ਜਾਓ, ਪਾਰਕਸ 'ਚ ਵੀ ਤੁਹਾਨੂੰ ਥੱਲੇ ਲੱਭੇ ਹੋਣਗੇ ਘਾਹ 'ਤੇ ਵੇਪਸ ਪਈਆਂ, ਜਾਂ ਤੁਸੀਂ ਦੇਖੋਗੇ ਬੱਚੇ ਕਰਦੇ ਹੋਣਗੇ। ਮੇਰੀ ਇੱਕ ਫਰੈਂਡ ਮੈਨੂੰ ਦੱਸਦੀ ਸੀ ਕਿ ਉਹ ਪਾਰਕ ਗਈ ਸੀ, ਅਤੇ ਦੋ ਮੁੰਡਿਆਂ ਨੇ ਐਕਚੁਅਲੀ ਉਹਨੂੰ ਪੁੱਛਿਆ ਕਿ ਤੁਸੀਂ ਵੇਪ ਦਾ ਇੱਕ ਪਫ ਕਰੋਗੇ, ਅਤੇ ਉਹਨੇ ਮਨਾ ਕੀਤਾ, ਅਤੇ ਉਹ ਅਤੇ ਉਹਦੀ ਦੋਸਤ ਦੌੜ ਗਏ ਪਾਰਕ ਤੋਂ। ਅਤੇ ਤੁਸੀਂ ਇਹ ਦੇਖੋ ਕਿ ਦੂਜੇ ਬੱਚੇ ਅਨਸੇਫ ਫੀਲ ਕਰਦੇ ਪਏ ਨੇ ਪਾਰਕ ਜਾ ਕੇ, ਕਿ ਉਹਨਾਂ ਨੂੰ ਕੋਈ ਪੁੱਛਦਾ ਪਿਆ ਤੁਸੀਂ ਕਰੋਗੇ, ਅਤੇ ਦੂਜੇ ਬੱਚਿਆਂ ਨੂੰ, ਦੂਜੇ ਲੋਕਾਂ ਨੂੰ ਵੀ ਅਨਸੇਫ ਕਰਾਉਂਦਾ, ਅਤੇ ਜਿਹੜੇ ਫੈਮਿਲੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲਿਆਉਂਦੇ ਉਹਨਾਂ 'ਤੇ ਵੀ ਗਲਤ ਪ੍ਰਭਾਵ ਪੈਂਦਾ।
1: ਅੱਛਾ, ਜਿੱਦਾਂ ਜਿੰਨਾ ਕੁ ਆਪਾਂ ਵੇਖਦੇ ਹਾਂ ਜਾਂ ਤੁਸੀਂ ਸਕੂਲਾਂ 'ਚ ਜੋ ਨੋਟ ਕਰਦੇ ਹੋ, ਉਹ ਬੱਚੇ ਪਤਾ ਤਾਂ ਲੱਗ ਜਾਂਦਾ ਕਿ ਆਹ ਬੱਚਾ ਜਿਹੜਾ ਇਹ ਵੇਪਿੰਗ ਕਰਦਾ, ਕਿਉਂਕਿ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ, ਥੋੜ੍ਹੀ ਫੁਕਰੀ ਜੀ ਸਮਝਦੇ ਆ ਇਸ ਚੀਜ਼ ਦੇ ਵਿੱਚ, ਕਿ ਉਹਨਾਂ ਦੇ ਬਿਹੇਵੀਅਰ ਦੇ ਵਿੱਚ, ਉਹਨਾਂ ਦੇ ਸੁਭਾਅ ਦੇ ਵਿੱਚ ਅਤੇ ਦੂਜੇ ਨੋਰਮਲ ਬੱਚਿਆਂ 'ਚ ਕਾਫੀ ਫਰਕ ਹੁੰਦਾ, ਉਹ ਕਿੱਦਾਂ ਦੇ ਹੁੰਦੇ ਆ ਉਹ ਸੁਭਾਅ ਦੇ ਵਿੱਚ?
0: ਕਈਆਂ ਦੇ ਸੁਭਾਅ ਨੋਰਮਲ ਹੁੰਦੇ ਨੇ, ਕਈ ਤਾਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਡਿਪਰੈਸ਼ਨ ਜਾਂ ਐਂਗਜ਼ਾਇਟੀ ਕੋਈ ਇੱਕ ਪ੍ਰੋਬਲਮ ਕਰਕੇ ਕਰਦੇ ਨੇ, ਅਤੇ ਕਈ ਜਿਹੜੇ ਜਿਹਨਾਂ ਨੂੰ ਜਿੱਦਾਂ ਕਿ ਉਹ ਕੋਈ ਫੈਮਿਲੀ ਦੀ ਇਸ਼ੂਜ਼ ਨਾਲ ਸਟਰਗਲ ਕਰਦੇ ਪਏ ਨੇ, ਜਾਂ ਉਹ ਗੁੱਸੇ 'ਚ ਹੀ ਰਹਿੰਦੇ ਨੇ ਹਮੇਸ਼ਾ, ਅਤੇ ਫਿਰ ਉਹਨਾਂ ਦਾ ਬਿਹੇਵੀਅਰ ਡਿਫਰੈਂਟ ਰਹਿੰਦਾ, ਅਤੇ ਉਹ ਵੇਪ ਕਰਦੇ ਨੇ, ਅਤੇ ਫਿਰ ਆ ਕੇ ਦੂਜੇ ਬੱਚਿਆਂ ਦੇ ਚਲਾਉਂਦੇ ਨੇ, ਅਤੇ ਜਾਂ ਟੀਚਰਾਂ 'ਤੇ ਚਲਾਉਂਦੇ ਨੇ, ਅਤੇ ਫਿਰ ਉਹਨਾਂ ਦੇ ਬਿਹੇਵੀਅਰ 'ਚ ਵੀ ਫਰਕ ਰਹਿੰਦਾ। ਅਤੇ ਮੈਨੂੰ ਲੱਗਦਾ ਜਿਹੜੀ ਉਹ ਕੈਮੀਕਲਸ ਨੇ ਉਹ ਤੁਹਾਡੀ ਬੋਡੀ ਦੀ ਡਿਵੈਲਪਮੈਂਟ ਨਾਲ ਵੀ ਥੋੜ੍ਹਾ ਖੇਡ ਸਕਦੇ ਨੇ, ਅਤੇ ਤੁਹਾਡੀ ਬੋਡੀ ਨੂੰ ਖਰਾਬ ਕਰਕੇ ਰੱਖ ਸਕਦੇ, ਜਿਹੜੇ ਕਿ ਤੁਹਾਡੇ ਬਿਹੇਵੀਅਰ ਅਤੇ ਜਿਹੜਾ ਤੁਹਾਡਾ ਸੁਭਾਅ ਹੈ ਉਹਨੂੰ ਇੰਪੈਕਟ ਕਰ ਸਕਦਾ।
1: ਅਤੇ ਜਿਹੜੇ ਬੱਚੇ ਉਹਨਾਂ ਦੇ ਬਾਰੇ ਦੱਸਦੇ ਨੇ ਜਾਂ ਟੀਚਰਸ ਨੂੰ ਕੋਈ ਦੱਸਦਾ ਵਾ ਜਾ ਕੇ, ਉਹਨਾਂ ਦੇ ਨਾਲ ਉਹ ਠੀਕ ਰਹਿੰਦੇ ਜਾਂ ਇਸ ਕਰਕੇ ਵੀ ਲੜਾਈ ਝਗੜੇ ਫਿਰ ਹੁੰਦੇ ਆ?
0: ਇਸ ਕਰਕੇ ਵੀ ਲੜਾਈਆਂ ਹੁੰਦੀਆਂ ਨੇ, ਤਾਂ ਮੈਂ ਅਕਸਰ ਗੱਲਾਂ ਵੀ ਸੁਣੀਆਂ ਕਿ ਜੇ ਦੂਜਾ ਬੱਚਾ ਟੀਚਰ ਨੂੰ ਜਾ ਕੇ ਦੱਸ ਦੇ ਕਿ ਇੱਦਾਂ ਹੈ, ਅਤੇ ਫਿਰ ਉਹਨੂੰ ਵੀ ਨਾਲ ਘਰੀਸ ਲੈਂਦੇ, ਅਤੇ ਦੂਜੇ ਬੱਚੇ ਨੂੰ ਵੀ ਨਾਲ ਟ੍ਰਬਲ ਦਿੰਦੇ ਆ, ਅਤੇ ਫਿਰ ਜਾਂ ਉਹਨਾਂ ਨੂੰ ਬੁਲੀ ਕੀਤਾ ਜਾਂਦਾ, ਅਤੇ ਜਾਂ ਉਹਨਾਂ 'ਤੇ ਗੈਂਗ ਅਪ ਜਾਂ ਟਾਰਗੇਟ ਕਰਦੇ ਨੇ ਦੂਜੇ ਬੱਚੇ ਨੂੰ ਕਿ ਇਹਨੇ ਮੇਰੇ 'ਤੇ ਇੱਦਾਂ ਟੀਚਰ ਨੂੰ ਜਾ ਕੇ ਦੱਸਿਆ, ਇਹਨੂੰ ਹੁਣ ਇੱਦਾਂ ਇੱਦਾਂ ਕਰਨਾ ਨਾ, ਅਤੇ ਫਿਰ ਉਹਦੇ ਕਰਕੇ ਦੂਜੇ ਬੱਚਿਆਂ ਨੂੰ ਵੀ ਟਾਰਗੇਟਿੰਗ ਪੈਂਦੇ। ਤਾਂ ਹੀ ਮਜੋਰਟੀ ਬੱਚੇ ਜਿਹੜੇ ਦੇਖ ਵੀ ਲੈਂਦੇ ਆ ਜੋ ਸੁਣ ਲੈਂਦੇ ਕਿ ਇਹ ਵੇਪ ਦੀ ਗੱਲ ਹੋਈ, ਅਤੇ ਫਿਰ ਦੱਸਦੇ ਨਹੀਂ ਕਿਉਂਕਿ ਡਰਦੇ ਨੇ ਕਿ ਉਹਨਾਂ ਨੂੰ ਨਾ ਕੁਛ ਦੇਖਣਾ ਪੈ ਜਾਵੇ ਜਾਂ ਡੀਲ ਕਰਨਾ ਪੈ ਜਾਵੇ।
1: ਅਤੇ ਸਕੂਲਾਂ ਦੇ ਵਿੱਚ ਕੋਈ ਪ੍ਰੋਗਰਾਮ ਰਨ ਕੀਤੇ ਜਾਂਦੇ ਆ, ਟੀਚਰ ਇਹਦੇ ਬਾਰੇ ਦੱਸਦੇ ਨੇ ਜਾਂ ਅਵੇਅਰਨੈਸ ਦਿੰਦੇ ਆ?
0: ਟੀਚਰਾਂ ਤਾਂ ਨਹੀਂ, ਮੈਂ ਆਪਣੇ ਸਕੂਲ ਨਾਲ ਹੀ ਦੂਜੇ ਸਕੂਲਾਂ 'ਚ ਸੁਣਿਆ ਕਿ ਵੇਪ ਦੀ ਕੋਈ ਅਵੇਅਰਨੈਸ ਚੱਲਦੀ ਹੈ। ਹਾਂਜੀ, ਮੈਂ ਔਨਲਾਈਨ ਦੇਖਿਆ ਕਿ ਜਿੱਦਾਂ ਮੈਂ ਸਪੋਟੀਫਾਈ 'ਤੇ ਮਿਊਜ਼ਿਕ ਸੁਣਦੀ ਹਾਂ ਉੱਤੇ ਆਉਂਦੀਆਂ ਕਿ ਵੇਪਸ, ਡੋਂਟ ਵੇਪ, ਇਹ ਤੁਹਾਡਾ ਨਾਲ ਇੱਦਾਂ ਇੱਦਾਂ ਕਰ ਸਕਦੇ, ਪਰ ਸਕੂਲਾਂ 'ਚ ਨਹੀਂ ਇੱਦਾਂ ਦੀ ਕੋਈ ਅਵੇਅਰਨੈਸ ਨਹੀਂ। ਬਸ ਸਿਰਫ ਸੋਸ਼ਲ ਮੀਡੀਆ ਜਾਂ ਸਪੋਟੀਫਾਈ ਜੇ ਤੁਸੀਂ ਐਡਸ ਵਗੈਰਾ ਦੇਖਦੇ ਹੋ, ਸੁਣਦੇ ਹੋ, ਅਤੇ ਫਿਰ ਉਹ ਕਹਿੰਦੇ ਨੇ ਕਿ ਵੇਪਸ ਤੁਹਾਡੀ ਸਿਹਤ ਲਈ ਹਾਰਮਫੁਲ ਨੇ, ਅਤੇ ਇਹਨੂੰ ਅਡਿਕਸ਼ਨ ਨੂੰ ਛੱਡ ਦਿਓ।
1: ਜਾਂ ਹੋ ਸਕਦਾ ਤੁਹਾਡੇ ਸਕੂਲ 'ਚ ਇੰਨੀ ਵੱਡੀ ਪ੍ਰੋਬਲਮ ਨਹੀਂ ਹੈ ਤਾਂ ਕਰਕੇ, ਜਾਂ ਕਈ ਸਕੂਲਾਂ 'ਚ ਹੋਵੇ, ਦੱਸਦੇ ਵੀ ਹੋਣ, ਕਰਦੇ ਵੀ ਉਹਨਾਂ ਨੂੰ,
0: ਕਿਉਂਕਿ ਕਈ ਦੂਜੇ ਸਕੂਲਾਂ 'ਚ ਜਿੱਥੇ ਮੇਰੇ ਫਰੈਂਡਸ ਪੜ੍ਹਦੇ ਨੇ ਉਹਨਾਂ ਦੇ ਸਕੂਲਾਂ 'ਚ ਵੀ ਵੇਪਿੰਗ ਦੀ ਪ੍ਰੋਬਲਮਸ ਨੇ, ਪਰ ਉਹਨਾਂ ਨੇ ਮੈਨੂੰ ਅੱਜ ਤੱਕ ਦੱਸਿਆ ਕਿ ਜੇ ਉਹਨਾਂ ਦੀ ਅਸੈਂਬਲੀ ਜਾਂ ਇੱਦਾਂ ਕੁਛ ਦੱਸਦੇ ਨੇ ਕਿ ਵੇਪ ਨਹੀਂ ਕਰਨੀ ਚਾਹੀਦੀ ਜਾਂ ਤੁਹਾਨੂੰ ਇੱਦਾਂ ਦੇ ਕੋਨਸੀਕੁਐਂਸ ਮਿਲਣਗੇ, ਮੈਜੋਰਟੀ ਸਕੂਲਾਂ 'ਚ ਜਸਟ ਉਹ ਪ੍ਰੋਬਲਮ ਨਾਲ ਡੀਲ ਕਰ ਲੈਂਦੇ, ਪਰ ਮੈਂ ਦੇਖਿਆ ਨਹੀਂ ਜਾਂ ਸੁਣਿਆ ਹੈ ਕਿ ਉਹ ਸਕੂਲ 'ਚ ਜਾ ਕੇ ਦੱਸਦੇ ਹੋਣ ਕਿ ਵੇਪਿੰਗ ਨਹੀਂ ਕਰਨੀ ਚਾਹੀਦੀ।
1: ਅੱਛਾ, ਕਿਉਂਕਿ ਤੁਹਾਡੀ ਉਹ ਏਜ ਆ ਜਿਹੜੀ ਏਜ ਦੇ ਵਿੱਚ ਕਾਫੀ ਬੱਚੇ ਇਸ ਪਾਸੇ ਚੱਲ ਜਾਂਦੇ ਆ, ਕਾਫੀ ਜ਼ਿਆਦਾ ਇਸ ਟਾਈਮ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਇਹ ਰੌਲਾ ਰੱਪਾ ਆ, ਇਹੋ ਜਿਹਾ ਕੀ ਹੁੰਦਾ ਵਾ? ਮਤਲਬ ਇੱਕ ਕੂਲ ਦੇਖਣ ਤੋਂ ਇਲਾਵਾ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਇਸ ਪਾਸੇ ਨੂੰ ਪੁਸ਼ ਕਰਦੀ ਆ? ਕਦੀ ਕੋਈ ਆਪਸ ਵਿੱਚ ਤੁਹਾਡੀ ਹੁੰਦੀ ਆ ਗੱਲਬਾਤ?
0: ਮੈਂ ਤੇ ਮੇਰੇ ਦੋਸਤ ਅਸੀਂ ਗੱਲ ਕਰਦੇ ਹਾਂ, ਕਈ ਬੱਚੇ ਕਹਿੰਦੇ ਨੇ ਕਿ ਅਸੀਂ ਵੇਪ

0: ਤਾਂ ਕਰਦੇ ਹਾਂ ਕਿਉਂਕਿ ਉਹਨਾਂ ਨੂੰ ਕੋਈ ਇੱਦਾਂ ਵਧੀਆ ਫੀਲ ਹੁੰਦਾ ਆਪਣੇ ਆਪ ਨੂੰ ਪੋਜ਼ਿਟਿਵ ਫੀਲ ਕਰਾਉਣਾ, ਅਤੇ ਜੇ ਕੋਈ ਉਹ ਇਸ਼ੂ ਨਾਲ ਸਟਰਗਲ ਕਰਦੇ ਪਏ ਨੇ ਜਾਂ ਉਹਨਾਂ ਦੀ ਕੋਈ ਸਿਹਤ ਖਰਾਬ ਹੈ ਜਾਂ ਉਹ ਘਰ ਕੋਈ ਲੜਾਈ ਖਰਾਬਾ ਦੇਖਦੇ ਨੇ, ਅਤੇ ਫਿਰ ਉਹਨਾਂ ਨੂੰ ਲੱਗਦਾ ਵੇਪ ਨਾਲ ਉਹਨਾਂ ਦੀ ਕੀ ਕਹਿੰਦੇ ਮਨ ਸ਼ਾਂਤ ਹੋ ਜੂਗਾ ਜਾਂ ਉਹ ਕਾਮ ਰਹਿਣਗੇ ਅਤੇ ਨੋਰਮਲ ਰਹਿਣਗੇ, ਪਰ ਮੈਨੂੰ ਲੱਗਦਾ ਕਿ ਓਪੋਜ਼ਿਟ ਇਫੈਕਟ ਦਿੰਦਾ ਅਤੇ ਉਹ ਗੁੱਸੇ ਹੋ ਜਾਂਦੇ ਅਤੇ ਐਂਗਰੀ ਜ਼ਿਆਦਾ ਬਣਦੇ ਆ।
1: ਜੇ ਕੋਈ ਆਇਡੈਂਟੀਫਾਈਡ ਆ ਤੇ ਕੀ ਉਹ ਉਹਦੀ ਪੜ੍ਹਾਈ ਤੇ ਅਸਰ ਦਿਖਦਾ?
0: ਪੜ੍ਹਾਈ ਤੇ ਹਾਂਜੀ ਅਸਰ ਪੈ ਸਕਦਾ, ਕਈ ਬੱਚੇ ਫਿਰ ਕਲਾਸ ਸਕਿੱਪ ਕਰਕੇ ਸਪੈਸ਼ਲ ਬਾਥਰੂਮ ਜਾ ਕੇ ਵੇਪ ਕਰਦੇ ਨੇ, ਕਈ ਫਿਰ ਕਲਾਸ ਵੀ ਨਹੀਂ ਆਉਂਦੇ ਜਾਂ ਸਕੂਲ ਵੀ ਨਹੀਂ ਆਉਂਦੇ, ਅਤੇ ਕਈ ਬੱਚੇ ਇੱਦਾਂ ਵੀ ਕਰਦੇ ਨੇ ਆਪਣੇ ਪੇਰੈਂਟਸ ਦੇ ਔਨਲਾਈਨ ਜਿੱਦਾਂ ਕੰਪਸ ਦੀ ਐਪ ਹੈ ਉਹ ਤੋਂ ਭਰਤਾ ਕਿ ਮੈਂ ਸਕੂਲ ਹਾਂ, ਪਰ ਬਾਹਰ ਕਿਤੇ ਇੱਦਾਂ ਪਲਾਜ਼ੇ ਗਏ ਹੋਣ ਵੇਪਿੰਗ ਕਰਦੇ ਹੋਣ ਜਾਂ ਕਿਤੇ ਵੀ ਜਾ ਲਾਈਕ ਬਾਹਰ ਜਾ ਕੇ ਇੱਦਾਂ ਗਲਤ ਕੰਮ ਕਰਨੇ, ਅਤੇ ਫਿਰ ਉਹਦੇ ਨਾਲ ਹਾਂਜੀ ਇੰਪੈਕਟ ਪੈ ਸਕਦਾ।
1: ਸੋ ਜਿੱਦਾਂ ਜਿੱਦਾਂ ਇਸ ਚੀਜ਼ ਦਾ ਆਪਾਂ ਵੇਖਦੇ ਪ੍ਰਚਾਰ ਵਧਿਆ, ਰੌਲਾ ਪਿਆ ਵਾ, ਬਹੁਤ ਪੁਰਾਣਾ ਨਹੀਂ ਆ ਵੈਸੇ ਤਾਂ ਆਸਟ੍ਰੇਲੀਆ ਦੇ ਵਿੱਚ ਆਈ ਥਿੰਕ 2007 ਦੇ ਵਿੱਚ ਵੇਪਿੰਗ ਆਈ ਹੈ, ਪਰ ਜ਼ਿਆਦਾ ਰੌਲਾ ਰੱਪਾ ਜਿਹੜਾ ਵਾ ਇਹ ਕੋਵਿਡ ਦੇ ਦਿਨਾਂ 'ਚ ਜ਼ਿਆਦਾ ਵਧਿਆ ਵਾ,
0: ਕੋਵਿਡ ਤੋਂ ਬਾਅਦ
1: 2021 ਤੋਂ ਇੱਥੇ ਜੇ ਜ਼ਿਆਦਾ ਰੌਲਾ ਰੱਪਾ ਵਧਿਆ। ਉਸ ਤੋਂ ਬਾਅਦ ਤੁਹਾਨੂੰ ਨਹੀਂ ਲੱਗਦਾ ਕਿ ਸਕੂਲਾਂ ਦੇ ਵਿੱਚ ਇਹ ਚੀਜ਼ ਜ਼ਿਆਦਾ ਸਗੋਂ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਫੈਲੀ ਹੈ ਘੱਟ ਹੋਣ ਦੀ ਬਜਾਏ?
0: ਹਾਂਜੀ ਸਕੂਲਾਂ 'ਚ ਜ਼ਿਆਦਾ ਇਹ ਗੱਲ ਫੈਲੀ ਹੈ ਕਿਉਂਕਿ ਬੱਚਿਆਂ ਨੂੰ ਇੱਕ ਮਿਲਾ ਤਾਂ ਖੇਡ ਲੱਗਦੀ ਆ ਕਿ ਉਹ ਇੰਨੀ ਸੀਰੀਅਸ ਨਹੀਂ ਲੈਂਦੇ, ਜਿੱਦਾਂ ਉਹ ਕਹਿਣਗੇ ਨਹੀਂ ਇਹ ਸਾਡੀ ਸਿਹਤ ਲਈ ਵਧੀਆ ਹੈ, ਸਿਗਰਟ ਤੋਂ ਛੁਡਾਉਂਦੇ ਆ ਇੱਦਾਂ ਜਾਂ ਕੁਛ, ਜਾਂ ਉਹਨਾਂ ਨੂੰ ਲੱਗਦਾ ਕਿ ਲਾਈਕ ਜਿੱਦਾਂ ਮੈਂ ਪਹਿਲੇ ਕਿਹਾ ਵਧੀਆ ਲੱਗਦਾ, ਜਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਕੂਲ ਹਾਂ ਅਤੇ ਉਹਦੇ ਕਰਕੇ ਫਿਰ ਜ਼ਿਆਦਾ ਵੱਧ ਗਿਆ, ਅਤੇ ਸੋਸ਼ਲ ਮੀਡੀਆ ਕਰਕੇ ਵੀ ਜਿੱਦਾਂ ਉਹ ਸੋਸ਼ਲ ਮੀਡੀਆ ਔਨਲਾਈਨ ਦੇਖਦੇ ਜਿੱਦਾਂ ਇਨਫਲੂਐਂਸਰਸ ਕਈ ਕਰਦੇ ਨੇ ਵੇਪ ਅਤੇ ਕਰਦੇ ਮੈਂ ਇਹਦੇ ਵਾਂਗੂ ਇੱਦਾਂ ਕਰਨਾ ਅਤੇ ਇੱਦਾਂ ਕਰਨਾ, ਅਤੇ ਫਿਰ ਉਹਦਾ ਸਲੋਲੀ ਸਲੋਲੀ ਸਾਰੇ ਜਗ੍ਹਾ 'ਤੇ ਇੰਪੈਕਟ ਵੱਡਾ ਫੈਲ ਜਾਂਦਾ, ਇੱਕ ਬੰਦੇ ਤੋਂ ਇੱਕ, ਇੱਕ ਬੰਦੇ ਤੋਂ ਇੱਕ, ਇੱਦਾਂ ਫੈਲ ਜਾਂਦਾ।
1: ਓਕੇ, ਅੱਛਾ ਉਹ ਚੀਜ਼ ਜਿਹੜੀ ਆ ਉਹ ਸੋਸ਼ਲ ਮੀਡੀਆ ਤੋਂ ਵੇਖ ਕੇ ਜਿਹੜੇ ਇਨਫਲੂਐਂਸਰਸ ਨੇ ਉਹ ਲਾਈਵ ਉਹ ਚੀਜ਼ ਜਿਹੜੀ ਵਿਖਾ ਦਿੰਦੇ ਆ?
0: ਹਾਂਜੀ ਕਈ ਜਿੱਦਾਂ ਇਨਫਲੂਐਂਸਰਸ ਜੇ ਕਰਦੇ ਹੋਣ ਤੇ ਉਹਨਾਂ ਦੀ ਰਿਕਾਰਡਿੰਗ ਕੀਤੀ ਰਹੇ ਕਿ ਇਹ ਬੰਦਾ ਫੜਿਆ ਗਿਆ ਵੇਪ ਕਰਦੇ,
1: ਵੈਸੇ ਤਾਂ ਹੁਣ ਹਟਾ ਦਿੰਦੇ ਹੋਣਗੇ ਨਾ, ਹੁਣ ਤਾਂ ਰੂਲ ਸਖਤ ਨੇ ਕਾਫੀ,
0: ਹੁਣ ਤਾਂ ਰੂਲ ਸਖਤ ਨੇ, ਪਰ ਜਿਹੜੇ ਮੈਂ ਵੀ ਵੀਡੀਓ ਇਨਕਾਊਂਟਰ ਕੀਤੀਆਂ ਜਿੱਦਾਂ ਯੂਟਿਊਬ ਵਗੈਰਾ 'ਤੇ, ਮੇਰੇ ਹਾਨ ਦੇ ਬੱਚੇ ਵੀਡੀਓ ਪਾਉਂਦੇ ਆਪਸ ਵੇਪ ਕਰਦੇ, ਅਤੇ ਫਿਰ ਉਹਨਾਂ ਤੋਂ ਦੇਖ ਕੇ ਦੂਜੇ 'ਤੇ ਮੈਂ ਉਹਨਾਂ ਨੂੰ ਇੱਕ ਕਮੈਂਟ ਵੀ ਪੜ੍ਹੇ ਆ ਕਿ ਓ ਮਾਈ ਗੋਡ ਦੈਟਸ ਸੋ ਕੂਲ ਜਾਂ ਇੱਦਾਂ ਕੁਛ ਲਿਖਤਾ ਕਿ ਬਹੁਤ ਸਹੀ ਕੰਮ ਕਰਦੇ ਹੋ ਪਿਆ ਤੁਸੀਂ, ਅਤੇ ਫਿਰ ਉਹਨਾਂ ਤੋਂ ਦੇਖ ਕੇ ਉਹ ਆਪਸ ਵਿੱਚ ਹੀ ਹਾਂ ਮੈਂ ਵੀ ਆਹ ਚੀਜ਼ ਟਰਾਈ ਕਰਕੇ ਦੇਖ ਰਿਹਾ, ਇਹ ਕੂਲ ਆ ਮੈਂ ਵੀ ਕੂਲ ਹਾਂ, ਕਿ ਦੇਖ ਲਏ ਉਹਦੇ 1000 ਲਾਈਕ ਨੇ ਮੈਂ 2000 ਲਾਈਕ ਲੈਣੇ, ਮੈਂ ਵੀ ਇੱਦਾਂ ਦਾ ਕੰਮ ਕਰਾਂ।
1: ਆਈ ਥਿੰਕ ਜਿਹੜੀ ਇੱਕ ਏਜ ਹੁੰਦੀ ਆ ਉਹਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਤੋਂ ਰੋਕਿਆ ਜਾਂਦਾ ਉਹ ਕਰਨ ਦੇ ਵਿੱਚ ਇੱਕ ਡੇਰਿੰਗ ਜਿਹਾ ਬੰਦਾ ਮਹਿਸੂਸ ਕਰਦਾ।
0: ਹਾਂਜੀ, ਜਿੱਦਾਂ ਆਪਣੇ ਆਪ ਨੂੰ ਸੂਰਮਾ ਸਮਝਣਾ ਕਿ ਮੈਂ ਇੱਦਾਂ ਕਰਨਾ ਮੈਂ ਇੱਦਾਂ ਕਰਨਾ, ਅਤੇ ਪੋਪੂਲੈਰਿਟੀ ਕਰਕੇ ਵੀ ਕਿ ਮੋਸਟ ਬੱਚੇ ਜਿਹੜੇ ਵੇਪ ਕਰਦੇ ਨੇ ਜਿੱਦਾਂ ਸਕੂਲਾਂ 'ਚ ਜਾਂ ਬਾਹਰ ਵੀ, ਮੋਸਟ ਲੋਕਾਂ ਨੂੰ ਪਤਾ ਹੁੰਦਾ ਕਿ ਇਹ ਵੇਪ ਕਰਦਾ, ਅਤੇ ਉਹਨਾਂ ਕਰਕੇ ਉਹਨਾਂ ਦਾ ਨਾਂ ਵੀ ਥੋੜ੍ਹਾ ਉਹਨਾਂ ਨੂੰ ਆਪਣੇ ਆਪ ਲੱਗਦਾ ਅਸੀਂ ਮਸ਼ਹੂਰ ਹੋ ਗਏ ਹਾਂ, ਅਤੇ ਫਿਰ ਦੂਜੇ ਬੱਚੇ ਵੀ ਕਹਿੰਦੇ ਮੈਂ ਵੀ ਇਹਨਾਂ ਵਾਂਗੂ ਮਸ਼ਹੂਰ ਬਣਨਾ, ਅਤੇ ਫਿਰ ਇੱਦਾਂ ਉਹ ਵੀ ਵੇਪ ਕਰਨ ਲੱਗ ਪੈਂਦੇ ਆ।
1: ਸੋ ਇਹ ਪ੍ਰੋਬਲਮ ਇਸ ਟਾਈਮ ਦੇ ਉੱਤੇ ਵੱਡੀ ਆ, ਸਾਨੂੰ ਇਹਦੇ ਬਾਰੇ ਜਾਣਨਾ ਚਾਹੀਦਾ, ਇਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਸੋ ਖਬਰਾਂ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਰਹੀਦਾ, ਪਰ ਇਹ ਆ ਕਿ ਸਾਰਾ ਕੁਛ ਖਬਰਾਂ ਦੇ ਵਿੱਚੋਂ ਨਹੀਂ ਪਤਾ ਲੱਗ ਜਾਂਦਾ, ਜਾਂ ਫਿਰ ਇੱਦਾਂ ਕਹਿ ਲਓ ਕਿ ਹਰ ਕੋਈ ਖਬਰਾਂ ਸੁਣਦਾ ਵੀ ਨਹੀਂ ਆ, ਹਰ ਕੋਈ ਉਸ ਨਜ਼ਰੀਏ ਦੇ ਨਾਲ ਵੀ ਨਹੀਂ ਸੁਣਦਾ। ਜਦੋਂ ਆਮ ਤੌਰ ਦੇ ਉੱਤੇ ਆਪਾਂ ਵੇਖਦੇ ਹਾਂ ਵੀ ਬਹੁਤ ਸਾਰੀਆਂ ਲੇਡੀਜ਼ ਜਿੱਦਾਂ ਉਹ ਖਬਰਾਂ ਜਾਂ ਮੈਚ ਪਸੰਦ ਨਹੀਂ ਕਰਦੀਆਂ, ਅਤੇ ਉਸ ਸਮੇਂ ਉਹ ਰੇਡੀਓ ਸਵਿੱਚ ਕਰ ਲੈਂਦੇ ਨੇ ਜਾਂ ਨਹੀਂ ਇਹ ਚੀਜ਼ਾਂ ਸੁਣਦੇ, ਅਤੇ ਬੰਦੇ ਉੱਦਾਂ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਜਿਹੜਾ ਕਲੋਜ਼ਲੀ ਨਹੀਂ ਵੇਖ ਪਾਉਂਦੇ। ਸੋ ਇਸ ਕਰਕੇ ਖਬਰਾਂ ਤੋਂ ਬਲੈਦਾ ਵੀ ਡਿਸਕਸ਼ਨ 'ਚ ਇਹ ਚੀਜ਼ਾਂ ਆਉਣੀਆਂ ਬਹੁਤ ਜ਼ਰੂਰੀ ਨੇ। ਆਰਜ਼ਾ ਥੈਂਕ ਯੂ ਤੁਹਾਡਾ, ਤੁਸੀਂ ਐਡਾ ਇੰਪੋਰਟੈਂਟ ਵਿਸ਼ਾ ਲੈ ਕੇ ਆਇਓ। ਸੋ ਇਸ ਦੇ ਬਾਰੇ ਹੋਰ ਵੀ ਤੁਹਾਡੇ ਨਾਲ ਬਹੁਤ ਕੁਛ ਹਾਲੇ ਸਾਂਝਾ ਕਰਾਂਗੇ, ਕੀ ਨੁਕਸਾਨ ਆ, ਕਿਉਂ ਇੰਨਾ ਜ਼ਿਆਦਾ ਰੌਲਾ ਰੱਪਾ ਵਾ, ਕਿੱਦਾਂ ਜੇ ਕੋਈ ਇਸ ਪਾਸੇ ਨੂੰ ਜਾ ਵੀ ਰਿਹਾ ਤਾਂ ਕਿੱਦਾਂ ਤੁਸੀਂ ਉਹਨੂੰ ਮੋੜ ਸਕਦੇ ਹੋ, ਕਿੱਦਾਂ ਤੁਸੀਂ ਉਹਨੂੰ ਸਮਝਾ ਸਕਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ, ਅਤੇ ਨਾਲ ਤੁਹਾਡੀ ਵੀ ਇਨਪੁੱਟ ਲਵਾਂਗੇ। ਜੇਕਰ ਤੁਹਾਡੇ ਕੋਲ ਕੋਈ ਕਿਸੇ ਵੀ ਕਿਸਮ ਦਾ ਕੋਈ ਹੋਰ ਇਨਫੋਰਮੇਸ਼ਨ ਹੋਵੇ, ਚਾਹੇ ਆਪਣੇ ਪਰਸਨਲ ਉਹਦੇ ਵਿੱਚੋਂ ਲਾਈਫ ਦੇ ਵਿੱਚੋਂ ਹੋਵੇ, ਐਕਸਪੀਰੀਅੰਸ ਹੋਵੇ, ਅਤੇ ਚਾਹੇ ਫਿਰ ਬਾਹਰੋਂ ਸੁਣੀ ਸੁਣਾਈ ਥੋੜ੍ਹੀ ਜਿਹੀ ਪੁਖਤਾ ਹੋਵੇ, ਇਹ ਨਹੀਂ ਕਿ ਐਵੇਂ ਹਵਾ 'ਚੋਂ ਹੀ ਹੋਵੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਧਿਆਨ ਦੇ ਵਿੱਚ ਤੁਸੀਂ ਰੱਖਣੀਆਂ ਅਤੇ ਦੱਸਣੀਆਂ, ਅਤੇ ਜਿੱਦਾਂ ਬਹੁਤ ਸਾਰੇ ਤੁਹਾਡੇ ਮੈਸੇਜ ਆਏ ਨੇ ਜਿਹਦੇ ਵਿੱਚ ਤੁਸੀਂ ਵੈਪੋਰਾਈਜੇਸ਼ਨ ਦੱਸ ਰਹੇ ਹੋ, ਵਾਸ਼ਪੀਕਰਨ ਦੱਸ ਰਹੇ ਹੋ। ਹਾਂ, ਵਾਸ਼ਪੀਕਰਨ ਤਾਂ ਸਮਝ ਆਉਣਾ ਥੋੜ੍ਹਾ ਜਿਹਾ ਔਖਾ ਵਾ ਇਹਨਾਂ ਬੱਚਿਆਂ ਨੂੰ, ਪਰ ਹਾਂ ਹੁਣ ਗੱਲਬਾਤ ਕਲੀਅਰ ਹੋ ਗਈ। ਜਿੱਦਾਂ ਮੰਨ ਲਓ ਆਪਾਂ ਪਹਿਲੀ ਐਗਜ਼ਾਮਪਲ ਦਿੱਤੀ ਸੀ ਕਾਰ ਦੇ ਵਿੱਚ,
0: ਹਾਂਜੀ,
1: ਉਹ ਜਿਹੜੀ ਬਣ ਜਾਂਦੀ ਆ ਭਾਫ ਜੀ, ਜਾਂ ਫਿਰ ਆਪਾਂ ਸਿੱਧੀ ਹੋਰ ਸਿੱਧੀ ਲੈ ਲੈਂਦੇ ਹਾਂ ਵੀ ਜਦੋਂ ਵੈਪੋਰਾਈਜ਼ਰ ਆ ਗਿਆ ਤਾਂ ਫਿਰ ਇਹਦਾ ਮਤਲਬ ਆਪਾਂ ਜਿੱਦਾਂ ਕਮਰੇ 'ਚ ਵੈਪੋਰਾਈਜ਼ਰ ਲਾਉਂਦੇ ਹਾਂ,
0: ਹਾਂਜੀ,
1: ਜਦੋਂ ਜ਼ੁਕਾਮ ਜ਼ੁਕੂਮ ਹੋ ਜਾਂਦਾ ਸਿਆਲ ਦੇ ਵਿੱਚ,
0: ਜਦੋਂ ਨਿਕਲਦਾ ਅਤੇ ਫਿਰ ਉਹ ਸਾਰਾ ਏਅਰ 'ਚ ਇੱਦਾਂ ਬਣ ਜਾਂਦਾ।
1: ਹਾਂ, ਸੋ ਉਹ ਜਿਹੜੀ ਵਿੱਚੋਂ ਨਿਕਲਦੀ ਹੈ ਸਟੀਮ,
0: ਸਟੀਮ
1: ਜੀ ਨਿਕਲਦੀ ਹੈ, ਹੈ ਨਾ। ਹਾਲਾਂਕਿ ਸਟੀਮ ਵੀ ਇੱਕ ਅਲੱਗ ਸ਼ਬਦ ਹੈ,
0: ਅਲੱਗ ਸ਼ਬਦ ਹੈ,
1: ਸਟੀਮ ਨਹੀਂ ਆ ਉਹ, ਪਰ ਸਟੀਮ ਉਹ ਆ ਜਿਹਦੇ ਵਿੱਚੋਂ ਨਾਲ ਪਾਣੀ ਵੀ
0: ਨਿਕਲਦਾ
1: ਵਾ। ਸੋ ਇਹਦੇ ਵਿੱਚ ਪਾਣੀ ਨਹੀਂ ਹੋਊਗਾ, ਇਹ ਸਿਰਫ ਉਹਦੀ ਆਪਾਂ ਕਹਾਂਗੇ ਇੱਕ ਅਲੱਗ ਜਾਂ ਇੱਕ ਵੱਖਰੀ ਫੋਰਮ ਹੈ, ਜਿਹਦੇ ਵਿੱਚ ਪਾਣੀ ਤਾਂ ਨਹੀਂ ਆ,
0: ਪਾਣੀ ਤਾਂ ਨਹੀਂ ਹੈ, ਪਰ ਇੱਕ ਲਾਈਕ ਫਲੂਇਡ ਆ ਜਿਹੜਾ ਗਰਮ ਕਰਕੇ ਉਹਦੇ ਨਾਲ ਭਾਫ਼ ਨਿਕਲਦੀ ਹੈ।
1: ਹਾਂਜੀ, ਉਹਦੇ ਵਿੱਚੋਂ ਭਾਫ਼ ਜੀ ਨਿਕਲਦੀ ਹੈ। ਸੋ ਇਹ ਕਰਨ ਜੀ ਕਹਿੰਦੇ ਨੇ ਕਿ ਜੀ ਥੈਂਕ ਯੂ ਤੁਹਾਡਾ, ਅਤੇ ਵਾਈਪ ਆਊਟ, ਹਾਂ ਵਾਈਪ ਆਊਟ, ਪਰ ਉਹ ਜੋ ਮੇਰੇ ਦਿਮਾਗ 'ਚ ਆ ਰਿਹਾ ਹੈ ਉਹ ਇੱਕ ਹੋਰ ਚੀਜ਼ ਆ,
0: ਹੋਰ ਚੀਜ਼ ਆ।
1: ਥੈਂਕ ਯੂ ਤੁਹਾਡਾ, ਅਤੇ ਇਹ ਵੇਪ ਆ, ਉਹ ਵਾਈਪ ਆ, ਵਾਈਪ ਮਤਲਬ ਪੂੰਝਣਾ,
0: ਪੂੰਝਣਾ, ਹਾਂਜੀ,
1: ਹਾਂ ਉਹ ਪੂੰਝਣਾ ਹੋ ਗਿਆ। ਅਤੇ ਗੁਰਸੇਵਕ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਅੱਜ ਦਾ ਦਿਨ ਕਹਿੰਦੇ ਖੁਸ਼ੀਆਂ ਭਰਿਆ ਹੋਵੇ। ਆਪਾਂ ਨਾ ਇਹ ਅਗਲੇ ਹਿੱਸੇ 'ਚ ਆ ਕੇ ਅਤੇ ਫਿਰ ਇੱਥੋਂ ਗੱਲਾਂ ਬਾਤਾਂ ਅੱਗੇ ਤੋਰਦੇ ਹਾਂ, ਪਰ ਸਾਡੇ ਨਾਲ ਅਸੀਸ ਆਈ ਸੀ, ਆਪਾਂ ਉਹਦੇ ਨਾਲ ਗੱਲ ਕਰ ਲੈਂਦੇ। ਅਸੀਸ ਅੱਜ ਲੇਟ ਉੱਠੀ ਹੈ ਮੈਨੂੰ ਲੱਗਦਾ, ਅਤੇ ਉਹਦੇ ਨਾਲ ਆਪਾਂ ਗੱਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਲੇਟ ਉੱਠਣ ਵਾਲੇ ਅਸੀਸ ਕੌਰ ਜੀ।
2: ਓ ਬਈ, ਮੰਮਾ ਦੀ ਅਪੁਆਇੰਟਮੈਂਟ ਸੀ, ਤੰਗੂ ਮੈਂ ਲੇਟ ਆਈ, ਕੋਈ ਮੰਮਾ ਕੋਲ ਫੋਨ ਸੀ, ਤੰਗੂ ਮੈਂ ਗੱਲ ਨਹੀਂ ਕਰ ਸਕਦੀ।
1: ਹਾਂ, ਮੈਂ ਵੀ ਆਖਾਂ ਵੀ ਅਸੀਸ ਤੇ ਨਹੀਂ ਲੇਟ ਹੋ ਸਕਦੀ, ਇਹ ਤਾਂ ਬੜੀ ਟਾਈਮ ਦੇ ਨਾਲ ਉੱਠ ਪੈਂਦੀ, ਬੜੀ ਬੀਬੀ ਕੁੜੀ ਆ, ਅੱਜ ਮੰਮਾ ਨੇ ਲੇਟ ਕਰਾਇਆ ਹੋਣਾ, ਮੈਂ ਨਾ ਸੋਚਦਾ ਹੀ ਮਨ 'ਚ।
2: ਅੱਜ ਮੰਮਾ ਨੇ ਕਿਤੇ, ਕਿਉਂਕਿ ਮੰਮਾ ਅਪੁਆਇੰਟਮੈਂਟ ਗਏ ਤੇ ਫੋਨ ਵੀ ਨਾਲ ਲਏ, ਕਿਉਂਕਿ ਉਹਨਾਂ ਨੇ ਬਲੱਡ ਟੈਸਟ ਕਰਾਉਣਾ ਸੀ।
1: ਓਹੋ,
0: ਅੱਛਾ,
1: ਉਹ ਪਨ
2: ਜੋ ਮੈਂ ਗੱਲ ਕਰ ਲਈ, ਮੈਂ ਵੀ ਜਾਣਾ।
1: ਅੱਛਾ ਅੱਛਾ, ਫੇਰ ਜਾਣਾ ਤੁਸੀਂ ਵੀ, ਮੇਰਾ ਜੀ ਕਰਦਾ ਤੁਹਾਨੂੰ ਨਾ ਇੱਕ ਫੋਨ ਹੀ ਲੈ ਦਈਏ, ਤੁਸੀਂ ਆਪੇ ਕਰ ਲਿਆ ਕਰੋ।
2: ਬਟ ਮੈਂ ਲੈ ਨਹੀਂ ਨਾ ਸਕਦੀ,
1: ਹਰ ਛੋਟੀ ਹੈ ਨਾ।
0: ਹਾਂਜੀ,
1: ਹਾਂ, ਅਰਜ਼ਾ ਤੁਸੀਂ ਲੈ ਲਿਆ ਫੋਨ,
0: ਮੇਰੇ ਕੋ ਮੰਮਾ ਦਾ ਪੁਰਾਣਾ ਫੋਨ ਹੈਗਾ।
1: ਹਾਂ, ਅਰਜ਼ਾ ਨੂੰ ਹੁਣ ਮਿਲਿਆ ਹੀ, ਅਰਜ਼ਾ ਨੂੰ ਜਾ ਕੇ,
0: ਕਿਉਂਕਿ ਮੈਂ ਹਾਈ ਸਕੂਲ 'ਚ ਹੋ ਗਈ ਹਾਂ ਅਤੇ ਫਿਰ ਕਈ ਵਾਰੀ ਜਦੋਂ ਬਾਹਰ ਜਾਣਾ ਹੁੰਦਾ ਮੰਮਾ ਨੂੰ ਕਾਲ ਕਰਨੀ ਪੈਂਦੀ ਆ।
1: ਹਾਂ, ਅਸੀਸ ਨੂੰ ਕਿੰਨੇ ਸਾਲਾਂ 'ਚ ਮਿਲੂਗਾ, ਹੁਣ ਕਿੰਨਾ ਟਾਈਮ ਰਹਿ ਗਿਆ? ਇਹ 6 ਦੀ ਆ, ਤੁਹਾਨੂੰ ਕੀ ਲੱਗਦਾ, ਤੁਹਾਨੂੰ ਕੀ ਲੱਗਦਾ ਕਿੰਨੇ ਸਾਲਾਂ ਨੂੰ ਮਿਲੂਗਾ ਤੁਹਾਨੂੰ?
2: ਮੈਨੂੰ ਆਲਰੇਡੀ ਪਤਾ
1: ਕੀ,
2: ਲਾਈਕ ਗ੍ਰੇਡ 8 ਚ ਗ੍ਰੇਡ 9 ਚ ਮਿਲੂ ਫੋਨ,
0: ਮਤਲਬ ਮੇਰੇ ਕੋਲ ਆਂਦੇ।
1: ਹਾਂ, ਜਦੋਂ ਆਰਜ਼ਾ ਨੂੰ ਵੀ ਗ੍ਰੇਡ 9 ਚ ਮਿਲਿਆ, 8 ਚ ਮਿਲਿਆ,
0: 9 ਚ, ਹਾਂਜੀ
1: 9 ਚ ਮਿਲਿਆ ਨਾ, ਤੇ ਤੁਹਾਨੂੰ ਵੀ 9 ਚ,
2: ਗ੍ਰੇਡ 8 ਚ 9 ਚ ਮਿਲੂ ਫੋਨ,
1: ਤੁਹਾਨੂੰ ਵੀ 9 ਚ ਮਿਲੂਗਾ ਫਿਰ, ਹੈਨਾ?
2: ਵੇਟ, ਨਹੀਂ, ਹੂੰ, ਆਰਜ਼ਾ ਦੀਦੀ ਨੂੰ 9 ਚ ਮਿਲਿਆ, ਬਟ ਮੈਨੂੰ ਫੋਨ ਸੁਣੋ ਮਿਲੂਗਾ ਗ੍ਰੇਡ 8 ਚ, ਮੇਰੇ ਲਈ ਆਈਪੈਡ ਮੈਨੂੰ ਮਿਲੂ ਗ੍ਰੇਡ 9 ਚ, ਤੇ ਫਿਰ ਮੇਰੇ ਕੋਲ ਲੈਪਟਾਪ ਮੈਨੂੰ ਗ੍ਰੇਡ 10 ਚ।
0: ਵਾਓ, ਅੱਛਾ ਅੱਛਾ, ਪਲੈਨਿੰਗ ਕਰਕੇ ਰੱਖੀ ਆ।
1: ਵਾਹ ਵਾਹ, ਤੇ ਲੈਪਟਾਪ ਤੇ ਉਹ ਤੁਹਾਨੂੰ ਉਹ ਦਿੱਤਾ ਹੀ ਹੁੰਦਾ ਉਹਨਾਂ ਨੇ,
0: ਹਾਂਜੀ,
1: ਪ੍ਰਾਇਮਰੀ ਚ ਵੀ ਦੇ ਹੀ ਦਿੰਦੇ ਆ ਪੜ੍ਹਨ ਦੇ ਲਈ।
2: ਬਟ ਕਦੇ ਕਦੇ ਜਾਂ ਤਾਂ ਜੇ ਅਸੀਂ 2 ਲੈਪਟਾਪ ਲੈ ਲਏ, ਐ ਅਸੀਂ ਕਹਿ ਲਾਂਗੇ ਵੀ ਇੱਕ ਸਕੂਲ ਵਾਲਾ, ਇੱਕ ਘਰ ਵਾਲਾ।
1: ਅੱਛਾ ਅੱਛਾ, ਉਹ ਘਰ ਵਾਲਾ ਨਹੀਂ ਮਿਲਿਆ ਹਲੇ। ਹਾਂ, ਠੀਕ ਹੈ, ਇਹ ਮਸਲਾ ਵਾ।
2: ਘਰ ਵਾਲਾ ਵੀ ਨਹੀਂ ਮਿਲਿਆ, ਸਕੂਲ ਵਾਲਾ ਵੀ ਨਹੀਂ ਮਿਲਿਆ, ਦੀਵਰੇ ਕੋਲ ਆਪਦਾ ਸਕੂਲ ਵਾਲਾ, ਜਿਹੜਾ ਦੀਵਰੇ ਕੋਲ ਇੱਕ ਆ ਉਹ ਸਕੂਲ ਵੀ ਲੈਂਦਾ, ਜਾਂ ਉਤੇ ਵੀਡੀਓਜ਼ ਦੇਖਦਾ ਘਰ।
1: ਓ, ਇਦਾਂ ਕਰਦਾ, ਮਮਾ ਗੁੱਸੇ ਨਹੀਂ ਹੁੰਦੇ
2: ਉਹਨੂੰ? ਕੰਮ ਫੋਨ ਉਹ ਲੈਪਟਾਪ ਤਾਂ ਕੰਮ ਲਈ ਹੁੰਦਾ, ਬਟ ਦੀਵਰਾ ਮੋਸਟ ਆਫ ਦਾ ਟਾਈਮ ਬਸ ਕਹਿੰਦਾ ਮੈਂ ਕੰਮ ਕਰ ਰਿਹਾ ਜਦੋਂ ਵੀਡੀਓ ਦੇਖਦਾ ਹੁੰਦਾ।
1: ਓਕੇ,
2: ਦੀਵਰਾ ਮੈਨੂੰ ਲਾਏ ਕਰਕੇ ਝੂਠ ਬੋਲ ਕੇ ਕਹਿੰਦਾ ਭਈ ਮੈਂ ਕੰਮ ਹੀ ਕਰ ਰਿਹਾ, ਫਿਰ ਮੈਨੂੰ ਲੈਪਟਾਪ ਤੇ ਦੇਖਣ ਨਹੀਂ ਦਿੰਦਾ, ਕੋਈ ਉਹ ਵੀਡੀਓ ਦੇਖਦਾ ਹੁੰਦਾ।
1: ਹਾਂ, ਉਹਨੂੰ ਇਦਾਂ ਲੱਗਦਾ ਹੋਣਾ ਨਾ ਵੀ ਅਸੀਸ ਨੂੰ ਜਿੱਦਾਂ ਪਤਾ ਹੀ ਨਹੀਂ ਲੱਗਦਾ, ਪਰ ਅਸੀਸ ਨੂੰ ਤੇ ਸਾਰਾ ਕੁਝ ਪਤਾ।
2: ਯੈਸ, ਮੈਨੂੰ ਪਤਾ, ਚਾਹੂੰ ਤਾਂ ਮੈਂ ਤੁਹਾਨੂੰ ਗੱਲਾਂ ਦੱਸਦੀ ਹਾਂ।
1: ਤੁਹਾਨੂੰ ਪਤਾ ਜਦੋਂ ਆਰਜ਼ਾ ਦੀਦੀ ਵੀ ਤੁਹਾਡੇ ਕੋ ਜਿੱਡੀ ਹੁੰਦੀ ਸੀ ਫੋਨ ਕਰਦੀ ਹੁੰਦੀ ਸੀ, ਹੁਣ ਵੇਖ ਲਓ ਵੱਡੀ ਹੋ ਗਈ ਆ। ਤੁਸੀਂ ਵੀ ਜਦੋਂ ਵੱਡੇ ਹੋ ਜਾਓਗੇ ਤੁਸੀਂ ਵੀ ਫਿਰ ਇੱਥੇ ਆ ਕੇ ਸਾਡੇ ਨਾਲ ਪ੍ਰੋਗਰਾਮ ਕਰਿਆ ਕਰੋਗੇ, ਹੈਨਾ?
2: ਮੈਂ ਤਾਂ ਹੁਣੀ ਆ ਜੂ, ਫਿਰ ਮੈਨੂੰ ਬੰਦੇ ਕਿਆ ਕਰੇ। ਸਤਿ ਸ਼੍ਰੀ ਅਕਾਲ, ਸੀਸ ਕੈਰ, ਬੱਚੇ ਕਹਿ ਰਹੇ ਸਤਿ ਸ਼੍ਰੀ ਅਕਾਲ ਨਸ਼ੀਸ਼ ਕੌਰ ਦੀਦੀ, ਸ਼੍ਰੇਆ ਦੀ ਛੋਟੇ ਵੀਰੇ ਨੂੰ ਕਹਿਣਾ ਪਊ ਅਸੀਸ ਦੀਦੀ ਕੋਲ, ਮੈਂ ਉਹ ਤੋਂ ਵੱਡੀ ਹਾਂ।
1: ਹਾਂ ਹਾਂ, ਉਹਨੂੰ ਕਹਿਣਾ ਪੈਣਾ ਨਾ ਫਿਰ ਅਸੀਸ।
2: ਹਾਂ, ਉਹਨੂੰ ਕਹੀ ਅਸੀਸ ਕੌਰ ਕਹਿਣੀ।
1: ਹਾਂ, ਉਹਨੂੰ ਫਿਰ ਦੀਦੀ ਕਹਿਣਾ ਪਿਆ ਕਰਨਾ। ਹੋ ਫਿਰ ਤਾਂ ਬੜੀ ਗੱਲ ਹੈ ਨਾ,
2: ਜਦੋਂ 5 ਜਾਂ 6 ਸਾਲ ਦਾ ਹੁੰਦਾ ਉਦੋਂ ਨਹੀਂ ਉਹਨੂੰ ਦੀਦੀ ਕਹਿਣਾ ਪਊ।
1: ਹਾਂ, ਤੁਸੀਂ ਕਿਹੜੀਆਂ ਗੱਲਾਂ ਕਰੋਗੇ ਆ ਕੇ? ਸਭ ਤੋਂ ਤੁਹਾਨੂੰ ਕਿਹੜਾ ਟੌਪਿਕ ਆਉਂਦਾ ਵਾ
2: ਜਿਹੜਾ ਤੁਸੀਂ ਬੋਲਣੀ ਹੈ? ਤੁਸੀਂ ਛੁੱਟੀ ਲੈ ਲਿਆ ਕਰੋ, ਮੈਂ ਤੁਹਾਡੇ ਸਾਰੇ ਗੱਲਾਂ ਕਰ ਲਿਆ ਕਰੂੰ।
1: ਓ ਵੈਰੀ ਨਾਈਸ, ਵੈਰੀ ਨਾਈਸ।
2: ਆਪ ਦਾ ਟੌਪਿਕ ਤਾਂ ਕੋਈ ਨਹੀਂ ਕਰਨਾ।
1: ਆਪ ਦਾ ਕੋਈ ਨਹੀਂ ਕਰਨਾ? ਅੱਛਾ ਅੱਛਾ ਅੱਛਾ, ਇਹ ਤਾਂ ਸਾਰੇ ਚਾਹੁੰਦੇ ਆ ਵੈ ਹੈ। ਚਲੋ, ਇਹ ਆਰਜ਼ਾ ਦੇ ਹੋਰ ਵੱਡੇ ਹੋ ਜਾਣਾ ਨਾ, ਤੇ ਫਿਰ ਤੁਸੀਂ ਆਰਜ਼ਾ ਦੀਦੀ ਨਾਲ ਕਰ ਲਿਓ।
0: ਹਾਂਜੀ,
2: ਫਿਰ ਅਸੀਂ ਛੁੱਟੀਆਂ ਚ ਹਮੇਸ਼ਾ ਅਮ ਜਦੋਂ ਸਾਡਾ ਸਕੂਲ ਲੱਗਦਾ ਹੁੰਦਾ ਉਦੋਂ ਤੁਸੀਂ ਕਰਿਆ ਕਰਨਾ ਰੇਡੀਓ ਵਾਲੇ ਦੇ ਬੰਦੇ ਨੇ, ਜਦੋਂ ਛੁੱਟੀਆਂ ਹੋਣੀ ਆ ਅਸੀਂ ਕਰਿਆ ਕਰਾਂਗੇ।
1: ਆ ਵੀ ਗੁੱਡ ਹੈ ਨਾ, ਛੁੱਟੀਆਂ ਦੇ ਵਿੱਚ ਤੁਸੀਂ ਮੈਨੂੰ ਛੁੱਟੀਆਂ ਦਿਆ ਕਰੋ, ਆ ਵੀ ਠੀਕ ਆ।
2: ਹਾਂ, ਛੁੱਟੀਆਂ ਦੇ ਵਿੱਚ ਤੁਸੀਂ ਛੁੱਟੀਆਂ ਲੈ ਲਿਆ ਕਰੋ, ਤੇ ਜਦੋਂ ਸਾਡਾ ਸਕੂਲ ਹੁੰਦਾ ਅਸੀਂ ਛੁੱਟੀਆਂ ਲੈ ਲਿਆ ਕਰਾਂਗੇ।
1: ਅਸੀਂ ਸਸਾ ਬਹੁਤ ਬੈਸਟ ਆਈਡੀਆ ਦਿੱਤਾ ਤੁਸੀਂ।
0: ਆ ਤਾਂ ਵਧੀਆ ਆਈਡੀਆ,
1: ਸਭ ਤੋਂ ਬੈਸਟ ਆਈਡੀਆ।
2: ਮੈਂ ਸਮਾਰਟ ਹੈ।
0: ਓਹ, ਇਹ ਤਾਂ ਪਤਾ ਹੀ ਹੈ ਸਾਨੂੰ।
1: ਅਸੀਂ ਤੇ ਅੱਜ ਪੂਰੀ ਚਾਰਜ ਹੋਈ ਹੈ।
2: ਕਿਹੜੀਆਂ
1: ਅਨਹੈਲਦੀ ਕਿਹੜੀਆਂ ਖਾਧੀਆਂ?
2: ਹੈਲਦੀ ਭੁੱਲ ਗਈ।
1: ਅਨਹੈਲਦੀ ਕਿਹੜੀਆਂ ਖਾਧੀਆਂ?
2: ਐਵਰੀ ਡੇ ਮੈਂ ਭੁੱਲਦੀ ਕਦੇ ਕਦੇ।
1: ਅੱਛਾ, ਹੋ ਕਿਹੜੀਆਂ ਭੁੱਲਦੇ ਹੋ, ਹੈਲਦੀ ਕਿ ਅਨਹੈਲਦੀ?
2: ਹੈਲਦੀ ਤੇ ਮਾੜਾ ਜਿਹਾ ਅਨਹੈਲਦੀ। ਬਾਹਲਾ ਹੈਲਦੀ ਹੋਣ, ਕੱਲ ਤੋਂ ਹੀ ਮੈਂ ਹੈਲਦੀ ਖਾਧਾ। ਉਹ ਤਾਂ ਮੈਂ ਮਾੜਾ ਜੰਗ ਵੀ ਖਾਂਦੀ ਸੀ, ਜੰਕ ਖਾਂਦੀ ਸੀ, ਤੇ ਫਿਰ ਮੈਂ ਹੈਲਦੀ ਬਾਹਲਾ ਨਹੀਂ ਖਾਂਦੀ ਸੀ, ਕੋਈ ਮੈਂ ਫਸੀਟਰ ਸੀ, ਤੇ ਕੱਲ ਤੋਂ ਮੈਂ ਫਸੀਟਰ ਨਹੀਂ ਹੋਈ।
1: ਅੱਛਾ, ਕੱਲ ਤੋਂ ਨਹੀਂ?
2: ਮੰਮਾ ਹੈਪੀ ਹੋ ਗਏ। ਹੁਣ ਜਦੋਂ ਮੈਂ ਆਪਦਾ ਭਾਰ ਚੈੱਕ ਕਰੂੰਗੀ ਨਾ, ਮੈਨੂੰ ਲੱਗਦਾ ਮੇਰਾ ਵੱਧ ਜੂ।
0: ਨਟ ਬਟਰ ਖਾਧਾ ਕਿਉਂਕਿ ਉਹ ਚ ਫੈਟ ਬਹੁਤ ਹੁੰਦੀ ਆ, ਤੇ ਨਟ ਬਟਰ ਜੈਮ ਤੇ ਬ੍ਰੈਡ, ਇਹ ਸਕੂਲ ਤੋਂ ਬਾਅਦ ਮੇਰਾ ਡੇਲੀ ਦਾ ਹੁੰਦਾ ਕੰਮ। ਤੇ ਮੈਂ ਦਹੀਂ ਚ ਵੱਧ ਤੋਂ ਵੱਧ ਗ੍ਰੈਨੋਲਾ ਮਤਲਬ ਓਟਸ ਨਟਸ ਏਦਾਂ ਪਾ ਕੇ ਤੇ ਬੈਰੀਜ਼ ਪਾ ਕੇ ਖਾਧੇ, ਤੇ ਫਿਰ ਉਹਦੇ ਨਾਲ ਵੇਟ ਗੇਨ ਹੋਇਆ, ਤੇ ਮੈਨੂੰ ਜਿਹੜੇ ਯੋਗਟ ਤੋਂ ਵੀ ਮੈਨੂੰ ਵੱਧ ਤੋਂ ਵੱਧ ਪ੍ਰੋਟੀਨ ਮਿਲਿਆ, ਤੇ ਮੈਂ ਸਵੇਰੇ ਉੱਠ ਕੇ 2 ਐਗ ਵੀ ਖਾਂਦੀ ਹਾਂ ਨਾਲ, ਤਾਂ ਕਿ ਮੈਨੂੰ ਉੱਥੋਂ ਵੀ ਪ੍ਰੋਟੀਨ ਮਿਲੇ।
1: ਦੱਸੋ ਹੁਣ ਅਸੀਸ ਜੀ, ਇਹਚੋਂ ਖਾਂਦੇ ਤੁਸੀਂ ਕੁਛ?
2: ਮੈਂ ਆਂਡਾ ਖਾਂਦੀ, ਬਟ ਮੈਂ ਹਮੇਸ਼ਾ ਫਰੂਟ ਹੁਣ ਮੈਂ ਖਾਧੇ ਨਹੀਂ, ਬਟ ਹੁਣ ਮੈਂ ਖਾਣ ਲੱਗੂਗੀ। ਉਹ ਬਸ ਮੈਂ ਫਰੂਟ ਯੋਗਟ ਚ ਨਹੀਂ ਪਾਉਂਦੀ, ਬਟ ਮੈਂ ਯੋਗਟ ਖਾਣੀ, ਮੈਂ ਆਂਡਾ ਖਾਣੀ ਹਮੇਸ਼ਾ, ਇੱਕ ਉਹਦਾ ਸੈਂਡਵਿਚ ਹੀ ਬਣਾਉਂਦੀ ਹਾਂ ਮੈਂ, ਹੈਲਦੀ ਸੈਂਡਵਿਚ ਐਗ ਨਾਲ। ਤੇ ਮੈਂ ਯੋਗਟ ਵੀ ਖਾਣੀ ਕਦੇ ਕਦੇ, ਮੈਂ ਔਰੇਂਜ ਜੂਸ ਵੀ ਪੀਨੀ, ਤੇ ਮੈਂ ਔਰੇਂਜ ਜੂਸ ਵੀ ਖਾਣੀ ਮੰਮਾ ਨਾਲ, ਤੇ ਮੈਂ ਸਬਜ਼ੀ ਵੀ ਕੱਲ ਖਾਧੀ ਸੀ।
1: ਥੋੜੀ ਕੁੱਟ ਵੀ ਖਾਇਆ ਕਰ।
2: ਕੁੱਟ ਤਾਂ ਮੈਨੂੰ, ਕਿਉਂਕਿ ਉਹ ਜਦੋਂ ਮੈਂ ਖਾਣੀ ਆ ਮੰਮਾ ਹੈਪੀ ਹੁੰਦੇ, ਉਹ ਮਾਰ ਕੇ ਮਿਲ ਸਕਦੇ ਮੈਨੂੰ।
1: ਅੱਛਾ,
2: ਮੈਂ ਕੁਝ ਗਲਤ ਕੀਤਾ?
1: ਨਹੀਂ, ਪਰ ਉਦਾਂ ਹੀ ਕਿਹਾ, ਕੁੱਟ ਖਾ ਕੇ ਵੀ ਕਈ ਵਾਰੀ ਮਜ਼ਾ ਆਉਂਦਾ ਵੱਡੇ ਹੋ ਜੀ ਦਾ।
2: ਉਹ ਬਈ, ਕੁੱਟ ਖਾ ਕੇ ਕੋਈ ਮਜ਼ਾ ਨਹੀਂ ਆਉਂਦਾ, ਉਦੋਂ ਰੋਣ ਆਉਂਦੀ।
1: ਕੁੱਟ ਖਾ
2: ਪਾਣੀ ਵੀ ਪੀਨੀ ਹੁਣ,
1: ਮੇਰੀ ਗਲਤ ਕੌਣ? ਕੁੱਟ ਖਾ ਕੇ ਜਦੋਂ ਮਜ਼ਾ ਆਉਂਦਾ, ਤੇ ਮਜ਼ਾ ਪਤਾ ਕਿੱਦਾਂ ਆਉਂਦਾ, ਕੁੱਟ ਖਾ ਕੇ ਜਦੋਂ ਤੁਸੀਂ ਰੋਂਦੇ ਹੋ, ਹੈ ਨਾ, ਤੇ ਫਿਰ ਮੰਮਾ ਨੂੰ, ਫਿਰ ਮੰਮਾ ਤੁਹਾਨੂੰ ਮਨਾਉਂਦੇ ਆ ਪਿਆਰ ਦੇ ਨਾਲ, ਹੈ ਨਾ, ਐਕਸਟਰਾ ਪਿਆਰ ਕਰਦੇ ਆ, ਫਿਰ ਉਹ ਕਹਿੰਦੇ ਦੱਸ ਕੀ ਖਾਣਾ ਤੁਹਾਨੂੰ, ਉਹ ਤੁਹਾਡੇ ਮੰਨਦੀਆਂ।
2: ਜਿਹੜਾ ਕੁਛ ਬਣਿਆ ਹੁੰਦਾ ਉਹ ਹੀ ਖਾਣਾ ਪੈਂਦਾ।
0: ਇਹ ਗੱਲ ਨਾਲ ਮੈਂ ਵੀ ਸਹਿਮਤ ਹਾਂ।
1: ਤੁਹਾਡੇ ਫੋਨ ਬਹੁਤ ਲੱਗੇ ਨਾ, ਖੜੋ ਤੁਸੀਂ, ਤੁਹਾਡੀ ਆਵਾਜ਼ ਪਾਟ ਜਾਂਦੀ ਹੈ। ਹਾਂ, ਤੁਸੀਂ ਜਿੱਥੇ ਇੱਕੇ ਥਾਂ ਤੇ ਰੱਖੀਦਾ ਫੋਨ ਨਾ, ਖਾਣਾ ਥੋੜੀ ਹੁੰਦਾ ਵਾ, ਫੋਨ ਸਿਰਫ ਸੁਣਨਾ ਹੁੰਦਾ ਤੇ ਬੋਲਣਾ ਹੁੰਦਾ ਵਾ, ਠੀਕ ਹੈ? ਮੈਂ ਮੂੰਹ ਚ ਨਾ ਵਾੜ ਲਿਆ ਕਰੋ ਫੋਨ। ਓਕੇ, ਠੀਕ ਆ, ਕੀ ਸੁਣਾਓਗੇ ਫਿਰ ਅੱਜ?
2: ਅੱਜ ਤਾਂ ਗੱਲਾਂ ਹੀ ਕਰਨੀਆਂ, ਦੇਖੋ ਇਹ ਗੱਲ, ਅੱਜ ਤਾਂ ਮੈਂ ਗੱਲਾਂ ਹੀ ਕਰਨੀਆਂ, ਵੈਸੇ ਮੈਂ ਬੋਲੀ ਕੋਈ ਯਾਦ ਨਹੀਂ ਕੀਤੀ, ਤੇ ਮੈਂ ਤੇ ਮੇਰੇ ਨਾਨਾ ਜੀ ਘਰ ਆਏ ਸੀ।
1: ਅੱਛਾ, ਫਿਰ
2: ਕੱਲ ਆਏ ਸੀ ਉਹ।
1: ਫਿਰ ਉਹ ਕਹਿ ਕੇ ਨਹੀਂ ਗਏ ਤੂੰ ਬੜਾ ਪਟਾਕਦੀ ਹੈ?
2: ਫਿਰ ਅਸੀਂ ਸ਼ੇਰਾਂ ਕੀਤੀਆਂ ਉਹਨਾਂ ਨੇ, ਅਸੀਂ ਸੋਏ, ਅਸੀਂ ਤਾਸ਼ ਖੇਡੀ, ਖਾਏ ਪੀਤਾ, ਖਾਇਆ ਪੀਤਾ।
1: ਤੁਹਾਨੂੰ ਤਾਸ਼ ਖੇਡਣੀ ਆਉਂਦੀ?
2: ਬ੍ਰਸ਼ ਕਰਕੇ ਸੌ ਗਏ, ਜਾਂ ਨਾਨਾ ਜੀ ਮੈਂ ਵੀ ਬ੍ਰਸ਼ ਕੀਤਾ ਜਾਂ ਨਾ ਕੀਤਾ ਪਤਾ ਨੀ, ਜਾਂ ਕੁਲੀ ਕੀਤੀ ਜਾਂ ਹੱਥ ਨਾਲ ਬ੍ਰਸ਼ ਕੀਤਾ।
1: ਹੱਥ ਨਾਲ ਬ੍ਰਸ਼ ਕਿੱਦਾਂ ਹੁੰਦਾ? ਮੈਂ ਵੀ ਇੱਕ ਦਿਨ ਮਾਰੀ, ਮੇਰੀ ਉਂਗਲ ਚਿੱਟੀ ਹੋ ਗਈ ਪਰ ਦੰਦ ਪੀਲੇ ਹੀ ਰਹੇ। ਹਾਂ, ਇਹ ਪਤਾ ਨੀ ਕੀ ਹੋਇਆ।
2: ਆਏ ਤਾਂ ਹੁੰਦਾ ਹੈ ਕਿਉਂਕਿ ਤੁਹਾਡੇ ਦੰਦ ਪੀਲੇ।
1: ਹਾਂ, ਮੈਨੂੰ ਡਾਕਟਰ ਨੇ ਕਿਹਾ ਸੀ ਤੁਸੀਂ ਨਾ ਦੰਦਾਂ ਦੇ ਉੱਤੇ ਬ੍ਰਸ਼ ਲਵਾ ਲਓ, ਤੇ ਫਿਰ ਮੈਂ ਹੁਣ ਉਹ ਲਵਾ ਲੈਣੇ ਨਾ, ਆਪੇ ਸਾਫ਼ ਹੋ ਜਾ ਕਰਨੇ।
2: ਬ੍ਰਸ਼ ਉਹ ਦੂਜੀ ਚੀਜ਼ ਹੈ, ਜਦੋਂ ਤੁਸੀਂ ਟੂਥਪੇਸਟ ਉਹ ਤੇ ਲਾਉਂਦੇ ਹੋ, ਕੋਈ ਕੋਈ ਟੂਥਪੇਸਟ ਆਪਦੇ ਫਿੰਗਰ ਤੇ ਨਹੀਂ ਲਾਉਂਦੇ, ਫਿਰ ਐਂ ਬ੍ਰਸ਼ ਕਰਦੇ ਹੋ?
1: ਨਹੀਂ, ਉਹ ਕਹਿੰਦੇ ਸੀ ਜਿੱਦਾਂ ਗੱਡੀ ਦੇ ਸ਼ੀਸ਼ੇ ਨਹੀਂ ਸਾਫ਼ ਕਰਦੇ ਅੱਗੇ ਵੈਪਰ ਲੱਗੇ ਹੁੰਦੇ ਆ, ਹੈ ਨਾ, ਜਦੋਂ ਪਾਣੀ ਮੀਂਹ ਪੈਂਦਾ, ਉਹ ਕਹਿੰਦੇ ਸੀ ਬ੍ਰਸ਼ ਨਾ ਤੁਹਾਡੇ ਦੰਦਾਂ 'ਤੇ ਲਾ ਦਾਂਗੇ, ਅਤੇ ਉਹ ਜਦੋਂ ਤੁਸੀਂ ਰੋਟੀ ਖਾਂਦੇ ਹੋ ਉਹਨਾਂ ਨੇ ਆਪਣੇ ਆਪ ਸਾਫ਼ ਕਰਦੇ ਕਰਨਾ। ਈਜ਼ੀ ਹੈ ਨਾ, ਮੈਨੂੰ ਫਿਰ ਕਰਨਾ ਨਹੀਂ ਪਊਗਾ।
2: ਬਟ ਤੇ ਸਾਨੂੰ ਪਤਾ ਉਹ ਜਿਹੜੇ ਸਪਿਨ ਕਰਦੇ ਹੋ, ਜਿਹੜੀ ਆਵਾਜ਼ ਜਦੋਂ ਤੁਸੀਂ ਬਟਨ ਦੱਬਦੇ, ਤੁਸੀਂ ਐਂ ਆਪਦੇ ਫਿੰਗਰ ਨਾਲ ਬ੍ਰਸ਼ ਨੂੰ ਮੂਵ ਨਹੀਂ ਕਰਦੇ, ਹੈ ਨਾ, ਜੋ ਤੁਸੀਂ ਬਟਨ ਦੱਬਦੇ ਹੋ ਉਹ ਆਪੇ ਐਂ ਸਾਰੇ ਕਿਤੇ ਕਲੀਨ ਕਰਦਾ, ਤੁਸੀਂ ਬਸ ਉਹਨੂੰ ਟਰਨ ਕਰਨਾ ਵੀ ਕਿਹੜੇ ਸਾਈਡ ਦੰਦ 'ਤੇ ਕਰਨਾ। ਬਟ ਉਹ ਸਾਡੇ ਦੰਦੇ ਲਈ ਐਕਚੁਲੀ ਗੁੱਡ ਨਹੀਂ ਹੁੰਦਾ, ਬਟ ਐਡਾ ਤਿੱਕ ਹੁੰਦਾ ਵੀ ਉਹ ਵਾਲਾ ਗੁੱਡ ਹੈ ਬ੍ਰਸ਼, ਬਟ ਉਹ ਗੁੱਡ ਨਹੀਂ ਹੁੰਦਾ। ਸਾਨੂੰ ਹੈਂਡ ਬ੍ਰਸ਼ ਯੂਜ਼ ਕਰਨਾ ਪੈਂਦਾ, ਉਹ ਜਿਹੜਾ ਤੁਸੀਂ ਹੱਥ 'ਚ ਫੜਦੇ ਹੋ ਤੇ ਤੁਸੀਂ ਐਂ ਆਪਦੇ ਦੰਦਾਂ 'ਤੇ ਐਂ ਮੂਵ ਕਰਕੇ ਮਾਰਦੇ, ਕਿਉਂਕਿ ਉਹ ਜਿਹੜਾ ਸਪਿਨ ਕਰਦਾ ਉਹ ਵਧੀਆ ਨਹੀਂ ਤੁਹਾਡੇ ਦੰਦਾਂ ਲਈ।
1: ਇੰਨੀ ਨੌਲੇਜ ਕਿੱਥੋਂ ਇਕੱਠੀ ਕਰੀ ਫਿਰਦੇ ਹੋ ਤੁਸੀਂ?
2: ਕਿਉਂਕਿ ਮੇਰਾ ਵੀਰਾ ਕਰਦਾ ਤੇ ਮੈਨੂੰ ਪਤਾ।
1: ਅੱਛਾ ਅੱਛਾ ਅੱਛਾ, ਤੁਹਾਨੂੰ ਨਹੀਂ ਮਿਲਿਆ, ਤੁਸੀਂ ਸਮਾਰਟ ਹੋ ਨਾ।
2: ਯੈਸ, ਮੈਂ ਤਾਂ ਯੂਜ਼ ਹੀ ਕਰ ਸਕਦੀ।
1: ਹਾਂ, ਕਿਉਂ? ਉਹ ਭਾਰਾ ਹੁੰਦਾ ਨਾ, ਤਾਂ ਕਰਕੇ
2: ਬੱਚੇ ਅਲਾਊਡ ਨਹੀਂ ਹੁੰਦੇ।
1: ਭਾਰਾ ਹੁੰਦਾ ਨਾ, ਉਹ ਹਲੇ ਤੁਹਾਡੇ ਕੋਲ ਫੜਿਆ ਨਹੀਂ ਜਾਂਦਾ, ਤੁਸੀਂ ਸਿੱਖਸ ਹੋ ਨਾ, ਤੁਹਾਡੇ ਕੋਲ ਚੁੱਕਿਆ ਨਹੀਂ ਜਾਂਦਾ।
2: ਫੜਿਆ ਤਾਂ ਜਾਂਦਾ, ਬਸ ਮੈਂ ਅਲਾਊਡ ਨਹੀਂ।
1: ਕਿਉਂ ਅਲਾਊਡ ਕਿਉਂ ਨਹੀਂ? ਕਰੰਟ ਆਉਂਦਾ ਉਹਦੇ?
2: ਛੋਟੇ ਬੱਚਿਆਂ ਕੋਲ ਉਹ ਬ੍ਰਸ਼ ਹੁੰਦੇ ਜਿਹੜੇ ਉਹ ਹੱਥਾਂ ਨਾਲ ਮੂਵ ਕਰਦੇ, ਉਹ ਆਈ ਟਰ ਨਹੀਂ ਕਰਦਾ ਆਵਾਜ਼।
1: ਪਰ ਮੈਨੂੰ ਤਾਂ ਛੋਟੇ ਨਹੀਂ ਲੱਗਦੇ ਤੁਸੀਂ, ਕਿਉਂ ਅਰਦਾ? ਛੋਟੀ ਹੈ?
0: ਨਹੀਂ, ਇਹ ਬਹੁਤ ਸਮਾਰਟ ਆ।
1: ਹਾਂ, ਆ ਵੱਡਿਆਂ ਨੂੰ ਵੀ ਨਹੀਂ ਨੀਆਂ ਗੱਲਾਂ ਆਉਂਦੀਆਂ।
2: ਮੈਨੂੰ
1: ਤਾਂ ਲੱਗਦਾ ਤੁਹਾਨੂੰ ਗ੍ਰੇਡ 8 ਵਾਲੀਆਂ ਵੀ ਪਤਾ ਵਾ ਬੜੀਆਂ ਗੱਲਾਂ, ਜਿੱਦਾਂ ਬੋਲੀਆਂ।
2: ਗ੍ਰੇਡ 8, ਨਾਟ ਟੂ ਫਾਰ ਆਈ ਨੋ।
1: ਗ੍ਰੇਡ 8 ਦੇ ਵਿੱਚ ਬੋਲੀਆਂ ਆਉਂਦੀਆਂ ਤੁਹਾਨੂੰ?
0: ਨਹੀਂ
1: ਹੁੰਦੀਆਂ ਨਾ, ਤਾਂ ਇਹਨੂੰ ਆਉਂਦੀਆਂ ਆਲਰੇਡੀ।
0: ਵਾਓ,
2: ਯਾ
1: ਉਤੋਂ ਤੁਹਾਨੂੰ ਕਈ ਚੀਜ਼ਾਂ ਤੇ ਤੁਹਾਨੂੰ।
2: ਬਟ ਸਕੂਲ ਚ ਇਹ ਜੇ ਚੀਜ਼ਾਂ ਉਹ ਨਹੀਂ ਕਰਦੇ।
1: ਹਾਂ,
2: ਉਹ ਬੋਲ, ਉਹ ਪੰਜਾਬੀ ਸਕੂਲ ਨਹੀਂ ਨਾ।
1: ਹਾਂ,
2: ਉਹ ਇੰਗਲਿਸ਼ ਸਕੂਲ ਹੈ, ਨਾਰਮਲ ਸਕੂਲ।
1: ਓਹੋ, ਪਰ ਬਾਬਾ 50% ਲਾ ਲਈਏ ਫਿਰ।
0: ਹਾਂਜੀ,
2: ਮੇਰੇ ਕੋਲ ਇੱਕ ਪੰਜਾਬੀ ਸਕੂਲ ਸੰਡੇ ਹੁੰਦਾ ਤੇ 5 ਡੇਜ਼ ਕੱਲਾ ਸੈਟਰਡੇ ਹੀ ਛੁੱਟੀ ਹੁੰਦੀ ਮੇਰੇ ਵੀਕ ਤੇ ਜੋ ਮੈਂ ਸਕੂਲ ਜਾਣੀ,
1: ਕਿਉਂਕਿ
2: ਸੰਡੇ ਪੰਜਾਬੀ ਕਲਾਸ ਤੇ 5 ਵੀਕ ਡੇਜ਼ ਮੈਂ ਜਾਣੀ ਆ ਸਕੂਲ ਤੇ ਸੈਟਰਡੇ ਹੀ ਛੁੱਟੀ ਹੁੰਦੀ।
1: ਓਹ, ਇੰਨੀ ਬਿਜ਼ੀ ਰਹਿੰਦੀ ਆ
2: ਕੁੜੀ? ਮੰਡੇ ਤੋਂ ਫਰਾਈਡੇ ਇੰਗਲਿਸ਼ ਸਕੂਲ ਤੇ ਸੰਡੇ ਪੰਜਾਬੀ।
0: ਓਹ, ਤੇ ਤੁਹਾਡੇ ਇੰਗਲਿਸ਼ ਸਕੂਲ ਚ ਤਾਂ ਲੈਂਗੁਏਜ ਸਿਖਾਉਂਦੇ?
2: ਹਾਂ,
0: ਤੁਹਾਨੂੰ ਲੈਂਗੁਏਜ ਸਿਖਾਉਂਦੇ ਤੁਹਾਡੇ ਸਕੂਲ ਦੇ ਵਿੱਚ? ਨਹੀਂ,
2: ਉਹ ਬਸ ਲਰਨ ਨਹੀਂ ਕਰਦੇ, ਲਾਈਕ ਐਲਫਾਬੈਟ। ਐਲਫਾਬੈਟ ਤਾਂ ਅਸੀਂ ਹੁਣ ਡਨ ਹੈ। ਮੈਂ ਲਾਈਕ ਮੈਂ ਆਪਦੇ ਬ੍ਰੇਨ ਚ ਕਹਿੰਦੀ ਲਾਈਕ ਇੰਨੀ ਛੋਟੀ ਚੀਜ਼ਾਂ ਕਿ ਸਾਨੂੰ ਤੁਸੀਂ ਦੱਸੋ, ਇਹ ਤਾਂ ਸਾਨੂੰ ਆਉਂਦੀ ਹੈ ABC ਕਾਊਂਟਿੰਗ, 3 ਨੰਬਰਸ, ਇਹ ਜੀ ਚੀਜ਼ਾਂ ਸਿਖਾਉਂਦੇ। ਮੈਂ ਕਿਹਾ, ਮੈਂ ਆਪਦੀ ਬ੍ਰੇਨ ਚ ਕਹਿੰਦੀ ਭਈ ਇਹ ਤਾਂ ਮੈਨੂੰ ਆਉਂਦੇ, ਇਹ ਮੈਨੂੰ ਕਿਉਂ ਸਿਖਾ ਰਹੇ ਹੋ ਤੁਸੀਂ ਦੁਬਾਰਾ?
1: ਹਾਂ, ਕੁਛ ਵੱਡਾ ਸਿਖਾਓ। ਫਿਰ ਤੁਹਾਨੂੰ ਕੀ
2: ਜੀ ਬੁੱਢਾ ਸੁਣਾਉਂਦੇ ਨੇ ਉਹਨਾਂ ਮੈਂ ਉਹਨਾਂ ਕਦੇ ਉਹ ਕਦੇ ਵੀ ਉਹ ਸਾਨੂੰ ਕਹਿੰਦੇ ਜਾਂ 10 ਤੱਕ ਕਾਊਂਟ ਕਰੋ ਜਾਂ 20 ਤੱਕ ਕਾਊਂਟ ਕਰੋ ਉਹ ਕਦੇ ਵੀ ਉਹਨਾਂ ਨੂੰ ਪਤਾ ਹੀ ਲੱਗਦਾ ਵੀ ਮੈਨੂੰ 100 ਤੱਕ ਕਿੰਨਾ ਆਉਂਦਾ
1: ਓ 100 ਤੱਕ
2: ਯਾ
1: ਬੱਲੇ ਤੁਹਾਨੂੰ ਆਉਂਦਾ 100 ਤੱਕ
2: ਚਲੋ
1: ਠੀਕ ਹੈ ਥੈਂਕ ਯੂ
0: ਥੈਂਕ
1: ਯੂ ਭੈਣ ਜੀ ਵਾਪਸੀ ਕਰਦੇ ਰੇਡੀਓ ਹਾਂਜੀ 1674 AM
3: ਸੋਨਾ ਚਾਹੀਦਾ
4: ਭਰੋਸਾ ਚਾਹੀਦਾ
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
5: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ
6: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
7: ਕੀ ਹੋਇਆ
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
7: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 9077-9933
7: ਜਾਂ ਈਮੇਲ info@vyimmigration.com.au
6: ਯਾਦ ਰੱਖੋ 9077-9733
7: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
6: ਹਰ ਕਦਮ ਤੁਹਾਡੇ ਨਾਲ
8: ਇਹ ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ
9: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੀ ਬਿਜ਼ਨਸ ਨੂੰ ਚਮਕਾਓ ਕਾਲ 1300-1516-16 quicksignage.com.au

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਆਪਾਂ ਗੱਲਾਂ ਕਰ ਰਹੇ ਹਾਂ ਵੇਪਿੰਗ ਦੇ ਬਾਰੇ ਅਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਆ ਆਰਜ਼ਾ।
1: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ ਆਰਜ਼ਾ, ਠੀਕ ਠਾਕ ਹੋ?
1: ਹਾਂਜੀ ਤੁਸੀਂ ਠੀਕ ਹੋ ਜੀ? ਹਾਂਜੀ
0: ਹਾਂਜੀ ਹਾਂਜੀ, ਬਹੁਤ ਵਧੀਆ ਬਹੁਤ ਵਧੀਆ, ਥੈਂਕ ਯੂ ਥੈਂਕ ਯੂ। ਅਤੇ ਵੇਪਿੰਗ 'ਤੇ ਦੋਸਤੋ ਗੱਲਾਂ ਬਾਤਾਂ ਆਪਾਂ ਕਰ ਰਹੇ ਸਾਂ ਅਤੇ ਹੁਣ ਆਪਾਂ ਜੋ ਆਰਜ਼ਾ ਜਾਣਕਾਰੀ ਇਕੱਠੀ ਕਰਕੇ ਲਿਆਈ ਆ ਉਸ ਜਾਣਕਾਰੀ ਦੇ ਵਿੱਚੋਂ ਕੁਛ ਹੋਰ ਆਪਾਂ ਅੱਗੇ ਜਾਣਦੇ ਹਾਂ। ਆਪਾਂ ਜਾਣਿਆ ਕਿ ਵੇਪਿੰਗ ਕੀ ਚੀਜ਼ ਆ, ਆਪਾਂ ਜਾਣਿਆ ਕਿ ਵੇਪਿੰਗ ਸਕੂਲਾਂ ਦੇ ਵਿੱਚ ਕਿਹੜੀ ਹੱਦ ਤੱਕ ਕਿਹੜੀ ਕਿਹੜੀ ਉਮਰ ਤੱਕ ਪਹੁੰਚ ਚੁੱਕੀ ਆ, ਅਤੇ ਹੁਣ ਆਪਾਂ ਜਾਣਦੇ ਹਾਂ ਕਿ ਇਹਦਾ ਰੌਲਾ ਕੀ ਆ, ਨੁਕਸਾਨ ਕੀ ਨੇ ਆਰਜ਼ਾ, ਕੀ ਨੁਕਸਾਨ ਕੀ ਆ, ਮਤਲਬ ਜੇ ਕੋਈ ਕਹਿੰਦਾ ਵੀ ਮੈਂ ਪੀਣਾ ਅਤੇ ਫਿਰ ਕੀ ਹੋ ਗਿਆ, ਮਤਲਬ ਆਪਾਂ ਸਿਹਤ ਸੰਬੰਧੀ ਤਾਂ ਦੱਸਿਆ ਹੀ ਆ, ਅਤੇ ਹੋਰ ਕੀ ਕੀ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਬੰਦਾ ਫਿਰ ਭੁਗਤਤਾ ਵਾ ਜੇਕਰ ਨਹੀਂ ਛੱਡਦਾ।
1: ਹੈਲਥ ਪ੍ਰੋਫੈਸ਼ਨਲਸ ਨੂੰ ਵੀ ਨਹੀਂ ਐਕਚੁਲੀ ਪਤਾ ਕਿ ਇਹਦੇ ਲੰਬੇ ਸਮੇਂ ਤੱਕ ਕੀ ਪ੍ਰਭਾਵ ਰਹਿ ਸਕਦੇ ਵੇਪ ਕਰਨ ਦੇ ਨਾਲ, ਪਰ ਜਿਹੜੇ ਉਹਦੇ ਸ਼ੋਰਟ ਟਰਮ ਪ੍ਰਭਾਵ ਨੇ ਉਹ ਮੈਂ ਲੱਭ ਕੇ ਲਈ ਹਾਂ। ਅਤੇ ਇਹ 'ਚ ਲਿਖਿਆ ਕਿ ਜੇ ਤੁਸੀਂ ਵੇਪ ਕਰਦੇ ਹੋ ਤੁਹਾਡੇ ਲੰਗ ਇਨਫਲਮੇਸ਼ਨ ਹੋ ਸਕਦੀ, ਮਤਲਬ ਕਿ ਤੁਹਾਡੇ ਗਲੇ ਦੇ ਵਿੱਚ ਖਾਰਿਸ਼, ਤੁਹਾਨੂੰ ਚੱਕਰ ਵੀ ਆ ਸਕਦੇ ਬਹੁਤ ਜ਼ਬਰਦਸਤ ਚੱਕਰ, ਅਤੇ ਤੁਸੀਂ ਬਾਰ ਬਾਰ ਖੰਘ ਵੀ ਸਕਦੇ ਹੋ। ਅਤੇ ਜੇਕਰ ਤੁਹਾਡੀ ਲੈਟ ਸੇ ਵੇਪ ਤੁਹਾਡੀ ਫੱਟ ਜੇ ਤਾਂ ਫਿਰ ਤੁਹਾਡੇ ਬਰਨਸ ਜਾਂ ਸੱਟ ਵੀ ਲੱਗ ਸਕਦੀ ਆ ਵੇਪ ਦੇ ਨਾਲ,
0: ਉਲਟੀਆਂ ਵੀ ਆਉਂਦੀਆਂ,
1: ਉਲਟੀਆਂ ਨੌਸ਼ਸ ਵੀ ਤੁਸੀਂ ਬਣ ਸਕਦੇ ਹੋ, ਅਤੇ ਤੁਹਾਨੂੰ ਫੇਫੜਿਆਂ ਦਾ ਪਰਮਾਨੈਂਟ ਨੁਕਸਾਨ ਪੈ ਸਕਦਾ,
0: ਡੈਮੇਜ ਹੋ ਸਕਦਾ।
1: ਹਾਂਜੀ
0: ਓਕੇ, ਸੋ ਵੱਡੇ ਨੁਕਸਾਨ ਹੈ ਫਿਰ ਤਾਂ।
1: ਹਾਂਜੀ
0: ਓਕੇ, ਅਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਦੇ ਤੁਸੀਂ ਦੱਸੇ ਸੀ ਕਿ ਤੁਸੀਂ ਇਰੀਟੇਟਿੰਗ ਫੀਲ ਕਰਦੇ ਹੋ,
1: ਇਰੀਟੇਟਿਡ ਤੁਹਾਨੂੰ ਐਂਗਜ਼ਾਇਟੀ ਵੀ ਹੋ ਸਕਦੀ
0: ਹੈ,
1: ਕੰਸੈਂਟਰੇਸ਼ਨ ਨਹੀਂ ਬਣਦੀ, ਅਤੇ ਤੁਹਾਨੂੰ ਲੌਂਗ ਟਰਮ ਲਈ ਤੁਸੀਂ ਜਿੱਦਾਂ ਮੈਂ ਕਿਹਾ ਤੁਹਾਨੂੰ ਚੱਕਰ ਵੀ ਆ ਸਕੇ, ਨੌਸ਼ਸ ਐਂਗਜ਼ਾਇਟੀ, ਅਤੇ ਤੁਸੀਂ ਚਿੜਚਿੜੇ ਫੀਲ ਕਰ ਸਕਦੇ ਹੋ, ਅਤੇ ਤੁਹਾਨੂੰ ਨੀਂਦ ਆਉਣ 'ਚ ਵੀ ਤੁਹਾਨੂੰ ਔਖ ਹੋ ਸਕਦੀ ਆ।
0: ਨਾਲੇ ਵੀ ਮੰਨਿਆ ਜਾਂਦਾ ਕਿ ਦਿਲ ਦੇ ਦੌਰਾ ਪੈਣ ਦੇ ਵੀ ਇਹਦੇ ਨਾਲ ਚਾਂਸ ਵੱਧ ਜਾਂਦੇ।
1: ਹਾਂਜੀ,
0: ਹੈ ਨਾ, ਬਲੱਡ ਪ੍ਰੈਸ਼ਰ ਜਿਹੜਾ ਤੁਹਾਡਾ
1: ਬਲੱਡ ਪ੍ਰੈਸ਼ਰ
0: ਵੱਧ ਜਾਂਦਾ ਬਹੁਤ, ਦਿਲ ਦੀ ਧੜਕਣ ਤੁਹਾਡੀ ਵੱਧ ਜਾਂਦੀ ਹੈ। ਸੋ ਅਲੱਗ ਅਲੱਗ ਤਰ੍ਹਾਂ ਦੇ ਅਲੱਗ ਅਲੱਗ ਸਰੀਰਾਂ ਦੇ ਉੱਤੇ ਇਹਦੇ ਪ੍ਰਭਾਵ ਨੇ। ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਇੱਕ ਪਾਸੇ ਸ਼ੁਰੂ 'ਚ ਜਿਹੜਾ ਪ੍ਰਚਾਰ ਹੋਇਆ ਸੀ ਕਿ ਤੁਸੀਂ ਸਿਗਰਟ ਜਿਹੜੀ ਆਮ ਤੰਬਾਕੂ ਆ,
1: ਹਾਂਜੀ,
0: ਉਹ ਸਿਗਰਟ ਛੱਡਣ ਦੇ ਲਈ ਇਹ ਕੰਮ ਆਊਗੀ,
1: ਹਾਂਜੀ,
0: ਪਰ ਉਲਟਾ ਇਹ ਹੁਣ ਮੰਨਿਆ ਗਿਆ ਜਾਂ ਪਾਇਆ ਗਿਆ ਰਿਸਰਚ ਵਿੱਚ ਕਿ ਜਿਹੜੇ ਲੋਕ ਵੇਪਿੰਗ ਤੋਂ ਸ਼ੁਰੂਆਤ ਜਿਨ੍ਹਾਂ ਨੇ ਕੀਤੀ ਉਹਨਾਂ ਦੇ ਵਿੱਚ 3-4% ਇਹ ਚਾਂਸ ਵੱਧ ਗਏ ਕਿ ਉਹ ਮੁੜ ਕੇ ਤੰਬਾਕੂ ਵਾਲੀ ਸਿਗਰਟ 'ਤੇ ਵੀ ਚਲੇ ਗਏ, ਉਲਟਾ ਉਹ ਇੱਧਰੋਂ ਉੱਧਰ ਨੂੰ ਚਲ ਗਏ,
1: ਤਾਂ ਉਹਨਾਂ ਦੀ ਐਡਿਕਸ਼ਨ ਜ਼ਿਆਦਾ ਵੱਧ ਸਕਦੀ ਆ।
0: ਸੋ ਸਭ ਤੋਂ ਵੱਡੀ ਗੱਲ ਤਾਂ ਐਡਿਕਸ਼ਨ ਹੋ ਗਈ,
1: ਐਡਿਕਸ਼ਨ, ਹਾਂਜੀ,
0: ਸੋ ਇਹਦੀ ਐਡਿਕਸ਼ਨ ਜਾਂ ਕਿਸੇ ਹੋਰ ਚੀਜ਼ ਦੀ ਐਡਿਕਸ਼ਨ ਅਤੇ ਐਡਿਕਸ਼ਨ 'ਤੇ ਮਾੜੀ ਹੈ ਨਾ।
1: ਹਾਂਜੀ, ਅਤੇ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਵੇਪਸ ਦੇ ਵਿੱਚ ਹਾਨੀਕਾਰਕ ਕੈਮੀਕਲ ਜਿਹੜੇ ਨੇ, ਅਤੇ ਪਹਿਲੇ ਹੈਗਾ ਸਭ ਤੋਂ ਵੱਡਾ ਨਿਕੋਟੀਨ, ਅਤੇ ਨਿਕੋਟੀਨ ਇੱਕ ਐਕਸਟ੍ਰੀਮਲੀ ਅਡਿਕਟਿਵ ਸਬਸਟੈਂਸ ਆ ਜਿਹੜਾ ਕਿ ਤੁਹਾਡੀ ਬ੍ਰੇਨ ਡਿਵੈਲਪ ਨੂੰ ਅਫੈਕਟ ਕਰ ਸਕਦਾ ਜੇ ਤੁਸੀਂ 25 ਸਾਲ ਤੋਂ ਉਮਰ ਤੋਂ ਘੱਟ ਹੋ, ਅਤੇ ਇਹ ਤੁਹਾਡੀ ਇਨ ਜਨਰਲ ਤੁਸੀਂ 25 ਸਾਲ ਤੋਂ ਵੱਡੇ ਵੀ ਹੋ ਤੁਹਾਡੀ ਬੋਡੀ ਨਾਲ ਡਿਵੈਲਪਮੈਂਟ ਨਾਲ ਬਹੁਤ ਔਖਾ ਬਣ ਸਕਦਾ। ਅਤੇ ਫਿਰ ਦੂਜਾ ਜਿਹੜਾ ਕੈਮੀਕਲ ਹੈਗਾ ਇਟਸ ਫੋਰਮਲ ਡੀਹਾਈਡ, ਅਤੇ ਇਹ ਇੰਗਰੀਡੀਅੰਟ ਜਿਹੜਾ ਕਿ ਕਲੀਨਿੰਗ ਲਿਕੁਇਡਸ ਵਿੱਚ ਪਾਇਆ ਜਾਂਦਾ, ਅਤੇ ਇਹ ਕੈਂਸਰ ਵੀ ਕੋਜ਼ ਕਰ ਸਕਦਾ। ਅਤੇ ਫਿਰ ਹੈਗਾ ਐਸੀਟੋਨ ਜਿਹੜਾ ਮੋਸਟ ਕਾਮਨਲੀ ਤੁਸੀਂ ਸੁਣਿਆ ਹੋਊਗਾ, ਅਤੇ ਇੰਗਰੀਡੀਅੰਟ ਪਾਇਆ ਜਾਂਦਾ ਨੇਲ ਪੋਲਿਸ਼ ਰਿਮੂਵਰਾਂ ਦੇ ਵਿੱਚ। ਅਤੇ ਫਿਰ ਹੈਗਾ ਬੈਨਜ਼ੀਨ, ਕੈਂਸਰ ਕਾਰਨ ਵਾਲਾ ਇੰਗਰੀਡੀਅੰਟ ਜਿਹੜਾ ਕਿ ਮੱਛਰਾਂ ਦੇ ਸਪਰੇਅ ਅਤੇ ਵੀਡ ਕਿਲਰ ਦੇ ਵਿੱਚ ਲੱਭਿਆ ਜਾਂਦਾ,
0: ਜਿੱਦਾਂ ਰਾਊਂਡ ਅਪ 'ਚ ਵੀ ਹੁੰਦਾ।
1: ਹਾਂਜੀ, ਅਤੇ ਆਹ 4 ਮੇਨ ਕੈਮੀਕਲਸ ਨੇ, ਅਤੇ ਮੈਂ ਪਹਿਲਾਂ ਮੈਂ ਕਿਹਾ ਨਹੀਂ, ਅਤੇ ਵੇਪਸ 'ਚ ਮਲਟੀਪਲ ਫਲੇਵਰਸ ਵੀ ਆਉਂਦੇ ਨੇ, ਮਤਲਬ ਆਹ ਲਈ ਜਿਹੜੇ ਕੈਮੀਕਲ ਨੇ ਸਾਰੇ ਡਿਫਰੈਂਟ ਡਿਫਰੈਂਟ ਫਲੇਵਰਾਂ 'ਚ ਪਾਏ ਜਾਂਦੇ ਨੇ, ਅਤੇ ਮੋਸਟ ਲੋਕ ਇਹ ਵੇਪ ਵੀ ਕਰ ਸਕਦੇ ਫਲੇਵਰ ਟਰਾਈ ਕਰਨ ਨੂੰ ਵੀ।
0: ਹਾਂ, ਜਿੱਦਾਂ ਅਲੱਗ ਅਲੱਗ ਫਰੂਟ ਹੋ ਗਏ,
1: ਸਟ੍ਰਾਬਰੀ, ਮੈਂਗੋ,
0: ਬਨਾਨਾ, ਪਰ ਹੁਣ ਤੇ ਬੈਨ ਨੇ ਵੈਸੇ,
1: ਬੈਨ ਨੇ, ਤੇ ਮੈਂ ਇਹ ਗੱਲ ਤੇ ਕਹਿਣ ਲੱਗੀ ਹਾਂ ਅਗਲਾ ਕਿ ਵੇਪਿੰਗ ਆਸਟ੍ਰੇਲੀਆ ਦੇ ਵਿੱਚ 18 ਸਾਲ ਤੋਂ ਘੱਟ ਵਰਤੋਂ ਨਹੀਂ ਕਰ ਸਕਦੇ, ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਬੱਚੇ ਇਹਦੀ ਵਰਤੋਂ ਫਿਰ ਵੀ ਕਰਦੇ ਨੇ, ਅਤੇ ਅਕਸਰ ਹੀ ਸਕੂਲਾਂ ਵਿੱਚ ਇਹ ਖਬਰ ਆਉਂਦੀਆਂ ਕਿ ਬੱਚੇ ਵੇਪਿੰਗ ਕਰਦੇ ਫੜੇ ਜਾਂਦੇ ਹਨ।
0: ਸੋ ਇਹ ਆਪਾਂ ਕਹਿ ਲਈਏ ਕਿ ਇਲੀਗਲ ਮਾਰਕੀਟ ਦੇ ਵਿੱਚ ਹਾਲੇ ਵੀ ਵਿਕਦੀ ਆ, ਅਦਰਵਾਈਜ਼ ਸਰਕਾਰ ਨੇ ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਕਾਨੂੰਨ ਲੈ ਕੇ ਆਉਂਦੇ ਸੀ ਜਿਹਦੇ ਵਿੱਚ ਇਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਉਹ ਕੀ ਕੀਤਾ ਚਲੋ ਵੀ ਤੁਹਾਨੂੰ ਆਪਾਂ ਅੱਗੇ ਦੱਸਾਂਗੇ, ਪਰ ਫਿਲਹਾਲ ਸਮੱਸਿਆ ਇਹ ਆ ਕਿ ਇਹ ਉਸੇ ਤਰ੍ਹਾਂ ਵਿਕ ਰਹੀ ਹੈ।
1: ਹਾਂਜੀ, ਅਤੇ ਤੁਸੀਂ ਛੋਟੀਆਂ ਛੋਟੀਆਂ ਇੱਥੇ ਦੁਕਾਨਾਂ ਵੀ ਨੇ ਜਿੱਦਾਂ ਕੋਰਨਰ ਸ਼ੋਪ, ਕਨਵੀਨੀਅੰਸ ਸ਼ੋਪ, ਇੱਥੇ ਵੀ ਵਿਕਦੀਆਂ ਨੇ। ਇਹ ਤੁਸੀਂ ਜਾਓਗੇ ਤੁਸੀਂ ਪੈਸੇ ਦੇ ਸਕਦੇ ਹੋ। ਕਈਆਂ ਨੇ ਬੈਨ ਲਾਇਆ ਹੋ ਸਕਦਾ, ਕਈਆਂ ਨੇ ਪੋਸਟਰ ਲਾਇਆ ਹੋ ਸਕਦਾ ਕਿ 18 ਸਾਲ ਤੋਂ ਘੱਟ ਅਸੀਂ ਤੁਹਾਨੂੰ ਨਹੀਂ ਵੇਚ ਸਕਦੇ, ਪਰ ਕਈ ਫਿਰ ਵੀ ਵੇਚਦੇ ਨੇ ਬੱਚਿਆਂ ਨੂੰ। ਅਤੇ ਮੈਂ ਇੱਕ ਗੱਲ 'ਤੇ ਆਉਣ ਲੱਗੀ ਕਿ ਜੇ ਨਿੱਕੀਆਂ ਨਿੱਕੀਆਂ ਦੁਕਾਨਾਂ ਪਲਾਜ਼ਿਆਂ ਦੇ ਅੰਦਰ ਵੀ, ਸਪੈਸ਼ਲੀ ਮੇਰੇ ਸਕੂਲ ਦੇ ਨਾਲ ਇੱਕ ਪਲਾਜ਼ਾ ਹੈਗਾ ਅਤੇ ਉਸ ਪਲਾਜ਼ੇ ਦੇ ਅੰਦਰ ਇੱਕ ਸ਼ੋਪ ਹੈ, ਉੱਥੇ ਵੇਪਸ ਵਿਕਦੀ, ਪਰ ਉੱਤੇ ਸਪੈਸੀਫਿਕਲੀ ਲਿਖਿਆ ਕਿ 18 ਸਾਲ ਤੋਂ ਘੱਟ ਅਸੀਂ ਨਹੀਂ ਵੇਚਾਂਗੇ।
0: ਵੈਸੇ ਹੁਣ ਤਾਂ ਇਹ ਚੀਜ਼ ਬੰਦ ਹੋ ਗਈ ਹੈ ਨਾ, ਹੁਣ ਜਿਹੜੇ ਸਿੰਗਲ ਯੂਜ਼ ਵਾਲੇ ਆ ਉਹ ਤਾਂ ਬਿਲਕੁਲ ਹੀ ਜਿਹੜੇ ਬੰਦ ਹੋ ਗਏ ਸੀ, ਪਰ ਡਿਪੈਂਡ ਕਰਦਾ,
1: ਡਿਪੈਂਡ ਕਰਦਾ
0: ਕਈ ਚੀਜ਼ਾਂ ਨੇ ਉਹ ਬੰਦ ਹੋਣ ਦੇ ਬਾਵਜੂਦ ਵੀ ਸਗੋਂ ਹੋਰ ਜ਼ਿਆਦਾ ਵਿਕਣ ਲੱਗ ਪੈਂਦੀਆਂ।
1: ਹਾਂਜੀ,
0: ਸੋ ਇਹ ਵੀ ਇੱਕ ਉਹ ਆ ਜਾਂਦਾ ਨਾ ਚੈਲੰਜਿੰਗ, ਵੀ ਜੇ ਬੰਦ ਆ ਤਾਂ ਆਪਾਂ ਲੈ ਕੇ
1: ਆਵਾਂਗੇ
0: ਤੁਹਾਨੂੰ ਕਿੱਥੋਂ ਆਉਂਦੀ, ਉਹ ਵੀ ਇੱਕ ਡੇਰਿੰਗ ਹੈ।
1: ਉਹਨਾਂ ਨੂੰ ਇੱਕ ਪੈਸਿਆਂ ਦਾ ਵੀ ਸਾਧਨ ਬਣ ਜਾਂਦਾ ਕਿ ਅਸੀਂ ਜੇ ਆ ਵੇਚਾਂਗੇ ਸਾਨੂੰ ਪੈਸੇ ਵੀ ਹੋਣਗੇ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਨੌਜਵਾਨ ਨੇ ਉਹਨਾਂ ਨੂੰ ਅਟਰੈਕਟ ਕਰਨਗੇ ਕਿ ਜੇ ਸਾਡੇ ਕੋਲ ਹੈ ਇਹ ਸਾਡੇ ਕੋਲ ਆਉਣਗੇ ਤਾਂ ਉਹਨਾਂ ਨੂੰ ਤਾਂ ਪੈਸੇ ਹੀ ਮਿਲਣੇ ਐਟ ਦ ਐਂਡ ਆਫ ਦ ਡੇ। ਉਹਨਾਂ ਨੂੰ ਤਾਂ ਪਰਵਾਹ ਨਹੀਂ ਜੇ ਤੁਹਾਨੂੰ ਲੰਗ ਇਨਫਲਮੇਸ਼ਨ ਹੈ, ਤੁਹਾਨੂੰ ਖੰਘ ਹੋਏ, ਉਹਨਾਂ ਦਾ ਕੰਮ ਹੈ ਤੁਹਾਨੂੰ ਵੇਚਣਾ ਸਮਾਨ।
0: ਸੋ ਜਿਹੜੀ ਚੀਜ਼ ਵਿਕ ਰਹੀ ਆ
1: ਵੇਚਦਾ
0: ਵਾ ਬੰਦਾ ਅਤੇ ਉਹਦਾ ਮੁਨਾਫਾ ਹੁੰਦਾ।
1: ਅਤੇ ਹੁਣ ਮੈਂ ਚਾਹੁੰਦੀ ਹਾਂ ਕਿ ਜਿਹੜੇ ਵੀ ਸੁਣਨ ਵਾਲੇ ਨੇ ਤੁਸੀਂ ਕਾਲ ਕਰਕੇ, ਜੇ ਤੁਸੀਂ ਐਕਸਪੀਰੀਅੰਸ ਦੇਖੇ ਆ ਆਪਣੇ ਅੱਖੋਂ ਦੇਖਿਆ, ਲੈਟਸ ਜਿੱਦਾਂ ਬਹੁਤ ਸਾਰੇ ਸੁਣਨ ਵਾਲੇ ਤੁਸੀਂ ਕੰਮਾਂ ਕਾਰਾਂ 'ਤੇ ਜਾਂਦੇ ਹੋ ਅਤੇ ਤੁਸੀਂ ਦੇਖਦੇ ਹੋ ਅਕਸਰ ਤੁਹਾਡੇ ਕੋਲੀਗਸ, ਜਾਂ ਤੁਸੀਂ ਬਾਹਰ ਪਲਾਜ਼ੇ ਵੀ ਜਾਂਦੇ ਹੋ ਤੁਸੀਂ ਵੇਪ ਕਰਦੇ ਦੇਖੇ ਆ, ਜੇ ਤੁਸੀਂ ਵੀ ਇੱਦਾਂ ਦੀ ਚੀਜ਼ਾਂ ਦੇਖੀਆਂ ਤਾਂ ਫਿਰ ਤੁਸੀਂ ਕਾਲ ਕਰਕੇ ਆਪਣੇ ਐਕਸਪੀਰੀਅੰਸ ਸ਼ੇਅਰ ਕਰੋ।
0: ਸੋ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਤੁਹਾਨੂੰ ਕੀ ਇਸ ਚੀਜ਼ ਦੇ ਬਾਰੇ ਪਤਾ ਵਾ, ਬੱਚੇ ਸਕੂਲ ਜਾਂਦੇ ਨੇ ਅਤੇ ਉੱਥੋਂ ਕੀ ਉਹ ਆ ਕੇ ਦੱਸਦੇ ਨੇ ਜਾਂ ਦੱਸਦੇ ਨੇ ਜਾਂ ਨਹੀਂ ਦੱਸਦੇ,
1: ਜੇ
0: ਤੁਹਾਨੂੰ ਕੀ ਲੱਗਦਾ ਵਾ ਵੀ ਸਕੂਲ ਤੁਸੀਂ ਮਤਲਬ ਵੇਪਿੰਗ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਜਾਂ ਕੁਛ ਗਲਤ ਸਹੀ ਜੋ ਵੀ ਚੱਲ ਰਿਹਾ, ਕੀ ਘਰ ਆ ਕੇ ਉਹ ਗੱਲਾਂ ਬਾਤਾਂ ਜਿਹੜੀਆਂ ਸਾਰੀਆਂ ਡਿਸਕਸ ਕਰਨੀਆਂ ਚਾਹੀਦੀਆਂ ਨੇ, ਬੱਚੇ ਕਈ ਲੁਕਾਉਂਦੇ ਵੀ ਹੋਣਗੇ।
1: ਹਾਂਜੀ, ਮੈਂ ਜੇ ਮੈਂ ਲੈਟਸ ਏ ਗੱਲਾਂ ਸੁਣਦੀ ਹਾਂ ਆਪਣੇ ਦੂਜੇ ਦੋਸਤਾਂ ਨੂੰ ਅਤੇ ਮੈਂ ਮੰਮਾ ਪਾਪਾ ਨੂੰ ਘਰ ਜਾ ਕੇ ਦੱਸਦੀ ਹਾਂ, ਮੈਂ ਕਿਹਾ ਅੱਜ ਮੈਂ ਇਹ ਤੋਂ ਆਹ ਸੁਣਿਆ ਅਤੇ ਉਹ ਕਹਿੰਦੇ ਕਿ ਨਾਲ ਦੇ ਸਕੂਲ 'ਚ ਵੇਪਿੰਗ ਇੱਦਾਂ ਚੱਲਦੀ ਪਈ, ਇੱਦਾਂ ਚੱਲਦੀ ਪਈ। ਅਤੇ ਮੈਂ ਔਨਲਾਈਨ ਵੀਡੀਓ ਵੀ ਦੇਖੀਆਂ, ਮੰਮਾ ਪਾਪਾ ਨੇ ਵੀ ਵੀਡੀਓ ਦੇਖੀਆਂ, ਅਤੇ ਈਵਨ ਸਾਡੇ ਆਪਣੇ ਭਾਈਚਾਰੇ ਦੇ ਲੋਕ ਵੀ ਅਸੀਂ ਵੀਡੀਓ ਦੇਖੀਆਂ ਅਤੇ ਅਕਸਰ ਅਸੀਂ ਪਬਲਿਕ 'ਚ ਵੀ ਦੇਖਿਆ ਕਿ ਵੇਪ ਕਰਦੇ ਨੇ। ਅਤੇ ਮੈਂ ਤਾਂ ਔਨਲਾਈਨ ਬਥੇਰੀਆਂ ਵੀਡੀਓ ਦੇਖੀਆਂ ਕਿ ਸਾਡੇ ਆਪਣੇ ਬੰਦੇ ਜਿਹੜੇ ਵੇਪ ਕਰਦੇ ਹੁਣ ਤਾਂ ਉਹ ਵੀ ਨੌਜਵਾਨ ਹੋ ਕੇ, ਅਤੇ ਉਹਨਾਂ ਬਾਰੇ ਵੀ ਬੱਚੇ ਸਕੂਲਾਂ 'ਚ ਜਾ ਕੇ ਗੱਲਾਂ ਕਰਦੇ ਨੇ, ਅਤੇ ਫਿਰ ਮੇਰੇ ਹਿਸਾਬ ਨਾਲ ਮੰਮਾ ਪਾਪਾ ਨੂੰ ਵੀ ਇਹ ਗੱਲਾਂ ਦਾ ਪਤਾ ਹੋਣਾ ਚਾਹੀਦਾ।
0: ਅੱਛਾ, ਆਪਣੇ ਇੰਡੀਅਨ ਬੱਚੇ ਵੀ ਕਾਫੀ ਇਨਵੋਲਵ ਨੇ?
1: ਹਾਂਜੀ ਹਾਂਜੀ, ਮੈਂ ਵੀ ਇਹ ਗੱਲ ਦੇਖੀ ਹੈ ਕਿ ਸਾਡੇ ਇੰਡੀਅਨ ਬੱਚੇ ਵੀ ਮੈਂ ਦੇਖਿਆ ਕਿ ਵੇਪ ਕਰਦੇ ਨੇ, ਅੱਖੋਂ ਅੱਖੀ ਨਹੀਂ ਦੇਖਿਆ ਪਰ ਔਨਲਾਈਨ ਮੈਂ ਵੀਡੀਓਜ਼ ਜ਼ਰੂਰ ਦੇਖੀਆਂ।
0: ਓਕੇ, ਕਿਉਂਕਿ ਇਹਦਾ ਇੱਕ ਇਹ ਵੀ ਸਾਈਡ ਇਫੈਕਟ ਮੰਨਿਆ ਗਿਆ ਸੀ ਪਿੱਛੇ ਕਿ ਇਹਦਾ ਇਹਨੂੰ ਹਾਈਡ ਕਰਨਾ ਬੜਾ ਸੌਖਾ ਵਾ।
1: ਹਾਂਜੀ,
0: ਕਿਉਂਕਿ ਸਿਗਰਟ ਹੈ ਅਤੇ ਉਹ ਅੱਗ ਆ, ਉਹਨੂੰ ਤੁਸੀਂ ਇੱਕਦਮ ਲਕਾਸ਼ ਪਾ ਨਹੀਂ ਸਕਦੇ।
1: ਹਾਂਜੀ,
0: ਕੋਈ ਆ ਜਾਂਦਾ ਇਹਨੂੰ ਤੁਸੀਂ ਝੱਟ ਜੇਬ 'ਚ ਪਾ ਲੈਂਦੇ ਹੋ,
1: ਜੇਬ 'ਚ ਪਾ ਸਕਦੇ ਕਿਉਂਕਿ ਡਿਵਾਈਸ ਆ, ਅਤੇ ਕਈ ਲੋਕ ਇਹਨੂੰ ਮਿਸਟੇਕ ਕਰ ਲੈਂਦੇ ਜਿੱਦਾਂ ਕਿ ਹਾਈਲਾਈਟਰ ਜਾਂ ਪੈਨ ਲੱਗਦਾ, ਅਤੇ ਦੂਰੋਂ ਤਾਂ ਉਹ ਦੇਖ ਕੇ ਕਹਿ ਸਕਦੇ ਲੈਟਸ ਦੂਰ ਕੋਈ ਵੇਪ ਪਈ ਹੋਏ ਘਾਹ 'ਤੇ, ਅਤੇ ਮੈਨੂੰ ਤਾਂ ਮੈਂ ਅੱਗੇ ਤੁਰਦੀ ਹੋਵੇ ਮੈਨੂੰ ਤਾਂ ਲੱਗੂ ਕੋਈ ਹਾਈਲਾਈਟਰ ਜਾਂ ਪੈਨ ਸੁੱਟ ਕੇ ਗਿਆ, ਜਦੋਂ ਅੱਗੇ ਜਾ ਕੇ ਦੇਖੋ ਵੇਪ ਹੈ, ਅਤੇ ਫਿਰ ਤਾਂ ਹੀ ਬੱਚੇ ਬਹੁਤ ਸੌਖਾ ਇਹਨੂੰ ਪੋਕਿਟ ਵਗੈਰਾ 'ਚ ਪਾ ਕੇ ਲੁਕੋ ਲੈਂਦੇ ਆ। ਮੇਰੀ ਇੱਕ ਫਰੈਂਡ ਮੈਨੂੰ ਦੱਸਦੀ ਸੀ, ਉਹਦੇ ਪੁਰਾਣੇ ਸਕੂਲ ਦੇ ਵਿੱਚ ਇੱਕ ਕੁੜੀ ਸੀ, ਅਤੇ ਉਹਨੇ ਉਹਨੂੰ ਕਿਹਾ ਸੀ ਕਿ ਤੂੰ ਮੇਰੀ ਵੇਪ ਘਰ ਲੈ ਜਾ, ਮੇਰੀ ਮੰਮੀ ਨੇ ਦੇਖ ਲੈਣਾ। ਕਹਿੰਦੀ ਮੈਂ ਕਿਉਂ ਲੈ ਕੇ ਦਾਵਾਂ ਤੇਰੀ ਵੇਪ, ਮੇਰੀ ਮੰਮੀ ਨੇ ਨਹੀਂ ਮੇਰੀ ਜੁੱਤੀਆਂ ਮਾਰਨੀਆਂ, ਇੱਦਾਂ ਹੀ ਕਹਿੰਦੀ ਉਹਨੂੰ। ਅਤੇ ਕਹਿੰਦੀ ਨਹੀਂ ਮੇਰੀ ਮੰਮੀ ਨੇ ਦੇਖ ਲੈਣਾ, ਕਹਿੰਦੀ ਮੈਂ ਨਹੀਂ ਕਰਨਾ ਨਾ। ਅਤੇ ਫਿਰ ਉਹ ਕੁੜੀ ਨੇ ਕੀਤਾ, ਉਹ ਘਰ ਉਹਨੇ ਟਿਸ਼ੂ ਬਾਕਸ 'ਚ ਵੇਪ ਲਕੋਲੀ, ਅਤੇ ਉਹ ਘਰ ਜਾ ਕੇ ਆਪਣੇ ਟਿਸ਼ੂ ਬਾਕਸ ਦੇ ਵਿੱਚ ਰੱਖ ਦਿੰਦੀ ਸੀ, ਜਦੋਂ ਮੰਮੀ ਨੇ ਆਉਣਾ ਉਹ ਦੇਖਦੀ ਕਮਰੇ 'ਚੋਂ ਸਮੈਲ ਆਏ, ਅਤੇ ਪਰ ਉਹਦੀ ਮੰਮੀ ਨੂੰ ਪਤਾ ਨਾ ਲੱਗੇ, ਅਤੇ ਜਦੋਂ ਮੰਮੀ ਚੱਲ ਜਾਓ ਫਿਰ ਵੇਪ ਕਰਨ ਲੱਗ ਪਏ। ਅਤੇ ਇੱਕ ਦਿਨ ਮੇਰੀ ਕਲਾਸਮੇਟ ਉਹਦੇ ਨਾਲ ਬੈਠੀ ਹੋ ਗਈ ਨਾ ਕਲਾਸ 'ਚ ਸੀਟਿੰਗ ਪਲਾਨ ਵਗੈਰਾ ਕਰਕੇ, ਅਤੇ ਕਹਿੰਦੀ ਮੈਂ ਬਾਥਰੂਮ ਜਾਣਾ ਮੈਡਮ, ਅਤੇ ਕਹਿੰਦੀ ਓਕੇ ਤੁਸੀਂ ਜਾਓ, ਅਤੇ ਉਹ ਸਾਰਾ ਟਿਸ਼ੂ ਬਾਕਸ ਲੈ ਗਈ, ਅਤੇ ਉਹ ਮੇਰੀ ਫਰੈਂਡ ਵੀ ਉਹਦੇ ਨਾਲ ਗਈ, ਅਤੇ ਉਹਨੇ ਬਾਥਰੂਮ ਪੁੱਛਿਆ, ਕਹਿੰਦੀ ਤੂੰ ਟਿਸ਼ੂ ਬਾਕਸ ਇੰਨਾ ਵੱਡਾ ਕਿਉਂ ਬਾਥਰੂਮ ਲੈ ਕੇ ਗਈ, ਕਹਿੰਦੀ ਮੇਰੀ ਤਾਂ ਵੇਪ ਸੀ ਉਹਦੇ ਵਿੱਚ।
0: ਅੱਛਾ, ਤੁਸੀਂ ਕਲਾਸ ਦੇ ਵਿੱਚ ਟਿਸ਼ੂ ਬਾਕਸ ਰੱਖ ਸਕਦੇ ਹੁੰਦੇ ਹੋ?
1: ਹਾਂਜੀ, ਟਿਸ਼ੂ ਬਾਕਸ ਰੱਖ ਸਕਦੇ। ਈਵਨ ਮੈਂ ਵੀ ਸੁਣ ਕੇ ਹੈਰਾਨ, ਕਹਿੰਦੀ ਸਾਰਾ ਟਿਸ਼ੂ ਬਾਕਸ ਲੈ ਗਈ, ਅਤੇ ਉਹਦੇ ਵਿੱਚ ਉਹਨੇ ਟਿਸ਼ੂਆਂ ਦੇ ਥੱਲੇ ਆਪਣੀ ਵੇਪ ਵਾਰੀ ਹੋਈ ਸੀ।
0: ਫਿਰ ਹੌਲੀ ਹੌਲੀ ਤੁਸੀਂ ਝੂਠ ਵੀ ਬੋਲਣ ਲੱਗ ਪੈਂਦੇ ਹੋ,
1: ਗੱਲਾਂ ਲਗਾਉਣ ਲੱਗ ਪੈਂਦੇ ਹੋ, ਤੇ ਏਦਾਂ ਦੀ ਵੀ ਗੱਲਾਂ ਹੁੰਦੀਆਂ, ਲੈਟਸ ਸੇ ਤੁਹਾਡੇ ਮੰਮੀ ਪਾਪਾ ਤੁਹਾਨੂੰ ਪੈਸੇ ਦਿੰਦੇ ਨੇ ਪੋਕਿਟ ਮਨੀ, ਤੁਸੀਂ ਕੰਟੀਨ ਤੋਂ ਕੁਛ ਖਾਓ ਪੀਓ ਜਾਂ ਨਾਲ ਤੁਹਾਡੇ ਕੋਈ ਛੋਟੀ ਦੁਕਾਨ ਹੈ ਉੱਥੋਂ ਕੁਛ ਖਾ ਪੀ ਲਿਆ, ਪਰ ਇੰਸਟੈਡ ਤੁਸੀਂ ਗਲਤ ਕੰਮਾਂ 'ਤੇ ਤੁਸੀਂ ਪੈਸੇ ਲਾਉਂਦੇ ਹੋ, ਅਤੇ ਫਿਰ ਤੁਸੀਂ ਇੱਕ ਤਾਂ ਉਹਨਾਂ ਦਾ ਨਜਾਇਜ਼ ਫਾਇਦਾ ਚੱਕਦੇ ਹੋ, ਤੁਸੀਂ ਉਹਨਾਂ ਨੂੰ ਧੋਖਾ ਦਿੰਦੇ ਹੋ, ਅਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਤੁਸੀਂ ਉਹਨਾਂ ਦਾ ਟਰੱਸਟ ਵੀ ਗਵਾਉਂਦੇ ਹੋ। ਅਤੇ ਇਹ ਵੀ ਗੱਲ ਹੈਗੀ ਕਿ ਤੁਹਾਡੀ ਸੋਸ਼ਲ ਲਾਈਫ 'ਤੇ ਇੰਪੈਕਟ ਪੈ ਸਕਦਾ, ਜੇ ਤਾਂ ਜੇਕਰ ਤੁਹਾਡੇ ਦੋਸਤ ਕੋਈ ਵਧੀਆ ਦੋਸਤ ਨੇ ਉਹਨਾਂ ਨੂੰ ਪਤਾ ਲੱਗ ਗਿਆ, ਉਹ ਜਾ ਕੇ ਮੰਮੀ ਦੱਸਿਆ ਮੰਮਾ ਤੁਹਾਨੂੰ ਪਤਾ ਇਹ ਵੇਪ ਕਰਦਾ, ਓਬਵੀਅਸ ਹੈ ਕਿ ਤੁਹਾਡੇ ਪੇਰੈਂਟਸ ਜਿਹੜੇ ਤੁਹਾਡੇ ਦੋਸਤ ਦੇ ਵੀ ਪੇਰੈਂਟਸ ਨਾਲ ਦੇ ਰੈਲੇਟਿਵਸ ਦੇ, ਉਹ ਨਹੀਂ ਪ੍ਰੀਫਰ ਕਰਨਗੇ ਕਿ ਉਹਨਾਂ ਦਾ ਬੱਚਾ ਜਿਹੜੇ ਬੱਚਾ ਵੇਪ ਕਰਦਾ ਉਹਦੇ ਨਾਲ ਬੈਠੇ ਉੱਠੇ, ਕਿਉਂਕਿ ਉਹਨਾਂ ਨੂੰ ਪਤਾ ਕਿ ਉਹਦਾ ਗਲਤ ਪ੍ਰਭਾਵ ਪਊਗਾ, ਅਤੇ ਫਿਰ ਓਬਵੀਅਸ ਹੈ ਕਿ ਤੁਹਾਡਾ ਮੇ ਬੀ ਉਹਨਾਂ ਨਾਲ ਖੇਡਣਾ ਬੰਦ ਕਰ ਦੇਣ। ਅਤੇ ਫਿਰ ਇਹ ਵੀ ਫਰਕ ਪੈਂਦਾ ਕਿ ਤੁਸੀਂ ਝੂਠ ਬੋਲ ਕੇ ਜੇ ਮੰਮੀ ਪਾਪਾ ਤੁਹਾਨੂੰ ਪੈਸੇ ਦੇਣੇ ਬੰਦ ਵੀ ਕਰ ਦਿਓ, ਤਾਂ ਫਿਰ ਤੁਸੀਂ ਚੋਰੀਆਂ ਕਰਕੇ ਵੇਪ ਲਿਆ ਸਕਦੇ ਹੋ, ਤੁਸੀਂ ਕਿਸੇ ਹੋਰ ਨੂੰ ਕਹਿ ਸਕਦੇ ਹੋ ਤੇਰੇ ਕੋਲ ਹੈਗਾ ਮੈਂ ਲੈ ਲਾਂ ਇੱਦਾਂ ਇੱਦਾਂ ਕੁਛ, ਤੁਸੀਂ ਬਹੁਤ ਗਲਤ ਤਰੀਕਿਆਂ 'ਤੇ ਗਲਤ ਪਾਸੇ ਜਾ ਸਕਦੇ ਹੋ,
0: ਫਿਰ ਅੱਗੇ ਤੋਂ ਅੱਗੇ
1: ਅੱਗੇ ਤੋਂ ਅੱਗੇ ਉਹ ਚੀਜ਼ ਵੱਧਦੀ ਆ। ਹਾਂਜੀ
0: ਜੀ, ਥੈਂਕ ਯੂ। ਅਤੇ ਆਪਣਾ ਓਕੇ, ਮਿਹਰਬਾਨੀ ਜੀ, ਥੈਂਕ ਯੂ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਵੈਲਕਮ ਆਰਜ਼ਾ, ਵੈਰੀ ਬਿਊਟੀਫੁਲ ਟੋਪਿਕ, ਪ੍ਰਾਊਡ ਆਫ ਯੂ ਅਤੇ ਗੋਡ ਬਲੈਸ ਯੂ, ਥੈਂਕ ਯੂ ਤੁਹਾਡਾ ਐਪਰੀਸ਼ੀਏਸ਼ਨ ਲਈ ਜੀ। ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ, ਸਭ ਦਾ ਦਿਨ ਵਧੀਆ ਵਧੀਆ ਹੋਵੇ, ਰਹਿਲ ਫੈਮਿਲੀ ਦੇ ਵੱਲੋਂ ਮੈਸੇਜ ਹੈ। ਅਤੇ ਅਨਮੋਲ ਜੀ, ਥੈਂਕ ਯੂ ਤੁਹਾਡਾ, ਮਿਹਰਬਾਨੀ। ਅਤੇ ਸੁਖਰਾਜ ਜੀ, ਕਿਉਂਕਿ ਪੁਰਾਣੇ ਨੇ ਮੈਸੇਜ, ਆਪਾਂ ਇਹਦੇ ਬਾਰੇ ਗੱਲ ਕਰ ਚੁੱਕੇ ਸੀ, ਇਸ ਕਰਕੇ ਮੈਂ ਡਿਟੇਲ 'ਚ ਨਹੀਂ ਜਾਂਦਾ, ਧੰਨਵਾਦ ਤੁਹਾਡਾ ਸਾਂਝ ਪਾਉਣ ਦੇ ਲਈ। ਅਜੀਤ ਪੋਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਬਿੰਦਰ ਵਿਰਕ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਗ੍ਰੇਟ ਇਨਫੋਰਮੇਟਿਵ ਟੋਪਿਕ,
1: ਥੈਂਕ ਯੂ।
0: ਗੁਰਸੇਵਕ ਜੀ ਕਹਿੰਦੇ ਕਾਰਜਾ ਬਹੁਤ ਵਧੀਆ ਵਿਸ਼ਾ, ਧੰਨਵਾਦ ਸਿੱਧੂ ਸਾਹਿਬ। ਅਤੇ ਪਰਮਜੋਤ ਜੀ ਬਹੁਤ ਧੰਨਵਾਦ, ਤੁਹਾਡਾ ਮਿਹਰਬਾਨੀ। ਗੁਰਜੀਤ ਜੀ ਬਹੁਤ ਬਹੁਤ ਸ਼ੁਕਰੀਆ। ਅਤੇ ਆਪਾਂ ਅੱਗੇ ਵੱਧਦੇ ਹਾਂ, ਅਤੇ ਸਾਡੇ ਨਾਲ 592 ਤੁਸੀਂ ਆਉਂਦੇ ਰਹੋ ਜੀ, 592
2: ਦੋਸਤਾਂ ਨਾਲ ਖੇਡ ਰਿਹਾ ਸੀ ਪੁਲ ਦੇ ਥੱਲੇ, ਇੱਥੇ ਜਿਹੜਾ ਸਟੇਸ਼ਨ ਦਾ ਪੁਲ ਹੈਗਾ ਉੱਥੇ ਕ੍ਰਿਕਟ ਦੀ ਏਰੀਆ ਹੈਗੀ, ਉੱਥੇ ਖੇਡ ਰਹੇ ਸੀ।
0: ਓਕੇ ਓਕੇ।
2: ਤੇ ਹਾਂਜੀ, ਫਿਰ ਉੱਥੇ ਸਾਹ ਚੜਿਆ ਪਿਆ।
0: ਠੀਕ ਠੀਕ ਠੀਕ ਠੀਕ, ਗੁੱਡ ਗੁੱਡ ਗੁੱਡ।
2: ਮੈਂ ਕਿ ਆ ਟੌਪਿਕ ਬਹੁਤ ਵਧੀਆ ਆਰਜ਼ਾ ਤੁਸੀਂ ਲਿਆਏ ਹੋ, ਮੈਨੂੰ ਲੱਗਦਾ ਇਹ ਟੌਪਿਕ ਦੀ ਰੈਕਗਨੀਸ਼ਨ ਹੁੰਦੀ ਹੈ, ਪਰ ਬਹੁਤ ਲੋਕਾਂ ਤੇ ਰੈਕਗਨੀਸ਼ਨ ਦਾ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਹ ਮਾੜੀ ਹੈ ਤੁਹਾਡੇ ਲਈ ਚੀਜ਼, ਤੇ ਨਹੀਂ ਕਰਨੀ ਚਾਹੀਦੀ, ਉਹ ਦੇ ਡੋਂਟ ਕੇਅਰ।
1: ਹਾਂਜੀ,
2: ਆ ਇਹਨੂੰ ਹੋਰ ਮਿਲਣੀ ਚਾਹੀਦੀ ਹੈ, ਇਹ ਹੋਰ ਰੂਲਸ ਹੋਣੇ ਚਾਹੀਦੇ ਹੈ ਇਨ ਪਲੇਸ, ਜਿਹੜਾ ਆ ਕਰਨ ਕਿ ਨਾ ਕਰਨ ਲੋਕ ਸਕੂਲ 'ਚ ਵੇਪ। ਸਕੂਲ 'ਚ ਤਾਂ ਬਹੁਤ ਜ਼ਿਆਦਾ ਦੇਖਿਆ ਮੈਂ, ਸਾਡੇ ਵੀ ਇਨਫੈਕਟ ਟੋਇਲਟਸ 'ਚ ਜਾ ਕੇ ਕਰਦੇ ਨੇ ਟੀਚਰਸ, ਕਿਉਂਕਿ ਟੀਚਰਸ ਅਲਾਊਡ ਨਹੀਂ ਹੁੰਦੇ ਟੋਇਲਟਸ 'ਚ ਜਾਣੇ, ਟੀਚਰਸ ਵੀ ਨਹੀਂ ਦੇਖ ਪਾਉਂਦੇ, ਹਾਲਾਂਕਿ ਟੀਚਰਸ ਨੂੰ ਪਤਾ ਹੁੰਦਾ, ਪਰ ਟੀਚਰਸ ਕੁਛ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਜੇ ਉਹ ਗਏ ਟੋਇਲਟਸ 'ਚ ਫਿਰ ਉਹਨਾਂ ਦੇ ਵੀ ਐਕਸ਼ਨ ਹੋਏਗਾ।
1: ਐਕਸ਼ਨ, ਹਾਂਜੀ।
0: ਸੋ ਵੈਸੇ ਜੇ ਉਦਾਂ ਪਤਾ ਲੱਗ ਜੇ ਤੇ ਬਾਹਰ ਆਇਆਂ ਨੂੰ ਵੀ ਨਹੀਂ ਕਹਿ ਸਕਦੇ ਕਿ ਤੁਸੀਂ ਆਹ ਚੀਜ਼
2: ਨਹੀਂ ਨਹੀਂ ਹਾਂਜੀ, ਬਹੁਤ ਵਾਰੀ ਹੋਇਆ ਸਾਡੇ, ਇਨਫੈਕਟ ਮੈਂ ਇਸ ਸਾਲ ਨਵਾਂ ਸਕੂਲ ਹੈ ਮੇਰਾ, ਪਰ ਫਿਰ ਵੀ ਮੈਂ ਦੇ ਵੀ ਐਕਸ਼ਨ ਹੋਏਗਾ।
1: ਐਕਸ਼ਨ, ਹਾਂਜੀ।
0: ਸੋ ਵੈਸੇ ਜੇ ਉਦਾਂ ਪਤਾ ਲੱਗ ਜੇ ਤੇ ਬਾਹਰ ਆਇਆਂ ਨੂੰ ਵੀ ਨਹੀਂ ਕਹਿ ਸਕਦੇ ਕਿ ਤੁਸੀਂ ਆਹ ਚੀਜ਼
2: ਨਹੀਂ ਨਹੀਂ ਹਾਂਜੀ, ਬਹੁਤ ਵਾਰੀ ਹੋਇਆ ਸਾਡੇ, ਇਨਫੈਕਟ ਮੈਂ ਇਸ ਸਾਲ ਨਵਾਂ ਸਕੂਲ ਹੈ ਮੇਰਾ, ਪਰ ਫਿਰ ਵੀ ਮੈਂ ਦੇਖਿਆ ਬਹੁਤ ਮੁੰਡੇ ਸਸਪੈਂਡ ਹੋਏ ਹੈ ਜਿਹੜੇ ਬਾਥਰੂਮ ਚ ਵੇਪ ਕਰਦੇ, ਕਿਉਂਕਿ ਉਹਨਾਂ ਤੋਂ ਸਮੈਲ ਆ ਜਾਂਦੀ ਹੈ, ਫਿਰ ਟੀਚਰਸ ਬਾਹਰ ਹੀ ਬਹੁਤ ਵਾਰੀ ਖੜੇ ਹੁੰਦੇ ਨੇ ਜਦੋਂ ਰੀਸੈਸ ਲੰਚ ਖਤਮ ਹੁੰਦਾ, ਤੇ ਫਿਰ ਉਹ ਕਹਿੰਦੇ ਨੇ ਕਿ ਸੌਂਗਸ ਦਿਖਾ ਆਪਣੀ,
0: ਸੌਂਗ ਸੌਂਗ ਕੇ ਵੇਖ ਲੈਂਦੇ ਆ।
2: ਹਾਂਜੀ, ਕਿਉਂਕਿ ਉਹ ਫਿਰ ਮੁਸ਼ਕ ਜੀ ਆ ਜਾਂਦੀ ਹੈ ਨਾ ਉਹਨਾਂ ਕੋਲੋਂ।
1: ਹਾਂਜੀ,
0: ਓਕੇ। ਸੋ ਇਹ ਕਾਫੀ ਫਿਰ ਸਕੂਲਾਂ ਦੇ ਵਿੱਚ ਵੱਡੀ ਸਮੱਸਿਆ ਵਾ। ਤੇ ਜੋ ਆਰਜ਼ਾ ਦੱਸ ਚੁੱਕੀ ਆ ਸਮਰ, ਉਸ ਤੋਂ ਬਲੈਦਾ ਵੀ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਹੋਰ ਹੈਗਾ ਐਡ ਆਨ ਕਰਨ ਨੂੰ?
2: ਇਹ ਜੀ ਮੈਂ ਦੇਖਿਆ ਇੱਕ ਨਾ ਆਪਾਂ ਸਕੂਲ ਚ ਵੀ ਸਾਡੇ ਬਹੁਤ ਲਾਈਕ ਕੈਂਪਸ ਨੀ ਲਾਈਕ ਉਹ ਆਰਗੇਨਾਈਜੇਸ਼ਨ ਤੋਂ ਲੋਕ ਆਉਂਦੇ ਆ, ਉਹ ਅਵੇਅਰਨੈਸ ਸਪਰੈਡ ਕਰਦੇ ਆ ਕਿ ਇਹ ਚ ਮੈਨੂੰ ਆਈ ਥਿੰਕ ਨਿਕੋਟੀਨ ਸੀਗੀ, ਨਿਕੋਟੀਨ ਹੁੰਦੀ ਹੈ ਵੇਪਸ ਚ, ਤੇ ਉਹ ਫਿਰ ਅਡਿਕਟਿਵ ਬਣ ਜਾਂਦੀ ਹੈ, ਇੱਕ ਵਾਰੀ ਜੇ ਤੁਸੀਂ ਕਰ ਲਓ ਫਿਰ ਛੱਡ ਨੀ ਪਾਉਂਦੇ, ਫਿਰ ਤੁਸੀਂ ਕਰਦੇ ਹੋ ਫਿਰ ਹੋਰਾਂ ਨੂੰ ਵੀ ਕਹਿੰਦੇ ਹੋ ਕਿ ਕਰੋ। ਇਨਫੈਕਟ ਮੈਂ ਇੱਥੇ ਖੇਡਣ ਆਇਆ ਸੀ, ਇੱਥੇ ਵੀ ਹਲੇ ਥੋੜੇ ਮੁੰਡੇ ਗਏ ਸੀ 5-7, ਉਹ ਵੀ ਕਰ ਰਹੇ ਸੀ,

0: ਤੇ
1: ਓਕੇ
0: ਬੈਸਟ ਕੀ ਹੁੰਦਾ, ਮੈਂ ਕੀ ਕਰਦਾ ਕਿ ਜਦੋਂ ਕੋਈ ਨਾਲੋਂ ਲੰਘ ਰਿਹਾ ਹੈ ਜੋ ਸਮੋਕ ਕਰ ਰਿਹਾ, ਵੇਪ ਕਰ ਰਿਹਾ, ਮੈਂ ਸਾਹ ਰੋਕ ਲੈਂਦਾ, ਨਹੀਂ ਤੇ ਫਿਰ ਉਹ ਸੈਕੰਡਰੀ। ਹਾਂਜੀ
2: ਹਾਂਜੀ।
1: ਓਕੇ ਓਕੇ। ਅੱਛਾ ਇਹਦੇ ਵਿੱਚ ਕੋਈ ਅੱਗੇ ਵੀ ਮੁੰਡਿਆਂ ਦੇ ਵਿੱਚ ਇਹ ਚੱਲਦੀ ਆ ਵੀ ਇੱਕ ਦੂਸਰੇ ਨੂੰ ਟਰਾਈ ਕਰਾਉਣ ਦੀ, ਵੀ ਤੁਹਾਡੇ ਨਾਲ ਕੋਈ ਪਰਸਨਲੀ ਕੁਛ ਇੱਦਾਂ ਦਾ ਹੋਇਆ ਵਾਪਰਿਆ ਹੋਵੇ ਜਾਂ ਇੱਕ ਦੂਸਰੇ ਨੂੰ ਇੱਦਾਂ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋਵੇ?
2: ਇਹ ਤਾਂ ਗੱਲ ਦੇਖੀ ਹੀ ਆ,
0: ਮੈਂ ਹੋਰਾਂ ਚ ਦੇਖੀ ਆ ਬਹੁਤ, ਸਪੈਸ਼ਲੀ ਜਿਹੜੇ ਸਾਡੇ ਸਕੂਲ ਚ ਮੁੰਡੇ ਹੈਗੇ ਜਿਨ੍ਹਾਂ ਦਾ ਨਹੀਂ ਪੜ੍ਹਾਈ ਚ ਜ਼ਿਆਦਾ, ਉਹ ਬਸ ਕਲਾਸ ਬੰਕ ਕਰਕੇ ਬਸ ਬਾਥਰੂਮ ਚ ਚਲ ਜਾਂਦੇ ਆ। ਇੱਕ ਵਾਰੀ ਮੈਂ ਗਿਆ ਸੀ ਉੱਥੇ, ਕਾਫੀ ਸਾਰੇ ਸੀਗੇ ਜੋ ਕਰ ਰਹੇ ਸੀ, ਮੈਂ ਕੁਛ ਨੀ ਕੀਤਾ, ਸਾਰ ਹੋ ਕੇ ਕਰ ਲਿਆ, ਬਾਹਰ ਆ ਗਿਆ ਬਸ। ਟੀਚਰਸ ਨੂੰ ਦੱਸਿਆ ਸੀ ਮੈਂ ਇੱਕ ਵਾਰੀ, ਟੀਚਰਸ ਕਹਿੰਦੇ ਸਾਨੂੰ ਪਤਾ ਹੈ ਪਰ ਆਪਾਂ ਕੁਛ ਕਰ ਨੀ ਸਕਦੇ ਕਿਉਂਕਿ ਟੋਇਲਟ ਚ ਜਾਣਾ ਅਲਾਊਡ ਨੀ। ਕਹਿੰਦੇ ਜਦ ਤੋਂ ਜਦ ਆਪਾਂ ਕੀ ਕਰ ਸਕਦੇ, ਜੇ ਬਾਹਰ ਆਉਂਦੇ ਫੜੇ ਗਏ ਤੇ ਫਿਰ ਆਪਾਂ ਰਿਪੋਰਟ ਕਰ ਸਕਦੇ ਹਾਂ।
1: ਤੇ ਪਿੱਛੇ ਜੇ ਵੀ ਇੱਕ ਰਿਪੋਰਟ ਆਈ ਸੀ, ਕਹਿੰਦੇ ਕਿ ਉਹ ਸਕੂਲਾਂ ਦੇ ਟੋਇਲਟਸ ਵਿੱਚ ਈਵਨ ਲਕਾ ਆਉਂਦੇ ਆ।
2: ਹਾਂਜੀ
0: ਹਾਂਜੀ ਹਾਂਜੀ, ਬਹੁਤ ਵਾਰੀ ਹੁੰਦਾ, ਮੈਨੂੰ ਬਹੁਤ ਵਾਰੀ ਮਿਲੇ ਨੇ, ਜਿਹੜੇ ਟੋਇਲਟ ਸੀਟਸ ਹੁੰਦੀਆਂ ਉਹਨਾਂ ਦੇ ਵਿੱਚ ਪਾ ਆਉਂਦੇ ਨੇ ਬਹੁਤ ਵਾਰੀ।
1: ਅੱਛਾ,
0: ਬਹੁਤ ਵਾਰੀ ਮਿਲੀ ਹੈ ਮੈਨੂੰ। ਹਾਂਜੀ,
2: ਇਹ ਤਾਂ ਮੈਂ ਪਹਿਲੀ ਵਾਰੀ ਸੁਣਿਆ।
1: ਤੇ ਉੱਥੋਂ ਹੀ ਕੱਢ ਕੇ ਫੇਰ ਪੀ ਲੈਂਦੇ ਆ
0: ਉੱਥੋਂ, ਪਤਾ ਨੀ ਫਿਰ ਮੈਨੂੰ ਨੀ ਲੱਗਦਾ ਦੁਬਾਰਾ ਯੂਜ਼ ਕਰਨਗੇ ਕਿਉਂਕਿ ਉਹ ਗੰਦੀ ਹੋ ਚੁੱਕੀ ਹੁੰਦੀ ਹੈ। ਪਰ ਪਾਕਸ਼ ਵੀ ਮੈਨੂੰ ਬਹੁਤ ਵਾਰੀ ਜ਼ਮੀਨ ਤੇ ਮਿਲਦੇ ਨੇ,
2: ਜ਼ਮੀਨ ਤੇ ਅਕਸਰ ਬਹੁਤ ਲੱਭਦੇ ਨੇ।
0: ਹਾਂਜੀ ਹਾਂਜੀ।
1: ਨਹੀਂ, ਥੈਂਕ ਯੂ ਤੁਹਾਡਾ ਸਮਰ, ਤੁਸੀਂ ਇਸ ਚੀਜ਼ ਬਾਰੇ ਤੁਸੀਂ ਅਵੇਅਰ ਹੋ ਐਟਲੀਸਟ। ਅਤੇ ਜਿਹੜੇ ਹੋਰ ਨੇ ਉਹਨਾਂ ਨੂੰ ਕੀ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਕਿਉਂਕਿ ਜ਼ਿਆਦਾਤਰ ਜਿਹੜੀ ਪ੍ਰੋਬਲਮ ਹੈ ਉਹ ਤੁਹਾਡੇ ਵਾਲੀ ਏਜ ਦੇ ਵਿੱਚ ਹੈ, ਇੱਥੋਂ ਹੀ ਸ਼ੁਰੂ ਹੋ ਕੇ ਗਾਂਹ ਜਾ ਰਹੀ ਹੈ।
0: ਹਾਂਜੀ, ਸੋ ਪਹਿਲਾਂ ਤਾਂ ਮੈਂ ਬਸ ਸਭ ਤੋਂ ਜ਼ਿਆਦਾ ਜੋ ਐਮਫਸਾਈਜ਼ ਕਰੂੰਗਾ ਉਹ ਆਹੀ ਹੈ ਕਿ ਪੀਅਰ ਪ੍ਰੈਸ਼ਰ ਚ ਨਾ ਆਓ। ਜੇ ਤੁਹਾਨੂੰ ਕੋਈ ਕੁਛ ਕਹਿੰਦਾ ਕਿ ਟਰਾਈ ਕਰੋ, ਨਹੀਂ ਕਹਿ ਦੋ ਨੋ, ਤਾਂ ਹਮੇਸ਼ਾ ਤੁਹਾਡੇ ਕੋਲ ਚੋਇਸ ਹੁੰਦੀ ਹੈ ਨੋ ਕਹਿੰਦੀ, ਕਹਿ ਦੋ ਨਹੀਂ ਕਰਨਾ। ਤੇ ਜੇ ਤੁਹਾਨੂੰ ਫੋਰਸ ਕਰ ਰਹੇ ਫਿਰ ਰਿਪੋਰਟ ਕਰੋ ਕਿਸੇ ਟੀਚਰ ਨੂੰ ਜਾਂ ਕੋਈ ਟਰਸਟਡ ਅਡਲਟ ਨੂੰ, ਜੇ ਕੋਈ ਲੋੜ ਪੈ ਜੇ ਪੁਲਿਸ ਨੂੰ ਵੀ ਕਰ ਸਕਦੇ ਹੋ। ਤੇ ਸੈਕਿੰਡ ਚੀਜ਼ ਕਹੂੰਗਾ, ਜੇ ਤੁਹਾਡੇ ਨਾਲੋਂ ਕੋਈ ਲੰਘ ਰਿਹਾ ਤੇ ਹੋ ਸਕੇ ਤਾਂ ਆਪਣਾ ਸਾਹ ਰੋਕ ਕੇ ਰੱਖੋ, ਜਦ ਤੱਕ ਲੰਘ ਨਹੀਂ ਜਾਂਦੇ।
1: ਤੁਹਾਡਾ ਕੀ ਐਕਸਪੀਰੀਅੰਸ ਹੈ ਇਸ ਬਾਬਤ ਕਿ ਕਿਹੜੇ ਨੇ ਉਹ ਬੱਚੇ ਜਿਹੜੇ ਬਹੁਤ ਜ਼ਿਆਦਾ ਛੇਤੀ ਇਸ ਪਾਸੇ ਨੂੰ ਜਾਂਦੇ ਜਾਂ ਟੂ ਮੱਚ ਇਨਟੂ ਇਟ ਨੇ, ਉਹਦੇ ਪਿੱਛੇ ਕੀ ਮੇਨ ਰੀਜ਼ਨ ਹੈ ਉਹਨਾਂ ਦਾ?
0: ਮੇਨ ਮੈਂ ਦੇਖਿਆ ਪੇਰੈਂਟਸ, ਮੇਰੀ ਕ੍ਰਿਕਟ ਟੀਮ ਚ ਇੱਕ ਮੁੰਡਾ ਹੈਗਾ, ਉਹਦੇ ਪਾਪਾ ਖੜਦੇ ਨੇ ਵੇਪ ਤੇ, ਉਹ ਵੀ ਉਹ ਹਲੇ ਕਰ ਨਹੀਂ ਰਿਹਾ, ਪਰ ਉਹਦੀ ਜਿਹੜੀ ਉਹ ਮੁੰਡਾ ਮੇਰੇ ਸਕੂਲ ਹੀ ਜਾਂਦਾ, ਉਹਦੀ ਜਿਹੜੀ ਸੰਗਤ ਹੈਗੀ ਆ ਉਹ ਕਰਦੀ ਆ, ਉਹਦੇ ਜਿਹੜੇ ਨਾਲ ਦੋਸਤ ਹੈਗੇ ਨੇ ਉਹਦੇ ਉਹ ਕਰਦੇ ਆ। ਫਿਰ ਪੇਰੈਂਟਸ ਦਾ ਵੀ, ਕਿਉਂਕਿ ਪੇਰੈਂਟਸ ਕਰਨਗੇ ਓਬਵੀਅਸਲੀ ਜੋ ਤੁਹਾਡੇ ਪਾਪਾ ਕਰੇ, ਜੋ ਤੁਹਾਡੇ ਮੰਮਾ ਕਰੇ, ਤੁਸੀਂ ਵੀ ਸੋਚਦੇ ਹੋ ਕਿ ਅਜੇ ਆਹ ਕਰ ਰਿਹਾ ਤਾਂ ਠੀਕ ਹੀ ਹੋਏਗਾ, ਫਿਰ ਮੈਂ ਵੀ ਕਰਦਾ।
1: ਓਕੇ, ਸੋ ਘਰੋਂ ਵੀ ਉਹ ਚੀਜ਼ ਲੈ ਲੈਂਦੇ?
0: ਹਾਂਜੀ ਹਾਂਜੀ।
1: ਜਾਂ ਫਿਰ ਕਹਿ ਲਓ ਵੀ ਜਿਹੜੇ ਬਹੁਤ ਬਿਜ਼ੀ ਨੇ, ਇਗਨੋਰਡ ਨੇ, ਜਿਹਨਾਂ ਨੂੰ ਟਾਈਮ ਨਹੀਂ ਮਿਲਦਾ ਜਾਂ ਮਾਂ ਪਿਓ ਨੂੰ ਧਿਆਨ ਰੱਖਣ ਦਾ ਸਮਾਂ ਨਹੀਂ ਮਿਲਦਾ, ਛੱਡਣ ਨਹੀਂ ਆਉਂਦੇ, ਲੈਣ ਨਹੀਂ ਆਉਂਦੇ, ਸੋ ਉਹਨਾਂ ਉਹ ਵੀ ਜ਼ਿਆਦਾ ਇਸ ਪਾਸੇ ਚਲ ਜਾਂਦੇ?
0: ਹਾਂਜੀ, ਤੇ ਬਹੁਤ ਵਾਰੀ ਕੀ ਹੁੰਦਾ, ਲੋਕ ਕਹਿੰਦੇ ਨੇ ਕਿ ਉਹਨਾਂ ਤੋਂ ਸਟ੍ਰੈਸ ਫ੍ਰੀ ਹੋ ਜਾਂਦੇ ਨੇ, ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ, ਡਿਪਰੈਸ਼ਨ ਹੈਗਾ, ਐਂਗਜ਼ਾਇਟੀ ਹੈਗੀ, ਉਹ ਕਹਿੰਦੇ ਕਿ ਹਟ ਜਾਂਦੀ ਹੈ, ਸਟ੍ਰੈਸ ਰਿਲੀਫ ਹੋ ਜਾਂਦਾ ਤੁਹਾਡੇ ਤੋਂ, ਫਿਰ ਉਹ ਵੀ ਲੋਕ ਟਰਾਈ ਕਰਦੇ ਹੈ। ਸੋ ਜੇ ਤੁਹਾਨੂੰ ਹੈਗਾ ਸਟ੍ਰੈਸ ਐਂਗਜ਼ਾਇਟੀ ਹੈਗੀ ਹੈ, ਤੁਸੀਂ ਕੋਈ ਅਡਲਟ ਨੂੰ ਦੱਸੋ, ਆਪਣੇ ਮੰਮਾ ਪਾਪਾ ਨੂੰ ਦੱਸੋ ਕਿ ਥੈਰੇਪਿਸਟ ਕੋਲ ਜਾਓ, ਤੇ ਆਹ ਵਧੀਆ ਚੀਜ਼ ਨਹੀਂ ਹੈ ਸਟ੍ਰੈਸ ਰਿਲੀਫ ਕਰਨ ਲਈ।
1: ਨਹੀਂ, ਉਹ ਤਾਂ ਟਾਈਮਲੀ ਹੈ ਨਾ, ਉਹ ਫੋਰ ਟਾਈਮ ਬੀਇੰਗ ਤੁਹਾਡਾ ਹੋ ਗਿਆ 2-4-5 ਮਿੰਟ ਦੇ ਲਈ, ਦੈਨ ਵਾਟ, ਫਿਰ ਉਹ ਤਾਂ ਇਸ ਲਾਈਕ, ਮਤਲਬ ਤੁਸੀਂ ਕੋਈ ਵੀ ਨਸ਼ਾ ਕਰਦੇ ਹੋ, ਜਦੋਂ ਉਤਰਦਾ ਆ ਤੇ ਉਹ ਚੀਜ਼ ਹੋਰ ਡਬਲ ਹੋ ਜਾਂਦੀ।
0: ਹਾਂਜੀ,
2: ਤੁਸੀਂ ਕੋਈ ਵਧੀਆ ਪਾਸੇ ਆਪਣਾ ਸਿਰ ਲਾ ਸਕਦੇ ਹੋ, ਜੇ ਤੁਹਾਨੂੰ ਐਂਗਜ਼ਾਇਟੀ ਡਿਪਰੈਸ਼ਨ ਆ, ਤੁਸੀਂ ਕੋਈ ਬਾਹਰ ਜਾ ਕੇ ਸਪੋਰਟਸ ਕਰ ਸਕਦੇ ਹੋ, ਵਾਕ ਲਈ ਜਾਓ, ਰਨ ਲਈ ਜਾਓ, ਕੋਈ ਆਰਟ ਟਰਾਈ ਕਰੋ, ਕੋਈ ਬੁੱਕ ਪੜ੍ਹ ਲਓ, ਕੋਈ ਮਿਊਜ਼ਿਕ ਸੁਣ ਲਓ। ਪਰਸਨਲੀ ਮੈਂ ਦੇਖਿਆ ਕਿ ਬਹੁਤ ਸਾਰੇ ਬੱਚੇ ਮੇਰੇ ਸਕੂਲ 'ਚ ਜੇ ਉਹ ਕੋਈ ਪ੍ਰੋਬਲਮ ਨਾਲ ਡੀਲ ਕਰਦੇ, ਉਹ ਹੈੱਡਫੋਨ ਲਾ ਕੇ ਰੱਖਦੇ ਆ, ਅਤੇ ਹੈੱਡਫੋਨ ਉਹਨਾਂ ਨੂੰ ਕੰਮ ਕਰਕੇ ਰੱਖਦੇ ਜਿਹੜਾ ਮਿਊਜ਼ਿਕ ਸੁਣਦੇ। ਇਹ ਬੈਸਟ ਤਰੀਕੇ ਨੇ ਕਿ ਤੁਸੀਂ ਸਟ੍ਰੈਟੇਜੀਆਂ ਲੱਭੋ, ਨਾ ਕਿ ਤੁਸੀਂ ਕੋਈ ਐਡਿਕਸ਼ਨ ਪਾਓ।
1: ਥੈਂਕ ਯੂ ਸਮਰ, ਥੈਂਕ ਯੂ ਕਾਲ ਕਰਨ ਲਈ, ਬਹੁਤ ਸੋਹਣੀਆਂ ਗੱਲਾਂ
0: ਕੀਤੀਆਂ, ਬਹੁਤ ਵਧੀਆ ਟੌਪਿਕ ਸੀ। ਥੈਂਕ ਯੂ,
2: ਥੈਂਕ ਯੂ, ਹੈਵ ਅ ਨਾਈਸ ਡੇ,
0: ਹੈਵ ਅ ਨਾਈਸ ਡੇ, ਬਾਏ।
1: ਥੈਂਕ ਯੂ ਸਮਰ, ਥੈਂਕ ਯੂ। ਸੋ ਬੜੀ ਵਧੀਆ ਗੱਲ ਹੈ ਵੀ ਵੇਖੋ, ਬੱਚੇ ਹੁਣ ਵੱਡੇ ਹੋ ਗਏ ਨੇ, ਹੁਣ ਇਹ ਉਹ ਚੀਜ਼ਾਂ ਸਾਨੂੰ ਦੱਸ ਸਕਦੇ ਜਿਹੜੀਆਂ ਸਾਨੂੰ ਵੀ ਨਹੀਂ ਪਤਾ, ਆਪਾਂ ਵੀ ਸਿਰਫ ਅਖਬਾਰਾਂ 'ਚੋਂ ਵੇਖਣੀਆਂ, ਪਰ ਜੇ ਤਜਰਬੇ ਤੋਂ ਪਤਾ ਲੱਗ ਜੇ ਤਾਂ ਬਹੁਤ ਵਧੀਆ ਗੱਲ ਹੈ, ਨਹੀਂ ਤਾਂ ਬੱਚੇ ਕਿੱਥੇ ਦੱਸਦੇ ਆ ਕੇ ਕੀ ਚੱਲ ਰਿਹਾ। ਥੈਂਕ ਯੂ, ਅਤੇ ਰਮਨਦੀਪ ਜੀ ਬਹੁਤ ਸ਼ੁਕਰੀਆ, ਤੁਹਾਡਾ ਅਰਜ਼ਾ ਤੁਹਾਨੂੰ ਐਪਰੀਸ਼ੀਏਟ ਕਰ ਰਹੇ ਨੇ, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ ਜੀ, ਥੋੜ੍ਹੀ ਜਿਹੀ ਕੁਛ ਸਾਡੇ ਆਪਣੇ ਬ੍ਰੇਕ ਜ਼ਰੂਰੀ ਹੋ ਗਈ, ਅਤੇ ਆਪਾਂ ਆ ਕੇ ਅਤੇ ਫਿਰ ਤੁਹਾਡੇ ਨਾਲ ਇਸ ਵਿਸ਼ੇ ਦੇ ਉੱਤੇ ਅੱਗੇ ਜਾਰੀ ਰੱਖਦੇ ਹਾਂ ਗੱਲਬਾਤ, ਅਤੇ ਆ ਕੇ ਕਾਲਰ ਆਪਾਂ ਲੈਂਦੇ ਹਾਂ ਇੱਕ ਨਿੱਕੀ ਜਿਹੀ ਬ੍ਰੇਕ।
3: ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਹਾਂਜੀ ਰੇਡੀਓ ਆਸਟ੍ਰੇਲੀਆ
6: ਚ ਆਪਣਾ ਘਰ ਲੈਣਾ ਯਾ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਯਾ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਯਾ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2 ਫੋਲਡ ਲੈਂਡਿੰਗ।
7: ਵਿਕਟੋਰੀਆ ਐਸਈਸੀ ਵਾਪਸ ਆ ਗਿਆ ਹੈ, ਮੈਂ ਬਾਤ ਕਰਨੇ ਕੇ ਲਿਏ ਵਿੰਡ ਕੇ ਸਾਥ ਯਹਾਂ ਹੂੰ। तो आप कह रहे हैं कि एसईसी नवीकरणीय ऊर्जा में निवेश कर रहा है, जैसे पवन, सौर और भंडारण, और हमें घरों में बिजली इस्तेमाल कर पाने में सहायता कर रहा है? ओह, तो वे बिजली बिलों को कम करने, उत्सर्जन में कमी लाने और नई नौकरियां पैदा करने में सहायक होंगे। धन्यवाद विंड। एसईसी विक्टोरिया वासियों के लिए विक्टोरिया को बिजली प्रदान कर रहा है। sec.victoria.com.au विक्टोरिया सरकार मेलबर्न द्वारा अधिकृत।
8: यार तू इतने इनी चेती आके पक्का भी हो गया, की जुगाड़ लाया है?
9: जुगाड़ नहीं, ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
11: ਸੋਨਾ ਚਾਹੀਦਾ?
12: ਭਰੋਸਾ ਚਾਹੀਦਾ?
11: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਚੱਲ ਰਿਹਾ ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਆ ਆਰਜ਼ਾ
1: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
0: ਸਤਿ ਸ਼੍ਰੀ ਅਕਾਲ ਆਰਜ਼ਾ ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਵੇਪਿੰਗ ਦੇ ਉੱਤੇ ਅਤੇ

0: ਹਾਂਜੀ
1: ਮਾਈਗ੍ਰੇਨ ਕਈ ਵਾਰ ਲੰਬੀ ਟਾਈਮ ਦੀ ਵੀ ਹੋ ਸਕਦੀ ਹੈ। ਹਾਂਜੀ ਪਾਪਾ ਨੂੰ ਰਹਿੰਦੀ ਹੈ ਮਾਈਗ੍ਰੇਨ।
0: ਅੱਛਾ ਓਕੇ।
1: ਗੋਲੀਆਂ ਖਾਂਦੇ ਨੇ। ਤਾਂ
2: ਫਸਟ ਟਾਈਮ ਐਕਸਪੀਰੀਅੰਸ ਕੀਤਾ ਉਹਨਾਂ ਦਾ।
0: ਓਕੇ ਇਹ ਤਾਂ ਫਿਰ ਮੈਨੂੰ ਤਾਂ ਲੱਗਦਾ ਸੀ ਕਿ ਇੱਕ ਇੱਕ ਦਿਨ ਦਾ ਹੀ ਕੰਮ ਹੁੰਦਾ ਉਹ 4-5 ਘੰਟੇ ਦਾ ਸਾਈਕਲ ਜਾਂ।
1: ਨਾ ਕਈ ਵਾਰ ਲੰਬਾ ਖਿੱਚਣ ਦਾ ਪਾਪਾ ਨੂੰ ਤਾਂ ਆਲਮੋਸਟ 10 ਇਅਰਸ ਹੋ ਗਏ ਦਵਾਈ ਖਾਂਦੇ।
0: ਓਕੇ
1: ਹਾਂਜੀ
2: ਮੇਰੇ ਬੇਟੇ ਜੋ ਮਨਰੂਪ ਨੇ ਮੇਰੇ ਨਾਲ ਸ਼ੇਅਰ ਕੀਤਾ ਉਹ ਇਹ ਹੈ ਕਿ ਸਕੂਲਾਂ ਦੇ ਵਿੱਚ ਹੈ ਮਤਲਬ ਸਪੈਸ਼ਲੀ ਹਾਈ ਸਕੂਲ ਸਭ ਬਹੁਤ ਜ਼ਿਆਦਾ ਹੋ ਗਿਆ ਕੰਮ ਖਰਾਬ।
1: ਹਾਂਜੀ
2: ਤੇ ਇਹ ਜਿਹੜੇ ਸਮੋਕ ਡਿਟੈਕਟਰ ਵੀ ਲਾਏ ਆ ਉਹ ਕਹਿੰਦਾ ਕਿ ਬਾਥਰੂਮ ਦੇ ਵਿੱਚ ਨਾ ਜਦੋਂ ਬ੍ਰੀਦ ਇਨ ਕਰਦੇ ਆ ਨਾ ਜੇ ਤਾਂ ਉਹ ਇਕਦਮ ਬ੍ਰੀਦ ਆਊਟ ਕਰਦੇ ਆ ਤਾਂ ਫਿਰ ਉਹ ਸੈਂਸ ਕਰਦਾ ਹਨਾ ਸਮੋਕ ਡਿਟੈਕਟਰ। ਬਟ ਉਹ ਕੀ ਕਰਦੇ ਆ ਟਾਈਮ ਜ਼ਿਆਦਾ ਲਾਉਂਦੇ ਆ ਬਾਥਰੂਮ 'ਚ ਹੌਲੀ ਹੌਲੀ ਕਰਕੇ ਰਿਲੀਜ਼ ਕਰਕੇ ਉਹ ਨਹੀਂ ਨਹੀਂ ਕਰ ਸੈਂਸਰ ਨਹੀਂ ਔਨ ਨਹੀਂ ਹੁੰਦੇ ਉਹਦੇ ਸਮੋਕ ਡਿਟੈਕਟਰ
0: ਦਾ ਤਰੀਕਾ ਲੱਭ ਲਿਆ
2: ਤਰੀਕਾ ਲੱਭ ਲਿਆ। ਔਰ ਉਹ ਕੀ ਜਦੋਂ ਕਿਤੇ ਜਾਂਦੇ ਆ ਐਕਸਕਰਜਨ ਜਾਣਾ ਆ ਜਾਂ ਕੋਈ ਹੈਗਾ ਬਾਹਰ ਜਾਣਾ ਬੱਸ 'ਚ ਤਾਂ ਲੌਂਗ ਸਲੀਵਸ ਦੇ ਵਿੱਚ ਵੀ ਇਹਨਾਂ ਦੇ ਇੱਥੇ ਕਫ ਦੇ ਕੋਲ ਜਿਹੜਾ ਆ ਉਹਨਾਂ ਨੇ ਲੁਕੋਇਆ ਹੁੰਦਾ ਆ ਉਹ ਤੇ ਜਸਟ ਖੰਘਣ ਦੇ ਬਹਾਨੇ ਤੇ ਉਹ ਜਿਹੜਾ ਆ ਉਹ ਮਤਲਬ ਉਹਨਾਂ ਦੇ ਕੋਲ ਬਹੁਤ ਸਾਰੇ ਆ ਗਏ ਆ ਤਰੀਕੇ ਇਹਨੂੰ ਯੂਜ਼ ਕਰਨ ਦੇ ਹਨਾ।
0: ਸੋ ਇੰਨੇ ਕੁ ਜ਼ਿਆਦਾ ਆਪਾਂ ਇਹ ਨਾ ਵੇਖੀਏ ਤਰੀਕੇ ਆ ਗਏ ਆਪਾਂ ਇਹ ਵੇਖੀਏ ਵੀ ਐਡਿਕਸ਼ਨ ਕਿੱਡੀ ਭੈੜੀ ਆ ਵੀ ਤੁਸੀਂ ਇੱਕ ਦਿਨ ਦੇ ਲਈ 2-4 ਮਿੰਟਾਂ ਘੰਟਿਆਂ ਦੇ ਲਈ ਵੀ ਨਹੀਂ ਛੱਡ ਸਕਦੇ
2: ਨਹੀਂ ਛੱਡ ਸਕਦੇ ਤੇ ਆਪਣੇ ਕਲਾਸ ਦੇ ਵਿੱਚ ਵੀ ਕਰਦੇ ਆ ਈਵਨ ਕਲਾਸ 'ਚ ਵੀ ਕਰਦੇ
0: ਚਲਦੀ ਕਲਾਸ 'ਚ।
2: ਹਾਂਜੀ ਚਲਦੀ ਕਲਾਸ 'ਚ ਬੈਕ ਤੇ ਬੈਠੇ ਆ ਆਪਣੇ ਪੰਜਾਬੀ ਬੱਚੇ ਆ ਤੇ ਉਹ ਜਦੋਂ ਮੈਨੂੰ ਇੰਨਾ ਜਦੋਂ ਆਪਣੇ ਪੰਜਾਬੀ ਬਾਕੀਆਂ ਲਈ ਵੀ ਮਾੜਾ ਲੱਗਦਾ ਬਟ ਜਦੋਂ ਮੈਂ ਉਹਨਾਂ ਬੱਚਿਆਂ ਨੂੰ ਦੇਖਿਆ ਕਿ ਮੇਰੇ ਨਾਲ ਜਦੋਂ ਮੈਂ ਇਹਦੇ ਨਾਲ ਗੱਡੀ 'ਚ ਸੀ ਤੇ ਕਹਿੰਦਾ ਮੰਮਾ ਉਹ ਬੱਚਾ ਹੈ ਤੇ ਮਤਲਬ ਮੈਨੂੰ ਰੀਅਲੀ ਇੰਨਾ ਦੁੱਖ ਲੱਗਾ ਕਿ ਅਸੀਂ ਇਸ ਚੀਜ਼ਾਂ ਨੂੰ ਰੋਕਾਂਗੇ ਕਿੱਦਾਂ ਕਿੱਥੇ ਰੁਕੂਗੀਆਂ ਇਹ ਚੀਜ਼ਾਂ ਪੇਰੈਂਟਸ ਕੀ ਕਰਨਗੇ ਕਿੱਥੋਂ ਬਾਈ ਕਰਦੇ ਆ ਕਿ ਅਗਰ ਤੁਹਾਡੀ ਫੈਮਿਲੀ ਦੇ ਵਿੱਚ ਫੋਰ ਐਗਜ਼ਾਮਪਲ ਆਪਣੀ ਫੈਮਿਲੀ ਦੇ ਵਿੱਚ ਹੋਰ ਵੀ ਕੋਈ ਜਿੱਦਾਂ ਸਮਰ ਕਹਿ ਕੇ ਗਿਆ ਹਨਾ ਉਹ ਵੀ ਐਡਿਕਸ਼ਨ ਤੁਹਾਨੂੰ ਦਿੰਦੇ ਆ ਬਾਈ ਕਿੱਦਾਂ ਕਰਦੇ ਆ ਕਿ ਅਗਰ ਹੋਰ ਕੋਈ ਕਰਦਾ ਤਾਂ ਉਹਨੂੰ ਪੈਸੇ ਦਿੰਦੇ ਆ
0: ਵੱਡਾ
2: ਕੋਈ ਕਰਦਾ ਕੋਈ ਮਤਲਬ ਉਹ ਹੋ ਗਿਆ ਐਲਡਰ ਹੋ ਗਿਆ ਕੋਈ ਵੀ ਤੁਹਾਡੀ ਰਿਸ਼ਤੇਦਾਰੀ ਚ ਹੋ ਗਿਆ ਹਨਾ ਤੇ ਇਦਾਂ ਬਾਈ ਕਰਦੇ ਆ ਕਿਉਂਕਿ ਇਹ ਤਾਂ ਜਾ ਨਹੀਂ ਸਕਦੇ।
0: ਓਕੇ ਸੋ ਇਰਦ ਗਿਰਦ ਸਾਰਾ ਕੁਛ ਹੀ ਤੁਹਾਡੀ ਕਿੱਦਾਂ ਦੀ ਕਹਿ ਲਓ ਕਿ ਫੈਮਿਲੀ ਸਟਰਕਚਰ ਹੈ ਕਿੱਦਾਂ ਦਾ ਤੁਹਾਡਾ ਬਹਿਣ ਖਲੋਣਾ ਯਾਰੀ ਦੋਸਤੀ ਹੈ ਉਹ ਸਾਰਾ ਕੁਛ ਹੀ ਫਿਰ ਤੁਹਾਨੂੰ ਵੇਖਣਾ ਪਊਗਾ।
2: ਪਰ ਰੋਕਾਂ ਇਸ ਚੀਜ਼ ਦਾ ਸਟਾਪ ਕਿੱਦਾਂ ਕਰਾਂਗੇ ਰੋਕਾਂਗੇ ਕਿੱਦਾਂ ਇਹਨਾਂ ਚੀਜ਼ਾਂ ਨੂੰ
0: ਹੋਰ ਸਟਾਪ ਤੇ ਬਾਅਦ ਦੀ ਸਟਾਪ ਤੇ ਬਹੁਤ ਬਾਅਦ ਦੀ ਗੱਲ ਹੈ ਅਮਨਦੀਪ ਜੀ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਆਪਾਂ ਅਵੇਅਰ ਤੇ ਹੋਈਏ ਆਪਾਂ ਪਹਿਲਾਂ ਤੇ ਸਟਾਪ ਤੇ ਫਿਰ ਨੌਬਤ ਆਉਂਦੀ ਹੈ ਨਾ ਜੇ ਉਹ ਚੀਜ਼ ਲੱਗ ਜੇ ਤੇ ਉਹ ਤੇ ਆਪਾਂ ਵਾਰ ਵਾਰ ਇਹ ਚੀਜ਼ ਕਹਿੰਦੇ ਵੀ ਜਦੋਂ ਤੁਹਾਨੂੰ ਪਤਾ ਹੀ ਨਹੀਂ ਆ ਵੀ ਤੁਹਾਡਾ ਬੱਚਾ ਕਿੱਥੇ ਆ ਕੀ ਕਰ ਰਿਹਾ ਵਾ ਉਹ ਕਿੱਦਾਂ ਦੇ ਯਾਰਾਂ ਦੋਸਤਾਂ ਨਾਲ ਘੁੰਮ ਰਿਹਾ ਵਾ ਸਕੂਲ ਉਹਦਾ ਕਿੱਦਾਂ ਦਾ ਵਾ ਸੋ ਜਦੋਂ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਆ ਤੁਹਾਡੇ ਕੋਲ ਇੰਨਾ ਵਿਹਲ ਹੀ ਨਹੀਂ ਆ ਤੇ ਫਿਰ ਤੁਹਾਡੇ ਕੋਲ ਛਡਾਉਣ ਦਾ ਵੀ ਵਿਹਲ ਕਿੱਥੋਂ ਆਉਣਾ ਵਾ ਜੇ ਅੱਜ ਨਹੀਂ ਆ ਵਿਹਲ ਜਦੋਂ ਲੱਗ ਰਿਹਾ ਵਾ ਬੱਚਾ ਤੇ ਫਿਰ ਤੇ ਮਤਲਬ ਓਕੇ ਆ ਫਿਰ ਤੇ ਆਪਾਂ ਆਪਣਾ ਰਾਹ ਚੁਣਿਆ ਉਹਨੇ ਆਪਣਾ ਚੁਣ ਲਿਆ।
2: ਭਾਜੀ ਐਜ਼ ਅ ਪੇਰੈਂਟਸ ਤਾਂ ਮੈਂ ਇਹ ਕਹੂੰਗੀ ਕਿ ਜਿੱਦਾਂ ਹੁਣ ਅੱਜ ਕੱਲ੍ਹ ਦਾ ਮਾਡਰਨ ਠੀਕ ਹੈ ਅਸੀਂ ਕਹਿੰਦੇ ਹਾਂ ਕਿ ਉਹਨਾਂ ਦਾ ਮੀ ਟਾਈਮ ਆ ਉਹਨਾਂ ਦਾ ਪਰਸਨਲ ਟਾਈਮ ਆ ਉਹ ਬੈਠੇ ਆ ਜਾਂ ਕਿੱਦਾਂ ਨਹੀਂ ਉਹ ਹਜੇ ਬੱਚੇ ਹੈ ਉਹਨਾਂ ਨੂੰ ਕੁਛ ਨਹੀਂ ਪਤਾ ਉਹਨਾਂ ਨੂੰ ਆਪਣੇ ਚੰਗੇ ਭਲੇ ਦਾ ਨਹੀਂ ਪਤਾ ਵੀ ਆਰ ਰਿਸਪੋਂਸੀਬਲ ਉਹਨਾਂ ਦੇ ਲਈ ਕਿ ਤੁਸੀਂ ਉਹਨਾਂ 'ਤੇ ਚੈੱਕ ਤਾਂ ਕਰੋ ਕੀ ਕਰਦੇ ਆ ਉਹਨਾਂ ਦਾ ਫੋਨ ਕਹਿੰਦੇ ਫੋਨ ਨਹੀਂ ਚੈੱਕ ਕਰਨਾ ਕਿੱਦਾਂ ਮੈਂ ਕਰਦੀ ਹਾਂ ਆਪਣੇ ਬੇਟੇ ਦਾ ਫੋਨ ਮੈਨੂੰ ਨਹੀਂ ਪਤਾ ਉਸ ਚੀਜ਼ 'ਤੇ ਕੀ ਆ ਕਿੱਦਾਂ ਆ ਅਗਰ ਉਹ ਵੀ ਕਦੀ ਇਤਰਾਜ਼ ਕਰਦਾ ਹੋਏਗਾ ਮੰਮਾ ਬਹੁਤ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਹੋਣ ਦਾ ਮਤਲਬ ਇਹੀ ਹੈ ਕਿ ਅਸੀਂ ਉਹਨਾਂ ਦੀ ਕੇਅਰ ਕਰਦੇ ਹਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਾਉਣਾ ਚਾਹੁੰਦੇ ਹਾਂ। ਪੇਰੈਂਟ ਦੋਨੇ ਬਹੁਤ ਜ਼ਿਆਦਾ ਸਟ੍ਰਿਕਟ ਹੈ ਉਹ ਵੀ ਮਾੜੀ ਗੱਲ ਹੈ ਦੋਨੇ ਐਜ਼ ਅ ਫਰੈਂਡ ਫਰੈਂਡ ਹੀ ਖੇਡੀ ਜਾਂਦੇ ਆ ਉਹ ਵੀ ਬਹੁਤ ਜ਼ਿਆਦਾ ਹਰ ਚੀਜ਼ ਦੀ ਜਿਹੜੀ ਕਹਿੰਦੇ ਵਾਧਾ ਮਾੜਾ ਹੀ ਆ ਹਨਾ ਇੱਕ ਪੇਰੈਂਟ ਅਗਰ ਥੋੜ੍ਹਾ ਜਿਹਾ ਸਟ੍ਰਿਕਟ ਹੋ ਕੇ ਚੱਲੇਗਾ ਦੂਜਾ ਕਿ ਬੱਚਾ ਦੂਸਰੇ ਦੇ ਕੋਲ ਜਾ ਕੇ ਆਪਣੀ ਗੱਲ ਕਰ ਸਕਦਾ ਮੰਨ ਲਓ ਮੈਂ ਸਟ੍ਰਿਕਟ ਹਾਂ ਮੇਰੇ ਹਸਬੈਂਡ ਨਾਲ ਇਹ ਗੱਲ ਕਰ ਲੈਂਦੇ ਆ ਹਨਾ ਇਹਨਾਂ ਨੂੰ ਪਤਾ ਮੰਮੀ ਨੇ ਇੱਥੇ ਖਿੱਚ ਜਾਣਾ ਰੁਕ ਜਾਣਾ ਰੋਕਣਾ ਆ ਦੈਨ ਸ਼ੇਅਰ ਦੂਜੇ ਪਾਸੇ ਕਰ ਲੈਂਦੇ ਆ ਇੱਦਾਂ ਦੀਆਂ ਬੱਚਿਆਂ ਕੋਲ ਆਪਸ਼ਨਸ ਹੋਣੀਆਂ ਚਾਹੀਦੀਆਂ ਦੋਨੇ ਪਾਸੇ
0: ਨਹੀਂ ਇਹ ਤਾਂ ਹੁੰਦਾ ਬੇਸਿਕਲੀ ਤੇ ਜਿਹੜਾ ਸ਼ੁਰੂ ਤੋਂ ਮਾਂ ਪਿਓ ਦਾ ਜਿਹੜਾ ਪੈਟਰਨ ਹੈ ਉਹ ਤਾਂ ਇੱਦਾਂ ਹੀ ਚੱਲਦਾ ਰਿਹਾ ਵਾ ਸੋ ਹੁਣ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਅਸਲ ਦੇ ਵਿੱਚ ਉਦੋਂ ਟੇਢੇ ਪਾਸੇ ਜਾਂਦੀਆਂ ਵਾ ਜਿੰਨਾ ਕੁ ਮੈਂ ਵੇਖਦਾ ਵਾਂ ਬਾਕੀ ਹੋਰ ਵੀ ਰੀਜ਼ਨ ਹੋਣਗੇ ਪਰ ਵੱਡਾ ਇੱਕ ਰੀਜ਼ਨ ਇਹ ਵੀ ਆ ਕਿ ਸਾਨੂੰ ਆਪੋ ਆਪਣੀ ਐਸ਼ ਪ੍ਰਸਤੀ ਦੀ ਪਈ ਹੈ ਹਰ ਕੋਈ ਹਸਬੈਂਡ ਨੂੰ ਆਪਣਾ ਮੀ ਟਾਈਮ ਚਾਹੀਦਾ ਵਾ ਵਾਈਫ ਨੂੰ ਆਪਣਾ ਮੀ ਟਾਈਮ ਚਾਹੀਦਾ ਵਾ ਸੋ ਕਦੀ ਦੋਵਾਂ ਨੂੰ ਬੱਚਿਆਂ ਤੋਂ ਅਲੱਗ ਟਾਈਮ ਚਾਹੀਦਾ ਵਾ ਸੋ ਉਸ ਸਭ ਕੁਛ ਦੇ ਦਰਮਿਆਨ ਆਪਾਂ ਇੱਕ ਭੁੱਲ ਜਾਂਦੇ ਹਾਂ ਵੀ ਸਾਡੀਆਂ ਪਰਿਵਾਰ ਪ੍ਰਤੀ ਵੀ ਜ਼ਿੰਮੇਵਾਰੀਆਂ ਨੇ

0: ਨਾ ਸਾਰਿਆਂ ਨੂੰ ਨਿਭਾਉਂਦੇ ਹਾਂ, ਉਹਦੇ ਵਿੱਚੋਂ ਕੱਢੋ ਜੋ ਵੀ ਕੱਢਣਾ। ਇਹ ਨਹੀਂ ਆ ਵੀ ਉਹਨਾਂ ਉਹ ਸਾਰਾ ਟਾਈਮ ਜਿਹੜਾ ਉਹ ਤੁਸੀਂ ਆਪਣੇ ਕੰਮਾਂ ਕਾਰਾਂ ਦੇ ਉੱਤੇ ਗਵਾ ਕੇ, ਅਤੇ ਹੁਣ ਬਹੁਤਿਆਂ ਨੂੰ ਤਾਂ ਮੈਂ ਵੇਖਦਾ ਵਾਂ ਇਸ ਚੀਜ਼ ਦੀ ਚਿੰਤਾ ਵਾ ਜਾਂ ਇਸ ਚੀਜ਼ ਦੀ ਉਹ ਆ ਕਿ ਹਾਏ ਸਾਡੀ ਉਮਰ ਲੰਘ ਚੱਲੀ ਹੈ, ਹਾਏ ਕਿੰਨਾ ਕੁ ਚਿਰ ਵਾਲ ਕਾਲੇ ਕਰੀ ਜਾਵਾਂਗੇ, ਜਿੰਨਾ ਕੁ ਟਾਈਮ ਰਹਿ ਗਿਆ ਵਾ ਬਸ ਉਨਾ ਕੁ ਤੁਸੀਂ ਅੱਤ ਮਚਾ ਲਓ ਜਿੰਨੀ ਮੱਚਦੀ ਹੈ। ਉਹਨਾਂ ਨੂੰ ਇਹ ਥੋੜ੍ਹੀ ਆ ਵੀ ਆਪਾਂ ਅੱਗੇ ਵੀ ਜ਼ਿੰਮੇਵਾਰੀਆਂ ਨੇ ਸਾਡੀਆਂ। ਸੋ ਬੱਚਾ ਸਿਰਫ ਜੰਮਣ ਤੱਕ ਸੀਮਿਤ ਨਹੀਂ ਆ, ਉਹ ਤਾਂ ਇੱਕ ਕੰਪਲੀਟ ਜ਼ਿੰਮੇਵਾਰੀ ਹੈ ਜਿੰਨਾ ਚਿਰ ਤੱਕ ਉਹਨੂੰ ਆਪਾਂ ਬੱਚਾ ਕਹਿੰਦੇ ਹਾਂ।
1: ਹਾਂਜੀ, ਤੇ ਇਹ ਵੀ ਹੈਗਾ ਕਿ ਤੁਹਾਡੀ ਜਿੱਦਾਂ ਸਕੂਲਾਂ 'ਚ ਸਿਖਾਉਂਦੇ ਆ ਨਾ, ਆ ਜਾ ਕਿ ਤੁਹਾਡਾ ਪਰਸਨਲ ਸਪੇਸ ਹੈ, ਤੁਹਾਡਾ ਬਬਲ ਹੈ ਨਾ ਇਹ, ਤੁਸੀਂ ਉੱਥੇ ਨਹੀਂ ਆਉਣ ਦੇਣਾ, ਤੁਸੀਂ ਉਹਨੂੰ ਰੋਕੋ। ਅਗਰ ਕੋਈ ਇੱਦਾਂ ਕਰਦਾ ਹੈ, ਇੱਕ ਟਾਈਮ ਕਰਦਾ, ਉਹਨੂੰ ਨੋ ਕਹਿਣਾ ਸਿੱਖੋ। ਜੇ ਇੱਕ ਹੱਦ ਤੋਂ ਵੱਧ ਵੀ ਜਾਂਦਾ, ਜਿੱਦਾਂ ਹੁਣ ਮੈਂ ਕਹਿੰਦੀ ਹਾਂ ਇਹਨਾਂ ਨੂੰ, ਬੱਚਿਆਂ ਨੂੰ ਟੀਚ ਕਰਦੇ ਹਾਂ ਘਰ ਕਿ ਤੁਸੀਂ ਅਗਰ ਇੱਦਾਂ ਹੁੰਦੀ ਆ, ਨੋ ਕਹਿਣਾ ਸਿੱਖੋ। ਅਗਰ ਫਿਰ ਵੀ ਕੁਛ ਨਹੀਂ ਹੋ ਰਿਹਾ, ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਪਿੱਛੇ ਅਸੀਂ ਖੜੇ ਹਾਂ, ਤੁਹਾਡੇ ਨਾਲ ਖੜੇ ਹਾਂ। ਪੇਰੈਂਟਸ ਨੂੰ ਦੱਸੋ, ਮੈਨੂੰ ਹੁਣ ਜਿੱਦਾਂ ਇਹ ਪੁੱਛਦੇ ਆ ਬੱਚੇ ਵੀ ਮੂਵੀਜ਼ ਦੇਖਦੇ ਹਾਂ, ਆਪਾਂ ਚੈਟਰਜੀ ਵਾਲੀ ਮੂਵੀ ਦੇਖੀ, ਨੋਰਵੇ ਵਰਸਿਸ ਚੈਟਰਜੀ ਵਾਲੀ, ਇੱਦਾਂ ਦੇ ਬੈਠੇ ਬੈਠਿਆਂ ਨੇ ਸਵਾਲ ਕੀਤਾ ਕਿ ਮੰਮ ਤੂੰ ਮੇਰੇ ਲਈ, ਤੂੰ ਸਾਡੇ ਲਈ ਕੀ ਕਰ ਸਕਦੀ ਹੈ, ਹੈ ਨਾ। ਅਤੇ ਸਵਾਲ ਤਾਂ ਸ਼ਾਇਦ ਉਹ ਪੰਜਾਬੀ ਮਾਵਾਂ ਵਾਲੇ ਸੀ ਵੀ ਮੈਂ ਮਰ ਵੀ ਸਕਦੀ ਹਾਂ ਅਤੇ ਮਾਰ ਵੀ ਸਕਦੀ ਹਾਂ, ਅਤੇ ਤੁਹਾਡੇ ਲਈ ਮੈਂ ਖੜੀ ਹਾਂ, ਤੁਹਾਨੂੰ ਕੋਈ ਜ਼ਰੂਰਤ ਆ ਮੈਂ ਹੈਗੀ ਆ, ਹੈ ਨਾ। ਪਰ ਬੱਚਿਆਂ ਨੂੰ, ਆਪਣਿਆਂ ਬੱਚਿਆਂ ਨੂੰ ਨੋ ਕਹਿਣਾ ਬਹੁਤ, ਇਹ ਅਸੀਂ ਨਾ ਸਿਸਟਮ 'ਚ ਕਰ ਲਿਆ ਕਿ ਹਾਂਜੀ ਹਾਂਜੀ ਹਾਂਜੀ ਹਾਂਜੀ ਤਾਂ ਅਸੀਂ ਕਹਾਈ ਜਾਂਦੇ ਹਾਂ, ਪਰ ਇਹਨਾਂ ਤੋਂ ਨੋ ਸੁਣਨਾ ਵੀ ਸਿੱਖੋ ਕਿ ਜਦੋਂ ਤੁਹਾਨੂੰ ਉਹ ਨੋ ਕਹਿੰਦੇ ਆ, ਤੁਹਾਨੂੰ ਰੋਕਦੇ ਆ ਤੁਹਾਡੇ ਬੱਚੇ ਕਿਸੇ ਚੀਜ਼ ਤੋਂ।
0: ਨਹੀਂ ਵੇਖੋ, ਇਹ ਜਿਹੜਾ ਮਸਲਾ ਹੈ ਨਾ, ਇਹ ਉਦੋਂ ਸ਼ੁਰੂ ਹੁੰਦਾ ਵਾ ਜਦੋਂ ਤੁਸੀਂ ਖੁਦ ਥੋੜ੍ਹੀ ਸਪੇਸ ਦਿੰਦੇ ਹੋ, ਅਦਰਵਾਈਜ਼ ਬੜਾ ਔਖਾ ਹੁੰਦਾ ਵਾ ਇਹ ਚੀਜ਼ ਕਿਸੇ ਨੂੰ ਕਹਿਣੀ ਅਤੇ ਉਹਨੂੰ ਨਾਲ ਆਪਣੇ ਤੋਰ ਲੈਣਾ। ਸੋ ਇਹ ਤਾਂ ਆਪਣੇ ਵੱਡਿਆਂ 'ਚ ਵੀ ਇੱਦਾਂ ਹੀ ਆ। ਸੋ ਆਪਾਂ ਸਪੇਸ ਕਿਤੇ ਦਿਖੀ ਸਾਨੂੰ, ਅਸੀਂ ਉੱਥੇ ਹੀ ਗੱਲ ਕਰ ਪਾਉਂਦੇ ਹਾਂ ਅਤੇ ਉੱਥੇ ਹੀ ਆਪਾਂ ਉਸ ਬੰਦੇ ਨੂੰ ਆਪਣੇ ਵੱਲ ਨੂੰ ਤੋਰਦੇ ਹਾਂ ਜਾਂ ਆਪਣੇ ਨਾਲ ਲਾਉਂਦੇ ਹਾਂ। ਅਦਰਵਾਈਜ਼ ਇਹ ਬਹੁਤ ਔਖਾ ਵਾ, ਝਾਕਾ ਤਾਂ ਹਰ ਇੱਕ ਨੂੰ ਹੁੰਦਾ ਵਾ ਵੀ ਹਾਏ ਇਹ ਕਿਤੇ ਦੱਸ ਨਾ ਦੇਵੇ। ਸੋ ਇਹ ਤਾਂ ਚੀਜ਼ਾਂ, ਬਾਕੀ ਅਗੇਨ ਫਿਰ ਉਹੀ ਚੀਜ਼ ਆ ਜਾਂਦੀ ਹੈ ਕਿ ਆਪਾਂ ਹੁਣ ਜਿੱਥੇ ਜਿਹੜੇ ਸਮਾਜ 'ਚ ਆਪਾਂ ਰਹਿ ਰਹੇ ਹਾਂ ਉੱਥੇ ਹੋਰ ਬਹੁਤ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਸਮੇਂ ਦਰ ਸਮੇਂ ਆਪਾਂ ਡਿਸਕਸ ਕਰਦੇ ਰਹਿੰਦੇ ਹਾਂ। ਪਰਿਵਾਰ ਟੁੱਟ ਰਹੇ ਨੇ, ਪਰਿਵਾਰ ਦੋਵੇਂ ਜੀ ਵੱਖਰੇ ਵੱਖਰੇ ਰਹਿ ਰਹੇ ਨੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਕਿਤੇ ਨਾ ਕਿਤੇ ਸਹਾਈ ਹੁੰਦੀਆਂ ਨੇ ਵੀ ਬੱਚੇ ਨੂੰ ਫਿਰ ਇੱਕ ਜਿਹੜੀ ਸਪੇਸ ਮਿਲ ਜਾਂਦੀ ਆ, ਬੱਚੇ ਨੂੰ ਪਤਾ ਵਾ ਵੀ ਉਹ ਸਾਰਾ ਕੁਛ ਭਾਵੇਂ ਉਹ ਬੋ ਨਾ ਬੋਲੇ ਦਿਮਾਗ 'ਚ ਤਾਂ ਲੈ ਕੇ ਘੁੰਮ ਹੀ ਰਿਹਾ ਨਾ ਬੱਚਾ। ਸੋ ਆਪਾਂ ਜਦੋਂ ਆਪਣਾ ਆਪ ਆਪਣਾ ਸਵਾਰਥ ਜਦੋਂ ਦੋਵੇਂ ਜੀ ਅੱਗੇ ਰੱਖ ਲੈਂਦੇ ਤਾਂ ਉੱਥੇ ਫਿਰ ਨੁਕਸਾਨ ਤਾਂ ਹੋਣਾ ਹੀ ਆ, ਉਹ ਬੱਚੇ ਦਾ ਹੀ ਹੋਣਾ। ਸੋ ਫਿਰ ਆਪਾਂ ਕਹਿੰਦੇ ਹਾਂ ਵੀ ਨਹੀਂ ਆਪਾਂ ਹੁਣ ਇਹਨੂੰ ਰੋਕ ਲਈਏ, ਆਪਾਂ ਇਹਨੂੰ ਡੱਕ ਲਈਏ। ਪਰ ਉਹ ਤਾਂ ਤੁਹਾਡੀ ਜਦੋਂ ਬੱਚਾ ਜੰਮਣ ਤੋਂ ਪਹਿਲਾਂ ਦੀ ਪਲੈਨਿੰਗ ਤੁਹਾਡੀ ਸ਼ੁਰੂ ਹੋ ਜਾਂਦੀ ਹੈ ਨਾ, ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅੱਗੇ ਤੁਸੀਂ ਕਿਹੜੇ ਪਾਸੇ ਨੂੰ ਜਾਣਾ ਵਾ, ਕਿੱਦਾਂ ਤੁਸੀਂ ਮੈਨੇਜ ਕਰਨਾ। ਸੋ ਜਿੰਨਾ ਜ਼ਿਆਦਾ ਆਪਾਂ ਆਪਣੇ ਆਪ ਨੂੰ ਧੱਕੀ ਤੁਰੇ ਜਾਂਦੇ ਹਾਂ ਰੁਝੇਵਿਆਂ ਵੱਲ ਨੂੰ, ਉੰਨੀ ਗੈਪ ਵੱਧਦੀ ਜਾਂਦੀ ਬੱਚਿਆਂ ਨਾਲ ਤੁਹਾਡੀ। ਜਿੰਨਾ ਗੈਪ ਵੱਧ ਗਿਆ ਉੰਨੀ ਗੁੰਜਾਇਸ਼ ਆ ਖਰਾਬ ਹੁੰਦੀ।
1: ਹਾਂਜੀ ਭਾਅ ਜੀ, ਸਹੀ ਕਿਹਾ।
0: ਥੈਂਕ ਯੂ ਤੁਹਾਡਾ, ਰੱਬ ਤੁਹਾਨੂੰ ਤੰਦਰੁਸਤੀ ਦੇਵੇ। ਥੈਂਕ ਯੂ। ਤੇ
1: ਹੁਣ ਤਾਂ ਠੀਕ ਆ, ਬੈਟਰ ਲੱਗ ਗਿਆ ਨਾਲੋਂ ਤਾਂ।
0: ਹਾਂ ਨਹੀਂ, ਚਲੋ ਕੋਈ ਨਹੀਂ, ਹੌਲੀ ਹੌਲੀ ਹੋ ਜਾਣਾ। ਕੱਲ੍ਹ ਦਾ ਕੋਈ ਨੁਕਤਾ ਆਇਆ ਕੋਈ ਕੰਮ ਕਿ ਨਹੀਂ?
1: ਕੱਲ੍ਹ ਦੇ ਨੁਕਤੇ, ਹਾਂਜੀ ਮੈਂ ਕਰੀ ਜਾਂਦੀ, ਕੱਲ੍ਹ ਮੈਂ ਮੈਸੇਜ ਤੁਹਾਡੇ ਬਾਅਦ 'ਚ ਤਾਂ ਮੈਂ ਸੁਣਿਆ ਨਹੀਂ ਆ, ਬਟ ਜਿੰਨਾ ਵੀ ਤੁਹਾਡੇ ਨੇ ਸੁਣਿਆ ਮੈਂ ਨੁਕਤੇ ਇੱਕ ਦੋ ਪੜਾ ਲਏ ਆ ਅਤੇ ਕਰ ਰਹੀ ਹਾਂ ਉੱਤੇ ਵਰਕ ਕਰੂੰਗੀ।
0: ਜੀ ਜੀ ਜੀ, ਚਲੋ ਸਭ ਤੋਂ ਪਹਿਲਾਂ ਤੁਹਾਨੂੰ ਇਹੋ ਹੀ ਜਾਣਨਾ ਪੈਣਾ ਵੀ ਵਜ੍ਹਾ ਕੀ ਆ। ਉਹ ਵਜ੍ਹਾ ਹਰ ਇੱਕ ਦੀ ਆਪਣੀ ਆਪਣੀ ਹੁੰਦੀ ਹੈ।
1: ਹਾਂ ਉਹ ਵਜ੍ਹਾ ਲੱਗੀ ਸੀ ਪਤਾ ਮੈਨੂੰ,
0: ਉਹ ਹਰ ਇੱਕ ਦੀ ਆਪਣੀ ਆਪਣੀ ਆ।
1: ਹਾਂਜੀ,
0: ਤੇ ਫਿਰ ਉੱਥੇ ਤੁਹਾਨੂੰ ਇੱਕ ਨਹੀਂ ਤੇ ਤੁਹਾਨੂੰ ਹੁਣ ਇਹਨੇ ਤੰਗ ਕਰਨਾ ਹੀ, ਪਰ ਨੈਕਸਟ ਟਾਈਮ ਤੋਂ ਉਹਦਾ ਖਿਆਲ ਰੱਖਣਾ ਪੈਣਾ ਤੁਹਾਨੂੰ।
2: ਆਸਟ੍ਰੇਲੀਆ ਭਰ ਦੇ ਵੇਪਿੰਗ ਅੰਕੜੇ, ਤੇ ਇਹ ਹੈਗੇ ਆ ਜਿਹੜੇ ਰਿਜ਼ਲਟ 2022-23 ਦੇ ਨੈਸ਼ਨਲ ਡਰੱਗ ਸਟ੍ਰੈਟਜੀ ਹਾਊਸ ਹੋਲਡ ਸਰਵੇ, ਜਿਹੜਾ ਕਿ ਸਾਨੂੰ ਦਿਖਾਉਂਦਾ ਈ ਸਿਗਰਟ ਦੀ ਡੇਲੀ ਵਰਤੋਂ ਕਰਦੇ ਨੇ ਆਸਟ੍ਰੇਲੀਆ ਵਿੱਚ ਇੰਕਰੀਸ ਬਹੁਤ ਜ਼ਿਆਦਾ ਵੱਧ ਗਿਆ, ਤੇ ਫਰੋਮ 0.5% ਐਨ ਐਸਟੀਮੇਟਿਡ 1 ਲੱਖ ਬੰਦਾ ਟੂ ਸਿੱਧਾ 3.5%, ਮਤਲਬ ਕਿ 7 ਲੱਖ ਬੰਦਾ 2022-23 ਦੇ ਵਿੱਚ ਜਿਹੜੇ ਕਿ ਵੇਪ ਕਰਦੇ ਨੇ। ਤੇ ਇਸ ਤੋਂ ਸਾਬਤ ਹੁੰਦਾ ਕਿ ਅੰਕੜੇ ਹੋਰ ਹੀ ਵਧੇ ਹੋਣਗੇ, ਘਟੇ ਤਾਂ ਨਹੀਂ ਹੋਣਗੇ।
0: ਹਾਂ ਨਹੀਂ, ਇਹ ਐਕੂਰੇਟ ਤੇ ਨਹੀਂ ਹੁੰਦੇ ਕਦੇ ਵੀ। ਸੋ ਆਪਾਂ ਜਦੋਂ ਕਹਿ ਦਿੰਦੇ ਹਾਂ ਕਿ 0.5 ਤੇ ਸਾਨੂੰ ਲੱਗਦਾ ਬਹੁਤ ਥੋੜੀ ਜਿਹੀ ਪਰਸੈਂਟੇਜ
2: ਹੈ,
0: ਪਰ ਇਹਦਾ ਮਤਲਬ ਆ ਕਿ 1 ਲੱਖ ਬੰਦਾ ਆਸਟ੍ਰੇਲੀਆ ਦੀ ਆਬਾਦੀ ਦੇ ਹਿਸਾਬ ਦੇ ਨਾਲ
2: ਹੈਗਾ ਵੀ 2016 ਦਾ, ਤੇ ਹੁਣ 2022-23 ਤੋਂ ਜਿਹੜਾ ਕਿ 4-5 ਸਾਲ ਪਹਿਲੇ ਦੀ ਤੁਸੀਂ ਲਾ ਲਓ 700,000 ਬੰਦਾ, ਮੀਨਿੰਗ 7 ਲੱਖ ਬੰਦੇ, ਕਿ ਇਹ ਹੁਣ ਵਧੇ ਹੀ ਹੋਣਗੇ। ਤੁਸੀਂ ਦੇਖ ਲਓ ਕਿ ਜੇ ਇੰਨੇ ਜ਼ਿਆਦਾ ਪ੍ਰੋਬਲਮ ਵੱਧ ਗਈ ਹੈ, ਤਾਂ ਫਿਰ 7 ਲੱਖ ਤੋਂ ਕੀ 8-9 ਲੱਖ ਵੀ ਹੋ ਸਕਦਾ, ਜ਼ਿਆਦਾ ਵੀ ਹੋ ਸਕਦਾ।
0: ਬਿਲਕੁਲ। ਸੋ ਇਹਨਾਂ ਚੀਜ਼ਾਂ ਨੂੰ ਇਸ ਢੰਗ ਦੇ ਨਾਲ ਵੀ ਕਈ ਥਾਵਾਂ ਦੇ ਉੱਤੇ ਪ੍ਰਚਾਰ ਆ ਜਾਂਦਾ ਰਿਹਾ ਕਿ ਵੇਖੋ ਸਿਗਰਟ ਘੱਟ ਗਈ ਆ, ਨੋ ਡਾਊਟ ਘਟੀ ਆ, ਪਰ ਇੱਧਰਲੇ ਪਾਸਿਓਂ ਤੁਸੀਂ ਇਹ ਵੇਖੋ ਵੀ ਇਹ ਕਿੰਨੀ ਜੇ ਚੀਜ਼ ਵੱਧ ਗਈ ਆ ਅਤੇ ਹੁਣ ਉਹ ਨੁਕਸਾਨ ਵੱਧ ਕਰ ਰਹੀ ਆ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ। ਉਹ ਅੰਕੜੇ ਜਿਹੜੇ ਨੇ ਉਹ ਇਸ ਕਰਕੇ ਦਿਖਾਏ ਜਾ ਰਹੇ ਵੀ ਇਹ ਸਿਗਰਟ ਦੇ ਨਾਲ ਜੀ ਲੋਕਾਂ ਨੇ ਰਿਪਲੇਸ ਕਰ ਲਿਆ, ਉਹਨਾਂ ਦੀ ਸਿਗਰਟ ਛੁੱਟ ਗਈ।
2: ਹਾਂਜੀ,
0: ਪਰ
2: ਸਿਗਰਟ ਲੋਕੀ ਹਟ ਗਏ ਨੇ ਕਰਨ ਤੋਂ, ਪਰ ਹੁਣ ਇਹ ਨੀ ਦੇਖਦੇ ਕਿ ਵੇਪ ਦੀ ਵਰਤੋਂ ਵੀ ਜ਼ਿਆਦਾ ਹੋ ਗਈ,
0: ਹੋਰ ਵੱਧ ਗਿਆ। ਹਾਲਾਂਕਿ ਇਹ ਅੰਕੜੇ ਜਿਹੜੇ ਨੇ 2024 ਦੇ ਨੇ,
2: 2022-2023
0: ਨਹੀਂ ਇਹ ਤੱਕ ਦੇ ਨੇ, ਪਰ 2024 ਦੇ ਵਿੱਚ ਅਪਡੇਟ ਹੋਏ ਨੇ। ਸੋ 2024 ਤੋਂ ਬਾਅਦ 2 ਸਾਲ ਫੇਰ ਪੈਣ ਡੇ ਆ ਵਿੱਚ, 2 ਸਾਲਾਂ ਦੇ ਵਿੱਚ ਆਈ ਥਿੰਕ ਬਹੁਤ ਜ਼ਿਆਦਾ ਅਪ ਹੋ ਗਿਆ ਹੋਊਗਾ ਡਾਟਾ।
2: ਹਾਂਜੀ
0: ਜੀ, ਹਾਂਜੀ।
2: ਅਤੇ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਇਹਦੇ ਇਨਵਾਇਰਮੈਂਟ ਮਤਲਬ ਸਾਡੇ ਐਟਮੋਸਫੀਅਰ 'ਤੇ ਕੀ ਫਰਕ ਪੈਂਦਾ ਵੇਪ ਕਰਨ ਨਾਲ।
0: ਅਤੇ ਇੱਕ ਮਿੰਟ, ਇਨਵਾਇਰਮੈਂਟ 'ਤੇ ਜਾਣ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਸਿਗਰਟ ਦੇ ਵੀ ਮੇਰੇ ਕੋਲ ਡਾਟੇ ਹੈਗੇ ਆ।
2: ਹਾਂਜੀ,
0: ਜਿਹੜੀ ਆਪਣਾ ਆਪਾਂ ਗੱਲ ਕੀਤੀ ਹੈ ਕਿ 1 ਲੱਖ ਤੋਂ 2016 ਦੇ ਵਿੱਚ ਜਿਹੜਾ ਵੱਧ ਕੇ ਅਤੇ 7 ਲੱਖ ਦੇ ਉੱਤੇ ਪਹੁੰਚ ਗਿਆ ਡਾਟਾ,
2: ਅਤੇ
0: ਜਿਹੜੀ ਤੰਬਾਕੂ ਵਾਲੀ ਸਿਗਰਟ ਪਹਿਲਾਂ ਜਿਹਦੀ ਛਡਾਉਣ ਦੀ ਗੱਲ ਕੀਤੀ ਗਈ ਸੀ ਉਹਦੇ ਵਿੱਚ ਕਮੀ ਆਈ। ਸੋ ਰੋਜ਼ਾਨਾ ਸਿਗਰਟ ਪੀਣ ਵਾਲਿਆਂ ਦੀ ਗਿਣਤੀ ਜਿੱਥੇ 2016 ਦੇ ਵਿੱਚ 12% ਲਗਭਗ 24 ਲੱਖ ਸੀ, ਉੱਥੇ 2022-23 ਦੇ ਵਿੱਚ ਘੱਟ ਕੇ ਇਹ ਲਗਭਗ 18 ਲੱਖ ਰਹਿ ਗਈ।
2: ਸੋ
0: ਇਸ ਲਿਹਾਜ਼ ਦੇ ਨਾਲ ਇਹ ਕਿਹਾ ਜਾਂਦਾ ਕਿ ਜਿਹੜੀ ਵੇਖੋ ਜੀ ਇਹ ਘੱਟ ਗਿਆ, ਪਰ ਦੂਸਰੇ ਪਾਸਿਓਂ ਉਹ ਗ੍ਰਾਫ ਜੇ ਤੁਸੀਂ ਗ੍ਰਾਫ ਵੇਖ ਪਾ ਰਹੇ ਹੋ ਤੇ ਇਹ ਗ੍ਰਾਫ ਜਿਹੜਾ ਇੱਕ ਤਰ੍ਹਾਂ ਦੇ ਨਾਲ ਉਹ ਥੱਲੇ ਚਲ ਗਿਆ ਉੱਤੇ ਆ ਗਿਆ। ਸੋ ਉਹਦੇ ਨਾਲ ਕੋਈ ਫਰਕ
2: ਆਪਾਂ ਵੇਖ ਨੁਕਸਾਨ ਹੀ ਆਇਆ ਉਲਟਾ।
0: ਬਿਲਕੁਲ, ਈ ਸਿਗਰਟ ਦਾ ਜਿਹੜਾ ਸਭ ਤੋਂ ਵੱਧ ਅਤੇ ਬੁਰਾ ਪ੍ਰਭਾਵ ਹੈ ਉਹ ਇੱਥੇ 18-24 ਸਾਲਾਂ ਦੇ ਦਰਮਿਆਨ ਵੇਖਿਆ ਜਾਂਦਾ ਵਾ, ਜਿਹੜਾ ਕਿ ਲਗਭਗ 9% ਪਲੱਸ ਆ। ਉਸ ਤੋਂ ਬਾਅਦ ਫਿਰ 25-29 ਸਾਲ ਦੇ ਜਿਹੜੇ ਕਿ 6.5% ਉਹ ਲੋਕ ਨੇ ਜਿਹੜੇ ਰੋਜ਼ਾਨਾ ਡੇਲੀ ਦੇ ਜਿਹੜੇ ਵੇਪਰ ਨੇ, ਅਤੇ ਉਸ ਤੋਂ ਬਾਅਦ ਪਹਿਲੀ ਵਾਰ ਇਹ ਵੇਖਿਆ ਗਿਆ ਹਿਸਟਰੀ ਦੇ ਵਿੱਚ ਕਿ 1824-1824 ਸਾਲਾਂ ਦੇ ਦਰਮਿਆਨ ਜਿਹੜੇ ਨੌਜਵਾਨ ਨੇ ਉਹ ਆਮ ਸਿਗਰਟ ਦੇ ਨਾਲੋਂ ਈ ਸਿਗਰਟ ਨੂੰ ਵੱਧ ਤਰਜੀਹ ਦੇਣੀ ਸ਼ੁਰੂ ਹੋ ਗਿਆ, ਜੋ ਕਿ ਆਪਾਂ ਅੱਗੇ ਗੱਲਾਂ ਬਾਤਾਂ 'ਚ ਸਾਂਝਾ ਕੀਤਾ ਵੀ ਹੈ, ਸਾਨੂੰ ਪਤਾ ਵੀ ਆਸ ਪਾਸ ਜੋ ਚੱਲ ਰਿਹਾ। ਹੁਣ ਵੱਡੀ ਉਮਰ ਦੇ ਜਿਹੜੇ ਲੋਕ ਨੇ 40-69 ਸਾਲ ਦੇ ਦਰਮਿਆਨ ਦੇ, ਉਹਨਾਂ ਦੇ ਵਿੱਚ ਪੁਰਾਣੀ ਸਿਗਰਟ ਹੀ ਹਾਲੇ ਵੀ ਜ਼ਿਆਦਾ ਪੀਤੀ ਜਾਂਦੀ ਹੈ।
2: ਹਾਂਜੀ,
0: ਨੌਜਵਾਨਾਂ 'ਚ ਇਹ ਵੱਧ ਗਈ ਅਤੇ ਉਹਨਾਂ 'ਚ ਉਹੀ ਆ, ਉਹ ਲਗਭਗ 11-12% ਉਹਨਾਂ ਦੀ ਜਿਹੜੀ ਪਰਸੈਂਟੇਜ ਆ ਜਿਹੜੀ ਇਹ ਪੁਰਾਣੀ ਸਿਗਰਟ ਹੀ ਪੀ ਰਹੀ ਆ। ਇਹ ਵੀ ਵੇਖਿਆ ਗਿਆ ਇਸ ਡਾਟੇ ਦੇ ਵਿੱਚ ਕਿ ਜਿਹੜੇ ਅਮੀਰ ਇਲਾਕੇ ਨੇ ਉਹਨਾਂ ਦੇ ਵਿੱਚ ਈ ਸਿਗਰਟ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜੇ ਗਰੀਬ ਜਾਂ ਪਿਛੜੇ ਇਲਾਕੇ ਨੇ ਉਹਨਾਂ ਦੇ ਵਿੱਚ ਤੰਬਾਕੂ ਵਾਲੀ ਜਾਂ ਫਿਰ ਆਮ ਜਿਹੜੀ ਸਿਗਰਟ ਆ ਉਹਦੀ ਵਰਤੋਂ ਕੀਤੀ ਜਾਂਦੀ। ਸੋ ਇਹ ਜਿਹੜੇ ਡਾਟੇ ਨੇ ਆਸਟ੍ਰੇਲੀਆ ਇੰਸਟੀਟਿਊਟ ਆਫ ਹੈਲਥ ਐਂਡ ਵੈਲਫੇਅਰ ਦੇ ਲਿਹਾਜ਼ ਦੇ ਨਾਲ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਅਤੇ ਅੱਗੇ ਚੱਲ ਕੇ ਕਿੱਦਾਂ ਛਡਾਉਣਾ, ਕੀ ਕਰਨਾ, ਕੀ ਇਹਨਾਂ ਦੇ ਵੱਲੋਂ ਹਦਾਇਤਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਹਾਂਜੀ ਯਾਰ,
2: ਅਤੇ ਹੁਣ ਮੈਂ ਦੱਸਾਂਗੀ ਇਹਦੇ ਇਨਵਾਇਰਮੈਂਟ 'ਤੇ ਇੰਪੈਕਟ ਪੈਂਦੇ ਨੇ, ਅਤੇ ਇਹ ਦੱਸਦੇ ਨੇ ਸਾਨੂੰ ਕਿ ਜਿਹੜੀ ਡਿਸਕਾਰਡਡ ਵੇਪਸ ਮਤਲਬ ਜਿਹੜੀ ਸੁੱਟੀਆਂ ਗਈਆਂ ਜਿੱਦਾਂ ਘਾਹ 'ਤੇ ਜ਼ਮੀਨ 'ਤੇ ਵੇਪ ਸੁੱਟੀਆਂ ਗਈਆਂ ਇਹਨਾਂ ਦਾ ਇਲੈਕਟ੍ਰਿਕ ਵੇਸਟ ਬਣਦਾ, ਅਤੇ ਇਹਦੇ ਨਾਲ ਇਹ ਨਿਕੋਟੀਨ ਰਿਲੀਜ਼ ਕਰ ਸਕਦੇ ਆ ਹਵਾ ਦੇ ਵਿੱਚ, ਅਤੇ ਜਿਹੜੇ ਹੈਵੀ ਮੈਟਲਸ ਵੀ ਨਿਕਲਦੀਆਂ ਵੇਪਸ 'ਚੋਂ, ਅਤੇ ਅਦਰ ਟੋਕਸਿਕ ਸਬਸਟੈਂਸਿਸ ਹਵਾ ਦੇ ਵਿੱਚ ਉੱਡਦੀਆਂ ਨੇ। ਇਹ ਵੇਪ ਦੇ ਫਰਕ ਪੈਂਦੇ ਨੇ, ਜੇ ਤੁਸੀਂ ਸੁੱਟੀਆਂ ਗਈਆਂ ਜਾਂ ਤੁਸੀਂ ਦੇਖ ਲਓ ਗਰਾਊਂਡ 'ਤੇ ਇਹਨਾਂ ਦੇ ਉਹ ਨਿਕਲਦੇ ਆ ਬਾਹਰ ਬਾਅਦ 'ਚ, ਅਤੇ ਇਹ ਸਾਨੂੰ ਇਹ ਵੀ ਦੱਸ ਸਕਦੇ ਨੇ ਕਿ ਹੈਲਥ ਸੈਕਟਰ 'ਚ, ਅਤੇ ਜੇ ਤੁਸੀਂ ਲੈਟਸ ਏ ਬਿਮਾਰ ਹੋ ਜਾਓ ਵੇਪ ਕਰਕੇ ਇੰਨੀ ਜ਼ਿਆਦਾ, ਅਤੇ ਫਿਰ ਤੁਸੀਂ ਡਾਕਟਰ ਜਾਂਦੇ ਹੋ ਜਾਂ ਹੋਸਪਿਟਲ ਜਾਂਦੇ ਹੋ, ਅਤੇ ਇੰਸਟੈਡ ਆਫ ਕਿ ਕੋਈ ਬਜ਼ੁਰਗ ਪੇਸ਼ੈਂਟ ਜਾਂ ਕੋਈ ਜਿਸ 'ਤੇ ਸੱਟ ਲੱਗੀ ਹੋਏ ਜਾਂ ਕੋਈ ਜ਼ਿਆਦਾ ਜਿਹਨੂੰ ਲੋੜ ਹੈ ਉਹ ਤੁਹਾਡੀ ਕੇਅਰ ਕਰਦੇ ਪਏ, ਜਦਕਿ ਵੇਪ ਕਰਨਾ ਤੁਹਾਡੀ ਆਪਣੀ ਗਲਤੀ ਸੀ, ਤੁਹਾਡਾ ਆਪਣਾ ਚੋਇਸ ਸੀ ਕਿ ਤੁਸੀਂ ਗਲਤ ਪਾਸੇ ਕਰਨਾ, ਅਤੇ ਉਹ ਹੁਣ ਤੁਹਾਨੂੰ ਲੁੱਕ ਆਫਟਰ ਕਰਦੇ ਪਏ ਨੇ, ਜਦਕਿ ਉਹ ਕਿਸੇ ਹੋਰ ਦੇ ਪਾਸੇ ਆਪਣਾ ਟਾਈਮ ਲਾ ਸਕਦੇ ਨੇ। ਤੁਸੀਂ ਹੁਣ ਇੱਕ ਤਾਂ ਆਪਣਾ ਟੈਕਨੀਕਲੀ ਟਾਈਮ ਵੇਸਟ ਕਰਦੇ ਪਏ ਹੋ, ਅਤੇ ਤੁਸੀਂ ਡਾਕਟਰਾਂ ਦਾ ਵੀ ਟਾਈਮ ਵੇਸਟ ਕਰਦੇ ਪਏ ਹੋ, ਅਤੇ ਜਿਹੜਾ ਪੈਸਾ ਸਰਕਾਰ ਇਹਨਾਂ ਚੀਜ਼ਾਂ 'ਤੇ ਲਾਉਂਦੀ ਹੈ ਉਹ ਵਧੀਆ ਵਾਲੇ ਪਾਸੇ ਲਾ ਸਕਦੇ ਆ, ਇੰਸਟੈਡ ਆਫ ਉਹਨਾਂ ਨੂੰ ਕਿ ਤੁਹਾਡੇ 'ਤੇ ਪੈਸੇ ਲਾਉਣੇ ਪੈਂਦੇ ਪਏ, ਉਹਨਾਂ ਨੂੰ ਹੈਲਥ ਸੈਕਟਰ ਸੈਲਫ 'ਤੇ ਮਤਲਬ ਮੋਰ ਡਾਕਟਰ ਹਾਇਰ ਕਰਨੇ ਪੈਂਦੇ ਪਏ ਨੇ ਤੁਹਾਡੀਆਂ ਚੀਜ਼ਾਂ ਕਰਕੇ,
0: ਹੋਰ ਸੁੱਖ ਸਹੂਲਤਾਂ ਜਿਹੜੀਆਂ ਉਹਨਾਂ 'ਤੇ ਲਾਏ ਜਾ ਸਕਦੇ।
2: ਹਾਂਜੀ,
0: ਗੁੱਡ ਆ। ਸੋ ਇਹਦੇ ਵਿੱਚ ਜਿਹੜੀ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਆਪਾਂ ਖਬਰਾਂ ਦੇ ਜ਼ਰੀਏ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ। ਵੈਸੇ ਜਿਹੜੀ ਇੱਕ ਵਾਰ ਵਰਤ ਕੇ ਸੁੱਟਣ ਵਾਲੀ ਜਿਹੜੀ ਸਭ ਤੋਂ ਵੱਧ ਇਸ ਸੰਬੰਧ ਦੇ ਵਿੱਚ ਵਾਤਾਵਰਣ ਦਾ ਵੀ ਨੁਕਸਾਨ ਕਰਦੀ ਸੀ, ਚਲੋ ਖੈਰ ਵੈਸੇ ਤਾਂ ਕਰਦੀ ਜਿਹਨੂੰ ਡਿਸਪੋਜ਼ੇਬਲ ਵੇਪ ਜਿਹਨੂੰ ਕਹਿੰਦੇ ਸੀ, ਬਾਹਰੋਂ ਮੰਗਵਾਉਣ ਦੇ ਉੱਤੇ ਸਰਕਾਰ ਨੇ ਇਹਦੇ ਉੱਤੇ ਪਾਬੰਦੀ ਲਾ ਦਿੱਤੀ ਸੀ। ਹੁਣ ਕਿੰਨਾ ਕਿਹਦੇ ਨਾਲ ਫਰਕ ਪਿਆ, ਕਿੰਨਾ ਕੁ ਨਹੀਂ, ਇਹ ਚਲੋ ਇਹ ਫਿਰ ਅੱਗੇ ਦੀਆਂ ਗੱਲਾਂ ਬਾਤਾਂ ਨੇ, ਜਾਂ ਰੋਕ ਵੀ ਪਾਏ ਜਾਂ ਨਹੀਂ ਰੋਕ ਪਾਏ। ਡਾਕਟਰ ਦੇ ਕੋਲ ਤੁਸੀਂ ਜਾ ਕੇ ਅਤੇ ਡਾਕਟਰ ਕੋਲ ਪਹਿਲਾਂ ਲਿਖਾਉਣਾ ਵਾ, ਫਿਰ ਤੁਹਾਨੂੰ ਇਹ ਵੇਪ ਮਿਲਦੀ ਆ। ਉਹ ਵੀ ਜੇ ਤੁਸੀਂ ਇਹ ਕਹਿੰਦੇ ਹੋ ਵੀ ਮੈਂ ਸਿਗਰਟ ਛੱਡਣੀ ਆ ਜਾਂ ਹੋਰ ਤੁਹਾਡੇ ਕੋਈ ਰੀਜ਼ਨ ਨੇ, ਤੁਸੀਂ ਦੱਸ ਕੇ ਜੇ ਡਾਕਟਰ ਤੁਹਾਨੂੰ ਰਿਕਮੈਂਡ ਕਰਦਾ ਪ੍ਰਿਸਕ੍ਰਿਪਸ਼ਨ ਦਿੰਦਾ, ਤਾਂ ਫਿਰ ਤੁਸੀਂ ਲੈ ਸਕਦੇ ਹੋ। ਹੁਣ ਇਹਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਆ ਜਾਂਦੀਆਂ, ਇੱਕ ਨਿਕੋਟੀਨ ਵਾਲੀ ਅਤੇ ਇੱਕ ਵਿਦਾਊਟ ਨਿਕੋਟੀਨ। ਪਰ ਇਹ ਵੀ ਵੇਖਣ ਦੇ ਵਿੱਚ ਆਇਆ ਕਿ ਉੱਤੇ ਲਿਖਿਆ ਨਹੀਂ ਜਾਂਦਾ ਪਰ ਉਹਦੇ ਵਿੱਚ ਹੁੰਦੀ ਹੈਗੀ ਆ।
2: ਹਾਂਜੀ ਹੁੰਦੀ ਤਾਂ ਹੈਗੀ ਹੈ, ਕਿਉਂਕਿ ਨਹੀਂ ਤਾਂ ਉਹਦੇ ਬਿਨਾਂ ਉਹ ਫਲੂਇਡ ਬਿਲਡਅਪ ਨਹੀਂ ਬਣ ਸਕਦਾ।
0: ਹਾਂ, ਉਹ ਚੀਜ਼ ਜਿਹੜੀ ਆ ਉਹ ਵੀ ਇਹਨੂੰ ਮਿਸਗਾਈਡ ਕੀਤਾ ਜਾਂਦਾ ਲੋਕਾਂ।
2: ਹਾਂਜੀ,
0: ਸੋ ਨਿਕੋਟੀਨ ਵਾਲੀ ਜਿਹੜੀ ਸਿਗਰਟ ਆ, ਸਿਗਰਟ ਛੱਡਣ ਦੇ ਲਈ ਜੇਕਰ ਡਾਕਟਰ ਇਹਨੂੰ ਪ੍ਰਿਸਕ੍ਰਾਈਬ ਕਰਦਾ ਵਾ, ਅਤੇ ਫਿਰ ਇਹ ਤੁਹਾਨੂੰ ਹੁਣ ਸਟੋਰਾਂ ਤੋਂ ਲੈਣੀ ਪਊਗੀ। ਜੇ ਤੁਸੀਂ ਵਾਜਬ ਲੈਣੀ ਆ ਤਾਂ ਫਿਰ ਤੁਹਾਨੂੰ ਜਿਵੇਂ ਆਪਣੇ ਆ ਮੈਡੀਕਲ ਸਟੋਰ ਵਗੈਰਾ ਨੇ, ਹੁਣ ਆਮ ਜਿਹੜੀਆਂ ਪਹਿਲਾਂ ਜਿੱਥੋਂ ਮਰਜ਼ੀ ਤੁਸੀਂ ਲੈ ਲੈਂਦੇ ਹੋ, ਉੱਥੇ ਜੇਕਰ ਵੇਖਦੀਆਂ ਤੁਸੀਂ ਇਹ ਵੇਖਦੇ ਹੋ ਅਤੇ ਉਹ ਗੈਰ ਕਾਨੂੰਨੀ ਨੇ।
2: ਹਾਂਜੀ,
0: ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਕੇਸ ਇੱਦਾਂ ਦੇ ਸਾਹਮਣੇ ਵੀ ਆਏ। ਹਾਲ ਹੀ ਦੇ ਵਿੱਚ ਸਿਡਨੀ ਤੋਂ ਕੁਛ ਕੇਸ ਸਾਹਮਣੇ ਆਏ ਜਿਹਦੇ ਵਿੱਚ ਕਿ ਇੱਕ ਦੋ ਦੁਕਾਨਾਂ ਨੂੰ ਬੰਦ ਵੀ ਕੀਤਾ ਗਿਆ, ਪਤਾ ਨਹੀਂ ਉਹ ਬਾਅਦ 'ਚ ਖੁੱਲ੍ਹੇ ਕਿ ਨਹੀਂ ਖੁੱਲ੍ਹੇ। ਸੋ ਇੱਥੋਂ ਤੱਕ ਵੀ ਅਤੇ ਵੱਡੇ ਵੱਡੇ ਜਿਹੜੇ ਆ ਜੁਰਮਾਨੇ ਵੀ ਆ, ਹਰਜਾਨੇ ਵੀ ਆ ਇਸ ਚੀਜ਼ ਨੂੰ ਰੋਕਣ ਦੇ ਲਈ। ਹਾਲਾਂਕਿ ਲੋਕ ਸਿਗਰਟ ਛੱਡਣ ਦੇ ਲਈ ਕਹਿ ਦਿੰਦੇ ਨੇ ਕਿ ਆਪਾਂ ਵੇਪ ਦੀ ਵਰਤੋਂ ਕਰਦੇ ਹਾਂ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਾਲੇ ਤੱਕ ਅਧਿਕਾਰਿਤ ਤੌਰ ਦੇ ਉੱਤੇ ਔਥੈਂਟਿਕ ਕੋਈ ਇੱਦਾਂ ਦੇ ਸਰੋਤ ਜਾਂ ਮੈਨੂੰ ਤਾਂ ਨਹੀਂ ਕਮ ਸੇ ਕਮ ਲੱਭੇ ਜਿਹਦੇ ਵਿੱਚ ਇਹ ਡਾਟਾ ਹੋਵੇ ਕਿ ਕਿੰਨੇ ਕੁ ਲੋਕਾਂ ਦੀ ਇਹਨੇ ਹੈਲਪ ਕੀਤੀ ਆ ਛੱਡਣ ਦੇ ਵਿੱਚ। ਸੋ ਇੱਦਾਂ ਦੇ ਕੋਈ ਸਬੂਤ ਹਾਲੇ ਤੱਕ ਮੌਜੂਦ ਨਹੀਂ ਆ। ਆਪਾਂ ਇਹੋ ਹੀ ਕਹਿ ਸਕਦੇ ਹਾਂ ਵੀ ਇਹਨੂੰ ਵੇਚਣ ਦੇ ਲਈ ਹੀ ਇੱਦਾਂ ਦੀ ਜਿਹੜੀ ਉਹ ਗੱਲਾਂ ਬਾਤਾਂ ਕੀਤੀਆਂ ਗਈਆਂ। ਇੱਕ ਐਗਜ਼ਾਮਪਲ ਮੇਰੇ ਉਹ ਜਾਣਕਾਰ ਨੇ, ਮੈਂ ਕਿਹਾ ਕੁਰੇਸ਼ੀਆ ਦੇ ਨੇ ਉਹ, ਅਤੇ ਉਹ ਫੈਮਿਲੀ ਮੈਨੂੰ ਯਾਦ ਹੈ, ਉਹ ਮੈਨੂੰ ਹੁਣ ਆਪਣਾ ਸਾਲ ਤਾਂ ਨਹੀਂ ਯਾਦ, ਪਰ ਮੈਂ ਇੱਕ ਦਿਨ ਬਾਹਰ ਗਲੀ ਦੇ ਵਿੱਚ ਉਹਨਾਂ ਨੂੰ ਮਿਲਿਆ, ਸਾਡੇ ਲਾਗੇ ਰਹਿੰਦੇ, ਅਤੇ ਉਹ ਹੈਲੋ ਹਾਏ ਕਰਦਿਆਂ ਉਹਨੂੰ ਉਹਦੇ ਕੋਲ ਮੈਂ ਪਹਿਲੀ ਵਾਰ ਵੇਖੀ ਸੀ।
2: ਹਾਂਜੀ,
0: ਉਹ ਅਤੇ ਮੈਂ ਕਿਹਾ ਵੀ ਇਹ ਕੀ ਚੀਜ਼ ਆ, ਅਤੇ ਉਹਨੇ ਮੈਨੂੰ ਇਸ ਢੰਗ ਦੇ ਨਾਲ ਐਕਸਪਲੇਨ ਕੀਤਾ ਕਿ ਮੈਂ ਸਿਗਰਟ ਬਹੁਤ ਜ਼ਿਆਦਾ ਮੇਰੀ ਵੱਧ ਗਈ ਸੀ।
2: ਹਾਂਜੀ,
0: ਅਤੇ ਮੈਂ ਮੇਰੀ ਸਿਹਤ ਦਾ ਨੁਕਸਾਨ ਹੋਣ ਲੱਗ ਪਿਆ ਸੀ।
2: ਹਾਂਜੀ,
0: ਅਤੇ ਇਹ ਸਿਗਰਟ ਛੱਡਣ ਦੇ ਲਈ ਇਹ ਪੀਦੀ ਹੈ।
2: ਹਾਂਜੀ,
0: ਉਦੋਂ ਤਾਂ ਮੈਨੂੰ ਨਹੀਂ ਪਤਾ ਵੀ ਵੇਪਿੰਗ ਜਾਂ ਕੀ, ਉਹਨੇ ਦੱਸਿਆ ਵੀ ਹੋਊਗਾ ਤਾਂ ਮੈਨੂੰ ਨਹੀਂ ਪਤਾ ਵੀ ਇਹ ਵੇਪ ਹੈ ਜਾਂ ਕੀ ਆ, ਪਰ ਈ ਸਿਗਰਟ ਕਹਿੰਦੇ ਸੀ ਉਦੋਂ ਉਹਨੂੰ,
2: ਈ ਸਿਗਰਟ
0: ਅਤੇ ਇਹ ਛੱਡਣ ਦੇ ਲਈ ਮੈਂ ਪੀਤੀ ਆ। ਅੱਛਾ ਚਲੋ, ਉਹ ਮੇਰਾ ਫਸਟ ਐਨਕਾਊਂਟਰ ਸੀ ਜਦੋਂ ਮੈਨੂੰ ਪਤਾ ਲੱਗਾ ਵੀ ਇੱਦਾਂ ਦੀ ਵੀ ਕੋਈ ਚੀਜ਼ ਹੈ ਹੈਗੀ ਆ ਹੁਣ ਮਾਰਕੀਟ ਦੇ ਵਿੱਚ, ਅਤੇ ਇਹ ਸਿਗਰਟ ਛੱਡਣ ਦੇ ਲਈ ਵਰਤੀ ਜਾਂਦੀ ਆ। ਪਰ ਹੁਣ ਜੇ ਮੈਂ ਓਵਰ ਏ ਪੀਰੀਅਡ ਉਹਦਾ ਮੈਂ ਸਾਈਡ ਇਫੈਕਟ ਵੇਖਾਂ, ਅਤੇ ਹੁਣ ਆਪ ਤਾਂ ਉਹਦੀ ਉਮਰ ਜਿਹੜੀ ਆ ਹੋਰ ਬੁੱਢਾ ਹੋ ਗਿਆ, ਜਾਂ ਉੱਦਾਂ ਕਹਿ ਲਓ ਵੀ ਉਦੋਂ ਥੋੜ੍ਹਾ ਜਿਹਾ ਵੱਡੀ ਉਮਰ 'ਚ ਹੀ 40-45 'ਚ ਹੋਊਗਾ, ਅਤੇ ਹੁਣ ਉਹ ਥੋੜ੍ਹਾ ਬਜ਼ੁਰਗ ਜਿਹਾ ਲੱਗਣ ਲੱਗ ਪਿਆ, ਅਤੇ ਹੁਣ ਆਪ ਉਹ ਹਾਲੇ ਵੀ ਉਹੀ ਪੀਂਦਾ ਰਹਿੰਦਾ। ਮੈਂ ਵਿੱਚ ਜੇ ਉਹਨੂੰ, ਹਾਂ ਮੈਂ ਵਿੱਚ ਜੇ ਇੱਕ ਦਿਨ ਉਹਨੂੰ ਕਿਹਾ ਵੀ ਮੈਂ ਕਿਹਾ ਵੀ ਤੂੰ ਤੈਨੂੰ ਨਹੀਂ ਲੱਗਦਾ ਵੀ ਤੂੰ ਹੁਣ ਤੈਨੂੰ ਇਹਦੀ ਐਡਿਕਸ਼ਨ ਹੋ ਗਈ ਆ, ਅਤੇ ਫਿਰ ਉਹ ਹੱਸਣ ਲੱਗ ਪਿਆ। ਪਰ ਮੈਂ ਜਿਹੜੀ ਚੀਜ਼ ਰਿਲਾਈਜ਼ ਕੀਤੀ ਆ, ਸਿਰਫ ਉਹਨੂੰ ਨਹੀਂ ਐਡਿਕਸ਼ਨ ਹੋਈ, ਉਹਦੀ ਕੁੜੀ ਹੋਊਗੀ ਕੋਈ ਮੇਰੇ ਖਿਆਲ ਦੇ ਨਾਲ ਕੋਈ 18-20 ਸਾਲਾਂ ਦੀ, ਉਹ ਵੀ ਪੀਂਦੀ ਆ,
2: ਅਤੇ
0: ਉਹਦਾ ਮੁੰਡਾ ਕੋਈ 24-ਕੁ ਸਾਲਾਂ ਦਾ, ਅਤੇ ਉਹ ਵੀ ਪੀਂਦਾ। ਸੋ ਮੈਂ ਇਹ ਨਹੀਂ ਕਹਿ ਸਕਦਾ ਦਾਅਵੇ ਨਾਲ ਵੀ ਉਹਦੇ ਕਰਕੇ, ਪਰ ਹਾਂ ਜਿੱਦਾਂ ਆਪਾਂ ਅੱਗੇ ਗੱਲ ਕੀਤੀ ਵੀ ਜਦੋਂ ਘਰ 'ਚ ਆਈ,
2: ਘਰ 'ਚ ਆਉਂਦੇ ਹੋ, ਹਾਂਜੀ, ਜਿੱਦਾਂ ਤੁਹਾਡੇ ਮਾਂ ਪਿਓ ਤੁਹਾਨੂੰ ਰੇਜ਼ ਅਪ ਕਰਦੇ ਨੇ, ਜਿੱਦਾਂ ਇਹ ਚੀਜ਼ਾਂ ਉਹ ਕਰਦੇ ਨੇ, ਫਿਰ ਇਵੈਂਚੁਅਲੀ ਉਹਦਾ ਪ੍ਰਭਾਵ ਤੁਹਾਡੇ ਬੱਚਿਆਂ 'ਤੇ ਵੀ ਪੈਂਦਾ।
0: ਹਾਂ, ਸੋ ਇਹਦੇ ਵਿੱਚ ਇਹ ਵੀ ਸਮੱਸਿਆ ਵਾ ਕਿ ਬਹੁਤ ਸਾਰੇ, ਚਲੋ ਆਪਣੇ ਭਾਈਚਾਰੇ 'ਚ ਮੈਂ ਇੱਦਾਂ ਦਾ ਨਹੀਂ ਕੁਛ ਵੇਖਿਆ ਤੱਕ, ਪਰ ਮੈਂ ਇਹ ਕਈਆਂ ਦੇ ਵਿੱਚ ਵੇਖਿਆ ਵਾ ਇੱਥੇ ਕਿ ਉਹ ਸਾਰਾ ਟੱਬਰ ਜਿਹੜਾ ਉਹ ਇਕੱਠਾ ਸ਼ੇਅਰ ਕਰ ਰਹੇ ਹੁੰਦੇ ਆ।
2: ਹਾਂਜੀ, ਮੇਰੀ
0: ਉਹਨਾਂ ਨੂੰ ਨਹੀਂ ਆ ਇਸ ਚੀਜ਼ ਦਾ ਕੋਈ ਲੈਣਾ ਦੇਣਾ।
2: ਕਲਾਸਮੇਟ ਦੱਸਦੀ ਸੀ ਮੈਨੂੰ, ਕਹਿੰਦੀ ਮੈਂ ਕੋਈ ਗੈਦਰਿੰਗ 'ਤੇ ਗਈ, ਕਹਿੰਦੀ ਮੇਰੀ ਮਾਸੀ ਕਹਿੰਦੀ ਡਿਓਨਸਮ, ਅਤੇ ਕਹਿੰਦੀ ਨੋ ਆਈ ਡੋਂਟ ਵਾਂਟ ਐਨੀ, ਆਈ ਐਮ ਗੁੱਡ, ਕਹਿੰਦੀ ਉਹ ਸਾਰੇ ਆਪਸ ਵਿੱਚ ਹੀ ਸ਼ੇਅਰ ਕਰਕੇ, ਉਹਨਾਂ ਜਿੱਦਾਂ ਫੈਮਿਲੀ ਬੈਠੇ ਉਹ ਕਹਿੰਦੇ ਤੂੰ ਲੈ ਲਾ, ਅਤੇ ਉਹਨਾਂ ਲਈ ਤਾਂ ਨੋਰਮਲ ਚੀਜ਼, ਪਰ ਕਹਿੰਦੀ ਮੈਨੂੰ ਨਹੀਂ ਪਸੰਦ।
0: ਨਹੀਂ ਬੱਚੇ, ਤੁਹਾਡੇ ਲਈ ਵੀ ਇਹ ਨਾ ਸਿੱਖਣ ਵਾਲੀਆਂ ਚੀਜ਼ਾਂ ਅਰਜ਼ਾ, ਜਾਂ ਬਾਕੀ ਵੀ ਜਿਹੜੇ ਬੱਚੇ ਸੁਣ ਰਹੇ ਨੇ, ਅਸਲ ਵਿੱਚ ਜਿਹੜਾ ਤੁਹਾਨੂੰ ਕੋਈ ਗਲਤ ਚੀਜ਼ ਕੋਈ ਔਫਰ ਕਰਦਾ ਨਾ, ਅਤੇ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਵਾ, ਉਹ ਤੁਹਾਨੂੰ ਤੁਹਾਡਾ ਜੋ ਵੀ ਉਹਦੇ ਕੋਲ ਆ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵਾ।
2: ਹਾਂਜੀ,
0: ਉਹਦਾ ਮਤਲਬ ਬਹੁਤੀ ਵਾਰੀ ਇਹ ਹੁੰਦਾ ਵਾ ਕਿ ਉਹ ਤੁਹਾਨੂੰ ਕਾਣਾ ਕਰਨਾ ਚਾਹੁੰਦਾ ਹੁੰਦਾ।
2: ਹਾਂਜੀ,
0: ਕਾਣੇ ਦਾ ਮਤਲਬ ਸਮਝਦੇ ਹੋ?
2: ਹਾਂਜੀ, ਲਾਈਕ ਗਲਤ ਪਾਸੇ ਲਾਣਾ ਚਾਹੁੰਦੇ ਨੇ।
0: ਨਹੀਂ, ਜਿੱਦਾਂ ਤੁਹਾਨੂੰ ਵੀ ਉਹ
2: ਉਹੀ ਰਾਹ ਤੇ ਪਾਉਣਾ,
0: ਤੁਹਾਡਾ ਕੋਈ ਸੀਕ੍ਰੇਟ ਆਪਣੇ ਹੱਥਾਂ 'ਚ ਕਰਨਾ ਚਾਹੁੰਦੇ ਹੁੰਦੇ ਆ। ਮੰਨ ਲਓ ਮੈਂ ਤੁਹਾਨੂੰ ਗਲਤ ਚੀਜ਼ ਆਫਰ ਕੀਤੀ ਵੀ ਆਰਜ਼ਾ ਤੁਸੀਂ ਵੇਪ ਕਰਨੀ ਆ।
2: ਹਾਂਜੀ,
0: ਜੇ ਤੁਸੀਂ ਵੇਪ ਕਰ ਲਈ ਤੁਹਾਡਾ ਇੱਕ ਸੀਕ੍ਰੇਟ ਮੇਰੇ ਕੋਲ ਆ ਗਿਆ, ਦੈਨ ਆਈ ਕੈਨ ਮੈਂ ਉਹ ਜਿਹੜਾ ਸੀਕ੍ਰੇਟ ਆ ਉਹ ਮੈਂ ਯੂਜ਼ ਕਰ ਸਕਦਾ ਕਿਸੇ ਵੀ ਚੀਜ਼ ਦੇ ਲਈ। ਜਿੱਦਾਂ ਆਪਾਂ ਭੈਣ ਭਰਾ ਆਪਸ ਵਿੱਚ ਕਹਿ ਨਹੀਂ ਦਿੰਦੇ ਕਿ ਮੈਂ ਦੱਸ ਦੇਣਾ ਮੰਮਾ ਨੂੰ,
2: ਹਾਂਜੀ
0: ਉਹ ਇੱਦਾਂ ਦੀ ਗੱਲ ਨਹੀਂ ਹੁੰਦੀ, ਪਰ ਉਹ ਤੁਸੀਂ ਆਟੋਮੈਟਿਕਲੀ, ਕਿਉਂਕਿ ਤੁਸੀਂ ਹੁਣ ਮੈਚਿਓਰ ਹੋ ਅਤੇ ਤੁਸੀਂ ਆਟੋਮੈਟਿਕਲੀ ਮੰਨ ਲਓ ਉਸ ਮਾਸੀ, ਉਸ ਭੂਆ, ਉਸ ਅੰਕਲ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਕਾਣੇ ਹੋ ਗਏ, ਪੰਜਾਬੀ 'ਚ ਕਹਿੰਦੇ ਕਾਣੇ ਹੋ ਗਏ। ਸੋ ਤੁਸੀਂ ਉਹ ਕੱਲ੍ਹ ਨੂੰ ਤੁਹਾਨੂੰ ਥੋੜ੍ਹਾ ਬਹੁਤ ਕਿਤੇ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਉਹਨੇ ਯੂਜ਼ ਕਰਨਾ ਵਾ ਅਤੇ ਤੁਸੀਂ ਉਹਨੂੰ ਮਨਾ ਨਹੀਂ ਕਰ ਪਾਓਗੇ ਕਿਉਂਕਿ ਉਹਦੇ ਕੋਲ ਤੁਹਾਡਾ ਸੀਕ੍ਰੇਟ ਚੱਲੇਗਾ। ਸੋ ਬਹੁਤੇ ਲੋਕ ਇਸ ਕਰਕੇ ਵੀ ਕਰਦੇ ਆ, ਕਈ ਲੋਕ ਇਸ ਕਰਕੇ ਵੀ ਕਰਨਗੇ ਕਿ ਤੁਸੀਂ ਉਹਨੂੰ ਵੇਖ ਲਿਆ।
2: ਹਾਂਜੀ, ਤੂੰ ਦੇਖ ਲਿਆ, ਤੂੰ ਮੇਰੇ ਨਾਲ। ਹਾਂਜੀ
0: ਹਾਂ, ਮੰਨ ਲਓ ਤੁਸੀਂ ਉਹਨੂੰ ਵੇਖ ਲਿਆ ਅਤੇ ਉਹਦਾ ਸੀਕ੍ਰੇਟ ਤੁਹਾਨੂੰ ਪਤਾ ਲੱਗ ਗਿਆ।
2: ਹਾਂਜੀ,
0: ਹੁਣ ਉਹ ਬੈਲੈਂਸ ਕਰਨਾ ਚਾਹੁੰਦੇ ਆ
2: ਕਿ ਤੂੰ ਵੀ ਕਰ ਲਾ ਨਾਲ,
0: ਤੂੰ ਵੀ ਕਰ ਲਾ, ਤੇਰਾ ਵੀ ਸੀਕ੍ਰੇਟ ਮੈਨੂੰ ਪਤਾ ਲੱਗ ਗਿਆ ਅਤੇ ਹੁਣ ਕਿਸੇ ਨੂੰ ਪਤਾ ਨਹੀਂ ਲੱਗੂਗਾ।
2: ਹਾਂਜੀ,
0: ਇਹ ਵੱਡੇ ਰੀਜ਼ਨ ਨੇ। ਰੀਜ਼ਨ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਤੁਹਾਡੇ ਨਾਲ ਬਹੁਤ ਪਿਆਰ ਆ ਅਤੇ ਉਹ ਕਹਿਣ ਵੀ ਹਾਂ ਤੂੰ ਵੀ ਬੱਚੇ ਤੂੰ ਇੱਦਾਂ ਤੂੰ ਯੂਜ਼ ਕਰ। ਸੋ ਇਸ ਕਰਕੇ ਵੀ ਇਹ ਤੁਹਾਡੀ ਜਿਹੜੇ ਫਰੈਂਡ ਸਰਕਲ ਆ ਉਹਦੇ ਵਿੱਚ ਵੀ ਇਹ ਟੈਕਟਸ ਵਰਤੇ ਜਾਂਦੇ ਹੋਣਗੇ।
2: ਹਾਂਜੀ,
0: ਮੰਨ ਲਓ ਤੁਹਾਨੂੰ ਤੁਹਾਡੀ ਕਿਸੇ ਫਰੈਂਡ ਦਾ ਪਤਾ ਲੱਗ ਗਿਆ,
2: ਹਾਂਜੀ
0: ਉਹ ਚਾਹੂਗੀ ਕਿ ਮੈਂ ਇਹਨੂੰ ਵੀ ਆਪਣੇ
2: ਗਰੁੱਪ ਚ ਸ਼ਾਮਿਲ ਕਰ ਲਾਂ, ਕਿਉਂਕਿ ਮੇਰੀ ਫਰੈਂਡ ਪਾਰਕ ਗਈ ਸੀ ਆਪਣੇ ਦੋਸਤ ਨਾਲ ਅਤੇ ਕਹਿੰਦੀ ਕਿ ਦੋ ਮੁੰਡੇ ਸੀ ਅਤੇ ਉਹ ਵੇਪ ਕਰਦੇ ਪਏ ਸੀ ਅਤੇ ਉਹਨਾਂ ਨੇ ਉਹਨੂੰ ਪੁੱਛਿਆ ਡੀ ਯੂ ਵਾਂਟ ਅ ਪਫ ਅਤੇ ਕਹਿੰਦੀ ਨੋ ਆਈ ਡੋਂਟ ਵਾਂਟ ਟੂ ਪਫ ਅਤੇ ਕਹਿੰਦੀ ਅਸੀਂ ਬਾਅਦ 'ਚ ਉੱਥੋਂ ਦੌੜ ਗਏ ਇਨ ਕੇਸ ਸਾਨੂੰ ਪ੍ਰੈਸ਼ਰ ਕਰ ਦੇਣ ਕਿ ਤੂੰ ਕਰ ਨਾ, ਕਿਉਂਕਿ ਉਹਨਾਂ ਨੂੰ ਪਤਾ ਲੈਟਸ ਜਾਣ ਪਛਾਣ ਦੇ ਬੱਚੇ ਹੋਣ ਅਤੇ ਫਿਰ ਕਹਿਣਗੇ ਹਾਂ ਇਹਨਾਂ ਨੇ ਤਾਂ ਦੇਖ ਲੈਣਾ ਜਾ ਕੇ ਆਪਣੇ ਮੰਮੀ ਡੈਡੀ ਨੂੰ ਦੱਸਣਾ ਅਤੇ ਫਿਰ ਕਹਿੰਦੇ ਤੂੰ ਕਰ ਕੇ, ਅਸੀਂ ਕਿਹਾ ਨਹੀਂ ਅਸੀਂ ਨਹੀਂ ਕਰਨਾ ਅਤੇ ਉਹ ਦੌੜ ਗਏ ਉੱਥੋਂ ਪਾਰਕ ਤੋਂ।
0: ਸੋ ਇਹ ਚੀਜ਼ਾਂ ਬਹੁਤ ਕੇਅਰਫੁਲ ਰਹਿਣ ਵਾਲੀਆਂ ਨੇ, ਜਦਕਿ ਆਪਾਂ ਨੂੰ ਇਹ ਲੱਗਦਾ ਕਿ ਹਾਂ ਨਹੀਂ ਠੀਕ ਹੈ ਨਾ, ਕੂਲ ਅੰਕਲ ਆ, ਕੂਲ ਆਂਟੀ ਆ, ਕੋਈ ਕੂਲ ਕਰ ਨਹੀਂ ਆ,
2: ਇਹ ਗਲਤ
0: ਉਹ ਆਪਣੀ ਆਪਣੇ ਦਾਤੇ ਨੇ, ਆਪਣੀ ਗਲਤੀ ਲਕਾ ਰਹੇ ਨੇ ਜਾਂ ਤੁਹਾਨੂੰ ਗਲਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ।
2: ਹਾਂਜੀ,
0: ਅਤੇ ਉਹਦੇ ਉੱਤੇ ਮੋਮ ਡੈਡ ਨੂੰ ਦੱਸਣਾ ਬਹੁਤ ਜ਼ਰੂਰੀ ਆ ਕਿ ਫਲਾਣੇ ਨੇ
2: ਕਮਰੇ ਚ ਵੀ ਕਰਦੀ, ਕਹਿੰਦੀ ਜੇ ਮੈਂ ਉਹਦੇ ਨਾਲ ਹੋਵਾਂ ਜਾਂ ਕਿਤੇ ਵੀ, ਕਹਿੰਦੀ ਸਾਡੇ ਸਾਹਮਣੇ ਨੀ ਕਰਦੀ, ਕਹਿੰਦੀ ਉਹਨੂੰ ਪਤਾ ਸਾਨੂੰ ਪਤਾ, ਕਹਿੰਦੀ ਬਟ ਉਹ ਗਲਤ ਇਨਫਲੂਐਂਸ ਸਾਡੇ ਤੇ ਪਾਉਣਾ ਨੀ ਚਾਹੁੰਦੀ, ਉਹਨੂੰ ਪਤਾ ਉਹ ਗਲਤ ਕੰਮ ਕਰਦੀ ਆ, ਉਹ ਆਪਣੇ ਰਿਸਪੋਂਸੀਬਿਲਟੀ ਲੈਂਦੀ ਕਿ ਉਹ ਗਲਤ ਕੰਮ ਕਰਦੀ ਆ, ਬਟ ਉਹ ਪਤਾ ਨੀ ਕਿਉਂ ਉਹ ਸਾਈਡ ਤੇ ਹੀ ਹੋ ਜਾਂਦੀ ਹੈ ਜਦੋਂ ਲੈਟਸ ਸੇ ਉਹਦੀ ਛੋਟੀ ਭੈਣ ਆ ਰਹੇ ਨਾ ਅਤੇ ਫਿਰ ਉਹਦੇ ਸਾਹਮਣੇ ਨਹੀਂ ਕਰਦੀ, ਅਤੇ ਕਈ ਪੇਰੈਂਟਸ ਨੂੰ ਪਤਾ ਹੁੰਦਾ, ਕਈ ਬੱਚਿਆਂ ਦੀ ਪਤਾ ਨਹੀਂ, ਮੈਨੂੰ ਲੱਗਦਾ ਕੰਡੀਸ਼ਨ ਵੀ ਹੁੰਦੀ ਹੈ ਸ਼ਾਇਦ ਕਿ ਜੇ ਉਹਨਾਂ ਦੇ ਮੰਮੀ ਡੈਡੀ ਨੂੰ ਪਤਾ ਤਾਂ ਉਹਨਾਂ ਨੂੰ ਰਿਸਪੋਂਸੀਬਲੀ ਉਹਨਾਂ ਨੂੰ ਇੱਦਾਂ ਦੀ ਚੀਜ਼ ਕਰਨੀ ਪੈਂਦੀ ਆ।
0: ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਰੱਖਣ ਵਾਲੀਆਂ ਨੇ, ਕਿਉਂਕਿ ਵੱਡੇ ਜਿਹੜੇ ਭੈਣ ਭਰਾ ਨੇ ਉਹਨਾਂ ਦੀ ਰਿਸਪੋਂਸੀਬਿਲਟੀ ਉਹਨਾਂ ਤੋਂ ਛੋਟਿਆਂ ਪ੍ਰਤੀ ਬਣਦੀ ਹੁੰਦੀ ਹੈ।
2: ਹਾਂਜੀ,
0: ਸੋ ਇਹਦੇ ਵਿੱਚ ਜਿਹੜੇ ਕਿਸੇ ਵੀ ਕੋਈ ਵੀ ਕਰਿਆਨਾ ਸਟੋਰ ਆ ਕੋਈ ਜਾਂ ਫਿਰ ਕੋਈ ਤੰਬਾਕੂ ਵਾਲੀ ਦੁਕਾਨ ਆ, ਕੋਈ ਪੈਟਰੋਲ ਪੰਪ ਆ ਜਾਂ ਫਿਰ ਕੋਈ ਵੀ ਜਿਹੜੀ ਵੇਪ ਸ਼ੋਪ ਆ ਜਿਹੜੇ ਪਹਿਲਾਂ ਆਪਣੇ ਆਪ ਨੂੰ ਕਹਿੰਦੇ ਸੀ, ਉਹ ਉੱਥੇ ਹੁਣ ਵਿਕਣਾ ਹੈ। ਗੈਰ ਕਾਨੂੰਨੀ ਆ, ਡਿਪਾਰਟਮੈਂਟ ਆਫ ਹੈਲਥ ਡਿਸੇਬਿਲਟੀ ਐਂਡ ਏਜਿੰਗ ਦੇ ਉੱਤੇ ਪ੍ਰੋਪਰ ਜਾਣਕਾਰੀ ਤੁਸੀਂ ਜਾ ਕੇ ਅਤੇ ਲੈ ਸਕਦੇ ਹੋ। ਫਾਰਮੈਸੀ ਤੋਂ ਹੀ ਤੁਸੀਂ ਲੈਣੀ ਪਊਗੀ ਤੁਹਾਨੂੰ ਕਾਨੂੰਨੀ ਵੇਪ ਜਿਹੜੀ ਆ, ਉਹ ਰਜਿਸਟਰਡ ਫਾਰਮੈਸੀ ਜਾਂ ਕੈਮਿਸਟ ਦੇ ਕੋਲੋਂ ਹੀ ਤੁਹਾਨੂੰ ਹੁਣ ਮਿਲੂਗੀ। ਪਰ ਸੱਚਾਈ ਕੁਛ ਹੋਰ ਆ, ਉਹ ਸਾਨੂੰ ਸਾਰਿਆਂ ਨੂੰ ਪਤਾ, 18 ਸਾਲ ਤੋਂ ਘੱਟ ਦੀ ਉਮਰ ਦਾ ਜਿਹੜਾ ਉਹਨੂੰ ਨਹੀਂ ਵੇਚਿਆ ਜਾ ਸਕਦਾ, ਖਾਸ ਤੌਰ ਦੇ ਉੱਤੇ ਡਾਕਟਰ ਦੀ ਸਲਾਹ ਵੀ ਲੈਣ ਤੋਂ ਬਾਅਦ ਜਿਹੜਾ 20 mg ਜਾਂ 20 ml ਜਿਹੜਾ ਜਾਂ ਫਿਰ ਇਸ ਤੋਂ ਘੱਟ ਨਿਕੋਟੀਨ ਵਾਲਾ ਜਿਹੜਾ ਵੇਪ ਆ, ਉਹ ਡਾਕਟਰ ਹੀ ਤੁਹਾਨੂੰ ਦੱਸੂਗਾ ਕਿ ਇਹਨੂੰ ਵਾਜਬ ਹੈ ਇਹਨੂੰ ਲੈਣਾ ਜਾਂ ਨਹੀਂ ਆ। ਬਾਕੀ ਡਿਪੈਂਡ ਕਰਦਾ ਕਿਸੇ ਤੁਸੀਂ ਕਿਹੜੀ ਸਟੇਟ 'ਚ, ਥੋੜ੍ਹਾ ਬਹੁਤਾ ਕਿਤੇ ਉੱਤੇ ਥੱਲੇ ਰੂਲ ਹੋ ਸਕਦੇ ਨੇ।
2: ਹਾਂਜੀ,
0: ਸੋ ਖਰੀਦਣ ਦੇ ਵੇਲੇ ਜਿੱਦਾਂ ਸਿਗਰਟ ਦਾ ਪ੍ਰੂਫ ਵਿਖਾਈਦਾ ਜਾਂ ਸ਼ਰਾਬ ਦਾ ਵਿਖਾਈਦਾ, ਉਸੇ ਤਰ੍ਹਾਂ ਦੇ ਨਾਲ ਤੁਹਾਨੂੰ
2: ਵੇਪ ਦੇ ਲਈ ਵੀ ਦਿਖਾਇਆ ਜਾਣਾ ਪੈਂਦਾ।
0: ਹਾਂਜੀ, ਅਤੇ ਇੱਕ ਮਹੀਨੇ ਦੇ ਵਿੱਚ ਇੱਕ ਹੀ ਦਿੱਤੀ ਜਾਂਦੀ ਆ, ਮਤਲਬ ਕਾਨੂੰਨ ਤਾਂ ਵੈਸੇ ਕਹਿਣ ਦਾ ਮਤਲਬ ਕਿ ਇੰਨੇ ਸਖਤ ਨੇ, ਪਰ ਕਿੰਨਾ ਕੁ ਕੋਈ ਮੰਨਦਾ ਜਾਂ ਕਿੰਨਾ ਨਹੀਂ ਮੰਨਦਾ। ਜੇਕਰ ਨਿਕੋਟੀਨ ਦੀ ਮਾਤਰਾ ਜਿਹੜੀ ਆ 20 mg ਤੋਂ ਵੱਧ ਚਾਹੀਦੀ ਆ ਤਾਂ ਡਾਕਟਰ ਜਾਂ ਨਰਸ ਦੇ ਕੋਲੋਂ ਜਿਹੜਾ ਉਹਦਾ ਪ੍ਰਿਸਕ੍ਰਿਪਸ਼ਨ ਲੈਣਾ ਲਾਜ਼ਮੀ ਆ, ਅਤੇ ਉਹ ਵੀ ਤੁਹਾਨੂੰ ਇੱਕ ਮਹੀਨੇ ਦਾ ਮਿਲਦਾ ਵਾ ਜ਼ਿਆਦਾਤਰ। ਸੋ ਜਿਹੜੇ ਨਾਬਾਲਗ ਨੇ 18 साल तो घट ने वेव वेप लेना जड़ा जिन्हां दे लई गैर कानूनी है वह सिर्फ जड़ा वा डिपेंड करता वा भी वह हुण किदां इस चीज़ का लूप होल वरतदे ने जिदां तुसीं दस्या वा सो वह सारिया चीज़ा जिहड़ियां ने उन्हां दे वल्लों उतरा चढ़ाव वरते जांदे ने सो सिर्फ ते सिर्फ उन्हां दे लई इह रूल जरूर है कि वह डॉक्टर की निगरानी हेठ डॉक्टर का लिखा होवे प्रिस्क्रिप्शन होवे ते डॉक्टर की निगरानी हेठ ही उन्हां नूं वेप मिलेगा ये बहुत मतलब अलग तरह दियाँ जिहड़ियां कंडीशनज ने जिथे उन्हां दियाँ कुछ हैल्थ कंडीशनज उदां दियाँ ने हाँ उन्हां दा वास्ता दे के ते वो चीज़ जिहड़ी इदां वो की कराई जाती है इंपोर्ट के उत्ते भी वड्डे जिहड़े रूल रेगुलेशन चेंज होए सो आपां तुसीं निजी वरतों के लिए भी तुसीं ऑनलाइन भी इवन ऑर्डर नहीं कर सकते जेकर कोई सोच रहा जां करन दी कोशिश कर रहा तो उहदे विच भी तुहाडे उत्ते केस बनूगा
2: हाँ जी
0: तो तुम ऑनलाइन भी यही कह सकते कि मैं बेचण लई नहीं मैं तो निजी अपनी वरतों के लिए लै रहा नहीं वो तुसी नहीं कर सकते हाँ जड़ा इस तो अलावा जिहड़े बच्चों या फिर होर वड्डे जिहड़े नौजवान ने उन्होंने उन्होंने जिहड़ा फल मिठाइयां अलग अलग फ्लेवर जिन्हां दी आपां गल कर रहे हाँ वह सारा कुछ बंद कर दिता गया हुण सिर्फ मिंट मैंथोल ते तंबाकू ये तीन फ्लेवर ही हुण कानूनी तौर दे उत्ते
2: कानूनी तौर पर पर फिर भी मैं देखिया कि लोग हजे भी वरतते ने मैं देखिया कि बच्चे नॉट अखों पर ऑनलाइन जी वीडियो देखी बच्चे फ्लेवर वाले हजे करते ही
0: सो वेखो जो चल ही रहा वा गैर कानूनी मार्केट दे विच ते फिर वो चीज़ा तुम्हें पता ही है ना पर कानून की कहता वा कि तुम कोई भी वो ईवन ईवन कोई किसी किस्म का कोई अट्रैक्टिव डिजाइन ज फिर रंग बिरंगा कोई होर पेंटिंग वगैरह लाइया होन जे नौजवानों के पसंदीदा करैक्टर ज प्लेयर ज बड़ा कुछ ला दिता जाता ही
2: सुपरमैन
0: ये वो सो वो सारिया चीज़ा जीडिया ने वो नहीं होनिया चाहिए अकॉर्डिंग टू लॉ
2: अकॉर्डिंग टू लॉ पर
0: प्लेन पैकिंग
2: हाँ जी
0: पर फिर भी चलदी हाँ
2: फिर भी चलदी तो मैं भी देखी मेरी एक फ्रेंड सी उन्हें मैंने पिछले साल फोटो दिखाई सी कहती आ मेरी फ्रेंड का भरा है कहती उन्हें मैंने दिखाया लिटरल बॉक्स सी बॉक्स उत्ते तक वेप्स नाल भरिया पिया सी डिफरेंट कलर डिफरेंट फ्लेवर सारे ए टू जेड ते ए भी नहीं कि तुसी दोबारा चार्ज कर सको वो फिनिश्ड सी सारियां खालियां सी
0: सिंगल यूज पाई हैं
2: हाँ जी
0: कलेक्शन
2: कलेक्शन हाँ जी
0: सो कोई भी किसी भी जगह दे उत्ते तुसी रेस्टोरेंट पब्लिक ट्रांसपोर्टेशन स्कूल हस्पताल जां फिर कोई ग्राउंड वगैरह कोई पार्क कोई भी उत्थे वेपिंग नहीं कर सकता जे करदा ते तुसी उहदी कंप्लेंट कर सकते हो अजकल जिन्ने
2: भी इवन एडल्ट भी है एडल्ट भी होए
0: ते हाँ, कोई भी होए पब्लिक स्पेस दे उत्ते नहीं कर सकता
2: क्योंकि मैं
0: करदे ने आम ही करदे ने
2: मैं देखिया क्योंकि मेरे पता नहीं सत्तवीं शायद मैं कोई टीम लई खेडदी सी बाहर ते शायद मेरी टीममेट जां मेरी कोच साडे सामने करदी सी मैनू इस गल पसंद नहीं सी क्योंकि ऑब्वियसली स्पोर्ट खेडन आंदे जे तुहाडा कोच करदा तुहाडे प्लेयर की सिखणगे
0: हां ओ गुरु आ ना दोनों वेख के जे मान लो तुसी स्कूल जांदे हो तुहाडा टीचर ही वेप कर रहा तो बच्चे की सिखणगे उहदे कोलों
2: सो
0: ओ पब्लिक प्लेस दे उत्ते नहीं कर सकदा तुसी उहनू कह सकदे हो कि सॉरी ਇੱਥੇ ਅਲਾਊਡ ਨਹੀਂ ਗਾ ਈਵਨ ਹੁਣ ਜਿਹੜੇ ਈਵੈਂਟ ਹੁੰਦੇ ਨੇ ਕੋਈ ਮੰਨ ਲਓ ਜਿੱਦਾਂ ਹੁਣ ਦੀਵਾਲੀ ਮੇਲੇ ਆਉਣੇ ਆ ਜਾਂ ਵਿਸਾਖੀ ਮੇਲੇ ਆਉਣੇ ਆ ਜਾਂ ਹੋਰ ਜਿਹੜੇ ਆਪਣੇ ਵੀ ਪਬਲਿਕ ਈਵੈਂਟ ਹੁੰਦੇ ਆ ਉਹਨਾਂ ਦੇ ਵਿੱਚ ਵੀ ਹੁਣ ਕੌਂਸਲ ਦੇ ਵੱਲੋਂ ਇਹ ਹਦਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਜਿਹੜੇ ਪਬਲਿਕ ਗੈਦਰਿੰਗ ਜਿਹੜਾ ਫੂਡ ਏਰੀਆ ਵਾ
2: ਉੱਥੇ
0: ਅਤੇ ਤੁਹਾਡੇ ਥਰੂ ਆਊਟ ਈਵੈਂਟ ਦੇ ਵਿੱਚ ਡਿਪੈਂਡ ਕਰਦਾ ਕਿਹੜਾ ਕਿੰਨਾ ਕੁ ਨੂੰ ਕਿੰਨਾ ਕੁ ਡੀਪਲੀ ਲੈ ਰਿਹਾ ਸੋ ਉੱਥੇ ਉਹ ਸਾਈਨ ਬੋਰਡ ਜਿਹੜੇ ਹੁਣ ਮਸਟ ਨੇ
2: ਹਾਂਜੀ
0: ਜੇਕਰ ਕਿਤੇ ਨਹੀਂ ਆ ਤਾਂ ਉਹ ਸਹੀ ਨਹੀਂ ਆ ਸੋ ਉੱਥੇ ਤੁਸੀਂ ਸਾਈਨ ਬੋਰਡ ਲੱਗਣਗੇ ਕਿ ਇਹ ਜਿਹੜਾ ਏਰੀਆ ਵਾ ਇਹ ਸਮੋਕ ਫਰੀ ਆ
2: ਹਾਂਜੀ ਸਾਡੇ ਸਕੂਲ ਦੇ ਬਾਹਰ ਵੀ ਫੈਂਸ 'ਤੇ ਲੱਗਾ ਹੈ ਕਿ ਨੋ ਸਮੋਕਿੰਗ ਨੋ ਈ ਸਿਗਰਟ ਏਰੀਆ ਇਨ ਦਿਸ ਬਾਉਂਡਰੀ ਸਪੈਸੀਫਿਕਲੀ 100 ਮੀਟਰ ਦੇ ਰੇਡੀਅਸ ਤੱਕ ਤੁਸੀਂ ਕਰ ਨਹੀਂ ਸਕਦੇ ਹੋ ਏਰੀਆ ਦੇ
0: ਸੋ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੁੰਦੇ ਹੋ ਅਤੇ ਬਾਕੀ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਜਿਹੜਾ ਗੈਰ ਕਾਨੂੰਨੀ ਤੁਹਾਨੂੰ ਲੱਗਦਾ ਵਾ ਕਿ ਦੁਕਾਨ ਵਾਲਾ ਕੋਈ ਇੱਦਾਂ ਦਾ ਕੋਈ ਕੰਮ ਕਰ ਰਿਹਾ ਵਾ ਅਤੇ ਕਾਫੀ ਵੱਡਾ ਜੁਰਮਾਨਾ ਆ ਉਹ ਜੇਲ੍ਹ ਵੀ ਹੋ ਸਕਦੀ ਹੈ ਡਿਪੈਂਡ ਵੀ ਕੀ ਪਰ ਸੋ ਤੁਸੀਂ ਉਹਦੀ ਜਾਣਕਾਰੀ ਜੇ ਦੇਣੀ ਹੈ ਤਾਂ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਂਦੀ ਆ ਅਤੇ ਤੁਸੀਂ ਉਹਦੀ ਜਾਣਕਾਰੀ ਦੇ ਸਕਦੇ ਹੋ ਸੋ ਇਹ ਕੁਛ ਇੱਕ ਜਾਣਕਾਰੀਆਂ ਅਤੇ ਹੁਣ ਜੇਕਰ ਕੋਈ ਮੰਨ ਲਓ ਇਸ ਪਾਸੇ ਨੂੰ ਪੈ ਗਿਆ ਵਾ ਅਤੇ ਉਹ ਕਿੱਦਾਂ ਅਤੇ ਕਿਵੇਂ ਉਹ ਵੀ ਆਪਾਂ ਸਾਂਝਾ ਕਰ ਲਾਂਗੇ। ਪਰ ਉਸ ਤੋਂ ਪਹਿਲਾਂ ਕੁਛ ਇੱਕ ਅੰਕੜੇ ਜਿਹੜੇ ਆਸਟ੍ਰੇਲੀਆ ਇੰਸਟੀਚਿਊਟ ਆਫ ਹੈਲਥ ਅਤੇ ਵੈਲਫੇਅਰ ਦੇ ਨਾਲ ਸੰਬੰਧਿਤ ਜਿਹੜੇ ਸਾਹਮਣੇ ਨੇ ਆਏ ਨੇ ਉਹਨਾਂ ਦੇ ਵਿੱਚ ਹਾਈ ਸਕੂਲ ਦੇ ਵਿੱਚ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਆਪਾਂ, ਲਗਭਗ 30% ਸੈਕੰਡਰੀ ਸਕੂਲ ਵਿਦਿਆਰਥੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਹਾ ਵਾ ਕਿ ਆਪਾਂ ਘੱਟੋ ਘੱਟ ਇੱਕ ਵਾਰੀ ਤਰਾਈ ਤਾਂ ਕੀਤੀ ਹੈ, ਜਾਂ ਤਾਂ ਉਹ ਕੰਟੀਨਿਊ ਪੀਂਦੇ ਨੇ 30%। ਸੋ ਇਹ ਵੱਡੀ ਮਾਤਰਾ ਵਾ।
2: ਹਾਂ,
0: ਸੋ ਉਸ ਤੋਂ ਇਲਾਵਾ ਜਿਹੜੇ 16 ਤੋਂ 17 ਸਾਲ ਦੇ ਨੇ ਇਸ ਉਮਰ ਦੇ ਵਿੱਚ ਵੀ ਕੋਈ 20-22% ਦੀ ਮਾਤਰਾ ਵਾ ਵਿਦਿਆਰਥੀਆਂ ਦੀ, ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰ ਐਟਲੀਸਟ ਕਹਿੰਦੇ ਨੇ ਵੀ ਆਪਾਂ ਕੀਤੀ ਆ ਵੇਪਿੰਗ ਦੀ ਪੁਸ਼ਟੀ ਕਰਦੇ ਨੇ। ਬਾਕੀ ਅਗੇਨ ਜਿੱਦਾਂ ਤੁਸੀਂ ਵੀ ਗੱਲ ਕੀਤੀ ਸੀ ਕਿ ਇਹ ਅੰਕੜੇ ਜਿਹੜੇ ਬਹੁਤ ਥੋੜ੍ਹੇ ਹੁੰਦੇ ਆ, ਬਹੁਤ ਸਾਰੇ ਤਾਂ ਇਹਦੇ 'ਚ ਪਾਰਟੀਸਪੇਟ ਹੀ ਨਹੀਂ ਕਰਦੇ, ਬਹੁਤ ਸੈਂਪਲ ਬਹੁਤ ਛੋਟਾ ਹੁੰਦਾ। 18-24 ਸਾਲ ਇਹ ਵਾਲੀ ਜਿਹੜੀ ਕੈਟੇਗਰੀ ਆ ਇਹਦੇ ਵਿੱਚ ਵੇਪਿੰਗ ਸਭ ਤੋਂ ਵਧੇਰੇ ਆ, 20% ਤੋਂ ਵੱਧ ਨੌਜਵਾਨ ਜਿਹੜੇ ਆ ਉਹ ਵੇਪ ਕਰਦੇ ਨੇ ਅਤੇ ਪੱਕੇ ਆਦੀ ਨੇ,
2: ਹਾਂਜੀ
0: ਜ਼ਿਆਦਾਤਰ ਇਹਦੇ 'ਚ ਵੇਖਿਆ ਗਿਆ। ਇਹਦੇ ਵਿੱਚ ਇਹ ਵੀ ਪਤਾ ਲੱਗਦਾ ਵਾ ਇਸ ਕੋਚ ਦੇ ਵਿੱਚ ਕਿ ਜਿਹੜੇ ਨੌਜਵਾਨ ਵੇਪਿੰਗ ਕਰਦੇ ਨੇ ਉਹ ਤੰਬਾਕੂ ਵਾਲੀ ਸਿਗਰਟ ਜਿਹੜੀ ਆ ਸ਼ੁਰੂ ਕਰਨ ਦੀ ਉਹਨਾਂ 'ਚ ਸੰਭਾਵਨਾ ਆਮ ਦੇ ਨਾਲੋਂ ਕਿਤੇ ਵੱਧ ਜਾਂਦੀ ਆ, ਉਲਟਾ ਛੁੱਟਣਾ ਤਾਂ ਕੀ ਆ ਹੋਰ ਵੱਧ ਜਾਂਦੀ ਆ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ। ਸੋ ਇਹਦੇ ਵਿੱਚ ਜਿਹੜੇ ਕਈ ਵੇਪ ਨੇ ਨਿਕੋਟੀਨ ਫਰੀ ਜਿੱਦਾਂ ਆਪਾਂ ਲਿਖਿਆ, ਇਹਦੇ ਵਿੱਚ ਵੀ ਇਹ ਚੀਜ਼ ਇਸ ਰਿਪੋਰਟ ਦੇ ਵਿੱਚ ਵੀ ਆਈ ਆ ਕਿ ਜਾਂਚ ਦੇ ਵਿੱਚ ਇਹ ਪਤਾ ਲੱਗਾ ਕਿ 90% ਤੋਂ ਵੱਧ ਜਿਹੜੀ ਆ ਉਹ ਭਾਰੀ ਮਾਤਰਾ ਦੇ ਵਿੱਚ ਨਿਕੋਟੀਨ, ਇਹ ਨਹੀਂ ਕਿ ਥੋੜ੍ਹੀ ਬਹੁਤੀ, ਜਿਹਦੇ ਉੱਤੇ ਨਿਕੋਟੀਨ ਫਰੀ ਲਿਖਿਆ ਹੁੰਦਾ, 90% ਤੋਂ ਵੱਧ ਦੇ ਵਿੱਚ ਨਿਕੋਟੀਨ ਦੀ ਮਾਤਰਾ ਪ੍ਰੋਪਰ ਮਿਲੀ ਆ, ਅੱਛੀ ਖਾਸੀ, ਅੱਛੀ ਖਾਸੀ, ਜਿੱਦਾਂ ਤੁਸੀਂ ਦੱਸਿਆ ਕਿ ਉਹ ਤੋਂ ਬਿਨਾਂ ਉਹ ਬਣਦੀ ਨਹੀਂ ਸ਼ਾਇਦ, ਹੈ ਨਾ, ਜਾਂ ਜੋ ਵੀ ਉਹਦਾ, ਹੈ ਨਾ। ਇੱਕ 3500 ਤੋਂ ਲਗਭਗ 6000 ਦੇ ਕਰੀਬ ਜਿਹੜਾ ਪਫ ਵਾਲਾ ਡਿਸਪੋਜ਼ੇਬਲ ਵੇਪ ਆ, 100-400 ਸਿਗਰਟ ਦੇ ਬਰਾਬਰ ਨਿਕੋਟੀਨ ਉਹਦੇ 'ਚ ਹੁੰਦੀ ਹੈ।
2: ਮਤਲਬ ਕਿ ਜਿਹੜਾ ਮੈਂ ਸ਼ਾਇਦ ਕਿਤੇ ਪੜ੍ਹਿਆ ਸੀ ਕਿ ਜਿਹੜਾ ਪੈਕਟ ਤੁਸੀਂ ਸ਼ਾਇਦ ਕਹਿੰਦੇ ਹਫ਼ਤੇ ਜਾਂ ਮਹੀਨੇ ਜਾਂ ਦਿਨ 'ਚ ਤੁਸੀਂ ਵਰਤਦੇ ਹੋ, ਵੇਪ 'ਚ ਇਹ ਤੋਂ ਡਬਲ ਜਾਂ ਟ੍ਰਿਪਲ ਗੁਣਾ ਜ਼ਿਆਦਾ ਮਾਤਰਾ ਹੁੰਦੀ ਹੈ।
0: ਹਾਂ, ਕਿਉਂਕਿ ਉਹ ਤੁਹਾਨੂੰ ਬਾਲਣੀ ਪੈਣੀ ਆ, ਕਿਸੇ ਵੇਲੇ ਤੁਸੀਂ ਇਗਨੋਰ ਕਰਦੇ ਹੋ ਜਾਂ ਤੁਹਾਡੇ ਕੋਲ ਜਗ੍ਹਾ ਉੱਦਾਂ ਦੀ ਨਹੀਂ ਆ, ਤਾਂ ਉਲਟਾ ਇਹਦੇ ਨਾਲ ਕੀ ਹੁੰਦਾ ਵਾ ਵੀ ਤੁਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਲਕਾਸ਼ ਪਾ ਕੇ ਕਿੱਦਾਂ ਇੱਧਰ ਉੱਧਰ ਕਰਕੇ ਆ। ਪਿੱਛੇ ਜੇ ਇੱਕ ਸੱਜਣ ਇਸ ਚੀਜ਼ ਦਾ ਵੀ ਦਾਅਵਾ ਕਰਦੇ ਹੋ, ਕਹਿੰਦੇ ਮੈਂ ਤਾਂ ਜਹਾਜ਼ 'ਚ ਵੀ ਵਰਤ ਲਿਆ, ਹਾਲਾਂਕਿ ਉਹ ਸ਼ੁਰੂਆਤੀ ਟਾਈਮ ਸੀ, ਮੈਨੂੰ ਨਹੀਂ ਪਤਾ ਵੀ ਕਿੱਦਾਂ ਅਤੇ ਕੀ, ਪਰ
2: ਹਾਂ,
0: ਪਰ ਇੱਥੋਂ ਤੱਕ ਲੋਕ ਰਿਸਕ ਲੈ ਲੈਂਦੇ ਅਤੇ ਇੱਕ ਬਹੁਤ ਵਧੀਆ ਚੀਜ਼ਾਂ ਨਹੀਂ ਆ। ਲੌਂਗ ਟਰਮ ਵੇਖਿਆ ਜਾਵੇ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਜਿਹੜੀ ਇੱਕ ਪਿਛਲੀ ਉਮਰ 'ਚ ਜਾ ਕੇ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਸਭ ਤੋਂ ਵਧੇਰੇ ਆਉਣ ਦੇ ਆਸਾਰ ਹੁੰਦੇ ਨੇ ਜੇਕਰ ਤੁਸੀਂ ਨਿਕੋਟੀਨ ਪੀਂਦੇ ਹੋ ਅਤੇ ਵੇਪ ਦੇ ਵਿੱਚ ਨਿਕੋਟੀਨ ਆ, ਉਹ ਕਿਹੜੀ ਪ੍ਰੋਬਲਮ ਹੈ, ਤੁਹਾਡੀ ਯਾਦਾਸ਼ਤ ਚਲੀ ਜਾਂਦੀ ਹੈ, ਸੋ ਹੌਲੀ ਹੌਲੀ ਤੁਹਾਡੀ ਯਾਦਾਸ਼ਤ ਕਮਜ਼ੋਰ ਹੋਣੀ ਸ਼ੁਰੂ ਹੁੰਦੀ ਆ, ਠੀਕ ਹੈ, ਤੁਹਾਡੇ ਫੇਫੜਿਆਂ ਦੇ ਵਿੱਚ ਸੋਜ ਪੈਂਦੀ ਆ, ਹੋਰ ਕਈ ਤਰ੍ਹਾਂ ਦੇ ਪ੍ਰੋਬਲਮ ਜਿਹੜੇ ਕਿ ਚਲੋ ਅਰਜ਼ਾ ਤੁਸੀਂ ਦੱਸ ਚੁੱਕੇ ਹੋ, ਅਤੇ ਉਸ ਤੋਂ ਬਾਅਦ ਜਿਹੜਾ ਯਾਦਾਸ਼ਤ ਜਾਂ ਫਿਰ ਤੁਹਾਡੀ ਜਿਹੜੀ ਸ਼ੁਰੂ ਸ਼ੁਰੂ 'ਚ ਕੋਨਸਨਟ੍ਰੇਸ਼ਨ ਜਿਹੜੀ ਆ ਉਹ ਤੁਹਾਨੂੰ ਲੱਗਦਾ ਵੀ ਬਣੀ ਆ, ਪਰ ਉਸ ਤੋਂ ਬਾਅਦ ਫਿਰ ਭੰਗ ਹੋਣੀ ਸ਼ੁਰੂ ਹੁੰਦੀ ਆ, ਹੈ ਨਾ, ਹੌਲੀ ਹੌਲੀ ਤੁਹਾਡੀ ਕੋਨਸਨਟ੍ਰੇਸ਼ਨ ਲੂਜ਼ ਹੋਣੀ ਸ਼ੁਰੂ ਹੁੰਦੀ ਆ, ਫਿਰ ਉਹ ਹੌਲੀ ਹੌਲੀ ਤੁਹਾਡੀ ਯਾਦਾਸ਼ਤ ਜਾਣ ਦੇ ਚਾਂਸ ਵੱਧ ਜਾਂਦੇ ਆ, ਇਹ ਉਹਨਾਂ ਦੇ ਉੱਤੇ ਅਟੈਕ ਕਰਦੀ ਆ, ਸੋ ਮਾਨਸਿਕ ਸੰਤੁਲਨ ਜਿਹੜਾ ਵਾ ਉਹ ਤੁਹਾਡਾ ਵਿਗੜ ਜਾਂਦਾ, ਬੈਲੈਂਸ ਨਹੀਂ ਰਹਿੰਦਾ,
2: ਤੁਹਾਡੀ ਬੋਡੀ ਅਤੇ ਬ੍ਰੇਨ ਦੀ ਡਿਵੈਲਪਮੈਂਟ ਪੂਰੀ ਹੱਦ ਤੱਕ ਨਹੀਂ ਹੁੰਦੀ,
0: ਨਹੀਂ ਹੋ ਪਾਉਂਦੀ, ਆਪਸ ਵਿੱਚ ਤਾਲਮੇਲ ਵਿਗੜ ਜਾਂਦਾ। ਸੋ ਇਹ ਨੁਕਸਾਨ ਨੇ
2: ਨਿਕੋਟੀਨ ਦੇ
0: ਅਤੇ ਇਹ ਹੌਲੀ ਹੌਲੀ ਹੋਣ ਵਾਲੇ ਨੇ,
2: ਹੌਲੀ ਹੌਲੀ, ਹਾਂਜੀ। ਅਤੇ ਮੈਂ ਇਹ ਵੀ ਵੇਖਿਆ ਛੋਟੇ ਹੁੰਦੇ ਜਦੋਂ ਅਸੀਂ ਇੰਡੀਅਨ ਮੂਵੀਜ਼ ਜਾਂ ਪੰਜਾਬੀ ਫਿਲਮਾਂ ਦੇਖਦੇ ਹਾਂ, ਸ਼ੋਰਟ 'ਚ ਜੇ ਤੁਸੀਂ ਨੋਟਿਸ ਕੀਤਾ ਤੁਹਾਨੂੰ ਦੱਸਦੇ ਸ਼ਰਾਬ ਅਤੇ ਸਿਗਰਟ ਸਿਹਤ ਲਈ ਹਾਨੀਕਾਰਕ ਹੈ, ਅਤੇ ਉਹ ਇਸ ਦੱਸਦੇ, ਮੈਂ ਸੋਚ ਰਹੀ ਕਈ ਵਾਰੀ ਮੈਂ ਕਿਹਾ ਇੱਥੇ ਜਿਹੜੀ ਫਿਲਮਾਂ ਰਿਲੀਜ਼ ਹੁੰਦੀਆਂ ਇੱਥੇ ਵੀ ਇੱਦਾਂ ਦੀ ਕੋਈ ਐਡਵਰਟਾਈਜ਼ਮੈਂਟ ਸ਼ੋਰਟ 'ਚ ਪਾਉਣੀ ਚਾਹੀਦੀ ਜਿੱਥੇ ਕਹਿਣ ਵੇਪ ਜਾਂ ਸਿਗਰਟ ਨੂੰ ਬੈਨ ਨਹੀਂ ਵਰਤਣਾ ਚਾਹੀਦਾ ਤੁਹਾਡੀ ਸਿਹਤ ਲਈ, ਇੱਦਾਂ ਜਿੱਦਾਂ ਕਿ ਸਪੋਟੀਫਾਈ 'ਤੇ ਐਡ ਆਉਂਦੀ ਆ, ਸਪੋਟੀਫਾਈ 'ਚੋਂ ਲੈਟ ਸੇ ਮੈਜੋਰਟੀ ਬੱਚੇ ਮੇਰੇ ਸੁਣਨ ਵਾਲੇ ਨੇ, ਉਹਨਾਂ ਨੂੰ ਕੀ ਪਰਵਾਹ, ਉਹਨਾਂ ਨੂੰ ਤਾਂ ਆਪਣਾ ਮਿਊਜ਼ਿਕ ਸੁਣਨਾ ਹੁੰਦਾ। ਜੇ ਤੁਸੀਂ ਸਿਨੇਮੇ ਬੈਠੇ ਹੋ, ਤੁਸੀਂ ਬੈਠ ਕੇ ਸਕਰੀਨ ਦੇ ਵੱਲ ਅੱਖਾਂ ਲਾਈਆਂ ਹੀ ਆ, ਅਤੇ ਫਿਰ ਇੱਦਾਂ ਦੀ ਐਡ ਆਉਣੀ ਚਾਹੀਦੀ ਜਿੱਥੇ ਤੁਸੀਂ ਡਾਇਰੈਕਟਲੀ ਦੇਖ ਪਾਓ ਅਤੇ ਉਹ ਤੁਹਾਨੂੰ ਦਿਖਾਉਂਦੇ, ਜਦੋਂ ਤੁਸੀਂ ਸੁਣ ਲਈ ਗੱਲ ਤਾਂ ਤੁਸੀਂ ਦੇਖ ਲਈ, ਪਰ ਜਦੋਂ ਵਿਜੂਅਲ ਤੁਹਾਨੂੰ ਦਿਖਾਉਂਦੇ ਆ ਨਾ, ਵਿਜੂਅਲ ਦੇ ਫਰਕ ਡਿਫਰੈਂਟ ਪੈਂਦੇ ਆ।
0: ਹਾਂ, ਬਹੁਤ ਪੈਂਦੇ ਆ, ਪਰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਲੱਛਣ ਨੇ ਜਿਹਦੇ ਨਾਲ ਤੁਸੀਂ ਘਰ ਦੇ ਵਿੱਚ ਪਛਾਣ ਸਕਦੇ ਹੋ, ਜਿਹੜੇ ਹੁਣ ਮਾਂ ਪਿਓ ਨੂੰ ਨਹੀਂ ਪਤਾ, ਉਹਨਾਂ ਦੇ ਲਈ ਕੁਛ ਇੱਕ ਜਾਣਕਾਰੀਆਂ ਨੇ ਕਿ ਤੁਸੀਂ ਜਿੱਦਾਂ ਤੁਹਾਨੂੰ ਕੋਈ ਵੀ ਕਿਸੇ ਕਿਸੇ ਵੀ ਤਰ੍ਹਾਂ ਦੀ ਕੋਈ ਆਪਣੇ ਬੱਚੇ ਦੇ ਕਮਰੇ ਚੋਂ ਜਾਂ ਘਰ ਦੇ ਵਿੱਚੋਂ ਉਹਦੇ ਬੈਗ ਦੇ ਵਿੱਚੋਂ ਤੁਹਾਨੂੰ ਇੱਦਾਂ ਲੱਗਦਾ ਵੀ ਬੜੀ ਸੂਦਿੰਗ ਜੀ ਕੋਈ ਸਮੈਲ ਆ ਰਹੀ ਆ, ਤੁਹਾਨੂੰ ਕੋਈ ਮਤਲਬ ਖੁਸ਼ਬੂਦਾਰ ਕੋਈ ਚੀਜ਼ ਤੁਹਾਨੂੰ ਲੱਗਦਾ ਵੀ ਆਹ ਫਲਾਂ ਜਿਹਾਂ ਦੀ ਸਮੈਲ ਪਤਾ ਨਹੀਂ ਕਿੱਥੋਂ ਆਉਂਦੀ ਆ, ਹੈ ਨਾ, ਆਹ ਫੁੱਲਾਂ ਜਿਹਾਂ ਦੀ ਜਾਂ ਕੁਛ ਵੀ ਮਤਲਬ ਵਟ ਐਵਰ, ਅਤੇ ਉਹ ਮਿੱਠੀ ਮਿੱਠੀ ਜੀ ਜਿਹੜੀ ਆ ਜੇ ਤੁਹਾਡੇ ਘਰ ਦੀ ਕੋਈ ਸ਼ਹਿਰ ਨਹੀਂ ਆ ਅਤੇ ਤੁਸੀਂ ਸ਼ੱਕ ਕਰ ਸਕਦੇ ਹੋ ਉਹ ਬੱਚੇ ਦਾ ਕਮਰਾ ਕੱਪੜੇ ਜਾਂ ਸਕੂਲ ਬੈਗ ਤੁਹਾਨੂੰ ਅਚਾਨਕ ਲੱਗੇ ਕਿ ਆਹ ਮੈਂਗੋ ਦੀ, ਵਨੀਲਾ ਦੀ, ਬਬਲ ਗਮ ਦੀ, ਸਟ੍ਰੋਬਰੀ, ਮਤਲਬ ਕਿੱਦਾਂ ਦੀ ਜੋ ਵੀ ਆ, ਅਤੇ ਉਹਨੂੰ ਸ਼ੱਕ ਤੁਸੀਂ ਕਰ ਸਕਦੇ ਹੋ ਇਸ ਚੀਜ਼ ਉੱਤੇ।
2: ਕਲਿੱਪ ਵੀ ਵੇਖਿਆ ਸੀ ਵੀਡੀਓ ਦੀ, ਪਤਾ ਨਹੀਂ ਸ਼ਾਇਦ ਐਡਵਰਟਾਈਜ਼ਮੈਂਟ ਹੀ ਸੀ, ਪਰ ਉਹ ਕੁੜੀ ਵੇਪ ਕਰਦੀ ਹੁੰਦੀ ਕਮਰੇ 'ਚ ਅਤੇ ਉਹਦੀ ਮੰਮੀ ਦਰਵਾਜ਼ੇ 'ਤੇ ਨੌਕ ਕਰਦੀ ਅਤੇ ਉਹ ਛੇਤੀ ਪਹਿਲੇ ਵੇਪ ਨੂੰ ਲਗਾ ਦਿੰਦੀ ਅਤੇ ਫਿਰ ਜਿਹੜਾ ਭਾਫ਼ ਬਣੀ ਹੁੰਦੀ ਸਾਰਾ ਦਾ ਹੱਥਾਂ ਮਾਰ ਕੇ ਕਰਟਨ ਨੂੰ ਲਾਈਕ ਛੇੜ ਕੇ ਸਾਰਾ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਤਾਂ ਕਿ ਜਦੋਂ ਉਹਦੀ ਮੰਮੀ ਅੰਦਰ ਆਏ ਉਹ ਦੇਖ ਨਾ ਪਾਏ, ਅਤੇ ਜਦੋਂ ਉਹਦੀ ਮੰਮੀ ਆਉਂਦੀ ਅੰਦਰ ਕਹਿੰਦੀ ਅਤੇ ਸਮੈਲ ਕਰਦੀ ਆਉਂਦੀ ਵੀ ਕਹਿੰਦੀ ਮੇਰੀ ਮੇਰਾ ਪਰਫਿਊਮ ਆ, ਕਹਿੰਦੀ ਓਕੇ ਠੀਕ ਆ 10 ਮਿੰਟ 'ਚ ਬਾਹਰ ਡਿਨਰ ਖਾਣ ਨੂੰ ਆਈ। ਤੁਸੀਂ ਇਹ ਦੇਖੋ ਕਿ ਬੱਚਿਆਂ ਨੂੰ ਇੱਦਾਂ ਦੇ ਕੰਮ ਕਰਨੇ ਪੈਂਦੇ ਤਾਂ ਉਹਨਾਂ ਨੂੰ ਪਤਾ ਵੀ ਗਲਤ ਨੇ ਅਤੇ ਪੇਰੈਂਟਸ ਆਈਡੈਂਟੀਫਾਈ ਨਹੀਂ ਕਰ ਪਾਉਂਦੇ, ਅਤੇ ਫਿਰ ਇਸ ਗੱਲੋਂ ਮੇਰੇ ਸਾਨੂੰ ਪੇਰੈਂਟਸ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਕੀ ਕਰਦੇ ਪਏ।
0: ਹਾਂ, ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਤੋਂ ਇਲਾਵਾ ਕੋਈ ਵੀ ਕਿਸੇ ਕਿਸਮ ਦਾ ਕੋਈ ਅਜੀਬ ਜਿਹਾ ਤੁਹਾਨੂੰ ਕੋਈ ਇੱਦਾਂ ਦਾ ਕੋਈ ਡਿਵਾਈਸ ਦੀਦੀ ਆ, ਕੋਈ USB ਡਿਵਾਈਸ ਤੁਹਾਨੂੰ ਦੀਦੀ ਆ, ਹੈਲੀਕਾਪਟਰ ਪੈੱਨ ਤੁਹਾਨੂੰ ਦੀਦਾ ਵਾ, ਕੋਈ ਛੋਟੀਆਂ ਰੰਗ ਬਿਰੰਗੀਆਂ ਡੱਬੀਆਂ ਜਾਂ ਫਿਰ ਚਾਰਜਿੰਗ ਕੇਬਲਾਂ, ਪੈੱਨ ਜਾਂ ਮਾਰਕਰ, ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਅਜੀਬ ਜਿਹਾ ਕੁਛ ਦਿਖਦਾ ਵਾ ਅਤੇ ਤੁਸੀਂ ਉਹਨੂੰ ਫੜ ਕੇ ਤੁਸੀਂ ਇੱਕ ਵਾਰੀ ਕਹਿ ਸਕਦੇ ਹੋ ਵੀ ਲਿਆ ਮਾੜਾ ਜਿਹਾ ਵੇਖੀ ਆਪਾਂ। ਸੋ ਇਹ ਵੀ ਚੱਲਦਾ। ਇਸ ਤੋਂ ਇਲਾਵਾ ਵਾਰ ਵਾਰ ਜੇ ਤੁਹਾਡੇ ਬੱਚੇ ਦਾ ਗਲਾ ਸੁੱਕਦਾ ਵਾ, ਪਿਆਸ ਲੱਗਦੀ ਆ, ਵੱਧ ਪਾਣੀ ਪੀਣ ਦੀ ਮੰਗ ਕਰਦਾ ਵਾ ਉਹ, ਅਤੇ ਇਹ ਜਿਹੜੀ ਵੇਪਿੰਗ ਆ ਇਹ ਗਲਾ ਵੀ ਸੁਕਾਉਂਦੀ ਆ। ਲਗਾਤਾਰ ਖੰਘ ਹਟੀ ਨਹੀਂ ਰਹੀ ਗਲੇ ਦੇ ਵਿੱਚ, ਉਹਦੇ ਖਰਾਸ਼ ਜੀ ਹੁੰਦੀ ਆ, ਨੱਕ ਦੇ ਵਿੱਚੋਂ ਜੇ ਖੂਨ ਵੀ ਆਉਂਦਾ ਵਾ, ਸੋ ਇਹ ਵੀ ਉਹਦੇ ਇੱਕ ਸਾਈਨ ਹੋ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਉਹਦੇ ਸੁਭਾਅ ਦੇ ਵਿੱਚ ਤਬਦੀਲੀ, ਚਿੜਚਿੜਾਪਣ ਆਉਣਾ, ਗੱਲ ਗੱਲ ਦੇ ਉੱਤੇ ਗੁੱਸਾ ਕਰਨਾ, ਐਂਗਜ਼ਾਇਟੀ, ਪੜ੍ਹਾਈ ਦੇ ਵਿੱਚੋਂ ਤੁਸੀਂ ਵੇਖਦੇ ਹੋ ਵੀ ਅਚਾਨਕ ਉਹਦੇ ਨੰਬਰ ਨੰਬਰਾਂ ਹਟ ਗਿਆ, ਸੋ ਇਹ ਵੀ ਸਾਰੀਆਂ ਚੀਜ਼ਾਂ ਤੁਹਾਨੂੰ ਧਿਆਨ ਦੀ ਮੰਗ ਕਰਦੇ ਹਾਂ ਤੁਹਾਡੀਆਂ। ਘਰੋਂ ਪੈਸੇ ਵੱਧ ਜੇ ਮੰਗਦਾ ਬੱਚਾ,
2: ਹਾਂਜੀ,
0: ਇਹ ਵੀ ਚੀਜ਼,
2: ਕਿਉਂਕਿ ਇਹ ਵੇਪਸ ਸਿਗਰਟ ਨਾਲੋਂ ਮਹਿੰਗੀਆਂ ਹੀ ਨੇ, ਕਿਉਂਕਿ ਤੇ ਅੰਕਲ ਜੀ ਜਿੱਦਾਂ ਤੁਸੀਂ ਪਹਿਲੇ ਕਿਹਾ ਨਾ ਕਿ ਰਿਚ ਏਰੀਆ ਦੇ ਵਿੱਚ ਉੱਥੇ ਈ ਸਿਗਰਟ ਜ਼ਿਆਦਾ ਵਰਤੇ ਜਾਂਦੇ ਅਤੇ ਪੋਰ ਜਗ੍ਹਾ 'ਚ ਉੱਥੇ ਨੋਰਮਲ ਸਿਗਰਟ, ਮੇਰੇ ਹਿਸਾਬ ਨਾਲ ਇਹ ਫਰਕ ਕਿਉਂ ਹੈ ਕਿਉਂਕਿ ਜਿਹੜੇ ਪੋਰ ਜਗ੍ਹਾ ਨੇ ਉੱਥੇ ਨੋਰਮਲ ਉਹਨਾਂ ਨੂੰ ਥੋੜ੍ਹੀ ਅੱਗ ਲਾ ਕੇ ਉਹਨਾਂ ਨੇ ਸਿਗਰਟ ਪੀ ਲਿਆ ਅਤੇ ਡਨ, ਅਤੇ ਜਿਹੜੇ ਈ ਸਿਗਰਟ ਨੇ ਉਹਨਾਂ ਨੂੰ ਚਾਰਜ ਕਰਨਾ ਪੈਂਦਾ ਅਤੇ ਚਾਰਜਿੰਗ ਦੇ ਓਬਵੀਅਸਲੀ ਇਲੈਕਟ੍ਰਿਸਿਟੀ ਲੱਗਦੀ ਹੈ ਅਤੇ ਫਿਰ ਉਹਦੇ ਕਰਕੇ ਪੈਸਿਆਂ ਦੀ ਚਾਰਜਿੰਗ ਅਤੇ ਉਹਦੇ ਪੈਸੇ ਹੋਰ ਲੱਗਦੇ ਆ, ਅਤੇ ਫਿਰ ਰਿਚ ਲੋਕ ਮੇਰੇ ਹਿਸਾਬ ਨਾਲ ਹੋਰ ਅਫੋਰਡ ਕਰ ਸਕਦੇ ਨੇ।
0: ਰਿਚ ਦਾ ਇੱਕ ਬੱਚੇ ਸਿੱਧਾ ਸਿੱਧਾ ਜਿਹਾ ਇੱਕ ਰੀਜ਼ਨ ਇਹ ਵੀ ਆ ਨਾ ਕਿ ਆਪਣੇ ਆਪ ਨੂੰ ਜਦੋਂ ਆਪਾਂ ਰਿਚ ਵਿਖਾਉਣਾ ਆ,
2: ਹਾਂਜੀ,
0: ਅਤੇ ਉਹ ਇੱਕ ਤਰੀਕਾ, ਵੈਸੇ ਤਾਂ ਸਿਗਰਟ ਵੀ ਇਹੋ ਹੀ ਆ, ਬਹੁਤ ਇਸੇ ਕਰਕੇ ਪੀ ਜਾਂਦੇ ਵੀ ਸ਼ਾਇਦ ਅਸੀਂ ਬਹੁਤ ਅਮੀਰ ਦੇਖਦੇ ਹਾਂ ਇਸ ਚੀਜ਼ ਦੇ ਨਾਲ, ਹੌਲੀ ਹੌਲੀ ਮੁੜ ਕੇ ਚਲੋ ਆਦਤ ਬਣ ਜਾਂਦੀ ਆ। ਇਸ ਤੋਂ ਇਲਾਵਾ ਤੁਹਾਡਾ ਬੱਚਾ ਜਿਹੜਾ ਵਾ ਵਾਰ ਵਾਰ ਕਿਤੇ ਬਾਥਰੂਮ 'ਚ ਜਾਂਦਾ ਜਾਂ ਲੰਮਾ ਸਮਾਂ ਬਿਤਾਉਂਦਾ ਵਾ, ਜਾਂ ਫਿਰ ਖਿੜਕੀਆਂ ਤੁਸੀਂ ਜਾਂਦੇ ਹੋ ਖੁੱਲੀਆਂ ਨੇ ਜਿੱਦਾਂ ਤੁਸੀਂ ਦੱਸਿਆ ਵਾ,
2: ਹਾਂਜੀ,
0: ਉਹ ਖੁੜਕੀਆਂ ਜੀ ਖੋਲ੍ਹ ਕੇ ਰੱਖਣ ਦੀ ਕੋਸ਼ਿਸ਼ ਕਰਦਾ, ਸੋ ਇਹ ਸਾਰੇ ਸਾਈਨ ਉਹ ਨੇ ਕਿ ਤੁਹਾਨੂੰ ਤੁਹਾਡਾ ਬੱਚਾ ਕਿਤੇ ਇਸ ਪਾਸੇ 'ਤੇ ਨਹੀਂ ਜਾ ਰਿਹਾ। ਸੋ ਕਿਵੇਂ ਤੁਸੀਂ ਬਚਾ ਸਕਦੇ ਹੋ, ਇਹ ਸਾਰੀਆਂ ਚੀਜ਼ਾਂ ਵੀ ਜਿਹੜੀ ਮੋਟੇ ਸ਼ਬਦਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰੀਏ, ਅਤੇ ਸਭ ਤੋਂ ਪਹਿਲਾਂ ਤਾਂ ਇਹੋ ਹੀ ਆ ਕਿ ਤੁਹਾਨੂੰ ਖੁਦ ਨੂੰ ਜਾਣਕਾਰੀ ਚਾਹੀਦੀ ਹੈ ਜੋ ਆਪਾਂ ਪਹਿਲਾਂ ਗੱਲ ਕੀਤੀ ਹੈ। ਸੋ ਪਹਿਲਾਂ ਤੁਸੀਂ ਇਹ ਜਾਣਕਾਰੀ ਇਕੱਠੀ ਕਰ ਲਓ, ਪਹਿਲਾਂ ਤੁਸੀਂ ਤੁਹਾਨੂੰ ਇਹ ਪਤਾ ਲੱਗ ਜੇ ਜੋ ਆਪਾਂ ਜਾਂ ਅਰਜ਼ਾ ਨੇ ਤੁਹਾਡੇ ਨਾਲ ਸਾਂਝਾ ਕੀਤਾ, ਅਤੇ ਨਿਕੋਟੀਨ ਦੀ ਲੱਤ ਦੇ ਨਾਲ ਹੁੰਦਾ ਕੀ ਆ, ਕਿਹੜੇ ਕਿਹੜੇ ਕੈਮੀਕਲ, ਫੇਫੜਿਆਂ ਦਾ ਕੀ ਨੁਕਸਾਨ ਹੈ, ਸਾਰੀਆਂ ਬਿਮਾਰੀਆਂ, ਤਾਂ ਕਿ ਜਦੋਂ ਤੁਸੀਂ ਬੱਚੇ ਦੇ ਨਾਲ ਗੱਲ ਕਰਨੀ ਤਾਂ ਤੁਹਾਡੇ ਕੋਲ ਇਨਫ ਡਾਟਾ ਤੁਹਾਡੇ ਨਾਲ ਹੋਵੇ। ਗੁੱਸੇ ਹੋਣ ਦੀ ਕੋਈ ਗੁੰਜਾਇਸ਼ ਜਿਹੜੀ ਆ ਉਹ ਮੰਨੀ ਨਹੀਂ ਜਾਂਦੀ, ਕਿਉਂਕਿ ਇਸ ਜਾਂ ਫਿਰ ਨਸ਼ੇ ਦੇ ਵੱਲ ਨੂੰ ਜਦੋਂ ਬੰਦਾ ਜਾਂਦਾ ਤਾਂ ਫਿਰ ਉਹ ਤੁਹਾਡਾ ਗੁੱਸਾ ਨਹੀਂ ਸਮਝਦਾ, ਤੁਹਾਨੂੰ ਸ਼ਾਂਤ ਮੂਡ ਦੇ ਵਿੱਚ ਹੀ ਗੱਲ ਕਰਨੀ ਪੈਣੀ ਆ।
2: ਹਾਂਜੀ,
0: ਸੈਰ ਕਰਦੇ ਲੌਂਗ ਡਰਾਈਵ 'ਤੇ ਜਾਂਦਿਆਂ ਕਿਤੇ ਲੈ ਜਾਓ, ਜੋ ਬੱਚੇ ਨੂੰ ਪਸੰਦ ਆ ਉਹ ਉੱਥੇ ਲੈ ਜਾਓ, ਅਤੇ ਸਿੱਧਾ ਸਵਾਲ ਪੁੱਛਣ ਦੀ ਬਜਾਏ ਉਹਨੂੰ ਤੁਸੀਂ ਥੋੜ੍ਹਾ ਜਿਹਾ ਇਨਡਾਇਰੈਕਟ ਪੁੱਛ ਸਕਦੇ ਹੋ, ਜਿੱਦਾਂ ਆਪਾਂ ਅਰਜ਼ਾ ਨੂੰ ਅੱਜ ਪੁੱਛਿਆ ਵੀ ਬੱਚੇ ਤੁਹਾਡੇ ਸਕੂਲ ਦੇ ਵਿੱਚ ਕੋਈ ਵੇਪ ਕਰਦਾ। ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿੱਥੋਂ ਤੁਹਾਡੀ ਕਨਵਰਸੇਸ਼ਨ ਸ਼ੁਰੂ ਹੋ ਜਾਂਦੀ ਆ, ਤੁਹਾਡੇ ਦੋਸਤ ਕਰਦੇ ਨੇ, ਸੋ ਇੱਦਾਂ ਦੀ ਕਨਵਰਸੇਸ਼ਨ ਦੇ ਨਾਲ ਤੁਸੀਂ ਸ਼ੁਰੂ ਕਰ ਸਕਦੇ ਹੋ। ਜੇ ਸਿੱਧਾ ਤੁਸੀਂ ਕਹੋਗੇ ਯਾਰ ਤੂੰ ਵੇਪ ਕਰਦੀ ਆ, ਅਤੇ ਜੇ ਕਰਦੀ ਆ ਅਰਜ਼ਾ, ਮੈਂ ਜਸਟ ਐਗਜ਼ਾਮਪਲ ਦੇ ਰਿਹਾ, ਅਤੇ ਉਸ ਵੇਲੇ ਗੁੱਸੇ ਹੋ
2: ਜਾਓ ਜਾਂ
0: ਉਹ ਤੁਹਾਡੇ ਨਾਲ
2: ਆਰਗੂਮੈਂਟਸ ਹੋ ਸਕਦੀਆਂ, ਅਤੇ ਹੋਰ ਵੀ ਫਿਜ਼ੀਕਲ ਇੱਦਾਂ, ਕਿਉਂਕਿ ਆਲਰੇਡੀ ਜੇ ਬੱਚਾ ਗੁੱਸੇ ਮੂਡ 'ਚ ਆ ਵੇਪ ਕਰਨ ਦੇ ਨਾਲ, ਅਤੇ ਫਿਰ ਉਹ ਤੁਹਾਡੇ 'ਤੇ ਵੀ ਫਿਜ਼ੀਕਲ ਪੈ ਸਕਦਾ। ਜਿੱਦਾਂ ਮੈਂ ਪਹਿਲੇ ਕਿਹਾ, ਸਕੂਲ ਕਈ ਵਾਰੀ ਟੀਚਰਾਂ 'ਤੇ ਵੀ ਫਿਜ਼ੀਕਲ ਪੈ ਜਾਂਦੇ ਆ, ਟੀਚਰਾਂ ਨੂੰ ਹੱਦ ਤੱਕ ਉਹਨਾਂ ਨੂੰ ਫੜ ਕੇ ਲਿਜਾਣਾ ਪੈਂਦਾ, ਉਹਨਾਂ ਨੂੰ ਕਾਮ ਕਰਾਉਣਾ ਪੈਂਦਾ। ਸੇਮ ਮੇਰੇ ਹਿਸਾਬ ਨਾਲ ਪੇਰੈਂਟਸ ਨੂੰ ਵੀ ਇੱਦਾਂ ਕਰਨਾ ਚਾਹੀਦਾ, ਉਹਨਾਂ ਨੂੰ ਕਾਮ ਰੱਖਣਾ ਚਾਹੀਦਾ। ਜਦੋਂ ਤੁਸੀਂ ਜੇ ਤੁਹਾਨੂੰ ਪਤਾ ਲੱਗੇ ਤੁਹਾਡਾ ਬੱਚਾ ਨਾ ਉਹਨਾਂ ਦਾ ਦੋਸਤ ਜਾਂ ਕੋਈ ਵੀ ਕਾਮ ਗੱਲ ਕਰੋ ਉਹਨਾਂ ਨਾਲ, ਨਾ ਕਿ ਉਹਨਾਂ ਨਾਲ ਸਿੱਧਾ ਗੁੱਸੇ ਨਾਲ ਪੈ ਜਾਓ
0: ਜੀ। ਬਿਲਕੁਲ, ਅਤੇ ਇਸ ਤੋਂ ਇਲਾਵਾ ਜਿਹੜਾ ਹੌਲੀ ਹੌਲੀ ਤੁਸੀਂ ਉਹਨਾਂ ਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਕੂਲ ਦੇਖਣਾ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ, ਉਹ ਵੀ ਉਹਨਾਂ ਬੱਚਿਆਂ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਨਾ ਜਿਹੜੇ ਔਲਰੇਡੀ ਗਲਤ ਹੋ ਗਿਆ। ਬੱਚੇ ਨੂੰ ਝਿੜਕਣ ਦੀ ਨਹੀਂ ਲੋੜ, ਤਰੀਕੇ ਜਿਹੇ ਦੇ ਨਾਲ ਉਹਨੂੰ ਤੁਸੀਂ ਸਿਖਾ ਸਕਦੇ ਹੋ ਵੀ ਮੈਂ ਵੇਖਾ ਫਲਾਣਾ ਵੇਖਿਆ ਵਾ, ਉਹਨੂੰ ਵੇਖ ਕਿੰਨੀ ਖੰਘ ਆਉਂਦੀ ਹੈ, ਅਸਥਮਾ ਦਾ ਸ਼ਿਕਾਰ ਆ, ਤੂੰ ਸਪੋਰਟਸ ਕਰਦਾ ਹੈ ਅਤੇ ਤੇਰੇ ਲਈ ਇਹ ਚੀਜ਼ ਨਹੀਂ ਚੰਗੀ, ਤੇਰਾ ਸਾਹ ਫੁੱਲੂਗਾ ਅਤੇ ਤੇਰੇ ਲਈ ਉੱਦਾਂ ਵੀ ਲਾਈਫ ਕਿੰਨਾ ਕੁ ਚਿਰ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਤਰੀਕੇ ਜਿਹੇ ਦੇ ਨਾਲ ਸਿਰਫ ਸਿੱਖਿਆ ਦੇਣੀ ਆ, ਤੁਸੀਂ ਉਹਨੂੰ ਉਪਦੇਸ਼ ਨਹੀਂ ਦੇਣੇ। ਇਸ ਤੋਂ ਇਲਾਵਾ ਕਈ ਬੱਚੇ ਜਿਹੜੇ ਇਹ ਸੋਚਦੇ ਨੇ ਕਿ ਵੇਪਿੰਗ ਸਿਰਫ ਸਵਾਦ ਵਾਲੀ ਇੱਕ ਵੇਪ, ਮਤਲਬ ਸਵਾਦ ਦੇ ਲਈ ਹੈ ਬਸ, ਹੈ ਨਾ, ਇੱਕ ਧੂੰਆਂ ਜਾਂ ਜੋ ਵੀ ਧੂੰਆਂ ਤਾਂ ਚਲੋ ਨਹੀਂ ਆਪਾਂ
2: ਵੇਪ ਆ, ਖੇਡ ਵੀ ਕੰਸਿਡਰ ਕਰਦੇ ਆ।
0: ਹਾਂਜੀ, ਸੋ ਇਹ ਖੇਡ ਆ, ਖੇਡ ਦੇ ਵਿੱਚ ਤੁਸੀਂ ਫਸ ਜਾਂਦੇ ਹੋ। ਸੋ ਉਹਨਾਂ ਨੂੰ ਤੁਹਾਡਾ ਇਹ ਦੱਸਣਾ ਜ਼ਰੂਰੀ ਆ ਵੀ ਇਹ ਕੈਂਸਰ ਤੱਕ ਤੁਹਾਨੂੰ ਲੈ ਕੇ ਜਾ ਸਕਦੀ ਆ, ਸਿਗਰਟ ਦੇ ਨਾਲੋਂ ਵੀ ਵੱਧ ਤੁਹਾਨੂੰ ਛੇਤੀ ਇਹ ਆਪਣੀ ਜਿਹੜੀ ਅਡਿਕਸ਼ਨ ਤੁਹਾਨੂੰ ਇਹਦੀ ਹੋ ਜਾਂਦੀ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਉਹਨੂੰ ਦੱਸਣੀਆਂ ਨੇ। ਜੇ ਤੁਸੀਂ ਖੁਦ ਸਿਗਰਟ ਜਾਂ ਤੁਸੀਂ ਵੇਪ ਕਰਦੇ ਹੋ ਤਾਂ ਬੱਚਿਆਂ ਨੂੰ ਇਸ ਵੱਲ ਤੁਸੀਂ ਰੋਕਣਾ ਵਾ, ਵੱਧ ਤੋਂ ਵੱਧ ਜਿਹੜਾ ਵਾ ਉਹਨਾਂ ਤੋਂ ਪਰੇ ਰਹਿਣ ਦੀ ਕੋਸ਼ਿਸ਼ ਕਰਨੀ ਆ, ਅਤੇ ਸਭ ਤੋਂ ਪਹਿਲਾਂ ਆਪ ਪਹਿਲਾਂ ਇਹਦੇ ਤੋਂ ਪਰਹੇਜ਼ ਕਰੋ, ਇਸ ਤੋਂ ਪਹਿਲਾਂ ਕਿ ਬੱਚੇ ਜਿਹੜੇ ਆ ਉਹ ਵੱਡੇ ਹੋ ਜਾਣ, ਪੀਣ ਜੋਗੇ ਹੋ ਜਾਣ। ਜੇ ਬੱਚਾ ਪਹਿਲਾਂ ਤੋਂ ਹੀ ਵੇਪ ਕਰ ਰਿਹਾ ਵਾ,
2: ਹਾਂਜੀ,
0: ਅਤੇ ਤੁਹਾਨੂੰ ਪਤਾ ਲੱਗ ਗਿਆ ਵਾ, ਅਤੇ ਫਿਰ ਤੁਹਾਨੂੰ ਇਹ ਸਮਝਣ ਦੀ ਲੋੜ ਆ ਵੀ ਉਹ ਕਿੱਥੋਂ ਤੱਕ ਪਹੁੰਚੀ ਹੈ ਲੱਤ। ਸੋ ਇਹ ਤੁਹਾਨੂੰ ਸਾਰਾ ਕੁਛ ਜਿਹੜਾ ਉਹ ਸਮਝਣਾ ਬੜਾ ਜ਼ਰੂਰੀ ਹੈ। ਸੋ ਗੁੱਸੇ ਹੋਣ ਦੀ ਥਾਂ ਦੇ ਉੱਤੇ ਬੱਚੇ ਨੂੰ ਉਸ ਸਮੇਂ ਦੇ ਉੱਤੇ ਜਾਂ ਫਿਰ ਕਿਸੇ ਨੂੰ ਵੀ ਜੋ ਨਸ਼ਾ ਕਰਦਾ ਉਹਨੂੰ ਤੁਹਾਡੀ ਮਦਦ ਦੀ ਲੋੜ ਹੁੰਦੀ ਆ, ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ ਤੁਸੀਂ ਰੱਖੋ। ਤੁਸੀਂ ਜੀ ਪੀ ਕੋਲ ਉਹਨੂੰ ਲੈ ਕੇ ਜਾ ਸਕਦੇ ਹੋ, ਜੀ ਪੀ ਉਹਨੂੰ ਜਿਹੜਾ ਨਿਕੋਟੀਨ ਛੱਡਣ ਦੇ ਤਰੀਕੇ ਦੀ ਕੌਂਸਲਿੰਗ ਦੇ ਦੂਗਾ ਜਾਂ ਫਿਰ ਅੱਗੇ ਰੈਫਰਲ ਦੇ ਦੂਗਾ। ਆਸਟ੍ਰੇਲੀਆ ਦੇ ਵਿੱਚ ਕਈ ਤਰ੍ਹਾਂ ਦੇ ਸਰੋਤ ਨੇ ਜਿਹਦੇ ਵਿੱਚ ਕਿ ਤੁਸੀਂ ਕੁਇਟ ਲਾਈਨ ਦੇ ਉੱਤੇ ਕਾਲ ਕਰ ਸਕਦੇ ਹੋ, 1378848 1378848 ਇਹ ਨੰਬਰ ਦੇ ਉੱਤੇ, ਜਾਂ ਫਿਰ ਔਨਲਾਈਨ ਵੀ ਤੁਸੀਂ ਸਰਚ ਕਰ ਸਕਦੇ ਹੋ। ਪੂਰੇ ਆਸਟ੍ਰੇਲੀਆ ਦੇ ਵਿੱਚ ਮੁਫਤ ਤੁਹਾਡੀ ਫੋਨ ਕਾਲ ਸੇਵਾ ਵਾ, ਜਿੱਥੇ ਤੁਹਾਨੂੰ ਜਿਹੜੇ ਮਾਹਰ ਤੁਹਾਡੀ ਭਾਸ਼ਾ ਦੇ ਵਿੱਚ ਮਿਲ ਜਾਣਗੇ, ਉਹ ਤੁਹਾਨੂੰ ਇੱਕ ਪਲੈਨ ਵੀ ਬਣਾ ਕੇ ਦੇ ਦੇਣਗੇ। ਸੋ ਇਹ ਸਾਰਾ ਕੁਛ ਜਿਹੜਾ ਵਾ ਉਹ ਤੁਸੀਂ ਫਰੀ ਦੇ ਵਿੱਚ ਅਵੇਲ ਕਰ ਸਕਦੇ ਹੋ ਆਸਟ੍ਰੇਲੀਆ ਦੇ ਵਿੱਚ। 12-25 ਸਾਲ ਦੇ ਨੌਜਵਾਨ ਨੇ ਜਿਹੜੇ, ਉਹਨਾਂ ਦੀ ਮਾਨਸਿਕ ਸਿਹਤ ਅਤੇ ਨਸ਼ਾ ਛਡਾਉਣ ਦੇ ਵਿੱਚ ਜਿਹੜਾ ਜਿਹੜੀ ਸੰਸਥਾ ਸਹਾਇਤਾ ਕਰਦੀ ਆ ਉਹਦਾ ਨਾਂ ਆ headspace.org.au। ਸੋ ਇਹਨਾਂ ਦੀ ਵੀ ਮਦਦ ਤੁਸੀਂ ਲੈ ਸਕਦੇ ਹੋ। ਸਕੂਲ ਦੇ ਵਿੱਚ ਵੀ ਕੌਂਸਲਿੰਗ ਮਿਲਦੀਆਂ ਨੇ, ਸੋ ਜਿਹਨੂੰ ਲੱਗਦਾ ਕਿ ਸਕੂਲ ਦੇ ਵਿੱਚ ਪ੍ਰੋਬਲਮ ਹੈ, ਸਕੂਲ ਵੈਲਬੀਇੰਗ ਟੀਮ ਹੁੰਦੀਆਂ ਨੇ,
2: ਟੀਮ ਕਾਉਂਸਲਰ ਤੁਸੀਂ ਇਹਨਾਂ ਕੋਲ ਜਾ ਸਕਦੇ ਹੋ,
0: ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਮਾਨਸਿਕ ਸਿਹਤ ਦੇ ਸੰਬੰਧ ਵਿੱਚ ਵੀ ਇਹ ਸਹਾਇਤਾ ਕਰਦੇ ਨੇ, ਅਤੇ ਇਸ ਸੰਬੰਧ ਦੇ ਵਿੱਚ ਵੀ। ਹੁਣ ਆਮ ਗੱਲਬਾਤ ਤੁਸੀਂ ਕਿੱਦਾਂ ਕਰਨੀ ਆ, ਥੋੜ੍ਹੀਆਂ ਜਿਹੀਆਂ ਕੁਛ ਐਗਜ਼ਾਮਪਲਾਂ ਲੈ ਲੈਂਦੇ ਹਾਂ ਕਿ ਤੁਸੀਂ ਜਦੋਂ ਗੱਲਬਾਤ ਸ਼ੁਰੂ ਕਰਨੀ ਆ ਬੱਚੇ ਦੇ ਨਾਲ, ਜੇ ਤਾਂ ਤੁਹਾਨੂੰ ਸਿਰਫ ਸ਼ੱਕ ਹੀ ਹੋਵੇ ਅਤੇ ਤੁਹਾਡੀ ਗੱਲਬਾਤ ਦਾ ਤਰੀਕਾ ਕੁਛ ਇੱਦਾਂ ਦਾ ਹੋਣਾ ਚਾਹੀਦਾ, ਬੱਚੇ ਮੈਂ ਨਾ ਅੱਜ ਰੇਡੀਓ 'ਤੇ ਸੁਣਿਆ ਸੀ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਕਾਫੀ, ਕਹਿੰਦੇ ਵਧੀਆ ਗੱਲ, ਅੱਜ ਇੱਕ ਬੱਚੀ ਆਈ ਸੀ ਉਹ ਆਰਜ਼ਾ ਉਹ ਦੱਸਦੀ ਸੀ, ਹੈ ਨਾ, ਸਮਰ ਵੀ ਕਹਿੰਦਾ ਸੀ, ਹੋਰ ਵੀ ਕਈ ਜਣੇ ਆਏ, ਉਹਨਾਂ ਨੇ ਕਿਹਾ ਵੀ ਬੜੀ ਸਕੂਲਾਂ ਦੇ ਵਿੱਚ ਇਹ ਪ੍ਰੋਬਲਮ ਵਧੀਆ। ਤੁਸੀਂ ਉਹਦੇ ਨਾਲ ਇਹ ਜਾਣਕਾਰੀ ਇਸ ਤਰੀਕੇ ਦੇ ਨਾਲ ਸ਼ੁਰੂ ਕਰਨੀ ਆ, ਤੁਹਾਡੇ ਦੋਸਤ ਤਾਂ ਨਹੀਂ ਕਿਤੇ ਇੱਦਾਂ ਦਾ ਕੁਛ ਕਰਦੇ, ਤੁਸੀਂ ਤਾਂ ਨਹੀਂ ਕਿਤੇ ਕੂਲ ਸਮਝਦੇ, ਜਾਂ ਕਿੱਦਾਂ, ਮਤਲਬ ਕਨਵਰਸੇਸ਼ਨ ਤੁਸੀਂ ਵੇਖਣਾ ਵੀ ਅੱਗੋਂ ਉਹ ਕਿੱਦਾਂ ਰਿਸਪੋਂਡ ਕਰਦਾ, ਕੀ ਕਦੇ ਕਿਸੇ ਨੂੰ ਤੂੰ ਵੇਖਿਆ ਵਾ ਟਰਾਈ ਕਰਦਿਆਂ, ਜਾਂ ਕਦੇ ਕਿਸੇ ਨੇ ਤੈਨੂੰ ਕੋਈ ਔਫਰ ਕੀਤਾ ਵਾ ਇੱਦਾਂ ਦਾ ਜਿੱਦਾਂ ਤੁਸੀਂ ਦੱਸਿਆ ਸੀ, ਜੇ ਕੋਈ ਅਜਿਹਾ ਤੈਨੂੰ ਕਰਦਾ ਵੀ ਹੈ ਨਾ ਤਾਂ ਤੂੰ ਬੱਚੇ ਕਰਨਾ ਨਹੀਂ ਹੈ ਇੱਦਾਂ, ਇਹ ਉਹ ਆ ਵੀ ਜੇ ਤੁਹਾਨੂੰ ਸਿਰਫ ਸ਼ੱਕ ਹੀ ਆ ਲੈ, ਹੈ ਨਾ। ਹੁਣ ਜੇ ਤੁਸੀਂ ਉਹਦੇ ਕਮਰੇ ਦੇ ਵਿੱਚ ਜਾਂ ਬੈਗ ਦੇ ਵਿੱਚ ਵੇਖ ਹੀ ਲਿਆ ਵਾ ਮੰਨ ਲਓ, ਤਾਂ ਫਿਰ ਤੁਹਾਡੀ ਗੱਲਬਾਤ ਜਿਹੜੀ ਆ ਉਹ ਕਿਸੇ ਅਲੱਗ ਦੇ ਨਜ਼ਰੀਏ ਦੇ ਨਾਲ ਹੋਣੀ ਆ। ਪਰ ਇਸ ਸਿਲਸਿਲੇ ਦੇ ਵਿੱਚ, ਇਸ ਸਿਨੈਰੀਓ ਦੇ ਵਿੱਚ ਵੀ ਤੁਸੀਂ ਗੁੱਸਾ ਨਹੀਂ ਕਰਨਾ, ਉਹਦੇ ਉੱਤੇ ਤੁਸੀਂ ਦੋਸ਼ ਨਹੀਂ ਲਾਉਣੇ, ਤੁਸੀਂ ਉਹਨੂੰ ਸਾਬਤ ਨਹੀਂ ਕਰਨਾ ਵੀ ਤੂੰ ਝੂਠਾ ਹੈ ਅਤੇ ਤੂੰ ਨਸ਼ਾ ਕਰਦਾ ਹੈ ਤੂੰ ਦਿਸ ਦੈਟ, ਫਿਰ ਵੀ ਤੁਸੀਂ ਉਹਨੂੰ ਜਿਹੜਾ ਅਲੱਗ ਤਰੀਕੇ ਦੇ ਨਾਲ ਟੈਕਲ ਕਰਨਾ ਕਿ ਵੇਖ ਮੈਂ ਤੇਰੇ ਕਮਰੇ ਦੇ ਵਿੱਚੋਂ ਤੇਰੇ ਬੈਗ ਦੇ ਵਿੱਚੋਂ ਆਹ ਚੀਜ਼ ਵੇਖੀ ਆ, ਅਤੇ ਮੈਂ ਗੁੱਸਾ ਕਰਨ ਦੇ ਲਈ ਜਾਂ ਤੈਨੂੰ ਮੈਂ ਕੋਈ ਸਜ਼ਾ ਦੇਣ ਦੇ ਲਈ ਜਾਂ ਇਸ ਕਰਕੇ ਨਹੀਂ ਵੀ ਤੇਰੇ ਮੈਂ ਡੈਡੀ ਨੂੰ ਦੱਸਣਾ, ਤੇਰੀ ਮੈਂ ਮੰਮੀ ਨੂੰ ਦੱਸਣਾ, ਮੈਂ ਪੁੱਤ ਫਿਕਰਮੰਦ ਹਾਂ ਤੇਰੀ ਸਿਹਤ ਨੂੰ ਲੈ ਕੇ, ਤੂੰ ਮੇਰਾ ਬੱਚਾ ਅਤੇ ਮੈਂ ਨਹੀਂ ਚਾਹੁੰਦਾ ਜਾਂ ਚਾਹੁੰਦੀ ਕਿ ਤੇਰੀ ਸਿਹਤ ਖਰਾਬ ਹੋਵੇ, ਸੋ ਇਸ ਕਰਕੇ ਤੂੰ ਮੈਨੂੰ ਸਹੀ ਸਹੀ ਦੱਸ ਵੀ ਇਹ ਕਿੱਦਾਂ ਅਤੇ ਕਿੱਥੋਂ ਆਇਆ, ਅਤੇ ਜੋ ਕਹਿੰਦਾ ਉਹ ਸੁਣ ਲਓ, ਇਹ ਨਾ ਕਹੋ ਵੀ ਪਤਾ ਮੈਨੂੰ ਇਹ ਤੂੰ ਝੂਠੀਆਂ ਕਹਾਣੀਆਂ ਬਣਾ ਰਿਹਾ ਦਿਸ ਦੈਟ, ਮੈਨੂੰ ਪਤਾ ਮੈਂ ਵੀ ਤੇਰੀ ਉਮਰ ਦੇ ਵਿੱਚੋਂ ਲੰਘਿਆ ਵਾਂ, ਲੰਘੀ ਹਾਂ, ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੰਦਾ ਟਰਾਈ ਕਰਦਾ ਵਾ, ਦੋਸਤ ਜਿਹੜੇ ਉਹ ਨਾਲ ਰਲਣ ਦੇ ਲਈ ਦਬਾਅ ਬਣਾਉਂਦੇ ਨੇ, ਪਰ ਇਹ ਸਾਰਾ ਕੁਛ ਜਿਹੜਾ ਵਾ ਮੈਂ ਤੈਨੂੰ ਇਹ ਸਮਝਣਾ ਸਮਝਾਉਣਾ ਜਾਂ ਸਮਝਾਉਣਾ ਚਾਹੁੰਦੀ ਹਾਂ ਜਾਂ ਚਾਹੁੰਦਾ ਹਾਂ ਕਿ ਕਿਉਂ ਵਜ੍ਹਾ ਕੀ ਹੈ ਨਾ, ਤੂੰ ਮੇਰੇ ਨਾਲ ਖੁੱਲ੍ਹ ਕੇ ਗੱਲ ਕਰ ਸਕਦਾ। ਹੁਣ ਦੂਸਰੀ ਗੱਲ, ਤੀਸਰਾ ਸਨੈਰੀਓ ਇਹ ਆ ਜਾਂਦਾ ਵੀ ਜੇ ਬੱਚਾ ਤੁਹਾਨੂੰ ਕਲੀਅਰ ਹੀ ਆ ਵੀ ਵੇਪਿੰਗ ਕਰ ਹੀ ਰਿਹਾ ਵਾ, ਅਤੇ ਫਿਰ ਉੱਥੇ ਤੁਹਾਡਾ ਅਲੱਗ ਤਰੀਕੇ ਦੇ ਨਾਲ ਗੱਲ ਕਰਨਾ ਬਣਦਾ ਵਾ। ਤੁਸੀਂ ਸਭ ਤੋਂ ਪਹਿਲਾਂ ਤਾਂ ਉਹਨੇ ਜਦੋਂ ਅਕਸੈਪਟ ਕਰ ਲਿਆ ਤੁਹਾਨੂੰ ਪਤਾ ਲੱਗ ਹੀ ਗਿਆ, ਅਤੇ ਜੋ ਵੀ ਉਹ ਕਹਿੰਦਾ ਵਾ ਉਹਦੇ ਲਈ ਉਹਨੂੰ ਤੁਸੀਂ ਥੈਂਕ ਯੂ ਕਰੋ।
2: ਹਾਂਜੀ,
0: ਥੈਂਕ ਯੂ ਬੱਚੇ ਤੂੰ ਮੇਰੇ ਨਾਲ ਇਹ ਸ਼ੇਅਰ ਕੀਤਾ, ਅਤੇ ਸਭ ਤੋਂ ਵੱਡਾ ਤਾਂ ਤੇਰੀ ਦਲੇਰੀ ਹੈ,
2: ਹਾਂਜੀ
0: ਤੇਰੀ ਹਿੰਮਤ ਹੈ, ਤੇਰੇ 'ਚ ਕਰੇਜ ਆ ਬਹੁਤ, ਅਤੇ ਮੈਨੂੰ ਮਾਣ ਆ ਤੂੰ ਮੇਰਾ ਬੱਚਾ ਹੈ, ਤੂੰ ਮੇਰੇ ਨਾਲ ਖੁੱਲ੍ਹ ਕੇ ਗੱਲ ਕੀਤੀ ਹੈ। ਮੈਨੂੰ ਇਹ ਲੱਗਦਾ ਕਿ ਵੇਪਿੰਗ ਜਿਹੜੀ ਆ ਉਹ ਤੂੰ ਛੱਡ ਸਕਦਾ, ਕੋਈ ਏਡੀ ਔਖੀ ਗੱਲ ਨਹੀਂ ਗੀ, ਤੇਰੇ 'ਚ ਬਹੁਤ ਵਿਲ ਪਾਵਰ ਹੈ, ਅਤੇ ਹਾਲਾਂਕਿ ਬੜਿਆਂ ਦੇ ਲਈ ਨਹੀਂ ਸੌਖਾ ਹੋਊਗਾ,
2: ਹਾਂਜੀ
0: ਤੈਨੂੰ ਵੀ ਲੱਗਦਾ ਹੋਊਗਾ ਇਹ ਸੌਖਾ ਨਹੀਂ ਹੈ, ਪਰ ਮੈਂ ਤੈਨੂੰ ਬਚਪਨ ਤੋਂ ਪਾਲਿਆ, ਮੈਨੂੰ ਪਤਾ ਇਹ ਬਹੁਤ ਸੌਖਾ, ਉਹਨੂੰ ਥੋੜ੍ਹਾ ਜਿਹਾ ਇਨਕਰੇਜ ਕਰ ਸਕਦੇ ਹੋ ਤੁਸੀਂ। ਸੋ ਇਹਨੂੰ ਪਹਿਲਾਂ ਤਾਂ ਮੈਨੂੰ ਇਹ ਮੇਰਾ ਪੁੱਤ ਦੱਸ ਵੀ ਤੂੰ ਛੱਡਣਾ ਚਾਹੁੰਦਾ ਚਾਹੁੰਦੀ ਹੈ,
2: ਹਾਂਜੀ
0: ਹੁਣ ਜੇ ਤੂੰ ਛੱਡਣਾ ਚਾਹੁੰਦੀ ਹੈ ਚਾਹੁੰਦਾ ਹੈ, ਤਾਂ ਫਿਰ ਆਪਾਂ ਇਕੱਠੇ ਰਲ ਕੇ ਇਹਦਾ ਕੋਈ ਹੱਲ ਲੱਭਦੇ ਹਾਂ।
2: ਹਾਂਜੀ
0: ਠੀਕ ਆ, ਮੈਂ ਤੇਰੀ ਮਦਦ ਕਰੂੰਗਾ, ਮੈਂ ਤੇਰੀ ਮਦਦ ਕਰੂੰਗੀ, ਮੈਂ ਕੰਮ ਦਾ ਸੈਕਰੀਫਾਈਸ ਕਰੂੰ, ਜਿੱਥੇ ਜਿੱਥੇ ਵੀ ਤੈਨੂੰ ਲੋੜ ਆ ਮੈਂ ਤੇਰੇ ਨਾਲ ਆ, ਮੈਂ ਜੀਪੀ ਦੇ ਨਾਲ ਵੀ ਜਾਊਂ, ਕੁਇਟ ਲਾਈਨ ਦੇ ਉੱਤੇ ਆਪਾਂ ਕਾਲ ਕਰਦੇ ਹਾਂ ਅੱਜ,
2: ਹਾਂਜੀ
0: ਹੈ ਨਾ, ਉੱਥੇ ਕੋਈ ਤੇਰੀਆਂ ਡਿਟੇਲਾਂ ਨਹੀਂ ਪਤਾ ਲੱਗਣੀਆਂ, ਅਤੇ ਆਪਾਂ ਉਹਨਾਂ ਦੇ ਕੋਲੋਂ ਵੀ ਹੈਲਪ ਲੈ ਸਕਦੇ ਹਾਂ। ਸੋ ਜਦੋਂ ਵੀ ਤੈਨੂੰ ਕੋਈ ਇੱਦਾਂ ਦੀ ਐਂਗਜ਼ਾਇਟੀ ਹੁੰਦੀ ਆ ਜਾਂ ਤੈਨੂੰ ਕੋਈ ਪ੍ਰੈਸ਼ਰ ਆਉਂਦਾ ਵਾ, ਤੇਰੇ ਉੱਤੇ ਕੋਈ ਕਿਸੇ ਕਿਸਮ ਦਾ ਸਟ੍ਰੈਸ ਹਾਵੀ ਹੁੰਦਾ ਵਾ, ਅਤੇ ਉਸ ਸਮੇਂ ਜਦੋਂ ਤੇਰਾ ਜੀ ਕਰਦਾ ਵਾ ਵੀ ਮੈਂ ਵੇਪਿੰਗ ਕਰਨੀ ਆ, ਅਤੇ ਉਹ ਤਰੀਕੇ ਤੂੰ ਨੋਟ ਕਰ ਪੁੱਤ, ਆਪਾਂ ਡਾਕਟਰ ਨੂੰ ਦੱਸਾਂਗੇ,
2: ਡਾਕਟਰ ਨੂੰ ਦੱਸਾਂਗੇ
0: ਕਿਹੜੀਆਂ ਕਿਹੜੀਆਂ ਚੀਜ਼ਾਂ ਤੈਨੂੰ ਜਿਹੜੀਆਂ ਉਸ ਪਾਸੇ ਲੈ ਕੇ ਜਾਂਦੀਆਂ, ਆਪਾਂ ਕੌਂਸਲਰ ਨੂੰ ਦੱਸਾਂਗੇ। ਸੋ ਇਹ ਤੁਹਾਨੂੰ ਆਪ ਵੀ ਨੋਟ ਕਰ ਲਓ, ਇਹ ਚੀਜ਼ਾਂ ਤੁਹਾਨੂੰ ਅੱਗੇ ਚੱਲ ਕੇ ਉਹ ਕਰਨਗੀਆਂ, ਮਦਦ ਕਰਨਗੀਆਂ। ਹੁਣ ਜੇ ਅੱਗੋਂ ਬੱਚਾ ਤੁਹਾਡੇ ਨਾਲ ਗੁੱਸਾ ਕਰਦਾ ਵਾ, ਬਹਿਸ ਕਰਦਾ ਵਾ, ਜਾਂ ਫਿਰ ਉਹ ਤੁਹਾਨੂੰ ਇਹ ਇੱਦਾਂ ਦੇ ਤਰਕ ਦਿੰਦਾ ਵੀ ਓ ਮੰਮੀ ਆ ਸਿਰਫ ਇਹ ਫਲੇਵਰ ਵਾਲੀ ਆ, ਕੁਛ ਨਹੀਂ ਹੁੰਦਾ ਇਹਦੇ ਨਾਲ, ਇਹ ਤਾਂ ਸਿਰਫ ਉੱਦਾਂ ਹੀ ਆ ਜਿੱਦਾਂ ਆਪਾਂ ਚਿੰਗਮ ਖਾਂਦੇ ਹਾਂ ਉੱਦਾਂ ਹੀ ਆ, ਮੂੰਹ 'ਚੋਂ ਸਮੈਲ ਸਮੁੱਲ ਜੀ ਨਹੀਂ ਆਉਂਦੀ, ਮੇਰੇ ਮੂੰਹ 'ਚੋਂ ਸਮੈਲ ਆਉਂਦੀ ਸੀ ਇਸ ਕਰਕੇ ਦਿਸ ਦੈਟ ਯੇ ਵੋ, ਹੈ ਨਾ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਕਿਉਂਕਿ ਇਸੇ ਕਰਕੇ ਆਪਾਂ ਸ਼ੁਰੂ 'ਚ ਕਿਹਾ ਕਿ ਤੁਹਾਨੂੰ ਖੁਦ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ, ਸੋ ਉਹਨੂੰ ਤੁਸੀਂ ਇਹ ਦੱਸੋ ਵੀ ਆਹ ਬੇਟੇ ਆਹ ਰਿਸਰਚ ਆ, ਆਹ ਹੀ ਰੇਡੀਓ ਤੋਂ ਸੁਣਿਆ, ਆਹ ਟੀ ਵੀ ਤੋਂ, ਆਹ ਰਿਸਰਚ ਆ, ਆਹ ਰਿਪੋਰਟਾਂ ਕਹਿੰਦੀਆਂ ਨੇ, ਇਹ ਕੰਪਨੀਆਂ ਜੋ ਦੱਸਦੀਆਂ ਨੇ, ਉਹ ਜ਼ਰੂਰੀ ਨਹੀਂ ਆ ਕਿ ਉਹਦੇ ਵਿੱਚ ਉਹੀ ਹੋਵੇ, ਇਹ ਕਿਸੇ ਕਿਸਮ ਦਾ ਤੇਰਾ ਨੁਕਸਾਨ ਕਰਨਾ ਨਾ ਕਰਨਾ ਆਪਾਂ ਇਸ ਕਰਕੇ ਤੈਨੂੰ ਰੋਕਣਾ ਚਾਹੁੰਦੇ ਹਾਂ। ਆਹ ਵੇਖ, ਆਹ ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਵਾ ਵੀ ਇਹ ਧੂੰਆਂ ਕੈਮੀਕਲ ਜੋ ਵੀ ਆ ਇਹ ਨਿਕੋਟੀਨ ਤੋਂ ਹੀ ਬਣਦਾ ਵਾ, ਇਹ ਸਿਰਫ ਇਹਨਾਂ ਨੇ ਲਿਖਿਆ ਨਹੀਂ ਆ, ਗੱਲ ਵੱਖਰੀ ਆ, ਜਾਂ ਤਾਂ ਤੂੰ ਕਿਸੇ ਇਹੀ ਚੀਜ਼ ਜਿਹੜੀ ਆ, ਜਾਂ ਫਿਰ ਤੂੰ ਕਿਸੇ ਪ੍ਰਿਸਕ੍ਰਾਈਬਡ ਉਹਦੇ ਤੋਂ ਲੈ ਕੇ ਆ, ਕੈਮਿਸਟ ਵੇਅਰ ਉਸ ਤੋਂ ਲੈ ਕੇ ਆ, ਜਾਂ ਤੂੰ ਕਿਸੇ ਰਜਿਸਟਰਡ ਕਿਸੇ ਲਾਇਸੈਂਸਡ ਕੋਲੋਂ ਲੈ ਕੇ ਆ,
2: ਹਾਂਜੀ
0: ਫਿਰ ਤਾਂ ਪਤਾ ਲੱਗੇ। ਹੁਣ ਆਹ ਵੇਖ, ਆ ਸਫਾਈ ਵਾਲੇ ਜਿਹੜੇ ਜਿਹੜੀ ਆਪਾਂ ਘਰ ਦੇ ਵਿੱਚ ਸਫਾਈ ਫਰਨੈਲ ਆਪਾਂ ਵਰਤਦੇ ਹਾਂ,
2: ਹੈ ਨਾ,
0: ਜਾਂ ਆਪਾਂ ਕੀ ਰਾਊਂਡ ਅਪ ਆਪਾਂ ਵਰਤਦੇ ਹਾਂ, ਇਹ ਸਾਰੀਆਂ ਚੀਜ਼ਾਂ ਪੋਤੇ ਇਹਦੇ 'ਚ ਨੇ, ਇਹ ਥੋੜ੍ਹੀ ਆਪਾਂ ਖਾਣੀਆਂ, ਇਹ ਸਾਡੀ ਸਿਹਤ ਲਈ ਕਿੰਨੀਆਂ ਮਾੜੀਆਂ ਨੇ, ਇਹ ਤਾਂ ਆਪਾਂ ਸਪਰੇਅ ਵੀ ਕਰਦੇ ਹਾਂ ਅਤੇ ਮਾਸਕ ਪਾ ਕੇ ਕਰਦੇ ਹਾਂ, ਹੈ ਨਾ, ਇਹ ਆਪਾਂ ਸਫਾਈ ਵੀ ਕਰਦੇ ਹਾਂ ਅਤੇ ਗਲਵਜ਼ ਪਾ ਕੇ ਕਰਦੇ ਹਾਂ, ਇਹ ਥੋੜ੍ਹੀ ਚੀਜ਼ਾਂ ਹੁਣ ਤੂੰ ਖਾਏਗਾ, ਇਹ ਸੋਚ ਤੇਰੇ ਅੰਦਰ ਕੀ ਕਰਨਗੀਆਂ, ਸੋ ਤੇਰੇ ਫੇਫੜੇ ਗਾਲ ਦੇਣਗੀਆਂ, ਤੇਰੇ ਦਿਮਾਗ ਦੇ ਉੱਤੇ, ਤੇਰੀ ਯਾਦਾਸ਼ਤ ਦੇ ਉੱਤੇ ਅਸਰ ਕਰਨਗੀਆਂ, ਤੇਰੀ ਹਾਲੇ ਸਾਰੀ ਉਮਰ ਅੱਗੇ ਪਈ ਹੈ। ਸੋ ਗੱਲਬਾਤ ਮੁੱਕਦੀ ਹੈ ਵੀ ਜੇ ਵੀ ਜੋ ਵੀ ਤੁਸੀਂ ਕਰਨਾ ਵਾ ਉੱਥੇ ਤੁਸੀਂ ਪਿਆਰ ਦੇ ਨਾਲ ਗੱਲ ਕਰਨੀ ਹੈ, ਇੱਥੇ ਗੁੱਸੇ ਦੇ ਨਾਲ ਤੁਹਾਡਾ ਮਸਲਾ ਹੱਲ ਨਹੀਂ ਹੋਣ ਵਾਲਾ, ਗੁੱਸੇ ਦੇ ਨਾਲ ਤੁਹਾਡੀ ਹੋਰ ਵੱਧ ਜੂਗਾ। ਤੁਸੀਂ ਸੋਚੋ ਕਿ ਤੁਸੀਂ ਫੜ ਲਿਆ ਬੱਚੇ ਨੇ, ਤੁਸੀਂ ਗੁੱਸੇ ਹੋਏ, ਬੱਚੇ ਨੇ ਗੁੱਸਾ ਕੀਤਾ, ਉਹ ਅੱਜ ਵੱਧ ਪੀਊਗਾ,
2: ਹਾਂਜੀ
0: ਹੋਰ ਕੁਛ ਵੀ ਨਾਲ ਪੀਊਗਾ, ਉਹਨੂੰ ਲੱਗੂਗਾ ਵੀ ਮੈਂ ਹੋਰ ਸਟ੍ਰੈਸ, ਹਾਂ ਮੈਂ ਹੋਰ ਵੀ ਸਟ੍ਰੈਸ ਦੇ ਵਿੱਚ ਆ ਗਿਆ। ਸੋ ਘੱਟ ਤੋਂ ਘੱਟ ਤਾਂ ਉਹਨਾਂ ਕੀ ਬੋਲੋ ਜਿੰਨਾ ਕੁ ਤੁਸੀਂ ਵਾਜਬ ਬੋਲ ਸਕਦੇ ਹੋ, ਅਤੇ ਬੱਚਾ ਜੇ ਬੋਲ ਰਿਹਾ ਤਾਂ ਉਹਨੂੰ ਬੋਲ ਲੈਣ ਦਿਉ, ਗੁੱਸਾ ਵੀ ਕਰ ਰਿਹਾ ਤਾਂ ਉਹਨੂੰ ਕਰ ਲੈਣ ਦਿਉ, ਇੱਕ ਵਾਰੀ ਉਹਨੂੰ ਆਪਣੇ ਮਨ ਦੀ ਗੱਲ ਕਰ ਲੈਣ ਦਿਉ, ਹੋ ਸਕਦਾ ਗੱਲੀਂ ਗੱਲੀਂ ਉਹ ਤੁਹਾਡਾ ਵੀ ਕੁਛ ਗਲਤੀ ਕੱਢੇ, ਤੁਹਾਡੇ 'ਚ ਵੀ ਨੁਕਸ ਕੱਢੇ, ਤੁਹਾਨੂੰ ਵੀ ਉਹ ਜ਼ਿੰਮੇਵਾਰ ਠਹਿਰਾਵੇ, ਅਤੇ ਕੋਈ ਨਹੀਂ ਸੱਚ ਸੁਣ ਲੈਣ ਦੇ ਵਿੱਚ ਕੋਈ ਉਹ ਨਹੀਂ,
2: ਹਾਂਜੀ
0: ਇੱਕ ਵਾਰੀ ਉਹਨੂੰ ਆਪਣੇ ਮਨ 'ਚੋਂ ਕੱਢ ਲੈਣ ਦਿਉ, ਜੋ ਵੀ ਆ ਕੋਸ਼ਿਸ਼ ਕਰੋ ਕਿ ਯੂ ਦੀ ਥਾਂ ਦੇ ਉੱਤੇ ਮੈਂ ਦੀ ਵਰਤੋਂ ਕਰ ਲਓ, ਉਹ ਕਿੱਦਾਂ ਕਿ ਬੱਚੇ ਤੂੰ ਇਹ ਕਹਿਣ ਦੀ ਬਜਾਏ ਕਿ ਤੂੰ ਗਲਤ ਹੈ,
2: ਹਾਂਜੀ
0: ਤੁਸੀਂ ਉਹਨੂੰ ਇਹ ਕਹੋ ਵੀ ਮੈਨੂੰ ਚਿੰਤਾ ਵਾ,
2: ਮੈਨੂੰ ਚਿੰਤਾ, ਮੈਂ ਸਕੂਲ 'ਚ ਵੀ ਇਹੀ ਗੱਲ ਸਿੱਖੀ ਸੀ ਕਿ ਇੰਸਟੈਡ ਆਫ ਯੂਜ਼ਿੰਗ ਯੂ ਯੂ ਸ਼ੁੱਡ ਯੂਜ਼ ਆਈ, ਤੁਸੀਂ ਕਹਿ ਸਕਦੇ ਮੈਨੂੰ ਇੱਦਾਂ ਲੱਗਦਾ ਕਿ ਇਹ ਗਲਤ ਕੰਮ ਆ, ਬਾਕੀ ਮੈਨੂੰ ਪਤਾ ਨਹੀਂ, ਜੇ ਮੈਂ ਰੀਸਰਚ ਕੱਢ ਕੇ ਲਿਆਈ ਹਾਂ ਮੈਨੂੰ ਫਿਰ ਪਤਾ ਹੈ ਕਿ ਇਹ ਗਲਤ ਕੰਮ ਆ, ਅਤੇ ਫਿਰ ਤੁਸੀਂ ਕਹਿ ਸਕਦੇ ਤੈਨੂੰ ਇੱਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ, ਇਹ ਤੇਰੀ ਸਿਹਤ ਲਈ ਗਲਤ ਕੰਮ ਆ, ਫਿਰ ਲਿਆਓ। ਫਿਰ ਜੇ ਤੁਸੀਂ ਪਹਿਲੇ ਸ਼ੁਰੂ ਕਰਤਾ ਕਿ ਤੂੰ ਇੱਦਾਂ ਦਾ ਕਿਉਂ ਕੰਮ ਕਰਦਾ ਪਿਆ, ਤੁਸੀਂ ਸਿੱਧਾ ਹੀ ਉਹਨਾਂ 'ਤੇ ਪਾਉਂਦੇ ਪਏ ਅਤੇ ਉਹਨਾਂ ਨੇ ਅਲਟੀਮੇਟਲੀ ਤੁਹਾਨੂੰ ਗਲਤ ਰਿਸਪੋਂਸ ਹੀ ਦੇਣਗੇ
0: ਉੱਥੇ ਰੁਕ ਗਈ ਤੁਹਾਡੀ ਕਨਵਰਸੇਸ਼ਨ
2: ਹਾਂਜੀ
0: ਅਤੇ ਲਾਸਟ ਦੇ ਵਿੱਚ ਆਪਾਂ ਇਹੋ ਹੀ ਕਹਾਂਗੇ ਕਿ ਇਹ ਇੱਕ ਦਿਨ 'ਚ ਨਹੀਂ ਤੁਹਾਡੀ ਸਮੱਸਿਆ ਹੱਲ ਹੋ ਜਾਣੀ ਜੇਕਰ ਕੋਈ ਇਸ ਪਾਸੇ ਗਿਆ ਵਾ ਤਾਂ
2: ਹਾਂਜੀ
0: ਹੈ ਨਾ ਤਾਂ ਉਹਨੂੰ ਤੁਸੀਂ ਟਾਈਮ ਦੇਣਾ ਪੈਣਾ ਤੁਹਾਨੂੰ ਹੌਲੀ ਹੌਲੀ ਹੌਲੀ ਹੌਲੀ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਅੱਜ ਤੁਸੀਂ ਗੱਲ ਕੀਤੀ ਆ ਅਤੇ
2: ਅੱਜ ਹੀ ਹੱਲ ਹੋ ਜੇ
0: ਇੱਦਾਂ ਨਹੀਂ ਸਾਰਾ ਕੁਛ ਹੋਣਾ ਤੁਹਾਨੂੰ ਹੁਣ ਜਿਹੜੀ ਚੀਜ਼ ਮੰਨ ਲਓ ਵਿਗੜੀ ਆ ਉਹਨੂੰ ਸਹੀ ਕਰਨ ਦੇ ਉੱਤੇ ਜ਼ਿਆਦਾ ਟਾਈਮ ਲੱਗਦਾ ਨਾ ਵਿਗੜੇ ਉਹਨੂੰ ਬਚਾਉਣ ਦੇ ਉੱਤੇ ਸਮਾਂ ਘੱਟ ਲੱਗਦਾ ਪਰ ਇੱਕ ਵਾਰੀ ਵਿਗੜ ਜੇ ਕੋਈ ਚੀਜ਼ ਉਹਨੂੰ ਠੀਕ ਕਰਨ ਦੇ
2: ਉੱਤੇ
0: ਵੱਧ ਸਮਾਂ ਲੱਗਦਾ ਸੋ ਇਹ ਤੁਸੀਂ ਧਿਆਨ ਦੇਣਾ ਪਹਿਲੀ ਗੱਲ ਤਾਂ ਕੋਸ਼ਿਸ਼ ਤੁਸੀਂ ਇਹ ਕਰਨੀ ਆ ਕਿ ਬੱਚਿਆਂ ਦੇ ਨਾਲ ਰੈਗੂਲਰ ਤੁਹਾਡੀ ਗੱਲਬਾਤ ਚੱਲਦੀ ਰਹੇ ਬੱਚਿਆਂ ਦੇ ਬਿਹੇਵੀਅਰ ਦੇ ਉੱਤੇ ਤੁਸੀਂ ਤੁਹਾਡਾ ਨੋਟਿਸ ਰਹੇ ਹਰ ਇੱਕ ਏਜ ਦੇ ਵਿੱਚ ਅੱਜ ਕੱਲ੍ਹ ਆਪਾਂ ਏਜ ਵੀ ਡਿਫਾਈਨ ਨਹੀਂ ਕਰ ਪਾਉਂਦੇ ਇਹ ਵੀ ਬੜੀ ਸਮੱਸਿਆ ਵਾ ਵੀ ਕਿਹੜੀ ਏਜ ਆ ਬੱਚੇ ਦੇ ਵਿਗੜਨ ਦੀ ਹਰ ਇੱਕ ਏਜ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਵਿਗਾੜ ਨੇ
2: ਹਾਂਜੀ
0: ਸੋ ਤੁਹਾਨੂੰ ਹਰ ਇੱਕ ਮੋੜ ਦੇ ਉੱਤੇ ਜਦੋਂ ਆਪਾਂ ਕਹਿ ਹੀ ਬੱਚਾ ਦਿੱਤਾ
2: ਬੱਚਾ ਹੀ ਕਹਿਦਾ ਤਾਂ ਫਿਰ ਸਮੱਸਿਆ ਉਹਨਾਂ ਨਾਲ ਹੀ ਲਾਈਕ ਸੰਬੰਧਿਤ
0: ਬਿਲਕੁਲ ਸੋ ਇਹ ਅਜੋਕੇ ਸਮੇਂ ਦੇ ਵਿੱਚ ਸਾਡੇ ਚੈਲੇਂਜਸ ਨੇ ਅਤੇ ਇਹ ਅੱਜ ਦਾ ਵਿਸ਼ਾ ਲਿਆਉਣ ਦੇ ਲਈ ਆਰਜ਼ਾ ਤੁਹਾਡਾ ਧੰਨਵਾਦ
2: ਥੈਂਕ ਯੂ
0: ਅਤੇ
2: ਸਾਰਿਆਂ ਸੁਣਿਆ ਵਾਲਿਆਂ ਨੂੰ ਥੈਂਕ ਯੂ ਅਤੇ ਜਿਨ੍ਹਾਂ ਨੇ ਵੀ ਮੈਨੂੰ ਮੈਸੇਜ ਭੇਜੇ ਧੰਨਵਾਦ ਤੁਹਾਡਾ ਬਹੁਤ ਬਹੁਤ ਹੋਪ ਕਿ ਸਾਰਿਆਂ ਨੂੰ ਟੋਪਿਕ ਬਹੁਤ ਵਧੀਆ ਪਸੰਦ ਆਇਆ ਹੈ ਅਤੇ ਪਲੀਜ਼ ਮੇਰੀ ਇਸ ਗੱਲ ਦਾ ਸੁਣ ਲਿਓ ਕਿ ਵੇਪਸ ਤੁਹਾਡੀ ਸਿਹਤ ਲਈ ਬਿਲਕੁਲ ਵਧੀਆ ਨਹੀਂ ਹੈਗੇ ਅਤੇ ਜੇਕਰ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਤਾਂ ਤੁਸੀਂ ਹੈਲਪਲਾਈਨ ਕਾਉਂਸਲਰ ਡਾਕਟਰ ਜੀ ਪੀ ਤੁਸੀਂ ਕਿਸੇ ਕੋਲ ਟਰੱਸਟਡ ਆਰਲ ਕੋਲ ਜਾ ਸਕਦੇ ਹੋ ਅਤੇ ਆਪਣੀ ਗੱਲ ਦਾ ਸੰਬੰਧਿਤ ਕਰ ਸਕਦੇ ਹੋ
0: ਜੀ ਬਿਲਕੁਲ ਅਤੇ ਸਾਡੇ ਨਾਲ ਅਰਜ਼ਾ ਜਾਂਦੇ ਜਾਂਦੇ ਨਾ ਸ਼੍ਰੇਆ ਆਈ ਆ ਅਤੇ ਉਹਨਾਂ ਨੂੰ ਗੱਲ ਕਰਕੇ ਅਤੇ ਫਿਰ ਆਪਾਂ ਛੁੱਟੀ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਸ਼੍ਰੇਆ ਤੁਸੀਂ ਆਉਂਦੇ ਰਹੋ
2: ਸਤਿ ਸ਼੍ਰੀ ਅਕਾਲ
3: ਦੀਦੀ
0: ਸਤਿ ਸ਼੍ਰੀ ਅਕਾਲ
3: ਕੀ ਹਾਲ ਹੈ
2: ਠੀਕ ਹੈ ਤੁਸੀਂ ਠੀਕ ਹੋ
3: ਹਾਂਜੀ ਤੁਸੀਂ ਠੀਕ ਹੋ
2: ਹਾਂਜੀ ਮੈਂ ਠੀਕ ਹਾਂ
0: ਕਿੱਥੇ ਹੋ
3: ਅੱਜ ਕੀ ਕਰਦੇ ਪਏ
0: ਅਸੀਂ ਬਸ ਹੁਣੇ ਰੋਟੀ ਖਾ ਕੇ ਹਟੇ ਹਾਂ
2: ਹਾਂਜੀ
0: ਹੁਣ ਪਾਣੀ ਪੀਂਦੇ ਪਏ ਆ ਹੁਣ ਅਸੀਂ ਪਾਰਕ ਖੇਡਣ ਲੱਗੇ ਆ
3: ਹਾਂਜੀ
0: ਹੁਣ ਅਸੀਂ ਸਲਾਈਡ ਲੈਣ ਲੱਗੇ ਆ
2: ਹਾਂਜੀ
3: ਹਾਂਜੀ
0: ਹੁਣ ਮੈਂ ਮੰਕੀ ਬਾਰ ਕਰਕੇ ਟਿਆ
3: ਹਾਂਜੀ
0: ਜੰਪ ਕੀਤੀ
3: ਹਾਂਜੀ
0: ਜਿਗ ਜੈਗ ਕੀਤਾ ਸੀ ਸੋ ਕੀਤਾ ਤੇ ਹੋਰ ਕੀ ਅਰਜ਼ਾ ਹੋਰ ਕੀ ਕੀਤਾ ਆਪਾਂ
2: ਹੋਰ ਕੀ ਤੁਸੀਂ ਤਾਂ ਕਹਿਤੇ ਸਾਰੇ ਟ੍ਰੈਂਪਲੀਨ ਜੇ ਤੁਹਾਡੀ ਪਾਰਕ ਚ ਹੈਗੀ
0: ਹੈ ਕੀਤੀ
2: ਮੰਕੀ ਬਾਰ ਜੀ ਹੁੰਦੀ ਪਰ ਉਹ ਹਿਲਦਾ ਤੁਸੀਂ ਉੱਤੇ ਭਾਵੇਂ ਬੈਠ ਜਾਓ ਜਾਂ ਤੁਸੀਂ ਹੱਥ ਫੜ ਕੇ ਬਾਰ ਤੇ ਉਹ ਖਿਸਕਦਾ ਥੱਲੇ ਜਿੱਦਾਂ ਲੰਬਾ ਜਿਹਾ ਸਵਿੰਗ ਹੁੰਦਾ ਜਾਣ ਨੂੰ
0: ਦੂਜੇ ਪਾਰਕ ਹੁੰਦਾ ਤੇ ਤੁਸੀਂ ਕੀ ਸੁਣਾਓਗੇ ਕੀ ਸੁਣਾਓਗੇ
3: ਬੋਲੀ
0: ਓਕੇ ਓਕੇ ਪਾਰਕ ਵਾਲੀ ਬੋਲੀ
3: ਬਾਰੀ ਬਸੀ ਕਟਿਆ ਸੀ ਬਾਰੀ ਬਸੀ ਕਟਿਆ ਸੀ ਕਟੀ ਅੰਦਰ ਲੱਡੂ ਮੈਂ ਕੱਪੜੇ ਧੋਂਦੀ ਨੂੰ ਅੱਖ ਮਾਰਿਆ ਡੱਡੂ ਮੈਂ ਕੱਪੜੇ ਧੋਂਦੀ ਨੂੰ ਅੱਖ ਮਾਰਿਆ ਡੱਡੂ ਬੱਲੇ ਬੱਲੇ
0: ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਓ ਥੈਂਕ ਯੂ ਤੇ ਵੀ
3: ਅਸੀਂ ਗੱਲ ਕਰੋ
0: ਹਾਂਜੀ ਸੀਸ ਨਾ ਵੀ ਕਰਾ ਦੋ ਹਾਂਜੀ ਕੀ ਕਰ ਰਹੇ
3: ਹੋ
0: ਏਡਾ ਔਖਾ ਨਾਂ ਲੈ ਲੈਂਦੇ ਹੋ ਤੁਸੀਂ ਓਏ ਦੋ ਡਬਲਯੂਆਂ ਵਾਲਾ ਨਾਂ ਤੁਸੀਂ ਤੇ ਵੇਖੋਗੇ ਯਾਰ ਕੀ ਸੁਣਾਓਗੇ ਫਿਰ
3: ਸ਼ੁਕਲਾ
0: ਹੋ ਸ਼ੁਕਲਾ ਓਕੇ ਆਉਣ ਦੋ ਫਿਰ
3: ਚੋਰੀ ਚੋਰੀ ਆਈਸਕ੍ਰੀਮ ਖਾਈ ਮਾਮੇ ਨੇ ਵੇਖ ਲਾ ਮਾਮੇ ਦੇ ਥੱਪੜ
0: ਉਹ ਬਿਸ਼ਮ ਹਾਂਜੀ ਚਾਹ ਪੀ ਆਏ ਜੀ ਥੈਂਕ ਯੂ। ਹੁਣ ਤਾਂ ਰੋਟੀ ਵੀ ਖਾ ਲਈ, ਚਾਹ ਵੀ ਪੀ ਲਈ, ਹੁਣ ਤਾਂ ਸੌਣ ਲੱਗੇ ਆਪਾਂ। ਚਾਹ ਦੇ ਨਾਲ ਸਿਰ ਖਾਧਾ ਇੱਕ ਦੂਜੇ ਦਾ ਹੈ। ਗੁੱਡ। ਚਾਹ ਦੇ ਨਾਲ ਡਬਲਯੂ ਖਾਧਾ। ਓਏ ਗੰਦਾ, ਓਏ ਓ, ਆਈ ਮੀਨ ਹੋਲ ਮੀਲ ਬ੍ਰੈਡ। ਗੁੱਡ ਗੁੱਡ ਗੁੱਡ ਗੁੱਡ। ਥੈਂਕ ਯੂ ਸਰਦਾਰ ਜੀ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਬਾਬਾ ਇਹ ਲੰਮੀ ਹੈ ਜੀ, ਅੱਜ ਤੇ ਚਾਰ ਚੰਦ ਲੱਗ ਜਾਣਾ, ਕੱਲ ਪੜਾਂਗੇ ਆਪਾਂ। ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵੈਲ ਡਨ ਆਰਜਾ ਪੁੱਤਰ, ਬਹੁਤ ਵਧੀਆ। ਅਤੇ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਕਹਿੰਦੇ। ਨਾਈਸ ਟੋਪਿਕ, ਮੋਸਟਲੀ ਯੂ ਕੰਸਿਡਰਡ ਆਲਮੋਸਟ, ਬਟ ਕਹਿੰਦੇ ਇਟਸ ਬੈਡ ਇਨ ਪਬਲਿਕ ਪਲੇਸਿਸ ਫੋਰ ਪੈਸਿਵ ਸਮੋਕਰਸ, ਇਟਸ ਵੈਰੀ ਚੀਪ ਇਨ ਪ੍ਰਾਈਜ਼ ਐਜ਼ ਵੈਲ। ਥੈਂਕ ਯੂ ਕਵਲ ਜੀ ਸਰ ਜਾਫੇ ਦੇ ਲਈ। ਅਤੇ ਰਿਚਰਡ ਜੀ ਕਹਿੰਦੇ ਨੇ ਕਿ ਕੰਗਰੈਚੁਲੇਸ਼ਨ ਟੂ ਆਰਜਾ, ਵੈਲ ਡਨ, ਅਤੇ ਯੂਅਰ ਕੋਨਫੀਡੈਂਸ, ਟਾਈਮਿੰਗ ਐਂਡ ਪੋਜ਼ਿੰਗ ਵੈਰੀ ਟਰੂਲੀ ਇੰਪ੍ਰੈਸਿਵ, ਅਤੇ ਇਟਸ ਵੰਡਰਫੁਲ ਟੂ ਸੀ how far you come since I had hurt you 2 years ago with the pneumonia ji. Just 15 year te you have such a bright future ahead.
2: Thank you so much.
0: te hun tade kolon ijazat lene inna kehnde hoye ke kuch galat kya gaya hove te dove hath jod ke maafi te apna khyal rakho, apne bachiyan da, apni sehat da khyal rakho, te aas paas de utte chhati marde raho ki ਸਮਾਜ 'ਚ ਚੱਲ ਕੀ ਰਿਹਾ। ਜੋ ਸਮਾਜ 'ਚ ਚੱਲ ਰਿਹਾ ਇਹਦਾ ਮਤਲਬ ਕਿ ਸਾਡੇ ਘਰ 'ਚ ਚੱਲ ਰਿਹਾ।
2: ਹਾਂਜੀ,
0: ਇਹ ਨਾ ਸੋਚੋ ਕਿ ਨਹੀਂ ਸਾਡੇ ਹਲੇ ਨਹੀਂ ਆ। ਸੋ ਸਮਾਜ 'ਚ ਚੱਲ ਰਹੀ ਚੀਜ਼ ਇੱਦਾਂ ਆ ਕਿ ਜਿੱਦਾਂ ਕੋਈ ਗਲਤ ਚੀਜ਼ ਇੱਦਾਂ ਹੁੰਦੀ ਆ, ਜਿੱਦਾਂ ਬਾਹਰ ਅੱਗ ਲੱਗੀ ਹੋਵੇ, ਕਿਸੇ ਵੇਲੇ ਵੀ ਹਵਾ ਦਾ ਬੁੱਲਾ ਦੂਜੇ ਪਾਸੇ ਨੂੰ ਹੋਇਆ, ਤੁਹਾਡਾ ਧਿਆਨ ਨਾ ਹੋਇਆ,
2: ਅਤੇ ਫਿਰ
0: ਤੁਸੀਂ ਪਾਣੀ ਦੀ ਬਾਲਟੀ ਕਿਤੇ ਨਾ ਫੜੀ ਹੋਈ, ਜਾਂ ਤੁਸੀਂ ਸਮਾਂ ਰਹਿੰਦਿਆਂ ਆਪਣੇ ਘਰ ਦੇ ਆਲੇ ਦੁਆਲੇ ਤੁਸੀਂ ਇੰਤਜ਼ਾਮ ਨਾ ਕੀਤੇ ਹੋਏ, ਅਤੇ ਫਿਰ ਕਿਸੇ ਵੇਲੇ ਵੀ ਕੁਛ ਵੀ ਹੋਣ ਦੇ ਚਾਂਸ ਹੁੰਦੇ ਆ। ਸੋ ਇਸ ਕਰਕੇ ਕੋਈ ਵੀ ਗੱਲਬਾਤ ਹੈ, ਕੋਈ ਵੀ ਭੈੜ, ਅਤੇ ਇੱਕ ਦੂਸਰੇ ਨਾਲ ਡਿਸਕਸ ਸਾਡੇ ਕਰਦੇ ਰਹਿਣਾ ਚਾਹੀਦਾ।
2: ਹਾਂਜੀ,
0: ਧੰਨਵਾਦ,
2: ਥੈਂਕ ਯੂ ਸਾਰਿਆਂ ਦਾ। ਅਤੇ ਮੈਂ ਮਾਫ਼ੀ ਮੰਗਦੀ ਹਾਂ ਜੇ ਮੈਂ ਕੋਈ ਗਲਤ ਚੀਜ਼ ਕਹਿਤੀ ਹੋਏ, ਅਤੇ ਹੋਪ ਕਿ ਸਾਰਿਆਂ ਨੂੰ ਟੋਪਿਕ ਵਧੀਆ ਹੈ। ਥੈਂਕ ਯੂ ਸੋ ਮਚ।
0: ਥੈਂਕ ਯੂ ਆਰਜਾ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ wic.gov.au/kinder ਤੇ ਜਾਓ।
0: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ, ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ,

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਅੱਜ 29 ਤਰੀਕ ਆ, ਸਤੰਬਰ ਦਾ ਮਹੀਨਾ, ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ, ਸੁਪਰੀਮ ਕੋਰਟ ਨੇ ਦਿੱਲੀ NCR 'ਚ ਜਬਰ ਜਨਾਹ ਦੀਆਂ ਘਟਨਾਵਾਂ 'ਤੇ ਆਪਣੇ ਤੌਰ 'ਤੇ ਨੋਟਿਸ ਲਿਆ ਅਤੇ ਇਸ ਨੂੰ ਪ੍ਰਸ਼ਾਸਨ ਦੀ ਜਿਹੜੀ ਹੈ ਨਾਕਾਮੀ ਦੱਸਿਆ। ਉੱਧਰ ਪੰਜਾਬ ਦੇ ਮਹਿਲਾ ਕਮਿਸ਼ਨ ਨੇ LPU ਅਤੇ ਚਿਤਕਾਰਾ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਘਟਨਾਵਾਂ 'ਤੇ ਦੋ ਦਿਨਾਂ ਦੇ ਅੰਦਰ ਅੰਦਰ ਜਿਹੜੀ ਹੈ ਉਹ ਰਿਪੋਰਟ ਮੰਗੀ ਹੈ। ਉੱਧਰ BJP ਤੇ ਅਕਾਲੀ ਦਲ ਨੇ ਦੋਸ਼ ਲਾਇਆ ਕਿ ਜਿਹੜੀਆਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਘਟਨਾ ਜਿਹੜੀ ਹੈ ਉਹ ਅਮਿਤ ਸ਼ਾਹ ਦੀ ਜਲੰਧਰ ਫੇਰੀ ਨੂੰ ਸਾਬੋਤਾਜ ਕਰਨ ਵਾਸਤੇ ਕਰਵਾਈ ਗਈ ਹੈ ਤੇ ਉਹਨਾਂ ਨੇ ਸਿੱਧਾ ਹੀ ਜਿਹੜਾ ਹੈ ਸੂਬਾ ਸਰਕਾਰ ਤੇ ਦੋਸ਼ ਲਾਇਆ ਤੇ ਇਸ ਮੁੱਦੇ ਦੇ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਬੋਲੇ, ਹਾਲਾਂਕਿ ਪਹਿਲਾਂ ਕਦੇ ਇੱਦਾਂ ਦੇ ਮਾਮਲਿਆਂ ਦੇ ਵਿੱਚ ਅਕਾਲ ਤਖ਼ਤ ਦਖਲ ਨਹੀਂ ਸੀ ਦਿੰਦਾ। ਉੱਧਰ ਸਾਡੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਸੁਪਰੀਮ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ। ਕੱਲ੍ਹ 28 ਤਰੀਕ ਸੀ ਉਹਨਾਂ ਦਾ ਜਨਮ ਦਿਹਾੜਾ, ਜੋ PAU ਲੁਧਿਆਣਾ ਦੇ ਵਿੱਚ ਮਨਾਇਆ ਗਿਆ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਜੇਕਰ ਆਪਾਂ ਗੱਲ ਕਰੀਏ ਲਵਲੀ ਯੂਨੀਵਰਸਿਟੀ ਦੀ, ਜਿੱਦਾਂ ਚਿਤਕਾਰਾ ਦੀ ਵੀ ਆਪਾਂ ਕੱਲ੍ਹ ਵੀ ਚਰਚਾ ਕੀਤੀ ਇਹਦੇ ਉੱਤੇ, ਸੋ ਇਸ ਸਿਲਸਿਲੇ ਦੇ ਵਿੱਚ ਹੁਣ ਰਾਜਨੀਤਿਕ ਐਂਗਲ ਜਿਹੜੇ ਆ ਉਹ ਨਜ਼ਰ ਆਉਣੇ ਸ਼ੁਰੂ ਹੋ ਗਏ, ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਇਸ ਵਿਸ਼ੇ ਦੇ ਉੱਤੇ ਥੋੜ੍ਹੀ ਜਿਹੀ। ਸੋ ਇਹ ਕਿੱਥੇ ਜਾ ਕੇ ਇਹ ਚੀਜ਼ ਰਲਦੀ ਹੈਗੀ, ਅਮਿਤ ਸ਼ਾਹ ਜੇਕਰ ਆ ਰਹੇ ਨੇ ਅਤੇ ਫਿਰ ਇਹ ਸਾਰਾ ਕੁਛ ਜਿਹੜਾ ਉਸ ਕਰਕੇ ਕੀਤਾ ਗਿਆ ਕਿ ਇਹ ਇੰਨੀ ਜਿਹੜਾ ਸੌਖਾ ਇਹ ਸਾਰਾ ਕੁਛ ਇਸ ਹੱਦ ਤੱਕ ਇੱਦਾਂ ਕਰਵਾ ਦੇਣਾ, ਜਾਂ ਫਿਰ ਇੰਨਾ ਜ਼ਿਆਦਾ ਇੰਪੋਰਟੈਂਟ ਜਾਂ ਵੱਡੀ ਗੱਲ ਹੈ ਅਮਿਤ ਸ਼ਾਹ ਦਾ ਆਉਣਾ ਕਿ ਇੰਨਾ ਵੱਡਾ ਜਿਹੜਾ ਉਹ ਕੁਛ ਨਾ ਕੁਛ ਉਹਨਾਂ ਦੇ ਆਉਣ ਤੋਂ ਪਹਿਲਾਂ ਇਹ ਜ਼ਰੂਰੀ ਹੀ ਹੋਣਾ, ਜਾਂ ਫਿਰ ਇਹਨੂੰ ਇੱਕ ਐਵੇਂ ਆਪਾਂ ਸਿਆਸੀ ਇੱਕ ਬਿਆਨ ਮੰਨ ਕੇ ਚੱਲੀਏ ਇਸ ਚੀਜ਼ ਦੀ ਬਜਾਏ ਕਿ ਇਹ ਜੇਕਰ ਕੁਛ ਹੋ ਰਿਹਾ ਵਾ ਅਤੇ ਉਹਦੇ ਉੱਤੇ ਕੋਈ ਪੁਣ ਛਾਣ ਹੋਵੇ, ਸੱਚ ਕੋਈ ਬਾਹਰ ਆਵੇ, ਇਹ ਚੀਜ਼ਾਂ ਗਾਂਹ ਨਾ ਹੋਣ, ਉਹਨੂੰ ਰਾਜਨੀਤਿਕ ਰੰਗ ਜਿਹੜਾ ਪਾਰਟੀਆਂ ਬੜੀ ਛੇਤੀ ਦੇਣਾ ਸ਼ੁਰੂ ਕਰ ਦਿੰਦੀਆਂ ਨੇ।
1: ਨਹੀਂ ਇਹ ਤਾਂ ਦੇਖੋ ਇਹ ਲੱਗਦਾ ਹੀ ਸੀ ਕਿ ਇਹਦੇ ਇਹਨੂੰ ਇਸ ਤਰੀਕੇ ਨਾਲ, ਖਾਸ ਕਰਕੇ ਇਸ ਯੂਨੀਵਰਸਿਟੀ ਦੇ ਜਿਹੜੇ ਹੈਗੇ ਮਾਲਕ ਹੈ ਜਾਂ ਚਾਂਸਲਰ ਹੈ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ, ਉਹਨਾਂ ਨੂੰ ਬਚਾਉਣ ਵਾਸਤੇ ਕੋਈ ਇੱਦਾਂ ਦੀ ਜਿਹੜੀ ਸੀ ਉਹ ਗੱਲ ਕੀਤੀ ਜਾ ਸਕਦੀ ਹੈ BJP ਵੱਲੋਂ ਤੇ। ਪਰ ਇਹ ਨਹੀਂ ਸੀ ਕਿ ਉਹ ਸਿੱਧਾ ਹੀ ਜਿਹੜਾ ਹੈ ਸੂਬਾ ਸਰਕਾਰ ਤੇ ਜਿਹੜਾ ਹੈ ਇਹ ਦੋਸ਼ ਲਾਉਣਗੇ, ਇਲਜ਼ਾਮ ਲਾਉਣਗੇ ਤੇ ਇਹਨੂੰ ਜਿਹੜਾ ਜੋੜਨਗੇ ਜਿਹੜੇ ਅਮਿਤ ਸ਼ਾਹ ਜੋ ਕੇਂਦਰੀ ਗ੍ਰਹਿ ਮੰਤਰੀ ਹੈ ਉਹਨਾਂ ਦੇ ਦੌਰੇ ਦੇ ਨਾਲ, ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਜਿਹੜਾ ਹੈ ਉਹ BJP ਨੇ ਇੱਥੇ ਨਸ਼ਿਆਂ ਦੇ ਖਿਲਾਫ਼ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਨਸ਼ਾ ਮੁਕਤ ਪੰਜਾਬ ਦੇ ਨਾਂ ਤੇ। ਪਹਿਲਾਂ ਉਹਨੂੰ ਰੱਥ ਯਾਤਰਾ ਦਾ ਨਾਂ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਉਹ ਚੋਂ ਰੱਥ ਯਾਤਰਾ ਜਿਹੜਾ ਸ਼ਬਦ ਆ ਉਹ ਹਟਾ ਲਿਆ ਗਿਆ ਤੇ ਇਹਦੀ ਜਿਹੜੀ ਸਮਾਪਤੀ ਹੋਣੀ ਆ ਉਹ 30 ਤਰੀਕ ਨੂੰ ਹੋਣੀ ਸੀ ਤੇ ਉਹ ਜਲੰਧਰ ਦੇ ਵਿੱਚ ਸਮਾਗਮ ਵੱਡਾ ਜਿਹੜਾ ਰੱਖਿਆ ਗਿਆ ਜਿੱਥੇ ਕਿਹਾ ਗਿਆ ਸੀ ਕਿ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਹ ਇਹਦਾ ਸਮਾਪਤੀ ਸਮਾਰੋਹ ਦੇ ਵਿੱਚ ਆਉਣਗੇ, ਕਿਉਂਕਿ ਸ਼ੁਰੂਆਤ ਦੇ ਵਿੱਚ ਜਿੱਦਣ ਇਹਦੀ ਸ਼ੁਰੂਆਤ ਹੋਈ ਸੀ ਪਠਾਨਕੋਟ ਤੋਂ ਉਦੋਂ ਜਿਹੜੇ BJP ਦੇ ਜਿਹੜੇ ਰਾਸ਼ਟਰੀ ਪ੍ਰਧਾਨ ਮਿਸਟਰ ਨਿਤਿਨ ਨਵੀਨ ਉਹਨਾਂ ਨੇ ਇਹਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਸੀ ਤੇ ਹੁਣ ਕਿਉਂਕਿ ਇਹ ਘਟਨਾ ਵਾਪਰ ਗਈ ਵਿੱਚ ਹੀ ਤੇ ਇਹਦੇ ਨਾਲ ਜਿਹੜਾ ਹੈ ਇੱਕ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ BJP ਦੇ ਜਿਹੜਾ ਲੀਡਰਾਂ ਨੇ ਬਿਆਨ ਦਿੱਤੇ ਨੇ ਜਾਂ ਬਿਆਨਬਾਜ਼ੀ ਕੀਤੀ ਹੈ ਤੇ ਉਹ ਤੋਂ ਜਿਹੜਾ ਇਹ ਲੱਗਦਾ ਕਿ ਇੱਕ ਤਾਂ ਇਹ ਹੈ ਕਿ ਉਹ ਆਪਣਾ ਇਹ ਆਪਣੇ ਜਿਹੜਾ ਹੈ ਇਸ ਪਾਸੇ ਤੋਂ ਧਿਆਨ ਲੋਕਾਂ ਦਾ ਜਿਹੜਾ ਉਹ ਹਟਾਉਣਾ ਚਾਹੁੰਦੇ ਨੇ ਕਿ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਇਹ ਕਿਉਂ ਵਾਪਰੀਆਂ, ਇਹਨਾਂ ਪਿੱਛੇ ਜਿਹੜੀ ਇਹ ਕਿਹੜੀ ਗੱਲ ਹੈ ਜਾਂ ਇਹਨਾਂ ਯੂਨੀਵਰਸਿਟੀ ਦੇ ਜਿਹੜੇ ਹੈਗੇ ਆ ਪ੍ਰਬੰਧ ਨੇ ਪ੍ਰਸ਼ਾਸਨ ਆ ਉਹਨਾਂ ਦਾ ਕੀ ਹੈ

0: ਤੇ ਦੂਜੇ ਪਾਸੇ ਜਿਹੜੀ ਇਹਨਾਂ ਨੇ ਯਾਤਰਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੀਤੀ ਹੈ ਤੇ ਉਹਨੂੰ ਵੀ ਕੋਈ ਬਹੁਤਾ ਰਿਸਪੌਂਸ ਉਸ ਰੂਪ ਦੇ ਵਿੱਚ ਨਹੀਂ ਮਿਲਿਆ। ਠੀਕ ਹੈ, ਬੀਜੇਪੀ ਦੇ ਆਪਣੇ ਜਿਹੜੇ ਵਰਕਰ ਹੈ ਉਹ ਜਾਂਦੇ ਰਹੇ ਹਰ ਥਾਂ ਤੇ, ਪਰ ਜਿੱਦਾਂ ਇਹ ਸੀ ਕਿ ਪੰਜਾਬ ਦੇ ਵਿੱਚ ਸ਼ਾਇਦ ਇਦਾਂ ਦਾ ਕੋਈ ਜਿਹੜਾ ਹੈ ਹੁੰਗਾਰਾ ਮਿਲੂਗਾ, ਕਿਉਂਕਿ ਕਈ ਥਾਵਾਂ ਤੇ ਮੀਡੀਆ ਦੇ ਸਾਹਮਣੇ ਵੀ, ਇੱਥੋਂ ਤੱਕ ਕਿ ਜਿਹੜਾ ਪਬਲਿਕ ਬ੍ਰੌਡਕਾਸਟਰ ਹੈ ਦੂਰਦਰਸ਼ਨ ਆਲ ਇੰਡੀਆ ਰੇਡੀਓ, ਉਹਨੂੰ ਵੀ ਇਹਦੇ ਲਈ ਜਿਹੜਾ ਹੈ ਉਹ ਵਰਤਿਆ ਗਿਆ ਤੇ ਉਹ ਇਸ ਮੁਹਿੰਮ ਦੇ ਵਿੱਚ ਜਿਹੜੇ ਕੋਈ ਠੋਸ ਗੱਲਾਂ ਕਰਨ ਦੀ ਬਜਾਏ ਕੁਛ ਲੇਡੀਜ਼ ਨੂੰ, ਉਹਨਾਂ ਮਾਵਾਂ ਨੂੰ ਜਿਹੜਾ ਹੈ ਉਹ ਲਿਆ ਕੇ ਪੇਸ਼ ਕੀਤਾ ਗਿਆ, ਸਟੇਜ ਤੇ ਵੀ ਲਿਆਂਦਾ ਗਿਆ ਕਿ ਉਹਨਾਂ ਦੇ ਬੱਚੇ ਨਸ਼ਿਆਂ ਨਾਲ ਮਰ ਗਏ ਨੇ ਜਾਂ ਨਸ਼ਿਆਂ ਦਾ ਸ਼ਿਕਾਰ ਹੋਏ ਨੇ, ਪਹਿਲਾਂ ਉਹਨਾਂ ਦਾ ਪਤੀ ਨਸ਼ਿਆਂ ਦਾ ਸ਼ਿਕਾਰ ਸੀ, ਤੇ ਉਹ ਸਿੱਧਾ ਸਿੱਧਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਇਹਦੇ ਤੇ ਕੁਛ ਜਿਹੜਾ ਉਹ ਨਹੀਂ ਕਰ ਰਹੀ, ਕਿਉਂਕਿ ਬੀਜੇਪੀ ਦੇ ਜਿਹੜੇ ਲੀਡਰਾਂ ਦੇ ਵੀ ਇਦਾਂ ਦੇ ਬਿਆਨ ਜਿਹੜੇ ਆ ਉਹ ਆ ਰਹੇ ਨੇ। ਤੇ ਹੁਣ ਜਿਹੜਾ ਇਹ ਇਸ਼ੂ ਹੈ ਇਹਦੇ ਤੇ ਖਾਸ ਕਰਕੇ ਅਕਾਲੀ ਦਲ ਵੀ ਜਿਹੜਾ ਹੈ ਉਹ ਨਾਲ ਜੁੜ ਗਿਆ। ਇਹ ਜਿਹੜਾ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਲਾ ਜਿਹੜਾ ਇਸ਼ੂ ਹੈ ਜਿਹਦੇ ਚ, ਤੇ ਇਹ ਕਿਹਾ ਗਿਆ ਕਿ ਇਹ ਜੋ ਸਾਰਾ ਕੁਛ ਹੈ ਇਹਦੇ ਤੇ ਕਿਸੇ ਬਾਹਰੀ ਤਾਕਤ ਨੇ ਕਰਵਾਇਆ, ਤੇ ਇਹੀ ਗੱਲ ਜਿਹੜੀ ਹੈ ਉਹ ਟੇਢੇ ਤਰੀਕੇ ਦੇ ਨਾਲ ਅਕਾਲ ਤਖ਼ਤ ਦੇ ਜਥੇਦਾਰ ਨੇ ਜਿਹੜੀ ਆ ਉਹ ਕੀਤੀ ਹੈ, ਕੁਲਦੀਪ ਸਿੰਘ ਗੜਗਾਜ ਨੇ। ਹਾਲਾਂਕਿ ਪਹਿਲਾਂ ਇਹ ਪਹਿਲੀ ਵਾਰ ਹੈ ਕੋਈ ਜਦੋਂ ਕੋਈ ਜਥੇਦਾਰ ਕੋਈ ਇਸ ਤਰ੍ਹਾਂ ਦੀ ਘਟਨਾ ਤੇ ਬੋਲਿਆ ਹੋਵੇ, ਹਾਲਾਂਕਿ ਨਾ ਉਹਦੇ ਨਾਲ ਕੋਈ ਸਿੱਖਾਂ ਦਾ ਲੈਣਾ ਦੇਣਾ, ਕਿਉਂਕਿ ਅਕਾਲ ਤਖ਼ਤ ਸਾਹਿਬ ਤਾਂ ਸਿੱਖਾਂ ਦੇ ਖਾਸ ਕਰਕੇ ਜਾਂ ਸਿੱਖ ਧਰਮ ਦੇ ਨਾਲ ਜਿਹੜੀ ਸੰਬੰਧਤ ਉਹਦੇ ਲਈ ਹੈ, ਪਰ ਉਹ ਤੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਪੰਜਾਬੀਆਂ ਦਾ ਖਾਸਾ ਨਹੀਂ ਹੈ। ਜਿਹੜੀ ਬੋਲੀ ਬੀਜੇਪੀ ਵਾਲੇ ਬੋਲਦੇ ਆ ਕਿ ਬਾਹਰੋਂ ਆਏ ਲੋਕਾਂ ਨੇ ਕਰਵਾਇਆ, ਬਾਹਰੋਂ ਜਿਹੜੇ ਕੌਣ ਅੰਦਰ ਘੁਸਪੈਠ ਕਰ ਗਏ ਤੇ ਇਹ ਵਿਦਿਆਰਥੀ ਨਹੀਂ ਸੀ, ਤੇ ਇਸ ਤਰ੍ਹਾਂ ਦੀ ਉਹੀ ਬੋਲੀ ਜਿਹੜੀ ਹੈ ਉਹ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਬੋਲ ਰਹੇ ਨੇ, ਉਹੀ ਬੋਲੀ ਜਿਹੜੇ ਹੈ ਕੁਲਦੀਪ ਸਿੰਘ ਗੜਗੱਜ ਬੋਲ ਰਹੇ ਨੇ। ਤੇ ਖੈਰ ਜੋ ਬੀਜੇਪੀ ਨੇ ਕਹਿਣਾ ਉਹ ਤਾਂ ਬੀਜੇਪੀ ਤਾਂ ਇਹ ਗੱਲ ਜਿਹੜੀ ਹੈ ਉਹ ਕਹੀ ਰਹੀ ਹੈ। ਤੇ ਸੋ ਉੱਥੋਂ ਇੱਥੋਂ ਹੁਣ ਇਹ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਜੋ ਸੂਬਾ ਸਰਕਾਰ ਹੈ ਇਹਨੂੰ ਜ਼ਿੰਮੇਵਾਰੀ ਸਾਰੀ ਇਸਦੀ ਇਹਦੇ ਤੇ ਸੁੱਟਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤੇ ਇੱਥੋਂ ਤੱਕ ਕਿ ਜਿਹੜੇ ਰਵਨੀਤ ਬਿੱਟੂ ਨੇ ਜਿਹੜੀ ਇਹ ਗੱਲ ਕੀਤੀ ਹੈ ਤੇ ਕਿ ਉਹਨੇ ਜਾਣ ਬੁੱਝ ਕੇ ਜਿਹੜਾ ਹੈਗਾ ਇਹਨੂੰ ਸਾਰੇ ਨੂੰ ਜਿਹੜਾ ਐਂਟੀ ਡਰੱਗ ਜਿਹੜਾ ਯਾਤਰਾ ਜਿਹੜੀ ਚੱਲੀ ਹੈ ਤੇ ਉਹਨੂੰ ਖਰਾਬ ਕਰਨ ਵਾਸਤੇ ਇਹ ਸਾਰਾ ਕੁਛ ਕੀਤਾ, ਤੇ ਇਸੇ ਕਰਕੇ ਉੱਥੇ ਇਹ ਸਾਰਾ ਕੁਛ ਹੋਣ ਦਿੱਤਾ ਨਹੀਂ, ਕਦੇ ਏਦਾਂ ਭੰਨ ਤੋੜ ਦੀ ਕਾਰਵਾਈ ਏਦਾਂ ਨਹੀਂ ਹੋਈ। ਹਾਲਾਂਕਿ ਇਹ ਕੋਈ ਪਹਿਲੀ ਗੱਲ ਨਹੀਂ, ਜਦੋਂ ਵਿਦਿਆਰਥੀ ਭੜਕਦੇ ਆਮ ਤੌਰ ਤੇ ਇਹ ਅੱਗਾਂ ਲਾਉਣ ਵਾਲੀ ਬੱਸਾਂ ਨੂੰ ਸਾੜਨ ਵਾਲੀ, ਕਿੰਨੀਆਂ ਹੀ ਇੱਥੇ ਅੰਦੋਲਨ ਹੋਏ ਨੇ ਵਿਦਿਆਰਥੀ ਅੰਦੋਲਨ, ਤੇ ਏਦਾਂ ਦੀਆਂ ਜਿਹੜੀਆਂ ਉਹ ਘਟਨਾਵਾਂ ਅਕਸਰ ਵਾਪਰ ਜਾਂਦੀਆਂ ਨੇ। ਤੇ ਉਹਨਾਂ ਨੇ ਨਾਲ ਇਹ ਵੀ ਗੱਲ ਕੀਤੀ ਕਿ ਜਿਹੜਾ ਮਿਸਟਰ ਅਸ਼ੋਕ ਮਿੱਤਲ ਜਿਹੜੇ ਰਾਜ ਸਭਾ ਦੇ MP ਨੇ ਉਹ ਆਮ ਆਦਮੀ ਪਾਰਟੀ ਛੱਡ ਕੇ ਜਿਹੜਾ ਹੈ ਉਹ ਇਹਦੇ ਚ ਆ ਗਏ BJP ਚ, ਵੀ ਇਸ ਕਰਕੇ ਵੀ ਜਿਹੜੀ ਹੈ ਸੂਬਾ ਸਰਕਾਰ ਨੇ ਇਹ ਜਾਣ ਬੁੱਝ ਕੇ ਇਹ ਸਾਰਾ ਕੁਛ ਕਰਵਾਇਆ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਕਾਂਗਰਸ ਇਹਨਾਂ ਮਾਮਲਿਆਂ ਤੇ, ਕਿਉਂਕਿ ਕਾਂਗਰਸ ਵੈਸੇ BJP ਦੇ ਪੂਰਾ ਖਿਲਾਫ਼ ਹੈ, ਪਰ ਇਹਨਾਂ ਮਾਮਲਿਆਂ ਚ ਪੰਜਾਬ ਚ ਜਿਹੜੀ ਹੈ ਕਾਂਗਰਸ ਦੀ ਸੁਰ ਕੁਛ ਹੋਰ ਹੁੰਦੀ ਹੈ। ਤੇ ਇਹਦੇ ਚ ਜਿਹੜੇ ਹੈ ਕਾਂਗਰਸ ਦੇ ਗੁਰਦਾਸਪੁਰ ਤੋਂ MP ਨੇ ਉਹਨਾਂ ਨੂੰ ਵੀ ਨੇ ਵੀ ਇਹੀ ਗੱਲ ਕੀਤੀ ਕਿ ਬਾਹਰੋਂ ਕੋਈ ਆਏ ਤੱਤਾਂ ਨੇ ਇਹ ਕਾਰਵਾਈ ਕੀਤੀ ਹੈ। ਤੇ ਇਹੀ ਇਸੇ ਤਰੀਕੇ ਦੀ ਜਿਹੜੀ ਗੱਲ ਹੈ ਉਹ ਜਿਹੜੇ ਰਾਜਾ ਵੜਿੰਗ ਜਿਹੜੇ ਪ੍ਰਧਾਨ ਹੈ ਉਹਨਾਂ ਨੇ ਜਿਹੜੀ ਇਹ ਗੱਲ ਕੀਤੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜਾ ਪਾਰਲੀਮੈਂਟ ਮਾਫ਼ ਕਰਨਾ ਜਿਹੜੇ ਵਿਧਾਨ ਸਭਾ ਦੇ ਵਿੱਚ ਅਪੋਜੀਸ਼ਨ ਦੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ, ਤੇ ਉਹਨਾਂ ਨੇ ਵੀ ਜਿਹੜੀ ਹੈ ਇਹ ਜਿਹੜੀਆਂ ਇਹ ਗੱਲ ਜਿਹੜੀ ਕੀਤੀ ਹੈ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਹੈ ਉਹ ਇਸ ਤੇ ਚਿੰਤਾ ਜ਼ਾਹਰ ਕਰਦੇ ਨੇ ਜਿਹੜੇ ਵਿਦਿਆਰਥੀ ਨੇ। ਤੇ ਪਰ ਯੂਨੀਵਰਸਿਟੀ ਵੱਲ ਕਿਸੇ ਵੀ ਲੀਡਰ ਨੇ, ਨਾ ਕਾਂਗਰਸ ਨੇ ਨਾ ਅਕਾਲੀ ਦਲ ਨੇ, ਤੇ ਇਹ ਇਸ਼ਾਰਾ ਨਹੀਂ ਕੀਤਾ ਕਿ ਉੱਥੇ ਦਾ ਜਿਹੜਾ ਅੰਦਰੂਨੀ ਪ੍ਰਬੰਧ ਹੈ ਉੱਥੇ ਉਹ ਕੀ ਹੈ, ਉਹਨਾਂ ਕੋਲ ਸਿਕਿਉਰਿਟੀ ਦਾ ਕੀ ਸਿਸਟਮ ਹੈ, ਇਹ ਬਿਲਕੁਲ ਨਹੀਂ। ਇਹ ਸਾਰਿਆਂ ਨੇ ਜਿਹੜਾ ਹੈ ਉਹ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਸੂਬਾ ਸਰਕਾਰ ਹੈ ਜਿਹੜੀ ਉਹਦੇ ਤੇ ਮਰ ਦਿੱਤੀ ਜਾਵੇ। ਹਾਲਾਂਕਿ ਚਲੋ BJP ਦਾ ਤਾਂ ਇਹ ਨਿਸ਼ਾਨਾ ਹੀ ਖਾਸ ਹੈ, ਤੇ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਜਿਹੜੇ ਹਾਲਾਂਕਿ ਜਾਖੜ ਸਾਹਿਬ ਹੁਣ ਪ੍ਰਧਾਨ ਨਹੀਂ ਰਹੇ ਤੇ ਜਾਖੜ ਸਾਹਿਬ ਇੱਕ ਸਮਝਦਾਰ ਆਗੂ ਵਜੋਂ ਮੰਨੇ ਜਾਂਦੇ ਸੁਨੀਲ ਜਾਖੜ ਤੇ, ਪਰ ਹੁਣ ਉਹਨਾਂ ਨੇ ਵੀ ਜਿਹੜੀ ਹੈ ਉਹ ਸੇਮ ਹੀ ਇਹ ਗੱਲ ਕੀਤੀ ਹੈ ਕਿ 2 ਦਿਨ ਪਹਿਲਾਂ ਜਦੋਂ ਅਮਿਤ ਸ਼ਾਹ ਦਾ ਜਲੰਧਰ ਦਾ ਦੌਰਾ ਹੈ ਤੇ ਇਹ ਘਟਨਾ ਜਿਹੜੀ ਇੱਥੇ ਕਿਵੇਂ ਜਿਹੜੀ ਆ ਉਹ ਵਾਪਰ ਗਈ। ਸੋ ਇਹ ਜਿਹੜੀ ਦੇਖੋ ਇਹ ਪੈਰਲਲ 2 ਯੂਨੀਵਰਸਿਟੀਆਂ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ। ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕੱਲ ਵੀ ਕਿ ਇਹ ਪਹਿਲੀ ਗੱਲ ਨਹੀਂ ਕਿ ਇਹ ਸਿਰਫ ਪੰਜਾਬ ਦੀਆਂ ਯੂਨੀਵਰਸਿਟੀ ਦੇ ਵਿੱਚ ਹੀ ਇੱਦਾਂ ਦੀ ਮਸਲਾ ਹੋਇਆ, ਭਾਵੇਂ ਸੁਸਾਈਡ ਹੋਵੇ ਭਾਵੇਂ ਹੋਰ, ਇਹ ਰਾਜਸਥਾਨ ਦੇ ਵਿੱਚ ਵੀ ਕਿੰਨੇ ਵਾਰੀ ਇਹ ਕੇਸ ਸਾਹਮਣੇ ਆਏ ਨੇ ਤੇ ਮਹਾਰਾਸ਼ਟਰ ਦੇ ਵਿੱਚ ਹੋਰਨਾਂ ਸੂਬਿਆਂ ਦੇ ਵਿੱਚ ਵੀ ਇਹ ਮਾਮਲੇ ਜਿਹੜੇ ਸਾਹਮਣੇ ਆਏ ਨੇ, ਪਰ ਇਸ ਤਰ੍ਹਾਂ ਦਾ ਕਿਸੇ ਨੇ ਕਦੇ ਵੀ ਸਿਆਸੀ ਤੌਰ ਤੇ ਜਿਹੜੀ ਹੈ ਕਿਸੇ ਦੂਜੀ ਪਾਰਟੀ ਦੇ ਖਿਲਾਫ ਜਾਂ ਦੂਜੀ ਸਰਕਾਰ ਦੇ ਖਿਲਾਫ ਇਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀ ਨਹੀਂ ਕੀਤੀ। ਹੁਣ ਇੱਥੋਂ ਇੱਕ ਗੱਲ ਜਿਹੜੀ ਆ ਉਹ ਸਾਫ ਲੱਗਦੀ ਹੈ ਝਲਕਦੀ ਕਾਂਗਰਸ ਦੇ ਬਿਆਨਾਂ ਤੋਂ ਵੀ ਤੇ ਅਕਾਲੀ ਦਲ ਦੇ ਤੋਂ ਵੀ, ਚਲੋ ਬੀਜੇਪੀ ਤਾਂ ਹੈ ਹੀ ਹੈ ਕਿਉਂਕਿ ਬੀਜੇਪੀ ਦਾ ਤਾਂ ਹੁਣ ਮੁੱਖ ਨਿਸ਼ਾਨਾ ਹੀ ਇਹ ਹੈ 2027 ਦੀ ਜਿਹੜੀ ਇਲੈਕਸ਼ਨ ਆ, ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਵੀ ਕਿਤੇ ਕੁਛ ਜਿਹੜੀਆਂ ਡਿਵੈਲਪਮੈਂਟ ਦੀਆਂ ਐਕਟੀਵਿਟੀ ਆ ਸਰਕਾਰ ਦੀਆਂ ਜਾਂ ਹੋਰ ਆ ਕਿਤੇ ਸਰਕਾਰ ਰਿਪੀਟ ਨਾ ਕਰ ਜੇ, ਤੇ ਵਾਰ ਵਾਰ ਜਿਹੜੀ ਗੱਲ ਹੈ ਫਿਰ ਉਹ ਸਰਕਾਰ ਦੇ ਉੱਪਰ ਲਿਆ ਕੇ ਜਿਹੜੀ ਸੁੱਟੀ ਜਾਂਦੀ ਹੈ ਤੇ ਕਿ ਕੋਈ ਵੀ ਕੋਈ ਕਿਸੇ ਤਰੀਕੇ ਦਾ ਬਹਾਨਾ ਬਣੇ। ਹੁਣ ਜਿਹੜਾ ਨਸ਼ਿਆਂ ਵਾਲਾ ਜਿਹੜੀ ਗੱਲ ਹੈ ਤੇ ਉਹ ਇੱਕ ਪਾਸੇ ਸਰਕਾਰ ਆਪਣਾ ਇਹ ਚਲਾ ਰਹੀ ਹੈ ਕਿ ਜਿਹੜੀ ਹੈ ਯੁੱਧ ਨਸ਼ਿਆਂ ਵਿਰੁੱਧ, ਤੇ ਫਿਰ ਲਗਾਤਾਰ ਸੰਗਰੂਰ ਦੇ ਵਿੱਚ 2-3 ਘਟਨਾਵਾਂ ਏਦਾਂ ਦੀਆਂ ਵਾਪਰੀਆਂ ਜਿੱਥੇ ਇਹ ਹੋਇਆ ਕਿ ਇੱਕ ਵਿਅਕਤੀ ਨੇ ਚਲੋ ਕਾਲਾ ਝੰਡਾ ਜਿਹੜਾ ਸੀਗਾ ਉਹ ਵਿਖਾਤਾ ਤੇ ਉਹਦੇ ਤੇ ਸਾਰੀਆਂ ਵਿਰੋਧੀ ਧਿਰਾਂ ਇੱਦਾਂ ਹੋ ਗਈਆਂ ਕਿ ਬਹੁਤ ਵੱਡਾ ਕਹਿਰ ਹੋ ਗਿਆ ਤੇ ਉੱਥੇ ਇਕੱਠੀਆਂ ਹੋ ਗਈਆਂ, ਮਨੁੱਖੀ ਅਧਿਕਾਰ ਸੰਗਠਨ ਵੀ ਜਿਹੜਾ ਹੈਗਾ ਉੱਥੇ ਪਹੁੰਚ ਗਿਆ। ਤੇ ਇਸੇ ਤਰ੍ਹਾਂ ਗੁਲਜ਼ਾਰ ਸਿੰਘ ਵਾਲੀ ਤੇ ਜਿਹੜੀ ਘਟਨਾ ਹੈ ਜਿਹਨੇ ਸੁਸਾਈਡ ਕਰ ਲਿਆ ਜ਼ਹਿਰ ਖਾ ਕੇ, ਇਹ ਕਹਿ ਕੇ ਕਿ ਮੇਰਾ ਪੁੱਤਰ ਹੈ ਉਹ ਨਸ਼ਿਆਂ ਚ ਪਿਆ ਹੋਇਆ, ਤੇ ਦੇਖੋ ਨਸ਼ਿਆਂ ਦਾ ਜਿਹੜਾ ਇਹ ਬੁਰਾਈ ਹੈ ਇਹ ਤਾਂ ਹੈ ਨੀ ਕਿ ਇਹ ਸਰਕਾਰ ਆਉਣ ਤੋਂ ਬਾਅਦ ਹੋਈ ਹੈ, ਇਹ ਤਾਂ ਇਸ ਤੋਂ ਵੀ ਪਹਿਲੀ ਸਰਕਾਰ ਤੋਂ ਪਹਿਲਾਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਵੇਲੇ ਤੋਂ ਜਿਹੜੀ ਹੈ ਉਹ ਚੱਲ ਰਹੀ ਹੈ। ਤੇ ਪਰ ਹੁਣ ਇਸ ਤਰੀਕੇ ਨੂੰ ਲੈ ਕੇ ਸਾਰਾ ਹੀ ਜਿਹੜਾ ਹੈਗਾ ਜ਼ੋਰ ਇਹਨਾਂ ਵਿਰੋਧੀ ਪਾਰਟੀਆਂ ਦਾ ਇਹ ਲੱਗਿਆ ਹੋਇਆ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬੀਜੇਪੀ ਵੀ ਇਸ ਗੱਲ ਤੇ ਉਹਨਾਂ ਕੁਛ ਲੇਡੀਜ਼ ਨੂੰ ਲਿਆ ਕੇ ਉਹਨਾਂ ਨੇ ਨਾ ਹੀ ਰੱਖਿਆ ਕਿ ਮਾਵਾਂ ਦੀ ਜਿਹੜੀ ਹੈ ਪੁਕਾਰ ਜਾਂ ਮਾਵਾਂ ਦੀ ਵੰਗਾਰ ਇੱਦਾਂ ਦੀ, ਕਿਉਂਕਿ ਪੰਜਾਬ ਸਰਕਾਰ ਨੇ ਜੋ ਔਰਤਾਂ ਨੂੰ 1000 ਰੁਪਇਆ ਮਹੀਨਾ ਤੇ 1500 ਰੁਪਇਆ ਮਹੀਨਾ ਦੇਣ ਦੀ ਸਕੀਮ ਦਾ ਨਾ ਹੀ ਮਾਵਾਂ ਧੀਆਂ ਸਤਿਕਾਰ ਯੋਜਨਾ ਰੱਖਿਆ ਹੋਇਆ, ਉਹਦੇ ਇਸ ਤਰੀਕੇ ਦੇ ਨਾਲ ਜਿਹੜਾ ਇਹ ਨਸ਼ਿਆਂ ਵਿਰੁੱਧ ਮੁਹਿੰਮ ਦੇ ਵਿੱਚ ਇਹ ਬੀਜੇਪੀ ਨੇ ਜੋ ਇੱਥੇ ਕੋਸ਼ਿਸ਼ ਕੀਤੀ, ਪਰ ਉਸ ਤਰ੍ਹਾਂ ਦਾ ਰਿਸਪੋਂਸ ਪਾਰਟੀ ਨੂੰ ਜਿਹੜਾ ਹੈ ਉਹ ਨਹੀਂ ਮਿਲਿਆ। ਸ਼ਾਇਦ ਉਹਦੇ ਤੋਂ ਵੀ ਸ਼ਾਇਦ ਬੁਖਲਾਹਟ ਚ ਆ ਕੇ ਇੱਦਾਂ ਦੀ ਜਿਹੜੀ ਬਿਆਨਬਾਜ਼ੀ ਹੈ ਉਹ ਕੀਤੀ ਜਾ ਰਹੀ ਹੈ। ਪਰ ਮਸਲੇ ਹੋਰ ਬਹੁਤ ਨੇ, ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਨੇ ਸਾਰਾ ਕੁਛ ਇੱਥੇ ਠੀਕ ਕਰਤਾ ਜਾਂ ਹੋਰ, ਤੇ ਜਿਹੜੇ ਮਸਲਿਆਂ ਦੇ ਉੱਤੇ ਵਿਰੋਧੀ ਪਾਰਟੀਆਂ ਵਿਰੋਧੀ ਧਿਰਾਂ ਭਾਵੇਂ ਉਹ ਕਾਂਗਰਸ ਹੈ ਭਾਵੇਂ ਅਕਾਲੀ ਦਲ ਹੈ ਭਾਵੇਂ ਬੀਜੇਪੀ ਹੈ ਉਹ ਬਿਲਕੁਲ ਹੀ ਚੁੱਪ ਨੇ, ਤੇ ਉਹਨਾਂ ਤੇ ਉਹਨਾਂ ਦਾ ਨਾ ਕਿਤੇ ਕੋਈ ਉਹ ਜਨਤਕ ਇਕੱਠ ਕਰ ਰਹੇ ਨੇ ਨਾ ਕਿਤੇ ਹੋਰ ਕੋਈ ਗੱਲ ਕਰ ਰਹੇ ਨੇ, ਸਿਰਫ ਤੇ ਸਿਰਫ ਇੱਕ ਨਸ਼ਿਆਂ ਵਾਲੀ ਗੱਲ ਨੂੰ ਵਾਰ ਵਾਰ ਰਿਪੀਟ ਕੀਤਾ ਜਾਂਦਾ ਤੇ ਜਾਂ ਫਿਰ ਲਾ ਐਂਡ ਆਰਡਰ ਦੀ ਜਿਹੜੀ ਆ ਉਸ ਗੱਲ ਨੂੰ ਰਿਪੀਟ ਕੀਤਾ ਜਾਂਦਾ। ਤੇ ਲਾ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹ ਲਗਭਗ ਜਿੱਦਾਂ ਦੀ ਪੂਰੇ ਦੇਸ਼ ਦੇ ਵਿੱਚ ਹੈ ਉਦਾਂ ਦੀ ਪੰਜਾਬ ਦੇ ਵਿੱਚ ਹੈ, ਪੰਜਾਬ ਨੂੰ ਕੋਈ ਉਸ ਤੋਂ ਅਲੈਦਾ ਕਰਕੇ ਜਿਹੜਾ ਨਹੀਂ ਦੇਖਿਆ ਜਾ ਸਕਦਾ, ਪਰ ਕਿਉਂਕਿ ਕੋਈ ਮੁੱਦਾ ਹੋਰ ਹੈ ਨਹੀਂ ਤੇ ਜਿਹੜੇ ਮੁੱਦੇ ਹੈ ਉਹਨਾਂ ਦੇ ਉੱਤੇ ਇਹ ਕੰਸੋਲੀਡੇਟ ਹੋ ਨਹੀਂ ਰਹੇ, ਨਾ ਕਾਂਗਰਸ ਕਰ ਰਹੀ ਹੈ ਕੁਛ। ਮੁੱਦੇ ਤਾਂ ਬਹੁਤ ਨੇ ਇੱਥੇ, ਬੇਰੁਜ਼ਗਾਰੀ ਦਾ ਜਿਹੜਾ ਹੈਗਾ ਉਹ ਮੁੱਦਾ ਜਿਹੜਾ ਸਭ ਤੋਂ ਵੱਡਾ ਹੈ, ਤੇ ਜਿਹੜੀਆਂ ਹੋਰ ਸਮੱਸਿਆਵਾਂ ਨੇ ਜਿਹੜੀਆਂ ਇਹੋ ਜਿਹੀਆਂ ਸਮੱਸਿਆਵਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਕੇਂਦਰ ਨਾਲ ਵੀ ਜਾ ਕੇ ਜੁੜਦੀਆਂ ਨੇ, ਤੇ ਉਹ ਸਮੱਸਿਆਵਾਂ ਨੇ ਚਲੋ ਬੀਜੇਪੀ ਤਾਂ ਨਹੀਂ ਉਠਾਏਗੀ ਉਹਨਾਂ ਨੂੰ, ਕਾਂਗਰਸ ਅਕਾਲੀ ਦਲ ਇਹ ਪਾਰਟੀਆਂ ਦਾ ਜਿਹੜੀਆਂ ਉਹਨਾਂ ਸਮੱਸਿਆਵਾਂ ਨੂੰ ਉਠਾ ਸਕਦੀਆਂ ਨੇ, ਜਾਂ ਪਿੱਛੇ ਹੁਣ ਜਿਹੜਾ ਵੋਟਾਂ ਵਾਲਾ ਇਸ਼ੂ ਹੈ ਇਹ ਪੰਜਾਬ ਦੇ ਵਿੱਚ ਇਹਦੇ ਤੇ ਕੋਈ ਵੀ ਜਿਹੜਾ ਹੈ ਉਹ ਰਿਐਕਸ਼ਨ ਨਹੀਂ ਹੈ, ਤੇ ਇੰਨਾ ਕੁਛ ਹੋਇਆ ਦਿੱਲੀ ਦੇ ਵਿੱਚ 2 ਚੋਣ ਕਮਿਸ਼ਨਰਾਂ ਨੇ ਆਪਣੇ ਇਤਰਾਜ਼ ਕੀਤੇ ਆ ਉਹ ਦਰਜ ਕਰਾਏ ਆ, ਤੇ ਇੱਥੇ ਇਹ ਲੱਗਦਾ ਕਿ ਕੋਈ ਇਸ ਗੱਲ ਦਾ ਅਸਰ ਹੀ ਨਹੀਂ, ਹਾਲਾਂਕਿ ਅਸਰ ਸਭ ਤੋਂ ਵੱਧ ਇੱਥੇ ਹੋਣਾ ਚਾਹੀਦਾ, ਉਹਦਾ ਰਿਐਕਸ਼ਨ ਸਭ ਤੋਂ ਵੱਧ ਇੱਥੋਂ ਹੋਣਾ ਚਾਹੀਦਾ, ਕਿਉਂਕਿ ਜਿਹੜੀਆਂ 27 ਦੇ ਵਿੱਚ ਸਭ ਤੋਂ ਪਹਿਲਾਂ ਚੋਣਾਂ ਜਿਹੜੀਆਂ ਇੱਥੇ ਫਰਵਰੀ ਦੇ ਵਿੱਚ ਹੋਣੀਆਂ ਨੇ ਤੇ ਛੇਤੀ ਉਹਨਾਂ ਦਾ ਐਲਾਨ ਵੀ ਹੋਣ ਵਾਲਾ, ਤੇ ਪਰ ਉਸ ਪਾਸੇ ਜਿਹੜਾ ਨਾ ਕਾਂਗਰਸ ਕੋਈ ਧਿਆਨ ਧਰਦੀ ਹੈ ਨਾ ਹੋਰ, ਠੀਕ ਹੈ ਕਿਤੇ ਛਿੱਟ ਮੁੱਟ ਛੋਟਾ ਮੋਟਾ ਕੋਈ ਰੈਲੀ ਕਰ ਲਈ ਜਾਂ ਉੱਥੇ ਕਿਤੇ ਵਰਕਰਾਂ ਨੂੰ ਸੰਬੋਧਨ ਕਰਤਾ ਇੰਨੀ ਕੁ, ਪਰ ਲਾਮਬੰਦੀ ਜਿਹੜੀ ਉਹ ਕਿਤੇ ਨਹੀਂ। ਹੁਣ ਜਦੋਂ ਵੀ ਕੋਈ ਇੱਦਾਂ ਦਾ ਇਸ਼ੂ ਆਉਂਦਾ, ਤੇ ਹੁਣ ਹਾਲਾਂਕਿ ਇਸ਼ੂ ਤਾਂ ਇਹ ਯੂਨੀਵਰਸਿਟੀ ਦੇ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਲੈ ਕੇ ਹੈ, ਤੇ ਇਸ਼ੂ ਤਾਂ ਇਹ ਹੈ ਜੇ ਕਾਂਗਰਸ ਉਠਾਉਣਾ ਚਾਹੇ ਕਿ ਜਿਹੜੀਆਂ ਇੱਥੋਂ ਦੀਆਂ ਸਰਕਾਰੀ ਯੂਨੀਵਰਸਿਟੀਜ਼ ਨੇ ਉਹਨਾਂ ਵੱਲ ਸਰਕਾਰਾਂ ਕਿਉਂ ਨਹੀਂ ਧਿਆਨ ਦੇ ਰਹੀਆਂ, ਜਾਂ ਸੂਬਾ ਸਰਕਾਰ ਵੀ ਕਿਉਂ ਨਹੀਂ ਧਿਆਨ ਦੇ ਰਹੀ, ਇਹ ਗੱਲ ਸੂਬਾ ਸਰਕਾਰ ਨੂੰ ਪੁੱਛੀ ਜਾ ਸਕਦੀ ਹੈ, ਬਜਾਏ ਇਸ ਦੇ ਕਿ ਅਮਿਤ ਸ਼ਾਹ ਦੇ ਦੌਰੇ ਨੂੰ ਧਿਆਨ ਚ ਕਰ ਜਾਂ ਦੇਖਦਿਆਂ ਇੱਦਾਂ ਦੀ ਘਟਨਾ ਤਾਂ ਵਾਪਰੀ ਹੈ। ਸੋ ਪੋਲੀਟੀਕਲ ਪਾਰਟੀਆਂ ਕੋਲੇ ਉਸ ਰੂਪ ਦੇ ਵਿੱਚ ਨਾ ਉਹਨਾਂ ਦਾ ਲੋਕਾਂ ਨਾਲ ਕੋਈ ਕੰਸਰਨ ਰਿਹਾ, ਨਾ ਕੋਈ ਮੁੱਦਾ ਰਿਹਾ, ਸਿਰਫ ਤੇ ਸਿਰਫ ਉਹਨਾਂ ਕੋਲ ਇਹ ਹੈ ਕਿ ਜਿਹੜੀਆਂ ਹੈ ਚੋਣਾਂ ਚ ਜਿੱਤ ਕਿਵੇਂ ਪ੍ਰਾਪਤ ਕੀਤੀ ਜਾਵੇ, ਤੇ ਫਿਰ ਆਪਾਂ ਰਾਜ ਭਾਗ ਜਿਹੜਾ ਹੈ ਉਹ ਕਿਵੇਂ ਲਿਆ ਜਾਵੇ। ਸੋ ਜੋ ਵੀ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਉਹਨਾਂ ਨੂੰ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜੋੜ ਕੇ ਜਿਹੜਾ ਹੈ ਇਸ ਤਰੀਕੇ ਨਾਲ ਇੱਦਾਂ ਵੇਖਿਆ ਜਾਂਦਾ ਹੈ। ਹਾਲਾਂਕਿ ਇਹਦੇ ਤੇ ਇੰਡੀਪੈਂਡੈਂਟ ਜਿਹੜੀ ਹੈ ਉਹ ਗੱਲ ਕਰਨ ਦੀ ਲੋੜ ਹੈ, ਇਹਦੇ ਨਾਲ ਸਾਡੇ ਐਜੂਕੇਸ਼ਨ ਸਿਸਟਮ ਨੂੰ ਖੰਗਾਲਣ ਦੀ ਲੋੜ ਹੈ, ਤੇ ਉਸ ਪਾਸੇ ਕਿਸੇ ਨੇ ਗੱਲ ਹੀ ਨਹੀਂ ਕੀਤੀ। ਗੱਲ ਜਿਹੜੀ ਸਾਰੀ ਜਿਹੜੀ ਕਰਕੇ ਉਹ ਹੈ ਕਿ ਬਾਹਰੀ ਬੰਦੇ ਵੜ ਗਏ ਜੀ, ਉਹਨਾਂ ਨੇ ਇੱਦਾਂ ਕੀਤਾ ਜੀ, ਉਹਨਾਂ ਦੇ ਕਹਿਣ ਤੇ ਸ਼ੀਸ਼ੇ ਭੰਨੇ ਗਏ, ਹੋਰ ਇਹ ਤਾਂ ਕਿ ਸਾਰਾ ਦੇ ਸਾਰੀ ਜਿਹੜੀ ਗਾਜ ਹੈ ਗੱਲ ਉਹ ਸਰਕਾਰ ਤੇ ਸੁੱਟੀ ਜਾਵੇ ਤੇ ਯੂਨੀਵਰਸਿਟੀਜ਼ ਨੂੰ ਜਿਹੜੀਆਂ ਪ੍ਰਸ਼ਾਸਨ ਨੂੰ ਚੋਂ ਮੁਕਤ ਕੀਤਾ ਜਾਵੇ।
1: ਸੋ ਇੱਥੇ ਕੀ ਇਹ ਚੀਜ਼ਾਂ ਧਿਆਨ ਦੇ ਵਿੱਚ ਨਹੀਂ ਰੱਖੀਆਂ ਜਾਂਦੀਆਂ? ਬੜੇ ਪੁਰਾਣੇ ਪੁਰਾਣੇ ਸਿਆਸਤਦਾਨ ਨੇ, ਸਾਰੀਆਂ ਪਾਰਟੀਆਂ ਦੇ ਵਿੱਚ ਹੰਡੇ ਵਰਤੇ ਨੇ, ਸੋ ਵੱਧ ਮੈਂ ਕਹੂੰਗਾ ਸਰਕਾਰ ਦੇ ਨਾਲੋਂ, ਮੌਜੂਦਾ ਸਰਕਾਰ ਦੇ ਨਾਲੋਂ ਵੱਧ ਐਕਸਪੀਰੀਅੰਸ ਵਾਲੇ ਲੋਕ ਨੇ, ਕਿ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਰਹਿੰਦਾ ਕਿ ਇੱਦਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਇਹ ਚੀਜ਼ਾਂ ਪਚਣ ਵਾਲੀਆਂ ਨਹੀਂ ਆ, ਇਹ ਕਿੰਨਾ ਕੁ ਚਿਰ ਇਹ ਚੱਲਣਗੀਆਂ, ਉਹਨਾਂ ਦਾ ਮਿਆਰ ਇਸ ਉਹਨਾਂ ਦਾ ਗੱਲਾਂ ਦੇ ਨਾਲ ਉੱਤੇ ਨਹੀਂ ਆਉਣ ਵਾਲਾ, ਸਾਨੂੰ ਆਪਣੇ ਪੈਤੜੇ ਜਿਹੜੇ ਉਹ ਬਦਲ ਲੈਣੇ ਚਾਹੀਦੇ ਆ। ਸੋ ਫਿਰ ਵੀ ਉਹ ਹੀ ਕਨਸੈਪਟ ਆ, ਉਹ ਹੀ ਜਿਹੜੀਆਂ ਚੀਜ਼ਾਂ, ਜਿਵੇਂ ਹੁਣ ਆਪਾਂ ਜੇ ਵੋਟਾਂ ਵਾਲੇ ਮਸਲੇ ਦੀ ਆਪਾਂ ਜੇ ਗੱਲ ਕਰੀਏ, ਗਿਆਨੇਸ਼ਵਰ ਦੀ ਜਿਹੜੀ ਰਿਜ਼ਾਈਨ ਦੀ ਮੰਗ ਚੱਲ ਰਹੀ ਆ, ਹੁਣ ਉੱਤੇ ਕਾਂਗਰਸ ਉਹ ਮੰਗ ਕਰ ਰਹੀ ਹੈ ਜ਼ੋਰਾਂ ਸ਼ੋਰਾਂ ਦੇ ਨਾਲ, ਇੱਥੇ ਹੇਠਲੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਉਸ ਹਿਸਾਬ ਦੇ ਨਾਲ ਆਵਾਜ਼ ਵੱਧ ਉੱਠਣੀ ਚਾਹੀਦੀ ਹੈ, ਕਿਉਂਕਿ ਇਲੈਕਸ਼ਨ ਦੇ ਰੌਲੇ ਰੁਪਏ ਪੈਣੇ ਸ਼ੁਰੂ ਹੋ ਗਏ ਨੇ। ਇੱਥੇ ਜਿੱਦਾਂ ਤੁਸੀਂ ਦੱਸ ਰਹੇ ਹੋ, ਉਸ ਪਾਸੇ ਧਿਆਨ ਨਾ ਕਰਕੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਆਪਾਂ ਇਹ ਕਹਿ ਕੇ ਇਸ ਮੁੱਦੇ ਦੇ ਉੱਤੇ ਕਿ ਅਮਿਤ ਸ਼ਾਹ ਆਉਣਾ ਤਾਂ ਕਰਕੇ ਇੱਦਾਂ ਦੀਆਂ ਪ੍ਰੋਬਲਮਾਂ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ। ਇਹਦੇ ਨਾਲ ਗ੍ਰਾਫ ਤੇ ਸਗੋਂ ਹੇਠਾਂ ਹੀ ਆਊਗਾ, ਤਾਂ ਤੇ ਨਹੀਂ ਜਾਣ ਵਾਲਾ, ਜਾਂ ਇਹਦੇ ਪਿੱਛੇ ਵੀ ਕੋਈ ਲੁਕੀ ਛਿਪੀ ਰਾਜਨੀਤੀ ਹੁੰਦੀ ਆ। ਆਪਾਂ ਜਿਹੜੇ ਲੋਕਾਂ ਨੂੰ ਇਹ ਸੋਚਦੇ ਹਾਂ ਕਿ ਬਹੁਤ ਇਹ ਹੰਡੇ ਸਿਆਸਤਦਾਨ ਨੇ, ਇੱਦਾਂ ਦੇ ਬਿਆਨ ਸਗੋਂ ਉਹਨਾਂ ਦਾ ਗ੍ਰਾਫ ਹੇਠਾਂ ਲੈ ਕੇ ਨਹੀਂ ਆਉਂਦੇ?
0: ਨਹੀਂ ਦੇਖੋ, ਇਹ ਜਿੱਦਾਂ ਦੀ ਸਾਡੀ ਰਾਜਨੀਤੀ ਹੁਣ ਜਿਹੜੀ ਹੈ ਉਹ ਰਣਜੋਤ ਜੀ ਹੋ ਗਈ ਨਾ, ਰਾਜਨੀਤੀ ਤਾਂ ਇੱਕ ਤਰੀਕੇ ਦਾ ਹੁਣ ਬਿਜ਼ਨਸ ਹੋ ਗਿਆ ਵੀ ਇਹਦੇ ਚ ਇਨਵੈਸਟ ਕਰੋ ਫਿਰ ਪੈਸੇ ਕਮਾਓ, ਤੇ ਜੇ ਕੋਈ ਉਹ ਹੰਡੇ ਵਰਤੇ ਸਿਆਸਤਦਾਨ ਨੇ ਜਿਹੜੇ ਉਹ ਵੀ ਹੁਣ ਇਸ ਪਾਸੇ ਨੂੰ ਤੁਰ ਪਏ ਨੇ, ਉਹਨਾਂ ਦਾ ਜਿਹੜੀ ਉਹ ਪਹਿਲਾਂ ਕਮਿਟਮੈਂਟ ਸੀ ਜਾਂ ਲੋਕਾਂ ਨਾਲ ਉਹ ਤਾਂ ਜਿਹੜੀ ਉਹ ਖਤਮ ਹੋ ਗਈ ਹੈ। ਹੁਣ ਅਮਿਤ ਸ਼ਾਹ ਨੇ ਜਲੰਧਰ ਆਉਣਾ ਹੈ, ਤੇ ਹੁਣ ਬੀਜੇਪੀ ਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਜੇ ਉੱਥੇ ਓਦਾਂ ਦੀ ਲਾਮਬੰਦੀ ਉਵੇਂ ਲੋਕ ਨਾ ਹੋਏ, ਅਸੀਂ ਇਕੱਠ ਨਾ ਜੁਟਾ ਸਕੇ, ਸਾਡੇ ਲਈ ਇੱਕ ਬਹਾਨਾ ਹੋ ਜਾਊਗਾ ਜੀ ਲੋਕ ਇੱਥੋਂ ਆ ਡਰ ਗਏ, ਇੱਥੇ 2 ਦਿਨ ਪਹਿਲਾਂ ਆਹ ਘਟਨਾ ਹੋ ਗਈ, ਤੇ ਉਹਨਾਂ ਦੀ ਤਾਂ ਸਮਝ ਪੈਂਦੀ ਹੈ ਕਿ ਇੱਦਾਂ ਦਾ ਉਹ ਬਿਆਨ ਦੇਣ। ਤੇ ਪਰ ਕਾਂਗਰਸ ਦੀ ਇਹ ਕੀ ਮਜਬੂਰੀ ਹੈ, ਕਾਂਗਰਸ ਦੇ ਸੀਨੀਅਰ ਲੀਡਰ ਪ੍ਰਗਟ ਸਿੰਘ ਜੋ ਜਲੰਧਰ ਚ ਬੈਠੇ ਨੇ, ਤੇ ਉਹ ਜਿਹੜੇ ਹੈਗੇ ਉਹ ਇਸ ਨੂੰ ਸੀਰੀਅਸ ਕਿਉਂ ਨਹੀਂ ਲੈ ਰਹੇ ਉਸ ਤਰੀਕੇ ਨਾਲ ਕਿ ਉਹਨਾਂ ਦੇ ਸ਼ਹਿਰ ਦੇ ਨਾਲ ਲੱਗਦੀ ਇਹ ਯੂਨੀਵਰਸਿਟੀ ਹੈ ਜਿਹਦੇ ਚ ਇੰਨੀ ਸਟਰੈਂਥ ਹੈ ਵਿਦਿਆਰਥੀਆਂ ਦੀ, ਸਾਰਾ ਕੁਛ ਇੱਦਾਂ ਦਾ ਹੈਗਾ, ਤੇ ਉਹਦੇ ਪ੍ਰਤੀ ਜਿਹੜਾ ਹੈਗਾ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਗੱਲ ਕਰਨ, ਉਸ ਪਾਸੇ ਜਿਹੜੀ ਉਹ ਕੋਈ ਗੱਲ ਜਿਹੜੀ ਆ ਉਹ ਚੱਲ ਹੀ ਨਹੀਂ ਰਹੀ। ਹੁਣ ਇਹ ਯੂਨੀਵਰਸਿਟੀ ਦੀ ਆਪਾਂ ਕੱਲ ਵੀ ਗੱਲ ਕੀਤੀ ਸੀ, ਮਸ਼ਰੂਮਿੰਗ ਇੰਨੀ ਕਿਉਂ ਹੋਈ ਜਾਂ ਇਹਨਾਂ ਦੇ ਵਿੱਚ ਇੰਨੇ ਵਿਦਿਆਰਥੀ ਕਿੱਥੋਂ ਆ ਗਏ, ਕਿਉਂਕਿ ਜਿਹੜੀ ਨਵੀਂ ਸਾਡੀ ਐਜੂਕੇਸ਼ਨ ਪੋਲਿਸੀ ਆ ਉਹ ਐਡੀ ਮਤਲਬ ਕਿ ਉਹ ਇਹ ਚਲੋ ਮੈਂ ਬੇਕਾਰ ਤਾਂ ਖੈਰ ਨਹੀਂ ਕਹਿੰਦਾ, ਤੇ ਪਰ ਉਹਦੇ ਚ ਇਹ ਕੋਈ ਸਿਸਟਮ ਕਿਸੇ ਨੂੰ ਸਮਝ ਹੀ ਨਹੀਂ ਆਉਂਦਾ। ਪਹਿਲਾਂ ਇੱਕ ਸਿਸਟਮ ਸਾਡਾ ਕੋਲੇ ਸਟ੍ਰੀਮ ਦਾ ਸੀ ਕਿ ਤੁਹਾਡੀ ਕਿਹੜੀ ਸਾਇੰਸ ਸਟ੍ਰੀਮ ਹੈ ਜਾਂ ਤੁਹਾਡੀ ਕਿਹੜੀ ਇਹ ਹੈ, ਇਹ ਤਾਂ ਬੰਦੇ ਦਾ ਹੈ ਨਹੀਂ ਕਿ ਇੰਨੀਆਂ ਉਹਦੀਆਂ ਬ੍ਰੇਨ ਦੀਆਂ ਫੈਕਲਟੀਜ਼ ਇੱਦਾਂ ਖੁੱਲਦੀਆਂ ਨੇ, ਤੇ ਹੁਣ ਇਹ ਕਹਿੰਦੇ ਵੀ ਭਾਵੇਂ ਤੁਸੀਂ ਮੈਥ ਪੜ੍ਹ ਲਓ, ਮੈਥ ਦੇ ਨਾਲ ਹਿਸਟਰੀ ਪੜ੍ਹ ਲਓ। ਪਹਿਲਾਂ ਇੱਕ ਜਿਹੜੀ ਗਰੁੱਪਿੰਗ ਜਿਹੜੀ ਕੀਤੀ ਸੀ ਉਹਦੇ ਚ ਇੱਕ ਸਿਸਟਮ ਸੀਗਾ, ਤੇ ਹੁਣ ਉਹਨੂੰ ਲੈ ਕੇ ਇਹਨਾਂ ਯੂਨੀਵਰਸਿਟੀ ਨੇ ਕੀ ਕੀਤਾ ਕਿ ਨਵੇਂ ਨਵੇਂ ਜਿਹੜੇ ਡਿਪਲੋਮੇ ਐਵੇਂ ਛੋਟੇ ਮੋਟੇ ਸ਼ੁਰੂ ਕਰ ਲਏ, ਨਵੇਂ ਨਵੇਂ ਨਾਂ ਦੇ ਕੇ ਸ਼ੁਰੂ ਕਰ ਲਏ, ਤੇ ਉੱਥੇ ਫਿਰ ਇਹ ਹੈ ਕਿ ਜਿਹੜੇ ਹੈ ਕੁਛ ਵਿਦਿਆਰਥੀ ਉਹ ਓਦਾਂ ਭਰਤੀ ਕਰ ਲੈਂਦੇ ਆ ਜਿਨ੍ਹਾਂ ਦੀ ਲੋੜ ਹੁੰਦੀ ਹੈ, ਜਿਵੇਂ ਮੈਂ ਕੱਲ ਵੀ ਕਿਹਾ ਸੀ ਕੋਈ ਚੰਗੇ ਸਪੋਰਟਸਮੈਨ ਨੇ ਉਹਨਾਂ ਦੀਆਂ ਫਰਜ਼ੀ ਐਡਮਿਸ਼ਨਾਂ ਕਰ ਲੈਂਦੇ ਨੇ ਇੱਦਾਂ ਦੇ ਜਿਹੜੇ ਡਿਪਲੋਮੇ ਨਾਂ ਲੈ ਕੇ, ਤੇ ਕੁਛ ਜਿਹੜੇ ਹੈਗੇ ਉਹਨਾਂ ਨੂੰ ਬਾਹਰਲੇ ਲੋਕਾਂ ਨੂੰ ਇਹ ਲੱਗਦਾ ਕਿ ਸਾਨੂੰ ਵਿਦੇਸ਼ਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਚੰਗੀਆਂ ਨੌਕਰੀਆਂ ਮਿਲ ਜਾਣਗੀਆਂ, ਇਸ ਕਰਕੇ ਇਹ ਹੁਣ ਕਈ ਯੂਨੀਵਰਸਿਟੀ ਦਾ ਇਹ ਹਾਲ ਹੈ ਕਿ ਉਹਨਾਂ ਕੋਲ ਸਟਾਫ ਉਸ ਰੂਪ ਦੇ ਵਿੱਚ ਪ੍ਰੋਫੈਸ਼ਨਲ ਹੈ ਹੀ ਨਹੀਂ, ਤੇ ਉਹਨਾਂ ਨੇ ਕੋਰਸ ਸ਼ੁਰੂ ਕਰ ਰੱਖਿਆ, ਏਅਰ ਹੋਸਟੈਸ ਦਾ ਕੋਰਸ ਸ਼ੁਰੂ ਕਰ ਰੱਖਿਆ, ਤੇ ਜਿਸ ਜਿਸ ਤਰੀਕੇ ਨਾਲ ਉੱਥੇ ਵਿਦਿਆਰਥੀ ਜਾਂ ਕੁੜੀਆਂ ਆ ਰਹੀਆਂ ਨੇ, ਤੇ ਇੰਨੀਆਂ ਤਾਂ ਜਿਹੜੀਆਂ ਦੁਨੀਆਂ ਦੇ ਵਿੱਚ ਕੰਪਨੀਆਂ ਨਹੀਂ ਹੋਣੀਆਂ, ਏਅਰਲਾਈਨਸ ਨਹੀਂ ਹੋਣੀਆਂ, ਜਿਸ ਹਿਸਾਬ ਨਾਲ ਇੱਕ ਇੱਕ ਕਲਾਸਰੂਮ ਦੇ ਵਿੱਚ ਸਟੂਡੈਂਟ ਨੇ, ਤੇ ਉਹ ਫਿਰ ਕਿੱਥੇ ਉਹਨਾਂ ਨੂੰ ਜਿਹੜਾ ਹੈ ਕਿੱਥੇ ਜਗ੍ਹਾ ਮਿਲੂਗੀ, ਕਿੱਥੇ ਜਾਣਗੇ ਉਹ, ਤੇ ਸੋ ਇਸ ਤਰ੍ਹਾਂ ਦਾ ਹੁਣ ਇਹ ਮਾਸ ਕਮਿਊਨੀਕੇਸ਼ਨ ਨੂੰ ਲੈ ਕੇ ਦੇਖ ਲਈਏ, ਇਹਨਾਂ ਯੂਨੀਵਰਸਿਟੀ ਦੇ ਵਿੱਚ ਜਿੰਨੇ ਜਿਹੜੇ ਵਿਦਿਆਰਥੀ ਆ ਉਹਨਾਂ ਕੋਲ ਡਿਗਰੀਆਂ ਵੀ ਹੋ ਜਾਂਦੀਆਂ ਹੋਰ ਕਿਤੇ, ਉਹਨਾਂ ਨੂੰ ਧੇਲੇ ਦੀ ਬਾਹਰ ਜਾ ਆ ਕੇ ਜੋਬ ਨਹੀਂ ਮਿਲਦੀ, ਤੇ ਕਿਉਂਕਿ ਉੱਥੇ ਜਿਹੜੇ ਹੈਗਾ ਸਿਰਫ ਤੇ ਸਿਰਫ ਇੱਕ ਥਿਓਰੀਟੀਕਲੀ ਜੋ ਇੱਥੋਂ ਗੂਗਲ ਵਗੈਰਾ ਤੋਂ ਇੱਧਰ ਉੱਧਰੋਂ ਚੱਕ ਕੇ ਸਿਲੇਬਸ ਬਣਾ ਲਿਆ ਜਾਂਦਾ, ਤੇ ਉਹ ਉਹਨਾਂ ਨੂੰ ਕਲਾਸਰੂਮ ਦੇ ਵਿੱਚ ਇੱਕ ਵਾਰੀ ਜਿਹੜਾ ਹੈ ਥੋਪ ਦਿੱਤਾ ਜਾਂਦਾ, ਕੋਈ ਪ੍ਰੈਕਟੀਕਲ ਟ੍ਰੇਨਿੰਗ ਨਹੀਂ ਜਾਂ ਹੋਰ ਨਹੀਂ, ਫਿਰ ਬਾਹਰ ਆ ਕੇ ਬਿਲਕੁਲ ਫਿਰ ਉਹਨਾਂ ਨੂੰ ਭਾਸ਼ਾ ਨਹੀਂ ਆਉਂਦੀ, ਲੈਂਗੁਏਜ ਨਹੀਂ ਆਉਂਦੀ, ਤੇ ਲੈਂਗੁਏਜ ਨੂੰ ਦਰਕਿਨਾਰ ਕੀਤਾ ਜਾ ਰਿਹਾ ਵੱਧ ਤੋਂ ਵੱਧ, ਇਹਨਾਂ ਯੂਨੀਵਰਸਿਟੀ ਦੇ ਵਿੱਚ ਕੋਈ ਲੈਂਗੁਏਜ ਦੀ ਫੈਕਲਟੀ ਨਹੀਂ ਹੈ, ਤੇ ਸੋ ਇਸ ਪਾਸੇ ਵੱਲ ਸਿਆਸੀ ਲੋਕਾਂ ਦਾ ਕੋਈ ਧਿਆਨ ਨਹੀਂ ਹੈ, ਉਹਨਾਂ ਨੂੰ ਇਹ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਉਣ ਵਾਲੀਆਂ ਜਿਹੜੀ ਇਲੈਕਸ਼ਨ ਹੈ ਉਹਦੇ ਚ ਅਸੀਂ ਕਿਵੇਂ ਝੰਡੀ ਲੈ ਸਕਦੇ ਹਾਂ, ਉਹ ਤਾਂ ਹੀ ਹੈ ਜੇ ਉਹ ਜਿਹੜੀ ਮੌਜੂਦਾ ਸੱਤਾਧਾਰੀ ਪਾਰਟੀ ਆ ਉਹਦੇ ਖਿਲਾਫ਼ ਕੁਛ ਨਾ ਕੁਛ ਲੈ ਕੇ ਆਉਣਗੇ, ਕਿਉਂਕਿ ਜੇ ਹੁਣ ਸੱਤਾਧਾਰੀ ਪਾਰਟੀ ਦੀਆਂ ਸਕੀਮਾਂ ਨੂੰ ਉਹ ਕਹਿਣਗੇ ਵੀ ਹਾਂ ਇਹ ਸਹੀ ਨੇ, ਤੇ ਫਿਰ ਤਾਂ ਇਹ ਕੁਦਰਤੀ ਤੌਰ ਤੇ ਕਿ ਉਹਦੀ ਸਪੋਰਟ ਕਰ ਰਹੇ, ਇਹ ਉਹਨਾਂ ਦੀ ਇੱਕ ਪੋਲੀਟੀਕਲ ਮਜਬੂਰੀ ਵੀ ਹੈ ਤੇ ਉਹਨਾਂ ਦੀ ਇਹ ਜਿਹੜੀ ਹੈ ਇੱਕ ਲੋੜ ਵੀ ਹੈ, ਉੱਥੋਂ ਇਹ ਸਾਰੀ ਗੱਲ ਨਿਕਲਦੀ ਹੈ। ਪਰ ਇਹਦੇ ਨਾਲ ਜੋ ਕੁਛ ਹੋਇਆ ਇਹਨਾਂ ਦੋ ਯੂਨੀਵਰਸਿਟੀ ਦੇ ਵਿੱਚ ਉਹ ਸਾਰਾ ਕੁਛ ਉਹਦੇ ਤੇ ਹੁਣ ਜਿਹੜਾ ਹੈ ਉਹ ਪਰਦਾ ਪਾਉਣ ਦੀ ਗੱਲ ਜਾਂ ਇਸ ਪਾਸੇ ਨੂੰ ਤੁਰੀ ਹੈ, ਕਿਸੇ ਨੇ ਇਹ ਡਿਮਾਂਡ ਨਹੀਂ ਕੀਤੀ ਕਿ ਇਹਦੀ ਕੋਈ ਏਦਾਂ ਦੀ ਜਿਹੜੀ ਹੈ ਇਨਕੁਆਇਰੀ, ਹਾਲਾਂਕਿ ਉੱਥੇ SIT ਬਣਾਈ ਹੈ ਜਾਂ ਪੁਲਿਸ ਨੇ ਮਹਿਲਾ ਕਮਿਸ਼ਨ ਨੇ ਕਿਹਾ ਕਿ 2 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਦਿੱਤੀ ਜਾਵੇ ਇਹ ਹੋਇਆ ਕੀ ਹੈ ਅਸਲ ਦੇ ਵਿੱਚ, ਕਹਾਣੀ ਕਿ ਇਹਨੂੰ ਇਨਵੈਸਟ ਕੀਤੀ ਜਾਵੇ। ਤੇ ਹੁਣ BJP ਦਾ ਕਹਿ ਰਹੀ ਹੈ ਜੇ NIA ਨੂੰ ਦੇ ਦਿਓ ਜੀ, ਤੇ NIA ਨੇ ਉਹ ਚੋਂ ਕੀ ਕੱਢਣਾ, NIA ਉਹੀ ਕੁਛ ਕਰੂਗੀ ਕਿਉਂਕਿ BJP ਦੇ ਲੀਡਰ ਦੀ ਯੂਨੀਵਰਸਿਟੀ ਹੈ ਉੱਥੇ, ਉਹਨੇ ਕੀ ਕਰਨਾ। ਤੇ ਸੋ ਸਥਾਨਕ ਤੁਹਾਨੂੰ ਆਪਣੀ ਪੁਲਿਸ ਤੇ ਤੁਹਾਡੇ ਆਪਣੇ ਲੋਕਾਂ ਤੇ ਤੁਹਾਨੂੰ ਜਿਹੜਾ ਹੈਗਾ ਉਹ ਵਿਸ਼ਵਾਸ ਨਹੀਂ ਹੈ, ਤੁਹਾਡੇ ਆਪਣੇ ਕਾਨੂੰਨ ਤੇ ਤੁਹਾਡਾ ਵਿਸ਼ਵਾਸ ਨਹੀਂ ਹੈ। ਠੀਕ ਹੈ ਹਰ ਥਾਂ ਤੇ ਬਲੈਕ ਸ਼ੀਪਸ ਹੁੰਦੀਆਂ ਨੇ ਉਹ ਉੱਥੇ ਕਿਹੜਾ ਨਹੀਂ ਹੁੰਦੀਆਂ, ਤੇ ਪਰ ਇਹ ਹੈ ਕਿ ਵਾਰ ਵਾਰ ਇਸ ਗੱਲ ਨੂੰ ਕਿ CBI ਤੋਂ ਜਾਂਚ ਕਰਾਓ ਜੀ, NIA ਤੋਂ ਕਰਾਓ ਜੀ, ਤੇ ਇਹ ਹੈ ਕਿ ਬਾਕੀ ਸਟੇਟ ਮਸ਼ੀਨਰੀ ਬਿਲਕੁਲ ਜਿਵੇਂ ਫੇਲ ਹੋ ਚੁੱਕੀ ਹੁੰਦੀ ਹੈ
1: ਜੀ। ਬਿਲਕੁਲ ਮੰਦਭਾਗੀ ਘਟਨਾ ਕੋਈ ਵੀ ਇੱਦਾਂ ਦੀ ਵਾਪਰਦੀ ਹੈ, ਤੇ ਚਲੋ ਉਹ ਇੱਕ ਮੌਕਾ ਹੁੰਦਾ ਵਾ ਕਿ ਉਹਦੇ ਵਿੱਚ ਕੋਈ ਵੀ ਕਮੀਆਂ ਪੇਸ਼ੀਆਂ ਨੇ ਉਹਦੇ ਉੱਤੇ ਕੋਈ ਗੱਲਬਾਤ ਹੋ ਜੇ, ਉਹਦੇ ਵਿੱਚ ਇੱਕ ਸੁਧਾਰ ਦੀ ਮੌਕੇ ਹੋਣ, ਨਾ ਕਿ ਸਿਰਫ ਇੱਕ ਇੰਸਟੀਟਿਊਟ, ਸਾਰੇ ਹੀ ਇੰਸਟੀਟਿਊਟਾਂ ਦੇ ਵਿੱਚ ਕੋਈ ਨਾ ਕੋਈ ਇੱਦਾਂ ਦਾ ਰਲਦਾ ਮਿਲਦਾ ਕੁਛ ਨਾ ਕੁਛ ਹੋਊਗਾ ਜਿਹੜਾ ਚਰਚਾ ਕਰਨ ਦੀ ਬਾਕੀ ਆ ਸਮਾਜ ਦੇ ਵਿੱਚ, ਉਹ ਚਰਚਾ ਜਿਹੜੀ ਆ ਜਿਹੜੇ ਲੋਕਾਂ ਨੇ ਕਰਨੀ ਆ ਉਹਨਾਂ ਦੇ ਮਕਸਦ ਕੁਛ ਹੋਰ ਨਜ਼ਰ ਆਉਂਦੇ ਨੇ। ਸੋ ਇਸ ਕਰਕੇ ਤਾਂਹੀਓ ਕਈ ਲੋਕ ਜਿਹੜੇ ਨਿਰਾਸ਼ ਦੇ ਵਿੱਚ ਜਾ ਕੇ ਇਹ ਕਹਿ ਦਿੰਦੇ ਨੇ ਕਿ ਇਸ ਸਿਸਟਮ ਦਾ ਕੁਝ ਨਹੀਂ ਹੋਣ ਵਾਲਾ, ਅਤੇ ਜਦੋਂ ਇੱਦਾਂ ਦੀਆਂ ਬਿਆਨੇਬਾਜ਼ੀਆਂ ਆਉਂਦੀਆਂ ਨੇ ਫਿਰ ਇਹ ਚੀਜ਼ ਦੇ ਉੱਤੇ ਮੋਹਰ ਵੀ ਲੱਗਦੀ ਨਜ਼ਰ ਆਉਂਦੀ ਹੈ। ਖੈਰ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ।
1: ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithlane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.au।

0: ਨਾ ਭਾਈ ਅੱਗ ਨਹੀਂ ਲਗਾਉਣੀ ਹੈਗੀ, ਅੱਗ ਲਗਾਉਣ ਵਾਲਾ ਕੰਮ ਨਹੀਂ ਹੈਗਾ ਸਾਡੇ ਕੋਲ, ਅਤੇ ਸਿਰਫ ਗਾਣਾ ਤੁਹਾਨੂੰ ਸੁਣਾ ਰਹੇ ਹਾਂ ਅੱਗ ਲੱਗੇ ਅੰਗਰੇਜ਼ੀ ਨੂੰ, ਕਿਉਂਕਿ ਫਿਲਮ ਜਿਹੜੀ ਹੈ ਨਵੀਂ ਆ ਰਹੀ ਹੈਗੀ ਪੰਜਾਬੀ ਮੂਵੀ ਟੁੱਟ ਪੈਣੀ ਇੰਗਲਿਸ਼ ਨੇ, ਅਤੇ ਇਸ ਫਿਲਮ ਦੇ ਕਲਾਕਾਰ ਸਾਡੇ ਨਾਲ ਲੀਡ ਐਕਟਰ ਅੱਜ ਦੇ ਦਿਨ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ, ਔਰ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੀ ਕਰਾਂਗੇ, ਸਿਮੀ ਚਹਿਲ ਅਤੇ ਸਤਵਿੰਦਰ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਸਿਮੀ ਸਤਿ ਸ਼੍ਰੀ ਅਕਾਲ। ਠੀਕ ਹੈ, ਮੈਨੂੰ ਲੱਗ ਗਿਆ ਪਤਾ ਹੁਣ ਭੇੜ ਹੋਣਗੇ ਆਪਣੇ, ਕਲੈਸ਼ ਹੋਣਗੇ, ਮੈਂ ਇੱਕ ਤੋਂ ਕੁਐਸਚਨ ਕਰਨਾ ਦੂਜੇ ਨੇ ਬੋਲ ਦੇਣਾ, ਸੋ ਮੈਂ ਨਾਮ ਲੈ ਕੇ
1: ਤੁਸੀਂ ਜਿਹਦਾ ਨਾਮ ਲਓਗੇ ਜੀ ਉਹੀ ਬੰਦਾ ਬੋਲੂਗਾ। ਵੀ ਆ ਵੈਰੀ ਓਬੀਡੀਐਂਟ ਓਬੀਡੀਐਂਟ ਬੱਚਾ
0: ਸਿਮੀ,
2: ਟਾਈਮ ਦੀ ਦੂਜੇ ਨੂੰ ਬੋਲਣ ਦਾ।
0: ਕਲੌਂਜੀ ਨੂੰ ਕੀ ਕਹਿੰਦੇ ਨੇ ਪਹਿਲਾਂ ਤਾਂ ਇਹੀ ਦੱਸੋ ਮੈਨੂੰ ਅੰਗਰੇਜ਼ੀ ਚ।
1: ਕਲੌਂਜੀ ਨੂੰ ਕਹਿੰਦੇ ਆ ਜੀ,
0: ਕਲੌਂਜੀ
1: ਇਜ਼ ਅਵੇਲੇਬਲ, ਇਜ਼ ਬਲੈਕ ਸੀਡ ਦੇਅਰ।
0: ਅੱਛਾ, ਇੱਕ ਨਾ ਇੰਟਰਵਿਊਜ਼ ਦੇ ਵਿੱਚ ਅੱਜ ਕੱਲ ਬੜੇ ਸਟੀਰੀਓਟਾਈਪ ਕੁਐਸਚਨ ਹੁੰਦੇ ਹੁੰਦੇ ਨੇ ਕਿ ਹਨਾ ਤੁਹਾਡੀ ਤਿਆਰੀ ਕੀ ਸੀ ਇਸ ਰੋਲ ਦੀ, ਸੋ ਮੈਂ ਤੁਹਾਨੂੰ ਪੁੱਛੂੰਗਾ ਕਿ ਹੈਵ ਯੂ ਅਨਲਰਨਡ ਦੀ ਇੰਗਲਿਸ਼ ਫੋਰ ਦਿਸ ਮੂਵੀ।
1: ਜੀ ਬਿਲਕੁਲ, ਬਿਲਕੁਲ ਸਹੀ ਸਵਾਲ ਪੁੱਛਿਆ, ਮੈਨੂੰ ਕਾਫੀ ਚੀਜ਼ਾਂ ਅਨਲਰਨ ਕਰਨੀਆਂ ਪਈਆਂ ਮੇਰੇ। ਜਦੋਂ ਮੇਰੇ ਕੋਲ ਸੈੱਟ ਤੇ ਸਕ੍ਰਿਪਟ ਆਉਂਦੀ ਸੀ ਤਾਂ ਮੈਨੂੰ 10 ਮਿੰਟ ਡੀਕੋਡ ਕਰਨ ਨੂੰ ਲੱਗ ਜਾਂਦੇ ਸੀ, ਕਿਉਂਕਿ ਮੈਨੂੰ ਲੱਗੀ ਜਾਂਦਾ ਹੁੰਦਾ ਸੀ ਵੀ ਹਜੇ ਵੀ ਗਗਨ ਦੇ ਹਿਸਾਬ ਨਾਲ ਜਿਹੜਾ ਮੇਰਾ ਕੈਰੇਕਟਰ ਆ ਉਹਦੇ ਹਿਸਾਬ ਨਾਲ ਇੰਗਲਿਸ਼ ਹਜੇ ਵੀ ਠੀਕ ਆ, ਤਾਂ ਮੈਂ ਬਹੁਤ ਆਲੇ ਦੁਆਲੇ ਵੀ ਮੈਂ ਮੱਥਾ ਮਾਰਨਾ ਵੀ ਨਹੀਂ ਇਹਨੂੰ ਹਜੇ ਹੋਰ ਖਰਾਬ ਕਰਦੇ ਆ, ਹੋਰ ਖਰਾਬ ਕਰਦੇ ਆ, ਤਾਂ ਮੈਂ ਆਈ ਵਾਜ਼ ਆਲਵੇਜ਼ ਓਪਨ ਫੋਰ ਸੁਜੈਸ਼ਨਸ ਕਿ ਪਲੀਜ਼ ਮੈਨੂੰ ਦੱਸੋ ਇਹ ਅੰਗਰੇਜ਼ੀ ਨੂੰ ਆਪਾਂ ਹੋਰ ਕਿੱਦਾਂ ਖਰਾਬ ਕਰ ਸਕਦੇ ਹਾਂ।
0: ਹਾਂ ਨਹੀਂ, ਪਰ ਤੁਹਾਡਾ ਤਾਂ ਐਕਸੈਂਟ ਜਿਹੜਾ ਤੁਸੀਂ ਪੰਜਾਬੀ ਚ ਬੋਲਦੇ ਹੋ ਵੈਸੇ ਹੀ ਬਹੁਤ ਇੱਕ ਜਿਵੇਂ ਰੱਬ ਦੀ ਨਿਆਮਤ ਵੀ ਹੁੰਦੀ ਹੈ ਨਾ ਕਿ ਬੜਾ ਫਨੀ ਲੱਗਦਾ ਹੈਗਾ, ਤੇ ਉਹਨੂੰ ਤੁਸੀਂ ਹੋਰ ਘੋਲ ਘੋਲ ਬੋਲਦੇ ਹੋ ਨਾ।
1: ਹਾਂਜੀ, ਥੈਂਕ ਯੂ ਜੀ, ਧੰਨਵਾਦ ਜੀ।
0: ਸਤਵਿੰਦਰ ਭਾਜੀ, ਡੈਬਿਊ ਮੂਵੀ ਐਂਡ ਦੈਟ ਆਪੋਜ਼ਿਟ ਟੂ ਮੈਂਡੀ ਐਂਡ ਅਲੋਂਗ ਵਿਦ ਸਿਮੀ, ਹਨਾ, ਕਿਵੇਂ ਦਾ ਇਹ ਸਟਾਰਟ ਤੁਸੀਂ ਦੱਸੋਗੇ ਸਾਡੇ ਵਾਲੀ ਆਡੀਅੰਸ ਨੂੰ ਕਿ ਇਹ ਬੰਪਰ ਸਟਾਰਟ ਕਿੱਦਾਂ?
2: ਭਾਜੀ ਮੈਂ 6-7 ਸਾਲ ਪਹਿਲਾਂ ਮਿਲਿਆ ਸੀਗਾ ਜਸ ਭਾਜੀ ਨੂੰ, ਜਸ ਗਰੇਵਾਲ ਭਾਜੀ ਜੋ ਇਸ ਫਿਲਮ ਦੇ ਰਾਈਟਰ ਨੇ, ਜਿਨ੍ਹਾਂ ਨੇ ਦਾਣਾ ਪਾਣੀ, ਬੰਬੂ ਕਾਟ, ਰੱਬ ਦਾ ਰੇਡੀਓ ਜੈਸੀਆਂ ਬਹੁਤ ਸੋਹਣੀ ਸੋਹਣੀ ਫਿਲਮਾਂ ਲਿਖੀਆਂ, ਤਾਂ ਮੇਰੀ ਬੜੀ ਦਿਲੀ ਤਮੰਨਾ ਸੀਗਾ ਕਿ ਮੈਂ ਭਾਜੀ ਦੇ ਨਾਲ ਕੰਮ ਕਰਾਂ। ਫਿਰ ਭਾਜੀ ਨਾਲ ਗੱਲਬਾਤ ਹੋਈ, ਕਰਦੇ ਕਰਦੇ ਆ ਸਕ੍ਰਿਪਟ ਸੁਣਾਈ ਉਹਨਾਂ ਨੇ, ਫਿਰ ਸੁਣਦੇ ਹੀ ਸਾਨੂੰ ਤੇ ਪਸੰਦ ਆ ਗਈ ਸੀ ਜੀ, ਮੈਂ ਟੂ ਲੈਨਰ ਹੀ ਸੁਣ ਕੇ ਪਸੰਦ ਆ ਗਈ ਸੀ ਇੰਨੀ। ਵੈਸੇ ਵੀ ਉਹਨਾਂ ਦਾ ਲਿਖਣ ਦਾ ਜਿਹੜਾ ਤਰੀਕਾ ਹੈ ਨਾ ਜੀ, ਬਹੁਤ ਹੀ ਪਿਆਰਾ, ਮਤਲਬ ਕਿ ਉਹਨਾਂ ਜਿੰਨੀਆਂ ਵੀ ਹੱਦ ਤੱਕ ਕਹਾਣੀਆਂ ਲਿਖੀਆਂ ਬਹੁਤ ਹੀ ਪਿਆਰੀਆਂ ਲਿਖੀਆਂ ਨੇ, ਤਾਂ ਇਸ ਤਰ੍ਹਾਂ ਫਿਰ ਗੱਲ ਬਣੀ ਤੇ ਫਿਰ ਮੇਰੀ ਐਂਟਰੀ ਹੋਈ ਇਸ ਫਿਲਮ ਦੇ ਵਿੱਚ ਜੀ।
0: ਰਾਈਟ ਰਾਈਟ, ਚਲੋ ਨਹੀਂ ਗੁੱਡ ਹੈ, ਬਹੁਤ ਅੱਛਾ, ਤੇ ਕਨਸੈਪਟ ਜਿੱਦਾਂ ਤੁਸੀਂ ਦੱਸ ਰਹੇ ਹੋ ਤੇ ਸਿਮੀ ਵੀ ਦੱਸ ਰਿਹਾ, ਇਨਫੈਕਟ ਤੁਹਾਡਾ ਜਿਹੜੇ ਇੰਟਰਵਿਊਜ਼ ਵੀ ਹੈਗੇ ਨੇ, ਜੋ ਵੀ ਤੁਸੀਂ ਪ੍ਰਮੋਸ਼ਨ ਦੇ ਵਿੱਚ ਕਰ ਰਹੇ ਹੋ ਉੱਥੋਂ ਵੀ ਪਤਾ ਚੱਲ ਰਿਹਾ ਹੈਗਾ ਕਿ ਇੱਕ ਯੂਨੀਕ ਕਨਸੈਪਟ ਹੈ, ਤੇ ਟ੍ਰੇਲਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਘੁੱਟ ਕੇ ਰੱਖਿਆ ਤੁਸੀਂ ਭਾਜੀ, ਐਜ਼ ਅ ਪ੍ਰੋਡਿਊਸਰ ਵੀ ਤੁਸੀਂ ਇਹ ਚਾਹੁੰਦੇ ਸੀਗੇ ਕਿ ਜ਼ਿਆਦਾ ਰਿਵੀਲ ਨਾ ਹੋਵੇ?
2: ਨਹੀਂ ਭਾਜੀ, ਜਿਵੇਂ ਦਾ ਟ੍ਰੇਲਰ ਦੇ ਹਿਸਾਬ ਨਾਲ ਉਹਨਾਂ ਨੂੰ ਲੱਗਿਆ ਕਿ ਕੱਟਣਾ ਚਾਹੀਦਾ, ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਕੱਟਿਆ, ਕਿਸੇ ਨੇ ਕਿਸੇ ਦਾ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਸੀ, ਘੱਟ ਰੱਖੋ ਵੱਧ ਰੱਖੋ, ਜਿਵੇਂ ਦਾ ਜਿਹਨੂੰ ਲੱਗਿਆ ਕਿ ਆਪਣਾ ਕੰਮ ਬੈਸਟ ਹੋਣਾ ਚਾਹੀਦਾ ਉਹਨੇ ਉਵੇਂ ਦਾ ਹੀ ਕੀਤਾ।
0: ਰਾਈਟ ਜੀ ਸਿਮੀ, ਇੱਥੇ ਨਾ ਇੱਕ
1: ਫਿਲਮ ਚ ਹਾਂਜੀ ਜ਼ਿਆਦਾ ਰਿਵੀਲ ਨਹੀਂ ਹੁੰਦਾ, ਜੇ ਥੋੜਾ ਸਿਨੇਮਾ ਘਰਾਂ ਦੀ ਜਾ ਕੇ ਪਤਾ ਚੱਲੂ ਕੀ ਆ ਅਸਲ ਕਹਾਣੀ, ਤਾਂ ਉਹਨਾਂ ਨੇ ਟਰਾਈ ਕੀਤਾ ਆਪਣੇ ਵੱਲੋਂ ਕਿ ਜਿੰਨਾ ਘੱਟ ਪਤਾ ਚੱਲ ਸਕੇ ਟ੍ਰੇਲਰ ਚ, ਕਿਉਂਕਿ ਫਿਰ ਤਾਂ ਹੀ ਮਜ਼ਾ ਆਉਂਦਾ ਫਿਰ ਸਿਨੇਮਾ ਚ ਮੂਵੀ ਦੇਖਣ ਦਾ।
0: ਹਾਂ, ਮੈਨੂੰ ਲੱਗ ਰਿਹਾ ਸੀਗਾ ਕਿ ਜਿੱਦਾਂ ਤੁਸੀਂ ਕਨਸੈਪਟ ਦੀ ਗੱਲ ਕਰ ਰਹੇ ਹੈਗੇ, ਉਹ ਮੈਨੂੰ ਲੱਗ ਰਿਹਾ
1: ਜੀ ਜੀ ਜੀ ਜੀ
0: ਘੱਟ ਹੀ ਰੱਖਿਆ ਹੋਇਆ, ਇਨਫੈਕਟ
1: ਜੀ ਜੀ ਘੱਟ ਰੱਖਿਆ ਜੀ, ਕਾਫੀ ਚੀਜ਼ਾਂ ਨੇ ਹਾਂਜੀ, ਕਿਉਂਕਿ ਫਿਰ ਉਹ ਜੇ ਪੂਰੀ ਮੂਵੀ ਟ੍ਰੇਲਰ ਚ ਦਿਸ ਜੇ ਫਿਰ ਥੋੜਾ ਜਾ
0: ਪ੍ਰੋਡਿਊਸਰ ਖੜਾ ਖੜਾ ਦੱਸ ਦਿੰਦਾ ਭਾਜੀ, ਤੇ ਉਹ ਜਿਹੜੇ ਐਕਟਰ ਹੈਗੇ ਨੇ ਉਹ ਆਪਾਂ ਏਦਾਂ ਕਰਾਂਗੇ ਏਦਾਂ ਕਰਾਂਗੇ, ਦੋ ਗਾਣੇ ਆਹ ਬੰਦੇ ਨੇ ਤੇ ਆਹ ਫਿਲਮ।
1: ਨਹੀਂ ਨਹੀਂ ਇਹ ਬਿਲਕੁਲ ਜੀ, ਬਹੁਤ ਮਿਹਨਤ ਕੀਤੀ ਹੈ ਸਾਡੇ ਜੋ ਰਾਈਟਰ ਸਾਹਿਬ ਨੇ ਜਸ ਗਰੇਵਾਲ ਜੀ ਤੇ ਸਾਡੇ ਕੈਰੇਕਟਰ ਨੇ ਬਿੰਨੂ ਜੀ ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਹਾਂਜੀ ਬਿੰਨੂ ਜੀ ਕਹਿੰਦੇ, ਪਰ ਵਰਿੰਦਰ ਜੀ ਉਹਨਾਂ ਨੇ ਬਹੁਤ ਵਧੀਆ, ਉਹਨਾਂ ਦੀ ਤਿਆਰੀ ਸੀ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਬਿਲਕੁਲ ਇਹਨਾਂ ਨੇ ਏਦਾਂ ਨੀ ਸੋਚਿਆ ਕਿ ਏਦਾਂ ਜਿੱਦਾਂ ਜੋ ਗੱਲ ਤੁਸੀਂ ਕਹਿ ਰਹੇ ਹੋ ਵੀ ਓਦਾਂ ਜਮਾ ਨੀ ਸੀ ਗੱਲ ਵੀ ਉਹਨਾਂ ਨੇ ਪੂਰਾ ਕੋਈ ਉਹਨਾਂ ਨੂੰ ਇਹ ਨੀ ਸੀ ਵੀ ਇੱਧਰ ਦੋ ਬੰਦੇ ਲਿਆਓ ਦੋ ਗਾਣੇ, ਗਾਣੇ ਵੀ ਬੜੇ ਉਹਨਾਂ ਨੇ ਸੋਚ ਸਮਝ ਕੇ ਚੂਜ਼ ਕੀਤੇ ਨੇ, ਟ੍ਰੇਲਰ ਵੀ ਬੜਾ ਸੋਚ ਸਮਝ ਕੇ ਚੂਜ਼ ਕੀਤਾ, ਸਾਰਾ ਕੁਛ ਮਤਲਬ ਵਧੀਆ, ਉਹਨਾਂ ਨੇ ਮਿਹਨਤ ਬਹੁਤ ਕੀਤੀ ਆ ਸਾਰੀ ਟੀਮ ਨੇ ਨਾ।
0: ਆਈ ਰੀਲੀ ਲਾਈਕ ਦੈਟ ਸੌਂਗ, ਉਹ ਦਿਲ ਦਾ ਤੂੰ ਗਾਇਆ ਨਾ ਜਿਹੜਾ ਮੈਡਮ ਨੂੰ,
1: ਹਾਂਜੀ ਹਾਂਜੀ ਹਾਂਜੀ ਜੋਤਿਕਾ ਜੀ ਨੇ ਗਾਇਆ, ਹਾਂਜੀ ਹਾਂਜੀ ਹਾਂਜੀ ਬਿਲਕੁਲ ਉਹਨਾਂ ਦਾ, ਹਾਂਜੀ ਬਹੁਤ ਉਹਨਾਂ ਦਾ ਵਰਜ਼ਨ ਹੀ ਆ ਉਸ ਗਾਣੇ ਦਾ ਅੱਗੇ
0: ਕਹਿੰਦੇ ਨੇ ਨੈਣਾ ਹਨਾ, ਮੈਡਮ ਨੂਰਾਂ ਦਾ ਗਾਣਾ
1: ਕਹਿੰਦੇ ਨੇ, ਹਾਂਜੀ ਬਿਲਕੁਲ ਬਿਲਕੁਲ ਉਹਨਾਂ ਦਾ ਹੀ ਆ ਜੀ।
0: ਵਾਹ ਨਾਈਸ ਨਾਈਸ। ਅੱਛਾ ਇੱਥੇ ਨਾ ਸਿਮੀ ਸੇ ਆਸਟ੍ਰੇਲੀਆ ਚ ਇੱਕ ਨੋਨ ਹੈ ਮੇਰਾ, ਮੈਂ ਫਰੈਂਡ ਤਾਂ ਨੀ ਕਹੂੰਗਾ ਕਿਉਂਕਿ ਉਹਨੇ ਗੱਲ ਹੀ ਅਜੀ ਕੀਤੀ, ਉਹ ਕਹਿੰਦਾ ਭਾਜੀ ਇੱਕ ਵਾਰ ਸਿਮੀ ਜੀ ਦੇ ਨਾਲ ਮਿਲਵਾ ਦੋ ਇੱਕ ਵਾਰ, ਤੇ ਹੁਣ ਤੁਸੀਂ ਮੈਨੂੰ ਦੱਸੋ ਮੈਂ ਉਹਦੀ ਵਾਈਫ ਨੂੰ ਕੀ ਕਹਾਂ। ਸਿਮੀ ਇੱਕ ਬਹੁਤ ਲੰਬਾ ਗੈਪ ਹੈ ਤੁਹਾਡਾ ਤੇ ਆਸਟ੍ਰੇਲੀਆ ਦਾ, ਔਰ ਮੂਵੀਜ਼ ਬਹੁਤ ਪਸੰਦ ਹੁੰਦੀਆਂ ਨੇ ਤੇ ਤੁਹਾਡੀ ਯੂ ਨੋ ਦੈਟ ਕਿ ਇੱਕ ਕਲਟ ਫੈਨ ਫੋਲੋਇੰਗ ਹੈਗੀ ਇੱਥੇ ਹਨਾ। ਹਾਊ ਡਿਡ ਦਿਸ ਮੂਵੀ ਕੇਮ ਇਨ ਟੂ ਯੋਰ ਲੈਪ
1: ਜੀ? ਇਹ ਮੈਨੂੰ ਵੀ ਡਾਇਰੈਕਟਰ ਸਰ ਵੱਲੋਂ ਆਈ ਸੀ ਕਾਲ, ਤੇ ਮੈਂ ਵਨ ਲਾਈਨਰ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ, ਜਿਹੜੇ ਰਾਈਟਰ ਸਰ ਆਪਣੇ ਜਸ ਗਰੇਵਾਲ ਜੀ ਤੇ ਵਰਿੰਦਰ ਜੀ, ਉਹਨਾਂ ਨੇ ਗੱਲ ਕੀਤੀ ਸੀ ਮੇਰੇ ਨਾਲ, ਤੇ ਮੇਰਾ ਉਹੀ ਤਰੀਕਾ ਹੁੰਦਾ ਜੀ ਦੇਖਣ ਦਾ ਪਰਖਣ ਦਾ ਚੀਜ਼ ਨੂੰ ਵੀ, ਮੈਨੂੰ 10 ਮਿੰਟ ਚ ਚੀਜ਼ ਸੁਣਾਓ ਤੇ ਮੈਨੂੰ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਹੋਰ ਮੇਰਾ ਕੁਛ ਨੀ, ਬਾਕੀ ਗੱਲਾਂ ਬਾਅਦ ਚੋ। ਤੇ ਮੇਰੇ ਮੇਰੇ ਵਾਸਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਮੁੱਦਾ ਕੀ ਆਪਾਂ ਚੱਕ ਰਹੇ ਹਾਂ ਤੇ ਮੈਸੇਜ ਕੀ ਆ, ਤੇ ਸਾਡੀ ਆਡੀਅੰਸ ਜਿਹੜਾ ਆਪਣਾ ਪੰਜਾਬੀ ਸਿਨੇਮਾ ਉਹਦੇ ਚ ਕੀ ਵਡੋਤਰੀ ਹੋਊਗੀ ਜਦੋਂ ਆਪਾਂ ਇਹ ਮੂਵੀ ਕਰਾਂਗੇ, ਕਿੱਦਾਂ ਵਾਧਾ ਹੋਊਗਾ ਵੀ ਆਪਣਾ ਸਿਨੇਮਾ ਕਿੱਦਾਂ ਵਧੂਗਾ, ਤੇ ਇਹ ਜੀ ਬਹੁਤ ਮੈਨੂੰ ਲੱਗਦਾ ਜਿੱਥੇ ਮਾਂ ਬੋਲੀ ਦੀ ਗੱਲ ਹੋ ਜੇ ਉੱਥੇ ਉਹ ਤੋਂ ਉੱਤੇ ਦੀ ਤਾਂ ਮੈਨੂੰ ਲੱਗਦਾ ਕੋਈ ਚੀਜ਼ ਹੈ ਹੀ ਨਹੀਂ, ਜਿੱਥੇ ਆਪਾਂ ਆਪਣੀ ਮਾਂ ਬੋਲੀ ਦੇ ਲਈ ਖੜੇ ਹੋ ਜਾਈਏ ਤਾਂ ਇਹ ਉਹੀ ਚੀਜ਼ ਆ ਵੀ ਪੰਜਾਬੀ ਲਈ ਖੜੇ ਹਾਂ ਜੀ ਅਸੀਂ। ਫਿਰ ਜਦੋਂ ਰਾਈਟ ਵੇ ਮੈਂ ਵਨ ਲਾਈਨਰ ਸੁਣਿਆ, ਮੈਂ ਮੇਰੀ ਤਾਂ ਉਦੋਂ ਹੀ ਹਾਂ ਹੋ ਗਈ ਸੀ ਵੀ ਹਾਂਜੀ ਕਰਨੀ ਆ ਜੀ, ਬਿਲਕੁਲ ਕਰਨੀ ਆ। ਫਿਰ ਮੈਂਡੀ ਜੀ ਨਾਲ ਕੰਮ ਕਰਨ ਦਾ ਮੌਕਾ, ਕਿਉਂਕਿ 9 ਸਾਲ ਬਾਅਦ
0: ਆਪਾਂ
1: ਸਾਨੂੰ ਮੌਕਾ ਮਿਲਿਆ ਹਾਂਜੀ ਰੱਬ ਦਾ ਰੇਡੀਓ ਤੋਂ ਬਾਅਦ, ਤੇ ਫਿਰ ਸਾਨੂੰ ਸਤਵਿੰਦਰ ਜੀ ਮਿਲੇ ਜੀ ਫਾਈਨਲੀ, ਮੈਂ ਇਹਨਾਂ ਨਾਲ ਮੀਟਿੰਗ ਹੋਈ ਜੀ, ਤੇ ਫਿਰ ਬਹੁਤ ਵਧੀਆ ਲੱਗਿਆ, ਪੂਰੀ ਟੀਮ ਬਹੁਤ ਪੋਜ਼ਿਟਿਵ ਲੱਗੀ, ਸਤਵਿੰਦਰ ਜੀ ਵੀ ਵੈਰੀ ਹੀ ਇਜ਼ ਅ ਵੈਰੀ ਪੋਜ਼ਿਟਿਵ ਪਰਸਨ, ਸੋ ਮੈਨੂੰ ਬਹੁਤ ਐਜ਼ ਅ ਕੰਬੀਨੇਸ਼ਨ ਟੀਮ ਬਹੁਤ ਵਧੀਆ ਲੱਗੀ, ਸਕ੍ਰਿਪਟ ਬਹੁਤ ਵਧੀਆ ਲੱਗੀ ਜੀ, ਤੇ ਬਸ ਫਿਰ
0: The rest is history. ਸਤਵਿੰਦਰ ਜੀ ਤੁਸੀਂ, ਮੈਂ ਕਿਸੇ ਇੰਟਰਵਿਊ ਚ ਸੁਣ ਰਿਹਾ ਸੀਗਾ ਤੁਸੀਂ ਪਹਿਲਾਂ ਬਾਹਰ ਜਾਣਾ ਸੀਗਾ ਤੇ ਜਾਂਦੇ ਜਾਂਦੇ ਫਿਰ ਰਹਿ ਗਏ ਸੀਗੇ, ਇਹ ਕੀ ਕਹਾਣੀ ਸੀਗੀ?
2: ਨਹੀਂ ਮੈਂ ਬਾਹਰ ਨੀ ਸੀ ਜਾਣਾ ਭਾਜੀ, ਐਕਚੁਅਲੀ ਮੇਰੀ ਸਿਲੈਕਸ਼ਨ ਹੋਈ ਸੀ 에ਅਰਫੋਰਸ ਦੇ ਵਿੱਚ।
0: ਅਰੇ ਨਾਈਸ
2: ਜੀ। ਤਾਂ ਮੇਰਾ ਐਕਸੀਡੈਂਟ ਹੋ ਗਿਆ ਸੀ।
0: ਓ ਮਾਈ ਗੋਡ। ਓਕੇ।
2: ਤੇ ਮੈਂ 에ਅਰਫੋਰਸ ਵਿੱਚ ਜਾਂਦਾ ਜਾਂਦਾ ਰਹਿ ਗਿਆ ਸੀ ਜੀ।
0: ਅੱਛਾ। ਓਕੇ
2: ਹਾਂਜੀ।
0: ਮੈਨੂੰ ਪਤਾ ਲੱਗਿਆ, ਮੈਂ ਕਿਹਾ ਕਿ ਤੁਸੀਂ ਇਟਲੀ ਜਾਣਾ ਸੀ, ਤੁਹਾਡਾ ਫੋਨ ਨੰਬਰ ਵੀ ਇਟਲੀ ਵਾਲਾ ਹੀ ਹੈ।
2: ਇਟਲੀ ਫਿਰ ਮੈਂ ਬਾਅਦ ਚ ਗਿਆ।
0: ਅੱਛਾ
2: ਬਾਅਦ ਚ ਗਿਆ ਇਟਲੀ। ਹਾਂਜੀ ਹਾਂਜੀ। ਫਿਰ ਜਦੋਂ ਇੱਥੇ ਫਿਰ ਗੱਲ ਨਾ ਬਣੀ ਤੇ ਫਿਰ ਕੋਈ ਆਪਸ਼ਨ ਹੈ ਨਹੀਂ ਸੀ, ਫਿਰ ਮੈਂ ਚਲੋ ਬਾਹਰ ਹੀ ਚੱਲਦੇ ਆ, ਫਿਰ ਬਾਹਰ ਚਲੇ ਗਏ। ਹਾਂਜੀ ਉੱਥੋਂ ਸ਼ੁਰੂ ਹੋਇਆ ਸਰ।
0: ਅੱਛਾ। ਟ੍ਰੇਲਰ ਦੇ ਸਟਾਰਟਿੰਗ ਚ ਇੱਕ ਨਰੇਸ਼ਨ ਆਉਂਦੀ ਹੈ ਉਹ ਸੁਤੰਤਰ ਭਾਜੀ, ਕਿ ਭਾਰਤ ਆਜ਼ਾਦ ਦੇਸ਼ ਹੈ, ਕਿ ਲੋਕ ਆਪਦੇ ਦੇਸ਼ ਚ ਆਪਦੀ ਜ਼ਬਾਨ ਬੋਲਣ ਚ ਸ਼ਰਮ ਮਹਿਸੂਸ ਕਰਦੇ ਨੇ, ਸੋ ਤੁਸੀਂ ਫਿਰ ਇਹ ਜਿਹੜਾ ਇੱਕ ਡਿਫਰੈਂਸ ਤੁਹਾਨੂੰ ਲੱਗਦਾ ਕਿ ਅੱਜ ਵੀ ਹੈਗਾ ਸਪੈਸ਼ਲੀ ਪਿੰਡਾਂ ਦੇ ਵਿੱਚ, ਕਿਉਂਕਿ ਰੂਰਲ ਪੰਜਾਬ ਦੀ ਸਟੋਰੀ ਹੈਗੀ ਹੈ ਨਾ, ਤੇ ਪੰਜਾਬੀ ਬੋਲਣ ਲੱਗੇ ਲੋਕ ਸ਼ਾਈ ਫੀਲ ਕਰਦੇ ਹੋਣਗੇ, ਇੱਦਾਂ ਡੂ ਯੂ ਥਿੰਕ ਸੋ?
2: ਜੀ ਜੀ ਜੀ, ਅਗਰ ਇਹ ਪੰਜਾਬ ਦੀ ਸਟੋਰੀ ਨਾ ਹੁੰਦੀ, ਔਰ ਅਗਰ ਇਹ ਮੈਨੂੰ ਲੱਗਦਾ ਕਿ ਹਰ ਬੰਦੇ ਦੀ ਕਹਾਣੀ ਨਾ ਹੁੰਦੀ, ਤੇ ਸ਼ਾਇਦ ਸਿਮੀ ਜੀ ਔਰ ਮੈਂਡੀ ਜੀ ਔਰ ਇਹ ਫਿਲਮ ਕਰਦੇ ਹੀ ਨਾ। ਮੈਂ ਤੇ ਚਲੋ ਬਹੁਤ ਛੋਟੀ ਜਿਹੀ ਚੀਜ਼ ਆ, ਇਹੀ ਨਾ ਉਹ ਫਿਲਮ ਕਰਦੇ। ਜਸ ਅਗਰਵਾਲ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਉਹ ਮੁੱਦੇ ਨੂੰ ਚੱਕਿਆ ਜੀ, ਤੇ ਇਹ ਤਾਂ ਦੇਖੋ ਹਰ ਇੱਕ ਬੰਦੇ ਨਾਲ ਮੇਰੇ ਹਿਸਾਬ ਨਾਲ ਹੋ ਰਿਹਾ ਜੀ। ਈਵਨ ਆਪਾਂ ਕਿਸੇ ਇੰਟਰਵਿਊ ਚ ਗਏ ਸੀ, ਉੱਥੇ ਕਿਸੇ ਰਿਪੋਰਟਰ ਨੇ ਕਿਹਾ ਸੀਗਾ ਕਿ ਪੰਜਾਬ ਦੇ ਕਈ ਸਕੂਲਾਂ ਦੇ ਵਿੱਚ ਮਤਲਬ ਪੰਜਾਬੀ ਬੋਲ ਤੇ ਜੁਰਮਾਨਾ ਹੋ ਰਿਹਾ।
0: ਅੱਛਾ ਜੀ
2: ਦੇਖੋ ਕਿੰਨੇ ਜੀ ਜੀ ਭਾਜੀ
0: ਪ੍ਰਾਈਵੇਟ ਸਕੂਲ ਹੋ ਸਕਦੇ ਨੇ ਆਈ ਗੈਸ ਸਰਕਾਰੀ ਸਕੂਲਾਂ ਚ ਤਾਂ
2: ਨਹੀਂ ਹਾਂਜੀ ਸਰਕਾਰੀ ਚ ਤਾਂ ਖੈਰ ਪੰਜਾਬੀ ਹਾਂਜੀ ਤਾਂ ਉਹ ਦੇਖੋ ਕਿੰਨੀ ਮੰਦਭਾਗੀ ਗੱਲ ਆ ਸਾਡੇ ਪੰਜਾਬੀਆਂ ਵਾਸਤੇ ਵੀ ਤੇ ਪੰਜਾਬੀ ਮਾਂ ਬੋਲੀ ਵਾਸਤੇ ਵੀ ਹਨਾ ਕਿ ਜਿੱਥੇ ਸਾਨੂੰ ਪੰਜਾਬ ਚ ਆਪਣੀ ਮਾਂ ਬੋਲੀ ਨੂੰ ਬੋਲਣੇ ਵਾਸਤੇ ਨਾ ਬੋਲਣ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੋਏ ਤੇ ਆਪਾਂ ਫਿਰ ਉਹ ਗੁਲਾਮ ਹੀ ਕਹਿ ਸਕਦੇ ਹਾਂ ਨਾ ਜਿਹੜਾ ਆਪਣੇ ਮੁਲਕ ਚ ਆਪਣੀ ਮਾਂ ਬੋਲੀ ਨੂੰ ਖੁੱਲ ਕੇ ਨਹੀਂ ਬੋਲ ਸਕਦਾ ਬਸ ਐਸੇ ਮੁੱਦੇ ਨੂੰ ਚੱਕਿਆ ਗਿਆ ਆਪਣੇ ਬੜੇ ਵਧੀਆ ਤਰੀਕੇ ਦੇ ਨਾਲ ਕਿ ਆਪਾਂ ਕਰਦੇ ਹਾਂ ਕਿ ਪੰਜਾਬੀਆਂ ਨੂੰ ਇਹ ਫਿਲਮ ਬਹੁਤ ਪਸੰਦ ਆਏਗੀ ਕਿਉਂਕਿ ਸਾਰੇ ਆਮ ਬੰਦਿਆਂ ਦੀ ਕਹਾਣੀ ਸਾਰੀ ਜੋ ਵੀ ਨਿਕਲੇ ਨੇ ਪੰਜਾਬ ਤੋਂ ਨਿਕਲੇ ਨੇ ਉਹਨਾਂ ਸਭ ਦੀ ਕਹਾਣੀ ਮਾਂ ਬੋਲੀ ਦੀ ਕਹਾਣੀ ਪੰਜਾਬ ਦੀ ਪੰਜਾਬੀਆਂ ਦੀ ਕਹਾਣੀ ਸਾਰੀ
0: ਇਨਫੈਕਟ ਉਧਰ ਲੈਂਦੇ ਪੰਜਾਬ ਵਾਲੇ ਪਾਸੇ ਸਿਮੀ ਨੂੰ ਤਾਂ ਪਤਾ ਹੋਣਾ ਇਹਨਾਂ ਨੇ ਕਈ ਆਰਟਿਸਟ ਦੇ ਨਾਲ ਵੀ ਕੰਮ ਕੀਤਾ ਉਧਰ ਮੈਂ ਸੁਣਿਆ ਜ਼ਰੂਰ ਕਿ ਉਧਰ ਪੰਜਾਬੀ ਨੂੰ ਲੈ ਕੇ ਥੋੜਾ ਜਿਹਾ ਸ਼ੇਮ ਫੀਲ ਕਰਦੇ ਪਰ ਮੈਨੂੰ ਇਹ ਲੱਗ ਰਿਹਾ ਕਿ ਇੱਧਰ ਵਾਲੇ ਪਾਸੇ ਹੁਣ ਸਿਮੀ ਥੋੜਾ ਜਿਹਾ ਟ੍ਰੈਂਡ ਨਹੀਂ ਚੇਂਜ ਹੋਇਆ
1: ਭਾਈ ਪੂਰਾ ਪੂਰਾ ਮਤਲਬ ਦੋਨੋਂ ਪਾਸੇ ਹੀ ਆ ਕੰਮ ਖਰਾਬ ਇੱਕ ਪਾਸੇ ਨਹੀਂ ਆ
0: ਅਮਜ਼ਦ ਖਾਨ ਸਾਹਿਬ ਜਦੋਂ ਜਾਂਦੇ ਸੀ ਆਪਾਂ ਸ਼ੋਲੇ ਦੀ ਗੱਲ ਕਰੇ ਤਾਂ ਮੇਰੇ ਯਾਦ ਆ ਗਿਆ ਵੀ ਉਹਨਾਂ ਨੂੰ ਲੋਕ ਗੱਬਰ ਕਹਿ ਕੇ ਹੀ ਸੱਦਦੇ ਹੁੰਦੇ ਸੀ ਤੁਹਾਨੂੰ ਮੈਂ ਸੁਣਿਆ ਕਿ ਕਈ ਵਾਰ ਲੋਕ ਮਿਸ਼ਰੀ ਮਿਸ਼ਰੀ ਕਹਿ ਕੇ ਹੀ ਸੱਦਦੇ ਰਹੇ ਨੇ ਕਾਫੀ
1: ਹਾਂਜੀ ਜੀ ਮੈਨੂੰ ਗੁੱਡੀ ਮਿਸ਼ਰੀ ਸੈਵੀ ਇਹ ਸਭ ਤੋਂ ਕਾਮਨ ਨੇ ਜੀ ਤਿੰਨ ਗੁੱਡੀ ਮਿਸ਼ਰੀ ਤੇ ਸੈਵੀ
2: ਦੇਖੋਗੇ ਨਾ ਤੁਸੀਂ ਕਹੋਗੇ ਕੀ ਕਮਾਲ ਕੀਤੀ
0: ਉਹਦੇ ਤੇ ਤਾਂ ਕੋਈ ਡਾਊਟ ਨਹੀਂ ਪਰ ਡੈਫੀਨੇਟਲੀ ਅੱਛਾ ਇਹਦੇ ਚ ਥੋੜਾ ਜਿਹਾ ਦੱਸ ਸਕਦੇ ਹੋ ਵਿਦਆਊਟ ਰਿਵੀਲਿੰਗ ਦੀ ਸਟੋਰੀ ਕਿਉਂਕਿ ਜਿੱਦਾਂ ਮੈਂ ਪੁੱਛ ਰਿਹਾ ਸੀਗਾ ਕਿ ਟ੍ਰੇਲਰ ਦੇ ਵਿੱਚ ਬਹੁਤਾ ਪਤਾ ਨਹੀਂ ਚੱਲਦਾ ਹਾਂ ਇੰਨਾ ਕੁ ਜ਼ਰੂਰ ਪਤਾ ਚੱਲਦਾ ਕਿ ਦਰਾਨੀਆਂ ਜਠਾਨੀਆਂ ਹਨਾ ਥੋੜਾ ਜਿਹਾ ਇੱਕ ਘਰ ਦਾ ਜਿਹੜਾ ਹੈਗਾ ਉਹ ਜਤਾਨ ਦੇ ਲਈ ਕਿ ਮੇਰੀ ਵੀ ਨੂੰਹ ਇੰਗਲਿਸ਼ ਬੋਲਦੀ
1: ਹਾਂਜੀ ਹਾਂਜੀ ਹਾਂਜੀ ਏਦਾਂ ਹੀ ਆ ਜੀ ਰੁਪਿੰਦਰ ਰੂਪੀ ਮੈਮ ਜੋ ਮੇਰੇ ਸੱਸ ਦਾ ਕੈਰੇਕਟਰ ਪਲੇ ਕਰ ਰਹੇ ਆ ਦੇਖੋ ਆਪਾਂ ਦੱਸ ਤਾਂ ਟ੍ਰੇਲਰ ਹੀ ਐਕਸਪਲੇਨ ਕਰ ਸਕਦੇ ਹਾਂ ਆਪਾਂ ਉਸ ਤੋਂ ਜ਼ਿਆਦਾ ਨਜ਼ਰ ਨਹੀਂ ਰੱਖ ਸਕਦੇ
0: ਟ੍ਰੇਲਰ ਹੀ ਆ ਪੰਜਾਬੀ ਤੋਂ ਪੰਜਾਬੀ ਟ੍ਰਾਂਸਲੇਸ਼ਨ ਕਰਨੀ ਆ ਤੁਸੀਂ
1: ਪੰਜਾਬੀ ਟ੍ਰਾਂਸਲੇਸ਼ਨ ਹੋ ਸਕਦੀ ਹੈ ਜੀ ਇਸ ਵੇਲੇ ਤਾਂ ਕਿਉਂਕਿ ਰਹਿ ਗਏ ਸਾਰੇ ਤਿੰਨ ਦਿਨ ਹੁਣ ਤਾਂ ਇਹੀ ਦਰਖਾਸਤ ਆ ਵੀ ਪਲੀਜ਼ ਪਹੁੰਚੀਏ ਕਿਉਂਕਿ

0: ਨੂੰ ਬਣਾਉਣ ਲਈ ਰਾਜ਼ੀ ਨਹੀਂ ਹੁੰਦਾ ਹਨਾ, ਕਿਉਂਕਿ ਸਾਰਿਆਂ ਦਾ ਥੋੜਾ ਜਿਹਾ ਭੁਲੇਖਾ ਇੱਧਰ ਨੂੰ ਰਹਿੰਦਾ ਵੀ ਬਸ ਕੱਲੀ ਸਲੈਪਸਟਿਕ ਕਾਮੇਡੀ ਬਣ ਜੇ ਆਪਣੀ ਤੇ ਇੱਦਾਂ ਤੇ ਉੱਦਾਂ ਹਨਾ, ਮਤਲਬ ਕਈ ਵਾਰੀ ਗੱਲਾਂ ਸੁਣੀਆਂ ਨੇ ਆਪਾਂ ਅੰਦਰ ਹੀ, ਤਾਂ ਇਹ ਬਹੁਤ ਹਿੰਮਤ ਵਾਲੀ ਗੱਲ ਹੁੰਦੀ ਹੈ ਕਿ ਕੁਛ ਬਹੁਤ ਸੈਂਸੇਬਲ ਚੀਜ਼ ਲੈ ਕੇ ਵਿਦ ਫੈਮਿਲੀ ਡਰਾਮਾ ਤੇ ਐਂਟਰਟੇਨਮੈਂਟ ਚ ਪਰੋ ਕੇ, ਕਿਉਂਕਿ ਜਿੱਦਾਂ ਕਿ ਜਸ ਗਰੇਵਾਲ ਜੀ ਨੇ ਉਹਨਾਂ ਨੇ ਇੰਨੀਆਂ ਵਧੀਆ ਵਧੀਆ ਮੂਵੀਜ਼ ਦਿੱਤੀਆਂ ਨੇ ਸਾਨੂੰ, ਬੰਬੂ ਕਾਟ, ਰੱਬ ਦਾ ਰੇਡੀਓ, ਦਾਣਾ ਪਾਣੀ ਵਰਗੀਆਂ ਚੀਜ਼ਾਂ ਦਿੱਤੀਆਂ ਨੇ ਹਨਾ, ਤੇ ਉਹੋ ਜਿਹੇ ਰਾਈਟਰ ਜਦੋਂ ਕੁਛ ਆਪਣੇ ਜ਼ੋਨ ਚ ਜਾ ਕੇ ਦੁਬਾਰਾ ਕਰਦੇ ਨੇ, ਉਹ ਮੈਨੂੰ ਲੱਗਦਾ ਉਹਨਾਂ ਨੇ ਬਹੁਤ ਕਮਾਲ ਹੀ ਕੀਤਾ। ਤੇ ਏਡਾ ਵੱਡਾ ਮੈਸੇਜ ਆ ਕਿ ਆਪਣੀ ਮਾਂ ਬੋਲੀ ਤੋਂ ਨਾ ਵਿਸਰੋ, ਇਹ ਬਹੁਤ ਇਹ ਸਟਾਰਟ ਹੀ ਹੁੰਦਾ ਜੀ। ਹੁਣ ਇਹ ਮਾੜੀ ਗੱਲ ਨੀ ਹੈ ਵੀ ਆਪਾਂ ਹੋਰ ਭਾਸ਼ਾ ਬੋਲਦੇ ਹਾਂ, ਦੈਟ ਇਜ਼ ਨੋਟ ਬੈਡ, ਬਿਕਾਜ਼ ਮੈਂ ਵੀ ਬੋਲਦੀ ਹਾਂ, ਸਾਡੀ ਮੱਲੋ ਮੱਲੀ ਅੰਗਰੇਜ਼ੀ ਨਿਕਲਦੀ ਆ, ਉਹ ਆਪਾਂ ਜਿਹੋ ਜਿਹੀ ਕੰਟਰੀਜ਼ ਚ ਰਹਿੰਦੇ ਆ, ਘੁੰਮਦੇ ਆ, ਫਿਰਦੇ ਆ, ਗਲੋਬਲਾਈਜੇਸ਼ਨ ਆ, ਅੱਜ ਕੱਲ ਦੇ ਟਾਈਮ ਚ ਲੋੜ ਆ ਅੰਗਰੇਜ਼ੀ ਦੀ, ਉਹ ਚ ਕੋਈ ਮਾੜੀ ਗੱਲ ਨੀ। ਇਹ ਤਾਂ ਚਲੋ ਸਾਡਾ ਟਾਈਟਲ ਥੋੜਾ ਕਿਊਟ ਸੀ, ਏਦਾਂ ਢੁਕਦਾ ਸੀ, ਇਹ ਤਾਂ ਆਪਾਂ ਇਹ ਨੀ ਕਹਿ ਸਕਦੇ ਸੀ ਅੱਗ ਲੱਗੇ ਹਰ ਉਹ ਭਾਸ਼ਾ ਨੂੰ ਜੀ ਤੋਂ ਮਾਂ ਬੋਲੀ ਨੂੰ ਉੱਤੇ ਨਹੀਂ ਰੱਖਿਆ ਜਾਂਦਾ, ਤਾਂ ਸਾਨੂੰ ਇਹ ਨਾਮ ਰੱਖਣਾ ਪਿਆ। ਪਰ ਗੱਲ ਸਿਰਫ ਇੱਥੇ ਇਹ ਹੋ ਰਹੀ ਆ ਵੀ ਜੀ ਸਦਕੇ ਭਾਸ਼ਾ ਆਪਾਂ ਜੋ ਮਰਜ਼ੀ ਸਿੱਖੀਏ, ਕਿਉਂਕਿ ਸਾਨੂੰ ਵੀ ਆਪਾਂ ਵੀ ਟ੍ਰਾਈਲਿੰਗੁਅਲ ਆ, ਹਿੰਦੀ ਬੋਲਦੇ ਆ, ਇੰਗਲਿਸ਼ ਬੋਲਦੇ ਆ, ਪੰਜਾਬੀ ਬੋਲਦੇ ਆ, ਪਰ ਕਦੀ ਵੀ ਸ਼ਰਮਿੰਦਗੀ ਨੀ ਮਹਿਸੂਸ ਕਰਨੀ ਆਪਣੀ ਮਾਂ ਬੋਲੀ ਨੂੰ ਲੈ ਕੇ, ਕਦੀ ਵੀ ਨਿੱਕਾ ਨੀ ਮਹਿਸੂਸ ਕਰਨਾ, ਛੋਟਾ ਨੀ ਮਹਿਸੂਸ ਕਰਨਾ ਵੀ ਲੈ ਮੈਂ ਇੱਥੇ ਪੰਜਾਬੀ, ਮਤਲਬ ਮਾਣ ਹੋਣਾ ਚਾਹੀਦਾ ਆਪਣੀ ਬੋਲੀ ਤੇ, ਉਹ ਤੋਂ ਟੁੱਟਣਾ ਨੀ, ਅੱਗੇ ਅੱਗੇ ਜਨਰੇਸ਼ਨ ਰੱਬ ਕਰੇ ਕੈਰੀ ਓਨ ਕਰੇ ਪੰਜਾਬੀ ਨੂੰ, ਅੱਗੇ ਅੱਗੇ ਲੈ ਕੇ ਜਾਵੇ।
1: ਜ਼ਰੂਰ ਦੇਖੀਏ ਸਤਵਿੰਦਰ ਭਾਜੀ, ਪਹਿਲਾਂ ਤੁਹਾਡਾ ਤੁਸੀਂ ਵੀ ਜਵਾਬ ਦਿਓ, ਮੈਂ ਬਾਅਦ ਚ ਸਿਮੀ ਤੋਂ ਵੀ ਐਕਸਪੈਕਟ ਕਰੂੰਗਾ ਉਹ ਜਵਾਬ। ਇੱਕ ਮੈਂ ਇਨਫੈਕਟ ਮੈਂ ਜਦੋਂ ਇੰਡੀਆ ਦੇ ਵਿੱਚ ਹੁੰਦਾ ਸੀਗਾ ਤਾਂ ਉਦੋਂ ਇਹ ਚੀਜ਼ ਅਸੀਂ ਨੋਟ ਕਰਦੇ ਹੁੰਦੇ ਸੀ, ਅਸੀਂ ਪੰਜਾਬੀ ਟੀਵੀ ਦੇ ਲਈ ਕੰਮ ਕਰਦੇ ਹੁੰਦੇ ਸੀਗੇ, ਤੇ ਕਿਉਂਕਿ ਹੁਣ ਸਾਡੀ ਤਾਂ ਚਲੋ ਠੀਕ ਹੈ ਪੰਜਾਬੀ, ਗੁਰਮੁਖੀ ਪੜ੍ਹਨੀ ਵੀ ਆਉਂਦੀ ਹੈ, ਬੋਲਣ ਦੇ ਨਾਲੋਂ ਜ਼ਿਆਦਾ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਇੱਕ ਸਕ੍ਰਿਪਟ ਹੈਗੀ ਹੈ ਜਿਹੜੀ ਪੰਜਾਬੀ ਦੀ ਗੁਰਮੁਖੀ ਲਿਪੀ ਹੈ, ਉਹਨੂੰ ਪੜ੍ਹਨਾ ਤੇ ਉਹਨੂੰ ਲਿਖਣਾ ਉਹ ਬਹੁਤ ਵੱਡੀ ਸਮੱਸਿਆ ਹੈ, ਸਪੈਸ਼ਲੀ ਦਿਸ ਜਨਰੇਸ਼ਨ ਜਿਹੜੀ ਜੈਨ ਜ਼ੀ ਆਪਾਂ ਕਹਿ ਰਹੇ। ਤੁਸੀਂ ਦੇਖਿਆ ਸਤਵਿੰਦਰ ਭਾਜੀ ਫੀਲ ਕੀਤਾ? ਮੈਂ ਫਿਰ ਸਿੰਮੀ ਤੋਂ ਵੀ ਇੱਧਰ ਨੂੰ ਹੀ ਆਉਂਦਾ।
2: ਭਾਜੀ ਡਿਪੈਂਡ ਏ, ਮੈਨੂੰ ਲੱਗਦਾ ਜੈਨਜੀਆਂ ਦੇ ਮਾਮਲੇ ਚ ਡਿਪੈਂਡ ਏ, ਹਰ ਉਹਦੇ ਘਰ ਦੀ ਸਿਚੁਏਸ਼ਨ ਤੇ ਡਿਪੈਂਡ ਏ ਚੀਜ਼ਾਂ ਨਾ, ਜਿਹਦੇ ਘਰ ਦੇ ਵਿੱਚ ਕਈ ਮਾਂ ਬਾਪ ਨੇ ਹਨਾ, ਉਹ ਕਹਿੰਦੇ ਨੇ ਕਿ ਨਹੀਂ ਨਹੀਂ ਤੁਸੀਂ ਜੋ ਵੀ ਬਾਹਰ ਪੜ੍ਹ ਰਹੇ ਹੋ ਸਾਨੂੰ ਕੋਈ ਉਹਦੇ ਨਾਲ ਉਹ ਨੀ, ਕੋਈ ਇਤਰਾਜ਼ ਨੀ, ਲੇਕਿਨ ਘਰ ਦੇ ਵਿੱਚ ਤੁਸੀਂ ਆ ਕੇ ਪੰਜਾਬੀ ਬੋਲੋ ਹਨਾ। ਜਿਵੇਂ ਕਿ ਸਿੰਮੀ ਜੀ ਨੇ ਕਈ ਇੰਟਰਵਿਊ ਚ ਕਿਹਾ ਕਿ ਇਹਨਾਂ ਦੇ ਘਰ ਦੇ ਵਿੱਚ ਮਤਲਬ ਕਿ ਘਰ ਦੇ ਅੰਦਰ ਐਂਟਰ ਹੁੰਦੇ ਸੀ ਤੇ ਸਿਰਫ ਪੰਜਾਬੀ ਹੀ ਬੋਲੀ ਜਾਂਦੀ ਸੀ, ਉਸ ਤੋਂ ਇਲਾਵਾ ਕਿਸੇ ਹੋਰ ਲੈਂਗੁਏਜ ਵਿੱਚ ਗੱਲ ਨਹੀਂ ਕੀਤੀ ਜਾਂਦੀ। ਤਾਂ ਉਹ ਮੈਨੂੰ ਲੱਗਦਾ ਕਿ ਹਰ ਘਰ ਦੇ ਉੱਤੇ ਡਿਪੈਂਡ ਹੈ, ਅਗਰ ਮਾਂ ਪਿਓ ਬੱਚਿਆਂ ਨੂੰ ਇਵੇਂ ਕਹਿ ਰਹੇ ਨੇ ਕਿ ਤੁਸੀਂ ਪੰਜਾਬੀ ਬੋਲਣੀ ਤੇ ਉੱਥੇ ਪੰਜਾਬੀ ਹੈਗੀ, ਜਿਹੜੇ ਮਾਂ ਪਿਓ ਕਹਿੰਦੇ ਕਿ ਨਹੀਂ ਨਹੀਂ ਸਾਡਾ ਬੱਚਾ ਤੇ ਬਸ ਇੰਗਲਿਸ਼ ਹੀ ਬੋਲਣਾ ਚਾਹੀਦਾ, ਪੰਜਾਬੀ ਦਾ ਕੀ ਹੈ, ਪੰਜਾਬੀ ਨਾ ਵੀ ਆਏ ਕਿ ਸਰ ਜਾਏਗਾ, ਤਾਂ ਉੱਥੇ ਉੱਦਾਂ ਦੀ ਸਿਚੁਏਸ਼ਨ ਹੈ ਮੇਰੇ ਹਿਸਾਬ ਨਾਲ ਤਾਂ ਇੱਦਾਂ ਹੈ।
1: ਰਾਈਟ ਰਾਈਟ ਰਾਈਟ। ਸਿਮੀ ਤੁਹਾਨੂੰ ਕੀ ਲੱਗਦਾ ਕਿ ਲਿਖਣੀ ਪੜ੍ਹਨੀ ਓਨੀ ਜ਼ਰੂਰੀ ਹੈ ਜਿੰਨੀ ਬੋਲਣੀ ਹੈ?
0: ਜੀ ਮਤਲਬ ਮੈਨੂੰ ਤਾਂ ਲੱਗਦਾ ਬੇਬੀ ਸਟੈਪਸ ਨੇ ਜੀ, ਨਿੱਕੇ ਨਿੱਕੇ ਸਟੈਪਸ ਨੇ ਵੀ ਸਾਡੀ ਬੋਲੀ ਅੱਗੇ ਤੱਕ ਜਾਣੀ ਚਾਹੀਦੀ ਆ। ਚਲੋ ਪੜ੍ਹਨੀ ਲਿਖਣੀ ਵੀ ਜ਼ਰੂਰੀ ਆ, ਪਰ ਇੰਨਾ ਉਹ ਵਿਤਕਰਾ ਵੀ ਨਹੀਂ ਮੈਂ ਕਰਨਾ ਚਾਹੁੰਦੀ ਵੀ ਜਮਾ ਹੀ ਮਤਲਬ ਏਦਾਂ ਕੋਈ ਆਪਾਂ ਕਲਾਸ ਨੀ ਲਾਉਣੀ, ਨੋਟ ਟੂ ਪ੍ਰੀਚੀ ਹਨਾ, ਕਿਉਂਕਿ ਆਪਣੇ ਪੰਜਾਬ ਚ ਤਾਂ ਦੇਖੋ ਪੰਜਾਬੀ ਹੈਗੀ ਆ, ਪਰ ਆਪਣੇ ਪੰਜਾਬੀ ਵੱਸਦੇ ਨੇ ਹਰ ਜਗ੍ਹਾ ਤੇ ਕਦੀ ਕਦੀ ਐਕਸੈਸੇਬਲ ਨਹੀਂ ਹੁੰਦਾ ਵੀ ਲਿਖਣੀ ਪੜ੍ਹਨੀ ਆਵੇ, ਦੈਟਸ ਓਕੇ, ਆਈ ਅੰਡਰਸਟੈਂਡ ਦੈਟ, ਉਹ ਕੋਈ ਹਨਾ ਵੀ ਜੇ ਆ ਜਾਏ ਤਾਂ ਸੋਨੇ ਤੇ ਸੁਹਾਗਾ, ਵੀ ਜੇ ਤੁਹਾਨੂੰ ਬੋਲਣ ਦੇ ਨਾਲ ਨਾਲ ਲਿਖਣੀ ਤੇ ਪੜ੍ਹਨੀ ਵੀ ਆਉਂਦੀ ਆ, ਬਹੁਤ ਵਧੀਆ ਗੱਲ ਆ, ਐਡ ਔਨ ਹੀ ਆ ਉਹ, ਬਟ ਹਜੇ ਤਾਂ ਮਤਲਬ ਸਾਡੀ ਬੇਸਿਕਸ ਨੂੰ ਲੈ ਕੇ ਲੜਾਈ ਆ ਵੀ ਬੋਲਣੀ ਨਾ ਭੁੱਲੋ, ਮਤਲਬ ਇਹ ਤਾਂ ਹਜੇ ਆਪਾਂ ਉਤਲੇ ਲੈਵਲ ਦੀ ਗੱਲ ਕਰ ਰਹੇ ਹਾਂ, ਹਜੇ ਤਾਂ ਬੇਸਿਕ ਨੂੰ ਲੈ ਕੇ ਲੜਾਈ ਆ ਵੀ ਜੇ ਬਹੁਤ ਸਾਰੇ ਪੇਰੈਂਟਸ ਨੇ, ਬਹੁਤ ਸਾਰੇ ਮਾਂ ਪਿਓ ਜਦੋਂ ਸਾਨੂੰ ਬਹੁਤ ਪਿਆਰ ਨਾਲ ਲੋਕ ਮਿਲਣ ਆਉਂਦੇ ਨੇ, ਆਪਾਂ ਜਦੋਂ ਟਰੈਵਲ ਕਰ ਰਹੇ ਹੁੰਦੇ ਏਅਰਪੋਰਟਸ ਤੇ ਜਾਂ ਕਿਤੇ ਵੀ ਬਾਹਰ ਸ਼ੋਪਿੰਗ ਵੇਲੇ, ਤੇ ਬਹੁਤ ਫੈਮਿਲੀਜ਼ ਅੱਜ ਦੇ ਟਾਈਮ ਚ ਮੈਂ ਇਹੋ ਜਿਹੀਆਂ ਦੇਖੀਆਂ ਨੇ ਇੰਡੀਆ ਚ ਮੋਸਟਲੀ, ਤੁਹਾਨੂੰ ਐਵੇਂ ਕਹਾਂ ਕਿ ਮਾਂ ਪਿਓ ਨੂੰ ਆਉਂਦੀ ਹੁੰਦੀ ਆ ਪੰਜਾਬੀ ਤੇ ਬੱਚੇ ਨੂੰ ਇੱਕ ਵੀ ਸ਼ਬਦ ਨੀ ਆਉਂਦਾ ਹੁੰਦਾ, ਤੇ ਬੱਚੇ ਦੇ ਸਿਰ ਤੇ ਪਟਕਾ ਹੁੰਦਾ ਬਹੁਤ ਸੋਹਣਾ ਜੂੜੀ ਨਾਲ। ਹਾਂਜੀ, ਤੇ ਉਹ ਬਹੁਤ ਕਾਮਨ ਆ, ਤੇ ਇਹ ਸਿਰਫ ਇੱਕ ਛੋਟਾ ਜਿਹਾ ਨਿੱਕਾ ਜਿਹਾ ਐਗਜ਼ਾਮਪਲ ਆ, ਉਹ ਚ ਮੈਨੂੰ ਇਹ ਹੁੰਦਾ ਵੀ ਉਹ ਚ ਕੋਈ ਬੜਿਆਈ ਵਾਲੀ ਗੱਲ ਨੀ ਆ, ਵੀ ਜਿੱਦਾਂ ਕਦੀ ਕਦੀ ਆਪਾਂ ਪ੍ਰਾਊਡਲੀ ਕਹਿੰਦੇ ਆ ਵੀ ਮੇਰੇ ਬੱਚੇ ਕੋ ਤੋ ਨਹੀਂ ਆਤੀ ਹੈ ਪੰਜਾਬੀ, ਆ ਹੀ ਡਜ਼ਨਟ ਨੋ ਹਾਊ ਟੂ ਸਪੀਕ ਪੰਜਾਬੀ, ਹੀ ਡਜ਼ਨਟ ਨੋ, ਤਾਂ ਉਹ ਡਜ਼ਨਟ ਨੋ ਤਾਂ ਠੀਕ ਆ ਕੋਈ ਨਾ, ਤੁਹਾਨੂੰ ਹਿੰਦੀ ਆਉਂਦੀ ਹੈ ਇੰਗਲਿਸ਼ ਆਉਂਦੀ ਹੈ ਬਹੁਤ ਵਧੀਆ ਗੱਲ ਆ, ਪਰ ਆਪਣੀ ਮਾਂ ਬੋਲੀ ਨੂੰ ਪਲੀਜ਼ ਪਿੱਛੇ ਨਹੀਂ ਛੱਡਣਾ, ਵੀ ਉਹਨੂੰ ਵੀ ਨਾਲ ਨਾਲ ਲੈ ਕੇ ਤੁਰੋ, ਕਿਉਂਕਿ ਆਈ ਫੀਲ ਪਰਸਨਲੀ ਮੈਨੂੰ ਏਦਾਂ ਲੱਗਦਾ ਵੀ ਜਦੋਂ ਭਾਸ਼ਾਵਾਂ ਲੁਪਤ ਹੋਣੀਆਂ ਸ਼ੁਰੂ ਹੁੰਦੀਆਂ ਨੇ ਇਹ ਫਸਟ ਸਟੈਪ ਹੀ ਹੁੰਦਾ, ਅੱਜ ਸਾਨੂੰ ਇਹ ਰਿਅਲਾਈਜ਼ ਨਹੀਂ

0: ਹੋ ਰਿਹਾ ਬਟ ਅੱਜ ਤੋਂ 50 ਸਾਲ ਲਾ ਲੋ, 60 ਲਾ ਲੋ, 70 ਲਾ ਲੋ, ਚਲੋ ਖਿੱਚ ਕੇ 100 ਲਾ ਲੋ, ਮਤਲਬ ਜੇ ਆਪਣੇ ਅੱਗੇ ਨਿਆਣਿਆਂ ਤੱਕ ਉਹ ਜਨਰੇਸ਼ਨ ਨੂੰ ਨਹੀਂ ਆਊਗੀ, ਉਹਨਾਂ ਦੇ ਨਿਆਣਿਆਂ ਤੇ ਤਾਂ ਖਤਮ ਆ ਫਿਰ ਗੱਲ, ਪੜ੍ਹਨੀ ਲਿਖਣੀ ਤਾਂ ਬਹੁਤ ਦੂਰ ਦੀ ਗੱਲ ਆ, ਜਦੋਂ ਮੂੰਹ ਚੋਂ ਹੀ ਨਹੀਂ ਨਿਕਲੂਗੀ ਫਿਰ ਤਾਂ, ਹਾਂਜੀ
1: ਸੋਸ਼ਲ ਮੀਡੀਆ ਕਿਡਸ ਜਿਹੜੇ ਹੈਗੇ ਨੇ ਉਹਨਾਂ ਨੂੰ ਬਹੁਤ ਪ੍ਰਮੋਟ ਕੀਤਾ ਇੱਕ, ਮਤਲਬ ਨਾਰਮਲੀ ਜਿਹੜੇ ਸਟਾਰ ਹੁੰਦੇ ਨੇ ਉਹ ਜਦੋਂ ਪ੍ਰਮੋਸ਼ਨ ਕਰਦੇ ਨੇ ਫਿਲਮ ਦੀ ਤਾਂ ਉਹ ਜਿਹੜੇ, ਮੈਂ ਏਦਾਂ ਨਹੀਂ ਕਹੂੰਗਾ ਕਿ ਪ੍ਰੋਮੀਨੈਂਟ, ਬਟ ਏਦਾਂ ਹੈ ਕਿ ਹਰ ਇੱਕ ਨੂੰ ਆਪਣੀ ਟਾਈਮ ਲਾਈਨ ਤੇ ਲੈ ਕੇ ਨਹੀਂ ਆਉਂਦੇ ਹੈਗੇ, ਯੂ ਹੈਵ ਟੇਕਨ ਇਟ ਟੂ ਅਨਦਰ ਲੈਵਲ, ਹਨਾ, ਕਿ ਤੁਸੀਂ ਆਪਣੀ,
0: ਮੈਂ ਤਾਂ ਜੀ ਲੈਫਟ ਰਾਈਟ ਐਂਡ ਸੈਂਟਰ, ਮੈਂ ਜੋ ਸਾਡੀ ਮੂਵੀ ਨਾਲ ਜੁੜਨਾ ਚਾਹੁੰਦਾ ਪਲੀਜ਼ ਆ ਕੇ ਜੁੜੋ, ਕਿਉਂਕਿ ਮੁੱਦਾ ਇੰਨਾ ਵੱਡਾ, ਇਹ ਗੱਲ ਇਹੋ ਜਿਹੀ ਗੱਲ ਆ ਜਿਹਦੇ ਵਾਸਤੇ ਮੈਂ ਪਰਸਨਲੀ ਫੀਲ ਕਰਦੀ ਹਾਂ, ਸਤਵਿੰਦਰ ਜੀ ਵੀ ਪਰਸਨਲੀ ਫੀਲ ਕਰਦੇ ਨੇ, ਸੋ ਆਪਾਂ ਸਾਰੇ ਬਹੁਤ ਦਿਲੋਂ ਇਸ ਟੋਪਿਕ ਨਾਲ, ਇਸ ਕੰਟੈਂਟ ਨਾਲ, ਇਸ ਮੁੱਦੇ ਨਾਲ ਜੁੜੇ ਹੋਏ ਆ, ਸਪੈਸ਼ਲੀ ਮਤਲਬ ਪੰਜਾਬ ਚ ਮੇਰਾ ਤਾਂ ਇਹ ਵੀ ਮਤਲਬ ਮੰਨਣਾ ਕਿ ਆਪਣੇ ਭਗਵੰਤ ਮਾਨ ਜੀ ਨੂੰ ਰਿਕੁਐਸਟ ਹੀ ਕਹਿ ਸਕਦੇ ਹਾਂ ਵੀ ਇਹ ਟੈਕਸ ਫ੍ਰੀ ਹੋਣੀ ਚਾਹੀਦੀ ਆ ਸਪੈਸ਼ਲੀ ਪੰਜਾਬ ਚ, ਕਿਉਂਕਿ ਇਹ ਗੱਲ ਇੰਨੀ ਵੱਡੀ ਆ ਕਿ ਇਹ ਹਰ ਫੈਮਿਲੀ ਤੱਕ, ਬੱਚਿਆਂ ਤੱਕ, ਵੱਡਿਆਂ ਤੱਕ ਮੈਂ ਚਾਹੁੰਦੀ ਹਾਂ ਕਿ ਇਹ ਮੂਵੀ ਪਹੁੰਚੇ।
1: ਕਰੈਕਟ, ਹਾਂ, ਇਹਦੀ ਆਡੀਅੰਸ ਕਿਹੜੀ ਹੈ ਸਤਵਿੰਦਰ ਭਾਜੀ, ਜੇ ਆਸਟ੍ਰੇਲੀਆ ਦੇ ਵਿੱਚ ਆਪਾਂ ਗੱਲ ਕਰੀਏ, ਜਿੱਦਾਂ ਹੁਣ ਮੈਂ ਸੋਸ਼ਲ ਮੀਡੀਆ ਦੀ ਗੱਲ ਕਰ ਰਿਹਾ ਸੀ, ਸਿਰਫ ਇਹ ਜਨਰੇਸ਼ਨ ਹੈ ਜਿਹਨਾਂ ਨੂੰ ਅੰਗਰੇਜ਼ੀ ਸਿੱਖਣੀ
2: ਪੰਜਾਬੀ, ਮੈਂ ਕਹਿੰਦਾ ਕਿ ਬਜ਼ੁਰਗ ਤੋਂ ਲੈ ਕੇ ਬੱਚਿਆਂ ਤੱਕ ਇਹ ਸਭ ਦੀ ਫਿਲਮ ਹੈ, ਹਨਾ, ਕਿਉਂਕਿ ਇਹਦੇ ਵਿੱਚ ਸਾਰਿਆਂ ਦੀ ਗੱਲ ਕਰਦੇ ਪਏ ਆਪਾਂ, ਹਨਾ, ਜੇ ਕਿਸੇ ਮੰਨ ਲਓ ਕਿ ਇੱਕ ਘਰ ਦੇ ਵਿੱਚ ਇੱਕ ਦਾਦਾ ਹੈ, ਹਨਾ, ਉਹਦੇ ਅੱਗਾ ਮਤਲਬ ਪੋਤਰਿਆਂ ਨੂੰ ਨਹੀਂ ਆਉਂਦੀ ਅਗਰ ਲੈਂਗੁਏਜ, ਤੇ ਉਹਨਾਂ ਦੀ ਵੀ ਪ੍ਰੋਬਲਮ ਹੈ, ਅਗਰ ਕਿਸੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ, ਹਨਾ, ਉਹ ਆਪਣੇ ਤੇ ਦਾਦੇ ਨੂੰ ਇੰਗਲਿਸ਼ ਨਹੀਂ ਆਉਂਦੀ, ਹਨਾ, ਜਿਹੜੇ ਇੱਧਰੋਂ ਗਏ ਨੇ ਵਿਚਾਰੇ, ਹਨਾ, ਬਜ਼ੁਰਗ ਨੇ, ਤਾਂ ਉਹ ਫਿਰ ਆਪਸ ਵਿੱਚ ਗੱਲਬਾਤ ਹੀ ਨਹੀਂ ਕਰ ਬੈਠੇ ਕਰ ਪਾਉਂਦੇ, ਹਨਾ, ਫਿਰ ਉਹ ਦਾਦੀ ਦੀਆਂ ਜਿਹੜੀਆਂ ਲੋਰੀਆਂ ਹੁੰਦੀਆਂ ਇਹ ਬਚਪਨ ਚੋਂ ਕਿਵੇਂ ਸੁਣਾਉਣ, ਹੁਣ ਦੱਸੋ, ਤਾਂ ਮੈਨੂੰ ਲੱਗਦਾ ਕਿ ਇਹ ਸਾਰਿਆਂ ਨਾਲ ਜੁੜੀ ਹੋਈ ਕਹਾਣੀ ਹੈ, ਮਤਲਬ ਬੱਚਿਆਂ ਦੀ ਵੀ ਤੇ ਬਜ਼ੁਰਗਾਂ ਦੀ ਵੀ ਹੈ,
1: ਪੂਰੇ ਪਰਿਵਾਰਾਂ ਦੀ ਕਹਾਣੀ। ਸੋਸ਼ਲ ਮੀਡੀਆ ਤੋਂ ਗੱਲ ਯਾਦ ਆਈ ਸੀ ਕਿ ਆਂਟੀ ਜੀ ਠੀਕ ਨੇ, ਮੰਮੀ ਤੁਹਾਡੇ ਉਹ,
0: ਹਾਂਜੀ ਮੰਮੀ, ਮੰਮੀ ਵਧੀਆ, ਘੈਂਟ, ਮੰਮੀ ਵੇਟ ਕਰ ਰਹੇ ਨੇ 25 ਸਪਟੈਂਬਰ ਦਾ ਵੀ ਕਦੋਂ 25 ਆਵੇ ਤੇ ਕਦੋਂ ਮੰਮੀ ਆਪਣੀ ਸਹੇਲੀਆਂ ਨੂੰ ਸਾਰੀਆਂ ਨੂੰ ਭੈਣਾਂ ਨੂੰ ਲੈ ਕੇ ਪਹੁੰਚਣ, ਮੰਮੀ ਦਾ ਰੈਡੀ ਰਹਿੰਦੇ ਨੇ, ਉਹ ਤਾਂ ਦਿਨ ਚ ਦੋ ਦੋ ਤਿੰਨ ਤਿੰਨ ਸ਼ੋ ਵੀ ਦੇਖ ਲੈਂਦੇ ਨੇ,
1: ਉਹਨਾਂ ਦੀ ਵੀ ਆਪਣੀ ਇੱਕ ਫੈਨ ਫੋਲੋਇੰਗ ਹੈਗੀ ਹੈ,
0: ਇੱਕ ਮੇਰਾ ਕੱਟੜ ਫੈਨ ਮੈਨੂੰ ਪੱਕਾ ਪਤਾ ਵੀ ਮੰਮੀ ਮੰਮੀ ਜੀ ਤਾਂ, ਪਰ ਨਹੀਂ ਬਹੁਤ ਐਕਸਾਈਟਮੈਂਟ ਆ, ਮੇਰੇ ਰਿਸ਼ਤੇਦਾਰਾਂ ਚ ਵੀ ਬਹੁਤ ਐਕਸਾਈਟਮੈਂਟ ਆ, ਥੈਂਕਫੁਲੀ ਥੋੜਾ ਜਿਹਾ ਏਦਾਂ ਸੀ ਵੀ ਅੱਜ ਕੱਲ ਥੋੜਾ ਜਿਹਾ ਮਾਹੌਲ ਏਦਾਂ ਚੱਲ ਰਿਹਾ ਇੰਡਸਟਰੀ ਚ, ਤੇ ਪਰ ਲੋਕਾਂ ਨੂੰ ਅਵੇਅਰਨੈਸ ਹੈ ਵੀ ਮੂਵੀ ਆ ਰਹੀ ਆ, ਓਨਾ ਕੁ ਮੈਂ ਹਜੇ ਫਿਲਹਾਲ ਮੈਂ ਰਿਲੀਵਡ ਫੀਲ ਕਰ ਰਹੀ ਹਾਂ, ਮੈਂ ਠੀਕ ਫੀਲ ਕਰ ਰਹੀ ਹਾਂ ਵੀ ਲੋਕ, ਮੰਮੀ ਕਹਿੰਦੇ ਵੀ ਅੱਗੇ ਪੁੱਛ ਰਹੇ ਨੇ ਆ ਆ ਕੇ ਵੀ ਅੱਛਾ 25 ਨੂੰ ਟੁੱਟ ਪੈਣੀ ਇੰਗਲਿਸ਼ ਮੈਂ ਆ ਰਹੀ ਆ, ਹਾਂਜੀ, ਸੋ ਓਨੀ ਕੁ ਅਵੇਅਰਨੈਸ ਹੈ ਲੋਕ, ਮਤਲਬ ਜਿਹੜੇ ਮੈਨੂੰ ਵੀਡੀਓਜ਼ ਵੀ ਆਉਂਦੀਆਂ ਨੇ, ਇੰਨੇ ਪਿਆਰ ਨਾਲ ਮੈਸੇਜਸ ਵੀ ਆਉਂਦੇ ਨੇ, ਲੋਕੀ ਆਲਰੇਡੀ ਐਕਸਾਈਟਡ ਨੇ, ਮਤਲਬ
1: ਕਿਆ ਬਾਤ,
0: ਆਲਰੇਡੀ ਦੇ ਆਰ ਵੈਰੀ ਹੈਪੀ,
1: ਰਾਈਟ ਰਾਈਟ, ਔਰ ਅੱਗੇ ਫਿਰ CMP5 ਦਾ ਕੀ ਹੈ ਸੀਨ ਹੁਣ
0: ਜੀ, ਇੱਕ ਹਫਤੇ ਪਹਿਲਾਂ ਹੀ ਉਹਨਾਂ ਦੀ ਕਾਲ ਆਉਂਦੀ ਹੁੰਦੀ ਹੈ ਕਿ ਜਿਹੜਾ ਚਲੋ ਬੈਗ ਪੈਕ ਕਰ ਲਓ ਪਹੁੰਚੋ, ਉਹਨਾਂ ਨਾਲ ਤਾਂ ਫੈਮਿਲੀ ਵਾਲਾ ਹਿਸਾਬ ਆ, ਉਹਨਾਂ ਨੇ ਤਾਂ ਹਫਤੇ ਪਹਿਲਾਂ ਦੱਸ ਦੇਣਾ ਅਸੀਂ ਪਹੁੰਚ ਜਾਣਾ,
1: ਨਹੀਂ ਠੀਕ ਹੈ ਠੀਕ ਹੈ, ਔਰ ਸਤਵਿੰਦਰ ਭਾਜੀ ਤੁਸੀਂ ਕੀ ਫਿਰ ਪਾਈਪਲਾਈਨ ਚ ਲੈ ਕੇ ਚੱਲ ਰਹੇ ਹੋ ਹੁਣ ਅੱਗੇ ਕੀ ਪ੍ਰੋਜੈਕਟ?
2: ਅੱਗੇ ਭਾਜੀ ਜਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਹੋਏਗਾ, ਅਜੇ ਤੇ ਕੁਛ ਸੋਚਿਆ ਨੀ ਹੈਗਾ, ਲੇਕਿਨ ਕਹਾਣੀਆਂ ਜ਼ਰੂਰ ਸੁਣੀਆਂ ਨੇ ਕੁਛ, ਬਾਕੀ ਦੇਖਦੇ ਹਾਂ ਜੀ ਫਿਰ ਆਪਣਾ, ਆਪਾਂ ਮੇਰਾ ਆਪਣੇ ਆਪ ਨਾਲ ਹੀ ਇਹ ਵਾਅਦਾ ਹੈ ਕਿ ਮੈਂ ਚਾਹੁੰਦਾ ਕਿ ਕੋਈ ਐਸਾ ਪ੍ਰੋਜੈਕਟ ਹੀ ਬਣਾਈਏ, ਚਾਹੇ 2 ਸਾਲ ਚ ਇੱਕ ਵਾਰੀ ਆਏ ਕੋਈ ਦਿੱਕਤ ਨੀ, ਲੇਕਿਨ ਐਸਾ ਆਏ ਕਿ ਲੋਕ ਉਹਨੂੰ ਯਾਦ ਰੱਖਣ, ਜਿਹੜਾ ਪੰਜਾਬੀ ਸਿਨੇਮੇ ਚ ਯਾਦ ਕੀਤਾ ਜਾਏ, ਬਸ ਐਸਾ ਹੀ ਪ੍ਰੋਜੈਕਟ ਬਣਾਉਣਾ ਚਾਹੁੰਦੇ ਹਾਂ ਜੀ, ਬਾਕੀ ਸਭ ਦੀ ਦੁਆਵਾਂ ਨਾਲ, ਆਸ਼ੀਰਵਾਦ ਨਾਲ ਹੀ ਪੋਸੀਬਲ ਹੋਏਗਾ।
1: ਜਦੋਂ ਕੋਸ਼ਿਸ਼ ਕਰਦੇ
0: ਹਾਂ, ਕਾਲ ਕਰ ਰਹੇ ਨੇ, ਆਈ ਥਿੰਕ ਸ਼ੀ ਜਸਟ ਗਾਟ ਫ੍ਰੀ,
1: ਓਕੇ, ਦੇਖੋ ਮੈਂ ਹੁਣ ਆਪਾਂ ਯਾਦ, ਮੈਂ ਅਲੱਗ ਤੋਂ,
0: ਹੈਲੋ ਸਤਿ ਸ਼੍ਰੀ ਅਕਾਲ, ਮੈਨੂੰ ਨੋਟੀਫਿਕੇਸ਼ਨ ਨਹੀਂ ਦੱਸਿਆ ਉਹਦਾ ਜਦੋਂ ਕਾਲ ਆਇਆ ਸੀਗਾ, ਸੋਰੀ,
1: ਹਾਂ ਨਹੀਂ ਕੋਈ ਨੀ, ਸਾਡੀ ਇੰਟਰਵਿਊ ਮੁੱਕ ਗਈ ਹੈ ਜੀ, ਮਹਿੰਦੀ ਜੀ ਡਾਇਲੌਗ ਮਾਰਨਗੇ ਹਮ ਜਹਾਂ ਸੇ ਖੜੇ ਹੋਤੇ ਲਾਈਨ ਵਹਾਂ ਸੇ ਸ਼ੁਰੂ ਹੋਤੀ ਹੈ
0: ਮਹਿੰਦੀ ਜੀ ਹਮ ਅਲੱਗ ਸਲੋਟ ਦੇਵਾਂਗੇ ਉਹਨੂੰ ਕੱਲੇ ਇੰਟਰਵਿਊ ਕਰਨੇ
3: ਜਦੋਂ ਰੱਬ ਕਰੇ ਮੂਵੀ ਸਕਸੈਸਫੁਲ ਹੋ ਜਾਏਗੀ ਐਂਡ ਫੁੱਲ ਹਾਊਸ ਹਾਊਸਫੁੱਲ ਫੁੱਲ ਹਾਊਸ ਦੇਖੋ ਗਗਨ ਵਾਲੀ ਇੰਗਲਿਸ਼ ਹੋ ਗਈ ਮੇਰੀ ਸ਼ੁਰੂ ਹੋਵੇਗੀ ਨਾ ਫਿਰ ਕਰ ਲਾਂਗੇ
0: ਰੱਬ ਸੁੱਖ ਰੱਖੇ
1: ਤੁਹਾਡੇ ਲਈ ਚੈਲੇਂਜਿੰਗ ਹੋਏਗਾ ਮਹਿੰਦੀ ਜੀ ਇਸ ਕਿਸਮ ਦਾ ਫਿਊਚਰ ਦੇ ਵਿੱਚ ਕੋਈ ਰੋਲ ਹੈ ਟੁੱਟ ਪੈਣੀ ਇੰਗਲਿਸ਼ ਪਾਰਟ 2 ਦੇ ਵਿੱਚ ਮਹਿੰਦੀ ਜੀ
0: ਜਿਹੜਾ
1: ਡਬਲ ਰੋਲ ਹੈ ਉਹਦੇ ਦੂਸਰੇ ਰੋਲ ਦੀ ਡਬਿੰਗ ਸਿਮੀ ਕਰ ਦੇਣਗੇ ਨਹੀਂ ਇਹ ਇੱਕ ਨਾ ਮਹਿੰਦੀ ਜੀ ਇੱਕ ਜਿਹੜਾ ਸਿਸਟਰਹੁੱਡ How's that? Edi main gal kar nahi sakya hega Simi de naal, eh thoda ja nama.
3: Haan ji, haan ji.
1: Na, how do you
3: It's think? Really good. It's very good. Meri to Simi ji ta kuch din pehla ladai bhi ho gayi. Oh, sada mor lag gayi. Mor lag.
0: Sade da appa wali level tak pahunch chuke ki hun pe matlab eh main didi ne mere mainu da lagda vi vaddi pe daant riya mainu main chup karke baith jaana baat hogi okay. Sorry, sorry didi, sorry.
1: ਆਪਣਾ ਸਤਿੰਦਰ ਭਾਜੀ ਤੁਸੀਂ ਕਿਵੇਂ ਫੀਲ ਕਰਦੇ ਹੋ ਇਸ ਭੈਣਚਾਰੇ ਦੇ ਵਿੱਚ
2: ਨਾ ਮੈਂ ਤੇ ਬਹੁਤ ਮੈਂ ਤੇ ਪਹਿਲੇ ਦਿਨ ਤੋਂ ਭਾਜੀ ਬਹੁਤ ਹੀ
1: ਦਬਿਆ ਦਬਿਆ ਮਹਿਸੂਸ ਕਰਦਾ ਦੋਨੋਂ ਇੱਕ ਜਗ੍ਹਾ ਤੇ ਅਲਾਈਨ ਹੁੰਦੇ ਹੋ ਸਿਮੀ ਤੇ ਮੈਂਡੀ ਹਨਾ
0: ਬਸ ਉਹ ਥੋੜੇ ਸੁਲਝੇ ਹੋਏ ਸਮਝਦਾਰ ਟੌਰਸ ਨੇ ਮੈਂ ਥੋੜਾ ਜਿਹਾ ਬਚਪਨਾ ਵਾਲਾ ਟੌਰਸ
1: ਕਿਉਂਕਿ ਲੇਬਰ ਡੇ ਦੇ ਦਿਨ ਪੈਦਾ ਹੋਏ ਨੇ ਇਸ ਕਰਕੇ ਇਹਨਾਂ ਨੂੰ ਜ਼ਿਆਦਾ ਅੱਛਾ ਟਾਈਮ ਦੀ ਗੱਲ ਕਰੀਏ ਮੈਂ ਜਾਂਦੇ ਜਾਂਦੇ ਮੈਂ ਦੋ ਤਿੰਨ ਕੁਸ਼ਚਨ ਮੈਂ ਹੁਣ ਸੋਚੇ ਹੋਏ ਨੇ ਦਿਮਾਗ ਦੇ ਵਿੱਚ ਇਨ ਪਾਸਟ ਵਨ ਐਂਡ ਹਾਫ ਡੈਕੇਡ ਐਂਡ ਯੂ ਹੈਵ ਡਨ ਆਲਮੋਸਟ 20 ਮੂਵੀਜ਼ ਤੇ ਯੂ ਹੈਵ ਬੀਨ ਵੈਰੀ ਸਿਲੈਕਟਿਵ ਵਿਦ ਚੂਜ਼ਿੰਗ ਰੋਲ ਜਾਂ ਫਿਰ ਯੂ ਹੈਵ ਬੀਨ ਡਿਕਲਾਈਨਿੰਗ ਦੀ ਰੋਲਸ ਕੀ ਹੋ ਰਿਹਾ ਵਾਟਸ ਬੀਨ ਹੈਪਨਿੰਗ ਕੀ ਹੋ ਰਿਹਾ
3: ਸ਼ੁਰੂਆਤ ਹੋਈ ਸੀਗੀ ਤਾਂ ਇੱਕ ਸੈਂਸ ਆਫ ਰਿਸਪੋਂਸਿਬਿਲਿਟੀ ਬਣ ਗਈ ਸੀ ਕਿ ਨਹੀਂ ਮੈਂ ਹੁਣ ਵਧੀਆ ਹੀ ਮੂਵੀਜ਼ ਕਰਨੀਆਂ ਨੇ ਤੇ ਹਮੇਸ਼ਾ ਮਤਲਬ ਵਿਦ ਅ ਮੈਸੇਜ ਐਂਡ ਕਲਚਰ ਨੂੰ ਮਤਲਬ ਇੱਕ I would say zen vich rakh ke you know kyunki oh shuruaat udda di ho gayi sigi you know so I think punjabi cinema jithe utthe ਉਹਦੀ ਗੱਲ ਹੁੰਦੀ ਹੈ ਸੋ ਮੇਰਾ ਮਤਲਬ ਲਗਾਵ ਤੇ ਕੰਪਲੀਟ ਲਵ ਫੋਰ ਪੰਜਾਬੀ ਸਿਨੇਮਾ ਫਿਰ ਇਦਾਂ ਹੋ ਗਿਆ ਸੀਗਾ ਕਿ ਚਲੋ ਆਪਾਂ ਕਰਨਾ ਤਾਂ ਹੈ ਕੰਮ ਵੀ ਕਰਨਾ ਹੈ ਬਟ ਆਲਵੇਜ਼ ਕਿ ਕੰਟਰੀਬਿਊਸ਼ਨ ਬਹੁਤ ਪੋਜ਼ਿਟਿਵ ਹੋਵੇ ਐਂਡ ਈਵਨ ਟੁੱਟ ਪੈਣੀ ਇੰਗਲਿਸ਼ ਨੇ ਵੀ ਇੱਕ ਇੱਦਾਂ ਦਾ ਪ੍ਰੋਜੈਕਟ ਹੈ ਕਿ ਇੰਨੀ ਮਤਲਬ ਮੇਰੇ ਇੰਨੀ ਪਿਆਰੀ ਫਿਲਮ ਹੈ ਕਿ ਮੈਂ ਜਸ ਨੂੰ ਕਿਹਾ ਸੀ ਮੈਂ ਕਿਹਾ ਮੈਂ ਇਹਦੇ ਚ 5 ਮਿੰਟ ਵੀ ਕਰ ਲਾਂਗੀ 10 ਮਿੰਟ ਵੀ ਕਰ ਲਾਂਗੀ ਯੂ ਨੋ ਬਿਕਾਜ਼ ਇਟਸ ਸੱਚ ਅ ਬਿਊਟੀਫੁਲ ਫਿਲਮ ਹਨਾ ਤਾਂ ਬਿਊਟੀਫੁਲ ਮੂਵੀਜ਼ ਦਾ ਹਿੱਸਾ ਹੀ ਬਣਨਾ ਉਹੀ ਬਹੁਤ ਵੱਡੀ ਗੱਲ ਹੁੰਦੀ ਹੈ
1: ਬਿਊਟੀਫੁਲ ਮੂਵੀਜ਼ ਦੇ ਲਈ ਆਡੀਅੰਸ ਅਕਸਰ ਸਾਡੇ ਪੰਜਾਬੀ ਸਿਨੇਮਾ ਸਟਰਗਲ ਕਰ ਜਾਂਦਾ ਹੈਗਾ ਡੂ ਯੂ ਫੀਲ ਦੈਟ
3: Yeah, a little bit, but I think apni bahut growth ho chuki hai te holi holi hundi rahegi. I understand thoda ja vich ho janda apne phases aunde ne ke ek na kind of senseless comedies jehi baniyan shuru ho jandiyan ne and ohi fir daur carry forward hunda hai but fir it industry sambal jandi hai ke nahi nahi audiences inne hun intelligent ne OTT ne and also covid the time lokan ne inni content dekh li hai hai na so challenge feel karte ne log directors hon producers hon oh ਮਹਿਸੂਸ ਕਰਦੇ ਨੇ ਕਿ ਨਹੀਂ ਆਪਾਂ ਨੂੰ ਵਧੀਆ ਕੰਟੈਂਟ ਆਪਾਂ ਬਾਹਰ ਕੱਢਣੀ ਹੈ ਬਟ ਥੋੜੇ ਲਿਮਿਟੇਸ਼ਨਸ ਹੈਗੇ ਨੇ ਕਿਉਂਕਿ ਆਪਾਂ ਚਾਹੁੰਦੇ ਹਾਂ ਪਰਿਵਾਰਿਕ ਮੂਵੀਜ਼ ਜੋ ਪੂਰੀ ਫੈਮਿਲੀ ਬੈਠ ਕੇ ਦੇਖੇ ਹਨਾ ਸੋ ਆਪਾਂ ਉਹ OTT ਵਾਈਬ ਜਾਂ ਹਿੰਦੀ ਸਿਨੇਮਾ ਵਾਈਬ ਵਿੱਚ ਜਾ ਹੀ ਨਹੀਂ ਸਕਦੇ ਯੂ ਨੋ ਕਿਉਂਕਿ ਉਹਨਾਂ ਵਿੱਚ ਲੈਟਸ ਸੇ ਕਿ ਉਹ ਗਾਲੀ ਗਲੋਚ ਜਾਂ ਫਿਰ ਲੈਟਸ ਸੇ ਕਿ ਜਿਹੜੇ ਰੋਮਾਂਟਿਕ ਸੀਨਸ ਹੋਣ ਜਾਂ ਫਿਰ ਐਨੀ ਸੈਕਸ਼ੂਅਲ ਸੀਨਸ ਆਪਾਂ ਕਰ ਹੀ ਨਹੀਂ ਸਕਦੇ ਨਾ ਹੀ ਆਪਾਂ ਕਰਨੇ ਆ ਹਨਾ ਨਾ ਨਾ ਕਰੀਏ ਹੀ ਹੈ ਰਾਈਟ ਬਟ ਆਪਾਂ ਉਹ ਲਿਮਿਟੇਸ਼ਨ ਦੇ ਅੰਦਰ ਆਪਾਂ ਪਿਆਰੀਆਂ ਪਿਆਰੀਆਂ ਮੂਵੀਜ਼ ਤੇ ਫੋਕਸ ਕਰਕੇ ਕਿ ਉਹਨਾਂ ਵਿੱਚ ਲੋਕਾਂ ਨੂੰ ਐਂਟਰਟੇਨਮੈਂਟ ਵੀ ਹੋਵੇ ਉਹਨਾਂ ਨੂੰ ਮੈਸੇਜ ਵੀ ਮਿਲੇ ਮੈਂ ਇਹ ਆਡੀਅੰਸ ਬਾਰੇ ਜ਼ਰੂਰ ਦੇਖਿਆ ਹੈ ਕਿ ਜਦੋਂ ਵੀ ਆਡੀਅੰਸਿਸ ਸਿਨੇਮਾ ਹਾਲ ਚੋਂ ਨਿਕਲਦੇ ਨੇ ਹਮੇਸ਼ਾ ਉਹ ਕਹਿੰਦੇ ਨੇ ਬਹੁਤ ਵਧੀਆ ਮੂਵੀ ਸੀ ਬਹੁਤ ਵਧੀਆ ਮੈਸੇਜ ਸੀ ਇਹ ਮੈਂ ਬਹੁਤ ਵਾਰੀ ਆਡੀਅੰਸਿਸ ਦੇ ਮੂੰਹ ਤੋਂ ਸੁਣਿਆ ਹੈ
1: ਕਰੈਕਟ
3: ਸੋ ਇਹੀ ਹੈ ਕਿ ਉਹ ਫਿਰ ਤੁਹਾਨੂੰ ਪਤਾ ਕਿ ਸਪਲਾਈ ਐਂਡ ਡਿਮਾਂਡ ਹੁੰਦਾ ਹੈ ਸੋ ਜੇ ਆਡੀਅੰਸਿਸ ਨੂੰ ਉਹ ਚਾਹੀਦਾ ਹੈ ਕਿ ਮੈਸੇਜ ਚਾਹੀਦਾ ਹੈ ਫਿਰ ਅਸੀਂ ਉਹਦੇ ਤੇ ਹੀ ਫੋਕਸ ਕਰਾਂਗੇ ਪਰ ਉਹਦੇ ਲਈ ਫਿਰ ਥੋੜਾ ਵਕਤ ਚਾਹੀਦਾ ਹੁੰਦਾ ਹੈ ਐਂਡ ਉਹਦੇ ਲਈ ਆਪਾਂ ਕਿੰਨੇ ਪ੍ਰੋਜੈਕਟਸ ਕਿੰਨੇ ਆਪਾਂ ਕਿਸ ਤਰ੍ਹਾਂ ਤੋੜ ਮਰੋੜ ਕੇ ਅਲੱਗ ਅਲੱਗ ਟਾਈਪਸ ਦੇ ਪ੍ਰੋਜੈਕਟਸ ਅੱਗੇ ਲੈ ਕੇ ਆਈਏ ਜਿੱਥੇ ਉਹਨਾਂ ਨੂੰ ਇੱਦਾਂ ਵੀ ਨਾ ਫੀਲ ਹੋਵੇ ਸੈਂਸਲੈਸ ਕਾਮੇਡੀ ਹੈ ਮੈਸੇਜ ਵੀ ਮਿਲੇ ਪਰ ਐਂਟਰਟੇਨਮੈਂਟ ਵੀ ਹੋਵੇ
1: ਰਾਈਟ ਮੇਰੇ ਖਿਆਲ ਦੇ ਨਾਲ ਉਹ ਜਿਹੜੀ ਕਾਮੇਡੀ ਦੀ ਤੁਸੀਂ ਗੱਲ ਕਰ ਰਹੇ ਹੋ ਰੱਬ ਦਾ ਰੇਡੀਓ ਤੋਂ ਬਾਅਦ ਯੂ ਹੈਵਨਟ ਬੀਨ ਪਾਰਟ ਆਫ ਸੱਚ ਮੂਵੀਜ਼ ਤੁਸੀਂ ਉਸ ਤਰ੍ਹਾਂ ਦੀ ਫਿਰ ਕਦੇ ਕੀਤੀ ਵੀ ਨਹੀਂ ਹੈਗੀ ਹੈ ਨਾ ਜਿਹੜੀਆਂ ਉਹ ਇਨੀਸ਼ੀਅਲ
3: ਰੱਬ ਦਾ ਰੇਡੀਓ ਵੀ ਦੇਖੋ ਸਿਚੁਏਸ਼ਨਲ ਕਾਮੇਡੀ ਸੀ ਐਂਡ ਉਹ ਵੀ ਆਪਾਂ ਸਿੰਮੀ ਜੀ ਦੇ ਕਿਰਦਾਰ ਰਾਹੀਂ ਸਿਚੁਏਸ਼ਨਲ ਕਾਮੇਡੀ ਪਾਈ ਸੀ ਐਂਡ ਜਸ ਗਰੇਵਾਲ ਹਮੇਸ਼ਾ ਇੱਦਾਂ ਕਰਦਾ ਹੈ ਉਹ ਕਹਿੰਦਾ ਕਿ ਮੈਂ ਕਾਮੇਡੀ ਸੇ ਕਾਮੇਡੀ ਨਹੀਂ ਕਰਨੀ ਸਿਚੁਏਸ਼ਨ ਤੇ ਡਾਇਲੋਗ ਸੇ ਹਾਸਾ ਹੋਣਾ ਚਾਹੀਦਾ ਆ ਉਹ ਵੀ ਬਹੁਤ ਲੋਕਾਂ ਨੂੰ ਤਾਂ ਮਤਲਬ ਰੱਬ ਦੇ ਰੇਡੀਓ ਟਾਈਮ ਉਹਨਾਂ ਨੂੰ ਇਸੇ ਗੱਲ ਤੇ ਜਿੱਦਾਂ ਹੁਣ ਇਸ ਫਿਲਮ ਵਿੱਚ ਆਪਾਂ ਨੂੰ ਇਸ ਗੱਲ ਤੇ ਹਾਸਾ ਆਉਂਦਾ ਨਾ ਦੀਦੀ ਯੋਰ ਹਾਊਸ ਕਲੌਂਜੀ ਇਜ਼ ਯੂ ਨੋ ਲਾਈਕ ਇਹਦੇ ਤੇ ਆਪਾਂ ਨੂੰ ਹਾਸਾ ਆਉਂਦਾ ਜਾਂ ਫਿਰ ਜਿਵੇਂ ਸਿੰਮੀ ਜੀ ਆਪਾਂ ਟ੍ਰੇਲਰ ਚ ਵੀ ਦੇਖਿਆ ਆ ਉਹ ਆਈ ਹੈਵ ਟੂ ਕਾਓ ਸ਼ੀ ਹੈਜ਼ ਟੂ ਆਈ ਹੈਨਾ ਉਹ ਤੱਕਾ ਨੀ ਹੈਗਾ ਉਸ ਗੱਲ ਤੇ ਬਾਕੀ ਹਾਸਾ ਆਉਂਦਾ ਹੈ
1: ਹਾਂ ਨਹੀਂ ਉਹ ਤਾਂ ਵਾਕਈ ਸਾਡਾ ਉਹ ਤਾਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਹੈਗਾ ਨਾ ਕਿ ਮਾਈ ਫਰੈਂਡ ਦਾ ਐਸੇ ਯਾਦ ਕਰ ਲਓ ਤੇ ਉਹਦੇ ਤੇ ਸਾਰੇ ਚਿਪਕਾਈ ਚੱਲੋ ਹੈਨਾ ਇਹਨਾਂ ਨੇ ਉਹੀ ਯਾਦ ਕੀਤਾ ਹੋਇਆ ਸੀ ਉਹ ਚ ਕਾਓ ਲਾਲੀ ਫਸਾਤੀ ਤੇ ਥੈਂਕ ਯੂ ਸੋ ਮਚ ਐਂਡ ਆਈ ਹੋਪ ਕਿ ਇੱਕ ਵਾਰ ਸ਼ਾਊਟ ਆਊਟ ਦੇ ਦਿਓ ਜੇ ਤੁਹਾਡੇ ਚੋਂ ਕੋਈ ਵੀ ਦੇਣਾ ਚਾਹੁੰਦਾ ਆਸਟ੍ਰੇਲੀਅਨ ਆਡੀਅੰਸ ਦੇ ਲਈ 25th ਸਪਟੰਬਰ ਆਈ ਗੈਸ
3: ਦੋਨੋਂ ਮੇਰੇ ਨਾਲ ਅਗਰੀ ਕਰਨਗੇ ਰਿਲੇਟੇਬਲ ਮੂਵੀ ਹੈ ਪਰਿਵਾਰਿਕ ਫਿਲਮ ਹੈ ਐਂਡ ਲੋਕਾਂ ਨੂੰ ਬਹੁਤ ਮਜ਼ਾ ਵੀ ਆਏਗਾ ਤੇ ਮੈਸੇਜ ਵੀ ਮਿਲੇਗਾ ਜੋ ਆਪਣੇ ਆਡੀਅੰਸਿਸ ਭਾਲਦੇ ਨੇ ਪੂਰਾ ਪੈਸਾ ਵਸੂਲ ਹੋਵੇਗਾ ਐਂਡ ਆਈ ਥਿੰਕ ਇਹ ਇੱਕ ਮੂਵੀ ਆਪਣੇ ਸਿਨੇਮਾ ਲਈ ਇੱਦਾਂ ਦੀ ਫਿਲਮ ਹੋਵੇਗੀ ਕਿ ਫਕਰ ਮਹਿਸੂਸ ਹੋਵੇਗਾ ਕਿਉਂਕਿ ਉਹੀ ਗੱਲ ਹੈ ਕਿ ਮਾਂ ਬੋਲੀ ਦੀ ਗੱਲ ਹੈ ਤਾਂ ਵੀ ਕਾਂਟ ਗੋ ਰੋਂਗ ਜਦੋਂ ਸਿਨੇਮਾ ਹੀ ਪੰਜਾਬੀ ਹੈ ਤਾਂ ਆਪਾਂ ਗੱਲ ਹੀ ਫਿਰ ਪੰਜਾਬੀ ਦੀ ਕਰ ਦਿੱਤੀ ਆਈ ਥਿੰਕ ਇਟਸ ਅ ਵਿਨ ਵਿਨ ਇਟਸ ਅ ਵਿਨ ਵਿਨ ਸਿਚੁਏਸ਼ਨ
1: ਤੁਹਾਡਾ ਮੈਂ ਜਾਣ ਤੋਂ ਪਹਿਲਾਂ ਮੈਂ ਸੌਂਗ ਚਲਾਣਾ ਤੁਹਾਡਾ ਫੇਵਰੇਟ ਕਿਹੜਾ ਇਸ ਫਿਲਮ ਦੇ ਵਿੱਚ ਮੈਂਡੀ
3: ਸਾਰੇ ਫੇਵਰੇਟ ਨੇ ਇੱਕ ਉਡੇ ਡੋਰੀ ਆਪਾਂ ਵਧੀਆ ਲੱਗਦਾ ਦਿਲ ਦਾ ਤੋਂ ਗਹਿਣਾ ਇੱਕ ਤੇਰਾ ਇੰਤਜ਼ਾਰ ਵੀ ਮੈਨੂੰ ਬਹੁਤ ਵਧੀਆ ਲੱਗਦਾ ਤੇ ਅੱਗ ਲੱਗੇ ਅੰਗਰੇਜ਼ੀ ਵੀ ਬਹੁਤ ਵਧੀਆ ਲੱਗਦਾ
1: ਸਿਮੀ ਤੁਹਾਡਾ ਕਿਹੜਾ ਫੇਵਰੇਟ ਤੇ ਸਤਿੰਦਰ ਭਾਜੀ ਤੁਹਾਡਾ ਫੇਵਰੇਟ ਕਿਹੜਾ
2: ਮੇਰੇ ਤੇ ਭਾਜੀ ਚਾਰੋ ਹੀ ਫੇਵਰੇਟ ਨੇ ਪਰ
1: ਚਲੋ ਫਿਰ ਮੈਂ ਦਿਲ ਦਾ ਕਹਿਣਾ ਹੀ ਚਲਾਨਾ ਹੁਣ
3: ਗਾਣਾ ਹੈ ਜੋ ਇਹਨਾਂ ਤੇ ਫਰਮਾਇਆ ਗਿਆ ਹੈ ਐਂਟਰੀ ਸੌਂਗ ਹੈ ਮੂਵੀ ਵਿੱਚ
1: ਚਲੋ ਫਿਲਮ ਦੇ ਨਾਲ ਉਹ ਵੀ ਆ ਜਾਣਾ ਹੈਗਾ ਥੈਂਕ ਯੂ ਸੋ ਮਚ ਆਪਣਾ ਮੈਂਡੀ ਜੀ ਤੇ ਸਿਮੀ ਦਾ ਵੀ ਥੈਂਕ ਯੂ ਕਰ ਦਿਓ ਮੇਰੇ ਵੱਲੋਂ ਤੇ ਥੈਂਕ ਯੂ ਸਤਵਿੰਦਰ ਸਟਾਰਕਾਸਟ ਫਿਲਮ ਟੁੱਟ ਪੈਣੀ ਇੰਗਲਿਸ਼ ਦੀ ਤੇ ਉਹਨਾਂ ਨੇ ਆਪਣੇ ਫਿਲਮ ਦੇ ਫੇਵਰੇਟ ਗਾਣੇ ਦੱਸੇ ਹੈਗੇ ਨੇ ਮੈਂ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਮੂੰਹ ਹੀ ਕਢਾਇਆ ਸੁਣ ਲਓ ਤੁਸੀਂ ਵੀ ਇਹ ਗਾਣਾ ਤੇ ਇੰਟਰਵਿਊ ਵੀ ਦੱਸ ਦਿਓ ਕਿੱਦਾਂ ਦੀ ਲੱਗੀ

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਹੈਲੋ, ਨਸ਼ਾ ਪਤਾ ਤਾਂ ਹਰੇਕ ਕਰਦਾ, ਪਰ ਜਦੋਂ ਬੰਦੇ ਦੀ ਘਰ ਵਾਲੀ ਨੂੰ ਪਤਾ ਲੱਗਦਾ, ਪਤਾ ਤਾਂ ਉਦੋਂ ਲੱਗਦਾ ਕਿਵੇਂ ਇੱਕ ਵਿਚਾਰੇ ਅਮਲੀ ਦੀ ਘਰ ਵਾਲੀ ਦੁੱਖ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਫੋਨ ਲਾਈਨ ਦੇ ਉੱਤੇ। 29 ਤਰੀਕ ਹੈ ਸਤੰਬਰ ਦਾ ਮਹੀਨਾ, ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰੰਜੋ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਹੀ ਸ਼ੁਰੂਆਤ ਕਰਦੇ। ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਖਬਰਾਂ ਨੇ, ਤੁਹਾਡੇ ਇਲਾਕੇ ਦੀ ਹਰ ਇੱਕ ਖਬਰ ਦੇ ਨਾਲ ਸਾਂਝ ਪਾਵਾਂਗੇ। ਪਰ ਆਓ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਧਰਤੀ ਤੋਂ ਨਾ ਕਰਕੇ ਪੁਲਾੜ ਦੇ ਵਿੱਚੋਂ, ਜਿੱਥੇ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਨੇ ਸੋਮਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਆਪਣੇ ਦੁਬਾਰਾ ਇਸਤੇਮਾਲ ਕੀਤੇ ਜਾਣ ਵਾਲੇ ਕੱਲ ਦੇ ਦਿਨ ਜਿਹੜੇ ਦੁਬਾਰਾ ਇਸਤੇਮਾਲ ਕੀਤੇ ਜਾਣ ਵਾਲੇ ਸੁਪਰ ਹੈਵੀ ਸਟਾਰਸ਼ਿਪ ਰਾਕੇਟ ਨੇ ਉਹਨਾਂ ਨੂੰ ਧਰਤੀ ਦੇ ਵਿੱਚ ਪਹੁੰਚਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਦੁਬਾਰਾ ਇਸਤੇਮਾਲ ਕਰਨ ਵਾਲੇ ਰਾਕੇਟ, ਇਹ ਗੱਲ ਸਮਝ ਨਹੀਂ, ਸਟਾਰਸ਼ਿਪ ਰਾਕੇਟ ਧਰਤੀ ਦੇ ਖੇਤਰ ਦੇ ਵਿੱਚ ਕਰੀਬ 3 ਘੰਟੇ ਬਿਤਾਉਣ ਤੋਂ ਬਾਅਦ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਸਪਲੈਸ਼ ਡਾਊਨ ਹੁੰਦਾ ਹੈ। ਹਾਲਾਂਕਿ ਸਪੇਸ ਐਕਸ ਨੇ ਆਪਣੀ ਲਾਈਵ ਸਟ੍ਰੀਮ ਦੇ ਵਿੱਚ ਕਿਹਾ ਕਿ ਇਸ ਵਾਰ ਸਟਾਰਸ਼ਿਪ ਦੀ ਸਮੁੰਦਰ ਦੇ ਵਿੱਚ ਲੈਂਡਿੰਗ ਦੇ ਪਿਛਲੇ ਪ੍ਰੀਖਣ ਦੇ ਨਾਲੋਂ ਜਿਹੜੇ ਨੇ ਐਤਕੀ ਕਾਫੀ ਆਸਾਨ ਪ੍ਰੀਖਣ ਰਹੇ ਨੇ। ਸੋ ਸਮੁੰਦਰ ਦੇ ਵਿੱਚ ਲੈਂਡਿੰਗ ਹੋਣ ਦੇ ਨਾਲ ਹੀ ਲਾਈਵ ਸਟ੍ਰੀਮ ਦੇ ਵਿੱਚ ਇੱਕ ਅੱਗ ਦਾ ਵੱਡਾ ਗੋਲਾ ਦਿਖਾਈ ਦਿੰਦਾ ਹੈ। ਹਾਲਾਂਕਿ ਇਸ ਨੂੰ ਆਸਾਨ ਲੈਂਡਿੰਗ ਤਾਂ ਨਹੀਂ ਮੰਨਿਆ ਜਾ ਸਕਦਾ। ਸੋ ਸਪੇਸ ਐਕਸ ਦੇ ਦਾਅਵੇ ਕਿਵੇਂ ਨੇ, ਪਰ ਇਸ ਮਿਸ਼ਨ ਨੂੰ ਕਰੀਬ 10 ਘੰਟੇ ਤੱਕ ਚੱਲਣਾ ਸੀ। ਹਾਲਾਂਕਿ ਸਪੇਸ ਐਕਸ ਦੀ ਟੀਮ ਨੇ ਇਸ ਨੂੰ ਤੈਅ ਸਮੇਂ ਤੋਂ ਪਹਿਲਾਂ ਹੀ ਖਤਮ ਕਰਨ ਦਾ ਫੈਸਲਾ ਕੀਤਾ। ਸਟਾਰਸ਼ਿਪ ਨੈਕਸਟ ਜਨਰੇਸ਼ਨ ਦੀ 26 ਸਟਾਰਲਿੰਕ V3 ਸੈਟੇਲਾਈਟਸ ਨੂੰ ਪੁਲਾੜ ਦੇ ਵਿੱਚ ਸਥਾਪਿਤ ਕਰਕੇ ਆਈ ਹੈ। ਇਹ ਸੈਟੇਲਾਈਟਸ ਪਹਿਲਾਂ ਤੋਂ ਮੌਜੂਦ ਉਹਨਾਂ ਸੈਟੇਲਾਈਟਸ ਦੇ ਵਿੱਚ ਸ਼ਾਮਲ ਹੋ ਗਏ ਨੇ ਜੋ ਧਰਤੀ ਦੇ ਉੱਤੇ ਬ੍ਰੌਡਬੈਂਡ ਇੰਟਰਨੈਟ ਦੀ ਸੇਵਾਵਾਂ ਮੁਹੱਈਆ ਕਰਵਾਉਣਗੇ। ਇਸ ਤੋਂ ਪਹਿਲਾਂ ਇੱਕ ਇੰਜਨ ਦੇ ਵਿੱਚ ਆਈ ਖਰਾਬੀ ਦੀ ਵਜ੍ਹਾ ਦੇ ਚੱਲਦਿਆਂ ਇੰਜੀਨੀਅਰਸ ਨੂੰ ਇਹ ਫੈਸਲਾ ਕਰਨਾ ਪਿਆ ਸੀ ਕਿ ਰਾਕੇਟ ਨੂੰ ਪੁਲਾੜ ਦੇ ਵਿੱਚ ਭੇਜਿਆ ਜਾਵੇ ਜਾਂ ਨਾ ਭੇਜਿਆ ਜਾਵੇ, ਪਰ ਇਸ ਦੇ ਲਾਂਚ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਛੇਤੀ ਛੇਤੀ ਜਿਹੜਾ ਰਾਕੇਟ ਨੂੰ ਵਾਪਸ ਲਿਆਂਦਾ ਜਾਵੇ। ਦੱਸ ਦਈਏ ਕਿ ਸਪੇਸ ਐਕਸ ਇਸ ਸਟਾਰਸ਼ਿਪ ਨੂੰ ਹੁਣ ਤੱਕ ਦਾ ਵਿਕਸਿਤ ਕੀਤਾ ਗਿਆ ਦੁਨੀਆ ਦਾ ਸਭ ਤੋਂ ਤਾਕਤਵਰ ਲਾਂਚ ਵਹੀਕਲ ਦੱਸਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਭਵਿੱਖ ਦੇ ਵਿੱਚ ਇਹ ਚਾਲਕ ਦਲ ਤੇ ਸਮਾਨ ਨੂੰ ਲੈ ਕੇ ਵੀ ਧਰਤੀ ਤੋਂ ਚੰਨ, ਮੰਗਲ ਤੇ ਉਸ ਤੋਂ ਅੱਗੇ ਤੱਕ ਜਾ ਸਕੇਗਾ। ਇਹ ਇੱਕ ਵਾਰ ਨਹੀਂ ਬਲਕਿ 2 ਵਾਰ ਵਰਤਿਆ ਜਾਣ ਵਾਲਾ ਰਾਕੇਟ। ਆਮ ਤੌਰ ਦੇ ਉੱਤੇ ਇੱਕ ਰਾਕੇਟ ਜਿਹੜਾ ਸੈਟੇਲਾਈਟ ਲੈ ਜਾਂਦਾ ਪੁਲਾੜ ਦੇ ਵਿੱਚ ਤੇ ਦੁਬਾਰਾ ਨਹੀਂ ਵਰਤੇ ਜਾ ਸਕਦੇ, ਇਸ ਕਰਕੇ ਇਹਨਾਂ ਨੂੰ ਰੀਯੂਜ਼ੇਬਲ ਰਾਕੇਟ ਕਿਹਾ ਜਾ ਰਿਹਾ ਤਾਂ ਕਿ ਖਰਚਾ ਜਿਹੜਾ ਉਹ ਬਚ ਸਕੇ। ਖੈਰ ਉਧਰ ਦੁਨੀਆ ਭਰ ਦੀਆਂ ਦੂਜੀਆਂ ਖਬਰਾਂ ਦੇ ਵੱਲ ਵੀ ਆਈਏ। ਈਰਾਨ ਦੇ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਨੇ ਇੱਕ ਸੁਨੇਹੇ ਦੇ ਵਿੱਚ ਸੁਪਰੀਮ ਆਪਣੀ ਜਿਹੜੀ ਵੈਬਸਾਈਟ ਆ ਉਸ ਤੋਂ ਇਹ ਸੁਨੇਹਾ ਜਿਹੜਾ ਪ੍ਰਕਾਸ਼ਿਤ ਕੀਤਾ। ਬੀਬੀਸੀ ਫਾਰਸੀ ਦੀ ਖਬਰ ਦੇ ਮੁਤਾਬਕ ਇਸ ਸੁਨੇਹੇ ਦੇ ਵਿੱਚ ਤੇਲ ਜਗਤ ਦੇ ਕੌਮੀਕਰਨ ਯਾਨੀ ਕਿ ਨੈਸ਼ਨਲਾਈਜ਼ ਕਰਨ ਤੇ ਅਮਰੀਕੀ ਤਖਤਾਪਲਟ ਦੇ ਨਾਲ ਜੁੜੀਆਂ ਘਟਨਾਵਾਂ ਦੇ ਨਾਲ ਨਾਲ ਇਰਾਕ ਦੀ ਜੰਗ ਦੀ ਜ਼ਿਕਰ ਵੀ ਕੀਤੇ ਗਏ ਨੇ। ਸੁਨੇਹੇ ਚ ਕਿਹਾ ਗਿਆ ਕਿ ਈਰਾਨ ਹੁਣ ਉਸ ਸਥਿਤੀ ਦੇ ਵਿੱਚ ਪਹੁੰਚ ਗਿਆ ਜਦੋਂ ਹਮਲਾਵਰ ਖੁਦ ਇਸਲਾਮਿਕ ਜਿਹੜੇ ਮੁਲਕ ਦੇ ਨਾਲ ਜੰਗ ਕਰਨ ਦੀ ਸਥਿਤੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜੰਗ ਛੱਡ ਕੇ ਭੱਜਣ ਦੀ ਭੀਖ ਮੰਗ ਰਹੇ ਨੇ। ਉਹਨਾਂ ਕਿਹਾ ਕਿ ਅੱਜ ਕੁਛ ਲੋਕ ਦੁਨੀਆ ਦੀ ਸਾਨੂੰ ਚੌਥੀ ਮਹਾਂਸ਼ਕਤੀ ਤੱਕ ਕਹਿ ਰਹੇ ਨੇ। ਹਾਲਾਂਕਿ ਨਿਆਂ ਸਥਾਪਿਤ ਕਰਨ ਦੇ ਮਾਮਲੇ ਚ ਈਰਾਨ ਦੁਨੀਆ ਦੀ ਪਹਿਲੀ ਸ਼ਕਤੀ ਹੈ। ਇੱਕ ਬੜੇ ਹੀ ਲੰਮੇ ਚੌੜੇ ਲਿਖਤ ਸੁਨੇਹੇ ਦੇ ਵਿੱਚ ਦੂਸਰੇ ਹਿੱਸੇ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਈਰਾਨ ਦੇ ਲੋਕਾਂ ਦੇ ਸੇਵਕ ਦੇ ਰੂਪ ਦੇ ਵਿੱਚ ਐਲਾਨ ਕਰਦਾ ਕਿ ਉਹ ਦੌਰ ਬੀਤ ਚੁੱਕਿਆ ਜਦੋਂ ਸਾਡਾ ਦੁਸ਼ਮਣ ਪਰਤਦਾ ਸੀ ਤੇ ਵਾਪਸ ਬਾਰ ਬਾਰ ਆ ਕੇ ਪਰਤਦਾ ਸੀ ਔਰ ਸਾਡੇ ਤੋਂ ਜੋ ਚਾਹੇ ਉਹ ਕਰਵਾਉਂਦਾ ਸੀ, ਹੁਣ ਉਹ ਦੌਰ ਕਦੇ ਵੀ ਵਾਪਸ ਨਹੀਂ ਆਏਗਾ। ਆਪਣੇ ਪਿਤਾ ਆਯਤੁੱਲਾ ਅਲੀ ਖਾਮਨੇਈ ਦੇ ਉੱਤਰਾਧਿਕਾਰੀ ਬਣਨ ਤੋਂ ਬਾਅਦ ਮੁਸਤਫਾ ਖਾਮਨੇਈ ਜਨਤਕ ਤੌਰ ਤੇ ਤਾਂ ਕਦੇ ਸਾਹਮਣੇ ਨਹੀਂ ਆਏ। ਉਹਨਾਂ ਦੀ ਅਗਵਾਈ ਦੇ ਵਿੱਚ ਹਾਲੇ ਤੱਕ ਕੋਈ ਵੀਡੀਓ ਜਾਂ ਆਡੀਓ ਸੁਨੇਹਾ ਵੀ ਜਾਰੀ ਨਹੀਂ ਕੀਤਾ ਗਿਆ। ਹੁਣ ਇਹ ਲਿਖਤ ਸੁਨੇਹਾ ਜਾਰੀ ਕਰਕੇ ਈਰਾਨ ਕੀ ਸੁਨੇਹਾ ਦੇਣਾ ਚਾਹੁੰਦਾ ਇਹ ਇੱਕ ਵੱਖਰੀ ਗੱਲ ਹੈ। ਪਰ ਖੈਰ, ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਂ ਦਾ ਕਹਿਣਾ ਕਿ ਉਹ ਖੁਦ ਮੁਸਤਫਾ ਖਾਮਨੇਈ ਨੂੰ 2 ਵਾਰ ਮਿਲ ਚੁੱਕੇ ਨੇ। ਹਾਲਾਂਕਿ ਈਰਾਨੀ ਅਧਿਕਾਰੀਆਂ ਨੇ ਇਸ ਨੂੰ ਸੁਰੱਖਿਆ ਦੀ ਵਜ੍ਹਾ ਦੇ ਚੱਲਦਿਆਂ ਖਾਮਨੇਈ ਨੂੰ ਜਨਤਕ ਤੌਰ ਦੇ ਉੱਤੇ ਪੇਸ਼ ਨਾ ਕਰਨ ਦਾ ਦਾਅਵਾ ਕੀਤਾ। ਅਮਰੀਕਾ ਬਾਰ ਬਾਰ ਇਹ ਕਹਿ ਰਿਹਾ ਹੈ ਕਿ ਆਪਣੇ ਪਿਤਾ ਦੀ ਮੌਤ ਦੇ ਨਾਲ ਨਾਲ ਮੁਸਤਫਾ ਖਾਮਨੇਈ ਵੀ ਉਸੇ ਹਾਦਸੇ ਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਸੀ ਜ਼ਖਮੀ ਹੋ ਗਏ ਸੀ। ਉਧਰ ਬ੍ਰੈਂਟ ਕਰੂਡ ਆਇਲ ਦੀ ਕੀਮਤਾਂ ਦੇ ਵਿੱਚ ਲੰਘੀ ਕੱਲ ਕਰੀਬ 2% ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਬ੍ਰੈਂਟ ਕਰੂਡ ਆਇਲ ਦੀ ਕੀਮਤ ਹੁਣ $106 ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਈ ਹੈ। ਦਰਅਸਲ ਹਾਲੀਆ ਦਿਨਾਂ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੇ ਉਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਜਿਸ ਦੇ ਵਿੱਚ 7 ਦਿਨਾਂ ਦੇ ਅੰਦਰ ਅੰਦਰ ਹੋਰਮੁਜ਼ ਸਟ੍ਰੇਟ ਨੂੰ ਖੋਲਣ ਦੀ ਗੱਲ ਕਹੀ ਗਈ ਸੀ। ਕੱਲ ਦੇ ਦਿਨ ਵੀ ਤੁਹਾਡੇ ਨਾਲ ਇਹੀ ਖਬਰ ਸਾਂਝੀ ਕੀਤੀ ਸੀ। ਟਰੰਪ ਦੇ ਇਸ ਫੈਸਲੇ ਦੀ ਵਜ੍ਹਾ ਦੇ ਚੱਲਦਿਆਂ ਤੇਲ ਦੀਆਂ ਕੀਮਤਾਂ 'ਚ ਹੋਰ ਉਛਾਲ ਆ ਗਿਆ। ਹਾਲਾਂਕਿ ਇਸ ਦਰਮਿਆਨ ਟਰੰਪ ਨੇ ਇੱਕ ਵਾਰ ਫਿਰ ਕਿਹਾ ਕਿ ਸਾਨੂੰ ਤਾਂ ਉਮੀਦ ਹੈ ਕਿ ਇਰਾਨ ਦੇ ਨਾਲ ਜੰਗ ਖਤਮ ਹੋ ਜਾਏਗੀ, ਪਰ ਜਦੋਂ ਸਮਝੌਤਾ ਹੀ ਨਹੀਂ ਹੋਏਗਾ ਤਾਂ ਜੰਗ ਕਿਵੇਂ ਖਤਮ ਹੋਏਗੀ। ਅੱਗੇ ਟਰੰਪ ਇਹ ਕਹਿੰਦੇ ਰਹੇ ਨੇ ਕਿ ਅਸੀਂ ਕਈ ਵਾਰ ਸਮਝੌਤੇ ਦੇ ਪ੍ਰਸਤਾਵ ਇਰਾਨ ਨੂੰ ਭੇਜੇ ਨੇ, ਉਹਨਾਂ ਨੇ ਸਵੀਕਾਰ ਨਹੀਂ ਕੀਤੇ। ਪਰ ਹੁਣ ਜਦੋਂ ਖੁਦ ਇਰਾਨ ਅੱਗਿਓਂ ਸਮਝੌਤਾ ਕਰਨ ਦਾ ਪ੍ਰਸਤਾਵ ਭੇਜ ਰਿਹਾ ਤਾਂ ਟਰੰਪ ਇਸ ਨੂੰ ਕਿਉਂ ਨਹੀਂ ਮੰਨ ਰਹੇ? ਐਸਾ ਕੋਈ ਵੱਡਾ ਕਾਰਨ ਇਹਨਾਂ ਦਿਨਾਂ ਦੇ ਵਿੱਚ ਨਜ਼ਰ ਵੀ ਨਹੀਂ ਆ ਰਿਹਾ। ਟਰੰਪ ਨੇ ਇਹ ਵੀ ਕਿਹਾ ਹੈ ਕਿ ਜੰਗ ਖਤਮ ਹੋਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਦੇ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ, ਪਰ ਸਵਾਲ ਉਹੀ ਹੈ, ਜੰਗ ਆਖਰਕਾਰ ਖਤਮ ਕਦੋਂ ਹੋਏਗੀ? ਜਦੋਂ ਟਰੰਪ ਚਾਹਣਗੇ ਜਾਂ ਜਦੋਂ ਦੋਵੇਂ ਧਿਰਾਂ ਚਾਹਣਗੀਆਂ? ਕਿਉਂਕਿ ਹੁਣ ਤੱਕ ਟਰੰਪ ਇੱਕ ਤਰਫਾ ਗੱਲ ਇਸ ਮਸਲੇ ਦੇ ਨਾਲ ਜੁੜੀ ਹੋਈ ਕਰਦੇ ਰਹੇ ਨੇ। ਉੱਥੇ ਯਮਨ ਦੇ ਹੂਤੀ ਗੁੱਟ ਦੇ ਨਾਲ ਜੁੜੇ ਕੁਝ ਸੂਤਰਾਂ ਨੇ ਖਬਰ ਏਜੰਸੀ AFP ਨੂੰ ਦੱਸਿਆ ਹੈ ਕਿ ਤਾਈਜ਼ ਖੇਤਰ ਦੇ ਵਿੱਚ ਹੋਏ ਹਵਾਈ ਹਮਲਿਆਂ 'ਚ ਉਹਨਾਂ ਦੇ ਲਗਭਗ 30 ਲੜਾਕੇ ਤੇ ਆਮ 8 ਲੋਕ ਮਾਰੇ ਗਏ ਨੇ, ਜਦਕਿ ਕੌਮਾਂਤਰੀ ਪੱਧਰ ਦੇ ਉੱਤੇ ਮਾਨਤਾ ਪ੍ਰਾਪਤ ਯਮਨੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਹੂਤੀ ਬਾਗੀ ਕੈਂਪਾਂ ਤੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ। ਹੂਤੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹਮਲਾ ਤਾਈ ਸੂਬੇ ਦੇ ਮਾਵੀਆ ਚੁਰਾਹੇ ਦੇ ਉੱਤੇ ਕੀਤਾ ਗਿਆ, ਬਾਜ਼ਾਰ ਦੇ ਵਿੱਚ ਦੁਕਾਨਾਂ ਦੇ ਉੱਤੇ। ਹੂਤੀ ਬੁਲਾਰੇ ਯਾਹਿਆ ਸਰੀ ਨੇ ਦੱਸਿਆ ਹੈ ਕਿ ਉਹ ਇਹ ਹਮਲੇ ਦਾ ਜਵਾਬ ਦੇਣਗੇ। ਫੌਜ ਨੇ 72 ਘੰਟੇ ਦੇ ਵਿੱਚ 756 ਸਟੀਕ ਹਮਲੇ ਕੀਤੇ ਨੇ, ਜਿਨ੍ਹਾਂ 'ਚ 2316 ਹੂਤੀ ਲੜਾਕੇ ਤੇ 4 ਇਰਾਨੀ ਮਾਹਰ ਵੀ ਮਾਰੇ ਗਏ ਨੇ, ਯਮਨੀ ਸਰਕਾਰ ਦੇ ਫੌਜੀ ਬੁਲਾਰੇ ਦਾ ਇਹ ਦਾਅਵਾ ਹੈ। ਜ਼ਿਕਰਯੋਗ ਹੈ ਕਿ ਘਟਨਾ ਐਸੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਹੂਤੀ ਯਮਨੀ ਸਰਕਾਰ ਦੇ ਨਾਲ ਇਸ ਵਕਤ ਆਡਾ ਲਈ ਬੈਠੇ ਨੇ। ਯਮਨ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਤਾਂ ਖੈਰ ਪੂਰੇ ਤਰੀਕੇ ਦੇ ਨਾਲ ਅਮਰੀਕਾ ਦੀ ਹਮਾਇਤ ਦੇ ਨਾਲ ਚੱਲ ਰਹੀ ਹੈ, ਔਰ ਸਾਊਦੀ ਅਰਬ ਜਾਂ ਦੂਸਰੀਆਂ ਮੁਲਕਾਂ ਦੀ ਹਮਾਇਤ ਦੇ ਨਾਲ ਚੱਲ ਰਹੀ ਹੈ। ਪਰ ਦੂਸਰੇ ਪਾਸੇ ਜਿਹੜਾ ਹੂਤੀ ਬਾਗੀ ਨੇ ਉਹ ਇਰਾਨ ਦੀ ਹਮਾਇਤ ਦੇ ਨਾਲ ਇਸ ਖੇਤਰ ਦੇ ਵਿੱਚ ਇੱਕ ਪੈਰਲਰ ਗਵਰਨਮੈਂਟ ਚਲਾਉਣ ਦਾ ਦਾਅਵਾ ਕਰਦੇ ਨੇ। ਉਧਰ ਰੂਸ ਵੱਲੋਂ ਯੂਕਰੇਨ ਦੇ ਵੱਖ ਵੱਖ ਸ਼ਹਿਰਾਂ ਦੇ ਉੱਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਵਿੱਚ 7 ਜਣਿਆਂ ਦੀ ਮੌਤ ਹੋਈ ਹੈ, 50 ਜ਼ਖਮੀ ਹੋਏ ਨੇ। ਇਸ ਦਰਮਿਆਨ ਯੂਕਰੇਨੀ ਫੌਜ ਨੇ ਮੋਰਚੇ ਦੇ ਉੱਤੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਕੁਝ ਦਾਅਵੇ ਕੀਤੇ ਨੇ ਕਿ ਉਹਨਾਂ ਨੇ ਕੁਝ ਇਲਾਕਿਆਂ ਦੇ ਉੱਤੇ ਮੁੜ ਕਬਜ਼ੇ ਲੈ ਲਏ ਨੇ ਜਿੱਥੇ ਰੂਸ ਪਹਿਲਾਂ ਕਬਜ਼ਾ ਲਈ ਬੈਠਾ ਸੀ। ਰੂਸੀ ਡਰੋਨਸ ਨੇ ਕੀਵ ਜੋ ਕਿ ਯੂਕਰੇਨ ਦਾ ਰਾਜਧਾਨੀ ਸ਼ਹਿਰ ਹੈ, ਰੂਸੀ ਡਰੋਨਸ ਨੇ ਕੀਵ ਖੇਤੇ ਨੂੰ ਨਿਸ਼ਾਨਾ ਬਣਾਇਆ ਜਿੱਥੇ 3 ਜਣੇ ਮਰੇ ਨੇ ਤੇ 8 ਹੋਰ ਜ਼ਖਮੀ ਹੋਏ ਨੇ। ਇਸੇ ਤਰੀਕੇ ਦੇ ਨਾਲ ਖਾਰਕੀਵ ਯੂਕਰੇਨ ਦਾ ਦੂਜਾ ਵੱਡਾ ਸ਼ਹਿਰ ਹੈ, ਇਸ ਇਲਾਕੇ ਦੇ ਵਿੱਚ 10 ਬੱਚਿਆਂ ਸਣੇ 38 ਵਿਅਕਤੀ ਜ਼ਖਮੀ ਹੋਏ ਨੇ। ਰੂਸੀ ਹਮਲਿਆਂ ਨੇ ਯੂਕਰੇਨ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਇਨਫਰਾਸਟ੍ਰਕਚਰ, ਗੈਸ ਸਟੇਸ਼ਨ, ਡੇਟਾ ਸੈਂਟਰਸ ਨੂੰ ਨਿਸ਼ਾਨਾ ਬਣਾਇਆ। ਦੱਸਿਆ ਗਿਆ ਹੈ ਕਿ ਫੌਜ ਨੇ ਆਪਰੇਸ਼ਨ ਵਿਵਾਲਡੀ ਦੇ ਤਹਿਤ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਯੂਕਰੇਨ ਦੀ ਤਰਫ ਤੋਂ ਵੀ ਰੂਸ ਦੇ ਉੱਤੇ ਹਮਲਾ ਕੀਤਾ ਤੇ ਰੂਸੀ ਕਬਜ਼ੇ ਵਾਲੇ ਖੇਤਰ ਨੂੰ ਮੁਕਤ ਕਰਵਾ ਲਿਆ। ਲਗਭਗ 51 ਸਕੁਅਰ ਕਿਲੋਮੀਟਰ ਦਾ ਇਹ ਇਲਾਕਾ, ਇਸ ਮੁਹਿੰਮ ਦੇ ਤਹਿਤ ਹੁਣ ਤੱਕ 176 ਸਕੁਅਰ ਕਿਲੋਮੀਟਰ ਦਾ ਇਲਾਕਾ ਯੂਕਰੇਨ ਦਾ ਦਾਅਵਾ ਹੈ ਕਿ ਉਹਨਾਂ ਦੇ ਕੰਟਰੋਲ ਦੇ ਹੇਠ ਆ ਚੁੱਕਿਆ। ਰੂਸ ਦੀ ਤਰਫ ਤੋਂ ਕੋਈ ਦਾਅਵਾ ਨਹੀਂ ਕੀਤਾ ਗਿਆ। ਉੱਥੇ ਰੂਸ ਦੇ ਨਾਲ ਜੁੜੀ ਖਬਰ ਪਰ ਭਾਰਤ ਤੋਂ, ਜਿੱਥੇ ਭਾਰਤ ਵੱਲੋਂ ਰੂਸ ਤੋਂ ਸਪਤੰਬਰ ਮਹੀਨੇ ਦੇ ਵਿੱਚ ਕੱਚੇ ਤੇਲ ਦੀ ਦਰਾਮਦ ਘੱਟ ਕਰਕੇ ਲਗਭਗ 1.75 ਮਿਲੀਅਨ ਬੈਰਲ ਪ੍ਰਤੀ ਦਿਨ ਤੱਕ ਕਰ ਦਿੱਤੀ ਗਈ ਹੈ, ਜੋ ਕਿ ਅਪ੍ਰੈਲ ਮਹੀਨੇ ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਹੈ। ਜ਼ਾਹਰ ਜੀ ਗੱਲ ਹੈ ਕਿ ਭਾਰਤ ਇੱਕ ਵਾਰ ਫਿਰ ਤੋਂ ਅਮਰੀਕੀ ਦਬਾਅ ਤੋਂ ਡਰ ਗਿਆ। ਅਮਰੀਕਾ ਨੇ ਇਹ ਗੱਲ ਕਹੀ ਸੀ ਕਿ ਭਾਰਤ ਸਣੇ 5 ਦੇਸ਼ਾਂ ਦੇ ਉੱਤੇ 100% ਟੈਰਿਫ ਲਗਾ ਦਿੱਤਾ ਜਾਏਗਾ ਉਹਨਾਂ ਦਾ ਸਮਾਨ ਜੇਕਰ ਅਮਰੀਕਾ 'ਚ ਜਾਏਗਾ, ਤੇ ਜੇਕਰ ਉਹ ਇਸੇ ਤਰੀਕੇ ਦੇ ਨਾਲ ਰੂਸ ਤੋਂ ਕੱਚਾ ਤੇਲ ਤੇ ਗੈਸ ਦੀ ਖਰੀਦਦਾਰੀ ਕਰਦੇ ਰਹੇ। ਹੁਣ ਜੀਓਪੋਲੀਟੀਕਲ ਖਤਰਿਆਂ ਦੇ ਮੱਦੇਨਜ਼ਰ ਰਿਫਾਈਨਰੀਜ਼ ਵੱਲੋਂ ਵੀ ਆਪਣੇ ਸਰੋਤਾਂ ਦੇ ਵਿੱਚ ਵਿਭਿੰਨਤਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਭਿੰਨਤਾ ਦਾ ਮਤਲਬ ਇਹ ਕਿ ਰੂਸ ਦੇ ਉੱਤੇ ਇਕੱਲਿਆਂ ਨਿਰਭਰ ਨਾ ਰਹਿ ਕੇ ਦੂਸਰਿਆਂ ਅਲੱਗ ਅਲੱਗ ਵਿਕਲਪਾਂ ਦੇ ਵੱਲ ਜਾਇਆ ਜਾ ਰਿਹਾ, ਹੋਰਨਾਂ ਦੇਸ਼ਾਂ ਦੇ ਵੱਲ ਜਾਇਆ ਜਾ ਰਿਹਾ। ਹੁਣ ਜੇ ਇਸ ਦੇ ਬਾਵਜੂਦ ਮੁਲਕ ਦੇ ਵਿੱਚ ਕੱਚੇ ਤੇਲ ਦੀ ਖਪਤ ਦੇ ਅੰਦਰ ਤੇਜ਼ੀ ਦੇ ਨਾਲ ਵਾਧਾ ਹੋਇਆ, ਭਾਰਤ ਦੇ ਵਿੱਚ ਪੈਟਰੋਲ ਦੀ ਕੰਜ਼ਮਪਸ਼ਨ ਵੱਧ ਰਹੀ ਹੈ, ਬੇਸ਼ੱਕ ਪ੍ਰਧਾਨ ਮੰਤਰੀ ਬਾਰ ਬਾਰ ਕਹਿਣ ਕਿ ਗੇੜੇ ਨਾ ਕੱਢੋ, ਘਰੇ ਰਹੋ, ਵਿਦੇਸ਼ ਨਾ ਜਾਓ, ਸੋਨਾ ਨਾ ਖਰੀਦੋ, ਪਰ ਆਲਮੀ ਅੰਕੜਿਆਂ ਤੇ ਐਨਾਲਿਟਿਕਸ ਦਾ ਜਿਹੜਾ ਅੰਦਾਜ਼ੇ ਦੂਜੇ ਲਗਾਉਂਦੀ ਹੈ, ਸਰਵੇਖਣ ਕਰਦੀ ਹੈ ਇੱਕ ਫਰਮ ਕੈਪਲਰ, ਉਹਦੇ ਮੁਤਾਬਕ ਸਪਤੰਬਰ ਦੇ ਵਿੱਚ ਭਾਰਤ ਦੇ ਅੰਦਰ ਕੁੱਲ ਕੱਚੇ ਤੇਲ ਦੀ ਦਰਾਮਦ ਔਸਤਨ 53 ਲੱਖ ਬੈਰਲ ਪ੍ਰਤੀ ਦਿਨ ਸੀ, ਜੋ ਕਿ ਅਗਸਤ ਦੇ ਮੁਕਾਬਲੇ 6 ਲੱਖ ਪ੍ਰਤੀ ਬੈਰਲ ਪ੍ਰਤੀ ਦਿਨ ਵੱਧ ਹੈ। ਅਗਸਤ ਮਹੀਨੇ ਦੇ ਵਿੱਚ ਰੂਸੀ ਤੇਲ ਦੀ ਦਰਾਮਦ 20 ਲੱਖ ਤੋਂ ਵੱਧ ਕੇ 26 ਲੱਖ ਪ੍ਰਤੀ ਬੈਰਲ ਜਿਹੜੀ ਪ੍ਰਤੀ ਦਿਨ ਸੀ, ਪਰ ਰੂਸੀ ਤੇਲ ਦੀ ਹੁਣ ਜਿਹੜੀ ਦਰਾਮਦਗੀ ਹੈ ਉਹ ਘਟਾਈ ਜਾ ਰਹੀ ਹੈ। ਰੂਸ ਦੀ ਤਰਫ ਤੋਂ ਐਸਾ ਕੋਈ ਫਰਕ ਨਹੀਂ ਹੈ, ਪਰ ਭਾਰਤ ਦੇ ਵਿੱਚ ਇਹ ਫਰਕ ਦੇਖਣ ਨੂੰ ਜ਼ਰੂਰ ਮਿਲ ਰਿਹਾ ਹੈ। ਸੁਪਰੀਮ ਕੋਰਟ ਨੇ ਭਾਰਤ ਦੀ ਸਰਕਾਰ ਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨ ਦੇ ਲਈ ਕਿਹਾ ਹੈ ਕਿ ਕੀ ਸੋਸ਼ਲ ਮੀਡੀਆ ਦੇ ਵਿੱਚ ਅਜਿਹਾ ਕਾਨੂੰਨੀ ਢਾਂਚਾ ਭਾਰਤ ਦੇ ਅੰਦਰ ਘੜਿਆ ਜਾ ਸਕਦਾ ਹੈ ਕਿ 18 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਉੱਤੇ ਕਾਨੂੰਨੀ ਰੋਕਾਂ ਲਗਾ ਸਕੇ। ਲਗਭਗ ਆਸਟ੍ਰੇਲੀਆ ਵਰਗਾ ਇਹ ਇੱਕ ਜਿਹੜਾ ਇੱਕ ਸਿਸਟਮ ਭਾਰਤ ਦੇ ਵਿੱਚ ਤਿਆਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਦੀ ਸਰਕਾਰ ਨੇ ਹਾਲੇ ਤੱਕ ਇਸ ਮਾਮਲੇ ਦੇ ਉੱਤੇ ਖੁਦ ਤੋਂ ਕੋਈ ਵੀ ਪਹਿਲ ਨਹੀਂ ਕੀਤੀ ਹੈ, ਬਲਕਿ ਖੁਦ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਪਹਿਲ ਕੀਤੀ ਹੈ। ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜੈਮੀਲੀਆ ਬਾਗਚੀ ਤੇ ਜਸਟਿਸ ਵੀ ਮਹਾਨਾ ਦੀ ਬੈਂਚ ਨੇ 10 ਸਪਤੰਬਰ ਨੂੰ ਜਸਟ ਰਾਈਟਸ ਫਾਰ ਚਿਲਡਰਨ ਅਲਾਇੰਸ ਵਰਗੀ ਇੱਕ ਜਿਹੜੀ ਗੈਰ ਸਰਕਾਰੀ ਸੰਗਠਨ ਹੈ ਉਹਨਾਂ ਦੀ ਤਰਫ ਤੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਉਸ ਦੇ ਉੱਤੇ ਇਹ ਨੋਟਿਸ ਲਿਆ ਤੇ ਇਸ ਪਟੀਸ਼ਨ ਨੂੰ ਇਲੈਕਟ੍ਰੋਨਿਕਸ ਤੇ ਸੂਚਨਾ ਤਕਨੀਕ ਵਿਭਾਗ ਦੇ ਕੋਲ ਭੇਜ ਦਿੱਤਾ ਤੇ ਪੁੱਛਿਆ ਹੈ ਕਿ ਭਾਰਤ ਦੇ ਵਿੱਚ ਸਾਨੂੰ ਐਸੇ ਸੁਰੱਖਿਆ ਉਪਾਅ ਕਿਉਂ ਨਹੀਂ ਕਰਨੇ ਚਾਹੀਦੇ ਜਿਵੇਂ ਯੂਰਪ, ਆਸਟ੍ਰੇਲੀਆ, ਦੂਸਰਿਆਂ ਦੇਸ਼ਾਂ ਦੇ ਵਿੱਚ ਹੋ ਰਹੇ ਨੇ ਕਿ 18 ਸਾਲ ਜਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਜਿਹੜਾ ਸੋਸ਼ਲ ਮੀਡੀਆ ਦੀਆਂ ਪਾਬੰਦੀਆਂ ਰੱਖੀਆਂ ਜਾਣ। ਵੈਸੇ ਭਾਰਤ ਦੇ ਵਿੱਚ ਹਾਲਾਤ ਇਹਨਾਂ ਦਿਨਾਂ ਦੇ ਵਿੱਚ ਕੋਈ ਬਹੁਤੇ ਵਧੀਆ ਨਹੀਂ ਨੇ, ਥੋੜੀ ਲੰਮੀ ਹੋ ਸਕਦੀ ਹੈ ਇਹ ਖ਼ਬਰ, ਪਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨਰ, ਬਹੁਤ ਵੱਡੀ ਦਾਅਵੇਦਾਰੀ ਹੁੰਦੀ ਹੈ। ਵੈਸੇ ਤਾਂ ਕਿਹਾ ਜਾਂਦਾ ਹੈ ਕਿ ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਸੰਸਥਾ ਹੈ, ਯਾਨੀ ਸਰਕਾਰਾਂ ਦੀ ਇਸ ਵਿੱਚ ਦਖਲ ਅੰਦਾਜ਼ੀ ਨਹੀਂ ਹੁੰਦੀ, ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਤੇ ਫਿਰ ਉਸ ਤੋਂ ਬਾਅਦ ਬਹੁਤ ਸਾਰੇ ਛੋਟੇ ਵੱਡੇ ਮੀਡੀਆ ਅਦਾਰਿਆਂ ਦੀ ਤਰਫ ਤੋਂ ਆਪੋ ਆਪਣੇ ਤੌਰ ਦੇ ਉੱਤੇ ਇੰਡੀਪੈਂਡੈਂਟ ਮੀਡੀਆ ਅਦਾਰੇ ਨੇ ਜਿਹੜੇ ਉਹਨਾਂ ਨੇ ਖ਼ਬਰਾਂ ਲਿਆਂਦੀਆਂ ਤੇ ਹੁਣ ਇਹ ਪਤਾ ਚੱਲ ਰਿਹਾ ਹੈ ਕਿ ਭਾਰਤ ਦੇ ਵਿੱਚ ਚੋਣਾਂ ਹੀ ਸਭ ਤੋਂ ਵੱਡੀ ਧਾਂਦਲੀ ਬਣ ਚੁੱਕੀਆਂ ਨੇ। ਅਜਿਹੇ ਦੇ ਵਿੱਚ ਜਿਹੜੀਆਂ ਸਰਕਾਰਾਂ ਚੁਣ ਕੇ ਆਈਆਂ ਨੇ, ਚਾਹੇ ਉਹ ਅਲੱਗ ਅਲੱਗ ਸੂਬਿਆਂ 'ਚ ਨੇ ਚਾਹੇ ਕੇਂਦਰ ਦੀ ਸਰਕਾਰ ਹੈ, ਕਿ ਉਹਨਾਂ ਤੇ ਭਰੋਸਾ ਕੀਤਾ ਜਾ ਸਕਦਾ ਹੈ ਕਿ ਨਹੀਂ, ਕੀ ਉਹ ਲੋਕ ਹਮਾਇਤ ਦੇ ਨਾਲ ਆਈਆਂ ਨੇ ਜਾਂ ਫਿਰ ਚੀਫ ਇਲੈਕਸ਼ਨ ਕਮਿਸ਼ਨਰ ਦੇ ਇਸ਼ਾਰੇ ਦੇ ਉੱਤੇ, ਜਿਹੜਾ ਇਸ਼ਾਰਾ ਚੀਫ ਇਲੈਕਸ਼ਨ ਕਮਿਸ਼ਨ ਨੂੰ ਸੱਤਾਧਾਰੀ ਧਿਰ ਦੀ ਤਰਫ ਤੋਂ ਕੀਤਾ ਗਿਆ। ਚੋਣ ਕਮਿਸ਼ਨ ਦੇ ਵਿੱਚ ਕੰਮਕਾਜ ਨੂੰ ਲੈ ਕੇ ਇੰਡੀਅਨ ਐਕਸਪ੍ਰੈਸ ਦੀ ਇੱਕ ਇਨਵੈਸਟੀਗੇਟਿਵ ਰਿਪੋਰਟ ਤੋਂ ਬਾਅਦ ਵਿਰੋਧੀ ਪਾਰਟੀਆਂ ਤੇ ਇਸ ਤੋਂ ਇਲਾਵਾ ਭਾਰਤ ਦੇ ਵਿੱਚ ਇੱਕ ਗੈਰ ਸਿਆਸੀ ਪਾਰਟੀ ਕਾਕਰੇਚ ਜਨਤਾ ਪਾਰਟੀ ਨੇ ਵੀ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕੀਤੀ ਹੈ। ਇਸ ਮਾਮਲੇ ਦੇ ਵਿੱਚ CJP ਯਾਨੀ ਕਾਕਰੇਚ ਜਨਤਾ ਪਾਰਟੀ ਨੇ 2 ਅਕਤੂਬਰ ਨੂੰ ਜੇਲ੍ਹ ਭਰੋ ਅੰਦੋਲਨ ਦੀ ਚੇਤਾਵਨੀ ਵੀ ਦਿੱਤੀ ਹੈ। ਦਰਅਸਲ ਇੰਡੀਅਨ ਐਕਸਪ੍ਰੈਸ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ 2 ਚੋਣ ਕਮਿਸ਼ਨਰਸ, ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ, ਪਿਛਲੇ 10 ਮਹੀਨਿਆਂ ਦੇ ਵਿੱਚ ਚੋਣ ਕਮਿਸ਼ਨ ਦੇ ਲਏ ਗਏ ਫੈਸਲਿਆਂ ਦੇ ਉੱਤੇ 14 ਵਾਰ ਇਤਰਾਜ਼ ਜਤਾ ਚੁੱਕੇ ਨੇ। ਕਿਹਾ ਗਿਆ ਹੈ ਕਿ ਇਹ ਫੈਸਲੇ ਲੋਕਤੰਤਰੀ ਪ੍ਰਣਾਲੀ ਦੇ ਲਈ ਖਤਰਨਾਕ ਸੀ। ਉਹਨਾਂ ਕਿਹਾ ਕਿ ਇਸ ਦਰਮਿਆਨ ਲਏ ਗਏ ਇਹਨਾਂ ਫੈਸਲਿਆਂ ਦੇ ਵਿੱਚ ਉਹਨਾਂ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਵੋਟਰ ਸੂਚੀ ਦੇ ਨਾਲ ਜੁੜੀ ਜਿਹੜੀ ਵਿਸ਼ੇਸ਼ ਸੁਧਾਈ ਹੈ ਯਾਨੀ SIR ਪ੍ਰਕਿਰਿਆ, ਉਸ ਦੇ ਵਿੱਚ ਪਿਛਲੇ 1 ਸਾਲ ਦੇ ਅੰਦਰ ਲਏ ਗਏ ਸਾਰੇ ਫੈਸਲੇ ਸਰਬਸੰਮਤੀ ਦੇ ਨਾਲ ਹੋਏ ਨੇ। ਹਾਲਾਂਕਿ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਫਿਰ ਵੀ ਨਹੀਂ ਰੁਕੀ। ਸੋਮਵਾਰ ਦੇ ਦਿਨ ਦਿੱਲੀ, ਪਟਨਾ, ਇਲਾਹਾਬਾਦ, ਜੈਪੁਰ, ਹੈਦਰਾਬਾਦ, ਸ੍ਰੀਨਗਰ ਸਮੇਤ ਕਈ ਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਚਰਚਾ ਹੁੰਦੀ ਗਈ ਔਰ ਪ੍ਰਦਰਸ਼ਨ ਹੁੰਦੇ ਰਹੇ, ਔਰ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ, ਜਿੱਥੇ ਦਾਇਰ ਇੱਕ ਪਟੀਸ਼ਨ 'ਚ ਗਿਆਨੇਸ਼ ਕੁਮਾਰ ਨੂੰ ਕੱਢਣ ਦੀ ਜਾਂ ਕੁਰਸੀ ਤੋਂ ਲਾਂਭੇ ਕਰਨ ਦੀ ਗੱਲ ਹੋਣ ਲੱਗ ਪਈ। ਉੱਥੇ ਹੀ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ 2 ਅਕਤੂਬਰ ਨੂੰ ਪ੍ਰਸਤਾਵਿਤ ਜਿਹੜਾ ਧਰਨਾ ਹੈ ਉਸ ਨੂੰ ਲੈ ਕੇ ਸੋਮਵਾਰ ਦੇ ਦਿਨ ਯਾਨੀ ਲੰਘੀ ਕੱਲ ਆਈਸਾ ਦੀ ਪ੍ਰਮੁੱਖ ਨੇਹਾ ਦੀ ਅਗਵਾਈ ਦੇ ਵਿੱਚ ਇੱਕ ਵਫਦ ਪਾਰਲੀਮੈਂਟ ਸਟਰੀਟ ਪੁਲਿਸ ਥਾਣੇ ਪਹੁੰਚਿਆ। ਕਿਹਾ ਗਿਆ ਕਿ ਜੰਤਰ ਮੰਤਰ ਤੋਂ ਹੀ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ। ਉਧਰ CJP ਦੇ ਫਾਊਂਡਰ ਅਭਿਜੀਤ ਦੀਪਕੇ ਨੇ ਇਸ ਪ੍ਰਦਰਸ਼ਨ ਦੇ ਬਾਰੇ ਐਕਸ ਦੇ ਉੱਤੇ ਲਿਖਿਆ ਕਿ ਮੁੰਬਈ ਦੇ ਸ਼ਿਵਾਜੀ ਪਾਰਕ ਦੇ ਵਿੱਚ ਵੀ ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ ਹੋਏਗੀ। ਔਰ ਗਿਆਨੇਸ਼ ਕੁਮਾਰ ਜਦ ਤੱਕ ਅਸਤੀਫਾ ਨਹੀਂ ਦੇ ਦਿੰਦੇ ਜਾਂ ਫਿਰ ਸਰਕਾਰ ਉਹਨਾਂ ਨੂੰ ਅਹੁਦੇ ਤੋਂ ਹਟਾ ਨਹੀਂ ਦਿੰਦੀ ਉਦੋਂ ਤੱਕ ਇਹ ਪ੍ਰਦਰਸ਼ਨ ਚੱਲਦੇ ਰਹਿਣਗੇ। ਸੀਜੇਪੀ ਦੇ ਕੌਮੀ ਬੁਲਾਰੇ ਆਸ਼ੂਤੋਸ਼ ਰਾਂਕਾ ਨੇ ਕਿਹਾ ਕਿ ਗੇਂਦ ਹੁਣ ਸੀਜੇਪੀ ਦੇ ਪਾਲੇ ਦੇ ਵਿੱਚ ਹੈ, ਗਿਆਨੇਸ਼ ਕੁਮਾਰ ਨੂੰ ਅਸਤੀਫਾ ਦੇਣਾ ਹੀ ਹੋਏਗਾ। ਔਰ ਇਸ ਦਰਮਿਆਨ ਜਿਹੜੇ ਕੱਲ ਦੇ ਦਿਨ ਪ੍ਰਦਰਸ਼ਨ ਹੋਏ ਨੇ ਉਸ ਦੇ ਵਿੱਚ ਕਈ ਸ਼ਹਿਰਾਂ ਦੇ ਅੰਦਰ ਤਾਂ ਕਾਂਗਰਸ ਪਾਰਟੀ ਦੇ ਨੇਤਾਵਾਂ ਤੇ ਕਾਰਕੁਨਾਂ ਨੇ ਵੀ ਹਿੱਸਾ ਲਿਆ। ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਪ੍ਰਮੁੱਖ ਤੌਰ ਦੇ ਉੱਤੇ ਇਹਨਾਂ ਪ੍ਰਦਰਸ਼ਨਾਂ ਚ ਰਹੀ, ਜਦਕਿ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਚ CPI ਤੇ ਸਿਵਲ ਸੁਸਾਇਟੀ ਦੇ ਨਾਲ ਜੁੜੇ ਹੋਏ ਕੁੱਝ ਲੋਕ ਵੀ ਹਿੱਸਾ ਲੈਂਦੇ ਦਿਖੇ। ਅਲੱਗ ਅਲੱਗ ਥਾਵਾਂ ਦੇ ਵਿੱਚ ਜਿਹੜੇ ਪ੍ਰਦਰਸ਼ਨ ਕਰ ਰਹੇ ਲੋਕ ਸੀ ਉਹਨਾਂ ਦੇ ਖਿਲਾਫ ਪੁਲਿਸ ਬਲ ਦਾ ਇਸਤੇਮਾਲ ਵੀ ਹੋਇਆ। ਅਜਿਹੀਆਂ ਖਬਰਾਂ ਦੇਸ਼ ਦੇ ਅਲੱਗ ਅਲੱਗ ਸ਼ਹਿਰਾਂ ਤੋਂ ਸਾਹਮਣੇ ਆ ਰਹੀਆਂ ਨੇ। ਉੱਥੇ ਸੁਪਰੀਮ ਕੋਰਟ ਦੇ ਨਾਲ ਹੀ ਜੁੜੀ ਇੱਕ ਹੋਰ ਖਬਰ ਵੀ ਸਾਹਮਣੇ ਆਉਂਦੀ ਹੈ। ਸੁਪਰੀਮ ਕੋਰਟ ਨੇ ਦਿੱਲੀ NCR ਦੇ ਵਿੱਚ ਨਾਬਾਲਗ ਲੜਕੀਆਂ ਤੇ ਮਹਿਲਾਵਾਂ ਦੇ ਖਿਲਾਫ ਅਪਰਾਧਾਂ ਦੇ ਨਾਲ ਜੁੜੀਆਂ ਖਬਰਾਂ ਦਾ ਖੁਦ ਹੀ ਨੋਟਿਸ ਲੈਂਦੇ ਹੋਇਆਂ ਕਿਹਾ ਹੈ ਕਿ ਅਜਿਹੇ ਮਾਮਲੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਿਸਟਮ ਚ ਨਾਕਾਮੀ ਦਰਸਾਉਂਦੇ ਨੇ। ਮੁੱਖ ਦੀ ਗੱਲ ਇਹ ਹੈ ਕਿ ਸਰਕਾਰ ਅਸਫਲ ਹੈ ਦਿੱਲੀ ਦੀ ਇਸ ਵਕਤ। ਸੁਪਰੀਮ ਕੋਰਟ ਨੇ ਦਿੱਲੀ ਦੇ ਆਸਥਾ ਕੁੰਜ ਪਾਰਕ ਦੇ ਵਿੱਚ 17 ਸਾਲਾ ਲੜਕੀ ਦੇ ਨਾਲ ਸਮੂਹਕ ਜਬਰ ਜਨਾਹ ਤੇ ਦਿੱਲੀ ਦੇ ਸਵਰੂਪ ਨਗਰ ਇਲਾਕੇ ਦੇ ਵਿੱਚ ਕਥਿਤ ਜਿਹੜਾ ਜਬਰ ਜਨਾਹ ਦਾ ਮਾਮਲਾ ਹੋਇਆ, ਉਸ ਤੋਂ ਬਾਅਦ ਤਾਂ ਨਾਬਾਲਗ ਦੀ ਹੱਤਿਆ ਵੀ ਕਰ ਦਿੱਤੀ ਗਈ ਸੀ ਤੇ ਇਸ ਤੋਂ ਇਲਾਵਾ ਇੱਕ ਹੋਰ ਮਾਮਲਾ ਜਿਸ 'ਚ ਚੱਲਦੀ ਸਲੀਪਰ ਬੱਸ ਦੇ ਵਿੱਚ ਨਾਬਾਲਗ ਲੜਕੀ ਦੇ ਨਾਲ ਕਥਿਤ ਜਿਨਸੀ ਸ਼ੋਸ਼ਣ ਹੋਇਆ ਸੀ। ਇਹ ਸਾਰੀਆਂ ਖਬਰਾਂ ਦਾ ਆਪ ਹੀ ਨੋਟਿਸ ਲਿਆ, ਇਸ ਮਾਮਲੇ ਚ ਦੋਸ਼ ਲਗਾਇਆ ਕਿ ਗ੍ਰੇਟਰ ਨੋਇਡਾ ਤੋਂ ਲੈ ਕੇ ਦਿੱਲੀ ਤੱਕ ਦਾ ਜਿਹੜਾ 47 ਕਿਲੋਮੀਟਰ ਤੱਕ ਦਾ ਸਫ਼ਰ ਹੈ ਉਹ ਤੈਅ ਕਰਨ ਲੱਗਿਆਂ ਲੜਕੀਆਂ ਖੌਫ ਦੇ ਵਿੱਚ ਰਹਿੰਦੀਆਂ ਨੇ ਔਰ ਇਸ ਨੂੰ ਰੋਕਣ ਵਾਲੀਆਂ ਏਜੰਸੀਆਂ ਨਾਕਾਮ ਨੇ। ਜਸਟਿਸ JB ਪਾਰਦੀਵਾਲਾ ਤੇ ਜਸਟਿਸ KK ਵਿਨੋਦ ਦੀ ਬੈਂਚ ਨੇ ਇਹ ਵੀ ਕਿਹਾ ਕਿ ਇਹਨਾਂ ਘਟਨਾਵਾਂ ਦੀ ਤੁਲਨਾ ਨਿਰਭਯਾ ਮਾਮਲੇ ਦੇ ਨਾਲ ਕਰਨੀ ਸੁਭਾਵਕ ਹੈ। ਉਸ ਮਾਮਲੇ ਨੇ ਭਾਰਤ ਭਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਉਸ ਤੋਂ ਬਾਅਦ ਵੀ ਦਿੱਲੀ ਦੇ ਵਿੱਚ ਸਰਕਾਰਾਂ ਅਲੱਗ ਅਲੱਗ ਪਾਰਟੀ ਦੀਆਂ ਆਈਆਂ ਗਈਆਂ, ਕਿਸੇ ਨੇ ਕੁਝ ਖਾਸ ਕੀਤਾ ਨਹੀਂ। ਬੈਂਚ ਨੇ ਇਹ ਵੀ ਸਵਾਲ ਕੀਤਾ ਹੈ ਕਿ ਉਸ ਤੋਂ ਬਾਅਦ ਇੱਕ ਦਹਾਕੇ ਦੇ ਵਿੱਚ ਕਾਨੂੰਨ ਪ੍ਰਬੰਧ ਦੇ ਅੰਦਰ ਕੋਈ ਸੁਧਾਰ ਹੋਏ ਨੇ ਜਾਂ ਨਹੀਂ, ਇਹਦਾ ਜਵਾਬ ਵੀ ਅਦਾਲਤ ਨੂੰ ਦਿੱਤਾ ਜਾਵੇ। ਦਿੱਲੀ NCR ਦੇ ਵਿੱਚ ਜਿਨਸੀ ਅਪਰਾਧ ਦੇ ਨਾਲ ਜੁੜੀਆਂ ਘਟਨਾਵਾਂ ਹਰ ਰੋਜ਼ ਹਰ ਪਲ ਹਰ ਇੱਕ ਘੰਟੇ ਦੇ ਵਿੱਚ ਵਾਪਰ ਰਹੀਆਂ ਨੇ। ਉੱਥੇ ਆਖਰੀ ਖਬਰ ਦੀ ਭਾਰਤ ਦੇ ਨਾਲ ਜੁੜੀ ਸਾਂਝ ਪਾਈਏ ਤੇ ਪੰਜਾਬ ਦੇ ਨਾਲ ਜੁੜੀ ਹੋਈ ਹੈ ਜਿੱਥੇ ਪਠਾਨਕੋਟ ਦੇ ਸੁਜਾਨਪੁਰ ਇਲਾਕੇ ਦੇ ਵਿੱਚ ਫਿਰੋਜ਼ਪੁਰ ਕਲਾਂ ਪਿੰਡ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਦੇ ਬਜ਼ੁਰਗ ਮਾਤਾ ਪਿਤਾ ਇਸ ਵਕਤ ਭਾਰਤ ਸਰਕਾਰ ਤੋਂ ਉਮੀਦ ਲਗਾਈ ਬੈਠੇ ਨੇ ਕਿ ਬਲਜਿੰਦਰ ਸਿੰਘ ਜਿਸ ਨੂੰ ਸਾਊਦੀ ਅਰਬ ਦੇ ਵਿੱਚ ਕਥਿਤ ਤੌਰ ਦੇ ਉੱਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਚ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਹ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੇ ਤੋਂ ਮਦਦ ਮੰਗ ਰਿਹਾ ਹੈ ਕਿ ਉਸ ਨੂੰ ਬਚਾ ਲਿਆ ਜਾਵੇ ਜੇਕਰ ਉਹਨਾਂ ਦੇ ਪੁੱਤ ਨੂੰ ਬਚਾਇਆ ਜਾ ਸਕਦਾ ਹੈ। ਬਲਜਿੰਦਰ ਸਿੰਘ ਸਾਊਦੀ ਅਰਬ ਦੇ ਵਿੱਚ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀ। ਪੰਜਾਬ ਦੇ ਵਿੱਚ ਜਿਹੜਾ ਮੀਡੀਆ ਦਾ ਲੋਕਾਂ ਦਾ ਆਣਾ ਜਾਣਾ ਲੱਗਿਆ ਹੋਇਆ। ਮੋਟੇ ਤੌਰ ਤੇ ਤੁਹਾਨੂੰ ਦੱਸਦੇ ਚੱਲੀਏ ਕਿ ਪਰਿਵਾਰ ਦੇ ਮੁਤਾਬਕ ਬਲਜਿੰਦਰ ਸਿੰਘ 2024 ਚ ਸਾਊਦੀ ਅਰਬ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਹ 2017 ਚ ਰੁਜ਼ਗਾਰ ਦੇ ਸਿਲਸਿਲੇ ਚ ਦੁਬਈ ਰਹਿ ਰਿਹਾ ਸੀ ਤੇ ਉੱਥੇ ਹੀ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਵੀ ਕਰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ 2023 ਚ ਛੁੱਟੀ ਬਿਤਾਉਣ ਤੋਂ ਬਾਅਦ ਉਹ ਫਿਰ ਵਿਦੇਸ਼ ਚਲਾ ਗਿਆ। ਪਰਿਵਾਰ ਮੁਤਾਬਕ 6 ਫਰਵਰੀ 2024 ਨੂੰ ਬਲਜਿੰਦਰ ਸਿੰਘ ਟਰੱਕ ਦੇ ਰਾਹੀਂ ਦੁਬਈ ਤੋਂ ਸਾਊਦੀ ਅਰਬ ਜਾ ਰਿਹਾ ਸੀ। ਦੁਬਈ ਸਰਹੱਦ ਤੋਂ ਪਹਿਲਾਂ ਹੀ ਇੱਕ ਥਾਂ ਦੇ ਉੱਤੇ ਉਸਨੂੰ ਕੁਝ ਦੇਰ ਦੇ ਲਈ ਉਹਨੂੰ ਰੋਕਣਾ ਪਿਆ। ਉੱਥੇ ਇੱਕ ਵਿਅਕਤੀ ਨੇ ਸਾਊਦੀ ਅਰਬ 'ਚ ਰਹਿਣ ਵਾਲੇ ਆਪਣੇ ਬਜ਼ੁਰਗ ਪਿਤਾ ਦਾ ਵੀਡੀਓ ਦਿਖਾਇਆ ਤੇ ਕਿ ਉਸਦੀ ਦਵਾਈ ਦਾ ਪੈਕੇਟ ਉੱਥੇ ਪਹੁੰਚਾਉਣ ਦੀ ਉਹ ਕੋਸ਼ਿਸ਼ ਕਰੇ ਤੇ ਉਸ ਕੋਸ਼ਿਸ਼ 'ਚ ਉਸਦੀ ਮਦਦ ਕਰੇ। ਪਰਿਵਾਰ ਦਾ ਕਹਿਣਾ ਹੈ ਕਿ ਬਲਜਿੰਦਰ ਬਿਮਾਰ ਬਜ਼ੁਰਗ ਦੇ ਲਈ ਦਵਾ ਪਹੁੰਚਾਉਣ ਦੇ ਮਕਸਦ ਦੇ ਨਾਲ ਉਹ ਪੈਕੇਟ ਲੈ ਕੇ ਉੱਥੋਂ ਚੱਲ ਪਿਆ। ਹਾਲਾਂਕਿ ਦੁਬਈ ਸਾਊਦੀ ਸਰਹੱਦ ਦੇ ਉੱਤੇ ਟਰੱਕ ਦੀ ਤਲਾਸ਼ੀ ਦੇ ਦਰਮਿਆਨ ਉਸ ਪੈਕੇਟ ਦੇ ਵਿੱਚ ਉਸ ਪਾਸੋਂ ਕਥਿਤ ਤੌਰ ਦੇ ਉੱਤੇ ਨਸ਼ੀਲੇ ਪਦਾਰਥ ਬਰਾਮਦ ਹੋਏ। ਇਸ ਤੋਂ ਬਾਅਦ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰਿਵਾਰ ਮੁਤਾਬਕ ਪੈਕੇਟ ਲੈਣ ਦੇ ਲਈ ਸਾਊਦੀ ਅਰਬ ਆਉਣ ਵਾਲੇ ਵਿਅਕਤੀਆਂ ਨੂੰ ਵੀ ਇਸ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਇਸ ਮੁਕੱਦਮੇ ਦੀ ਸੁਣਵਾਈ ਦੇ ਦਰਮਿਆਨ ਸਾਊਦੀ ਅਰਬ ਦੀ ਇੱਕ ਅਦਾਲਤ ਨੇ ਉਸਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਪਰਿਵਾਰ ਹੁਣ ਭਾਰਤ ਸਰਕਾਰ ਤੋਂ ਮੰਗ ਕਰ ਰਿਹਾ ਕਿ ਉਹਨਾਂ ਦੇ ਪੁੱਤ ਨੂੰ ਜਿਹੜਾ ਉੱਥੋਂ ਬਚਾਇਆ ਜਾਵੇ, ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕਰੇ। ਵੈਸੇ ਨਸ਼ੇ ਨੂੰ ਲੈ ਕੇ ਸਾਊਦੀ ਅਰਬ ਦੇ ਵਿੱਚ ਕਾਫੀ ਸਖਤ ਕਾਨੂੰਨ ਨੇ। ਪਰਿਵਾਰ ਕੇਂਦਰ ਸਰਕਾਰ ਤੋਂ ਇਸ ਮਾਮਲੇ ਚ ਸਾਊਦੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਔਰ ਸੰਪਰਕ ਸਾਧਨ ਦੀ ਕੋਸ਼ਿਸ਼ ਵੀ ਕਰ ਰਿਹਾ ਤਾਂ ਕਿ ਉਹ ਆਪਣੇ ਪੁੱਤ ਦੇ ਨਾਲ ਗੱਲਬਾਤ ਕਰ ਸਕਣ। ਖੈਰ, ਇੱਧਰ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਬੜਾ ਕੁਝ ਹੋਊ ਵਾਪਰ ਰਿਹਾ। ਸਭ ਤੋਂ ਪਹਿਲਾਂ ਗ੍ਰੀਨਸ ਪਾਰਟੀ ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਲਰੀਸਾ ਵਾਟਰਸ ਨੇ ਹੁਣ ਆਖਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਲਰੀਸਾ ਵਾਟਰ, ਜੇਕਰ ਤੁਹਾਨੂੰ ਨਹੀਂ ਪਤਾ ਤਾਂ ਆਸਟ੍ਰੇਲੀਆ ਦੇ ਵਿੱਚ ਜਿਵੇਂ ਲਿਬਰਲ ਨੈਸ਼ਨਲ ਪਾਰਟੀ ਹੈ, ਲੇਬਰ ਪਾਰਟੀ ਹੈ, ਵਨ ਨੇਸ਼ਨ ਪਾਰਟੀ, ਉਸੇ ਤਰੀਕੇ ਦੇ ਨਾਲ ਇੱਕ ਗ੍ਰੀਨਸ ਪਾਰਟੀ ਵੀ ਹੈ। ਲਰੀਸਾ ਵਾਟਰਸ ਦੇ ਕਾਰਜਕਾਲ ਦੇ ਵਿੱਚ ਇਹ ਪਾਰਟੀ ਗੁੰਮਸੁੰਮ ਹੋ ਕੇ ਰਹਿ ਗਈ ਸੀ ਤੇ ਲਰੀਸਾ ਵਾਟਰਸ ਇਸ ਪਾਰਟੀ ਦੇ ਕੌਮੀ ਨੇਤਾ ਸੀ। ਉਹ ਵੱਖਰੀ ਗੱਲ ਹੈ ਕਿ ਉਹ ਇੱਕ ਬਿਮਾਰੀ ਦੇ ਨਾਲ ਜੂਝ ਰਹੇ ਸੀ, ਇਸ ਕਰਕੇ ਵੀ ਹੋ ਸਕਦਾ ਹੈ ਕਿ ਕੁਇਨਜ਼ਲੈਂਡ ਤੋਂ ਸੈਨੇਟਰ ਰਹੇ ਤੇ ਸਾਬਕਾ ਵਕੀਲ ਦੇ ਤੌਰ ਦੇ ਉੱਤੇ ਲਰੀਸਾ ਵਾਟਰਸ ਹੁਣ ਗ੍ਰੀਨਸ ਪਾਰਟੀ ਦੇ ਵਿੱਚ ਆਪਣੀਆਂ ਨੇਤਾ ਦੇ ਤੌਰ ਦੇ ਉੱਤੇ ਸੇਵਾਵਾਂ ਨਹੀਂ ਨਿਭਾਉਣਗੇ। ਉਹਨਾਂ ਨੇ ਕਿਹਾ ਹੈ ਕਿ ਲੰਮੇ ਚਿਰ ਤੋਂ ਉਹਨਾਂ ਨੂੰ ਕਿਡਨੀ ਦੇ ਨਾਲ ਜੁੜੀ ਹੋਈ ਇੱਕ ਬਿਮਾਰੀ ਸੀ ਔਰ ਇਸ ਨੂੰ ਲੈ ਕੇ ਉਹ ਕੰਮ ਦੇ ਉੱਤੇ ਵੀ ਸਹੀ ਸਮਾਂ ਨਹੀਂ ਸੀ ਦੇ ਪਾ ਰਹੇ। ਹਾਲਾਂਕਿ ਗ੍ਰੀਨਸ ਪਾਰਟੀ ਦਾ ਹੁਣ ਅਗਲਾ ਨੇਤਾ ਕੌਣ ਹੋਏਗਾ ਇਹ ਹਾਲੇ ਤੱਕ ਚੁਣਿਆ ਨਹੀਂ ਗਿਆ। ਗ੍ਰੀਨਸ ਪਾਰਟੀ ਪਹਿਲਾਂ ਹੀ ਬੜੇ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ। ਕਿਸੇ ਸਮੇਂ ਦੇਸ਼ ਦੀ ਤੀਜੇ ਨੰਬਰ ਦੀ ਪਾਰਟੀ ਹੁਣ ਚੌਥੇ ਨੰਬਰ ਤੋਂ ਵੀ ਪਿੱਛੇ ਜਾ

ਪਹਿਲਾਂ ਹੀ ਇਹ ਅਹੁਦਾ ਸੰਭਾਲਿਆ ਸੀ। ਐਡਮ ਬੈਂਡਟ ਉਸ ਤੋਂ ਪਹਿਲਾਂ ਗ੍ਰੀਨਸ ਪਾਰਟੀ ਦੇ ਨੇਤਾ ਹੁੰਦੇ ਸੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਇਹ ਅਹੁਦਾ ਸੰਭਾਲਿਆ। ਪਤਾ ਫਿਲਹਾਲ ਇਹ ਚੱਲ ਰਿਹਾ ਹੈ ਕਿ NSW ਤੋਂ ਸੈਨੇਟਰ ਮੈਰੀਨ ਫੁਰੇਕੀ ਜਾਂ ਸਾਊਥ ਆਸਟ੍ਰੇਲੀਆ ਦੀ ਸੈਨੇਟਰ ਸਾਰਾ ਹੈਂਸਨ ਯੰਗ ਫਿਲਹਾਲ ਟੌਪ ਲੀਡਰਸ਼ਿਪ ਦੇ ਰੋਲ ਦੇ ਲਈ ਫਿੱਟ ਬੈਠਦੇ ਨੇ ਕਿਉਂਕਿ ਹੋਰ ਕੋਈ ਵੱਡਾ ਨਾਮ ਇਹਨਾਂ ਦੇ ਕੋਲ ਹੈ ਨਹੀਂ। ਔਰ ਗ੍ਰੀਨਸ ਪਾਰਟੀ ਦੇ ਵਿੱਚ ਲਰੀਸਾ ਵਾਟਰਸ ਸਭ ਤੋਂ ਪਹਿਲਾਂ 2011 ਦੇ ਵਿੱਚ ਆਏ ਸੀ, ਹਾਲਾਂਕਿ ਉਹਨਾਂ ਨੂੰ ਥੋੜੇ ਸਮੇਂ ਦੇ ਲਈ ਪਾਰਲੀਮੈਂਟ ਛੱਡਣੀ ਵੀ ਪਈ ਸੀ 2016-17 ਦੇ ਵਿੱਚ, ਜੇਕਰ ਤੁਹਾਨੂੰ ਯਾਦ ਹੋਵੇ ਡਿਊਲ ਸਿਟੀਜ਼ਨਸ਼ਿਪ ਵਾਲਾ ਸਾਗਾ ਜਿਹੜਾ ਉਹ ਕਾਫੀ ਜ਼ਿਆਦਾ ਘਰ ਕਰ ਗਿਆ ਸੀ। ਉਦੋਂ ਲਰੀਸਾ ਵਾਟਰਸ ਤੇ ਵੀ ਇਲਜ਼ਾਮ ਲੱਗੇ ਸੀ ਕਿ ਉਹਨਾਂ ਦੇ ਕੋਲ ਵੀ ਕੈਨੇਡੀਅਨ ਸਿਟੀਜ਼ਨਸ਼ਿਪ ਹੈ, ਹਾਲਾਂਕਿ ਇਸ ਦਰਮਿਆਨ ਬੜੇ ਸਾਰੇ ਲੋਕ, ਬੜੇ ਸਾਰੇ ਵੱਡੇ ਵੱਡੇ ਸਿਆਸਤਦਾਨ ਉਸ ਦਰਮਿਆਨ ਅਹੁਦਾ ਛੱਡਣ ਦੇ ਲਈ ਮਜਬੂਰ ਹੋਏ ਸੀ। ਡਿਊਲ ਸਿਟੀਜ਼ਨਸ਼ਿਪ ਤਾਂ ਬਾਨਬੀ ਜੋਇਸ ਕੋਲ ਵੀ ਸੀ, ਕੈਟੀ ਗੈਲਗਰ ਦੇ ਕੋਲ ਵੀ ਸੀ, ਜੈਕੀ ਲੈਂਬੀ ਦੇ ਕੋਲ ਵੀ ਸੀ। 2018 ਦੇ ਵਿੱਚ ਲਰੀਸਾ ਵਾਟਰ ਫਿਰ ਤੋਂ ਸਿਆਸਤ ਚ ਦਾਖਲ ਹੁੰਦੇ ਨੇ, ਪਰ ਫਿਰ ਹੁਣ ਉਹ ਲੰਮੇ ਸਮੇਂ ਤੋਂ ਲਗਭਗ ਖਾਮੋਸ਼ੀ ਚੱਲ ਰਹੀ ਸੀ। ਵੈਸੇ ਬਾਨਬੀ ਜੋਇਸ ਦਾ ਨਾਮ ਲੈ ਲਿਆ ਗਿਆ ਇੱਕ ਖਬਰ ਦੇ ਵਿੱਚ। ਬਾਨਬੀ ਜੋਇਸ ਕਦੇ ਨੈਸ਼ਨਲ ਪਾਰਟੀ ਦੇ ਨੇਤਾ ਸੀ ਤੇ ਅੱਜ ਕੱਲ ਜਿਹੜੇ ਨੇ ਉਹ ਵਨ ਨੇਸ਼ਨ ਪਾਰਟੀ ਦੇ ਨੇਤਾ ਨੇ। ਹੁਣ ਵਨ ਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਇਸ ਕਰਕੇ ਵੀ ਇਹਨਾਂ ਦਿਨਾਂ 'ਚ ਚਰਚਾ 'ਚ ਬਣੀਆਂ ਹੋਈਆਂ ਨੇ ਕਿਉਂਕਿ ਵਿਕਟੋਰੀਆ ਚੋਣਾਂ ਨੂੰ ਲੈ ਕੇ ਵਨ ਨੇਸ਼ਨ ਨੇ ਆਪਣਾ ਪੂਰਾ ਜ਼ੋਰ ਪੂਰਾ ਵਾਹ ਲਗਾ ਰੱਖਿਆ ਹੈ। ਉੱਥੇ ਦੂਸਰੇ ਪਾਸੇ ਕੁਝ ਐਸੇ ਵੀ ਲੋਕ ਨੇ, ਕੁਝ ਐਸੀਆਂ ਵੀ ਤਾਕਤਾਂ ਨੇ ਜਿਹੜੀਆਂ ਕਿ ਵਨ ਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਪ੍ਰਕਾਸ਼ਿਤ ਕਰ ਰਹੀਆਂ ਨੇ, ਕਿਉਂਕਿ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ, ਖਾਸ ਤੌਰ ਦੇ ਉੱਤੇ ਰਾਈਟ ਵਿੰਗਰ ਮੀਡੀਆ ਜਿਹੜਾ, ਵਨ ਨੇਸ਼ਨ ਦੀ ਉਸਤਤ ਦੇ ਵਿੱਚ ਲੱਗਿਆ ਹੋਇਆ। ਪੌਲਿਨ ਹੈਨਸਨ ਜਾਪ ਚੱਲ ਰਹੇ ਨੇ ਉੱਥੇ 24 ਘੰਟੇ ਉਹਨਾਂ ਟੀਵੀ ਚੈਨਲਾਂ ਦੇ ਉੱਤੇ। ਅਜਿਹੇ ਦੇ ਵਿੱਚ ਗਾਰਜੀਅਨ ਆਸਟ੍ਰੇਲੀਆ ਇੱਕ ਕੁਝ ਐਸੇ ਅਦਾਰਿਆਂ ਦੇ ਵਿੱਚ ਹੈ ਜਿਹੜਾ ਕਿ ਵਨ ਨੇਸ਼ਨ ਦੇ ਨਾਲ ਜੁੜੀਆਂ ਸਾਰੀਆਂ ਖਬਰਾਂ ਪ੍ਰਕਾਸ਼ਿਤ ਕਰ ਰਹੇ ਨੇ। ਹੁਣ ਇੱਕ ਖਬਰ ਇਹ ਵੀ ਪਤਾ ਚੱਲੀ ਹੈ ਕਿ ਜਿਹੜੇ ਲੋਕ ਵਨ ਨੇਸ਼ਨ ਦੇ ਵਿੱਚ ਆਉਂਦੇ ਨੇ, ਵੈਸੇ ਹੁਣ ਇਸ ਨੂੰ ਵਨ ਪਰਸਨ ਪਾਰਟੀ ਵੀ ਕਹਿਣ ਲੱਗ ਪਿਆ ਹੈ, ਕਿਉਂਕਿ ਵਨ ਨੇਸ਼ਨ ਦੇ ਵਿੱਚ ਕੋਈ ਆਉਂਦਾ ਜ਼ਰੂਰ ਹੈ ਪਰ ਟਿਕਦਾ ਨਹੀਂ ਹੈ। ਚਾਹੇ ਸੂਬਾਈ ਚੋਣਾਂ ਹੋਣ, ਚਾਹੇ ਫੈਡਰਲ ਪਾਰਲੀਮੈਂਟ ਹੋਵੇ, ਵਨ ਨੇਸ਼ਨ ਪਾਰਟੀ ਦੇ ਵਿੱਚ 51 ਲੋਕ ਜਿਹੜੇ ਹੁਣ ਤੱਕ ਪੌਲਿਨ ਹੈਨਸਨ ਦੇ ਬੈਨਰ ਦੇ ਹੇਠ ਅਲੱਗ ਅਲੱਗ ਅਦਾਰੇ ਅਲੱਗ ਅਲੱਗ ਲੈਵਲ ਦੇ ਉੱਤੇ, ਚਾਹੇ ਉਹ ਸਟੇਟ ਇਲੈਕਸ਼ਨ ਚ ਜਿੱਤੇ ਹੋਣ, ਕਿਸੇ ਬਾਈ ਇਲੈਕਸ਼ਨ ਚ ਜਿੱਤੇ ਹੋਣ, ਚਾਹੇ ਉਹਨਾਂ ਦੀ ਮੁੜ ਚੋਣ ਹੋਈ ਹੋਵੇ, ਜਿਹਨਾਂ 51 ਲੋਕਾਂ ਦੀ ਚੋਣ ਹੋਈ ਹੈ, ਚਾਹੇ ਸੈਨੇਟਰ ਦੇ ਤੌਰ ਤੇ, ਚਾਹੇ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ MP ਦੇ ਤੌਰ ਦੇ ਉੱਤੇ, ਉਹਨਾਂ ਚੋਂ 28 ਤਾਂ ਛੱਡ ਕੇ ਚਲੇ ਗਏ ਨੇ ਜਾਂ ਉਹਨਾਂ ਨੂੰ ਕੱਢ ਦਿੱਤਾ ਗਿਆ ਹੈ। ਵੈਸੇ 2025 ਦੀਆਂ ਫੈਡਰਲ ਚੋਣਾਂ ਦੇ ਵੇਲੇ ਵਨ ਨੇਸ਼ਨ ਦੇ ਕੋਲ ਦੇਸ਼ ਭਰ ਦੇ ਵਿੱਚ 6% ਕੁੱਲ ਵੋਟਾਂ ਹਾਸਲ ਹੋਈਆਂ ਸੀ। ਹੁਣ ਸਰਵੇਖਣ ਇਹ ਦਿਖਾ ਰਹੇ ਨੇ ਕਿ ਉਹਨਾਂ ਨੂੰ 30% ਵੋਟਾਂ ਹਾਸਲ ਹੋ ਸਕਦੀਆਂ ਨੇ, ਯਾਨੀ ਕਿ ਬੇਸ਼ੱਕ ਸਰਕਾਰ ਬਣੇ ਨਾ ਬਣੇ, ਕੋਈ ਮਾਇਨੋਰਿਟੀ ਗਵਰਨਮੈਂਟ ਦੇ ਵਿੱਚ ਵਨ ਨੇਸ਼ਨ ਆਵੇ ਨਾ ਆਵੇ, ਪਰ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਤਾਂ ਖੁਦ ਨੂੰ ਸਥਾਪਿਤ ਕਰ ਹੀ ਸਕਦੀ ਹੈ ਜੇਕਰ ਇਹ ਰੁਝਾਨ ਰਹਿੰਦਾ ਹੈ। ਪਰ ਅਜੇ ਇਹਦੇ ਵਿੱਚ ਕਿੰਨਾ ਕੁ ਚਿਰ ਵਨ ਨੇਸ਼ਨ ਟਿਕ ਪਾਉਂਦੀ ਹੈ, ਇਹ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ। ਹੁਣ ਜਦੋਂ 1995 ਚ ਖੁਦ ਪੌਲਿਨ ਹੈਨਸਨ ਜਿਹੜੀ ਸਿਆਸਤ ਦੇ ਵਿੱਚ ਦਾਖਲ ਹੁੰਦੇ ਸੀ, ਉਹ ਲਿਬਰਲ ਪਾਰਟੀ ਦੀ ਇੱਕ ਫੈਡਰਲ ਸੀਟ ਤੋਂ ਆਕਸਲੀ ਤੋਂ ਜਿੱਤ ਕੇ ਦਾਖਲ ਹੁੰਦੇ ਸੀ, ਉਹ ਅਲੱਗ ਗੱਲ ਹੈ ਕਿ ਬਾਅਦ ਦੇ ਵਿੱਚ ਉਹ ਇੰਡੀਪੈਂਡੈਂਟ ਹੋ ਗਏ, ਅੱਡ ਹੋ ਗਏ ਲਿਬਰਲ ਨੂੰ, ਛੱਡ ਦਿੱਤਾ ਤੇ ਫਿਰ ਵਨ ਨੇਸ਼ਨ ਘੜ ਲਈ। ਤੇ ਫਿਰ ਇੱਕ ਸਮਾਂ ਜਿਹੜਾ ਆਉਂਦਾ ਹੈ ਉਹ 1998 ਦੇ ਵਿੱਚ ਸਭ ਤੋਂ ਵੱਡਾ ਸਮਾਂ ਸੀ, ਉਹ ਵਨ ਨੇਸ਼ਨ ਦੇ 1998 ਦੀਆਂ ਕੁਇਨਜ਼ਲੈਂਡ ਸੂਬੇ ਦੀਆਂ ਚੋਣਾਂ 'ਚ 11 ਜਿਹੜੇ ਮੈਂਬਰਸ ਚੁਣੇ ਜਾਂਦੇ ਨੇ, ਔਰ ਉਹ ਫਿਰ 11 ਦੇ 11 ਉਹ ਤੋਂ ਕੁਝ ਹੀ ਸਾਲਾਂ ਦੇ ਵਿੱਚ ਅਸਤੀਫਾ ਵੀ ਦੇ ਜਾਂਦੇ ਨੇ। ਲਗਭਗ 1 ਸਾਲ ਵੀ ਉਹ ਨਹੀਂ ਟਿਕ ਪਾਉਂਦੇ ਤੇ ਫਿਰ ਸਾਲ 2000 ਦਾ ਵਰ੍ਹਾ ਆਉਂਦਾ ਜਦੋਂ ਫੈਡਰਲ ਸੀਟ ਬਲੇਅਰ ਤੋਂ ਇਸ ਵਾਰ ਪੌਲਿਨ ਹੈਨਸਨ ਜਿਹੜੇ ਨੇ ਆਪਣੀ ਦਾਅਵੇਦਾਰੀ ਅਜ਼ਮਾਉਂਦੇ ਨੇ ਪਰ ਉੱਥੋਂ ਹਾਰ ਜਾਂਦੇ ਨੇ। ਸੋ ਇਹ ਵੀ ਹਾਰ ਵੀ ਉਸੇ ਗਿਣਤੀ ਦੇ ਵਿੱਚ ਗਿਣੀ ਜਾਏਗੀ ਜਿਹਦੇ ਵਿੱਚ 26 ਲੋਕ ਗਿਣੇ ਗਏ ਨੇ ਕਿ ਵਨ ਨੇਸ਼ਨ ਨੂੰ ਛੱਡ ਕੇ ਗਏ ਨੇ ਜਾਂ ਹਾਰੇ ਨੇ ਜਾਂ ਕੱਢੇ ਨੇ। ਤੇ ਇਸ ਤਰੀਕੇ ਦੇ ਨਾਲ ਵਨ ਨੇਸ਼ਨ ਪਾਰਟੀ ਨੂੰ ਸ਼ੁਰੂਆਤ ਜਿਹੜੀ ਜਿਹਨਾਂ ਨੇ ਕੀਤੀ ਸੀ ਪੌਲਿਨ ਹੈਨਸਨ ਦੇ ਨਾਲ ਡੇਵਿਡ ਓਲਡਫੀਲਡ, ਉਹਨਾਂ ਨੂੰ ਹੀ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਇਹ ਵੀ ਇੱਕ ਪਾਰਟੀ ਦਾ ਇਤਿਹਾਸ ਰਿਹਾ ਹੈ ਕਿਉਂਕਿ ਵਨ ਨੇਸ਼ਨ ਦੇ ਵਿੱਚ ਸਿਰਫ ਪੌਲਿਨ ਹੈਨਸਨ ਆਪਣੀ ਇੱਕ ਅਜ਼ਾਰੇਦਾਰੀ ਕਾਇਮ ਰੱਖਣਾ ਚਾਹੁੰਦੇ ਸੀ ਤੇ ਠੀਕ ਕੁਇਨਜ਼ਲੈਂਡ ਦੇ ਸਾਗਾ ਦੀ ਤਰ੍ਹਾਂ 2004 ਦੇ ਵਿੱਚ ਵੈਸਟਰਨ ਆਸਟ੍ਰੇਲੀਆ ਚੋਂ 4 MLC ਚੁਣੇ ਜਾਂਦੇ ਨੇ ਤੇ 3 MLC ਚੁਣੇ ਜਾਂਦੇ ਨੇ ਤੇ ਉਹ 3 ਦੇ 3 ਜਿਹੜੇ ਨੇ ਉਹ ਪਾਰਟੀ ਛੱਡ ਕੇ ਚਲੇ ਜਾਂਦੇ ਨੇ। ਇਸ ਤਰੀਕੇ ਦੇ ਨਾਲ ਫਿਰ ਰੋਜ਼ਾਲੀ ਲੌਂਗ ਜਿਹੜੇ ਕਿ ਵਨ ਨੇਸ਼ਨ ਦੇ ਵਿੱਚ ਸਭ ਤੋਂ ਲੰਮਾ ਚਿਰ ਰਹਿੰਦੇ ਨੇ,

ਪਰ ਕੁਇਨਜ਼ਲੈਂਡ ਦੀ ਸੀਟ ਤੋਂ 2009 ਦੇ ਵਿੱਚ ਉਹ ਵੀ ਹਾਰ ਜਾਂਦੇ ਨੇ ਤੇ ਵਾਨੇਸ਼ਨ ਦੇ ਵਿੱਚ ਹਾਰਾਂ ਦਾ ਸਿਲਸਿਲਾ ਤੇ ਪਾਰਟੀ ਦੇ ਵਿੱਚੋਂ ਕੱਢੇ ਜਾਣ ਦਾ ਸਿਲਸਿਲਾ ਇਹ ਜਾਰੀ ਰਹਿੰਦਾ। ਮੈਲਕਮ ਰਾਬਰਟਸ ਜਿੱਤਦੇ ਜ਼ਰੂਰ ਨੇ ਪਰ ਬਾਅਦ ਦੇ ਵਿੱਚ ਡਿਸਕੁਆਲੀਫਾਈ ਹੋ ਜਾਂਦੇ ਨੇ 2016 ਚ। ਫਰੇਜ਼ਰ ਐਨਿੰਗ ਆਉਂਦੇ ਜ਼ਰੂਰ ਨੇ ਪਰ 3 ਦਿਨਾਂ ਦੇ ਅੰਦਰ ਅੰਦਰ ਉਹ ਵੀ ਪਾਰਟੀ ਛੱਡ ਦਿੰਦੇ ਨੇ। ਸਾਬਕਾ ਲੇਬਰ ਪਾਰਟੀ ਦੇ ਨੇਤਾ ਮਾਰਕ ਲੈਥਮ NSW ਤੋਂ ਆਉਂਦੇ ਜ਼ਰੂਰ ਨੇ ਪਰ ਮਾਰਕ ਲੈਥਮ ਵੀ ਫਿਰ ਰਿਜ਼ਾਈਨ ਕਰ ਜਾਂਦੇ ਨੇ ਔਰ 8 ਸਾਲ ਵਾਨੇਸ਼ਨ ਦੇ ਵਿੱਚ ਰਹਿਣ ਤੋਂ ਬਾਅਦ ਉਹਨਾਂ ਨੇ ਵੀ ਰਿਜ਼ਾਈਨ ਕਰ ਦਿੱਤਾ। ਤੇ ਠੀਕ ਇਸੇ ਤਰੀਕੇ ਦੇ ਨਾਲ ਹੁਣ ਨੈਸ਼ਨਲ ਪਾਰਟੀ ਤੋਂ ਬਾਨਵੀ ਜੋਇਸ ਪਾਰਟੀ ਦੇ ਵਿੱਚ ਜੁੜੇ ਜ਼ਰੂਰ ਨੇ 2026 ਚ, ਪਰ ਕਿੰਨਾ ਚਿਰ ਰਹਿੰਦੇ ਨੇ ਇਹ ਵੀ ਇੱਕ ਜਿਹੜਾ ਇਹ ਖਬਰ ਹੋਏਗੀ। ਖੈਰ ਦੇਖਦੇ ਹਾਂ ਕਿ ਵਿਕਟੋਰੀਆ ਦੀਆਂ ਚੋਣਾਂ ਤੋਂ ਕਿੰਨਾ ਚਿਰ ਬਾਅਦ ਬਾਨਵੀ ਜੋਇਸ ਇਹਨਾਂ ਚੋਣਾਂ ਦੇ ਵਿੱਚ ਇਸ ਪਾਰਟੀ ਦੇ ਵਿੱਚ ਬਣੇ ਰਹਿੰਦੇ ਨੇ। ਪਰ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਤਾਂ RBA ਦੇ ਨਾਲ ਜੁੜੀ ਹੈ। ਆਸਟ੍ਰੇਲੀਆ ਦੇ ਵਿੱਚ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇਸ਼ ਦੀ ਕੇਂਦਰੀ ਬੈਂਕ ਨੇ ਫੈਸਲਾ ਲੈਣਾ ਕਿ ਇਸ ਸਾਲ ਦੇ ਵਿੱਚ ਚੌਥੀ ਵਾਰ ਵਿਆਜ ਦਰਾਂ ਵਧਾਈਆਂ ਜਾਣ ਜਾਂਦਾ। ਰਿਜ਼ਰਵ ਬੈਂਕ ਆਸਟ੍ਰੇਲੀਆ ਨੇ ਇਹ ਫੈਸਲਾ ਲੈਣਾ ਕਿ ਪਿਛਲੇ 15 ਸਾਲਾਂ ਦੇ ਵਿੱਚ ਵਿਆਜ ਦਰਾਂ ਨੂੰ ਸਭ ਤੋਂ ਸਿਖਰਲੇ ਪੱਧਰ ਤੇ ਲਿਜਾਇਆ ਜਾਵੇ ਜਾਂ ਨਾ। ਰਿਜ਼ਰਵ ਬੈਂਕ ਨੇ ਇਹ ਵੀ ਫੈਸਲਾ ਲੈਣਾ ਕਿ ਦੇਸ਼ ਦੇ ਕਰਜ਼ਦਾਤਾਵਾਂ ਦੀ ਬਾਂਹ ਅੱਜ ਮੋੜੀ ਜਾਵੇ ਕਿ ਨਾ, ਕਿਉਂਕਿ RBA ਪਹਿਲਾਂ ਹੀ ਇਹ ਸਿਗਨਲ ਦੇ ਚੁੱਕਿਆ ਹੈ ਕਿ ਮੱਧ ਪੂਰਬ ਦੇ ਵਿੱਚ ਦੇਖੋ ਜੰਗ ਹੋ ਰਹੀ ਹੈ, ਦੁਨੀਆ ਭਰ ਦੇ ਵਿੱਚ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ। ਕਾਰਨ ਕੋਈ ਵੀ ਹੋਵੇ, ਵਜ੍ਹਾ ਕੋਈ ਵੀ ਹੋਵੇ, ਬੇਸ਼ੱਕ ਜਿੰਨੀਆਂ ਮਰਜ਼ੀ ਤੁਸੀਂ ਗਾਲੀ ਗਲੋਚ ਇਰਾਨ ਨੂੰ ਕੱਢ ਲਵੋ, ਟਰੰਪ ਨੂੰ ਕੱਢ ਲਵੋ, ਪਰ ਆਸਟ੍ਰੇਲੀਆ ਤੇ ਅਸਰ ਪੈ ਰਹੇ ਨੇ। ਹੋਰ ਤਾਂ ਹੋਰ AI ਰਿਲੇਟਿਡ ਟੈਕਨੋਲੋਜੀ ਜਿਹੜੀ ਉਹ ਮਜ਼ਬੂਤ ਹੋ ਰਹੀ ਹੈ, ਲੋਕ ਘਰਾਂ ਦੇ ਵਿੱਚ ਬੈਠਣ ਦੇ ਲਈ ਮਜਬੂਰ ਹੋ ਰਹੇ ਨੇ, ਬੇਰੁਜ਼ਗਾਰੀ ਵੱਧ ਰਹੀ ਹੈ ਤੇ ਇਸ ਤਰੀਕੇ ਦੇ ਨਾਲ ਇਹ ਦਰਦ ਜਿਹੜਾ ਉਹ ਕਰਜ਼ਦਾਤਾਵਾਂ ਦੇ ਉੱਤੇ ਆ ਕੇ ਪਏਗਾ, ਇਹ ਬੋਝ ਜਿਹੜਾ ਪਏਗਾ ਔਰ 0.25% ਦਾ ਬੋਝ ਜਿਹੜਾ ਅੱਜ ਦੇ ਦਿਨ ਪੈ ਸਕਦਾ ਹੈ। ਇਹਦਾ ਮਤਲਬ ਕੀ ਹੋਇਆ? ਪ੍ਰੋਪਰਟੀ ਮਾਰਕੀਟ ਦੇ ਉੱਤੇ ਨਿਗਾਹ ਰੱਖਣ ਵਾਲੇ ਖਾਸ ਤੌਰ ਦੇ ਉੱਤੇ ਇੱਕ ਫਾਈਨੈਂਸ਼ੀਅਲ ਕੰਪੈਰੀਜ਼ਨ ਸਾਈਟ ਕੈਨਸਟਾਰ ਨੇ ਇੱਕ ਖਬਰ ਜਿਹੜੀ ਉਹ ਅਲੱਗ ਅਲੱਗ ਮੀਡੀਆ ਅਦਾਰਿਆਂ ਨੂੰ ਭੇਜੀ ਹੈ। ਉਹਨਾਂ ਨੇ ਦੱਸਿਆ ਹੈ ਕਿ ਜੇਕਰ ਅੱਜ ਦੇ ਦਿਨ ਵਿਆਜ ਦਰਾਂ ਦੇ ਵਿੱਚ ਸਿਰਫ 0.25% ਦਾ ਇਜ਼ਾਫਾ ਹੁੰਦਾ ਹੈ, ਜੇਕਰ RBA ਇੰਨਾ ਵਾਧਾ ਕਰਦਾ ਹੈ ਕੈਸ਼ ਰੇਟ ਦੇ ਵਿੱਚ, ਤਾਂ ਇਹ ਮੰਨ ਕੇ ਚੱਲੋ ਕਿ ਉਹ ਅਲੱਗ ਗੱਲ ਹੈ ਕਿ ਤੁਹਾਡੀਆਂ LVR ਕੀ ਨੇ, ਤੁਹਾਡੀ ਕੰਡੀਸ਼ਨ ਕੀ ਹੈ, ਤੁਹਾਡੇ ਲੋਨ ਦੀ ਇਸ ਵਕਤ ਅਮਾਊਂਟ ਕੀ ਹੈ, ਉਹ ਅਲੱਗ ਅਲੱਗ ਹੋ ਸਕਦੇ ਨੇ, ਤੁਹਾਡੀ ਬੋਰਿੰਗ ਕਪੈਸਿਟੀ ਕੀ ਹੈ, ਪਰ ਮੋਟੇ ਤੌਰ ਦੇ ਉੱਤੇ ਇੱਕ ਔਸਤ ਦੱਸੀ ਗਈ ਹੈ ਕਿ ਜੇ $7 lakh ਦਾ ਤੁਸੀਂ ਕਰਜ਼ ਲੈ ਰੱਖਿਆ ਐਵਰੇਜ ਵੇਰੀਏਬਲ ਰੇਟ ਦੇ ਉੱਤੇ, ਤਾਂ $107 ਦਾ ਤੁਹਾਨੂੰ ਮਹੀਨਾਵਾਰ ਹੋਰ ਦੇਣਾ ਪਏਗਾ ਅੱਜ ਦੀਆਂ ਵਿਆਜ ਦਰਾਂ ਵਧਣ ਤੋਂ ਬਾਅਦ। ਤੁਹਾਡਾ ਵਿੱਤੀ ਸੰਸਥਾ ਜਿਹੜੀ ਹੈ, ਤੁਹਾਡੀ ਲੈਂਡਿੰਗ ਏਜੰਸੀ ਜਿਹੜੀ, ਉਹ ਆਪਣੇ ਹਿਸਾਬ ਦੇ ਨਾਲ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕਰ ਸਕਦੀ ਹੈ। ਪਰ ਇਸ ਸਾਲ ਦੇ ਵਿੱਚ ਜਿਹੜੇ RBA ਨੇ ਇੱਕ ਤੋਂ ਬਾਅਦ ਇੱਕ ਵਾਧੇ ਕੀਤੇ ਨੇ, ਵਿਆਜ ਦਰਾਂ ਵਧਾਈਆਂ ਨੇ, ਉਹਦੇ ਚੱਲਦਿਆਂ $7 lakh ਦੇ ਲੋਨ ਦੇ ਉੱਤੇ ਹੀ ਲੋਕਾਂ ਨੂੰ ਘੱਟੋ ਘੱਟ $450 ਮਹੀਨਾ ਦਾ ਹੋਰ ਦੇਣਾ ਪੈ ਰਿਹਾ ਜਿੰਨਾ ਉਹ ਪਹਿਲਾਂ ਦੇ ਰਹੇ ਸੀ। ਉਦਾਹਰਣ ਇੱਕ ਹੋਰ ਹੈ, ਜਿਵੇਂ ਜੇ ਤੁਸੀਂ $10 lakh ਦਾ ਲੋਨ ਲੈ ਰੱਖਿਆ ਤਾਂ ਫਿਰ ਇਸ ਦੇ ਵਿੱਚ $152 ਦਾ ਤੁਹਾਡਾ ਇਸ ਅੱਜ ਦੇ ਵਿਆਜ ਦਰ ਵਾਧੇ ਦੇ ਨਾਲ ਹੋਰ ਜੁੜ ਜਾਣਾ, ਯਾਨੀ ਇਸ ਸਾਲ ਦੇ ਵਿੱਚ $600 ਮਹੀਨੇ ਦਾ ਤੁਸੀਂ ਹੋਰ ਵੱਧ ਕੇ ਦੇ ਰਹੇ ਹੋ ਪਿਛਲੇ ਸਾਲ ਦੇ ਨਾਲੋਂ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਰੇਟ ਹਾਈਕ ਹੈ, ਇਹ ਕਿਸ ਤਰੀਕੇ ਕਿਹਨਾਂ ਨੂੰ ਕਿੰਨਾ ਅਸਰ ਪਾਏਗਾ, ਇਹ ਤੁਸੀਂ ਆਪਣੀ ਵਿੱਤੀ ਸੰਸਥਾ ਦੇ ਨਾਲ ਜੁੜੀ ਹੋਈ ਗੱਲਬਾਤ ਉਹਨਾਂ ਦੇ ਨਾਲ ਹੀ ਕਰ ਸਕਦੇ ਹੋ। ਪਰ ਮੋਟੇ ਤੌਰ ਦੇ ਉੱਤੇ ਕਾਮਨਵੈਲਥ, ਵੈਸਟਪੈਕ, ਨੈਬ ਤੇ ANZ ਦੇਸ਼ ਦੇ 4 ਵੱਡੇ ਬੈਂਕ ਤੇ ਇਸ ਤੋਂ ਇਲਾਵਾ ਬਾਕੀ ਦੀਆਂ ਵੱਡੀਆਂ ਜਿਹੜੀਆਂ ਵਿੱਤੀ ਸੰਸਥਾਵਾਂ ਵੀ ਨੇ, 15 ਦੇ ਕਰੀਬ ਲੈਂਡਿੰਗ ਏਜੰਸੀ ਨੇ, ਉਹਨਾਂ ਦੀ ਤਰਫ ਤੋਂ ਵੀ ਇਹੀ ਗੱਲ ਕਹੀ ਗਈ ਹੈ ਕਿ ਉਹ ਵਿਆਜ ਦਰਾਂ ਨੂੰ ਤੁਰੰਤ ਵਧਾ ਦੇਣਗੇ, ਲਾਗੂ ਕਰ ਦੇਣਗੇ, ਕਿਉਂਕਿ ਕੈਸ਼ ਰੇਟ ਅੱਜ ਦੇ ਦਿਨ 4.60% ਦੇ ਉੱਤੇ ਜਾ ਸਕਦੀ ਹੈ। ਇਹ ਤੋਂ ਬਾਅਦ RBA ਦੀ ਇੱਕ ਹੋਰ ਬੈਠਕ ਹੋਣੀ ਹੈ, ਨਵੰਬਰ ਮਹੀਨੇ ਦੇ ਵਿੱਚ ਹੋਣੀ ਹੈ, ਤੇ ਕਿਉਂਕਿ ਉਹ ਠੀਕ ਜਿਹੜੇ ਕ੍ਰਿਸਮਿਸ ਦਾ ਸਮਾਂ ਉਸ ਤੋਂ ਠੀਕ ਪਹਿਲਾਂ ਹੋ ਰਹੀ ਹੈ, ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਸਰਕਾਰ ਵੀ ਹੋ ਸਕਦਾ ਹੈ ਕਿ RBA ਦੇ ਉੱਤੇ, ਵੈਸੇ ਸਰਕਾਰ ਦੀ ਕੋਈ ਦਖਲ ਅੰਦਾਜ਼ੀ ਹੈ ਨਹੀਂ, ਪਰ ਇੱਕ ਜਿਹੜਾ ਪਬਲਿਕ ਸੈਂਟੀਮੈਂਟ ਹੈ ਕਿ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕ੍ਰਿਸਮਿਸ ਤੋਂ ਠੀਕ ਪਹਿਲਾਂ ਨਾ ਕੀਤਾ ਜਾਵੇ। ਤੇ ਵੈਸੇ ਵੀ ਇਹ ਕਿਹਾ ਜਾ ਰਿਹਾ ਕਿ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਤਾਂ ਹਾਲਾਤ ਠੀਕ ਹੋ ਹੀ ਜਾਣੇ, ਪਰ ਹੁਣ ਆਹ ਜਿਹੜੀ ਵੇਵ ਹੈ ਇਸ ਨੂੰ ਕਿਵੇਂ ਕੱਢੋਗੇ, ਇਸ ਤੋਂ ਪਾਰ ਕਿਵੇਂ ਜਾਓਗੇ।
ਉੱਥੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਦੇਸ਼ ਦੇ ਵਿੱਚ ਸਭ ਤੋਂ ਮਾੜਾ ਸੂਬਾ ਕਿਹੜਾ, ਸਭ ਤੋਂ ਮਾੜਾ ਇਲਾਕਾ ਕਿਹੜਾ ਹੈ ਜਦੋਂ ਗੱਲ ਆਉਂਦੀ ਹੈ ਕਿ ਡਰਾਈਵਿੰਗ ਟੈਸਟ ਤੁਸੀਂ ਪਾਸ ਕਰ ਪਾਉਂਦੇ ਹੋ ਕਿ ਨਹੀਂ। ਹੁਣ ਇਸ ਦੇ ਨਾਲ ਜੁੜੇ ਇੱਕ ਅੰਕੜੇ ਵੈਸਟਰਨ ਆਸਟ੍ਰੇਲੀਆ ਤੋਂ ਵੀ ਸਾਹਮਣੇ ਆ ਰਹੇ ਨੇ। ਆਈ ਸਿਲੈਕਟ ਨਾਮ ਦੀ ਕੰਪੈਰੀਜ਼ਨ ਸਾਈਟ ਨੇ ਇਹ ਦਾਅਵਾ ਕੀਤਾ ਹੈ ਕਿ ਦੇਸ਼ ਦੇ ਵਿੱਚ ਸਭ ਤੋਂ ਮਾੜੀ ਜਿਹੜੀ ਰੇਟ ਹੈ ਡਰਾਈਵਿੰਗ ਟੈਸਟ ਪਾਸ ਕਰਨ ਦੀ, ਉਹ ਵੈਸਟਰਨ ਆਸਟ੍ਰੇਲੀਆ ਦੇ ਨਾਲ ਹੀ ਜੁੜੀ ਹੋਈ ਹੈ। ਲਗਭਗ 53% ਨਵੇਂ ਜਿਹੜੇ ਵਾਹਨ ਚਾਲਕ ਨੇ ਉਹ ਆਪਣੇ ਡਰਾਈਵਿੰਗ ਟੈਸਟ ਪਾਸ ਕਰ ਪਾਉਂਦੇ ਨੇ। ਹਾਲਾਂਕਿ ਵਿਕਟੋਰੀਆ ਦੇ ਵਿੱਚ ਇਹ ਸਭ ਤੋਂ ਬਿਹਤਰ ਹੈ। ਵਿਕਟੋਰੀਆ 'ਚ 72% ਲੋਕ ਜਿਹੜੇ ਨੇ, ਨਵੇਂ ਬੱਚੇ ਜਿਹੜੇ ਨੇ, ਉਹ ਆਪਣਾ ਡਰਾਈਵਿੰਗ ਟੈਸਟ ਪਾਸ ਕਰ ਪਾ ਲੈਂਦੇ ਨੇ। ਔਰ ਇਹ ਡੇਟਾ ਜਿਹੜਾ ਇਹ ਦੇਸ਼ ਭਰ ਦੇ ਅਲੱਗ ਅਲੱਗ ਸੂਬਿਆਂ ਦੇ ਵਿੱਚੋਂ ਅਲੱਗ ਅਲੱਗ ਜਿਹੜੇ ਡਰਾਈਵਿੰਗ ਟੈਸਟ ਸੈਂਟਰਸ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ। ਵੈਸਟਰਨ ਆਸਟ੍ਰੇਲੀਆ ਦੇ ਵਿੱਚ 10 ਦੇ ਵਿੱਚੋਂ 9 ਬੱਚੇ ਜਿਹੜੇ ਨੇ ਉਹਨਾਂ ਦੀ ਪਾਸਿੰਗ ਪਰਸੈਂਟੇਜ ਲਿਖਤੀ ਟੈਸਟ ਦੇ ਵਿੱਚ ਵੀ ਹੋ ਪਾਉਂਦੀ ਹੈ। ਠੀਕ ਪਰਥ ਜਿਹੜਾ ਕਿ ਵੈਸਟਰਨ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ, ਰਾਜਧਾਨੀ ਸ਼ਹਿਰ, ਇੱਥੇ ਸਭ ਤੋਂ ਘੱਟ ਪਰਸੈਂਟੇਜ ਹੈ। ਮਿਡਲੈਂਡ ਟੈਸਟ ਸੈਂਟਰ ਹੈ ਜਿਹੜਾ ਪਰਥ ਦੇ ਵਿੱਚ ਪੈਂਦਾ, 28% ਲਰਨਰ ਡਰਾਈਵਰ ਹੀ ਆਪਣਾ ਡਰਾਈਵਿੰਗ ਟੈਸਟ ਪਾਸ ਕਰ ਪਾਉਂਦੇ ਨੇ। ਮੀਰਾ ਬੁੱਕਾ ਜਿਹੜਾ ਪਰਥ ਦੇ ਵਿੱਚ ਪੈਂਦਾ, ਇੱਥੇ 31% ਲੋਕ ਪਾਸ ਕਰ ਪਾਉਂਦੇ ਨੇ, ਤੇ ਸਿਟੀ ਆਫ ਵੈਸਟ ਪਰਥ ਜਿਹੜਾ ਉੱਥੇ 34% ਲੋਕ ਆਪਣਾ ਡਰਾਈਵਿੰਗ ਟੈਸਟ ਪਾਸ ਕਰ ਪਾ ਰਹੇ ਨੇ। ਠੀਕ ਇਸੇ ਤਰੀਕੇ ਦੇ ਨਾਲ ਜਿਹੜੇ ਹੇਠਲੇ ਨੰਬਰ ਦੇ ਉੱਤੇ ਬਨਬਰੀ, ਰੋਕਿੰਗਮ, ਇਹ ਸਾਰੇ ਇਲਾਕੇ ਸ਼ਾਮਿਲ ਹੁੰਦੇ ਨੇ। ਔਰ ਪਰਥ ਤੋਂ ਲਗਭਗ 21 ਕਿਲੋਮੀਟਰ ਦੂਰ ਇੱਕ ਇਲਾਕਾ ਹੈਗਾ ਹੈ ਜਿਸਨੂੰ ਇੱਕ ਸਕਸੈਸ ਨਾਮ ਦੇ ਸਬਬ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ, ਜਿੱਥੇ 85.4% ਲੋਕ ਹੈਗੇ ਨੇ ਜਿਹੜੇ ਡਰਾਈਵਿੰਗ ਟੈਸਟ ਪਾਸ ਕਰ ਪਾ ਰਹੇ ਨੇ। ਇਹ ਵੀ ਇੱਕ ਤਸਵੀਰ ਵੈਸਟਰਨ ਆਸਟ੍ਰੇਲੀਆ ਦੀ ਸਾਹਮਣੇ ਆਉਂਦੀ ਹੈ। ਵੈਸੇ ਖੈਰ ਡਰਾਈਵਿੰਗ ਟੈਸਟ ਦੇ ਨਾਲ ਜੁੜੀ ਖਬਰ ਤੋਂ ਬਾਅਦ ਹੁਣ ਦੇਸ਼ ਦੀਆਂ ਸੜਕਾਂ ਦੇ ਨਾਲ ਜੁੜੀ ਹੋਈ। ਵਿਕਟੋਰੀਆ ਦੇ ਵਿੱਚ ਜਿਹੜਾ ਸੜਕੀ ਹਾਦਸੇ ਨੇ ਉਸ ਦੇ ਨਾਲ ਜੁੜੇ ਹੋਏ ਜਿਹੜੇ ਮੰਤਰੀ ਨੇ ਉਹ ਪੁਰਾਣੇ ਅੰਕੜਿਆਂ ਦੇ ਆਧਾਰ ਦੇ ਉੱਤੇ ਮੀਡੀਆ ਦੇ ਵਿੱਚ ਦਾਅਵੇ ਕਰੀ ਜਾਂਦੇ ਨੇ ਕਿ ਵਿਕਟੋਰੀਆ ਦੇ ਵਿੱਚ ਸੜਕੀ ਹਾਦਸਿਆਂ ਦੇ ਵਿੱਚ ਕਮੀ ਆਈ ਹੈ, ਜਦਕਿ ਉਸ ਤੋਂ ਕੁਝ ਦਿਨ ਬਾਅਦ ਇੱਕ ਹੋਰ ਸੜਕੀ ਹਾਦਸਾ ਹੋ ਜਾਂਦਾ ਹੈ ਟੋਇਆਂ ਦੀ ਵਜ੍ਹਾ ਦੇ ਚੱਲਦਿਆਂ, ਔਰ ਇੱਕ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ। ਪਿਛਲੇ ਹਫ਼ਤਿਆਂ ਦੇ ਦਰਮਿਆਨ ਤੁਹਾਡੇ ਨਾਲ ਇਹ ਖ਼ਬਰ ਸਾਂਝੀ ਕੀਤੀ ਸੀ। ਦੱਸ ਦਈਏ ਕਿ ਮੰਤਰੀ ਸਟੀਵ ਡਿੰਪੋਲਸ ਜਿਹੜੇ ਕਿ ਟਰਾਂਸਪੋਰਟ ਐਕਸੀਡੈਂਟ ਕਮਿਸ਼ਨ ਮਿਨਿਸਟਰ ਨੇ, ਉਹਨਾਂ ਦੀ ਤਰਫ ਤੋਂ ਇੱਕ ਮਹਿਕਮੇ ਦੀ ਮੀਟਿੰਗ ਕੀਤੀ ਜਾਂਦੀ ਹੈ। ਮਹਿਕਮੇ ਦੇ ਵਿੱਚ ਉਹਨਾਂ ਦੇ ਹੱਥ ਦੇ ਵਿੱਚ ਇੱਕ ਨੋਟ ਫੜਾਇਆ ਜਾਂਦਾ ਜਦੋਂ ਇਸ ਮੀਟਿੰਗ ਦੀ ਸਮੀਖਿਆ ਕਰਦੇ ਨੇ, ਤੇ ਬੜੇ ਮਾਣ ਦੇ ਨਾਲ ਕਹਿੰਦੇ ਨੇ ਕਿ ਵਿਕਟੋਰੀਆ ਦੇ 18 ਅਗਸਤ ਨੂੰ ਇਹ ਮੀਟਿੰਗ ਹੋਈ ਸੀ ਕਿ ਸੜਕਾਂ ਦੇ ਉੱਤੇ ਜਿਹੜੇ ਟੋਏ ਨੇ ਉਹਨਾਂ ਦੀ ਵਜ੍ਹਾ ਦੇ ਜਿਹੜੇ ਚੱਲਦੇ ਹਾਦਸੇ ਨੇ ਉਹਨਾਂ ਚ ਕਮੀ ਆਈ ਹੈ। ਪਰ ਹੈਰਾਲਸਨ ਨੇ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ ਇਹ ਜਿਹੜੀ ਪਰਚੀ ਆ, ਇਹ ਜਿਹੜਾ ਪੇਪਰ ਉਹਨਾਂ ਦੇ ਹੱਥ ਚ ਫੜਾਇਆ ਗਿਆ ਸੀ, ਇਹ ਅਸਲ ਦੇ ਵਿੱਚ ਸਹੀ ਅੰਕੜੇ ਨਹੀਂ ਸੀ। ਇਹ ਜਿਹੜੇ ਅੰਕੜੇ ਇਕੱਠੇ ਕੀਤੇ ਗਏ ਨੇ ਇਹ ਮਿਡ 2014 ਤੋਂ ਲੈ ਕੇ 2016 ਦੇ ਅਖੀਰ ਤੱਕ ਦੇ ਅੰਕੜੇ ਨੇ। ਹਾਲਾਂਕਿ ਉਸ ਤੋਂ ਬਾਅਦ ਸੜਕਾਂ ਦੇ ਉੱਤੇ ਟੋਇਆਂ ਦੀ ਗਿਣਤੀ ਵੀ ਵਧੀ ਹੈ, ਸੜਕਾਂ ਦੇ ਉੱਤੇ ਹੋਏ ਹਾਦਸਿਆਂ ਦੀ ਗਿਣਤੀ ਵੀ ਵਧੀ ਹੈ, ਔਰ ਉਹਨਾਂ ਟੋਇਆਂ ਦੇ ਜ਼ਰੀਏ ਹੋਏ ਹਾਦਸਿਆਂ ਦੀ ਗਿਣਤੀ ਵੀ ਵਧੀ ਹੈ। ਪਰ ਹੁਣ TAC ਨੇ ਇਹ ਖ਼ਬਰ ਜਿਹੜੀ ਹੈ ਇਸ ਦੇ ਉੱਤੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਮਨਾਸ਼ ਯੂਨੀਵਰਸਿਟੀ ਨੇ ਦੱਸਿਆ ਕਿ ਜਦੋਂ ਸੜਕਾਂ ਦੇ ਉੱਤੇ ਟੋਇਆਂ ਦੀ ਗੱਲ ਕਰਦੇ ਹਾਂ ਤਾਂ ਵਿਕਟੋਰੀਆ ਦੇਸ਼ ਦੇ ਸਭ ਤੋਂ 72 ਸੂਬਿਆਂ ਦੇ ਵਿੱਚੋਂ ਇੱਕ ਹੈ, ਤੇ ਮਨਿਸਟਰ ਜਦੋਂ ਇਹ ਡੇਟਾ ਆਪਣੀ ਹੀ ਮਹਿਕਮੇ ਦੀ ਇੰਟਰਨਲ ਮੀਟਿੰਗ ਦੇ ਵਿੱਚ ਪੇਸ਼ ਕਰ ਰਹੇ ਸੀ 18 ਅਗਸਤ ਨੂੰ, ਉਹ ਤੋਂ ਮਹਿਜ਼ ਕੁਝ ਦਿਨਾਂ ਦੇ ਬਾਅਦ ਇੱਕ ਵੱਡਾ ਸੜਕੀ ਹਾਦਸਾ ਹੋ ਜਾਂਦਾ 26 ਦਿਨਾਂ ਦੇ ਬਾਅਦ ਹੀ, ਜਦੋਂ 71 ਸਾਲ ਦਾ ਮੋਟਰਸਾਈਕਲ ਸਵਾਰ ਪੀਟਰ ਮੇਸਨ ਇੱਕ ਵੈਸਟਰਨ ਹਾਈਵੇ ਤੋਂ ਜਦੋਂ ਗੁਜ਼ਰ ਰਿਹਾ ਸੀ ਤਾਂ ਇੱਕ ਟੋਏ ਦੇ ਵਿੱਚ ਉਸਦਾ ਮੋਟਰਸਾਈਕਲ ਫਸਦਾ ਤੇ ਉਹ ਡਿੱਗਦਾ ਤੇ ਇਸ ਬਜ਼ੁਰਗ ਮੋਟਰਸਾਈਕਲ ਰਾਈਡਰ ਦੀ ਮੌਤ ਹੋ ਜਾਂਦੀ ਹੈ। ਅਜਿਹੇ ਦੇ ਵਿੱਚ ਸੜਕਾਂ ਦੇ ਉੱਤੇ ਪਏ ਟੋਇਆਂ ਨੂੰ ਪੂਰਾ ਕਰਨ ਦਾ ਦਾਅਵਾ ਦੋਵੇਂ ਪਾਰਟੀਆਂ ਦੀ ਤਰਫ ਤੋਂ ਕੀਤਾ ਜਾ ਰਿਹਾ। $5 ਬਿਲੀਅਨ ਦਾ ਪਲਾਨ ਲਿਬਰਲ ਨੈਸ਼ਨਲ ਪਾਰਟੀ ਲੈ ਕੇ ਆ ਰਹੀ ਹੈ। ਪ੍ਰੀਮੀਅਰ ਬੈਨ ਕੈਰਲ ਵੀ ਇਹ ਕਹਿ ਚੁੱਕੇ ਨੇ ਕਿ ਉਹਨਾਂ ਨੇ TAC ਦੇ ਨਾਲ ਪਿਛਲੇ ਕਈ ਦਿਨਾਂ ਦੇ ਵਿੱਚ ਕਈ ਮੀਟਿੰਗਾਂ ਕੀਤੀਆਂ ਨੇ ਤੇ ਹੁਣ ਸੜਕਾਂ ਦੇ ਉੱਤੇ ਟੋਏ ਭਰਨ ਦਾ ਕੰਮ ਲੇਬਰ ਪਾਰਟੀ ਦੀ ਤਰਫ ਤੋਂ ਅਗਲੀ ਵਾਰ, ਐਤਕੀ ਤਾਂ ਚਲੋ ਜਿਹੜਾ ਸਮਾਂ ਲੰਘ ਗਿਆ, ਅਗਲੀ ਵਾਰ ਜਦੋਂ ਹੁਣ ਇਹ ਜਿੱਤ ਕੇ ਦੂਜੀ ਟਰਮ ਦੇ ਵਿੱਚ ਬੈਨ ਕੈਰਲ ਪਹਿਲੀ ਵਾਰ ਹੀ ਆਣਗੇ ਵੈਸੇ ਤਾਂ, ਪਰ ਹੁਣ ਤਾਂ ਪ੍ਰੀਮੀਅਰ ਦੀ ਕੁਰਸੀ ਉਹਨਾਂ ਨੂੰ ਰਾਤ ਦੇ ਵਿੱਚ ਮਿਲੀ ਹੈ। ਜਿੱਤ ਕੇ ਉਹ ਹਾਸਲ ਕਰਦੇ ਨੇ ਕਿ ਨਹੀਂ ਇਹ ਦੇਖਣਾ ਹੋਏਗਾ, ਔਰ ਇਹ ਵਾਅਦਾ ਜਿਹੜਾ ਇਸ ਦੇ ਉੱਤੇ ਲੋਕ ਯਕੀਨ ਕਰ ਪਾਉਂਦੇ ਨੇ ਕਿ ਨਹੀਂ, ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਸੜਕੀ ਹਾਦਸੇ ਨੇ ਟੋਇਆਂ ਦੀ ਵਜ੍ਹਾ ਦੇ ਚੱਲਦਿਆਂ ਉਹਨਾਂ ਦੀ ਗਿਣਤੀ 'ਚ 16% ਇਜ਼ਾਫਾ ਹੋਇਆ।
ਹੁਣ ਜਦੋਂ ਸੜਕਾਂ ਦੀ ਹਾਲਤ ਦੀ ਗੱਲ ਆਉਂਦੀ ਹੈ ਤਾਂ ਕਹਿ ਰਹੇ ਨੇ ਕਿ ਵਿਕਟੋਰੀਆ ਦੀ ਸੜਕਾਂ ਦੀ ਤਕਦੀਰ ਤਦਬੀਰ ਤਸਵੀਰ ਬਦਲ ਜਾਏਗੀ। ਕਿਵੇਂ ਬਦਲ ਜਾਏਗੀ? ਕਿਉਂਕਿ ਪਤਾ ਇਹ ਚੱਲ ਰਿਹਾ ਹੈ ਕਿ ਮੈਲਬਨ ਦੇ ਨਾਰਥ ਈਸਟ ਦੇ ਵਿੱਚ 1,000 ਟਨ ਦੇ ਕਰੀਬ ਸਟੀਲ ਜਿਹੜਾ ਉਹ ਪਹੁੰਚਿਆ ਔਰ ਇੱਕ ਨਵਾਂ ਸੜਕੀ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਹੋ ਰਿਹਾ, ਅਗਲੇ 2 ਸਾਲਾਂ ਦੇ ਵਿੱਚ ਬਣ ਕੇ ਮੁਕੰਮਲ ਵੀ ਹੋ ਜਾਣਾ। $26 ਬਿਲੀਅਨ ਇਸ ਦੇ ਉੱਤੇ ਲੱਗਣੇ ਨੇ। ਨਾਰਥ ਈਸਟ ਲਿੰਕ ਇਸ ਸੜਕੀ ਪ੍ਰੋਜੈਕਟ ਨੂੰ ਕਿਹਾ ਜਾ ਰਿਹਾ ਔਰ ਵਿਕਟੋਰੀਆ ਦੇ ਫ੍ਰੀਵੇ ਜਾਂ ਰਿੰਗ ਰੋਡ ਨੈਟਵਰਕ ਦੇ ਇਤਿਹਾਸ ਦੇ ਵਿੱਚ ਇਹ ਯੁੱਗ ਪਲਟਾਊ ਇਹ ਘਟਨਾ ਹੋਏਗੀ। ਯਾਨੀ ਇੰਨਾ ਵਧੀਆ ਇਹ ਸੜਕੀ ਪ੍ਰੋਜੈਕਟ ਹੋਏਗਾ। ਸਟੀਲ ਦੀ ਇੰਨੀ ਵੱਡੀ ਆਮਦ ਲਿਆਂਦੀ ਜਾ ਰਹੀ ਹੈ। ਲਗਭਗ 59 ਕਿਲੋਮੀਟਰ ਦਾ ਇਹ ਨਵਾਂ ਫ੍ਰੀਵੇ, ਨਵੇਂ ਫਲਾਈਓਵਰ, ਨਵੀਆਂ ਲੇਨਸ, ਨਵੇਂ ਇੰਟਰਚੇਂਜ ਜਿਹੜੇ ਬਣਨੇ ਨੇ। 600 ਦੇ ਕਰੀਬ ਕਰੂ ਮੈਂਬਰ ਬੁਲਨ ਇੰਟਰਚੇਂਜ ਦੇ ਉੱਤੇ ਪਹੁੰਚੇ ਹੋਏ ਸੀ ਇਸ ਵੀਕਐਂਡ ਦੇ ਦਰਮਿਆਨ। ਵੱਡੇ ਵੱਡੇ ਟਰੱਕ ਆਉਂਦੇ ਨੇ ਔਰ ਇਸ ਦਰਮਿਆਨ ਕੁਝ ਸੁਰੰਗਾਂ ਬਣ ਰਹੀਆਂ ਨੇ ਔਰ ਇਸ ਪ੍ਰੋਜੈਕਟ ਨੇ ਜਦੋਂ ਬਣ ਕੇ, ਯਾਨੀ ਨਾਰਥ ਈਸਟ ਲਿੰਕ ਨੇ ਬਣ ਕੇ ਜਦੋਂ ਮੁਕੰਮਲ ਹੋਣਾ, ਵੈਸੇ ਤਾਂ ਵਿਕਟੋਰੀਆ ਦੇ 3 ਵੱਡੇ ਮੈਗਾ ਪ੍ਰੋਜੈਕਟਾਂ ਦੇ ਵਿੱਚੋਂ ਇਹ ਇੱਕ ਹੈ। ਵੈਸੇ ਇਹ ਉਹ ਪ੍ਰੋਜੈਕਟ ਦੇ ਵਿੱਚੋਂ ਇੱਕ ਹੈ ਜਿਹਨੂੰ ਜਸਿੰਟਾ ਐਲਨ ਨੇ ਬਿਗ ਬਿਲਡ ਦੇ ਨਾਮ ਦੇ ਤੌਰ ਦੇ ਉੱਤੇ ਪੇਸ਼ ਕੀਤਾ ਸੀ ਔਰ ਉਹ ਬਿਗ ਬਿਲਡ ਜਿਹੜਾ ਅੱਜ ਕੱਲ੍ਹ ਜਿਹਦਾ ਨਾਂ ਲੈਣ ਲੱਗਿਆਂ ਵੀ ਲੇਬਰ ਪਾਰਟੀ ਦਾ ਕੋਈ ਨੇਤਾ ਡਰਦਾ ਹੈ, ਕਿਉਂਕਿ ਇਹ ਰਾਇਲ ਕਮਿਸ਼ਨ ਬੈਠਾ ਹੋਇਆ ਤੇ ਉਸ ਤੋਂ ਹੱਥ ਪਿਛਾਂ ਹੀ ਖਿੱਚੇ ਜਾ ਰਹੇ ਨੇ। ਪਰ ਇਸੇ ਬਿਗ ਬਿਲਡ ਪ੍ਰੋਜੈਕਟ ਦੇ ਚੱਲਦਿਆਂ ਕਿਹਾ ਜਾ ਰਿਹਾ ਹੈ ਕਿ ਇਸ ਸੜਕੀ ਮਾਰਗ ਨੇ ਜਦੋਂ ਮੁਕੰਮਲ ਹੋ ਜਾਣਾ ਤਾਂ ਫਿਰ ਇਸ ਨੇ ਕਾਇਆ ਪਲਟ ਦੇਣੀ ਹੈ ਵਿਕਟੋਰੀਆ ਦੇ ਜਿਹੜਾ ਸੜਕੀ ਨੈਟਵਰਕ ਹੈ ਉਸ ਦੇ ਨਾਲ, ਹੋਰ ਵਿਕਸਿਤ, ਹੋਰ ਜਿਹੜਾ ਹੈ ਨਵੇਂ ਨਵੇਂ ਸੜਕਾਂ ਜਿਹੜੀਆਂ ਨੇ ਉਹ ਬਣਨਗੀਆਂ। ਕਈ ਨਵੇਂ ਇੰਟਰਚੇਂਜ ਬਣਨੇ ਨੇ ਇਸ $26 ਬਿਲੀਅਨ ਦੇ ਪ੍ਰੋਜੈਕਟ ਦੇ ਵਿੱਚ। ਖੈਰ, ਸੜਕਾਂ ਦੀ ਗੱਲ ਹੋ ਗਈ, ਤਰੱਕੀ ਦੀ ਗੱਲ ਹੋ ਗਈ ਤੇ ਹੁਣ ਵਿਕਟੋਰੀਆ ਦੇ ਵਿੱਚ ਇੱਕ ਹੋਰ ਚੰਗੀ ਖਬਰ ਸੁਣ ਲਵੋ ਤੁਸੀਂ। 1 ਅਕਤੂਬਰ ਤੋਂ ਕੁਝ ਨਿਯਮ ਬਦਲ ਰਹੇ ਨੇ। ਇੱਕ ਤਾਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਡੈਬਿਟ ਕਾਰਡ ਦੇ ਉੱਤੇ ਸਰਚਾਰਜ ਨਹੀਂ ਲੱਗਿਆ ਕਰਨਗੇ, ਉਹ ਖਬਰ ਅਸੀਂ ਸੋਸ਼ਲ ਮੀਡੀਆ ਤੋਂ ਵੀ ਸਾਂਝੀ ਕੀਤੀ ਸੀ, ਪਰ 1 ਅਕਤੂਬਰ ਤੋਂ ਹੀ ਵਿਕਟੋਰੀਅਨ ਮਿਡ ਡੇ ਪਾਵਰ ਸੇਵਰ ਸਕੀਮ ਲਾਗੂ ਹੋ ਰਹੀ ਹੈ। ਮਤਲਬ ਇਹ ਹੈ ਕਿ ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ ਦੁਪਹਿਰ 11 ਵਜੇ ਤੋਂ 2 ਵਜੇ ਦੇ ਦਰਮਿਆਨ ਬਿਜਲੀ ਵਰਤਦੇ ਹੋ ਇਨਕਲੂਡਿੰਗ ਵੀਕਐਂਡ, ਤਾਂ ਉਹ ਮੁਫ਼ਤ ਹੋਏਗੀ, ਪਰ ਕੁਝ ਕੰਡੀਸ਼ਨਸ ਦੇ ਨਾਲ। ਬਿਜਲੀ ਦਾ ਬਿੱਲ ਤੁਹਾਡਾ ਘਟੇਗਾ ਜ਼ਰੂਰ। ਵਿਕਟੋਰੀਆ ਦੇ ਵਿੱਚ ਸੋਲਰ ਐਨਰਜੀ ਨੂੰ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਘਰਾਂ ਨੂੰ ਹੀ ਇਹ ਛੋਟ ਦਿੱਤੀ ਜਾਏਗੀ ਜਿਹੜੇ ਕਿ ਇਸ ਕਿਸਮ ਦੇ ਨਾਲ ਸੋਲਰ ਐਨਰਜੀ ਦਾ ਇਸਤੇਮਾਲ ਕਰਦੇ ਨੇ। ਵੈਸੇ ਵਿਕਟੋਰੀਆ 'ਚ 44% ਜਿਹੜੀ ਇਲੈਕਟ੍ਰੀਸਿਟੀ ਹੈ ਉਹ ਰਿਨਿਊਬਲ ਸੋਰਸਿਸ ਤੋਂ ਆਉਂਦੀ ਹੈ, ਚਾਹੇ ਉਹ ਸੋਲਰ ਨੇ, ਚਾਹੇ ਉਹ ਵਿੰਡ ਪੈਨਲਸ ਨੇ, ਚਾਹੇ ਉਹ ਹਾਈਡਰੋ ਪੈਨਲਸ ਨੇ। ਘਰਾਂ ਦੇ ਵਿੱਚ ਤਾਂ ਸੋਲਰ ਪੈਨਲ ਹੀ ਪੋਸੀਬਲ ਹੋ ਸਕਦੇ ਨੇ। ਇਸੇ ਕਰਕੇ ਜਿਹੜੇ ਸਾਬਕਾ ਐਨਰਜੀ ਮਿਨਿਸਟਰ ਸੀ ਲੀਲੀ ਡੀ ਐਮਬਰੂਜ਼ੀਓ ਸਾਬਕਾ, ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਜਿਵੇਂ ਹੀ ਜਸਿੰਟਾ ਐਲਨ ਗਈ ਤੇ ਇਹਨਾਂ ਦੇ ਕੋਲ ਵੀ ਇਹ ਮਹਿਕਮਾ ਜਿਹੜਾ ਖੋਲਿਆ ਗਿਆ, ਪਰ ਉਦੋਂ ਇਹਨਾਂ ਨੇ ਇਹ ਵਾਅਦਾ ਕਰ ਹੀ ਦਿੱਤਾ ਸੀ 1 ਅਕਤੂਬਰ ਤੋਂ ਵਿਕਟੋਰੀਆ ਦੇ ਜਿਹੜੇ ਲੋਕ ਨੇ ਸਮਾਰਟ ਮੀਟਰ ਇੰਸਟਾਲ ਕਰਕੇ ਰੱਖਦੇ ਨੇ ਉਹਨਾਂ ਨੂੰ ਉਹ ਇਸ ਦੇ ਲਈ ਕੁਆਲੀਫਾਈ ਹੋ ਸਕਣਗੇ ਔਰ ਲਗਭਗ 2.5 ਮਿਲੀਅਨ ਹਾਊਸ ਹੋਲਡ ਜਿਹੜੇ ਨੇ ਉਹ ਮੰਨਿਆ ਜਾ ਰਿਹਾ ਹੈ ਕਿ ਐਲੀਜੀਬਲ ਹੋ ਸਕਦੇ ਨੇ, ਯੋਗ ਹੋ ਸਕਦੇ ਨੇ। ਸੋ ਤੁਸੀਂ ਵੀ ਆਪਣੇ ਬਾਰੇ, ਆਪਣੇ ਘਰ ਦੇ ਬਾਰੇ ਪਤਾ ਕਰੋ ਕਿ ਤੁਸੀਂ ਇਹ 11 ਵਜੇ ਤੋਂ ਦੁਪਹਿਰ 2 ਵਜੇ ਦੇ ਦਰਮਿਆਨ ਚਲਾ ਲਓ ਮਸ਼ੀਨਾਂ ਜਿਹੜਾ ਮਰਜ਼ੀ ਤੇ ਬਚਾਓ ਬਿਜਲੀ। ਵਿਕਟੋਰੀਅਨ ਮਿਡ ਡੇ ਪਾਵਰ ਸਕੀਮ ਦੇ ਬਾਰੇ ਪਤਾ ਕਰ ਸਕਦੇ ਹੋ, ਆਪਣੇ ਰਿਟੇਲਰ ਤੋਂ ਵੀ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕਦੀ ਹੈ। ਸਰਕਾਰ ਦਾ ਇਹ ਦਾਅਵਾ ਹੈ ਕਿ ਵਿਕਟੋਰੀਅਨ ਲੋਕ ਆਪਣੇ ਬਿੱਲ ਦੇ ਉੱਤੇ ਸਾਲਾਨਾ $450 ਤੱਕ ਦੀ ਬਚਤ ਕਰ ਸਕਣਗੇ ਔਰ 30% ਬਿਜਲੀ ਜਿਹੜੀ ਉਹ ਬਚਾ ਸਕਣਗੇ। ਇਸੇ ਤਰੀਕੇ ਦੇ ਨਾਲ ਇਲੈਕਟ੍ਰਿਕ ਵਹੀਕਲ ਓਨਰਸ ਜਿਹੜੇ ਨੇ ਉਹ ਸਾਲ ਦਾ$674 ਦਾ ਬਿੱਲ ਜਿਹੜਾ ਉਹ ਬਚਾ ਸਕਣਗੇ ਜੇ ਉਹ ਇਸ ਟਾਈਮ ਦੇ ਉੱਤੇ ਚਾਰਜ ਕਰਨ। ਹਾਲਾਂਕਿ ਇਹ ਕੰਮਕਾਜੀ ਸਮਾਂ ਹੁੰਦਾ, ਪਰ ਇਸ ਦੇ ਲਈ ਕੁਝ ਇੱਕ ਸ਼ਰਤਾਂ ਰੱਖੀਆਂ ਗਈਆਂ ਨੇ ਕਿ ਦਿਨ ਦੇ ਵਿੱਚ 24 ਕਿਲੋਵਾਟ ਪਰ ਆਵਰ ਜਿਹੜੀ ਉਹ ਇਲੈਕਟ੍ਰੀਸਿਟੀ ਰੋਜ਼ਾਨਾ ਆਫਰ ਕੀਤੀ ਜਾਏਗੀ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਡਿਸ਼ ਵਾਸ਼ਰ, ਆਪਣੀ ਵਾਸ਼ਿੰਗ ਮਸ਼ੀਨ, ਆਪਣੇ ਏਅਰ ਕੰਡੀਸ਼ਨਰ ਇੱਕੋ ਹੀ ਸਮੇਂ ਚਲਾ ਕੇ ਰੱਖ ਸਕਦੇ ਹੋ ਔਰ ਉਹਦਾ ਬਿੱਲ ਵੀ ਨਹੀਂ ਆਏਗਾ। ਪਰ ਵਿਕਟੋਰੀਅਨ ਲੋਕਾਂ ਦੇ ਲਈ ਵਿਕਟੋਰੀਅਨ ਮਿਡ ਡੇ ਪਾਵਰ ਸੇਵਰ ਸਕੀਮ ਦੇ ਵਿੱਚ ਜਾਣ ਦੇ ਲਈ ਆਪਣੇ ਰਿਟੇਲ ਕੰਪਨੀ ਦੇ ਨਾਲ ਗੱਲ ਕਰਨੀ ਜ਼ਰੂਰੀ ਹੋਏਗੀ ਔਰ ਇਸ ਦੇ ਲਈ ਰਜਿਸਟਰ ਹੋਣਾ ਜ਼ਰੂਰੀ ਹੋਏਗਾ ਜੇਕਰ ਤੁਹਾਡੇ ਕੋਲ ਉਹ ਪਹਿਲਾਂ ਤੋਂ ਲਾਗੂ ਸ਼ਰਤਾਂ ਸਾਰੀਆਂ ਤੁਸੀਂ ਮੁਕੰਮਲ ਕਰ ਰਹੇ ਹੋ ਤਾਂ। ਪੈਰਾਮੈਟਾ ਦਾ ਪਤਾ ਨਹੀਂ ਕੀ ਬਣੇਗਾ। ਆਖਰੀ ਖਬਰ ਪੈਰਾਮੈਟਾ ਦੇ ਨਾਲ ਜੁੜੀ ਹੋਈ, ਸਿਡਨੀ ਦਾ ਇਹ ਦੂਜਾ ਵੱਡਾ ਸੀਬੀਡੀ, ਆਸਟ੍ਰੇਲੀਆ ਦੇ ਟੌਪ 10 ਸੀਬੀਡੀਜ਼ ਦੇ ਵਿੱਚੋਂ ਇੱਕ ਸ਼ਹਿਰਾਂ ਦੇ ਵਿੱਚ ਇਹ ਆਉਂਦਾ ਹੈ। ਪਰ ਪੈਰਾਮੈਟਾ ਨੂੰ ਜਿਵੇਂ ਨਜ਼ਰ ਜੀ ਉਹ
ਲੱਗ ਗਈ ਹੁੰਦੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ। ਤਰੱਕੀ ਤੋਂ ਬਾਅਦ ਇੱਥੋਂ ਦੀ ਕੌਂਸਲ ਲਗਾਤਾਰ ਗਰਕ ਦੇ ਵਿੱਚ ਜਾ ਰਹੀ ਹੈ। ਲਿਬਰਲ ਪਾਰਟੀ ਦੀ ਕੌਂਸਲਰ ਤਾਨਿਆ ਰੋਫਲ ਨੇ ਕੱਲ ਦੇ ਦਿਨ ਪਾਸਾ ਪਲਟ ਕੇ ਲੇਬਰ ਪਾਰਟੀ ਦੇ ਕੈਮਰਨ ਮੈਕਲੀਨ ਨੂੰ ਕੁਰਸੀ ਦੇ ਉੱਤੇ ਬਿਠਾ ਦਿੱਤਾ। ਪਰ ਲਿਬਰਲ ਪਾਰਟੀ ਦੀ ਤਾਨਿਆ ਰੋਫਲ ਨੇ ਇਸ ਦੇ ਲਈ ਇੱਕ ਤਰਕ ਦਿੱਤਾ। ਉਹਨਾਂ ਕਿਹਾ ਕਿ ਉਹ ਵਨ ਨੇਸ਼ਨ ਵਰਗੀ ਜਿਹੜੀ ਇੱਕ ਸੋਚ ਹੈ, ਜਿਹੜੀ ਲਿਬਰਲ ਨੈਸ਼ਨਲ ਹੀ ਨਹੀਂ ਬਲਕਿ ਸਾਰਿਆਂ ਦੇ ਉੱਤੇ ਜਿਹੜੀ ਥੋਪੀ ਜਾ ਰਹੀ ਹੈ ਕਿ ਮਲਟੀਕਲਚਰਿਜ਼ਮ ਮਾੜੀ ਗੱਲ ਹੈ, ਜਿਹੜਾ ਬਹੁ ਸੱਭਿਆਚਾਰਵਾਦ ਹੈ ਉਸ ਨੂੰ ਜਿਹੜਾ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਹ ਪੈਰਾਮੈਟਾ ਦੇ ਉੱਤੇ ਤਾਂ ਘੱਟੋ ਘੱਟ ਲਾਗੂ ਨਹੀਂ ਹੁੰਦੀ, ਕਿਉਂਕਿ ਪੈਰਾਮੈਟਾ ਜਿੰਨਾ ਵਾਈਬ੍ਰੈਂਟ ਜਿੰਨਾ ਰੰਗੀਲਾ ਜਿਹੜਾ ਇੱਕ ਕੌਂਸਲ ਹੈ, ਇਸ ਦੇ ਵਿੱਚ ਹਰ ਇੱਕ ਕਿਸਮ ਦੇ ਜਿਹੜੇ ਲੋਕ ਨੇ, ਹਰ ਇੱਕ ਭਾਈਚਾਰੇ ਦੇ ਨਾਲ ਜੁੜੇ ਹੋਏ ਉਹ ਰਹਿੰਦੇ ਨੇ। ਸੋ ਇਸ ਕਰਕੇ ਇਸ ਕੌਂਸਲ ਦੇ ਉੱਤੇ ਤਾਂ ਉਹ ਸੋਚ ਹਾਵੀ ਨਹੀਂ ਹੋਣ ਦਿੱਤੀ ਜਾਏਗੀ। ਲਿਬਰਲ ਨੈਸ਼ਨਲ ਗੱਠਜੋੜ ਤੇ ਵਨ ਨੇਸ਼ਨ ਦੀ ਜਿਹੜੀ ਇੱਕ ਕੋਸ਼ਿਸ਼ ਹੋ ਰਹੀ ਸੀ ਉਸ ਨੂੰ ਪੈਰਾਮੈਟਾ ਦੇ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਏਗਾ। ਇਸ ਤੋਂ ਇਲਾਵਾ ਕੈਲੀ ਡਾਰਲੇ, ਜਿਹੜੇ ਕਿ ਵਿਸਲ ਬਲੋਅਰ ਦੇ ਤੌਰ ਦੇ ਉੱਤੇ ਕੰਮ ਕੀਤਾ, ਜਿਨ੍ਹਾਂ ਨੇ ਪਿੱਛੇ ਜੇ ਆਈਕੈਕ ਯਾਨੀ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਨੇ ਜਿਹੜੀਆਂ ਆਪਣੀਆਂ ਪੜਤਾਲਾਂ ਸ਼ੁਰੂ ਕੀਤੀਆਂ ਸੀ ਪੈਰਾਮੈਟਾ ਕੌਂਸਲ ਦੇ ਵਿੱਚ, ਕਿ ਜਿਹੜਾ ਸੀਨੀਅਰ ਸਟਾਫ ਹੈ ਉਹ ਕਿਸ ਤਰੀਕੇ ਦੇ ਨਾਲ ਲੀਕੇਜ ਕਰ ਰਹੇ ਹੈ ਇਸ ਕੌਂਸਲ ਦੇ ਖਜ਼ਾਨੇ ਦੇ ਵਿੱਚੋਂ, ਉਸ ਆਈਕੈਕ ਇਨਵੈਸਟੀਗੇਸ਼ਨ ਨੂੰ ਸ਼ੁਰੂ ਕਰਵਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਕੈਲੀ ਡਾਰਲੇ ਦਾ ਵੀ ਸੀ। ਉਸ ਕੌਂਸਲਰ ਨੇ ਵੀ ਕੱਲ ਦੇ ਦਿਨ ਵੋਟ ਜਿਹੜੀ ਹੈ ਤਾਨੀਆ ਰੋਫਲ ਦੇ ਨਾਲ ਚੱਲ ਕੇ ਕੈਮਰਨ ਮੈਕਲੇਨ ਨੂੰ ਪਾਈ। ਹੁਣ ਇਤਿਹਾਸ ਬਣਿਆ ਵੈਸੇ ਪੈਰਾਮੈਟਾ ਦੀ ਕੌਂਸਲ ਦੇ ਵਿੱਚ, 28 ਸਾਲ ਦਾ ਨੌਜਵਾਨ ਹੈ ਕੌਂਸਲਰ ਮੈਕਲੇਨ, ਜਿਹੜਾ ਕਿ ਹੁਣ ਪੈਰਾਮੈਟਾ ਦਾ ਨਵਾਂ ਮੇਅਰ ਹੋਏਗਾ। ਔਰ ਇਸ ਦੇ ਲਈ ਉਹਨਾਂ ਨੂੰ ਲੇਬਰ ਪਾਰਟੀ ਦੇ ਬਹੁਤ ਸਾਰੇ ਕੌਂਸਲਰਸ ਦੀ ਹਮਾਇਤ ਤਾਂ ਮਿਲੀ ਹੈ, ਪੈਟ੍ਰੀਸ਼ੀਆ ਪ੍ਰੋਵਿਜ਼, ਐਂਥਨੀ ਅਲਾਰਡ, ਹੇਲੇ ਫ੍ਰੈਂਚ, ਮਾਈਕਲ ਐਂਜੀ। ਮਾਈਕਲ ਐਂਜੀ ਜਿਹੜੇ ਨੇ ਉਹਨਾਂ ਨੂੰ ਡਿਪਟੀ ਮੇਅਰ ਦੇ ਤੌਰ ਦੇ ਉੱਤੇ ਵੀ ਸੁਝਾਇਆ ਜਾ ਰਿਹਾ। ਇਸ ਤੋਂ ਇਲਾਵਾ ਗ੍ਰੀਨਸ ਦੇ ਕੌਂਸਲਰ ਜੌਡੀ ਗ੍ਰੀਨਵੁੱਡ, ਕੌਂਸਲਰ ਰਾਫੋਲ ਤੇ ਭਾਰਤੀ ਮੂਲ ਦੇ ਸਮੀਰ ਪਾਂਡੇ, ਇਹਨਾਂ ਨੇ ਸਾਰਿਆਂ ਨੇ ਵੋਟ ਜਿਹੜੀ ਉਹ ਕੌਂਸਲਰ ਮੈਕਲੀਨ ਨੂੰ ਪਾਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਵੈਸੇ ਖਬਰਾਂ ਹੋਰ ਵੀ ਨੇ ਪਰ ਉਹ ਸ਼ਾਮ ਦੇ ਖਬਰਨਾਮੇ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਰੇਡੀਓ ਹਾਂਜੀ ਸਿਡਨੀ ਸਟੂਡੀਓ ਤੋਂ ਸ਼ਾਮੀ 4 ਵਜੇ ਲਾਈਵ ਖਬਰਾਂ ਆਉਂਦੀਆਂ ਨੇ, ਤੇ ਹਾਂਜੀ ਮੈਲਬਨ ਸ਼ੋਅ ਦੇ ਇਸ ਪੇਸ਼ਕਾਰੀ ਤੋਂ ਬਾਅਦ ਭਾਰਤ ਦੇ ਨਾਲ ਜੁੜੀਆਂ ਖਬਰਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੂਲਰ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ, ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੂਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
3: मैंने नहीं सोचा था कि यह नौकरी मेरे लिए होगी, लेकिन मुझे जल्द ही एहसास हुआ कि मेरे पास पहले से जो कौशल हैं, वे बिल्कुल वही हैं जो मुझे एक अच्छी जेल अधिकारी बनने के लिए चाहिए थे। अपने बातचीत के कौशल का उपयोग करना और एक अच्छी रोल मॉडल बनना, और इस सब का अनुभव मुझे मेरे सहयोगी साथियों के साथ होता है। यदि आप भी अपने कौशल का उपयोग करके एक ऐसा करियर बनाना चाहते हैं जो फायदेमंद और सुरक्षित हो, तो अभी आवेदन करें। सर्च करें करेक्शंस विक्टोरिया करियर्स, विक्टोरियन सरकार, 1 ट्रेजरी प्लेस, मेलबोर्न द्वारा अधिकृत।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
6: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ, ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: com. Kitchen ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ, ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ, ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ, ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
10: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों, टू फोल्ड लेंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लिए बेस्ट डील, लो क्रेडिट स्कोर वेलकम, कॉल राज 0494-763-700 और व्हाट्सएप 2Fold Lending.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਅੱਜ 29 ਤਰੀਕ ਆ, ਸਤੰਬਰ ਦਾ ਮਹੀਨਾ ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ, ਸੁਪਰੀਮ ਕੋਰਟ ਨੇ ਦਿੱਲੀ NCR ਚ ਜਬਰ ਜਨਾਹ ਦੀਆਂ ਘਟਨਾਵਾਂ ਤੇ ਆਪਣੇ ਤੌਰ ਤੇ ਨੋਟਿਸ ਲਿਆ ਤੇ ਇਸ ਨੂੰ ਪ੍ਰਸ਼ਾਸਨ ਦੀ ਜਿਹੜੀ ਹੈ ਨਾਕਾਮੀ ਦੱਸਿਆ। ਉਧਰ ਪੰਜਾਬ ਦੇ ਮਹਿਲਾ ਕਮਿਸ਼ਨ ਨੇ LPU ਤੇ ਚਿਤਕਾਰਾ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਘਟਨਾਵਾਂ ਤੇ ਦੋ ਦਿਨਾਂ ਦੇ ਅੰਦਰ ਅੰਦਰ ਜਿਹੜੀ ਹੈ ਉਹ ਰਿਪੋਰਟ ਮੰਗੀ ਹੈ। ਉਧਰ BJP ਤੇ ਅਕਾਲੀ ਦਲ ਨੇ ਦੋਸ਼ ਲਾਇਆ ਕਿ ਜਿਹੜੀਆਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਘਟਨਾ ਜਿਹੜੀ ਹੈ ਉਹ ਅਮਿਤ ਸ਼ਾਹ ਦੀ ਜਲੰਧਰ ਫੇਰੀ ਨੂੰ ਸਾਬੋਤਾਜ ਕਰਨ ਵਾਸਤੇ ਕਰਵਾਈ ਗਈ ਹੈ ਤੇ ਉਹਨਾਂ ਨੇ ਸਿੱਧਾ ਹੀ ਜਿਹੜਾ ਹੈ ਸੂਬਾ ਸਰਕਾਰ ਤੇ ਦੋਸ਼ ਲਾਇਆ ਤੇ ਇਸ ਮੁੱਦੇ ਦੇ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਬੋਲੇ, ਹਾਲਾਂਕਿ ਪਹਿਲਾਂ ਕਦੇ ਏਦਾਂ ਦੇ ਮਾਮਲਿਆਂ ਦੇ ਵਿੱਚ ਅਕਾਲ ਤਖ਼ਤ ਦਖਲ ਨਹੀਂ ਸੀ ਦਿੰਦਾ। ਉਧਰ ਸਾਡੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਸੁਪਰੀਮ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ। ਕੱਲ੍ਹ 28 ਤਰੀਕ ਸੀ ਉਹਨਾਂ ਦਾ ਜਨਮ ਦਿਹਾੜਾ, ਜੋ PAU ਲੁਧਿਆਣਾ ਦੇ ਵਿੱਚ ਮਨਾਇਆ ਗਿਆ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਜੇਕਰ ਆਪਾਂ ਗੱਲ ਕਰੀਏ ਲਵਲੀ ਯੂਨੀਵਰਸਿਟੀ ਦੀ, ਜਿੱਦਾਂ ਚਿਤਕਾਰਾ ਦੇ ਵੀ ਆਪਾਂ ਕੱਲ੍ਹ ਵੀ ਚਰਚਾ ਕੀਤੀ ਇਹਦੇ ਉੱਤੇ, ਸੋ ਇਸ ਸਿਲਸਿਲੇ ਦੇ ਵਿੱਚ ਹੁਣ ਰਾਜਨੀਤਿਕ ਐਂਗਲ ਜਿਹੜੇ ਆ ਉਹ ਨਜ਼ਰ ਆਉਣੇ ਸ਼ੁਰੂ ਹੋ ਗਏ, ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਇਸ ਵਿਸ਼ੇ ਦੇ ਉੱਤੇ ਥੋੜ੍ਹੀ ਜਿਹੀ। ਸੋ ਇਹ ਕਿੱਥੇ ਜਾ ਕੇ ਇਹ ਚੀਜ਼ ਰਲਦੀ ਹੈਗੀ, ਅਮਿਤ ਸ਼ਾਹ ਜੇਕਰ ਆ ਰਹੇ ਨੇ ਅਤੇ ਫਿਰ ਇਹ ਸਾਰਾ ਕੁਛ ਜਿਹੜਾ ਉਸ ਕਰਕੇ ਕੀਤਾ ਗਿਆ ਕਿ ਇਹ ਇੰਨੀ ਜਿਹੜਾ ਸੌਖਾ ਇਹ ਸਾਰਾ ਕੁਛ ਇਸ ਹੱਦ ਤੱਕ ਇੱਦਾਂ ਕਰਵਾ ਦੇਣਾ, ਜਾਂ ਫਿਰ ਇੰਨਾ ਜ਼ਿਆਦਾ ਇੰਪੋਰਟੈਂਟ ਜਾਂ ਵੱਡੀ ਗੱਲ ਹੈ ਅਮਿਤ ਸ਼ਾਹ ਦਾ ਆਉਣਾ ਕਿ ਇੰਨਾ ਵੱਡਾ ਜਿਹੜਾ ਉਹ ਕੁਛ ਨਾ ਕੁਛ ਉਹਨਾਂ ਦੇ ਆਉਣ ਤੋਂ ਪਹਿਲਾਂ ਇਹ ਜ਼ਰੂਰੀ ਹੀ ਹੋਣਾ, ਜਾਂ ਫਿਰ ਇਹਨੂੰ ਇੱਕ ਐਵੇਂ ਆਪਾਂ ਸਿਆਸੀ ਇੱਕ ਬਿਆਨ ਮੰਨ ਕੇ ਚੱਲੀਏ ਇਸ ਚੀਜ਼ ਦੀ ਬਜਾਏ ਕਿ ਇਹ ਜੇਕਰ ਕੁਛ ਹੋ ਰਿਹਾ ਵਾ ਤਾਂ ਉਹਦੇ ਉੱਤੇ ਕੋਈ ਪੁਣ ਛਾਣ ਹੋਵੇ, ਸੱਚ ਕੋਈ ਬਾਹਰ ਆਵੇ, ਇਹ ਚੀਜ਼ਾਂ ਗਾਂਹ ਨਾ ਹੋਣ, ਉਹਨੂੰ ਰਾਜਨੀਤਿਕ ਰੰਗ ਜਿਹੜਾ ਪਾਰਟੀਆਂ ਬੜੀ ਛੇਤੀ ਦੇਣਾ ਸ਼ੁਰੂ ਕਰ ਦਿੰਦੀਆਂ ਨੇ।
1: ਨਹੀਂ ਇਹ ਤਾਂ ਦੇਖੋ ਇਹ ਲੱਗਦਾ ਹੀ ਸੀ ਕਿ ਇਹਨੂੰ ਇਸ ਤਰੀਕੇ ਨਾਲ, ਖਾਸ ਕਰਕੇ ਇਸ ਯੂਨੀਵਰਸਿਟੀ ਦੇ ਜਿਹੜੇ ਹੈਗੇ ਆ ਮਾਲਕ ਹੈ ਜਾਂ ਚਾਂਸਲਰ ਹੈ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ, ਉਹਨਾਂ ਨੂੰ ਬਚਾਉਣ ਵਾਸਤੇ ਕੋਈ ਏਦਾਂ ਦੀ ਜਿਹੜੀ ਸੀ ਉਹ ਗੱਲ ਕੀਤੀ ਜਾ ਸਕਦੀ ਹੈ BJP ਵੱਲੋਂ ਤੇ, ਪਰ ਇਹ ਨਹੀਂ ਸੀ ਕਿ ਉਹ ਸਿੱਧਾ ਹੀ ਜਿਹੜਾ ਹੈ ਸੂਬਾ ਸਰਕਾਰ ਤੇ ਜਿਹੜਾ ਹੈ ਇਹ ਦੋਸ਼ ਲਾਉਣਗੇ, ਇਲਜ਼ਾਮ ਲਾਉਣਗੇ ਤੇ ਇਹਨੂੰ ਜਿਹੜਾ ਜੋੜਨਗੇ ਜਿਹੜੇ ਅਮਿਤ ਸ਼ਾਹ ਜੋ ਕੇਂਦਰੀ ਗ੍ਰਹਿ ਮੰਤਰੀ ਹੈ ਉਹਨਾਂ ਦੇ ਦੌਰੇ ਦੇ ਨਾਲ, ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਜਿਹੜਾ ਹੈ ਉਹ BJP ਨੇ ਇੱਥੇ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਨਸ਼ਾ ਮੁਕਤ ਪੰਜਾਬ ਦੇ ਨਾਂ ਤੇ। ਪਹਿਲਾਂ ਉਹਨੂੰ ਰੱਥ ਯਾਤਰਾ ਦਾ ਨਾਂ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਉਹ ਚੋਂ ਰੱਥ ਯਾਤਰਾ ਜਿਹੜਾ ਸ਼ਬਦ ਆ ਉਹ ਹਟਾ ਲਿਆ ਗਿਆ ਤੇ ਇਹਦੀ ਜਿਹੜੀ ਸਮਾਪਤੀ ਹੋਣੀ ਆ ਉਹ 30 ਤਰੀਕ ਨੂੰ ਹੋਣੀ ਸੀ ਤੇ ਉਹ ਜਲੰਧਰ ਦੇ ਵਿੱਚ ਸਮਾਗਮ ਵੱਡਾ ਜਿਹੜਾ ਰੱਖਿਆ ਗਿਆ ਜਿੱਥੇ ਕਿਹਾ ਗਿਆ ਸੀ ਕਿ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਹ ਇਹਦਾ ਸਮਾਪਤੀ ਸਮਾਰੋਹ ਦੇ ਵਿੱਚ ਆਉਣਗੇ, ਕਿਉਂਕਿ ਸ਼ੁਰੂਆਤ ਦੇ ਵਿੱਚ ਜਿੱਦਣ ਇਹਦੀ ਸ਼ੁਰੂਆਤ ਹੋਈ ਸੀ ਪਠਾਨਕੋਟ ਤੋਂ ਉਦੋਂ ਜਿਹੜੇ BJP ਦੇ ਜਿਹੜੇ ਰਾਸ਼ਟਰੀ ਪ੍ਰਧਾਨ ਮਿਸਟਰ ਨਿਤਿਨ ਨਵੀਨ ਉਹਨਾਂ ਨੇ ਇਹਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਸੀ ਤੇ ਹੁਣ ਕਿਉਂਕਿ ਇਹ ਘਟਨਾ ਵਾਪਰ ਗਈ ਵਿੱਚ ਹੀ ਤੇ ਇਹਦੇ ਨਾਲ ਜਿਹੜਾ ਹੈ ਇੱਕ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ BJP ਦੇ ਜਿਹੜਾ ਲੀਡਰਾਂ ਨੇ ਬਿਆਨ ਦਿੱਤੇ ਨੇ ਜਾਂ ਬਿਆਨਬਾਜ਼ੀ ਕੀਤੀ ਹੈ ਤੇ ਉਹ ਤੋਂ ਜਿਹੜਾ ਇਹ ਲੱਗਦਾ ਕਿ ਇੱਕ ਤਾਂ ਇਹ ਹੈ ਕਿ ਉਹ ਆਪਣਾ ਇਹ ਆਪਣੇ ਜਿਹੜਾ ਹੈ ਇਸ ਪਾਸੇ ਤੋਂ ਧਿਆਨ ਲੋਕਾਂ ਦਾ ਜਿਹੜਾ ਉਹ ਹਟਾਉਣਾ ਚਾਹੁੰਦੇ ਨੇ ਕਿ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਇਹ ਕਿਉਂ ਵਾਪਰੀਆਂ, ਇਹਨਾਂ ਪਿੱਛੇ ਜਿਹੜੀ ਇਹ ਕਿਹੜੀ ਗੱਲ ਹੈ ਜਾਂ ਇਹਨਾਂ ਯੂਨੀਵਰਸਿਟੀ ਦੇ ਜਿਹੜੇ ਹੈਗੇ ਆ ਪ੍ਰਬੰਧ ਨੇ ਪ੍ਰਸ਼ਾਸਨ ਉਹਨਾਂ ਦਾ ਕੀ ਹੈ। ਤੇ ਦੂਜੇ ਪਾਸੇ ਜਿਹੜੀ ਇਹਨਾਂ ਨੇ ਯਾਤਰਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੀਤੀ ਹੈ ਤੇ ਉਹਨੂੰ ਵੀ ਕੋਈ ਬਹੁਤਾ ਰਿਸਪੋਂਸ ਉਸ ਰੂਪ ਦੇ ਵਿੱਚ ਨਹੀਂ ਮਿਲਿਆ। ਠੀਕ ਹੈ, ਬੀਜੇਪੀ ਦੇ ਆਪਣੇ ਜਿਹੜੇ ਵਰਕਰ ਹੈ ਉਹ ਜਾਂਦੇ ਰਹੇ ਹਰ ਥਾਂ ਤੇ, ਪਰ ਜਿੱਦਾਂ ਇਹ ਸੀ ਕਿ ਪੰਜਾਬ ਦੇ ਵਿੱਚ ਸ਼ਾਇਦ ਏਦਾਂ ਦਾ ਕੋਈ ਜਿਹੜਾ ਹੈ ਹੁੰਗਾਰਾ ਮਿਲੂਗਾ, ਕਿਉਂਕਿ ਕਈ ਥਾਵਾਂ ਤੇ ਮੀਡੀਆ ਦੇ ਸਾਹਮਣੇ ਵੀ, ਇੱਥੋਂ ਤੱਕ ਕਿ ਜਿਹੜਾ ਪਬਲਿਕ ਬ੍ਰੌਡਕਾਸਟਰ ਹੈ ਦੂਰਦਰਸ਼ਨ ਆਲ ਇੰਡੀਆ ਰੇਡੀਓ, ਉਹਨੂੰ ਵੀ ਇਹਦੇ ਲਈ ਜਿਹੜਾ ਹੈ ਉਹ ਵਰਤਿਆ ਗਿਆ ਤੇ ਉਹ ਇਸ ਮੁਹਿੰਮ ਦੇ ਵਿੱਚ ਜਿਹੜੇ ਕੋਈ ਠੋਸ ਗੱਲਾਂ ਕਰਨ ਦੀ ਬਜਾਏ ਕੁਛ ਲੇਡੀਜ਼ ਨੂੰ, ਉਹਨਾਂ ਮਾਵਾਂ ਨੂੰ ਜਿਹੜਾ ਹੈ ਉਹ ਲਿਆ ਕੇ ਪੇਸ਼ ਕੀਤਾ ਗਿਆ, ਸਟੇਜ ਤੇ ਵੀ ਲਿਆਂਦਾ ਗਿਆ ਕਿ ਉਹਨਾਂ ਦੇ ਬੱਚੇ ਨਸ਼ਿਆਂ ਨਾਲ ਮਰ ਗਏ ਨੇ ਜਾਂ ਨਸ਼ਿਆਂ ਦਾ ਸ਼ਿਕਾਰ ਹੋਏ ਨੇ, ਪਹਿਲਾਂ ਉਹਨਾਂ ਦਾ ਪਤੀ ਨਸ਼ਿਆਂ ਦਾ ਸ਼ਿਕਾਰ ਸੀ ਤੇ ਉਹ ਸਿੱਧਾ ਸਿੱਧਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਇਹਦੇ ਤੇ ਕੁਛ ਜਿਹੜਾ ਉਹ ਨਹੀਂ ਕਰ ਰਹੀ, ਕਿਉਂਕਿ ਬੀਜੇਪੀ ਦੇ ਜਿਹੜੇ ਲੀਡਰਾਂ ਦੇ ਵੀ ਏਦਾਂ ਦੇ ਬਿਆਨ ਜਿਹੜੇ ਉਹ ਆ ਰਹੇ ਨੇ। ਤੇ ਹੁਣ ਜਿਹੜਾ ਇਹ ਇਸ਼ੂ ਹੈ ਇਹਦੇ ਤੇ ਖਾਸ ਕਰਕੇ ਅਕਾਲੀ ਦਲ ਵੀ ਜਿਹੜਾ ਹੈ ਉਹ ਨਾਲ ਜੁੜ ਗਿਆ, ਇਹ ਜਿਹੜਾ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਲਾ ਜਿਹੜਾ ਇਸ਼ੂ ਹੈ ਜਿਹਦੇ ਚ ਤੇ ਇਹ ਕਿਹਾ ਗਿਆ ਕਿ ਇਹ ਜੋ ਸਾਰਾ ਕੁਛ ਹੈ ਇਹਦੇ ਤੇ ਕਿਸੇ ਬਾਹਰੀ ਤਾਕਤ ਨੇ ਕਰਵਾਇਆ ਤੇ ਇਹੀ ਗੱਲ ਜਿਹੜੀ ਹੈ ਉਹ ਟੇਢੇ ਤਰੀਕੇ ਦੇ ਨਾਲ ਅਕਾਲ ਤਖ਼ਤ ਦੇ ਜਥੇਦਾਰ ਨੇ ਜਿਹੜੀ ਆ ਉਹ ਕੀਤੀ ਹੈ ਕੁਲਦੀਪ ਸਿੰਘ ਗੜਗਾ ਜੀ ਨੇ। ਹਾਲਾਂਕਿ ਪਹਿਲਾਂ ਇਹ ਪਹਿਲੀ ਵਾਰ ਹੈ ਕੋਈ ਜਦੋਂ ਕੋਈ ਜਥੇਦਾਰ ਕੋਈ ਇਸ ਤਰ੍ਹਾਂ ਦੀ ਘਟਨਾ ਤੇ ਬੋਲਿਆ ਹੋਵੇ, ਹਾਲਾਂਕਿ ਨਾ ਉਹਦੇ ਨਾਲ ਕੋਈ ਸਿੱਖਾਂ ਦਾ ਲੈਣਾ ਦੇਣਾ, ਕਿਉਂਕਿ ਅਕਾਲ ਤਖ਼ਤ ਸਾਹਿਬ ਤਾਂ ਸਿੱਖਾਂ ਦੇ ਖਾਸ ਕਰਕੇ ਜਾਂ ਸਿੱਖ ਧਰਮ ਦੇ ਨਾਲ ਜਿਹੜੀ ਸੰਬੰਧਤ ਉਹਦੇ ਲਈ ਹੈ, ਪਰ ਉਹ ਤੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਪੰਜਾਬੀਆਂ ਦਾ ਖਾਸਾ ਨਹੀਂ ਹੈ। ਜਿਹੜੀ ਬੋਲੀ ਬੀਜੇਪੀ ਵਾਲੇ ਬੋਲਦੇ ਹੈ ਕਿ ਬਾਹਰੋਂ ਆਏ ਲੋਕਾਂ ਨੇ ਕਰਵਾਇਆ, ਬਾਹਰੋਂ ਜਿਹੜੇ ਕੌਣ ਅੰਦਰ ਘੁਸਪੈਠ ਕਰ ਗਏ ਤੇ ਇਹ ਵਿਦਿਆਰਥੀ ਨਹੀਂ ਸੀ ਤੇ ਇਸ ਤਰ੍ਹਾਂ ਦੀ, ਉਹੀ ਬੋਲੀ ਜਿਹੜੀ ਹੈ ਉਹ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਬੋਲ ਰਹੇ ਨੇ, ਉਹੀ ਬੋਲੀ ਜਿਹੜੇ ਹੈ ਕੁਲਦੀਪ ਸਿੰਘ ਗੜਗੱਜ ਬੋਲ ਰਹੇ ਨੇ ਤੇ ਖੈਰ ਜੋ ਬੀਜੇਪੀ ਨੇ ਕਹਿਣਾ ਉਹ ਤਾਂ ਬੀਜੇਪੀ ਤਾਂ ਇਹ ਗੱਲ ਜਿਹੜੀ ਹੈ ਉਹ ਕਹੀ ਰਹੀ ਹੈ ਤੇ ਸੋ ਉੱਥੋਂ ਇੱਥੋਂ ਹੁਣ ਇਹ ਲੱਗਦਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਜੋ ਸੂਬਾ ਸਰਕਾਰ ਹੈ ਇਹਨੂੰ ਜ਼ਿੰਮੇਵਾਰੀ ਸਾਰੀ ਇਸਦੀ ਇਹਦੇ ਤੇ ਸੁੱਟਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇੱਥੋਂ ਤੱਕ ਕਿ ਜਿਹੜੇ ਰਵਨੀਤ ਵਿੱਟੂ ਨੇ ਜਿਹੜੀ ਇਹ ਗੱਲ ਕੀਤੀ ਹੈ ਤੇ ਕਿ ਉਹਨੇ ਜਾਣ ਬੁੱਝ ਕੇ ਜਿਹੜਾ ਹੈਗਾ ਇਹਨੂੰ ਸਾਰੇ ਨੂੰ ਜਿਹੜਾ ਐਂਟੀ ਡਰੱਗ ਜਿਹੜਾ ਯਾਤਰਾ ਜਿਹੜੀ ਚੱਲੀ ਹੈ ਤੇ ਉਹਨੂੰ ਖਰਾਬ ਕਰਨ ਵਾਸਤੇ ਇਹ ਸਾਰਾ ਕੁਛ ਕੀਤਾ ਤੇ ਇਸੇ ਕਰਕੇ ਉੱਥੇ ਇਹ ਸਾਰਾ ਕੁਛ ਹੋਣ ਦਿੱਤਾ ਨਹੀਂ, ਕਦੇ ਏਦਾਂ ਭੰਨ ਤੋੜ ਦੀ ਕਾਰਵਾਈ ਏਦਾਂ ਨਹੀਂ ਹੋਈ। ਹਾਲਾਂਕਿ ਇਹ ਕੋਈ ਪਹਿਲੀ ਗੱਲ ਨਹੀਂ, ਜਦੋਂ ਵਿਦਿਆਰਥੀ ਭੜਕਦੇ ਆਮ ਤੌਰ ਤੇ ਇਹ ਅੱਗਾਂ ਲਾਉਣ ਵਾਲੀ ਬੱਸਾਂ ਨੂੰ ਸਾੜਨ ਵਾਲੀ, ਕਿੰਨੀਆਂ ਹੀ ਇੱਥੇ ਅੰਦੋਲਨ ਹੋਏ ਨੇ ਵਿਦਿਆਰਥੀ ਅੰਦੋਲਨ ਤੇ ਏਦਾਂ ਦੀਆਂ ਜਿਹੜੀਆਂ ਉਹ ਘਟਨਾਵਾਂ ਅਕਸਰ ਵਾਪਰ ਜਾਂਦੀਆਂ ਨੇ ਤੇ ਉਹਨਾਂ ਨੇ ਨਾਲ ਇਹ ਵੀ ਗੱਲ ਕੀਤੀ ਕਿ ਜਿਹੜਾ ਮਿਸਟਰ ਅਸ਼ੋਕ ਮਿੱਤਲ ਜਿਹੜੇ ਰਾਜ ਸਭਾ ਦੇ ਐਮ ਪੀ ਨੇ ਉਹ ਆਮ ਆਦਮੀ ਪਾਰਟੀ ਛੱਡ ਕੇ ਜਿਹੜਾ ਹੈ ਉਹ ਇਹਦੇ ਚ ਆ ਗਏ ਬੀਜੇਪੀ ਚ ਵੀ, ਇਸ ਕਰਕੇ ਵੀ ਜਿਹੜੀ ਹੈ ਸੂਬਾ ਸਰਕਾਰ ਨੇ ਇਹ ਜਾਣ ਬੁੱਝ ਕੇ ਇਹ ਸਾਰਾ ਕੁਛ ਕਰਵਾਇਆ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਕਾਂਗਰਸ ਇਹਨਾਂ ਮਾਮਲਿਆਂ ਤੇ, ਕਿਉਂਕਿ ਕਾਂਗਰਸ ਵੈਸੇ ਬੀਜੇਪੀ ਦੇ ਪੂਰਾ ਖਿਲਾਫ਼ ਹੈ ਪਰ ਇਹਨਾਂ ਮਾਮਲਿਆਂ ਚ ਪੰਜਾਬ ਚ ਜਿਹੜੀ ਹੈ ਕਾਂਗਰਸ ਦੀ ਸੁਰ ਕੁਛ ਹੋਰ ਹੁੰਦੀ ਹੈ ਤੇ ਇਹਦੇ ਚ ਜਿਹੜੇ ਹੈ ਕਾਂਗਰਸ ਦੇ ਗੁਰਦਾਸਪੁਰ ਤੋਂ ਐਮ ਪੀ ਨੇ ਉਹਨਾਂ ਨੂੰ ਵੀ ਨੇ ਵੀ ਇਹੀ ਗੱਲ ਕੀਤੀ ਕਿ ਬਾਹਰੋਂ ਕੋਈ ਆਏ ਤੱਤਾਂ ਨੇ ਇਹ ਕਾਰਵਾਈ ਕੀਤੀ ਹੈ ਤੇ ਇਹੀ ਇਸੇ ਤਰੀਕੇ ਦੀ ਜਿਹੜੀ ਗੱਲ ਹੈ ਉਹ ਜਿਹੜੇ ਰਾਜਾ ਵੜਿੰਗ ਜਿਹੜੇ ਪ੍ਰਧਾਨ ਹੈ ਉਹਨਾਂ ਨੇ ਜਿਹੜੀ ਇਹ ਗੱਲ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਜਿਹੜਾ ਪਾਰਲੀਮੈਂਟ ਮਾਫ਼ ਕਰਨਾ ਜਿਹੜੇ ਵਿਧਾਨ ਸਭਾ ਦੇ ਵਿੱਚ ਅਪੋਜੀਸ਼ਨ ਦੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਨੇ ਵੀ ਜਿਹੜੀ ਹੈ ਇਹ ਜਿਹੜੀਆਂ ਇਹ ਗੱਲ ਜਿਹੜੀ ਹੈ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਹੈ ਉਹ ਇਸ ਤੇ ਚਿੰਤਾ ਜ਼ਾਹਰ ਕਰਦੇ ਨੇ ਜਿਹੜੇ ਵਿਦਿਆਰਥੀ ਨੇ ਤੇ, ਪਰ ਯੂਨੀਵਰਸਿਟੀ ਵੱਲ ਕਿਸੇ ਵੀ ਲੀਡਰ ਨੇ ਨਾ ਕਾਂਗਰਸ ਨੇ ਨਾ ਅਕਾਲੀ ਦਲ ਨੇ ਤੇ ਇਹ ਇਸ਼ਾਰਾ ਨਹੀਂ ਕੀਤਾ ਕਿ ਉੱਥੇ ਦਾ ਜਿਹੜਾ ਅੰਦਰੂਨੀ ਪ੍ਰਬੰਧ ਹੈ ਉੱਥੇ ਉਹ ਕੀ ਹੈ, ਉਹਨਾਂ ਕੋਲ ਸਿਕਿਉਰਿਟੀ ਦਾ ਕੀ ਸਿਸਟਮ ਹੈ, ਇਹ ਬਿਲਕੁਲ ਨਹੀਂ। ਇਹ ਸਾਰਿਆਂ ਨੇ ਜਿਹੜਾ ਹੈ ਉਹ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਸੂਬਾ ਸਰਕਾਰ ਹੈ ਜਿਹੜੀ ਉਹਦੇ ਤੇ ਮਰ ਦਿੱਤੀ ਜਾਵੇ, ਹਾਲਾਂਕਿ ਚਲੋ ਬੀਜੇਪੀ ਦਾ ਤਾਂ ਇਹ ਨਿਸ਼ਾਨਾ ਹੀ ਖਾਸ ਹੈ ਤੇ ਇਹ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਜਿਹੜੇ, ਹਾਲਾਂਕਿ ਜਾਖੜ ਸਾਹਿਬ ਹੁਣ ਪ੍ਰਧਾਨ ਨਹੀਂ ਰਹੇ ਤੇ ਜਾਖੜ ਸਾਹਿਬ ਇੱਕ ਸਮਝਦਾਰ ਆਗੂ ਵਜੋਂ ਮੰਨੇ ਜਾਂਦੇ ਸੁਨੀਲ ਜਾਖੜ ਤੇ, ਪਰ ਹੁਣ ਉਹਨਾਂ ਨੇ ਵੀ ਜਿਹੜੀ ਹੈ ਉਹ ਸੇਮ ਹੀ ਇਹ ਗੱਲ ਕੀਤੀ ਹੈ ਕਿ ਦੋ ਦਿਨ ਪਹਿਲਾਂ ਜਦੋਂ ਅਮਿਤ ਸ਼ਾਹ ਦਾ ਜਲੰਧਰ ਦਾ ਦੌਰਾ ਹੈ ਤੇ ਇਹ ਘਟਨਾ ਜਿਹੜੀ ਇੱਥੇ ਕਿਵੇਂ ਜਿਹੜੀ ਆ ਉਹ ਵਾਪਰ ਗਈ। ਸੋ ਇਹ ਜਿਹੜੀ ਦੇਖੋ ਇਹ ਪੈਰਲਲ ਦੋ ਯੂਨੀਵਰਸਿਟੀਆਂ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ। ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕੱਲ ਵੀ ਕਿ ਇਹ ਪਹਿਲੀ ਗੱਲ ਨਹੀਂ ਕਿ ਇਹ ਸਿਰਫ ਪੰਜਾਬ ਦੀਆਂ ਯੂਨੀਵਰਸਿਟੀ ਦੇ ਵਿੱਚ ਹੀ ਇੱਦਾਂ ਦੀ ਮਸਲਾ ਹੋਇਆ, ਭਾਵੇਂ ਸੁਸਾਈਡ ਹੋਵੇ ਭਾਵੇਂ ਹੋਰ, ਇਹ ਰਾਜਸਥਾਨ ਦੇ ਵਿੱਚ ਵੀ ਕਿੰਨੇ ਵਾਰੀ ਇਹ ਕੇਸ ਸਾਹਮਣੇ ਆਏ ਨੇ ਤੇ ਮਹਾਰਾਸ਼ਟਰ ਦੇ ਵਿੱਚ ਹੋਰਨਾਂ ਸੂਬਿਆਂ ਦੇ ਵਿੱਚ ਵੀ ਇਹ ਮਾਮਲੇ ਜਿਹੜੇ ਸਾਹਮਣੇ ਆਏ ਨੇ, ਪਰ ਇਸ ਤਰ੍ਹਾਂ ਦਾ ਕਿਸੇ ਨੇ ਕਦੇ ਵੀ ਸਿਆਸੀ ਤੌਰ ਤੇ ਜਿਹੜੀ ਹੈ ਕਿਸੇ ਦੂਜੀ ਪਾਰਟੀ ਦੇ ਖਿਲਾਫ ਜਾਂ ਦੂਜੀ ਸਰਕਾਰ ਦੇ ਖਿਲਾਫ ਇਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀ ਨਹੀਂ ਕੀਤੀ। ਹੁਣ ਇੱਥੋਂ ਇੱਕ ਗੱਲ ਜਿਹੜੀ ਆ ਉਹ ਸਾਫ ਲੱਗਦੀ ਹੈ, ਝਲਕਦੀ ਕਾਂਗਰਸ ਦੇ ਬਿਆਨਾਂ ਤੋਂ ਵੀ ਤੇ ਅਕਾਲੀ ਦਲ ਦੇ ਤੋਂ ਵੀ। ਚਲੋ ਬੀਜੇਪੀ ਤਾਂ ਹੈ ਹੀ ਹੈ ਕਿਉਂਕਿ ਬੀਜੇਪੀ ਦਾ ਤਾਂ ਹੁਣ ਮੁੱਖ ਨਿਸ਼ਾਨਾ ਹੀ ਇਹ ਹੈ 2027 ਦੀ ਜਿਹੜੀ ਇਲੈਕਸ਼ਨ ਆ, ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਵੀ ਕਿਤੇ ਕੁਛ ਜਿਹੜੀਆਂ ਡਿਵੈਲਪਮੈਂਟ ਦੀਆਂ ਐਕਟੀਵਿਟੀ ਆ ਸਰਕਾਰ ਦੀਆਂ ਜਾਂ ਹੋਰ ਆ ਕਿਤੇ ਸਰਕਾਰ ਰਿਪੀਟ ਨਾ ਕਰ ਜੇ, ਤੇ ਵਾਰ ਵਾਰ ਜਿਹੜੀ ਗੱਲ ਹੈ ਫਿਰ ਉਹ ਸਰਕਾਰ ਦੇ ਉੱਪਰ ਲਿਆ ਕੇ ਜਿਹੜੀ ਸੁੱਟੀ ਜਾਂਦੀ ਹੈ ਤੇ ਕਿ ਕੋਈ ਵੀ ਕੋਈ ਕਿਸੇ ਤਰੀਕੇ ਦਾ ਬਹਾਨਾ ਬਣੇ। ਹੁਣ ਜਿਹੜਾ ਨਸ਼ਿਆਂ ਵਾਲਾ ਜਿਹੜੀ ਗੱਲ ਹੈ ਤੇ ਉਹ ਇੱਕ ਪਾਸੇ ਸਰਕਾਰ ਆਪਣਾ ਇਹ ਚਲਾ ਰਹੀ ਹੈ ਕਿ ਜਿਹੜੀ ਹੈ ਯੁੱਧ ਨਸ਼ਿਆਂ ਵਿਰੁੱਧ, ਤੇ ਫਿਰ ਲਗਾਤਾਰ ਸੰਗਰੂਰ ਦੇ ਵਿੱਚ ਦੋ ਤਿੰਨ ਘਟਨਾਵਾਂ ਏਦਾਂ ਦੀਆਂ ਵਾਪਰੀਆਂ ਜਿੱਥੇ ਇਹ ਹੋਇਆ ਕਿ ਇੱਕ ਵਿਅਕਤੀ ਨੇ ਚਲੋ ਕਾਲਾ ਝੰਡਾ ਜਿਹੜਾ ਸੀਗਾ ਉਹ ਵਿਖਾਤਾ ਤੇ ਉਹਦੇ ਤੇ ਸਾਰੀਆਂ ਵਿਰੋਧੀ ਧਿਰਾਂ ਏਦਾਂ ਹੋ ਗਈਆਂ ਕਿ ਬਹੁਤ ਵੱਡਾ ਕਹਿਰ ਹੋ ਗਿਆ ਤੇ ਉੱਥੇ ਇਕੱਠੀਆਂ ਹੋ ਗਈਆਂ, ਮਨੁੱਖੀ ਅਧਿਕਾਰ ਸੰਗਠਨ ਵੀ ਜਿਹੜਾ ਹੈਗਾ ਉੱਥੇ ਪਹੁੰਚ ਗਿਆ। ਤੇ ਇਸੇ ਤਰ੍ਹਾਂ ਗੁਲਜ਼ਾਰ ਸਿੰਘ ਵਾਲੀ ਤੇ ਜਿਹੜੀ ਘਟਨਾ ਹੈ ਜਿਹਨੇ ਸੁਸਾਈਡ ਕਰ ਲਿਆ ਜ਼ਹਿਰ ਖਾ ਕੇ, ਇਹ ਕਹਿ ਕੇ ਕਿ ਮੇਰਾ ਪੁੱਤਰ ਹੈ ਉਹ ਨਸ਼ਿਆਂ ਚ ਪਿਆ ਹੋਇਆ। ਤੇ ਦੇਖੋ ਨਸ਼ਿਆਂ ਦਾ ਜਿਹੜਾ ਇਹ ਬੁਰਾਈ ਹੈ ਇਹ ਤਾਂ ਹੈ ਨਹੀਂ ਕਿ ਇਹ ਸਰਕਾਰ ਆਉਣ ਤੋਂ ਬਾਅਦ ਹੋਈ ਹੈ, ਇਹ ਤਾਂ ਇਸ ਤੋਂ ਵੀ ਪਹਿਲੀ ਸਰਕਾਰ ਤੋਂ ਪਹਿਲਾਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਵੇਲੇ ਤੋਂ ਜਿਹੜੀ ਹੈ ਉਹ ਚੱਲ ਰਹੀ ਹੈ। ਤੇ ਪਰ ਹੁਣ ਇਸ ਤਰੀਕੇ ਨੂੰ ਲੈ ਕੇ ਸਾਰਾ ਹੀ ਜਿਹੜਾ ਹੈਗਾ ਜ਼ੋਰ ਇਹਨਾਂ ਵਿਰੋਧੀ ਪਾਰਟੀਆਂ ਦਾ ਇਹ ਲੱਗਿਆ ਹੋਇਆ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬੀਜੇਪੀ ਵੀ ਇਸ ਗੱਲ ਤੇ ਉਹਨਾਂ ਕੁਛ ਲੇਡੀਜ਼ ਨੂੰ ਲਿਆ ਕੇ ਉਹਨਾਂ ਨੇ ਨਾ ਹੀ ਰੱਖਿਆ ਕਿ ਮਾਵਾਂ ਦੀ ਜਿਹੜੀ ਹੈ ਪੁਕਾਰ ਜਾਂ ਮਾਵਾਂ ਦੀ ਵੰਗਾਰ ਏਦਾਂ ਦੀ, ਕਿਉਂਕਿ ਪੰਜਾਬ ਸਰਕਾਰ ਨੇ ਜੋ ਔਰਤਾਂ ਨੂੰ 1000 ਰੁਪਇਆ ਮਹੀਨਾ ਤੇ 1500 ਰੁਪਇਆ ਮਹੀਨਾ ਦੇਣ ਦੀ ਸਕੀਮ ਦਾ ਨਾ ਹੀ ਮਾਵਾਂ ਧੀਆਂ ਸਤਿਕਾਰ ਯੋਜਨਾ ਰੱਖਿਆ ਹੋਇਆ, ਉਹਦੇ ਇਸ ਤਰੀਕੇ ਦੇ ਨਾਲ ਜਿਹੜਾ ਇਹ ਨਸ਼ਿਆਂ ਵਿਰੁੱਧ ਮੁਹਿੰਮ ਦੇ ਵਿੱਚ ਇਹ ਬੀਜੇਪੀ ਨੇ ਜੋ ਇੱਥੇ ਕੋਸ਼ਿਸ਼ ਕੀਤੀ, ਪਰ ਉਸ ਤਰ੍ਹਾਂ ਦਾ ਰਿਸਪੋਂਸ ਪਾਰਟੀ ਨੂੰ ਜਿਹੜਾ ਹੈ ਉਹ ਨਹੀਂ ਮਿਲਿਆ। ਸ਼ਾਇਦ ਉਹਦੇ ਤੋਂ ਵੀ ਸ਼ਾਇਦ ਬੁਖਲਾਹਟ ਚ ਆ ਕੇ ਏਦਾਂ ਦੀ ਜਿਹੜੀ ਬਿਆਨਬਾਜ਼ੀ ਹੈ ਉਹ ਕੀਤੀ ਜਾ ਰਹੀ ਹੈ। ਪਰ ਮਸਲੇ ਹੋਰ ਬਹੁਤ ਨੇ, ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਨੇ ਸਾਰਾ ਕੁਛ ਇੱਥੇ ਠੀਕ ਕਰਤਾ ਜਾਂ ਹੋਰ, ਤੇ ਜਿਹੜੇ ਮਸਲਿਆਂ ਦੇ ਉੱਤੇ ਵਿਰੋਧੀ ਪਾਰਟੀਆਂ ਵਿਰੋਧੀ ਧਿਰਾਂ ਭਾਵੇਂ ਉਹ ਕਾਂਗਰਸ ਹੈ ਭਾਵੇਂ ਅਕਾਲੀ ਦਲ ਹੈ ਭਾਵੇਂ ਬੀਜੇਪੀ ਹੈ, ਉਹ ਬਿਲਕੁਲ ਹੀ ਚੁੱਪ ਨੇ ਤੇ ਉਹਨਾਂ ਤੇ ਉਹਨਾਂ ਦਾ ਨਾ ਕਿਤੇ ਕੋਈ ਉਹ ਜਨਤਕ ਇਕੱਠ ਕਰ ਰਹੇ ਨੇ ਨਾ ਕਿਤੇ ਹੋਰ ਕੋਈ ਗੱਲ ਕਰ ਰਹੇ ਨੇ, ਸਿਰਫ ਤੇ ਸਿਰਫ ਇੱਕ ਨਸ਼ਿਆਂ ਵਾਲੀ ਗੱਲ ਨੂੰ ਵਾਰ ਵਾਰ ਰਿਪੀਟ ਕੀਤਾ ਜਾਂਦਾ ਤੇ ਜਾਂ ਫਿਰ ਲਾ ਐਂਡ ਆਰਡਰ ਦੀ ਜਿਹੜੀ ਆ ਉਸ ਗੱਲ ਨੂੰ ਰਿਪੀਟ ਕੀਤਾ ਜਾਂਦਾ। ਤੇ ਲਾ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹ ਲਗਭਗ ਜਿੱਦਾਂ ਦੀ ਪੂਰੇ ਦੇਸ਼ ਦੇ ਵਿੱਚ ਹੈ ਉਦਾਂ ਦੀ ਪੰਜਾਬ ਦੇ ਵਿੱਚ ਹੈ, ਪੰਜਾਬ ਨੂੰ ਕੋਈ ਉਸ ਤੋਂ ਅਲੈਦਾ ਕਰਕੇ ਜਿਹੜਾ ਨਹੀਂ ਦੇਖਿਆ ਜਾ ਸਕਦਾ, ਪਰ ਕਿਉਂਕਿ ਕੋਈ ਮੁੱਦਾ ਹੋਰ ਹੈ ਨਹੀਂ ਤੇ ਜਿਹੜੇ ਮੁੱਦੇ ਹੈ ਉਹਨਾਂ ਦੇ ਉੱਤੇ ਇਹ ਕੰਸੋਲੀਡੇਟ ਹੋ ਨਹੀਂ ਰਹੇ, ਨਾ ਕਾਂਗਰਸ ਕਰ ਰਹੀ ਹੈ ਕੁਛ। ਮੁੱਦੇ ਤਾਂ ਬਹੁਤ ਨੇ ਇੱਥੇ, ਬੇਰੁਜ਼ਗਾਰੀ ਦਾ ਜਿਹੜਾ ਹੈਗਾ ਉਹ ਮੁੱਦਾ ਜਿਹੜਾ ਸਭ ਤੋਂ ਵੱਡਾ ਹੈ, ਤੇ ਜਿਹੜੀਆਂ ਹੋਰ ਸਮੱਸਿਆਵਾਂ ਨੇ ਜਿਹੜੀਆਂ ਇਹੋ ਜਿਹੀਆਂ ਸਮੱਸਿਆਵਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਕੇਂਦਰ ਨਾਲ ਵੀ ਜਾ ਕੇ ਜੁੜਦੀਆਂ ਨੇ ਤੇ ਉਹ ਸਮੱਸਿਆਵਾਂ ਨੇ। ਚਲੋ ਬੀਜੇਪੀ ਤਾਂ ਨਹੀਂ ਉਠਾਏਗੀ ਉਹਨਾਂ ਨੂੰ, ਕਾਂਗਰਸ ਅਕਾਲੀ ਦਲ ਇਹ ਪਾਰਟੀਆਂ ਦਾ ਜਿਹੜੀਆਂ ਉਹਨਾਂ ਸਮੱਸਿਆਵਾਂ ਨੂੰ ਉਠਾ ਸਕਦੀਆਂ ਨੇ। ਜਾਂ ਪਿੱਛੇ ਹੁਣ ਜਿਹੜਾ ਵੋਟਾਂ ਵਾਲਾ ਇਸ਼ੂ ਹੈ ਇਹ ਪੰਜਾਬ ਦੇ ਵਿੱਚ ਇਹਦੇ ਤੇ ਕੋਈ ਵੀ ਜਿਹੜਾ ਹੈ ਉਹ ਰਿਐਕਸ਼ਨ ਨਹੀਂ ਹੈ, ਤੇ ਇੰਨਾ ਕੁਛ ਹੋਇਆ ਦਿੱਲੀ ਦੇ ਵਿੱਚ ਦੋ ਚੋਣ ਕਮਿਸ਼ਨਰਾਂ ਨੇ ਆਪਣੇ ਇਤਰਾਜ਼ ਕੀਤੇ ਆ ਉਹ ਦਰਜ ਕਰਾਏ ਆ, ਤੇ ਇੱਥੇ ਇਹ ਲੱਗਦਾ ਕਿ ਕੋਈ ਇਸ ਗੱਲ ਦਾ ਅਸਰ ਹੀ ਨਹੀਂ, ਹਾਲਾਂਕਿ ਅਸਰ ਸਭ ਤੋਂ ਵੱਧ ਇੱਥੇ ਹੋਣਾ ਚਾਹੀਦਾ, ਉਹਦਾ ਰਿਐਕਸ਼ਨ ਸਭ ਤੋਂ ਵੱਧ ਇੱਥੋਂ ਹੋਣਾ ਚਾਹੀਦਾ, ਕਿਉਂਕਿ ਜਿਹੜੀਆਂ 27 ਦੇ ਵਿੱਚ ਸਭ ਤੋਂ ਪਹਿਲਾਂ ਚੋਣਾਂ ਜਿਹੜੀਆਂ ਇੱਥੇ ਫਰਵਰੀ ਦੇ ਵਿੱਚ ਹੋਣੀਆਂ ਨੇ ਤੇ ਛੇਤੀ ਉਹਨਾਂ ਦਾ ਐਲਾਨ ਵੀ ਹੋਣ ਵਾਲਾ, ਤੇ ਪਰ ਉਸ ਪਾਸੇ ਜਿਹੜਾ ਨਾ ਕਾਂਗਰਸ ਕੋਈ ਧਿਆਨ ਧਰਦੀ ਹੈ ਨਾ ਹੋਰ। ਠੀਕ ਹੈ ਕਿਤੇ ਛਿੱਟ ਮੁੱਟ ਛੋਟਾ ਮੋਟਾ ਕੋਈ ਰੈਲੀ ਕਰ ਲਈ ਜਾਂ ਉੱਥੇ ਕਿਤੇ ਵਰਕਰਾਂ ਨੂੰ ਸੰਬੋਧਨ ਕਰਤਾ ਇੰਨੀ ਕੁ, ਪਰ ਲਾਮਬੰਦੀ ਜਿਹੜੀ ਉਹ ਕਿਤੇ ਨਹੀਂ। ਹੁਣ ਜਦੋਂ ਵੀ ਕੋਈ ਏਦਾਂ ਦਾ ਇਸ਼ੂ ਆਉਂਦਾ ਤੇ ਹੁਣ ਹਾਲਾਂਕਿ ਇਸ਼ੂ ਤਾਂ ਇਹ ਯੂਨੀਵਰਸਿਟੀ ਦੇ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਲੈ ਕੇ ਹੈ, ਤੇ ਇਸ਼ੂ ਤਾਂ ਇਹ ਹੈ ਜੇ ਕਾਂਗਰਸ ਉਠਾਉਣਾ ਚਾਹੇ ਕਿ ਜਿਹੜੀਆਂ ਇੱਥੋਂ ਦੀਆਂ ਸਰਕਾਰੀ ਯੂਨੀਵਰਸਿਟੀਜ਼ ਨੇ ਉਹਨਾਂ ਵੱਲ ਸਰਕਾਰਾਂ ਕਿਉਂ ਨਹੀਂ ਧਿਆਨ ਦੇ ਰਹੀਆਂ ਜਾਂ ਸੂਬਾ ਸਰਕਾਰ ਵੀ ਕਿਉਂ ਨਹੀਂ ਧਿਆਨ ਦੇ ਰਹੀ? ਇਹ ਗੱਲ ਸੂਬਾ ਸਰਕਾਰ ਨੂੰ ਪੁੱਛੀ ਜਾ ਸਕਦੀ ਹੈ, ਬਜਾਏ ਇਸ ਦੇ ਕਿ ਅਮਿਤ ਸ਼ਾਹ ਦੇ ਦੌਰੇ ਨੂੰ ਧਿਆਨ ਚ ਕਰ ਜਾਂ ਦੇਖਦਿਆਂ ਇੱਦਾਂ ਦੀ ਘਟਨਾ ਤਾਂ ਵਾਪਰੀ ਹੈ। ਸੋ ਪੋਲੀਟੀਕਲ ਪਾਰਟੀਆਂ ਕੋਲੇ ਉਸ ਰੂਪ ਦੇ ਵਿੱਚ ਨਾ ਉਹਨਾਂ ਦਾ ਲੋਕਾਂ ਨਾਲ ਕੋਈ ਕੰਸਰਨ ਰਿਹਾ, ਨਾ ਕੋਈ ਮੁੱਦਾ ਰਿਹਾ। ਸਿਰਫ ਤੇ ਸਿਰਫ ਉਹਨਾਂ ਕੋਲ ਇਹ ਹੈ ਕਿ ਜਿਹੜੀਆਂ ਹੈ ਚੋਣਾਂ ਚ ਜਿੱਤ ਕਿਵੇਂ ਪ੍ਰਾਪਤ ਕੀਤੀ ਜਾਵੇ ਤੇ ਫਿਰ ਆਪਾਂ ਰਾਜ ਭਾਗ ਜਿਹੜਾ ਹੈ ਉਹ ਕਿਵੇਂ ਲਿਆ ਜਾਵੇ। ਸੋ ਜੋ ਵੀ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਉਹਨਾਂ ਨੂੰ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜੋੜ ਕੇ ਜਿਹੜਾ ਹੈ ਇਸ ਤਰੀਕੇ ਨਾਲ ਇੱਦਾਂ ਵੇਖਿਆ ਜਾਂਦਾ ਹੈ। ਹਾਲਾਂਕਿ ਇਹਦੇ ਤੇ ਇੰਡੀਪੈਂਡੈਂਟ ਜਿਹੜੀ ਆ ਉਹ ਗੱਲ ਕਰਨ ਦੀ ਲੋੜ ਹੈ, ਇਹਦੇ ਨਾਲ ਸਾਡੇ ਐਜੂਕੇਸ਼ਨ ਸਿਸਟਮ ਨੂੰ ਖੰਗਾਲਣ ਦੀ ਲੋੜ ਹੈ, ਤੇ ਉਸ ਪਾਸੇ ਕਿਸੇ ਨੇ ਗੱਲ ਹੀ ਨਹੀਂ ਕੀਤੀ। ਗੱਲ ਸਾਰੀ ਜਿਹੜੀ ਕਰਕੇ ਉਹ ਹੈ ਕਿ ਬਾਹਰੀ ਬੰਦੇ ਵੜ ਗਏ ਜੀ, ਉਹਨਾਂ ਨੇ ਇੱਦਾਂ ਕੀਤਾ ਜੀ, ਉਹਨਾਂ ਦੇ ਕਹਿਣ ਤੇ ਸ਼ੀਸ਼ੇ ਭੰਨੇ ਗਏ ਹੋਰ। ਇਹ ਤਾਂ ਕਿ ਸਾਰਾ ਤੇ ਸਾਰੀ ਜਿਹੜੀ ਗਾਜ ਹੈ ਗੱਲ ਉਹ ਸਰਕਾਰ ਤੇ ਸੁੱਟੀ ਜਾਵੇ ਤੇ ਯੂਨੀਵਰਸਿਟੀਜ਼ ਨੂੰ ਜਿਹੜੀਆਂ ਪ੍ਰਸ਼ਾਸਨ ਉਹ ਚੋਂ ਮੁਕਤ ਕੀਤਾ ਜਾਵੇ।
0: ਸੋ ਇੱਥੇ ਕੀ ਇਹ ਚੀਜ਼ਾਂ ਧਿਆਨ ਦੇ ਵਿੱਚ ਨਹੀਂ ਰੱਖੀਆਂ ਜਾਂਦੀਆਂ? ਬੜੇ ਪੁਰਾਣੇ ਪੁਰਾਣੇ ਸਿਆਸਤਦਾਨ ਨੇ, ਸਾਰੀਆਂ ਪਾਰਟੀਆਂ ਦੇ ਵਿੱਚ ਹੰਡੇ ਵਰਤੇ ਨੇ। ਸੋ ਵੱਧ ਮੈਂ ਕਹੂੰਗਾ ਸਰਕਾਰ ਦੇ ਨਾਲੋਂ, ਮੌਜੂਦਾ ਸਰਕਾਰ ਦੇ ਨਾਲੋਂ ਵੱਧ ਐਕਸਪੀਰੀਅੰਸ ਵਾਲੇ ਲੋਕ ਨੇ ਕਿ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਰਹਿੰਦਾ ਕਿ ਇੱਦਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਇਹ ਚੀਜ਼ਾਂ ਪਚਣ ਵਾਲੀਆਂ ਨਹੀਂ ਆ। ਇਹ ਕਿੰਨਾ ਕੁ ਚਿਰ ਇਹ ਚੱਲਣਗੀਆਂ, ਉਹਨਾਂ ਦਾ ਮਿਆਰ ਇਸ ਉਹਨਾਂ ਦਾ ਗੱਲਾਂ ਦੇ ਨਾਲ ਉੱਤੇ ਨਹੀਂ ਆਉਣ ਵਾਲਾ, ਸਾਨੂੰ ਆਪਣੇ ਪੈਤੜੇ ਜਿਹੜੇ ਆ ਉਹ ਬਦਲ ਲੈਣੇ ਚਾਹੀਦੇ ਆ। ਸੋ ਫਿਰ ਵੀ ਉਹ ਹੀ ਕਿਸੈਪਿਟ ਆ, ਉਹੀ ਜਿਹੜੀਆਂ ਚੀਜ਼ਾਂ ਜਿਵੇਂ ਹੁਣ ਆਪਾਂ ਜੇ ਵੋਟਾਂ ਵਾਲੇ ਮਸਲੇ ਦੀ ਆਪਾਂ ਜੇ ਗੱਲ ਕਰੀਏ, ਗਿਆਨੇਸ਼ਵਰ ਦੀ ਜਿਹੜੀ ਰਿਜ਼ਾਈਨ ਦੀ ਮੰਗ ਚੱਲ ਰਹੀ ਆ, ਹੁਣ ਉੱਤੇ ਕਾਂਗਰਸ ਉਹ ਮੰਗ ਕਰ ਰਹੀ ਹੈ ਜ਼ੋਰਾਂ ਸ਼ੋਰਾਂ ਦੇ ਨਾਲ, ਇੱਥੇ ਹੇਠਲੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਉਸ ਹਿਸਾਬ ਦੇ ਨਾਲ ਆਵਾਜ਼ ਵੱਧ ਉੱਠਣੀ ਚਾਹੀਦੀ ਹੈ, ਕਿਉਂਕਿ ਇਲੈਕਸ਼ਨ ਦੇ ਰੌਲੇ ਰੁਪਏ ਪੈਣੇ ਸ਼ੁਰੂ ਹੋ ਗਏ ਨੇ। ਇੱਥੇ ਜਿੱਦਾਂ ਤੁਸੀਂ ਦੱਸ ਰਹੇ ਹੋ ਉਸ ਪਾਸੇ ਧਿਆਨ ਨਾ ਕਰਕੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਆਪਾਂ ਇਹ ਕਹਿ ਕੇ ਇਸ ਮੁੱਦੇ ਦੇ ਉੱਤੇ ਕਿ ਅਮਿਤ ਸ਼ਾਹ ਆਉਣਾ ਤਾਂ ਕਰਕੇ ਇੱਦਾਂ ਦੀਆਂ ਪ੍ਰੋਬਲਮਾਂ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ। ਇਹਦੇ ਨਾਲ ਗ੍ਰਾਫ ਤੇ ਸਗੋਂ ਹੇਠਾਂ ਹੀ ਆਊਗਾ, ਤਾਂ ਤੇ ਨਹੀਂ ਜਾਣ ਵਾਲਾ, ਜਾਂ ਇਹਦੇ ਪਿੱਛੇ ਵੀ ਕੋਈ ਲੁਕੀ ਛਿਪੀ ਰਾਜਨੀਤੀ ਹੁੰਦੀ ਆ। ਆਪਾਂ ਜਿਹੜੇ ਲੋਕਾਂ ਨੂੰ ਇਹ ਸੋਚਦੇ ਹਾਂ ਕਿ ਬਹੁਤ ਇਹ ਹੰਡੇ ਸਿਆਸਤਦਾਨ ਨੇ, ਇੱਦਾਂ ਦੇ ਬਿਆਨ ਸਗੋਂ ਉਹਨਾਂ ਦਾ ਗ੍ਰਾਫ ਹੇਠਾਂ ਲੈ ਕੇ ਨਹੀਂ ਆਉਂਦੇ।
1: ਨਹੀਂ ਦੇਖੋ, ਇਹ ਜਿੱਦਾਂ ਦੀ ਸਾਡੀ ਰਾਜਨੀਤੀ ਹੁਣ ਜਿਹੜੀ ਹੈ ਉਹ ਰਣਜੋਤ ਜੀ ਹੋ ਗਈ ਨਾ, ਰਾਜਨੀਤੀ ਤਾਂ ਇੱਕ ਤਰੀਕੇ ਦਾ ਹੁਣ ਬਿਜ਼ਨਸ ਹੋ ਗਿਆ ਵੀ ਇਹਦੇ ਚ ਇਨਵੈਸਟ ਕਰੋ ਫਿਰ ਪੈਸੇ ਕਮਾਓ। ਤੇ ਜੇ ਕੋਈ ਉਹ ਹੰਡੇ ਵਰਤੇ ਸਿਆਸਤਦਾਨ ਨੇ ਜਿਹੜੇ ਉਹ ਵੀ ਹੁਣ ਇਸ ਪਾਸੇ ਨੂੰ ਤੁਰ ਪਏ ਨੇ, ਉਹਨਾਂ ਦਾ ਜਿਹੜੀ ਉਹ ਪਹਿਲਾਂ ਕਮਿਟਮੈਂਟ ਸੀ ਜਾਂ ਲੋਕਾਂ ਨਾਲ ਉਹ ਤਾਂ ਜਿਹੜੀ ਉਹ ਖਤਮ ਹੋ ਗਈ ਹੈ। ਹੁਣ ਅਮਿਤ ਸ਼ਾਹ ਨੇ ਜਲੰਧਰ ਆਉਣਾ ਹੈ ਤੇ ਹੁਣ ਬੀਜੇਪੀ ਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਜੇ ਉੱਥੇ ਓਦਾਂ ਦੀ ਲਾਮਬੰਦੀ ਉਵੇਂ ਲੋਕ ਨਾ ਹੋਏ, ਅਸੀਂ ਇਕੱਠ ਨਾ ਜੁਟਾ ਸਕੇ, ਸਾਡੇ ਲਈ ਇੱਕ ਬਹਾਨਾ ਹੋ ਜਾਊਗਾ ਜੀ ਲੋਕ ਇੱਥੋਂ ਆ ਡਰ ਗਏ, ਇੱਥੇ 2 ਦਿਨ ਪਹਿਲਾਂ ਆਹ ਘਟਨਾ ਹੋ ਗਈ, ਤੇ ਉਹਨਾਂ ਦੀ ਤਾਂ ਸਮਝ ਪੈਂਦੀ ਹੈ ਕਿ ਇੱਦਾਂ ਦਾ ਉਹ ਬਿਆਨ ਦੇਣ। ਤੇ ਪਰ ਕਾਂਗਰਸ ਦੀ ਇਹ ਕੀ ਮਜਬੂਰੀ ਹੈ, ਕਾਂਗਰਸ ਦੇ ਸੀਨੀਅਰ ਲੀਡਰ ਪ੍ਰਗਟ ਸਿੰਘ ਜੋ ਜਲੰਧਰ ਚ ਬੈਠੇ ਨੇ ਤੇ ਉਹ ਜਿਹੜੇ ਹੈਗੇ ਉਹ ਇਸ ਨੂੰ ਸੀਰੀਅਸ ਕਿਉਂ ਨਹੀਂ ਲੈ ਰਹੇ ਉਸ ਤਰੀਕੇ ਨਾਲ ਕਿ ਉਹਨਾਂ ਦੇ ਸ਼ਹਿਰ ਦੇ ਨਾਲ ਲੱਗਦੀ ਇਹ ਯੂਨੀਵਰਸਿਟੀ ਹੈ ਜਿਹਦੇ ਚ ਇੰਨੀ ਸਟਰੈਂਥ ਹੈ ਵਿਦਿਆਰਥੀਆਂ ਦੀ, ਸਾਰਾ ਕੁਛ ਇੱਦਾਂ ਦਾ ਹੈਗਾ, ਤੇ ਉਹਦੇ ਪ੍ਰਤੀ ਜਿਹੜਾ ਹੈਗਾ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਗੱਲ ਕਰਨ, ਉਸ ਪਾਸੇ ਜਿਹੜੀ ਆ ਕੋਈ ਗੱਲ ਜਿਹੜੀ ਆ ਉਹ ਚੱਲ ਹੀ ਨਹੀਂ ਰਹੀ। ਹੁਣ ਇਹ ਯੂਨੀਵਰਸਿਟੀ ਦੀ ਆਪਾਂ ਕੱਲ ਵੀ ਗੱਲ ਕੀਤੀ ਸੀ, ਮਸ਼ਰੂਮਿੰਗ ਇੰਨੀ ਕਿਉਂ ਹੋਈ ਜਾਂ ਇਹਨਾਂ ਦੇ ਵਿੱਚ ਇੰਨੇ ਵਿਦਿਆਰਥੀ ਕਿੱਥੋਂ ਆ ਗਏ, ਕਿਉਂਕਿ ਜਿਹੜੀ ਨਵੀਂ ਸਾਡੀ ਐਜੂਕੇਸ਼ਨ ਪੋਲਿਸੀ ਆ ਉਹ ਐਡੀ ਮਤਲਬ ਕਿ ਉਹ ਇਹ ਚਲੋ ਮੈਂ ਬੇਕਾਰ ਤਾਂ ਖੈਰ ਨਹੀਂ ਕਹਿੰਦਾ ਤੇ, ਪਰ ਉਹਦੇ ਚ ਇਹ ਕੋਈ ਸਿਸਟਮ ਕਿਸੇ ਨੂੰ ਸਮਝ ਹੀ ਨਹੀਂ ਆਉਂਦਾ। ਪਹਿਲਾਂ ਇੱਕ ਸਿਸਟਮ ਸਾਡਾ ਕੋਲੇ ਸਟ੍ਰੀਮਸ ਦਾ ਸੀ ਕਿ ਤੁਹਾਡੀ ਕਿਹੜੀ ਸਾਇੰਸ ਸਟ੍ਰੀਮ ਹੈ ਜਾਂ ਤੁਹਾਡੀ ਕਿਹੜੀ ਇਹ ਹੈ, ਇਹ ਤਾਂ ਬੰਦੇ ਦਾ ਹੈ ਨਹੀਂ ਕਿ ਇੰਨੀਆਂ ਉਹਦੀਆਂ ਬ੍ਰੇਨ ਦੀਆਂ ਫੈਕਲਟੀਜ਼ ਇੱਦਾਂ ਖੁੱਲਦੀਆਂ ਨੇ। ਤੇ ਹੁਣ ਇਹ ਕਹਿੰਦੇ ਵੀ ਭਾਵੇਂ ਤੁਸੀਂ ਮੈਥ ਪੜ੍ਹ ਲਓ, ਮੈਥ ਦੇ ਨਾਲ ਹਿਸਟਰੀ ਪੜ੍ਹ ਲਓ। ਪਹਿਲਾਂ ਇੱਕ ਜਿਹੜੀ ਗਰੁੱਪਿੰਗ ਜਿਹੜੀ ਕੀਤੀ ਸੀ ਉਹਦੇ ਚ ਇੱਕ ਸਿਸਟਮ ਸੀਗਾ, ਤੇ ਹੁਣ ਉਹਨੂੰ ਲੈ ਕੇ ਇਹਨਾਂ ਯੂਨੀਵਰਸਿਟੀ ਨੇ ਕੀ ਕੀਤਾ ਕਿ ਨਵੇਂ ਨਵੇਂ ਜਿਹੜੇ ਡਿਪਲੋਮੇ ਐਵੇਂ ਛੋਟੇ ਮੋਟੇ ਸ਼ੁਰੂ ਕਰ ਲਏ, ਨਵੇਂ ਨਵੇਂ ਨਾਂ ਦੇ ਕੇ ਸ਼ੁਰੂ ਕਰ ਲਏ, ਤੇ ਉੱਥੇ ਫਿਰ ਇਹ ਹੈ ਕਿ ਜਿਹੜੇ ਹੈ ਕੁਛ ਵਿਦਿਆਰਥੀ ਉਹ ਓਦਾਂ ਭਰਤੀ ਕਰ ਲੈਂਦੇ ਆ ਜਿਹਨਾਂ ਦੀ ਲੋੜ ਹੁੰਦੀ ਹੈ। ਜਿਵੇਂ ਮੈਂ ਕੱਲ ਵੀ ਕਿਹਾ ਸੀ ਕੋਈ ਚੰਗੇ ਸਪੋਰਟਸਮੈਨ ਨੇ ਉਹਨਾਂ ਦੀਆਂ ਫਰਜ਼ੀ ਐਡਮਿਸ਼ਨਾਂ ਕਰ ਲੈਂਦੇ ਨੇ ਇੱਦਾਂ ਦੇ ਜਿਹੜੇ ਡਿਪਲੋਮੇ ਨਾ ਲੈ ਕੇ, ਤੇ ਕੁਛ ਜਿਹੜੇ ਹੈਗੇ ਉਹਨਾਂ ਨੂੰ ਬਾਹਰਲੇ ਲੋਕਾਂ ਨੂੰ ਇਹ ਲੱਗਦਾ ਕਿ ਸਾਨੂੰ ਵਿਦੇਸ਼ਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਚੰਗੀਆਂ ਨੌਕਰੀਆਂ ਮਿਲ ਜਾਣਗੀਆਂ, ਇਸ ਕਰਕੇ ਇਹ ਹੁਣ ਕਈ ਯੂਨੀਵਰਸਿਟੀ ਦਾ ਇਹ ਹਾਲ ਹੈ ਕਿ ਉਹਨਾਂ ਕੋਲ ਸਟਾਫ ਉਸ ਰੂਪ ਦੇ ਵਿੱਚ ਪ੍ਰੋਫੈਸ਼ਨਲ ਹੈ ਹੀ ਨਹੀਂ, ਤੇ ਉਹਨਾਂ ਨੇ ਕੋਰਸ ਸ਼ੁਰੂ ਕਰ ਰੱਖਿਆ, ਏਅਰ ਹੋਸਟੈਸ ਦਾ ਕੋਰਸ ਸ਼ੁਰੂ ਕਰ ਰੱਖਿਆ, ਤੇ ਜਿਸ ਜਿਸ ਤਰੀਕੇ ਨਾਲ ਉੱਥੇ ਵਿਦਿਆਰਥੀ ਜਾਂ ਕੁੜੀਆਂ ਆ ਰਹੀਆਂ ਨੇ ਤੇ ਇੰਨੀਆਂ ਤਾਂ ਜਿਹੜੀਆਂ ਦੁਨੀਆਂ ਦੇ ਵਿੱਚ ਕੰਪਨੀਆਂ ਨੀ ਹੋਣੀਆਂ, ਏਅਰਲਾਈਨਸ ਨੀ ਹੋਣੀਆਂ, ਜਿਸ ਹਿਸਾਬ ਨਾਲ ਇੱਕ ਇੱਕ ਕਲਾਸਰੂਮ ਦੇ ਵਿੱਚ ਸਟੂਡੈਂਟ ਨੇ, ਤੇ ਉਹ ਫਿਰ ਕਿੱਥੇ ਉਹਨਾਂ ਨੂੰ ਜਿਹੜਾ ਹੈ ਕਿੱਥੇ ਜਗ੍ਹਾ ਮਿਲੂਗੀ, ਕਿੱਥੇ ਜਾਣਗੇ ਉਹ? ਤੇ ਸੋ ਇਸ ਤਰ੍ਹਾਂ ਦਾ ਹੁਣ ਇਹ ਮਾਸ ਕਮਿਊਨੀਕੇਸ਼ਨ ਨੂੰ ਲੈ ਕੇ ਦੇਖ ਲਈਏ, ਇਹਨਾਂ ਯੂਨੀਵਰਸਿਟੀ ਦੇ ਵਿੱਚ ਜਿੰਨੇ ਜਿਹੜੇ ਵਿਦਿਆਰਥੀ ਆ ਉਹਨਾਂ ਕੋਲ ਡਿਗਰੀਆਂ ਵੀ ਹੋ ਜਾਂਦੀਆਂ ਹੋਰ ਕਿਤੇ, ਉਹਨਾਂ ਨੂੰ ਧੇਲੇ ਦੀ ਬਾਹਰ ਜਾ ਆ ਕੇ ਜੋਬ ਨੀ ਮਿਲਦੀ, ਤੇ ਕਿਉਂਕਿ ਉੱਥੇ ਜਿਹੜੇ ਹੈਗਾ ਸਿਰਫ ਤੇ ਸਿਰਫ ਇੱਕ ਥਿਓਰੀਟੀਕਲੀ ਜੋ ਇੱਥੋਂ ਗੂਗਲ ਵਗੈਰਾ ਤੋਂ ਇੱਧਰ ਉੱਧਰੋਂ ਚੱਕ ਕੇ ਸਿਲੇਬਸ ਬਣਾ ਲਿਆ ਜਾਂਦਾ ਹੈ, ਤੇ ਉਹ ਉਹਨਾਂ ਨੂੰ ਕਲਾਸਰੂਮ ਦੇ ਵਿੱਚ ਇੱਕ ਵਾਰੀ ਜਿਹੜਾ ਹੈ ਥੋਪ ਤਾਂ ਜਾਂਦਾ, ਕੋਈ ਪ੍ਰੈਕਟੀਕਲ ਟ੍ਰੇਨਿੰਗ ਨੀ ਜਾਂ ਹੋਰ ਨੀ, ਫਿਰ ਬਾਹਰ ਆ ਕੇ ਬਿਲਕੁਲ ਫਿਰ ਉਹਨਾਂ ਨੂੰ ਭਾਸ਼ਾ ਨੀ ਆਉਂਦੀ, ਲੈਂਗੁਏਜ ਨੀ ਆਉਂਦੀ, ਤੇ ਲੈਂਗੁਏਜ ਨੂੰ ਦਰਕਿਨਾਰ ਕੀਤਾ ਜਾ ਰਿਹਾ ਵੱਧ ਤੋਂ ਵੱਧ, ਇਹਨਾਂ ਯੂਨੀਵਰਸਿਟੀ ਦੇ ਵਿੱਚ ਕੋਈ ਲੈਂਗੁਏਜ ਦੀ ਫੈਕਲਟੀ ਨੀ ਹੈ, ਤੇ ਸੋ ਇਸ ਪਾਸੇ ਵੱਲ ਸਿਆਸੀ ਲੋਕਾਂ ਦਾ ਕੋਈ ਧਿਆਨ ਨਹੀਂ ਹੈ। ਉਹਨਾਂ ਨੂੰ ਇਹ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਉਣ ਵਾਲੀਆਂ ਜਿਹੜੀ ਇਲੈਕਸ਼ਨ ਹੈ ਉਹਦੇ ਚ ਅਸੀਂ ਕਿਵੇਂ ਝੰਡੀ ਲੈ ਸਕਦੇ ਹਾਂ, ਉਹ ਤਾਂ ਹੀ ਹੈ ਜੇ ਉਹ ਜਿਹੜੀ ਮੌਜੂਦਾ ਸੱਤਾਧਾਰੀ ਪਾਰਟੀ ਆ ਉਹਦੇ ਖਿਲਾਫ਼ ਕੁਛ ਨਾ ਕੁਛ ਲੈ ਕੇ ਆਉਣਗੇ, ਕਿਉਂਕਿ ਜੇ ਹੁਣ ਸੱਤਾਧਾਰੀ ਪਾਰਟੀ ਦੀਆਂ ਸਕੀਮਾਂ ਨੂੰ ਉਹ ਕਹਿਣਗੇ ਵੀ ਹਾਂ ਇਹ ਸਹੀ ਨੇ, ਤੇ ਫਿਰ ਤਾਂ ਇਹ ਕੁਦਰਤੀ ਤੌਰ ਤੇ ਕਿ ਉਹਦੀ ਸਪੋਰਟ ਕਰ ਰਹੇ, ਇਹ ਉਹਨਾਂ ਦੀ ਇੱਕ ਪੋਲੀਟੀਕਲ ਮਜਬੂਰੀ ਵੀ ਹੈ ਤੇ ਉਹਨਾਂ ਦੀ ਇਹ ਜਿਹੜੀ ਹੈ ਇੱਕ ਲੋੜ ਵੀ ਹੈ, ਉੱਥੋਂ ਇਹ ਸਾਰੀ ਗੱਲ ਨਿਕਲਦੀ ਹੈ। ਪਰ ਇਹਦੇ ਨਾਲ ਜੋ ਕੁਛ ਹੋਇਆ ਇਹਨਾਂ ਦੋ ਯੂਨੀਵਰਸਿਟੀ ਦੇ ਵਿੱਚ ਉਹ ਸਾਰਾ ਕੁਛ ਉਹਦੇ ਤੇ ਹੁਣ ਜਿਹੜਾ ਹੈ ਉਹ ਪਰਦਾ ਪਾਉਣ ਦੀ ਗੱਲ ਜਾਂ ਇਸ ਪਾਸੇ ਨੂੰ ਤੁਰੀ ਹੈ, ਕਿਸੇ ਨੇ ਇਹ ਡਿਮਾਂਡ ਨਹੀਂ ਕੀਤੀ ਕਿ ਇਹਦੀ ਕੋਈ ਏਦਾਂ ਦੀ ਜਿਹੜੀ ਹੈ ਇਨਕੁਆਇਰੀ, ਹਾਲਾਂਕਿ ਉੱਥੇ SIT ਬਣਾਈ ਹੈ ਜਾਂ ਪੁਲਿਸ ਨੇ ਮਹਿਲਾ ਕਮਿਸ਼ਨ ਨੇ ਕਿਹਾ ਕਿ 2 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਦਿੱਤੀ ਜਾਵੇ ਇਹ ਹੋਇਆ ਕੀ ਹੈ ਅਸਲ ਦੇ ਵਿੱਚ, ਕਹਾਣੀ ਕਿ ਇਹਨੂੰ ਇਨਵੈਸਟ ਕੀਤੀ ਜਾਵੇ। ਤੇ ਹੁਣ BJP ਦਾ ਕਹਿ ਰਹੀ ਹੈ ਜੇ NIA ਨੂੰ ਦੇ ਦਿਓ ਜੀ, ਤੇ NIA ਨੇ ਉਹ ਚੋਂ ਕੀ ਕੱਢਣਾ, NIA ਉਹੀ ਕੁਛ ਕਰੂਗੀ ਕਿਉਂਕਿ BJP ਦੇ ਲੀਡਰ ਦੀ ਯੂਨੀਵਰਸਿਟੀ ਹੈ ਉੱਥੇ, ਉਹਨੇ ਕੀ ਕਰਨਾ? ਤੇ ਸੋ ਸਥਾਨਕ ਤੁਹਾਨੂੰ ਆਪਣੀ ਪੁਲਿਸ ਤੇ ਤੁਹਾਡੇ ਆਪਣੇ ਲੋਕਾਂ ਤੇ ਤੁਹਾਨੂੰ ਜਿਹੜਾ ਹੈਗਾ ਉਹ ਵਿਸ਼ਵਾਸ ਨਹੀਂ ਹੈ, ਤੁਹਾਡੇ ਆਪਣੇ ਕਾਨੂੰਨ ਤੇ ਤੁਹਾਡਾ ਵਿਸ਼ਵਾਸ ਨਹੀਂ ਹੈ। ਠੀਕ ਹੈ ਹਰ ਥਾਂ ਤੇ ਬਲੈਕ ਸ਼ੀਪਸ ਹੁੰਦੀਆਂ ਨੇ, ਉਹ ਉੱਥੇ ਕਿਹੜਾ ਨਹੀਂ ਹੁੰਦੀਆਂ, ਤੇ ਪਰ ਇਹ ਹੈ ਕਿ ਵਾਰ ਵਾਰ ਇਸ ਗੱਲ ਨੂੰ ਕਿ CBI

0: ਜੇ ਉਹਦੇ ਵਿੱਚ ਸੁਧਾਰ ਦੇ ਮੌਕੇ ਹੋਣ, ਨਾ ਕਿ ਸਿਰਫ ਇੱਕ ਇੰਸਟੀਟਿਊਟ, ਸਾਰੇ ਹੀ ਇੰਸਟੀਟਿਊਟਾਂ ਦੇ ਵਿੱਚ ਕੋਈ ਨਾ ਕੋਈ ਇੱਦਾਂ ਦਾ ਰਲਦਾ ਮਿਲਦਾ ਕੁਛ ਨਾ ਕੁਛ ਹੋਊਗਾ ਜਿਹੜਾ ਚਰਚਾ ਕਰਨ ਲਈ ਬਾਕੀ ਆ ਸਮਾਜ ਦੇ ਵਿੱਚ। ਉਹ ਚਰਚਾ ਜਿਹੜੀ ਆ ਜਿਹੜੇ ਲੋਕਾਂ ਨੇ ਕਰਨੀ ਆ ਉਹਨਾਂ ਦੇ ਮਕਸਦ ਕੁਛ ਹੋਰ ਨਜ਼ਰ ਆਉਂਦੇ ਨੇ। ਸੋ ਇਸ ਕਰਕੇ ਤਾਂਹੀਓ ਕਈ ਲੋਕ ਜਿਹੜੇ ਨਿਰਾਸ਼ ਦੇ ਵਿੱਚ ਜਾ ਕੇ ਇਹ ਕਹਿ ਦਿੰਦੇ ਨੇ ਕਿ ਇਸ ਸਿਸਟਮ ਦਾ ਕੁਝ ਨਹੀਂ ਹੋਣ ਵਾਲਾ, ਅਤੇ ਜਦੋਂ ਇੱਦਾਂ ਦੀਆਂ ਬਿਆਨਬਾਜ਼ੀਆਂ ਆਉਂਦੀਆਂ ਨੇ ਫਿਰ ਇਹ ਚੀਜ਼ ਦੇ ਉੱਤੇ ਮੋਹਰ ਵੀ ਲੱਗਦੀ ਨਜ਼ਰ ਆਉਂਦੀ ਹੈ। ਖੈਰ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਯਾ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨੈਂਸ ਕਰਵਾਣੀ, ਨਵੀਂ ਕਾਰ ਖਰੀਦਣੀ ਯਾ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨੈਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਯਾ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ ਟੂ ਫੋਲਡ ਲੈਂਡਿੰਗ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।

0: ਪਤਾ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ,
4: ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: This station is now the ultimate power in the universe.
5: Radio Haji 1674.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 29 ਸਤੰਬਰ 2026 ਮੰਗਲਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਆਸਟ੍ਰੇਲੀਆ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਹੋ ਚੁੱਕਿਆ, ਪਿਛਲੇ 15 ਸਾਲਾਂ ਦਾ ਰਿਕਾਰਡ ਟੁੱਟਿਆ, ਵਿਆਜ ਦਰਾਂ ਆਪਣੇ ਸਿਖਰਲੇ ਪੱਧਰ ਦੇ ਉੱਤੇ ਜਾ ਚੁੱਕੀਆਂ ਨੇ। ਕੀਨੇ ਖਬਰਾਂ ਅੱਗੇ ਚੱਲ ਕੇ ਸਾਂਝ ਤੁਹਾਡੇ ਨਾਲ ਪਾਵਾਂਗੇ, ਔਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਨਾਲ ਨਾਲ ਭਾਰਤ ਦੀਆਂ ਖਬਰਾਂ ਦਾ ਵੀ ਸੈਗਮੈਂਟ ਲੈ ਕੇ ਆਵਾਂਗੇ। ਸੰਖੇਪ ਖਬਰਾਂ ਭਾਰਤ ਦੇ ਨਾਲ ਜੁੜੀਆਂ ਹੋਈਆਂ, ਪਰ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਇੱਛਾ ਮੌਤ, ਸਵੈ ਇੱਛਾ ਦੇ ਨਾਲ ਮੌਤ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਮੌਤ ਨੂੰ ਚੁਣਨਾ। ਪੌਪ ਲੀਓ 15 ਦੀ ਤਰਫ ਤੋਂ ਹੁਣ ਡਾਕਟਰੀ ਨਿਗਰਾਨੀ ਦੇ ਹੇਠ ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਦੇਣ ਦੀ ਨਿੰਦਾ ਕੀਤੀ ਗਈ ਹੈ ਔਰ ਇਸ ਨੂੰ ਅਨੈਤਿਕ ਕਰਾਰ ਦਿੱਤਾ ਹੈ। ਦੱਸ ਦਈਏ ਕਿ ਆਸਟ੍ਰੇਲੀਆ ਵਰਗੇ ਕਈ ਦੇਸ਼ਾਂ ਦੇ ਵਿੱਚ ਸਵੈ ਇੱਛਾ ਦੇ ਨਾਲ ਮੌਤ ਚੁਣਨ ਦਾ ਜਿਹੜਾ ਕੁਝ ਇੱਕ ਟਰਮੀਨਲ ਇਹ ਲੋਕਾਂ ਨੂੰ ਵਿਕਲਪ ਦਿੱਤਾ ਜਾਂਦਾ, ਉਸ ਦੀ ਪੌਪ ਲੀਏ ਦੀ ਤਰਫ ਤੋਂ ਨਿਖੇਧੀ ਕੀਤੀ ਗਈ ਹੈ, ਉਸਦੇ ਉੱਤੇ ਬਿਆਨ ਦਿੱਤਾ ਗਿਆ। ਦੱਸ ਦਈਏ ਕਿ ਕੈਥੋਲਿਕ ਸੰਸਥਾ ਦੇ ਸਿਖਰਲੇ ਆਗੂ ਦੀ ਤਰਫ ਤੋਂ ਹੁਣ ਇਸ ਵਿਸ਼ੇ ਦੇ ਉੱਤੇ ਬਿਆਨ ਦੇ ਕੇ ਇੱਕ ਨਵੀਂ ਚਰਚਾ ਦਾ ਵਿਸ਼ਾ ਇਹ ਛੇੜ ਦਿੱਤਾ ਗਿਆ। ਮੁੱਦਾ ਦੁਨੀਆ ਭਰ ਦੇ ਵਿੱਚ ਕਈ ਦੇਸ਼ਾਂ ਦੇ ਅੰਦਰ ਚਰਚਾ ਦਾ ਵਿਸ਼ਾ ਹੈ, ਅਮਰੀਕਾ ਦੇ ਵਿੱਚ ਵੀ ਹੈ। ਫਰਾਂਸ ਦੇ ਵਿੱਚ ਇਹ ਮੁੱਦਾ ਤਾਂ ਕਈ ਸਾਲਾਂ ਤੋਂ ਸਿਆਸੀ ਬਹਿਸ ਦਾ ਹਿੱਸਾ ਬਣਿਆ ਹੋਇਆ ਹੈ। ਹਾਲ ਹੀ ਦੇ ਵਿੱਚ ਕਾਨੂੰਨ ਸਾਜ਼ਾਂ ਨੇ ਇੱਕ ਕਾਨੂੰਨ ਦੇ ਜ਼ਰੀਏ ਮਨਜ਼ੂਰੀ ਦਿੱਤੀ ਸੀ ਜਿਸ ਦੇ ਵਿੱਚ ਲਾ ਇਲਾਜ ਬਿਮਾਰੀਆਂ ਦੇ ਨਾਲ ਪੀੜਤ ਲੋਕਾਂ ਨੂੰ ਆਪਣੀ ਜ਼ਿੰਦਗੀ ਖਤਮ ਕਰਨ ਤੱਕ ਦੇ ਲਈ ਡਾਕਟਰੀ ਨਿਗਰਾਨੀ ਦੇ ਹੇਠ ਦਵਾਈ ਦੇ ਦਿੱਤੀ ਜਾਂਦੀ ਹੈ। ਪੌਪ ਲੀਓ ਨੇ ਐਤਵਾਰ ਦੇ ਦਿਨ ਪੁਜਾਰੀਆਂ ਦੇ ਦੁਆਰਾ ਜਿਨਸੀ ਸ਼ੋਸ਼ਣ ਦੇ 7 ਪੀੜਤਾਂ ਦੇ ਨਾਲ ਮੁਲਾਕਾਤ ਕੀਤੀ। ਇਸ ਦਰਮਿਆਨ ਇਹ ਵੀ ਕਿਹਾ ਕਿ ਸਵੈ ਇੱਛਾ ਦੇ ਨਾਲ ਮੌਤ ਜਿਹੜੀ ਹੈ ਉਸਨੂੰ ਰੱਬ ਸਵੀਕਾਰ ਨਹੀਂ ਕਰਦਾ। ਉੱਥੇ ਸੋਮਵਾਰ ਦੇ ਦਿਨ ਮਿਆਂਮਾਰ ਦੇ ਰਖਾਇਨ ਸੂਬੇ ਦੇ ਵਿੱਚ ਇੱਕ ਸ਼ਕਤੀਸ਼ਾਲੀ ਬਾਗੀ ਸਮੂਹ ਨੇ ਆਪਣੇ ਕਬਜ਼ੇ ਵਾਲੇ ਇਲਾਕੇ ਦੇ ਵਿੱਚ ਬਾਜ਼ਾਰ ਦੇ ਨੇੜੇ ਫੌਜ ਦੀ ਤਰਫ ਤੋਂ ਕੀਤੇ ਹਵਾਈ ਹਮਲੇ ਦੀ ਨਿੰਦਾ ਕੀਤੀ ਹੈ ਜਿਸ ਦੇ ਵਿੱਚ ਘੱਟੋ ਘੱਟ 33 ਲੋਕ ਮਾਰੇ ਗਏ ਨੇ, 30 ਹੋਰ ਜ਼ਖਮੀ ਹੋਏ ਨੇ। ਬਚਾਅ ਕਾਰਜਾਂ ਦੇ ਨਾਲ ਜੁੜੇ ਇੱਕ ਅਧਿਕਾਰੀ ਦੀ ਤਰਫ ਤੋਂ ਬਾਗੀ ਸਮੂਹਾਂ ਦੇ ਲੜਾਕਿਆਂ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਗਈ। ਪੱਛਮੀ ਰਖਾਇਨ ਦੇ ਵਿੱਚ ਹੋਇਆ ਇਹ ਹਮਲਾ ਦੇਸ਼ ਭਰ ਦੇ ਵਿੱਚ ਲੋਕਤੰਤਰ ਪੱਖੀ ਬਾਗੀ ਸਮੂਹਾਂ ਤੇ ਨਸਲੀ ਹਥਿਆਰਬੰਦ ਸੰਗਠਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਘਾਤਕ ਹਵਾਈ ਹਮਲਿਆਂ ਦੀ ਲੜੀ ਦੇ ਵਿੱਚ ਇੱਕ ਤਾਜ਼ਾ ਘਟਨਾ ਹੈ। 1 ਫਰਵਰੀ 2021 ਨੂੰ ਮਿਆਂਮਾਰ ਦੇ ਵਿੱਚ ਫੌਜ ਨੇ ਤਖਤਾਪਲਟ ਕਰ ਦਿੱਤਾ ਸੀ। ਉਦੋਂ ਆਂਗ ਸਾਨ ਸੂਚੀ, ਜਿਹੜੇ ਕਿ ਉਸ ਵਕਤ ਮਿਆਂਮਾਰ ਦੇ ਰਾਸ਼ਟਰਪਤੀ ਸੀ, ਉਹਨਾਂ ਦੀ ਅਗਵਾਈ ਵਾਲੀ ਚੁਣੀ ਹੋਈ ਸਰਕਾਰ ਨੂੰ ਸੱਤਾ ਤੋਂ ਹਟਾ ਦਿੱਤਾ ਸੀ। ਉਦੋਂ ਤੋਂ ਹੀ ਫੌਜ ਦਾ ਇੱਥੇ ਕੰਟਰੋਲ ਹੈ, ਪਰ ਫੌਜ ਦਾ ਪੂਰੇ ਦੇਸ਼ ਦੇ ਵਿੱਚ ਕੰਟਰੋਲ ਨਹੀਂ ਹੈ। ਫੌਜ ਤੋਂ ਇਲਾਵਾ ਕਈ ਲੋਕਲ ਲੜਾਕੇ ਗਰੁੱਪ ਨੇ, ਬਾਗੀ ਗਰੁੱਪ ਨੇ, ਜਿਹੜੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਆਪਣਾ ਕਬਜ਼ਾ ਲਈ ਬੈਠੇ ਨੇ। ਇੱਕ ਬਾਗੀ ਸਮੂਹ ਅਰਾਕਨ ਆਰਮੀ ਦੇ ਦੁਆਰਾ ਮਿਆਂਮਾਰ ਦੀ ਫੌਜ ਦੇ ਨਾਲ ਕਿਊਟਕੇਵ ਖੇਤਰ ਦੇ ਵਿੱਚ ਝੜਪ ਹੋਈ ਸੀ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੰਡਾਲੇ ਤੋਂ ਲਗਭਗ 350 ਕਿਲੋਮੀਟਰ ਦੂਰ ਪੱਛਮ ਦੇ ਵੱਲ ਇਹ ਇਲਾਕਾ ਸਥਿਤ ਹੈ। ਇੱਥੇ ਜਿਹੜੀ ਫੌਜ ਦੀ ਤਰਫ ਤੋਂ ਬੰਬ ਸੁੱਟੇ ਗਏ ਸੀ ਇਸ ਬਾਗੀ ਸਮੂਹ ਦੇ ਟਿਕਾਣੇ ਦੇ ਉੱਤੇ, ਪਰ ਸ਼ਰੇਆਮ ਬਾਜ਼ਾਰ ਦੇ ਵਿੱਚ ਸੁੱਟੇ ਬੰਬ ਦੇ ਚੱਲਦਿਆਂ ਦੁਕਾਨਦਾਰਾਂ, ਖਰੀਦਦਾਰਾਂ, ਰਾਹਗੀਰਾਂ ਸਣੇ 33 ਲੋਕਾਂ ਦੀ ਮੌਤ ਹੋ ਗਈ। ਹੁਣ ਕਿਉਂਕਿ ਫੌਜ ਦਾ ਰਾਜ ਹੈ ਤਾਂ ਫੌਜ ਕਿਸੇ ਨੂੰ ਜਵਾਬਦੇਹ ਵੀ ਨਹੀਂ ਹੈ। ਉਧਰ ਬਾਗੀ ਗੁੱਟ ਅਰਾਕਨ ਆਰਮੀ ਨੇ ਦੱਸਿਆ ਕਿ ਇਸ ਹਮਲੇ ਦੇ ਵਿੱਚ 30 ਲੋਕ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। ਉਹਨਾਂ 'ਚ ਕੁਝ ਦੀ ਹਾਲਤ ਗੰਭੀਰ ਹੈ, ਯਾਨੀ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਫੌਜ ਨੇ ਹਾਲੇ ਤੱਕ ਇੱਕ ਦਿਨ ਬੀਤ ਜਾਣ ਦੇ ਬਾਅਦ ਵੀ ਇਸ ਹਮਲੇ ਦੇ ਉੱਤੇ ਆਪਣੀ ਕੋਈ ਟਿੱਪਣੀ ਨਹੀਂ ਦਿੱਤੀ ਹੈ। ਉੱਥੇ ਨੇਪਾਲ ਦੇ ਮੁਸਤਾਂਗ ਜ਼ਿਲ੍ਹੇ ਦੇ ਵਿੱਚ ਐਤਵਾਰ ਦੇ ਦਿਨ ਪਏ ਭਾਰੀ ਮੀਂਹ ਦੇ ਵਿਚਕਾਰ ਪਹਾੜ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਕਲੀਗੰਡਕੀ ਨਦੀ ਦੇ ਵਿੱਚ ਜਾ ਡਿੱਗਿਆ। ਜ਼ਮੀਨ ਖਿਸਕਣ ਤੇ ਮੀਂਹ ਦੇ ਨਾਲ ਜੁੜੀਆਂ ਘਟਨਾਵਾਂ ਦੇ ਵਿੱਚ ਘੱਟੋ ਘੱਟ 24 ਲੋਕਾਂ ਦੀ ਮੌਤ ਹੋਈ ਹੈ। ਸੋਸ਼ਲ ਮੀਡੀਆ ਦੇ ਉੱਤੇ ਇਸ ਦੇ ਨਾਲ ਜੁੜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਚੱਟਾਨਾਂ ਅਤੇ ਮਿੱਟੀ ਦਾ ਪੂਰਾ ਮਲਬਾ ਕੁਝ ਹੀ ਸੈਕਿੰਡ ਦੇ ਵਿੱਚ ਹੇਠਾਂ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਥੱਲੇ ਡਿੱਗਦਾ ਦਿਖਾਈ ਦੇ ਰਿਹਾ। ਦੇਖਦੇ ਹੀ ਦੇਖਦੇ ਨਦੀ ਦਾ ਰਸਤਾ ਮਲਬੇ ਦੇ ਨਾਲ ਭਰ ਗਿਆ। ਉੱਥੇ ਮੌਜੂਦ ਲੋਕਾਂ ਦੀਆਂ ਚੀਖਾਂ ਸੁਣਾਈ ਦੇ ਰਹੀਆਂ ਨੇ। ਨੇਪਾਲ ਦੇ ਵਿੱਚ 1 ਮਹੀਨੇ ਦੇ ਅੰਦਰ ਇਹ ਦੂਜੀ ਭਿਆਨਕ ਹੜ੍ਹਾਂ ਦੀ ਘਟਨਾ ਹੈ। ਹਾਲਾਂਕਿ 26 ਅਗਸਤ ਨੂੰ ਜਦੋਂ ਭੋਟੋਕੋਸ਼ੀ ਨਦੀ ਦੇ ਵਿੱਚ ਹੜ੍ਹ ਆਏ ਸੀ ਉਦੋਂ ਤਾਂ 1500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ। ਉਸ ਦੇ ਵਿੱਚ 5500 ਤੋਂ ਵਧੇਰੇ ਹਾਲੇ ਵੀ ਲਾਪਤਾ ਨੇ। ਇਸ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਦੀ ਵੀ ਇੱਕ ਵੱਡੀ ਗਿਣਤੀ ਸ਼ਾਮਲ ਹੈ। ਨੇਪਾਲ ਦੇ ਵਿੱਚ 24 ਤੋਂ 27 ਸਤੰਬਰ ਦੇ ਵਿਚਕਾਰ ਲਗਾਤਾਰ ਭਾਰੀ ਮੀਂਹ ਪਿਆ ਜਿਸ ਦੇ ਚੱਲਦਿਆਂ ਹੁਣ ਤਾਜ਼ਾ ਮਾਮਲੇ
ਜ਼ਮੀਨ ਖਿਸਕਣ ਦੀ ਘਟਨਾਵਾਂ ਹੜ੍ਹਾਂ ਦੇ ਮਾਮਲੇ ਸਾਹਮਣੇ ਆਏ ਨੇ। ਇਹਨਾਂ ਦੇ ਚੱਲਦਿਆਂ ਆਮ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਮਨਾਂਗ, ਮਿਆਗਦੀ, ਬਾਗੁਲੰਗ ਤੇ ਪਾਲਪਾ ਇਲਾਕਿਆਂ ਦੇ ਵਿੱਚ ਸਭ ਤੋਂ ਵਧੇਰੇ ਤਬਾਹੀ ਮਚੀ ਦੱਸੀ ਗਈ ਹੈ। ਦੱਖਣੀ ਤਰਾਈ ਇਲਾਕਿਆਂ ਦੇ ਵਿੱਚ ਵੀ ਪਾਣੀ ਭਰਨ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ ਨੇ। ਕੌਮਾਂਤਰੀ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਅਗਲੀ ਆਖਰੀ ਖਬਰ ਜਿਹੜੀ ਹੈ AI ਦੇ ਨਾਲ ਜੁੜੀ ਹੋਈ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜੁੜੀਆਂ ਹੋਈਆਂ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਖਾਸੀ ਚਰਚਾ ਦਾ ਵਿਸ਼ਾ ਬਣ ਰਹੀਆਂ ਨੇ ਜਦੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਦੇ ਉੱਤੇ ਖੜਾ ਹੋ ਕੇ ਇਹ ਇਲਜ਼ਾਮ ਲਗਾ ਦਿੱਤੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੁਝ ਏਜੰਟਸ ਆਸਟ੍ਰੇਲੀਅਨ ਸਰਕਾਰ ਦੇ ਵੈੱਬ ਪੋਰਟਲਸ ਦੇ ਵਿੱਚ ਸੰਨ ਲਗਾ ਰਹੇ ਨੇ। ਚੈਟ GPT ਬਣਾਉਣ ਵਾਲੀ ਹੁਣ ਕੰਪਨੀ OpenAI ਨੇ ਮੰਗਲਵਾਰ ਦੇ ਦਿਨ ਪੁਸ਼ਟੀ ਕੀਤੀ ਕਿ ਉਹ ਨੈਕਸਟ ਜੈਨ ਦੇ AI ਮਾਡਲ ਚੈਟ GPT 6.1 ਨੂੰ 6.1 ਐਸਟਰਾ ਪੂਰਾ ਨਾਮ ਹੈ ਵੈਸੇ ਇਹਦਾ, ਇਹਨੂੰ ਫਿਲਹਾਲ ਜਾਰੀ ਨਹੀਂ ਕਰੇਗੀ। ਇਹ ਉਹੀ ਮਾਡਲ ਹੈ ਜਿਸ ਦੇ ਨਾਲ ਜੁੜੇ ਹੋਏ ਕੁਝ AI ਏਜੰਟਸ ਨੇ ਦੁਨੀਆ ਭਰ ਦੀਆਂ ਸਰਕਾਰੀ ਵੈਬਸਾਈਟਸ ਦੇ ਵਿੱਚ ਸੰਨ ਲਗਾਈ ਹੈ। ਕੰਪਨੀ ਦਾ ਕਹਿਣਾ ਹੈ ਕਿ ਮਾਡਲ ਸੁਰੱਖਿਆ ਅਤੇ ਭਰੋਸੇ ਦੇ ਉਹਨਾਂ ਦੇ ਤੈਅ ਮਾਨਕਾਂ ਦੇ ਉੱਤੇ ਪੂਰਾ ਖਰਾ ਨਹੀਂ ਉਤਰ ਸਕਿਆ। OpenAI ਦੇ ਸੇਫਟੀ ਸਿਸਟਮਸ ਦੀ ਪ੍ਰਮੁੱਖ ਨੇ ਦੱਸਿਆ ਕਿ AI ਮਾਡਲਸ ਆਪਣੇ ਆਪ ਇੰਟਰਨੈਟ ਬਰਾਊਜ਼ਰ ਕਰਨ ਅਤੇ ਐਪਸ ਦਾ ਇਸਤੇਮਾਲ ਕਰਨ ਵਰਗੇ ਕੰਮ ਕਰ ਸਕਦਾ, ਪਰ ਇਸ ਦੀ ਪਰਫੋਰਮੈਂਸ ਕੰਪਨੀ ਦੀ ਉਮੀਦਾਂ ਦੇ ਮੁਤਾਬਕ ਨਹੀਂ। ਉਹਨਾਂ ਕਿਹਾ ਕਿ ਇਹ ਮਾਡਲ ਨੂੰ ਸਮਝਣ ਦੇ ਵਿੱਚ ਦਿੱਕਤ ਦਿਖੀ ਹੈ ਕਿ ਉਹ ਕਿਸ ਦਾਇਰੇ ਦੇ ਵਿੱਚ ਅਤੇ ਕਿਸ ਦੇ ਅਧਿਕਾਰ ਦੇ ਤਹਿਤ ਕੰਮ ਕਰਦਾ ਹੈ। ਨਾਲ ਹੀ ਇਹ ਵੀ ਸਪਸ਼ਟ ਨਹੀਂ ਸੀ ਕਿ ਉਹ ਯੂਜ਼ਰ ਨੂੰ ਆਪਣੇ ਕੀਤੇ ਗਏ ਕੰਮਾਂ ਦੇ ਬਾਰੇ ਕਿੰਨੀ ਸਹੀ ਅਤੇ ਪਾਰਦਰਸ਼ੀ ਜਾਣਕਾਰੀ ਦਿੰਦਾ। ਕੰਪਨੀ ਦੀ ਤਰਫ ਤੋਂ ਇਹ ਕਿਹਾ ਗਿਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਾਡਲ ਦਾ ਪੂਰਾ ਤਰੀਕੇ ਦੇ ਨਾਲ ਡਿਵੈਲਪ ਹੋਣ ਤੋਂ ਬਾਅਦ ਹੀ ਬਾਜ਼ਾਰ 'ਚ ਲਿਆਂਦਾ ਜਾਵੇ। ਜਦੋਂ ਤੱਕ ਕਿਸੇ ਮਾਡਲ ਨੂੰ ਆਮ ਲੋਕਾਂ ਦੇ ਲਈ ਜਾਰੀ ਕੀਤਾ ਜਾਂਦਾ ਤਾਂ ਉਸਦੀ ਸੁਰੱਖਿਆ ਦੇ ਨਾਲ ਜੁੜੇ ਹੋਏ ਅਲੱਗ ਅਲੱਗ ਮਾਨਕ ਜਿਹੜੇ ਨੇ, ਅਲੱਗ ਅਲੱਗ ਸਾਡੇ ਪੈਰਾਮੀਟਰ ਨੇ, ਉਹ ਬੇਹੱਦ ਹਾਈ ਨੇ। ਹਾਲੀਆ ਹਫ਼ਤਿਆਂ 'ਚ OpenAI ਦੇ CEO ਸੈਮ ਆਲਟਮੈਨ, ਐਂਥਰੋਪਿਕ ਦੇ ਪ੍ਰਮੁੱਖ ਡਾਰੀਓ ਅਮਾਡੋਈ ਦੇ ਸਣੇ ਕਈ AI ਕੰਪਨੀਆਂ ਦੇ ਦਿੱਗਜਾਂ ਨੇ ਤੇਜ਼ੀ ਦੇ ਨਾਲ ਹੋ ਰਹੇ AI ਦੇ ਵਿਕਾਸ ਨੂੰ ਲੈ ਕੇ ਆਪਣੇ ਆਪ ਹੀ ਕੰਟਰੋਲ ਲੈਣ ਦੀ ਗੱਲ ਕੀਤੀ ਸੀ। ਔਰ ਇਸ ਨੂੰ ਲੈ ਕੇ ਆਸਟ੍ਰੇਲੀਆ ਅਤੇ 22 ਹੋਰ ਦੂਸਰੇ ਦੇਸ਼ ਇਹ ਕਹਿ ਰਹੇ ਨੇ ਕਿ ਇਹਨਾਂ ਦੇਸ਼ਾਂ ਦੇ ਹੱਥਾਂ ਦੇ ਵਿੱਚ ਇਸ ਦੀ ਚਾਬੀ ਹੋਣੀ ਚਾਹੀਦੀ ਹੈ, ਨਾ ਕਿ ਕੰਪਨੀਆਂ ਖੁਦ ਤੈਅ ਕਰਨ ਕਿ AI ਮਾਡਲਸ ਕਿੰਨਾ ਅਤੇ ਕਿਸ ਹੱਦ ਤੱਕ ਕੰਮ ਕਰ ਸਕਦੇ ਨੇ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਦੀ ਪਾਬੰਦੀਆਂ ਦੇ ਵਿੱਚ ਰਾਹਤ ਅਤੇ ਫਰੀਜ਼ ਕੀਤੀ ਗਈ ਰਕਮ ਦੇ ਵਿੱਚ ਰਾਹਤ ਦੇਣ ਦੀ ਪੇਸ਼ਕਸ਼ ਕੀਤੇ ਜਾਣ ਵਾਲੇ ਐਕਸੀਓਸ ਦੀ ਰਿਪੋਰਟ ਨੂੰ ਖਾਰਜ ਕੀਤਾ ਹੈ। ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਹੈ ਕਿ ਉਹਨਾਂ ਨੇ ਈਰਾਨ ਨੂੰ ਕੁਝ ਵੀ ਆਫਰ ਨਹੀਂ ਕੀਤਾ, ਇਹ ਰਿਪੋਰਟ ਗਲਤ ਹੈ। ਟਰੰਪ ਨੇ ਐਕਸੀਓਸ ਦੀ ਰਿਪੋਰਟ ਨੂੰ ਝੂਠਾ ਦੱਸਦਿਆਂ ਆ ਉਸ ਰਿਪੋਰਟ ਨੂੰ ਤੁਰੰਤ ਹਟਾ ਲਏ ਜਾਣ ਦੀ ਗੱਲ ਕਹੀ ਹੈ। ਐਕਸੀਓਸ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਰਿਪੋਰਟ ਕੀਤੀ ਸੀ। ਐਕਸੀਓਸ ਅਸਲ 'ਚ ਇੱਕ ਅਮਰੀਕੀ ਮੀਡੀਆ ਅਦਾਰਾ ਹੈ। ਉਹਨਾਂ ਨੇ ਰਿਪੋਰਟ ਕੀਤੀ ਸੀ ਕਿ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਠੋਸ ਕਦਮ ਚੁੱਕਣ ਦੇ ਬਦਲੇ ਪਾਬੰਦੀਆਂ ਦੇ ਵਿੱਚ ਰਾਹਤ ਅਤੇ ਅਮਰੀਕਾ ਦੀ ਤਰਫ ਤੋਂ ਜਿਹੜੀ ਈਰਾਨ ਦੀ ਫਰੀਜ਼ ਕੀਤੀ ਗਈ ਰਕਮ ਹੈ ਉਸ ਤੱਕ ਪਹੁੰਚ ਕਰਨ ਦੀ ਈਰਾਨ ਨੂੰ ਪੇਸ਼ਕਸ਼ ਦਿੱਤੀ ਸੀ ਜਾਂ ਈਰਾਨ ਨੇ ਉਹਨਾਂ ਨੂੰ ਦਿੱਤੀ ਸੀ, ਔਰ ਇਸ ਪੇਸ਼ਕਸ਼ ਦੇ ਉੱਤੇ ਅਮਰੀਕਾ ਦੀ ਤਰਫ ਤੋਂ ਵਿਚਾਰ ਕੀਤਾ ਜਾ ਰਿਹਾ। ਅਮਰੀਕਾ ਮਤਲਬ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ। ਉੱਥੇ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਐਕਸੀਓਸ ਦੀ ਰਿਪੋਰਟ ਦੇ ਉੱਤੇ ਐਕਸ ਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਉਸ ਦੇ ਉੱਤੇ ਪੋਸਟ ਕਰਦੇ ਆਇਆ ਲਿਖਿਆ ਕਿ ਸਭ ਕੁਝ ਜਾਣਿਆ ਪਛਾਣਿਆ ਜਿਹਾ ਲੱਗ ਰਿਹਾ, ਕਾਫੀ ਹੱਦ ਤੱਕ ਉਸ ਪਰਮਾਣੂ ਸਮਝੌਤੇ ਦੇ ਵਰਗਾ ਹੈ ਜਿਸ ਦੇ ਤਹਿਤ ਰਾਸ਼ਟਰਪਤੀ ਓਬਾਮਾ ਨੇ ਵੀ ਗੱਲਬਾਤ ਕੀਤੀ ਸੀ, ਮੈਂ ਵੀ ਕੰਮ ਕੀਤਾ ਸੀ। ਟਰੰਪ ਨੇ ਵੀ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਉਸ ਸਮਝੌਤੇ ਦੇ ਉੱਤੇ ਕੰਮ ਕੀਤਾ ਪਰ ਬਾਅਦ 'ਚ ਖਤਮ ਕਰ ਦਿੱਤਾ, ਉਸ ਦੇ ਬਦਲੇ ਕੋਈ ਵੀ ਵਿਕਲਪਿਕ ਵਿਵਸਥਾ ਨਹੀਂ ਕੀਤੀ ਗਈ। ਬਲਿੰਕਨ ਨੇ ਕਿਹਾ ਕਿ ਇਸੇ ਹੀ ਵਜ੍ਹਾ ਦੇ ਚੱਲਦਿਆਂ ਅੱਜ ਅਸੀਂ ਇਸ ਅਸਫਲ ਜੰਗ ਦੀ ਸਥਿਤੀ ਦੇ ਵਿੱਚ ਪਹੁੰਚ ਚੁੱਕੇ ਹਾਂ। ਦੱਸ ਦਈਏ ਕਿ ਅਮਰੀਕਾ ਦਾ ਸਥਾਨਕ ਮੀਡੀਆ ਇਸ ਜੰਗ ਨੂੰ, ਜਿਹੜੀ ਅਮਰੀਕਾ ਦੀ ਤਰਫ ਤੋਂ ਈਰਾਨ ਦੇ ਉੱਤੇ ਜਬਰਨ ਸ਼ੁਰੂ ਕੀਤੀ ਗਈ ਸੀ, ਇਸ ਨੂੰ ਅਸਫਲ ਹੀ ਦੱਸ ਰਿਹਾ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਖਬਰ ਅਮਰੀਕਾ ਤੋਂ, ਜਿੱਥੇ ਫੈਡਰਲ ਜਾਂਚ ਏਜੰਸੀ FBI ਨੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੂੰ ਆਪਣੀ 10 ਮੋਸਟ ਵਾਂਟਿਡ ਫਿਊਜੀਟਿਵਸ, ਯਾਨੀ ਕਿ ਦੇਸ਼ ਦੇ 10 ਸਭ ਤੋਂ ਮੋਸਟ ਵਾਂਟਿਡ, ਸਭ ਤੋਂ ਲੋੜੀਂਦੇ ਭਗੌੜਿਆਂ ਦੀ ਸੂਚੀ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ। FBI ਦੇ ਮੁਤਾਬਕ ਗੋਲਡੀ ਬਰਾੜ ਦੇ ਉੱਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਣ ਦਾ ਦੋਸ਼ ਹੈ। FBI ਦਾ ਕਹਿਣਾ ਹੈ ਕਿ ਗੋਲਡੀ ਬਰਾੜ ਸੰਗਠਨ ਅਪਰਾਧ ਗਿਰੋਹ ਜਿਹੜਾ ਅਮਰੀਕਾ ਦੇ ਕੈਲੀਫੋਰਨੀਆ ਤੋਂ ਇਲਾਵਾ ਕੈਨੇਡਾ ਅਤੇ ਅਮਰੀਕਾ ਦੇ ਕਈ ਇਲਾਕਿਆਂ ਦੇ ਵਿੱਚ ਹਿੰਸਕ ਵਾਰਦਾਤਾਂ 'ਚ ਸ਼ਾਮਲ ਰਹੇ। ਏਜੰਸੀ ਨੇ ਦੋਸ਼ ਮੜਿਆ ਹੈ ਕਿ ਗੋਲਡੀ ਬਰਾੜ ਉਸ ਅਪਰਾਧਕ ਨੈੱਟਵਰਕ ਦੇ ਨਾਲ ਜੁੜਿਆ ਹੋਇਆ ਵੀ ਹੈ ਜਿਸ ਦੇ ਉੱਤੇ ਕਾਫੀ ਸਮੇਂ ਤੋਂ ਏਜੰਸੀ ਦੀ ਤਰਫ ਤੋਂ ਨਿਗਾਹ ਰੱਖੀ ਜਾ ਰਹੀ ਸੀ। ਗੋਲਡੀ ਬਰਾੜ ਦੀ ਮਦਦ ਗ੍ਰਿਫਤਾਰੀ ਦੀ ਸੂਚਨਾ ਦੇਣ ਵਾਲੇ ਨੂੰ ਜਾਂ ਉਸ ਗ੍ਰਿਫਤਾਰੀ ਦੇ ਵਿੱਚ ਮਦਦ ਕਰਨ ਵਾਲੇ ਨੂੰ $10,00,000 ਅਮਰੀਕੀ ਡਾਲਰ ਤੱਕ ਦਾ ਇਨਾਮ ਦਿੱਤਾ ਜਾਏਗਾ।
ਏਜੰਸੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਸ ਦੇ ਬਾਰੇ ਕਿਸੇ ਦੇ ਕੋਲ ਵੀ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਉੱਥੇ ਦੀਆਂ ਐਨਫੋਰਸਮੈਂਟ ਏਜੰਸੀਆਂ ਦੇ ਨਾਲ ਸੰਪਰਕ ਕੀਤਾ ਜਾਵੇ। ਭਾਰਤੀ ਜਾਂਚ ਏਜੰਸੀ ਐਨ ਆਈ ਏ ਨੇ ਵੀ 24 ਜੂਨ ਨੂੰ ਗੋਲਡੀ ਬਰਾੜ ਸਣੇ ਕੁਝ ਹੋਰਨਾਂ ਦੇ ਉੱਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਅੱਗੇ ਤੋਰੀਏ ਤੇ ਮੁੰਬਈ ਪੁਲਿਸ ਨੇ ਕਾਕਰੇਚ ਜਨਤਾ ਪਾਰਟੀ ਦੇ 2 ਅਕਤੂਬਰ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਦੇ ਵਿੱਚ ਹੋਣ ਵਾਲੇ ਪ੍ਰਦਰਸ਼ਨ ਨੂੰ ਲੈ ਕੇ ਇਜਾਜ਼ਤ ਨਹੀਂ ਦਿੱਤੀ ਹੈ। ਪ੍ਰਦਰਸ਼ਨ ਚੋਣ ਕਮਿਸ਼ਨ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਹੋਣਾ ਸੀ। ਪੁਲਿਸ ਨੇ ਹਾਈਕੋਰਟ ਦੇ ਹੁਕਮਾਂ ਦੇ ਤਹਿਤ ਟ੍ਰੈਫਿਕ ਪ੍ਰਭਾਵਿਤ ਹੋਣ ਤੇ ਕੁਝ ਹੋਰ ਖਦਸ਼ਿਆਂ ਦਾ ਹਵਾਲਾ ਦਿੰਦੇ ਹੋਏ ਇਸ ਦੀ ਪਰਮਿਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਇਹ ਵੀ ਕਿਹਾ ਕਿ ਸ਼ਿਵਾਜੀ ਪਾਰਕ ਲਾਇਸੈਂਸ ਜ਼ੋਨ ਦੇ ਵਿੱਚ ਆਉਂਦਾ ਹੈ, ਇਸ ਦੇ ਆਲੇ ਦੁਆਲੇ ਖਾਸੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਨੇ, ਇੱਥੇ ਵੱਡੀ ਸਮੱਸਿਆ ਖੜੀ ਹੋ ਜਾਏਗੀ। ਖਾਸ ਤੌਰ ਦੇ ਉੱਤੇ ਐਮਰਜੈਂਸੀ ਵਾਹਨਾਂ ਦੀ ਸਮੱਸਿਆ ਆ ਸਕਦੀ ਹੈ ਜਿਹੜੇ ਹਸਪਤਾਲਾਂ ਤੱਕ ਪਹੁੰਚ ਕਰਨਗੇ। ਪ੍ਰਬੰਧਕਾਂ ਨੇ ਮੁੰਬਈ ਦੇ ਕਿਸੇ ਦੂਸਰੇ ਹਿੱਸੇ ਦੇ ਵਿੱਚ ਬਦਲਵੀਂ ਥਾਂ ਤਲਾਸ਼ਣ ਦਾ ਵਿਕਲਪ ਵੀ ਦਿੱਤਾ। ਕਿਹਾ ਹੈ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਸੀਜੇਪੀ ਕਿਸੇ ਹੋਰ ਥਾਂ ਦੇ ਉੱਤੇ ਅਜਿਹੇ ਪ੍ਰਦਰਸ਼ਨ ਕਰੇ। ਉਧਰ ਫਾਊਂਡਰ ਨੇ ਜਿਹੜੇ ਸੀਜੇਪੀ ਦੇ ਅਭਿਜੀਤ ਦੀਪਕੇ, ਉਹਨਾਂ ਨੇ ਕਿਹਾ ਕਿ ਨਾਗਰਿਕਾਂ ਦੀ ਆਵਾਜ਼ ਨੂੰ ਦਬਾਉਂਦੀਆਂ ਅਜਿਹੀਆਂ ਕੋਸ਼ਿਸ਼ਾਂ ਸਵੀਕਾਰ ਨਹੀਂ ਹੋਣਗੀਆਂ। ਸੀਜੇਪੀ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਮੁੰਬਈ ਦੇ ਵਿੱਚ ਜੇਲ੍ਹ ਭਰ ਅੰਦੋਲਨ ਸ਼ੁਰੂ ਕਰੇਗੀ। ਠੀਕ ਇਸੇ ਤਰੀਕੇ ਦੇ ਨਾਲ ਦਿੱਲੀ ਦੇ ਜੰਤਰ ਮੰਤਰ ਤੋਂ ਵੀ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਜਾਣਗੇ। ਉਧਰ ਕਾਂਗਰਸ ਨੇਤਾ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਦੇ ਦਿਨ ਯਮੁਨਾ ਕਿਨਾਰੇ ਬੇਲਾ ਸਟੇਟ ਬਸਤੀ ਦੇ ਵਿੱਚ ਰਹਿਣ ਵਾਲੇ ਉਹਨਾਂ ਨਾਗਰਿਕਾਂ ਤੱਕ ਪਹੁੰਚ ਕੀਤੀ ਜਿਨ੍ਹਾਂ ਦੇ ਨਾਮ SIR ਸੂਚੀ ਦੇ ਵਿੱਚੋਂ ਹਟਾ ਦਿੱਤੇ ਗਏ ਸੀ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉੱਥੇ ਦੇ ਬੈਠੇ ਲੋਕਾਂ ਦੇ ਨਾਲ ਕਿਸੇ ਅਫਸਰ ਦੇ ਨਾਲ ਉਹ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ। ਰਾਹੁਲ ਗਾਂਧੀ ਨੇ ਦੱਸਿਆ ਕਿ ਇਸ ਬਸਤੀ 'ਚ ਰਹਿਣ ਵਾਲੇ 728 ਲੋਕਾਂ ਦੇ SIR ਦੇ ਵਿੱਚ ਨਾਮ ਜਿਹੜੇ ਸੀ ਉਹ ਆਏ ਸੀ, ਉਸ ਤੋਂ ਬਾਅਦ 727 ਦੇ ਨਾਮ ਕੱਟ ਦਿੱਤੇ ਗਏ, ਸਿਰਫ ਇੱਕ ਸ਼ਖਸ ਦਾ ਨਾਮ ਹੀ ਵੋਟਰ ਲਿਸਟ ਦੇ ਵਿੱਚ ਬਚਿਆ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਬਸਤੀ ਦੇ ਵਿੱਚ ਰਹਿਣ ਵਾਲੇ ਲੋਕ ਸਾਲਾਂ ਤੋਂ ਇੱਥੇ ਰਹਿ ਰਹੇ ਨੇ। 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਉਹਨਾਂ ਨੇ ਹਿੱਸਾ ਵੀ ਲਿਆ ਸੀ, ਬਲਕਿ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਉਹ ਵੋਟਰ ਸੀ। ਉਹਨਾਂ ਕਿਹਾ ਕਿ 2023 'ਚ ਉਹਨਾਂ ਦੇ ਘਰ ਤੋੜੇ ਜਾਣ ਦੇ ਬਾਵਜੂਦ ਉਹ ਇਸੇ ਇਲਾਕੇ ਦੇ ਵਿੱਚ ਰਹਿ ਰਹੇ ਨੇ, ਫਿਰ ਉਹਨਾਂ ਨੂੰ ਵੋਟਰ ਲਿਸਟ ਦੇ ਵਿੱਚੋਂ ਕਿਉਂ ਹਟਾਇਆ ਜਾ ਰਿਹਾ। ਚੋਣ ਕਮਿਸ਼ਨ ਨੇ ਦਿੱਲੀ ਦੇ ਦਾਅਵੇ ਤੇ ਇਤਰਾਜ਼ ਦਾਖਲ ਕਰਨ ਦੀ ਤਰੀਕ ਹੁਣ 30 ਅਕਤੂਬਰ ਤੱਕ ਵਧਾ ਦਿੱਤੀ ਹੈ। ਕਿਹਾ ਹੈ ਕਿ ਕਿਸੇ ਵੋਟਰ ਸੂਚੀ ਦੇ ਵਿੱਚੋਂ ਜੇਕਰ ਕਿਸੇ ਦਾ ਨਾਮ ਡਰਾਫਟ ਦੇ ਨਾਲ ਨਹੀਂ ਰਲਦਾ ਤਾਂ ਆਪਣੇ ਦਾਅਵੇ ਫਾਰਮ 6 ਦੇ ਉੱਤੇ ਭਰ ਕੇ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਸੂਬਾਈ ਦਫ਼ਤਰ ਉਹਨਾਂ ਤੱਕ ਭੇਜੇ ਜਾਂ ਬੂਥ ਲੈਵਲ ਦੇ ਅਧਿਕਾਰੀ ਯਾਨੀ BLOs ਦੇ ਨਾਲ ਸੰਪਰਕ ਕਰੇ ਅਤੇ ਨੇੜਲੇ ਵੋਟਰ ਕੇਂਦਰਾਂ ਦੇ ਵਿੱਚ ਇਸ ਜਾਣਕਾਰੀ ਨੂੰ ਜਮ੍ਹਾਂ ਕਰ ਦੇਵੇ। ਉੱਥੇ ਮੋਦੀ ਸਰਕਾਰ ਦੇ ਵਿੱਚ ਮੰਤਰੀ ਰਹੇ RK ਸਿੰਘ ਨੇ SIR ਨੂੰ ਲੈ ਕੇ X ਦੇ ਉੱਤੇ ਇੱਕ ਲੰਮੀ ਪੋਸਟ ਲਿਖੀ ਹੈ। ਉਹਨਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਚੋਣ ਕਮਿਸ਼ਨ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਵਾਲ ਖੜੇ ਕੀਤੇ ਨੇ। ਉਹਨਾਂ ਦੋਸ਼ ਮੜੇ ਆਏ ਕਿ ਦੇਸ਼ ਭਰ ਦੇ ਵਿੱਚ SIR ਲਾਗੂ ਕਰਨ ਦਾ ਫੈਸਲਾ ਤਾਂ ਧਾਰਾ 100 ਜਿਹੜਾ ਜਨਪ੍ਰਤੀਨਿਧੀ ਨਿਯਮ 1950 ਦੀ ਧਾਰਾ 21 ਦੇ ਤਹਿਤ ਉਲਟ ਸੀ। ਸਾਬਕਾ ਭਾਜਪਾਈ ਆਗੂ ਨੇ ਕਿਹਾ ਕਿ ਧਾਰਾ 21 ਦੇ ਤਹਿਤ SIR ਦੀ ਪ੍ਰਕਿਰਿਆ ਪੂਰੀ ਹੋਣ ਤੇ ਉਸ ਦੇ ਨਾਲ ਜੁੜੀਆਂ ਅਪੀਲਾਂ ਦੇ ਨਿਪਟਾਰੇ ਤੱਕ ਪੁਰਾਣੀਆਂ ਵੋਟਰ ਸੂਚੀਆਂ ਪ੍ਰਭਾਵੀ ਰਹਿੰਦੀਆਂ ਨੇ, ਪਰ ਇਸ ਦੇ ਬਾਵਜੂਦ ਅਪੀਲਾਂ ਨੂੰ ਲੰਬੇ ਸਮੇਂ ਤੱਕ ਲਟਕਾਇਆ ਗਿਆ ਜੋ ਕਿ ਇੱਕ ਗੈਰ ਕਾਨੂੰਨੀ ਤਰੀਕਾ ਹੈ। ਉਹਨਾਂ ਨੇ ਧਾਰਾ 22 ਦਾ ਹਵਾਲਾ ਦਿੰਦੇ ਇਹ ਵੀ ਕਿਹਾ ਕਿ ਕਿਸੇ ਵੀ ਵੋਟਰ ਦਾ ਨਾਮ ਸਿਰਫ ERO ਹੀ ਇੱਕ ਪ੍ਰਕਿਰਿਆ ਦੇ ਤਹਿਤ ਹਟਾ ਸਕਦੇ ਨੇ। ਉਹਨਾਂ ਦੋਸ਼ ਮੜਿਆ ਕਿ 2003 ਤੋਂ ਬਾਅਦ ਨਵੇਂ ਜੋੜੇ ਗਏ ਵੋਟਰਾਂ ਦੇ ਨਾਮ ਵੀ ਬਿਨਾਂ ਜਾਂਚ ਦੇ ਬਗੈਰ ਕਿਸੇ ਨੋਟਿਸ ਦੇ ਹਟਾ ਦਿੱਤੇ ਗਏ ਨੇ। ਇਸ ਦੇ ਬਾਰੇ ਚੋਣ ਕਮਿਸ਼ਨ ਸਬੂਤ ਨਹੀਂ ਦੇ ਪਾ ਰਿਹਾ ਔਰ ਉਹਨਾਂ ਨੂੰ ਜਵਾਬਦੇਹ ਹੋਣਾ ਚਾਹੀਦਾ। ਉਧਰ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਯਾਨੀ ਕਾਂਗਰਸ CWC ਦੀ ਜਿਹੜੀ ਬੈਠਕ ਹੈ ਚੋਣ ਕਮਿਸ਼ਨ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਇਸ ਮੁੱਦੇ ਦੇ ਉੱਤੇ ਉੱਠਿਆ ਜਿਹੜਾ ਵਿਵਾਦ ਹੈ ਉਸ ਦੇ ਬਾਰੇ ਅਗਲੀ ਰਣਨੀਤੀ ਕੀ ਹੋਵੇ ਇਸ ਦੇ ਉੱਤੇ ਚਰਚਾ ਕਰਨ ਦੇ ਲਈ ਸੱਦੀ ਗਈ ਹੈ। ਪਾਰਟੀ ਦੇ ਕੁਝ ਕਾਰਕੁਨਾਂ ਦਾ ਮੰਨਣਾ ਹੈ ਕਿ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਦੀ ਅਗਵਾਈ 'ਚ ਆਉਣ ਵਾਲੀ ਇਸ ਬੈਠਕ ਦੇ ਵਿੱਚ ਵੋਟਰ ਸੂਚੀਆਂ ਦੇ ਉੱਤੇ ਜਿਹੜੀ ਵਿਸ਼ੇਸ਼ ਸੁਧਾਈ ਹੈ ਜਿਹਨੂੰ SIR ਪ੍ਰਕਿਰਿਆ ਉਸ ਦੇ ਉੱਤੇ ਇੱਕ ਖਾਸ ਚਰਚਾ ਹੋ ਸਕਦੀ ਹੈ ਕਿਉਂਕਿ CJP ਜਿਹੜੀ ਕਿ ਇੱਕ ਗੈਰ ਸਿਆਸੀ ਪਾਰਟੀ ਹੈ ਉਹ ਤਾਂ ਦੇਸ਼ ਭਰ ਦੇ ਵਿੱਚ 2 ਅਕਤੂਬਰ ਤੋਂ ਧਰਨੇ ਪ੍ਰਦਰਸ਼ਨ ਕਰ ਹੀ ਰਹੀ ਹੈ, ਪਰ ਕਾਂਗਰਸ ਜਿਹੜੀ ਕਿ ਮੁੱਖ ਵਿਰੋਧੀ ਪਾਰਟੀ ਹੈ ਇੱਕ ਸਿਆਸੀ ਪਾਰਟੀ ਹੈ ਇਸ ਨੂੰ ਵੀ ਕੋਈ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕਰਨੇ ਚਾਹੀਦੇ ਨੇ। ਹਾਲਾਂਕਿ ਲੰਘੀ ਕੱਲ੍ਹ ਜਿਹੜਾ ਕੁਝ ਪ੍ਰਦਰਸ਼ਨ ਅਲੱਗ ਅਲੱਗ ਸੂਬਿਆਂ 'ਚ ਹੋਏ ਨੇ ਪਰ ਉਸ ਦਾ ਜਿਹੜਾ ਪ੍ਰਭਾਵ ਇੰਨਾ ਜ਼ਿਆਦਾ ਦੇਖਣ ਨੂੰ ਨਹੀਂ ਮਿਲਿਆ। ਉਧਰ ਕਾਂਗਰਸ ਪ੍ਰਧਾਨ ਖੜਗੇ ਦਿੱਲੀ ਸਰਕਾਰ ਦੇ ਵਿੱਚ ਮੰਤਰੀ ਪ੍ਰਵੇਸ਼ ਵਰਮਾ ਵੱਲੋਂ ਇੱਕ ਨੌਜਵਾਨ ਨੂੰ ਥੱਪੜ ਮਾਰੇ ਜਾਣ ਦੀ ਘਟਨਾ ਨੂੰ ਲੈ ਕੇ ਸੋਮਵਾਰ ਦੇ ਦਿਨ ਭਾਜਪਾ ਤੇ RSS ਦੇ ਉੱਤੇ ਤਿੱਖਾ ਹਮਲਾ ਬੋਲਦਿਆਂ ਹੋਇਆਂ ਕਹਿ ਗਏ ਕਿ ਇਹ ਹੁਣ ਦੋਵੇਂ ਤਾਨਾਸ਼ਾਹ ਸੰਗਠਨ
ਇਸ ਤਾਨਾਸ਼ਾਹੀ ਦੇ ਉੱਤੇ ਉੱਤਰ ਆਏ ਨੇ ਕਿ ਆਮ ਲੋਕਾਂ ਨੂੰ ਕੁੱਟਿਆ ਜਾ ਰਿਹਾ। ਉਹਨਾਂ ਦੋਸ਼ ਮੜਿਆ ਕਿ ਸਰਕਾਰ ਸਵਾਲਾਂ ਤੋਂ ਘਬਰਾ ਵੀ ਰਹੀ ਹੈ ਔਰ ਡੰਡੇ ਤਾਣ ਕੇ ਜਨਤਾ ਦੇ ਉੱਤੇ ਸਿੱਧੇ ਵਾਰ ਕਰ ਰਹੀ ਹੈ। ਕਾਂਗਰਸ ਦਾ ਕਹਿਣਾ ਸੀ ਕਿ ਇੱਕ ਪਾਸੇ ਜੈਨਜ਼ੀਜ਼ ਨੂੰ ਆਪਣੇ ਹੱਕ ਦੇ ਵਿੱਚ ਕੀਤਾ ਜਾ ਰਿਹਾ ਅਤੇ ਦੂਜੇ ਪਾਸੇ ਜੈਨਜ਼ੀਜ਼ ਦੇ ਥੱਪੜ ਵੀ ਮਾਰ ਰਹੀ ਹੈ ਇੱਥੋਂ ਦੀ ਸਰਕਾਰ। ਅਤੇ ਇਸ ਦੇ ਉੱਤੇ ਭਾਜਪਾ ਦੇ ਨਾਲ ਹੁਣ ਨੌਜਵਾਨਾਂ ਦੀ ਹਮਾਇਤ ਤਾਂ ਬਿਲਕੁਲ ਵੀ ਨਹੀਂ ਨਜ਼ਰ ਆ ਰਹੀ, ਨੌਜਵਾਨਾਂ ਦਾ ਗੁੱਸਾ ਸਾਫ ਨਜ਼ਰ ਆ ਰਿਹਾ। ਉੱਧਰ ਸੁਪਰੀਮ ਕੋਰਟ ਨੇ ਲੰਘੀ ਕੱਲ੍ਹ ਇਹ ਨੋਟਿਸ ਲਿਆ ਕਿ ਅਲੱਗ ਅਲੱਗ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਟ੍ਰੈਫਿਕ ਈ ਚਲਾਨ ਜੁਰਮਾਨਿਆਂ ਦੀ ਭਾਰੀ ਬਕਾਇਆ ਰਕਮ ਹੈ ਜਿਹੜੀ ਉਹ ਲਗਭਗ ਸਰਕਾਰ ਦੇ ਵੱਲ 20,000 ਕਰੋੜ ਰੁਪਏ ਖੜੀ ਹੈ। ਯਾਨੀ ਆਮ ਲੋਕਾਂ ਨੇ ਇੰਨੇ ਜੁਰਮਾਨੇ ਜਿਹੜੇ ਭਰਨੇ ਨੇ ਪਰ ਉਹ ਸਰਕਾਰ ਨੂੰ ਨਹੀਂ ਭਰ ਰਹੇ ਔਰ ਇਸਦਾ ਬੋਝ ਸਰਕਾਰੀ ਖਜ਼ਾਨੇ ਦੇ ਉੱਤੇ ਪੈ ਰਿਹਾ। ਅਦਾਲਤ ਨੇ ਇਸ ਵਸੂਲੀ ਨੂੰ ਆਸਾਨ ਬਣਾਉਣ ਦੇ ਲਈ ਇਹਨਾਂ ਚਲਾਨਾਂ ਨੂੰ ਬਿਜਲੀ ਬਿੱਲਾਂ ਦੇ ਨਾਲ ਜੋੜਨ ਦਾ ਸੁਝਾਅ ਦਿੱਤਾ। ਜਸਟਿਸ ਜੇ ਵੀ ਪਾਰਦੀਵਾਲਾ ਅਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੀ ਬੈਂਚ ਨੇ ਕਿਹਾ ਕਿ ਵੱਡੇ ਜੁਰਮਾਨੇ ਨੇ ਜਿਹੜੇ ਉਹ ਆਮ ਲੋਕਾਂ ਦੇ ਵੱਲ ਖੜ੍ਹੇ ਨੇ, ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਅਤੇ ਫਿਰ ਜੁਰਮਾਨੇ ਵੀ ਨਹੀਂ ਭਰਦੇ। ਹੁਣ ਉਹਨਾਂ ਲੋਕਾਂ ਨੂੰ ਜਵਾਬਦੇਹ ਕਿਵੇਂ ਬਣਾਇਆ ਜਾਵੇ, ਇਹਨਾਂ ਜੁਰਮਾਨਿਆਂ ਨੂੰ ਉਹਨਾਂ ਦੇ ਬਿਜਲੀ ਬਿੱਲਾਂ ਦੇ ਨਾਲ ਜੋੜ ਦਿੱਤਾ ਜਾਵੇ, ਬਿਜਲੀ ਕਨੈਕਸ਼ਨ ਕੱਟ ਦਿੱਤਾ ਜਾਵੇ ਜੇਕਰ ਉਹ ਇਹਨਾਂ ਦੇ ਭੁਗਤਾਨ ਨਾ ਕਰਨ, ਅਤੇ ਜੇਕਰ ਇਹ ਤਰੀਕਾ ਜਦੋਂ ਤੱਕ ਕਾਰਗਰ ਆ ਉਦੋਂ ਤੱਕ ਠੀਕ, ਨਹੀਂ ਤਾਂ ਕੋਈ ਨਵਾਂ ਤਰੀਕਾ ਦੇਸ਼ ਨੂੰ ਲੱਭਣਾ ਹੋਏਗਾ। ਈ ਚਲਾਨਾਂ ਦੇ ਜ਼ਰੀਏ 45,000 ਕਰੋੜ ਰੁਪਇਆ ਅਦਾਲਤ ਦੇ ਵਿੱਚ ਦੱਸਿਆ ਗਿਆ ਕਿ ਅਲੱਗ ਅਲੱਗ ਸੂਬਿਆਂ ਦੇ ਵਿੱਚ ਜਿਹੜਾ ਉਹ ਈ ਚਲਾਨਾਂ ਦੇ ਜ਼ਰੀਏ ਬਕਾਇਆ ਪਿਆ ਅਲੱਗ ਅਲੱਗ ਸਟੇਟਸ ਟੈਰੀਟਰੀ ਦੇ ਵਿੱਚ, ਜਿਸ ਦੇ ਵਿੱਚੋਂ ਹੁਣ ਤੱਕ 25,000 ਕਰੋੜ ਹੀ ਵਸੂਲ ਕੀਤਾ ਗਿਆ। ਯਾਨੀ ਕਿ ਬਾਕੀ ਦਾ 20,000 ਕਰੋੜ ਰੁਪਇਆ ਹਾਲੇ ਵੀ ਆਮ ਲੋਕਾਂ ਦੇ ਵੱਲ ਬਕਾਇਆ ਪਿਆ। ਸੜਕਾਂ ਦੇ ਕਿਨਾਰੇ ਲੱਗੇ ਖਾਣੇ ਦੇ ਠੇਲੇ ਰੇਹੜੀਆਂ ਤੋਂ ਖਾਣਾ ਖਾਣਾ ਭਾਰਤ ਦੇ ਵਿੱਚ ਬੰਦ ਕਰ ਦਿਓ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਮਾਲੇਗਾਓਂ ਦੇ ਵਿੱਚ ਬੇਲਪੁਰੀ ਖਾਣ ਦੇ ਚੱਲਦਿਆਂ ਘੱਟੋ ਘੱਟ 140 ਲੋਕ ਬਿਮਾਰ ਹੋ ਗਏ। ਹਫ਼ਤਾਵਾਰੀ ਮੇਲਾ ਸੀ ਵੀਕੈਂਡ ਦੇ ਦਰਮਿਆਨ, ਜਿੱਥੇ ਇੱਕ ਮੇਲੇ ਦੀਆਂ ਸਟਾਲਾਂ ਤੋਂ ਇਹਨਾਂ ਲੋਕਾਂ ਨੇ ਇਹ ਖਾਣਾ ਖਾਧਾ। ਚੱਕਰ ਆਉਣ, ਉਲਟੀ ਆਉਣ, ਪੇਟ ਦਰਦ, ਦਸਤ ਦੀ ਸ਼ਿਕਾਇਤਾਂ ਹੋਈਆਂ। ਉਸ ਤੋਂ ਬਾਅਦ ਇਹਨਾਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। 140 ਲੋਕਾਂ ਦੇ ਵਿੱਚ ਔਰਤਾਂ ਅਤੇ ਬੱਚੇ ਵੀ ਵੱਡੀ ਗਿਣਤੀ 'ਚ ਸ਼ਾਮਲ ਨੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ। ਆਓ ਹੁਣ ਆਸਟ੍ਰੇਲੀਆ ਦੀ ਉਹ ਖਬਰ ਜਿਸ ਦੇ ਉੱਤੇ ਪਿਛਲੇ ਕਈ ਹਫ਼ਤਿਆਂ ਤੋਂ ਨਿਗਾਹਾਂ ਸੀ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਬੈਠਕ ਹੁੰਦੀ ਹੈ ਔਰ ਬੈਠਕ

RBI ਇੱਕ ਕੈਸ਼ ਰੇਟ ਦੇ ਉੱਤੇ ਬੈਂਕਾਂ ਨੂੰ ਕਰਜ਼ ਦਿੰਦਾ ਉਸ ਕੈਸ਼ ਰੇਟ ਨੂੰ ਪਹਿਲਾਂ 4.35% ਸੀ ਉਸ ਨੂੰ ਵਧਾ ਕੇ ਹੁਣ 4.6% ਕਰ ਦਿੱਤਾ ਗਿਆ ਇਹ ਕੈਸ਼ ਰੇਟ ਜਦੋਂ ਬੈਂਕਾਂ ਦੇ ਉੱਤੇ ਜਾਂ ਵਿੱਤੀ ਸੰਸਥਾਵਾਂ ਦੇ ਉੱਤੇ ਲਾਗੂ ਹੁੰਦੀ ਹੈ ਤਾਂ ਅੱਗੇ ਆਮ ਕਰਜ਼ਾ ਚੁੱਕੀ ਬੈਠੇ ਘਰਾਂ ਦੇ ਲਈ ਵਪਾਰਕ ਅਦਾਰਿਆਂ ਦੇ ਲਈ ਜਾਂ ਨਿੱਜੀ ਕਰਜ਼ੇ ਚੁੱਕੀ ਬੈਠੇ ਲੋਕਾਂ ਦੇ ਉੱਤੇ ਵੀ ਵਿਆਜ ਦਰਾਂ ਵਧਾਉਂਦੇ ਨੇ ਉਹ ਵੀ ਹੁਣ ਵਧ ਕੇ ਲਾਗੂ ਹੋਣਗੀਆਂ ਇੱਕ ਉਦਾਹਰਣ ਹੈ ਕੈਂਸਟਾਰ ਦੀ ਤਰਫ ਤੋਂ ਕਿ $7,00,000 ਦਾ ਜੇਕਰ ਤੁਸੀਂ ਕਰਜ਼ ਲੈ ਰੱਖਿਆ ਤਾਂ $107 ਹੁਣ ਤੁਹਾਨੂੰ ਵਾਧੂ ਦੇਣੇ ਹੋਣਗੇ ਇਸ ਸਾਲ ਦੇ ਵਿੱਚ $450 ਦਾ ਇੱਕ ਵਾਧੂ ਬੋਝ ਵਿਆਜ ਦਰਾਂ ਵਧਣ ਦੇ ਚੱਲਦਿਆਂ ਹੋਇਆ ਇਹੀ ਨਹੀਂ ਬਲਕਿ ਇਸ ਦੇ ਨਾਲ ਨਾਲ ਕੁਝ ਹੋਰ ਨਾ ਜਿਹੜੇ ਕਾਰਨ ਵੀ ਦੱਸੇ ਗਏ ਨੇ ਮਿਡਲ ਈਸਟ ਦੇ ਵਿੱਚ ਛਿੜੀ ਜੰਗ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੇ ਵਿਆਜ ਦਰਾਂ ਨੂੰ ਵਧਾਉਣ ਦਾ ਇੱਕ ਕਾਰਨ ਦੱਸਿਆ ਔਰ ਮਿਚੈਲ ਬੁਲਕ ਜਿਹੜੇ ਕਿ ਆਰ ਬੀ ਆਈ ਦੇ ਗਵਰਨਰ ਨੇ ਉਹਨਾਂ ਨੇ ਦੁਪਹਿਰ 2:30 ਦੇ ਆਸ ਪਾਸ ਸਿਡਨੀ ਸਮੇਂ ਦੇ ਮੁਤਾਬਕ ਜਿਹੜੀ ਮੋਨੀਟਰੀ ਪਾਲਿਸੀ ਬੋਰਡ ਹੈ ਬੈਂਕ ਦਾ ਉਹਨਾਂ ਦੀ ਬੈਠਕ ਨੂੰ ਮੁਕੰਮਲ ਕਰਕੇ ਬਾਅਦ ਦੇ ਵਿੱਚ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ ਵੈਸੇ ਦੁਨੀਆਂ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਵਿਆਜ ਦਰਾਂ ਵਧੀਆਂ ਨੇ ਉਦਾਹਰਣ ਦੇ ਤੌਰ ਦੇ ਉੱਤੇ ਤਸਮਾਨ ਸਾਗਰ ਦੇ ਵਿੱਚ ਆਸਟ੍ਰੇਲੀਆ ਦੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਲੰਘੀ 2 ਸਪਤੰਬਰ ਨੂੰ ਵਿਆਜ ਦਰਾਂ ਦੇ ਵਿੱਚ ਨਿਊਜ਼ੀਲੈਂਡ ਦਾ ਜਿਹੜਾ ਆਰ ਬੀ ਐਨ ਹੈ ਯਾਨੀ ਰਿਜ਼ਰਵ ਬੈਂਕ ਆਫ ਨਿਊਜ਼ੀਲੈਂਡ ਉਹਨਾਂ ਨੇ ਕੈਸ਼ ਰੇਟ ਦੇ ਵਿੱਚ 0.25% ਦਾ ਇਜ਼ਾਫਾ ਕੀਤਾ ਸੀ ਪਰ ਉੱਥੇ ਵਿਆਜ ਦਰਾਂ ਆਸਟ੍ਰੇਲੀਆ ਦੇ ਨਾਲੋਂ ਕੰਟਰੋਲ ਨੇ ਨਿਊਜ਼ੀਲੈਂਡ ਦੇ ਵਿੱਚ ਕੈਸ਼ ਰੇਟ ਇਸ ਵਕਤ 2.75% ਹੈ ਜੋ ਕਿ ਆਸਟ੍ਰੇਲੀਆ ਦੇ 2.6% ਦੇ ਨਾਲੋਂ ਕਾਫ਼ੀ ਜ਼ਿਆਦਾ ਲਗਭਗ ਦੁੱਗਣੀ ਹੈ ਮਹਿੰਗਾਈ ਹਾਲਾਂਕਿ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਨਾਲੋਂ ਵੱਧ ਹੈ ਸਲਾਨਾ ਇਨਫਲੇਸ਼ਨ ਜਿਹੜੀ ਹੈ ਨਿਊਜ਼ੀਲੈਂਡ 'ਚ 4.1% ਹੈ ਜਦਕਿ ਆਸਟ੍ਰੇਲੀਆ ਦੇ ਵਿੱਚ ਆਰ ਬੀ ਆਈ ਇਸ ਨੂੰ 3% ਦੇ ਆਸ ਪਾਸ ਕੰਟਰੋਲ ਕਰਨ ਨੂੰ ਫਿਰਦਾ ਉੱਥੇ ਹੀ ਜੇਕਰ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ 'ਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਲੰਮੇ ਸਮੇਂ ਤੱਕ ਵਿਆਜ ਦਰਾਂ ਨੂੰ ਕੰਟਰੋਲ ਰੱਖਿਆ ਪਰ 17 ਸਤੰਬਰ ਨੂੰ ਆਖਿਰਕਾਰ ਅਮਰੀਕਾ ਦੇ ਰਿਜ਼ਰਵ ਬੈਂਕ ਨੇ ਵੀ 0.25 ਵਿਆਜ ਦਰਾਂ ਵਧਾ ਦਿੱਤੀਆਂ ਇਹੀ ਕਹਾਣੀ ਬਰਤਾਨੀਆ ਦੇ ਵਿੱਚ ਵੀ ਹੈ ਵਿਆਜ ਦਰਾਂ ਇੱਥੇ ਵੀ ਵਧੀਆ ਨੇ 3.75% ਕੈਸ਼ ਰੇਟ ਕੀਤੀ ਗਈ ਹੈ ਪਰ ਇਹ 2022 ਤੋਂ ਬਾਅਦ ਆਪਣੇ ਪੀਕ ਦੇ ਉੱਤੇ ਹੋਏਗੀ ਹਾਲੇ ਵੀ ਆਸਟ੍ਰੇਲੀਆ ਜਿੰਨੀ ਨਹੀਂ ਹੈ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਬਰਤਾਨੀਆ ਦੇ ਨਾਲੋਂ ਘੱਟ ਹੋਣ ਦੇ ਬਾਵਜੂਦ ਵਿਆਜ ਦਰਾਂ ਵੱਧ ਨੇ ਪੈਟਰੋਲ ਦੇ ਰੇਟ ਬਰਤਾਨੀਆ ਅਮਰੀਕਾ ਦੇ ਨਾਲੋਂ ਘੱਟ ਜਿਹੜੇ ਕੱਚੇ ਤੇਲ ਦੀਆਂ ਕੀਮਤਾਂ ਨੇ ਘੱਟ ਹੋਣ ਦੇ ਬਾਵਜੂਦ ਤੇਲ ਮਹਿੰਗਾ ਵਿਕਦਾ ਇਹ ਸਵਾਲ ਜਿਹੜੇ ਨੇ ਆਸਟ੍ਰੇਲੀਆ ਦੇ ਲਈ ਜ਼ਰੂਰ ਉੱਠਣੇ ਲਾਜ਼ਮੀ ਨੇ ਔਰ ਆਉਣ ਵਾਲੇ ਦਿਨਾਂ 'ਚ ਵਿਆਜ ਦਰਾਂ ਦੇ ਬਾਰੇ ਸਿਰਫ ਰਿਜ਼ਰਵ ਬੈਂਕ ਨੂੰ ਹੀ ਨਹੀਂ ਬਲਕਿ ਆਸਟ੍ਰੇਲੀਆ 'ਚ ਵਧੀ ਹੋਈ ਮਹਿੰਗਾਈ ਦੇ ਬਾਰੇ ਇੱਥੋਂ ਦੇ ਸਰਕਾਰ ਨੂੰ ਵੀ ਜਵਾਬ ਦੇਣਾ ਹੋਏਗਾ ਘਰਾਂ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਹੋ ਰਹੀ ਔਰ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਆਸਟ੍ਰੇਲੀਆ ਦਾ ਇਹ ਸਿਸਟਮ ਕਿਸ ਪਾਸੇ ਨੂੰ ਜਾ ਰਿਹਾ ਉਧਰ ਗ੍ਰੀਨਸ ਪਾਰਟੀ ਦੇ ਸੈਨੇਟਰ ਡੇਵਿਡ ਸ਼ੂਬ੍ਰਿਜ ਦੀ ਤਰਫ ਤੋਂ ਸੰਕੇਤ ਦਿੱਤੇ ਗਏ ਕਿ ਜੇਕਰ ਉਹਨਾਂ ਨੂੰ ਪਾਰਟੀ ਪ੍ਰਧਾਨ ਬਣਾਉਣ ਦੇ ਲਈ ਦੁਬਾਰਾ ਤੋਂ ਚਰਚਾ ਹੁੰਦੀ ਹੈ ਤਾਂ ਉਹ ਪਿੱਛੇ ਨਹੀਂ ਹਟਣਗੇ ਦੱਸਦੀ ਹੈ ਕਿ ਡੇਵਿਡ ਸ਼ੂਬ੍ਰਿਜ ਦੀ ਥਾਂ ਦੇ ਉੱਤੇ ਸਾਲ ਕੁ ਪਹਿਲਾਂ ਲਰੀਸਾ ਵਾਟਰਸ ਨੂੰ ਇਸ ਰੋਲ ਦੇ ਲਈ ਲਿਆਂਦਾ ਗਿਆ ਸੀ ਕਿਉਂਕਿ ਫੈਡਰਲ ਚੋਣਾਂ ਦੇ ਵਿੱਚ ਗ੍ਰੀਨਸ ਪਾਰਟੀ ਦਾ ਪ੍ਰਦਰਸ਼ਨ ਵਧੀਆ ਨਹੀਂ ਸੀ ਰਿਹਾ ਪਰ ਲਰੀਸਾ ਵਾਟਰਸ ਨੇ ਵੀ ਕੋਈ ਜ਼ਿਆਦਾ ਤੀਰ ਨਹੀਂ ਤੋੜ ਦਿੱਤੇ ਬਲਕਿ ਬਿਮਾਰ ਹੋਣ ਦੇ ਚੱਲਦਿਆਂ ਕਿਡਨੀ ਦੀ ਬਿਮਾਰੀ ਦਾ ਜਿਹੜਾ ਉਹਨਾਂ ਦਾ ਦੀ ਤਰਫ ਤੋਂ ਬਿਆਨ ਸਾਹਮਣੇ ਆਇਆ ਕਿ ਉਸਦੇ ਚੱਲਦਿਆਂ ਉਹ ਧਿਆਨ ਨਹੀਂ ਦੇ ਪਾ ਰਹੇ ਨੇ ਇਸ ਕਰਕੇ ਉਹ ਗ੍ਰੀਨਸ ਪਾਰਟੀ ਦੇ ਨੇਤਾ ਦੇ ਤੌਰ ਤੋਂ ਤੁਰੰਤ ਪਿੱਛੇ ਹਟਦੇ ਨੇ ਹੁਣ ਡੇਵਿਡ ਸ਼ੂਬ੍ਰਿਜ ਇਸ ਰੋਲ ਦੇ ਲਈ ਅੱਗੇ ਆਉਣਗੇ ਅਤੇ ਉਹਨਾਂ ਤੋਂ ਇਹ ਗੱਲ ਪੁੱਛੀ ਜਾ ਰਹੀ ਹੈ ਹਾਲਾਂਕਿ ਉਹਨਾਂ ਨੇ ਲਰੀਸਾ ਵਾਟਰਸ ਦੇ ਨਾਲ ਆਪਣੀ ਸੰਵੇਦਨਾ ਜਤਾਈ ਕਿਹਾ ਕਿ ਉਹਨਾਂ ਨੂੰ ਆਪਣੀ ਸਿਹਤ ਨੂੰ ਜ਼ਿਆਦਾ ਧਿਆਨ ਦੇਣਾ ਹੋਏਗਾ ਪਾਰਟੀ ਦੀ ਲੀਡਰਸ਼ਿਪ ਦੇ ਲਈ ਜਿਹੜਾ ਵੀ ਕੋਈ ਵਿਅਕਤੀ ਅੱਗੇ ਆਉਂਦਾ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਹਮਾਇਤ ਹੋਏਗੀ ਉੱਥੇ ਹੀ ਅਮਰੀਕਾ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਤੋਂ ਬਾਅਦ ਆਸਟ੍ਰੇਲੀਆ ਪਰਤੇ ਐਂਥਨੀ ਐਲਬਨੀਜ਼ ਨੇ ਇਹ ਗੱਲ ਕਹੀ ਹੈ ਕਿ ਏ ਆਈ ਏਜੰਟਸ ਜਿਹੜੇ ਕਿ ਮੈਡੀਕੇਅਰ ਦੇ ਵਿੱਚ ਡੇਟਾ ਪੋਰਟਲ ਦੇ ਅੰਦਰ ਦਾਖਲ ਹੋ ਗਏ ਸੀ ਉਸ ਨੂੰ ਲੈ ਕੇ ਓਪਨ ਏ ਆਈ ਕੰਪਨੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਪ੍ਰਧਾਨ ਮੰਤਰੀ ਨੇ ਸੈਮ ਆਲਟਮੈਨ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਦੇ ਆਸਟ੍ਰੇਲੀਆ ਦੇ ਵਿੱਚ ਕੀ ਕੰਸਰਨ ਨੇ ਉਹਨਾਂ ਨੇ ਆਪਣੀ ਇਸ ਗੱਲਬਾਤ ਨੂੰ ਲੈ ਕੇ ਤਸੱਲੀ ਜਤਾਈ ਹੈ ਅਤੇ ਕਿਹਾ ਹੈ ਕਿ ਸੈਮ ਆਲਟਮੈਨ ਦੀ ਓਪਨ ਏ ਆਈ ਕੰਪਨੀ ਆਸਟ੍ਰੇਲੀਆ ਦੇ ਵਿੱਚ ਏ ਆਈ ਦੀ ਵੱਧ ਰਹੀ ਰਫ਼ਤਾਰ ਨੂੰ ਕੰਟਰੋਲ ਕਰਨ ਦੇ ਲਈ ਆਪਣੀ ਸਾਥ ਆਪਣੀ ਹਮਾਇਤ ਦੇਣ ਦੇ ਵਾਸਤੇ ਤਿਆਰ ਹੈ ਪ੍ਰਧਾਨ ਮੰਤਰੀ ਇੱਕ ਵਾਰ ਨਹੀਂ ਕਈ ਵਾਰ ਇਹ ਗੱਲ ਕਹਿ ਚੁੱਕੇ ਨੇ ਕਿ ਏ ਆਈ ਦੇ ਉੱਤੇ ਕੰਟਰੋਲ ਲੈਣਾ ਸਰਕਾਰ ਦੇ ਲਈ ਬੇਹੱਦ ਲਾਜ਼ਮੀ ਹੋਏਗਾ ਹਾਲਾਂਕਿ ਜਦੋਂ ਇਹ ਗੱਲ ਪੁੱਛੀ ਗਈ
ਕਿ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਹੋਣ ਜਾ ਰਿਹਾ ਉਦੋਂ ਤੱਕ ਲਾਗੂ ਨਹੀਂ ਸੀ ਹੋਇਆ ਪਰ ਫਿਊਲ ਐਕਸਾਈਜ਼ ਦਿੱਤਾ ਜਾਏਗਾ ਕਿ ਨਹੀਂ ਐਂਥਨੀ ਅਲਬਨੀਜ਼ ਨੇ ਇਸ ਗੱਲ ਦਾ ਜਵਾਬ ਦਿੱਤਾ ਹੈ ਕਿ ਸਰਕਾਰ ਰਿਵਿਊ ਕਮੇਟੀ ਐਕਸਪੈਂਡੀਚਰ ਦੇ ਉੱਤੇ ਜਿਹੜੀ ਬਣਾਈ ਹੋਈ ਹੈ ਉਸ ਦੇ ਨਾਲ ਸਲਾਹ ਮਸ਼ਵਰਾ ਕਰੇਗੀ ਹਾਲਾਂਕਿ ਇਸ ਗੱਲ ਨੂੰ ਮੁੱਢੋਂ ਵੀ ਨਕਾਰਿਆ ਨਹੀਂ ਗਿਆ ਪਰ ਇਹ ਗੱਲ ਜਦੋਂ ਦੁਬਾਰਾ ਪੁੱਛੀ ਗਈ ਕਿ ਆਸਟ੍ਰੇਲੀਆ ਦੇ ਵਿੱਚ ਲੋਕਾਂ ਦੀ ਜੇਬ ਦੇ ਉੱਤੇ ਜਿਹੜਾ ਵਧਿਆ ਹੋਇਆ ਦਬਾਅ ਹੈ ਉਸ ਨੂੰ ਘੱਟ ਕਰਨ ਦੇ ਲਈ ਐਕਸਾਈਜ਼ ਡਿਊਟੀ ਦੇ ਵਿੱਚ ਕਟੌਤੀ

ਪਾਰਟੀ ਦੇ ਬਾਰੇ ਕੋਈ ਗੱਲਾਂ ਕੀਤੀਆਂ ਜਾ ਰਹੀਆਂ ਕਿ ਨਹੀਂ। ਉਹਨਾਂ ਕਿਹਾ ਕਿ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਲੋਕਾਂ ਦੇ ਉੱਤੇ ਦਬਾਅ ਪੈ ਰਿਹਾ, ਮਹਿੰਗਾਈ ਦਾ ਹੋਰ ਦਬਾਅ ਨਾ ਵਧੇ, ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੀ ਜਿਹੜੇ ਕੁਝ ਫੈਸਲੇ ਤਾਜ਼ਾ ਮਾਮਲਿਆਂ ਦੇ ਵਿੱਚ ਲਏ ਗਏ ਨੇ। ਕੱਲ੍ਹ ਦੇ ਦਿਨ ਆਸਟ੍ਰੇਲੀਆ ਦੇ ਫੈਡਰਲ ਟ੍ਰੈਜਰ ਨੇ ਇਹ ਗੱਲ ਕਹੀ ਸੀ ਕਿ ਕੁਝ ਇੱਕ ਖਰਚੇ ਬਚਾਏ ਗਏ ਨੇ ਜਿਸ ਤੋਂ $6 billion ਦਾ ਵਿੱਤੀ ਘਾਟਾ ਜਿਹੜਾ ਆਸਟ੍ਰੇਲੀਆ ਦਾ ਉਹ ਪੂਰਾ ਕੀਤਾ ਗਿਆ ਹੈ। ਉੱਥੇ ਹੀ ਆਈਕੈਕ ਯਾਨੀ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਦੀ ਤਰਫ ਤੋਂ ਟੋਪਲੈਸ ਨਾਮ ਦੀ ਕੰਪਨੀ ਜਿਹੜੀ ਹੈ ਉਹ ਤੇ ਡਿਵੈਲਪਰ ਕੰਪਨੀ ਉਸਦੇ ਨਾਲ ਜੁੜੇ ਹੋਏ ਕੰਪਨੀ ਦੀ ਤਰਫ ਤੋਂ ਜਿਹੜੇ ਕੁਝ ਸਾਬਕਾ ਮੇਅਰ ਨੇ ਸਟ੍ਰੈਥਫੀਲਡ ਦੇ ਮੈਥਿਊ ਬਲੈਕਮੋਰ, ਉਹਨਾਂ ਦੇ ਨਾਲ ਜੁੜੇ ਹੋਏ ਕੁਝ ਮਾਮਲਿਆਂ ਦੇ ਵਿੱਚ $1,34,000 ਦਾ ਬਿੱਲ ਅਦਾ ਕਿਵੇਂ ਕੀਤਾ ਗਿਆ। ਉਸ ਮਾਮਲੇ 'ਚ ਇਸ ਕਮਿਸ਼ਨ ਦੀ ਤਰਫ ਤੋਂ ਪੜਤਾਲ ਅਲੱਗ ਤੋਂ ਸ਼ੁਰੂ ਕੀਤੀ ਗਈ ਹੈ। NSW ਦਾ ਕਰਪਸ਼ਨ ਵਾਚਡੌਗ ਇਹ ਦੇਖੇਗਾ ਕਿ ਟੋਪਲੈਸ ਨੇ ਕੀ ਕਿਸੇ ਕੰਮ ਦੇ ਲਈ ਸਟ੍ਰੈਥਫੀਲਡ ਦੇ ਮੇਅਰ ਨੂੰ ਇਹ $1,25,000 ਤੋਂ ਵੱਧ ਦੀ ਰਕਮ ਜਿਹੜੀ ਉਹ ਦਿੱਤੀ ਸੀ ਕਿ ਨਹੀਂ, ਔਰ ਜੇਕਰ ਇਹ ਦਿੱਤੀ ਸੀ ਤਾਂ ਇਸਦਾ ਆਖਿਰਕਾਰ ਕਿੱਥੇ ਇਸਤੇਮਾਲ ਕੀਤਾ ਗਿਆ। ਇਸੇ ਨੂੰ ਲੈ ਕੇ ਜਿਹੜੇ ਨੇ ਹੁਣ ਸਵਾਲ ਪੁੱਛੇ ਜਾਣਗੇ। ਵੈਸੇ ਕਰਪਸ਼ਨ ਦੀ ਗੱਲ ਜਦੋਂ ਆਉਂਦੀ ਹੈ ਤਾਂ ਟੈਕਸਪੇਅਰਸ ਦੀ ਜੇਬ ਦੇ ਵਿੱਚੋਂ $1 ਵੀ ਕੀਮਤੀ ਹੁੰਦਾ। NSW ਦੀ ਸਮਾਲ ਬਿਜ਼ਨਸ ਮਿਨਿਸਟਰਸ ਨੇ ਜਿਹੜੇ ਜੈਨੇਲ ਸੈਫਿਨ, ਉਹਨਾਂ ਦੇ ਉੱਤੇ ਹੁਣ ਇਲਜ਼ਾਮ ਲੱਗੇ ਨੇ ਕਿ ਇੱਕ ਰੈੱਡ ਵਾਈਨ ਦੀ ਬੋਤਲ, ਪਿਨੋਨਾਇਰ ਦੀ ਜਿਹੜੀ ਬੋਤਲ ਹੈ, ਉਹਨਾਂ ਦੇ ਸਿਡਨੀ ਦੇ ਵਿੱਚ ਸੋਫੀਟੈਲ ਹੋਟਲ ਦੇ ਵਿੱਚ ਰਹਿਣ ਲੱਗਿਆਂ ਖਰੀਦੀ ਗਈ। ਬਲਕਿ ਇੱਕ ਨਹੀਂ, ਕਈ ਬੋਤਲਾਂ ਖਰੀਦੀਆਂ ਗਈਆਂ ਜਿਸ ਦੇ ਉੱਤੇ ਇਸ ਪੂਰੀ ਸਟੇਅ ਦੇ ਲਈ ਉਹਨਾਂ ਦਾ $4,400 ਦਾ ਖਰਚ ਆਇਆ ਸੀ। ਪਰ ਇਹ ਜਿਹੜੀਆਂ ਰੈੱਡ ਵਾਈਨਸ ਦੀਆਂ ਬੋਤਲ ਸੀ ਇਹ ਮਿਨਿਸਟੇਰੀਅਲ ਕ੍ਰੈਡਿਟ ਕਾਰਡ ਨੂੰ ਵਰਤਦਿਆਂ ਹੋਇਆਂ $105 ਦੀਆਂ ਇਹ ਬੋਤਲਾਂ 8 ਦਿਨ ਦੇ ਲਈ, 8 ਰਾਤਾਂ ਦੇ ਲਈ ਜਿਹੜੀਆਂ ਵਰਤੀਆਂ ਗਈਆਂ, ਔਰ $650 ਇੱਕ ਰਾਤ ਦਾ ਇਹਦਾ ਕਿਰਾਇਆ ਹੁੰਦਾ ਸਿੰਗਲ ਰੂਮ ਦਾ, ਜਿਹੜਾ ਕਿ NSW ਦੀ ਸਮਾਲ ਬਿਜ਼ਨਸ ਮਿਨਿਸਟਰ ਜੈਨੇਲੀ ਸੈਫਿਨ ਦੇ ਇਸ ਰਹਿਣ ਦੇ ਉੱਤੇ ਅਤੇ ਦਾਰੂ ਦੇ ਉੱਤੇ ਖਰਚ ਕੀਤਾ ਗਿਆ। ਔਰ ਇਸ ਨੂੰ ਮਿਨਿਸਟਰੀਅਲ ਕ੍ਰੈਡਿਟ ਕਾਰਡ ਦਾ ਮਤਲਬ ਇਹ ਹੈ ਕਿ ਸਰਕਾਰੀ ਖਜ਼ਾਨੇ ਦੇ ਵਿੱਚੋਂ ਇਸ ਖਰਚੇ ਨੂੰ ਤਾਰਿਆ ਗਿਆ। ਹਾਲਾਂਕਿ ਹਾਲ ਫਿਲਹਾਲ ਹੈਰਾਲਸਨ ਡੇਲੀ ਟੈਲੀਗ੍ਰਾਫ 'ਤੇ ਲੱਗੀ ਇਸ ਖਬਰ ਦਾ ਕੋਈ ਵੀ ਜਵਾਬ ਮਿਨਿਸਟਰ ਦੀ ਤਰਫ ਤੋਂ ਸਾਹਮਣੇ ਨਹੀਂ ਆਇਆ, ਬਲਕਿ ਅਖਬਾਰ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ ਕਿ ਆਖਿਰਕਾਰ ਇਸ ਦਾ ਖਰਚਾ ਕਿਵੇਂ ਹੋਇਆ। $145 ਦਾ ਦਾਰੂ ਦੇ ਉੱਤੇ, $18 ਜਿਹੜੇ ਨਮਕੀਨ ਕਾਜੂ ਨੇ ਉਹਦੇ ਉੱਤੇ, $6 ਦਾ ਚਿਪਸ ਦਾ ਪੈਕਟ ਆਦਿ ਆਦਿ ਖਰੀਦਣ ਦੇ ਉੱਤੇ, ਅਤੇ ਕਿਸ ਤਰੀਕੇ ਦੇ ਨਾਲ ਇਹ ਪੂਰੀ ਰਕਮ ਜਿਹੜੀ $4,500 ਦੇ ਆਸ ਪਾਸ ਸਰਕਾਰੀ ਖਜ਼ਾਨੇ ਦੇ ਵਿੱਚੋਂ ਖਰਚੀ ਗਈ। ਵੈਸੇ ਰਕਮ ਚਾਹੇ $5 ਹੋਣ ਚਾਹੇ $500,000, ਸ਼ੁਰੂ ਦੇ ਵਿੱਚ ਹੀ ਭ੍ਰਿਸ਼ਟਾਚਾਰ ਜਿਹੜਾ ਉਸਨੂੰ ਰੋਕ ਦੇਣਾ ਬੇਹੱਦ ਜ਼ਰੂਰੀ ਹੈ, ਨਹੀਂ ਤਾਂ ਉਹ ਕਿਸੇ ਵੱਡੇ ਭ੍ਰਿਸ਼ਟਾਚਾਰ ਦਾ ਹਿੱਸਾ ਬਣ ਜਾਂਦਾ ਹੈ। ਉੱਥੇ ਹੀ ਹੈਰਾਲਸਨ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਵਿਕਟੋਰੀਆ ਦੇ ਹਸਪਤਾਲਾਂ ਦੇ ਵਿੱਚ, ਪਬਲਿਕ ਹੋਸਪਿਟਲਸ ਦੇ ਵਿੱਚ ਡਾਕਟਰਾਂ ਦੀ ਤਰਫ ਤੋਂ ਹੜਤਾਲ ਕੀਤੀ ਜਾਏਗੀ, ਬਲਕਿ ਸਿਹਤ ਸੈਕਟਰ ਦੇ ਨਾਲ ਜੁੜੇ ਅਲੱਗ ਅਲੱਗ ਕਰਮਚਾਰੀਆਂ ਦੀ ਤਰਫ ਤੋਂ ਹੜਤਾਲ ਕੀਤੀ ਜਾਏਗੀ। ਪਿਛਲੇ 14 ਮਹੀਨਿਆਂ ਤੋਂ ਸਰਕਾਰ ਅਤੇ ਯੂਨੀਅਨ ਦੇ ਦਰਮਿਆਨ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਹੈ। ਯੂਨੀਅਨ ਦੀ ਮੰਗ ਇਹ ਸੀ ਕਿ ਡਾਕਟਰਾਂ ਦੀ ਜਾਂ ਪਬਲਿਕ ਹੋਸਪਿਟਲਸ ਦੇ ਵਿੱਚ ਕੰਮ ਕਰਦੇ ਕਾਮਿਆਂ ਦੀ ਤਨਖਾਹਾਂ ਦੇ ਵਿੱਚ ਅਗਲੇ 4 ਸਾਲਾਂ ਦੇ ਅੰਦਰ 30% ਦਾ ਇਜ਼ਾਫਾ ਕੀਤਾ ਜਾਵੇ, ਔਰ ਜਿਹੜੇ ਅਨਪੇਡ ਓਵਰ ਟਾਈਮ ਨੇ ਉਹਨਾਂ ਦੇ ਖਿਲਾਫ ਇੱਕ ਸਖ਼ਤ ਕਾਨੂੰਨ ਲਿਆਂਦਾ ਜਾਵੇ, ਅਤੇ ਫਟੀਕ ਮੈਨੇਜਮੈਂਟ ਯਾਨੀ ਕਿ ਜਦੋਂ ਕੰਮ ਦਾ ਬੋਝ ਬਹੁਤ ਜ਼ਿਆਦਾ ਪੈ ਜਾਂਦਾ ਤਾਂ ਉਸਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਕੁਝ ਸਮੇਂ ਦੀ ਬ੍ਰੇਕ, ਉਸ ਸਮੇਂ ਦੀ ਬ੍ਰੇਕ ਦੇ ਵਿੱਚੋਂ ਪੈਸੇ ਨਾ ਕੱਟਣੇ ਆਦਿ ਆਦਿ ਬਹੁਤ ਸਾਰੇ ਐਸੇ ਜਿਹੜੇ ਸੁਝਾਅ ਨੇ ਉਹ ਮਸ਼ਵਰੇ ਨੇ ਉਹ ਦਿੱਤੇ ਗਏ ਸੀ। ਅਤੇ ਜਿਹੜੀਆਂ ਸ਼ਿਫਟਾਂ ਵੀ ਨੇ ਉਹ 12.5 ਘੰਟੇ 13 ਘੰਟੇ ਲੰਬੀਆਂ ਨੇ, ਉਹਨਾਂ ਨੂੰ ਇੰਨੀਆਂ ਲੰਬੀਆਂ ਨਾ ਕੀਤਾ ਜਾਵੇ। ਇਹ ਸਾਰੀਆਂ ਮੰਗਾਂ ਜਿਹੜੀਆਂ ਰੱਖੀਆਂ ਗਈਆਂ ਸੀ ਯੂਨੀਅਨ ਦੀ, ਇਸ ਮੰਗ ਦੇ ਉੱਤੇ ਸੂਬਾਈ ਸਰਕਾਰ ਨੇ ਕੋਈ ਵੀ ਵਿਚਾਰ ਨਹੀਂ ਕੀਤਾ। ਚੋਣਾਂ ਨੇੜੇ ਆ ਰਹੀਆਂ ਨੇ, ਯੂਨੀਅਨ ਕੋਲ ਚੰਗਾ ਮੌਕਾ ਆਪਣੀ ਗੱਲ ਸਰਕਾਰ ਦੇ ਧੌਣ ਦੇ ਉੱਤੇ ਗੋਡਾ ਰੱਖ ਕੇ ਮਨਾਉਣ ਦੇ ਲਈ। ਇਸੇ ਕਰਕੇ ਹੁਣ ਆਉਂਦੇ ਵੀਰਵਾਰ ਦੇ ਦਿਨ ਪਬਲਿਕ ਹੋਸਪਿਟਲ ਦੇ ਵਿੱਚ ਕੰਮ ਕਰਦੇ ਸਾਰੇ ਮੈਡੀਕਲ ਪ੍ਰੈਕਟੀਸ਼ਨਰਸ ਦੀ ਤਰਫ ਤੋਂ ਹੜਤਾਲ ਕੀਤੀ ਜਾਏਗੀ। ਇਹ ਹੜਤਾਲ ਹਾਲਾਂਕਿ ਦੁਪਹਿਰ 1:30 ਵਜੇ ਤੋਂ ਲੈ ਕੇ ਸ਼ਾਮੀ 5:30 ਵਜੇ ਦੇ ਦਰਮਿਆਨ ਹੋਏਗੀ। ਇਸ ਦਰਮਿਆਨ ਅਰਜੈਂਟ ਜਿਹੜੀਆਂ ਸਰਵਿਸਿਜ਼ ਨੇ ਉਹ ਜਾਰੀ ਰਹਿਣਗੀਆਂ, ਪਰ ਕਿਸੇ ਵੀ ਕਿਸਮ ਦੀ ਜਿਹੜੀਆਂ ਦੂਸਰੀਆਂ ਸਰਜਰੀਜ਼ ਜਾਂ ਹੋਰ ਲੋੜਾਂ ਨੇ ਉਹਨਾਂ ਦੇ ਲਈ ਲੋਕਾਂ ਨੂੰ ਜੂਝਣਾ ਪੈ ਸਕਦਾ ਹੈ। ਉੱਥੇ ਸਿਡਨੀ ਦੇ ਕਾਸਲ ਹਿੱਲ ਇਲਾਕੇ ਦੇ ਵਿੱਚ ਇੱਕ 5-star ਹੋਟਲ ਆ ਰਿਹਾ, ਆਸਟ੍ਰੇਲੀਆ ਦਾ ਸਭ ਤੋਂ ਵੱਡਾ ਹੋਸਪਿਟੈਲਿਟੀ ਅਤੇ ਹੋਟਲ ਓਪਰੇਟਰ ਹੈ ਜਿਹੜਾ, ਉਹਨਾਂ ਦੀ ਤਰਫ ਤੋਂ ਨੋਵਾਟੈਲ ਦੀ ਤਰਫ ਤੋਂ 143 ਕਮਰਿਆਂ ਵਾਲਾ
5 ਮੰਜ਼ਲਾ ਹੋਟਲ ਜਿਹੜਾ ਉਹ ਕਾਸਲ ਹਿੱਲ ਦੇ ਵਿੱਚ ਤਿਆਰ ਕੀਤਾ ਜਾ ਰਿਹਾ, ਜਿਸ ਨੂੰ ਸਾਲ 2029 ਤੱਕ ਮੁਕੰਮਲ ਕਰ ਲਿਆ ਜਾਏਗਾ। ਕਾਸਲ ਹਿੱਲ ਦੇ ਵਿੱਚ ਨੋਵਾਟਲ ਹੋਟਲ ਦੇ ਨਾਲ ਜੁੜੀ ਹੋਈ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਉਧਰ ਨਿਊ ਸਾਊਥ ਵੇਲਜ਼ ਦੇ ਵਿੱਚ ਇੱਕ ਸੜਕੀ ਹਾਦਸੇ ਦੇ ਅੰਦਰ ਮਾਰੀ ਗਈ ਜਿਹੜੀ ਕਾਂਸਟੇਬਲ ਮੀਆਲੇ ਹੈ, ਉਸ ਨੂੰ ਅੱਜ ਦੇ ਦਿਨ ਜਿਹੜਾ ਸ਼ਰਧਾਂਜਲੀ ਦਿੱਤੀ ਗਈ। ਦੱਸ ਦਈਏ ਕਿ ਲੰਘੇ ਸ਼ੁੱਕਰਵਾਰ ਪੁਲਿਸ ਮਹਿਕਮੇ ਦੀ ਤਰਫ ਤੋਂ ਇਹ ਗੱਲ ਕਹੀ ਗਈ ਸੀ ਕਿ ਕਾਂਸਟੇਬਲ ਲੇ ਇੱਕ ਬਹਾਦਰ ਪੁਲਿਸ ਆਫਿਸਰ ਸੀ, ਜਿਹਨੇ ਹਾਲੇ 16 ਮਹੀਨੇ ਪਹਿਲਾਂ ਹੀ ਪੁਲਿਸ ਫੋਰਸ ਨੂੰ ਜੁਆਇਨ ਕੀਤਾ ਸੀ। ਸੜਕੀ ਹਾਦਸੇ ਦੇ ਵਿੱਚ ਹੋਈ ਉਸ ਦੀ ਮੌਤ ਤੋਂ ਬਾਅਦ NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਤੋਂ ਲੈ ਕੇ ਗਵਰਨਰ ਮਾਰਗਰੇਟ ਬੀਜ਼ਲੀ, NSW ਦੇ ਪੁਲਿਸ ਕਮਿਸ਼ਨਰ ਮੈਲ ਲੈਨਿਓਨ ਅਤੇ ਪੁਲਿਸ ਮਿਨਿਸਟਰ ਯਾਸਮਿਨ ਕੇਤਲੀ ਤੋਂ ਇਲਾਵਾ ਕਈਆਂ ਨੇ ਇਸ ਜਿਹੜੀ ਸ਼ਰਧਾਂਜਲੀ ਸਮਾਗਮ ਸੀ ਉਸ ਦੇ ਵਿੱਚ ਸ਼ਿਰਕਤ ਕੀਤੀ ਅਤੇ ਮਾਪਿਆਂ ਦੇ ਹੰਝੂ ਜਿਹੜੇ ਸੀ ਉਹ ਹਾਲੇ ਵੀ ਸੁੱਕੇ ਨਹੀਂ ਨੇ। ਪਰ ਇਸ ਦਰਮਿਆਨ ਜਿਹੜੇ ਲੋਕ ਵੀ ਉੱਥੇ ਮੌਜੂਦ ਸੀ ਉਹ ਵੀ ਗਮਗੀਨ ਅਵਸਥਾ ਦੇ ਵਿੱਚ ਨਜ਼ਰ ਆਏ। ਵੈਸੇ ਗਮਗੀਨ ਤਾਂ ਪੈਨਿਥ ਪੈਂਥਰਸ ਦੇ ਫੈਨ ਵੀ ਸੀ, NRL ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਹੁਣ NRL ਦੇ ਬੌਸ ਪੀਟਰ ਵਲੈਂਡੀਜ਼ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਆਉਂਦੇ ਐਤਵਾਰ ਦੇ ਦਿਨ ਗ੍ਰੈਂਡ ਫਿਨਾਲੇ ਹੋਏਗਾ ਨੈਸ਼ਨਲ ਰਗਬੀ ਲੀਗ ਦਾ, ਉਸ ਦੇ ਵਿੱਚ ਪਹਿਲਾਂ ਤਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਇੱਕ ਬੜਾ ਸ਼ਾਨਦਾਰ ਸਮਾਗਮ ਹੋਣਾ, ਹਾਲਾਂਕਿ ਉਸ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ। ਪਰ ਹੁਣ 11 ਮਿੰਟ ਦਾ ਇਹ ਸਮਾਗਮ ਹੋਏਗਾ, ਨਾਈਟਸ ਦੇ ਰੂਸਟਰ ਦੇ ਦਰਮਿਆਨ ਜਿਹੜਾ ਮੈਚ ਹੋਣਾ ਉਸ ਤੋਂ ਪਹਿਲਾਂ, ਔਰ NRL ਦਾ ਇਹ ਸਮਾਗਮ ਕਹਿ ਰਹੇ ਨੇ ਕਿ ਬੜਾ ਯਾਦਗਾਰ ਹੋਏਗਾ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਲਗਭਗ $10 ਲੱਖ ਦਾ ਖਰਚ ਹੋਣਾ, ਅਲੱਗ ਅਲੱਗ ਰੰਗਾਰੰਗ ਪ੍ਰੋਗਰਾਮ ਹੋਣੇ ਨੇ, ਪਰ ਹੁਣ ਉਹ ਸਾਰੇ ਪ੍ਰੋਗਰਾਮ ਰੱਦ ਕਰਕੇ ਇੱਕ ਵੱਖਰਾ ਪ੍ਰੋਗਰਾਮ ਲਿਖਿਆ ਗਿਆ। ਵੈਸੇ ਕੱਲ੍ਹ ਦੇ ਦਿਨ ਜਿਹੜੇ ਮੈਚ ਕੱਲ੍ਹ ਦੇ ਦਿਨ ਨਹੀਂ ਬਲਕਿ ਐਤਵਾਰ ਦੇ ਦਿਨ ਜਿਹੜਾ ਮੈਚ ਹੋਇਆ ਸੀ ਪੈਨਿਥ ਪੈਂਥਰਸ ਅਤੇ ਨਾਈਟਸ ਦੇ ਦਰਮਿਆਨ, ਉਸ ਨਿਊਕਾਸਲ ਨਾਈਟਸ ਦੇ ਦਰਮਿਆਨ, ਉਸ ਮੈਚ ਦੇ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਬੇਸ਼ੱਕ ਉਸ ਦੀ ਇੱਕ ਵਜ੍ਹਾ ਨਾਥਨ ਕਲੇਰੀ ਦੀ ਸੱਟ ਸੀ, ਪਰ ਪੈਨਿਥ ਪੈਂਥਰ ਜਿਹੜੀ ਕਿ ਇਸ ਟੂਰਨਾਮੈਂਟ ਦੀ ਟੌਪ ਦੀ ਟੀਮ ਸੀ ਉਹ ਨਾਈਟਸ ਤੋਂ ਹਾਰ ਜਾਂਦੀ ਹੈ। 22 ਦੇ ਮੁਕਾਬਲੇ 14 ਪੁਆਇੰਟ ਦੇ ਨਾਲ ਨਾਈਟਸ ਇਸ ਮੈਚ ਨੂੰ ਜਿੱਤ ਜਾਂਦੇ ਨੇ ਅਤੇ ਆਖਰਕਾਰ ਹੁਣ ਇੱਕ ਵੱਡੇ ਉਲਟਫੇਰ ਦੇ ਵਿੱਚ ਰੂਸਟਰਸ ਅਤੇ ਨਾਈਟਸ ਦਾ ਇਹ ਮੈਚ ਹੋਏਗਾ। ਸਿਡਨੀ ਰੂਸਟਰਸ ਅਤੇ ਨਾਈਟਸ ਦਾ ਮੈਚ ਆਉਂਦੇ ਐਤਵਾਰ 4 ਅਕਤੂਬਰ ਦੀ ਸ਼ਾਮ 7:30 ਸਿਡਨੀ ਦੇ ਐਕੋਰ ਸਟੇਡੀਅਮ ਦੇ ਵਿੱਚ ਖੇਡਿਆ ਜਾਏਗਾ। ਇਸ ਮੈਚ ਨੂੰ ਦੇਖਣ ਦੇ ਲਈ ਬੇਸ਼ੱਕ ਪੈਂਥਰਸ ਦੇ ਫੈਨ ਤਾਂ ਮੌਜੂਦ ਨਹੀਂ ਹੋਣਗੇ, ਪਰ ਤੁਸੀਂ ਫਿਰ ਵੀ ਇਸ ਮੈਚ ਦਾ ਲੁਤਫ ਲਾਈਵ ਵੀ ਲੈ ਸਕੋਗੇ। ਡੇ ਲਾਈਟ ਸੇਵਿੰਗ ਜਿਹੜੀ ਹੈ ਉਹ ਇਸੇ 4 ਅਕਤੂਬਰ ਨੂੰ ਆਸਟ੍ਰੇਲੀਆ ਦੇ ਵਿੱਚ ਲਾਗੂ ਹੋਣੀ ਹੈ। ਐਤਵਾਰ ਦੇ ਤੜਕੇ ਸਵੇਰੇ 2 ਵਜੇ ਘੜੀਆਂ ਜਿਹੜੀਆਂ ਨੇ ਉਹ 1 ਘੰਟਾ ਅੱਗੇ ਹੋ ਜਾਣਗੀਆਂ, ਜਿਸ ਦੇ ਨਾਲ ਸ਼ਾਮ ਸਮੇਂ ਜ਼ਿਆਦਾ ਚਾਨਣ ਰਹੇਗਾ। ਔਰ ਇਹ ਬਦਲਾਅ ਵਿਕਟੋਰੀਆ, NSW, ਤਸਮੇਨੀਆ, ਸਾਊਥ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿੱਚ ਲਾਗੂ ਹੁੰਦੇ ਨੇ। ਡੇ ਲਾਈਟ ਸੇਵਿੰਗ ਦਾ ਇਹ ਜਿਹੜਾ ਕਾਨੂੰਨ ਹੈ ਜਾਂ ਇਹ ਘੜੀਆਂ ਅੱਗੇ ਪਿੱਛੇ ਕਰਨ ਦਾ ਜਿਹੜਾ ਰਿਵਾਜ਼ ਹੈ ਕੁਇਨਜ਼ਲੈਂਡ, ਵੈਸਟਰਨ ਆਸਟ੍ਰੇਲੀਆ ਅਤੇ ਨਾਰਦਰਨ ਟੈਰੀਟਰੀ ਦੇ ਵਿੱਚ ਲਾਗੂ ਨਹੀਂ ਹੁੰਦਾ, ਔਰ ਇਹ ਪ੍ਰਣਾਲੀ ਅਗਲੇ ਸਾਲ ਯਾਨੀ 2027 ਦੀ 4 ਅਪ੍ਰੈਲ ਤੱਕ ਲਾਗੂ ਰਹਿਣਗੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ। ਧੰਨਵਾਦ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ, 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
3: This station is now the ultimate power in the universe.
4: Radio Haji 1674 AM.
5: हो जाए, हम अपना बंगला को छोड़कर नहीं जाता है।
6: ਨਵੀਂ ਫਿਲਮ ਆ ਰਹੀ ਹੈਗੀ ਹੈ ਜੀ ਉੜਤਾ ਤੀਰ, ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਦੀ, ਉਹਦੇ ਚੋਂ ਇੱਕ ਗਾਣਾ ਭੂਤਨੀ ਗਾ, ਗਾਣਾ ਤਾਂ ਕੱਲ ਹੈ ਜੋ ਵੀ ਹੈ।
5: ਮੇਰਾ ਫੋਨ

ਬੁਤਨੀ ਕਾ ਬਗਨ ਨਾ ਪਾਏ ਇਹ ਗਾਣਾ ਜਿਹੜਾ ਹੈਗਾ ਨਵਾਂ ਉੜਤਾ ਤੀਰ ਦਾ ਹੈ ਤੇ ਲੋ ਜੀ ਸਵਾਗਤ ਸਤਿ ਸ਼੍ਰੀ ਅਕਾਲ ਆਦਾਬ ਸਲਾਮ ਨਮਸਕਾਰ ਟਿਊਜ਼ਡੇ ਦਾ ਦਿਨ ਤੇ ਟਿਊਜ਼ਡੇ ਦੇ ਦਿਨ ਆਪਾਂ ਇਨਸਾਈਟ ਰਿਪੋਰਟ ਲੈ ਕੇ ਆਉਂਦੇ ਹੁੰਦੇ ਹਾਂ ਯਾ ਲੈ ਕੇ ਆਉਂਦੇ ਹਾਂ ਅੱਗੇ ਚੱਲ ਕੇ ਕੋਈ ਨਹੀਂ ਪਹਿਲਾਂ ਗਾਣੇ ਗੁਣੇ ਸੁਣ ਲਓ ਤੁਸੀਂ ਹਲਕੇ ਫੁਲਕੇ ਫੇਰ ਬਨੇਰੇ ਤੇ ਨਵੀਂ EP ਆਈ ਹੈਗੀ ਹੈ ਜਿਹੜੀ ਅਮਰਿੰਦਰ ਗਿੱਲ ਦੀ ਉਹਦਾ ਗਾਣਾ ਤੇ ਉਹਦੀ ਵੀਡੀਓ ਵੀ ਆ ਗਈ ਇਹਦਾ ਮਿਊਜ਼ਿਕ ਇਹਨਾਂ ਦੇ ਮੁੰਡਿਆਂ ਨੇ ਹੀ ਦਿੱਤਾ

ਸ਼ਿਕਾਇਤ ਕੀ ਸੂਰਜ ਦਾ ਇਸਤੇਮਾਲ ਨਹੀਂ ਕੀਤਾ, ਨਹੀਂ ਤੇ ਰਾਜ ਰੰਜੋਤ ਦਾ ਗਾਣਾ ਹੋਵੇ, ਅਮਰਿੰਦਰ ਗਿੱਲ ਨੇ ਗਾਇਆ ਹੋਵੇ ਤੇ ਸੂਰਜ ਦਾ, ਵੈਸੇ ਧੁੱਪ ਦੀ ਤਾਂ ਗੱਲ ਆਈ ਗਈ, ਧੁੱਪ ਦੀ ਗੱਲ ਨਹੀਂ ਛੱਡਦੇ ਹੈਗੇ, ਧੁੱਪ ਸੂਰਜ ਇਹ ਰਹਿੰਦੇ ਹੀ ਰਹਿੰਦੇ ਹੈਗੇ ਨੇ ਇਹਨਾਂ ਦੇ। ਟਿਊਜ਼ਡੇ ਦਾ ਦਿਨ ਜੀ, ਬੈਕ ਟੂ ਬੈਕ ਗਾਣੇ ਤੇ ਹਸਲ ਦੇ ਵਿੱਚ ਇੱਕ ਗਾਣਾ ਮੈਂ ਸੁਣਿਆ ਨਹੀਂ ਸੀ, ਮੈਂ ਕਿਹਾ ਚਲੋ ਨਾਲ ਹੀ ਸੁਣ ਲੈਂਦੇ ਹਾਂ। ਧੜਕਨ ਸਿਰੋਈ ਤੇ ਡਿਫਲੈਕੋ ਨੇ ਇਕੱਠਿਆਂ ਨੇ ਗਾਇਆ ਹੈਗਾ, ਟਿਕਟੈਕ ਐਂਥਮ ਹੈ, ਲੈਟਸ ਸੀ ਕਿਹਾ ਜਾਏਗਾ, ਚੰਗਾ ਹੋਇਆ ਤਾਂ ਕੰਟੀਨਿਊ ਰੱਖਾਂਗੇ।

ਮੈਨੂੰ ਲੱਗਿਆ ਸੀ ਸਿਰੋਈ ਤੇ ਦੜਕਨ ਇਕੱਠੇ ਹੈਗੇ ਨੇ, ਡਿਫਲੈਕਟ ਹੋ ਤਾਂ ਕੁਝ ਜ਼ਿਆਦਾ ਉਮੀਦ ਹੈ ਨਹੀਂ ਹੈਗੀ, ਚੰਗਾ ਕਰਨਗੇ ਬੈਠਾ ਨਹੀਂ ਗਏ। ਇਸ ਵੀਕਐਂਡ ਦੇ ਦਰਮਿਆਨ ਕੁਝ ਖਾਸ ਵਧੀਆ ਗਾਣੇ ਰਿਲੀਜ਼ ਹੋਏ ਨਹੀਂ ਹੈਗੇ, ਸੋ ਮੈਂ ਸੋਚ ਰਿਹਾ ਸੀਗਾ ਪਹਿਲਾਂ ਕਿ ਫਰਾਈਡੇ ਵਾਲੇ ਗਾਣੇ ਜਿਹੜੇ ਅੱਜ ਰੱਖ ਲਈਏ। ਕੁਛ ਇੱਕ ਸੌਂਗਸ ਹੈਗੇ ਨੇ ਗੁਰੀ ਦੇ ਉੱਤੇ, ਇਹ ਗੁਰੀ ਦਾ ਫਿਲਮਾਇਆ ਗਿਆ ਜਾਂ ਗੁਰੀ ਦਾ ਗਾਇਆ ਹੋਇਆ ਗਾਣਾ, ਮਸਕ ਅਲੀ।

ਜੱਟ ਦੀ ਰੇੜੀ ਲੱਗੀ ਹੋਈ ਹੈ ਜੀ, ਛਲੀਆਂ ਤਾਂ ਫ੍ਰੀ ਚ ਦਊਗਾ ਭਾਈ। ਇਹ ਇੱਕ ਅੱਖਰ ਰਹਿ ਗਿਆ ਸੀਗਾ ਪੰਜਾਬੀ ਚ, ਇਹ ਵੀ ਆ ਗਿਆ ਹੁਣ ਮਸਕਲੀ ਆਉਣ ਵਾਲੇ ਕਈ ਗੀਤਾਂ ਦੇ ਵਿੱਚ ਹੁਣ ਤੁਹਾਨੂੰ ਸੁਣਨ ਨੂੰ ਮਿਲਿਆ ਕਰੂ। ਇੱਕ ਤਾਂ ਕਾਪੀ ਬਹੁਤ ਹੋਣ ਲੱਗ ਜਾਂਦੇ ਨੇ ਨਾ। ਐਨੀਵੇਜ਼, ਬੈਕ ਟੂ ਬੈਕ ਗਾਣੇ ਚੱਲ ਰਹੇ ਨੇ ਜੀ, ਕੋਈ ਬ੍ਰੇਕ ਨਹੀਂ ਹੈਗੀ, ਨਵੇਂ ਨਵੇਂ ਗਾਣੇ ਤੁਸੀਂ ਸੁਣ ਰਹੇ ਹੋ ਡਰਾਈਵ ਬੈਕ ਸ਼ੋਅ ਦੇ ਵਿੱਚ।

ਚਲੋ ਐਨੀਵੇਜ਼ ਬੈਕ ਟੂ ਬੈਕ ਦੋ ਤਿੰਨ ਗਾਣੇ ਤੁਹਾਡੇ ਲਈ ਛੱਡ ਕੇ ਜਾਂਦੇ ਹਾਂ, ਇੱਕ ਜੋਰਡਨ ਸੰਧੂ ਦਾ ਤੇ ਇੱਕ ਏ ਪੀ ਢਿੱਲੋਂ ਤੋਂ ਅੱਡ ਹੋਏ ਗੁਰਿੰਦਰ ਗਿੱਲ ਦਾ। ਫਿਰ 5 ਵਜੇ ਲੈ ਕੇ ਆਉਂਦੇ ਹਾਂ ਤੁਹਾਡੇ ਤੱਕ ਪ੍ਰੋਗਰਾਮ ਇਨਸਾਈਟ ਰਿਪੋਰਟ, ਥੋੜ੍ਹੀ ਜਿਹੀ ਸੀਰੀਅਸ ਗੱਲਾਂ ਹੈਗੀਆਂ ਨੇ, ਆ ਜਾਓ ਫਿਰ।

ਥੋੜਾ ਜਿਹਾ ਕੰਮ ਖਰਾਬ ਹੋ ਗਿਆ ਕਰਿੰਦਰ ਗਿੱਲ ਸਾਹਿਬ ਜਦੋਂ ਤੱਕ ਏ ਪੀ ਢਿੱਲੋਂ ਨਾਲ ਗਾ ਰਹੇ ਸੀਗੇ ਠੀਕ ਠਾਕ ਸੀਗੇ ਆਹ ਬੜਾ ਅਜੀਬ ਜਿਹਾ ਹੋ ਗਿਆ ਗਾਣਾ ਐਨੀਵੇਜ਼ ਦਿਓ ਇਜਾਜ਼ਤਾਂ ਜੀ ਹੁਣ ਫਾਈਨਲੀ ਅਤੇ ਇਸ ਪ੍ਰੋਗਰਾਮ ਦੇ ਵਿੱਚੋਂ ਜਿਹਦਾ ਨਾਂ ਡਰਾਈਵ ਬੈਕ ਸ਼ੋਅ ਸੀਗਾ ਅਗਲਾ ਸੈਗਮੈਂਟ ਜਿਹੜਾ ਉਹ ਇਨਸਾਈਟ ਰਿਪੋਰਟ ਦਾ ਹੋਵੇਗਾ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ ਔਰ ਅੱਜ ਦਾ ਐਪੀਸੋਡ ਜਿਹੜਾ ਹੈ ਵੈਸੇ ਤਾਂ ਦੱਸਦੇ ਹੁੰਦੇ ਹਾਂ ਕਿ ਹਰ ਵਾਰ ਜਿਹੜੇ ਸਾਡੇ ਇਸ਼ੂ ਹੁੰਦੇ ਨੇ ਇਨਸਾਈਟ ਰਿਪੋਰਟ ਇਹ ਉਸ ਹਫ਼ਤੇ ਦੀਆਂ ਬੜੀ ਵਾਰ ਦੱਸ ਚੁੱਕੇ ਹਾਂ ਉਹਨਾਂ ਦਿਨਾਂ ਦੀਆਂ ਘਟਨਾਵਾਂ ਦੇ ਨਾਲ ਜੁੜੇ ਹੁੰਦੇ ਨੇ ਪਰ ਅੱਜ ਜਿਹੜਾ ਟੌਪਿਕ ਕਰਨ ਜਾ ਰਿਹਾ ਇਹ ਬੇਸ਼ੱਕ ਸਵੇਰ ਵੇਲੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਇੱਕ ਨਿਊਜ਼ ਸ਼ੇਅਰ ਕੀਤੀ ਸੀਗੀ ਉੱਥੋਂ ਇਹ ਗੱਲ ਮੇਰੇ ਦਿਮਾਗ ਦੇ ਵਿੱਚ ਆਈ ਸੀ ਤੇ ਉਹਦੇ ਤੋਂ ਬਾਅਦ ਇਹ ਚਲਦੀ ਚਲਦੀ ਗਾਂ ਖਾਸੀ ਅੱਗੇ ਤੱਕ ਚਲੇਗੀ। ਖਬਰ ਤੁਸੀਂ ਸ਼ਾਇਦ ਸੁਣੀ ਹੋਣੀ ਹੈ ਕਿ ਸਾਊਦੀ ਅਰਬ ਦੇ ਵਿੱਚ ਇੱਕ ਪੰਜਾਬੀ ਹੈ ਬਲਜਿੰਦਰ ਸਿੰਘ, ਉਹਨੂੰ ਮੌਤ ਦੀ ਸਜ਼ਾ ਸਾਊਦੀ ਅਰਬ ਨੇ ਸੁਣਾਈ ਹੈ ਔਰ ਉੱਥੇ ਨਸ਼ੀਲੇ ਪਦਾਰਥਾਂ ਦੀ ਉਹਦੇ ਕੋਲੋਂ ਬਰਾਮਦਗੀ ਹੋਈ ਹੈਗੀ ਹੈ। ਹੁਣ ਉਹ ਨਸ਼ੀਲੇ ਪਦਾਰਥ ਕੀ ਨੇ ਅਤੇ ਕੀ ਹੈ ਪੂਰਾ ਮਾਮਲਾ ਇਹਦੇ ਨਾਲ ਜੁੜੀ ਵੈਸੇ ਤਾਂ ਅਸੀਂ ਨਿਊਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ, ਪਰ ਇਹ ਹੁੰਦਾ ਇੱਦਾਂ ਹੈ ਮਾਮਲਾ ਕਿ ਬਲਜਿੰਦਰ ਸਿੰਘ ਜਿਹੜਾ 2017 ਦੇ ਵਿੱਚ ਪਹਿਲਾਂ ਦੁਬਈ ਜਾਂਦਾ ਅਤੇ ਉੱਥੇ ਟਰੱਕ ਡਰਾਈਵਰ ਦੇ ਤੌਰ 'ਤੇ ਆਪਣੇ ਪੇਸ਼ੇਵਰ ਜ਼ਿੰਦਗੀ ਦੀ ਸ਼ੁਰੂਆਤ ਕਰਦਾ, ਟਰੱਕ ਡਰਾਈਵਿੰਗ ਕਰਦਾ ਉਹ, ਅਤੇ ਫਿਰ ਉਸ ਤੋਂ ਬਾਅਦ 2023 'ਚ ਛੁੱਟੀ ਕੱਟਣ ਆਉਂਦਾ, ਵਾਪਸ ਫਿਰ ਜਾਂਦਾ। ਹੁਣ ਆਈ ਡੋਂਟ ਨੋ ਉਹ ਕਿਹੜੇ ਵੀਜ਼ਾ 'ਤੇ ਸੀ ਦੁਬਈ ਦੇ ਵਿੱਚ, ਕਿਉਂਕਿ ਬੜੇ ਜਿਹੜੇ ਲੋਕ ਹੈਗੇ ਨੇ ਉਹ ਬੜੇ ਲੰਬੇ ਲੰਬੇ ਚਿਰ ਜਦੋਂ ਜਾਂਦੇ ਨੇ ਮਿਡਲ ਈਸਟ ਦੇ ਵਿੱਚ ਤਾਂ ਇੰਨਾ ਚਿਰ ਉੱਥੇ ਰਹਿੰਦੇ ਹੈਗੇ ਨੇ। ਐਨੀਵੇਜ਼ ਇਹ ਜਦੋਂ ਵਾਪਸ ਜਾਂਦਾ ਫਰਵਰੀ 2024 'ਚ, ਉਸ ਤੋਂ ਬਾਅਦ ਫਿਰ ਟਰੱਕ ਦੀ ਇੱਕ ਨਵੀਂ ਨੌਕਰੀ ਇਹ ਸ਼ਖਸ ਇਹ ਨੌਜਵਾਨ ਸ਼ੁਰੂ ਕਰ ਦਿੰਦਾ। ਪਰ ਐਤਕੀ ਇਹ 2024 ਦੇ ਵਿੱਚ ਇੱਕ ਜਦੋਂ ਟਰੱਕ ਚਲਾਉਂਦਾ ਹੋਇਆ UAE ਤੋਂ ਸਾਊਦੀ ਅਰਬ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਪਰਿਵਾਰ ਦੇ ਕਹਿਣੇ ਦੇ ਮੁਤਾਬਕ, ਪਰਿਵਾਰ ਦੀ ਇਹ ਸਟੋਰੀ ਹੈ ਕਿ ਰਾਹ ਦੇ ਵਿੱਚ ਇਹਨੂੰ ਇੱਕ ਬੰਦਾ ਮਿਲਦਾ, ਉਹ ਕਹਿੰਦਾ ਯਾਰ ਮੇਰਾ ਡੈਡੀ ਬਿਮਾਰ ਹੈ ਅਤੇ ਆਹ ਜਿਹੜੀ ਦਵਾਈ ਦਾ ਪੈਕੇਟ ਹੈ ਇਹ ਸਾਊਦੀ ਅਰਬ ਵਾਲੇ ਪਾਸੇ ਲੈ ਕੇ ਜਾਣਾ ਅਤੇ ਤੂੰ ਲੈ ਜਾਏਗਾ। ਅਤੇ ਇਹ ਮੰਨ ਜਾਂਦਾ, ਹੁਣ ਇਹ ਕਹਾਣੀ ਤਾਂ ਇਹੀ ਹੈ ਪਰਿਵਾਰ ਦੀ ਕਿ ਠੀਕ ਹੈ ਜੀ ਉਹ ਮੁੰਡਾ ਉਹਨਾਂ ਦਾ ਬਲਜਿੰਦਰ ਸਿੰਘ ਉਹ ਮੰਨ ਜਾਂਦਾ ਕਿ ਲਿਆ ਦੇ ਪੈਕੇਟ, ਪੈਕੇਟ ਉਹਨੇ ਚੈੱਕ ਕੀਤਾ ਨਹੀਂ ਕੀਤਾ ਰੱਬ ਦੇ ਭਾਣੇ, ਪਰ ਉਸ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਵਜ੍ਹਾ ਸੀ ਇਹ ਪੈਕੇਟ, ਕਹਿੰਦੇ ਕਿ ਇਸ ਪੈਕੇਟ ਦੇ ਵਿੱਚ ਨਸ਼ੇ ਸੀਗੇ ਅਤੇ ਬਲਜਿੰਦਰ ਜਿਹੜਾ ਉਹ ਅੰਮ੍ਰਿਤਧਾਰੀ ਗੁਰਸੁੱਖ ਪਰਿਵਾਰ ਤੋਂ ਹੈ ਅਤੇ ਪਰਿਵਾਰ ਤਾਂ ਦੁਹਾਈਆਂ ਦੇ ਰਿਹਾ ਕਿ ਨਹੀਂ ਸਾਡਾ ਮੁੰਡਾ ਤਾਂ ਇਹੋ ਜਿਹੇ ਕੰਮ ਕਰਦਾ ਨਹੀਂ, ਨਾ ਤਾਂ ਨਸ਼ੇ ਦੇ ਲਾੜੋ ਲੱਗਿਆ ਹੋਇਆ ਅਤੇ ਨਾ ਹੀ ਉਹ ਵੇਚਦਾ। ਖੈਰ ਉਹ ਇੱਕ ਅਲੱਗ ਕਹਾਣੀ ਹੋ ਸਕਦੀ ਹੈ, ਉਹ ਸਾਊਦੀ ਅਰਬ ਦੀ ਸਰਕਾਰ ਦੇ ਕੋਲ ਕਹਾਣੀ ਹੋਏਗੀ, ਪਰ ਗੱਲ ਹੁਣ ਇੱਥੇ ਆ ਕੇ ਮੁੱਕ ਗਈ ਕਿ ਸਾਊਦੀ ਅਰਬ ਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ। ਹੁਣ ਮੌਤ ਦੀ ਸਜ਼ਾ ਦੇਣ ਦੇ ਮਾਮਲੇ ਦੇ ਵਿੱਚ ਸਾਊਦੀ ਅਰਬ ਦੁਨੀਆ ਦਾ ਤੀਜਾ ਵੱਡਾ ਦੇਸ਼ ਹੈਗਾ ਚਾਈਨਾ ਅਤੇ ਈਰਾਨ ਤੋਂ ਬਾਅਦ, ਔਰ ਹਿਊਮਨ ਰਾਈਟਸ ਵਾਚ ਤਾਂ ਇਹ ਦੱਸਦੀ ਹੈ ਕਿ ਇਸ ਸਾਲ ਜੁਲਾਈ ਮਹੀਨੇ ਤੱਕ ਸਾਊਦੀ ਅਰਬ ਨੇ ਆਲਰੇਡੀ 116 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈਗੀ ਹੈ। ਜਿਹੜੀ ਹਿਊਮਨ ਰਾਈਟਸ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਸਾਊਦੀ ਅਰਬ ਇਸ ਕਿਸਮ ਦੇ ਮਾਮਲਿਆਂ 'ਚ ਜਿਵੇਂ ਰੇਪ ਹੋ ਗਿਆ ਜਾਂ ਉੱਥੋਂ ਦੇ ਕਿਸੇ ਸਿਟੀਜ਼ਨ ਦਾ ਮਰਡਰ ਹੋ ਗਿਆ ਜਾਂ ਫਿਰ ਨਸ਼ੇ, ਇਹ ਤਿੰਨ ਕੇਸ ਐਸੇ ਨੇ ਜਿਨ੍ਹਾਂ ਦੇ ਮਾਮਲੇ ਦੇ ਵਿੱਚ, ਇਨਫੈਕਟ ਚੌਥਾ ਵੀ ਹੈਗਾ ਉਹ ਹੈਗਾ ਧਰਮ ਦੀ ਉਲੰਘਣਾ, ਉਹਦੇ ਇੰਨੇ ਹੁੰਦੇ ਨਹੀਂ ਕੇਸ ਆਉਂਦੇ ਨਹੀਂ, ਕੋਈ ਵੀ ਸਾਊਦੀ ਅਰਬ ਦੇ ਵਿੱਚ ਖੜ ਕੇ ਮੁਸਲਮਾਨ ਧਰਮ ਨੂੰ ਬੁਰਾ ਕਹਿ ਨਹੀਂ ਸਕਦਾ ਹੈਗਾ, ਨਹੀਂ ਤਾਂ ਉਹ ਨਾਲ ਦੀ ਨਾਲ ਟੰਗਿਆ ਜਾਂਦਾ। ਪਰ ਜਿਹੜੇ ਵਿਦੇਸ਼ੀ ਨਾਗਰਿਕ ਨੇ ਜਿਨ੍ਹਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਉਹਦੇ ਨਾਲ ਜੁੜੀ ਹੋਈ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਉਂਦੀ, ਕਿਉਂਕਿ ਇਨਫੈਕਟ ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਸਾਊਦੀ ਅਰਬ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਦਾ ਨਹੀਂ ਹੈਗਾ, ਵਾਪਸ ਨਹੀਂ ਕਰਦਾ ਹੈਗਾ। ਔਰ ਇਹ ਜਿਹੜੀਆਂ ਸਜ਼ਾਵਾਂ ਉੱਥੇ ਹੋ ਰਹੀਆਂ ਨੇ ਸਾਊਦੀ ਅਰਬ ਦੇ ਵਿੱਚ ਉਹ ਇੰਨੀਆਂ ਜ਼ਿਆਦਾ ਸੀਰੀਅਸ ਹੈਗੀਆਂ ਨੇ ਕਿ ਇਨਫੈਕਟ ਅਮਨੈਸਟੀ ਇੰਟਰਨੈਸ਼ਨਲ ਇੱਕ ਹਿਊਮਨ ਰਾਈਟਸ ਆਰਗਨਾਈਜੇਸ਼ਨ ਹੈ, ਉਹਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਅਪਰਾਧ ਨੇ ਉਹ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਸਾਊਦੀ ਅਰਬ ਦੇ ਵਿੱਚ ਕੁੱਲ ਲੋਕ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਕਿ ਠੀਕ ਹੈ ਤੂੰ ਅਪਰਾਧੀ ਹੈ, ਲੈਟਸ ਹੈਂਗ ਹਿਮ, ਹੈਂਗ ਤਾਂ ਨਹੀਂ ਟੰਗਦੇ ਤਾਂ ਨਹੀਂ, ਉਹ ਮਾਰਦੇ ਹੀ ਨੇ, ਮਾਰਦੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਮਾਰਦੇ ਨੇ ਔਰ ਉਹ ਗੁਪਤ ਵੀ ਰੱਖੀਆਂ ਜਾਂਦੀਆਂ ਨੇ ਉਹ ਸਜ਼ਾਵਾਂ ਅਤੇ ਉਹ ਮ੍ਰਿਤਕ ਦੇਹਾਂ ਵੀ ਗੁਪਤ ਰੱਖੀਆਂ ਜਾਂਦੀਆਂ। ਸੋ ਜਿੰਨਿਆਂ ਲੋਕਾਂ ਨੂੰ ਮੌਤ ਦੀ ਸਜ਼ਾ ਉੱਥੇ ਸੁਣਾਈ ਜਾਂਦੀ ਹੈ ਸਾਊਦੀ ਦੇ ਵਿੱਚ 75% ਫੋਰਨਰਸ ਨੇ ਔਰ ਉਹਨਾਂ ਦੇ ਵਿੱਚੋਂ ਸਾਰੇ ਦੇ ਸਾਰੇ ਨਸ਼ੀਲੇ ਪਦਾਰਥਾਂ ਦੇ ਨਾਲ ਜੁੜੇ ਹੁੰਦੇ ਨੇ, ਤਸਕਰੀ ਦੇ ਨਾਲ ਜੁੜੇ। ਇਹਦੇ ਦੋ ਕਾਰਨ ਹੋ ਸਕਦੇ ਨੇ, ਜਾਂ ਤਾਂ ਇਹ ਕਿ ਦੇਖੋ ਜੇ ਇੰਨੇ ਜ਼ਿਆਦਾ ਉੱਥੇ ਸਜ਼ਾਵਾਂ ਹੁੰਦੀਆਂ ਫਿਰ ਵੀ ਲੋਕ ਕਿਉਂ ਕਰਦੇ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਦੋਂ ਪਤਾ ਹੈ ਕਿ ਮੌਤ ਦੀ ਸਜ਼ਾ, ਫਿਰ ਨਾ ਕਰਨ। ਸੋ ਮੈਨੂੰ ਇਹ ਨਹੀਂ ਲੱਗਦਾ ਹੈਗਾ ਕਿ ਵਾਕਈ ਚਾਹੇ ਉਹ ਬਲਜਿੰਦਰ ਸਿੰਘ ਹੈ ਜਾਂ ਹੋਰ ਨੇ, ਉਹ ਜੇ ਉਹਨਾਂ ਨੂੰ ਪਤਾ ਹੈ ਕਿ ਇੰਨਾ ਸਖ਼ਤ ਇੱਥੇ ਲਾਅ ਹੈਗਾ ਵੀ ਭਾਈ ਇਹਦੇ 'ਚ ਤਾਂ ਕੋਈ ਮਾਫ਼ੀ ਵੀ ਨਹੀਂ ਹੈਗੀ, ਸਿੱਧਾ ਚੱਕ ਕੇ ਟਾਂਗੇ ਦੇਣਾ ਉਹਨਾਂ ਨੇ, ਅਤੇ ਫਿਰ ਉਹ ਨਹੀਂ ਕਰਦੇ ਹੋਣਗੇ। ਜਾਂ ਫਿਰ ਦੂਜਾ ਗੱਲ ਇਹ ਹੈਗੀ ਹੈ ਕਿ ਇਸ ਕੰਟਰੀ ਦੇ ਵਿੱਚ ਕਿਉਂਕਿ ਉਹ ਨਸ਼ੇ ਦੀ ਤਸਕਰੀ ਨੂੰ
ਹਜ਼ਮ ਹੀ ਨਹੀਂ ਕਰਦੇ। ਉਹ ਕਹਿੰਦੇ ਨੇ ਕਿ ਨਹੀਂ ਸਾਰੇ ਕੰਮ ਕਰ ਲਓ ਪਰ ਆਹ ਨਹੀਂ ਕਰ ਸਕਦੇ ਤੁਸੀਂ, ਤਸਕਰੀ ਨਹੀਂ ਕਰ ਸਕਦੇ ਹੈਗੇ। ਅਤੇ ਫਿਰ ਇਹ ਕਾਨੂੰਨ ਨੂੰ ਇੰਨਾ ਕੁ ਉਹਨਾਂ ਨੇ ਸਖ਼ਤ ਬਣਾਇਆ ਹੋਇਆ ਵੀ ਕੱਲ੍ਹ ਨੂੰ ਕੋਈ 3-5 ਕਰਦਾ ਹੈ ਕਿਸੇ ਹੋਰ ਗੱਲ ਨੂੰ ਲੈ ਕੇ, ਉਹਦੇ 'ਤੇ ਇਹੀ ਇਲਜ਼ਾਮ ਪਾ ਦਿਓ ਕਿ ਇਹਨੇ ਤਾਂ ਜੀ ਨਸ਼ੇ ਦੀ ਤਸਕਰੀ ਕੀਤੀ ਹੈ। ਸੋ ਦੈਟਸ ਐਨ ਈਜ਼ੀ ਟਾਰਗੇਟ ਕਿ ਕੋਈ ਵੀ ਹੋਰ ਚੀਜ਼ ਹੈਗੀ ਉਹਨੂੰ ਨਸ਼ੇ ਦੀ ਤਸਕਰੀ ਦਾ ਕੇਸ ਪਾ ਦਿਓ। ਅਤੇ ਪਤਾ ਹੀ ਹੈ ਵੀ ਸਾਊਦੀ ਅਰਬ 'ਚ ਇਹਦੀ ਤਾਂ ਕੋਈ ਮਾਫ਼ੀ ਹੈ ਨਹੀਂ, ਕੋਈ ਵੀ ਕੰਟਰੀ ਉਹਨਾਂ ਦੇ ਨਾਲ ਮੱਥਾ ਨਹੀਂ ਲਗਾ ਸਕੂਗੀ। 2015 'ਚ ਜਦੋਂ ਤੋਂ ਰਾਜਾ ਸਲਮਾਨ ਬਿਨ ਅਬਦੁਲ ਬਿਨ ਅਜ਼ੀਜ਼ ਅਲ ਸਾਊਦ ਜਦੋਂ ਤੋਂ ਸਿੰਘਾਸਨ 'ਤੇ ਬੈਠਾ ਹੈ, ਹੁਣ ਤੱਕ ਮੌਤ ਦੀ ਸਜ਼ਾ ਪਾਉਣ ਵਾਲਿਆਂ ਦੀ ਗਿਣਤੀ ਜਿਹੜੀ ਹੈਗੀ ਉਹ 2000 ਹੋ ਚੁੱਕੀ ਹੈ। 50% ਉਹਦੇ 'ਚ ਵਿਦੇਸ਼ੀ ਨੇ, ਫੋਰਨਰਸ ਨੇ। ਔਰ ਐਮਨੈਸਟੀ ਇੰਟਰਨੈਸ਼ਨਲ ਤਾਂ ਇਹ ਵੀ ਕਹਿੰਦੀ ਹੈ ਕਿ ਪਿਛਲੇ ਸਾਲ ਯਾਨੀ ਪੂਰਾ ਦਾ ਪੂਰਾ ਜਿਹੜਾ ਕੈਲੰਡਰ ਈਅਰ ਸੀ ਜਨਵਰੀ ਤੋਂ ਦਸੰਬਰ ਤੱਕ ਦਾ 2025 ਦਾ, 350 ਲੋਕਾਂ ਨੂੰ, 356 ਟੂ ਬੀ ਸਪੈਸੀਫਿਕ, 356 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਇਨਫੈਕਟ ਇਟ ਇਜ਼ ਮੋਰ ਦੈਨ ਇਰਾਨ, ਇਟ ਇਜ਼ ਮੋਰ ਦੈਨ ਚਾਈਨਾ। ਉਨੀਆਂ ਵੀ ਇੰਨੀਆਂ ਸਜ਼ਾਵਾਂ ਉੱਥੇ ਵੀ ਨਹੀਂ ਦਿੱਤੀਆਂ ਗਈਆਂ। ਔਰ ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਹੈਗਾ ਉਹ ਸਾਊਦੀ ਅਰਬ ਦੇ ਵਿੱਚ ਡਰੱਗਸ ਦੀ ਤਸਕਰੀ, ਗੈਰ ਕਾਨੂੰਨੀ ਕਾਰੋਬਾਰ, ਇਹਦੇ ਖਿਲਾਫ ਉਹ ਸਰਕਾਰ ਇੰਨੀ ਗੰਭੀਰ ਹੈਗੀ ਹੈ ਕਿ ਫੋਰਨਰਸ ਨੂੰ ਤਾਂ ਨਹੀਂ ਬਖਸ਼ਦੇ ਹੈਗੇ। ਸੋ ਇੱਥੋਂ ਇਹ ਕਹਾਣੀ ਇੱਥੇ ਤੱਕ ਦੀ ਸੀ, ਇਹ ਖਬਰ ਇੱਥੋਂ ਤੱਕ ਦੀ ਸੀ। ਹੁਣ ਇਹਦੇ 'ਚ ਕੀ ਚੱਕਰ ਕੀ ਹੈ ਕਿ ਜਿਹੜੇ UAE ਨੇ, ਜਿਹੜਾ ਸਾਊਦੀ ਅਰਬ ਹੈ, ਜਿਹੜੇ ਇਹ ਕੰਟਰੀਜ਼ ਨੇ, ਇਹਨਾਂ ਦੇ ਆਪਣੇ ਲਾਜ਼ ਹੈਗੇ ਨੇ ਨਸ਼ੇ ਨੂੰ ਲੈ ਕੇ। ਕੁਛ ਡਰੱਗਸ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ, ਮੈਂ ਆਸਟ੍ਰੇਲੀਆ ਦੇ ਹਵਾਲੇ ਤੋਂ ਗੱਲ ਕਰ ਰਿਹਾ ਕਿਉਂਕਿ ਹੁਣ ਮੈਨੂੰ ਇੰਡੀਅਨ ਸੁਸਾਇਟੀ ਦਾ ਇੰਨਾ ਇਲਮ ਨਹੀਂ ਹੈਗਾ ਕਿ ਉੱਥੋਂ ਕਿਹੜੇ ਨਸ਼ੇ ਲੈ ਕੇ ਜਾਂਦੇ ਨੇ ਲੋਕ, ਜਾਂ ਫਿਰ ਉੱਥੇ ਇਲਮ ਤਾਂ ਨਹੀਂ ਕਹਿ ਸਕਦਾ ਪਰ ਪਤਾ ਹੈ, ਪਰ ਉਹ ਵੀ ਚਲੋ ਉਹ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਲੈਂਦੇ। ਪਰ ਹਾਂ, ਆਪਾਂ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਬੈਠੇ ਹਾਂ ਤਾਂ ਮੈਂ ਤੁਹਾਨੂੰ ਇੱਥੋਂ ਦੀ ਇੱਕ ਕਹਾਣੀ ਦੱਸ ਦਿੰਦਾ। ਬੇਸਿਕਲੀ ਜਦੋਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਟਰੈਵਲ ਕਰਨਾ ਨਾ, ਕਿਉਂਕਿ ਹੁਣ ਬੈਕ ਟੂ ਬੈਕ ਬਹੁਤ ਹੋ ਗਈਆਂ, ਪਿਛਲੇ 1-2 ਹਫ਼ਤਿਆਂ ਦੇ ਵਿੱਚ ਹੀ ਇੰਨੀਆਂ ਖਬਰਾਂ ਬੈਕ ਟੂ ਬੈਕ ਸੁਣ ਲਈਆਂ ਕਿ ਆਸਟ੍ਰੇਲੀਅਨ ਇੰਡੋਨੇਸ਼ੀਆ 'ਚ ਫੜ ਲਿਆ, ਆਸਟ੍ਰੇਲੀਅਨ UAE 'ਚ ਫੜ ਲਿਆ, ਇੰਡੀਅਨ ਸਾਊਦੀ ਅਰਬ 'ਚ ਫੜ ਲਿਆ। ਇਹ ਪਿਛਲੇ 1-2 ਹਫ਼ਤਿਆਂ 'ਚ ਇੰਨੀਆਂ ਨਿਊਜ਼ ਆ ਗਈਆਂ, ਪਲੱਸ ਕੁਛ ਇੱਕ ਨਸ਼ਿਆਂ ਦੀਆਂ ਹੋਰ ਐਸੀਆਂ ਖਬਰਾਂ ਆ ਰਹੀਆਂ ਨੇ ਕਿ ਸੋਚਿਆ ਕਿ ਡਰੱਗਸ ਦੇ ਨਾਲ ਜੁੜੀ ਰਿਪੋਰਟ ਹੀ ਇੱਕ ਤੁਹਾਡੇ ਨਾਲ ਸ਼ੇਅਰ ਕਰ ਲਈ ਜਾਵੇ। ਹੁਣ ਜਦੋਂ ਜਿਹੜੀ ਗੱਲ ਮੈਂ ਦੱਸਣ ਲੱਗਿਆ ਸੀ ਕਿ ਜਦੋਂ ਤੁਸੀਂ ਫੋਰਨ ਟਰੈਵਲ ਕਰਦੇ ਹੋ, ਕਿਸੇ ਦੂਸਰੀ ਕੰਟਰੀ 'ਚ ਟਰੈਵਲ ਕਰਦੇ ਹੋ, ਦੋ ਚੀਜ਼ਾਂ ਜ਼ਰੂਰ ਕਰ ਲਓ। ਇੱਕ ਤਾਂ TGA ਯਾਨੀ ਕਿ ਆਸਟ੍ਰੇਲੀਆ 'ਚ ਥਰਾਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ, ਉਹਨਾਂ ਦੀ ਵੈਬਸਾਈਟ, ਅਤੇ ਦੂਜੀ ਸਮਾਰਟ ਟਰੈਵਲਰ। ਹੁਣ ਦੋਹਾਂ ਦਾ ਕੰਮ ਬੜਾ ਸੌਖਾ ਹੈਗਾ, ਜੇ TGA ਦੀ ਵੈਬਸਾਈਟ 'ਤੇ ਜਾਣਾ ਹੈਗਾ ਤਾਂ www.tga.gov.au, ਉੱਥੇ ਇੱਕ ਸੈਗਮੈਂਟ ਹੈਗਾ ਰਿਸੋਰਸ ਐਂਡ ਗਾਈਡੈਂਸ ਦਾ, ਉਹਦੇ ਵਿੱਚ ਜਦੋਂ ਤੁਸੀਂ ਕਲਿੱਕ ਕਰੋਗੇ ਉੱਪਰ ਇਹ ਬਟਨ ਬਣੇ ਹੋਏ ਨੇ ਹੋਮ ਦੇ, ਮੈਂ ਪੂਰੀ ਇਹਦੀ ਰਿਸਰਚ ਕਰਕੇ ਦੇਖ ਕੇ ਲਿਆਉਂਦਾ ਸੀ, ਹੋਮ, ਫਿਰ ਪ੍ਰੋਡਕਟ ਰੈਗੂਲੇਸ਼ਨ, ਫਿਰ ਸੇਫਟੀ ਸ਼ੋਰਟੇਜ, ਫਿਰ ਰਿਸੋਰਸ ਗਾਈਡੈਂਸ, ਅਤੇ ਫਿਰ ਬਿਜ਼ਨਸ ਸਰਵਿਸ। ਜਦੋਂ ਰਿਸੋਰਸ ਗਾਈਡੈਂਸ 'ਤੇ ਕਲਿੱਕ ਕਰਦੇ ਹੋ, ਉਹਦੇ ਅੰਦਰ ਕੰਜ਼ਿਊਮਰ ਐਂਡ ਰਿਸੋਰਸ ਨਾਮ ਦਾ ਇੱਕ ਹੋਰ ਬਟਨ ਅੱਗੇ ਨਿਕਲਿਆ ਹੋਊਗਾ, ਅਤੇ ਉਹਦੇ 'ਤੇ ਜਦੋਂ ਕਲਿੱਕ ਕਰੋਗੇ ਤਾਂ ਉੱਥੇ ਅਲੱਗ ਅਲੱਗ ਕਿਸਮ ਦੇ ਟੈਬ ਹੈਗੇ ਨੇ। ਉਹ 'ਚ ਇੱਕ ਟੈਬ ਆਉਂਦਾ ਟਰੈਵਲਿੰਗ ਵਿਦ ਮੈਡੀਸਨਸ ਐਂਡ ਮੈਡੀਕਲ ਡਿਵਾਈਸਿਸ। ਨਾਓ ਵੈਨਸ ਯੂ ਕਲਿੱਕ ਔਨ ਦਿਸ ਲਿੰਕ, ਜਦੋਂ ਇਹਦੇ 'ਤੇ ਕਲਿੱਕ ਕਰੋਗੇ ਤਾਂ ਉਹ ਤੁਹਾਨੂੰ ਸਮਾਰਟ ਟਰੈਵਲ ਦੀ ਵੈਬਸਾਈਟ 'ਤੇ ਵੀ ਲਿਜਾ ਸਕਦਾ, ਅਤੇ ਜੇ ਕੋਈ ਸਪੈਸੀਫਿਕ ਕੰਟਰੀ ਦਾ ਕੌਂਸੂਲੇਟ ਜਾਂ ਐਮਬੈਸੀ ਚੈੱਕ ਕਰਨਾ ਉਹ ਵੀ ਕਰ ਸਕਦਾ। ਪਲੱਸ ਤੁਸੀਂ ਆਪਣੇ ਡਾਕਟਰ ਦੇ ਨਾਲ ਕਿਵੇਂ ਗੱਲਬਾਤ ਕਰਕੇ ਜਾਣੀ ਹੈ, ਡਾਕਟਰ ਦੀ ਲੈਟਰ ਕਿਵੇਂ ਲੈ ਕੇ ਜਾਣੀ ਹੈ, PBS ਮੈਡੀਸਨ ਨੇ ਯਾਨੀ ਫਾਰਮਾਸਿਟੀਕਲ ਬੈਨੀਫਿਟ ਸਕੀਮ ਦੇ ਵਿੱਚ ਉਹ ਤੁਸੀਂ ਲੈਂਦੇ ਹੋ, ਉਹਨਾਂ ਦੀ ਜਾਣਕਾਰੀ ਜਿਹੜੀ ਹੈਗੀ ਉਹ ਕਿਵੇਂ ਲੈ ਕੇ ਜਾਣੀ ਹੈ, ਆਪਣੀ ਪੂਰੀ ਦੀ ਪੂਰੀ ਟ੍ਰਿਪ ਨੂੰ ਤੁਸੀਂ ਔਰਗਨਾਈਜ਼ ਕਿਵੇਂ ਕਰਨਾ, ਮੈਡੀਸਨਸ ਜਿਹੜੀਆਂ ਨੇ ਜਾਂ ਮੈਡੀਕਲ ਡਿਵਾਈਸਿਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਕੈਰੀ ਕਿਵੇਂ ਕਰਨਾ, ਹੈਂਡ ਲਗੇਜ 'ਚ ਕਿਹੜੀਆਂ ਲਿਜਾ ਸਕਦੇ ਹੋ, ਕਿਉਂਕਿ ਕਈਆਂ ਨੂੰ ਤਾਂ ਇਹ ਵੀ ਹੁੰਦਾ ਨਾ ਕਿ ਹੈਂਡ ਹੀ ਚਾਹੀਦੀਆਂ ਨੇ, ਅਤੇ ਕਿਹੜੀਆਂ ਤੁਸੀਂ ਲਗੇਜ ਦੇ ਵਿੱਚ ਪਾ ਕੇ ਰੱਖਣੀਆਂ, ਔਰ ਕਿਸ ਕਿਸਮ ਦੀ ਕੇਅਰ ਦੇ ਵਿੱਚ ਲੈ ਕੇ ਜਾਣੀ ਹੈ। ਇਟਸ ਐਵਰੀਥਿੰਗ, ਬਹੁਤ ਡਿਟੇਲ ਦੇ ਵਿੱਚ ਇਹ ਜਾਣਕਾਰੀ ਜਿਹੜੀ ਹੈ ਤੁਹਾਨੂੰ TGA ਦੀ ਵੈਬਸਾਈਟ ਤੋਂ ਮਿਲ ਜਾਏਗੀ। ਨੰਬਰ 2, ਜਿਹੜੇ ਸਮਾਰਟ ਟਰੈਵਲਰ ਜਿਹੜੀ ਇੱਕ ਵੈਬਸਾਈਟ ਹੈ ਉਹਦੇ ਤੋਂ ਵੀ ਤੁਸੀਂ ਚੈੱਕ ਕਰੋ ਜ਼ਰੂਰ ਜਦੋਂ ਟਰੈਵਲ ਕਰਨਾ, ਤਾਂ ਕਿ ਬਲਜਿੰਦਰ ਸਿੰਘ ਵਰਗਾ ਕੇਸ ਤੁਹਾਡੇ ਨਾਲ ਨਾ ਹੋਵੇ ਕਿ ਕਿਸੇ ਕੰਟਰੀ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਪਤਾ ਹੋਵੇ। ਹੁਣ ਸਮਾਰਟ ਟਰੈਵਲਰ .gov.au ਇੱਕ ਵੈਬਸਾਈਟ ਹੈ, ਉਹਦੇ 'ਚ ਤੁਸੀਂ ਨਿਊਜ਼ ਐਂਡ ਅਪਡੇਟ ਦੇ ਉੱਤੇ ਕਲਿੱਕ ਕਰਕੇ ਅਤੇ ਥੱਲੇ ਇੱਕ ਸਬ ਬਟਨ ਨਿਕਲਿਆ ਹੋਊਗਾ ਪ੍ਰਿਸਕ੍ਰਿਪਸ਼ਨ ਡਰੱਗਸ ਐਂਡ ਟਰੈਵਲ, ਕਿਹੜੀਆਂ ਕਿਹੜੀਆਂ ਡਰੱਗਸ ਜਿਹੜੀਆਂ ਨੇ ਤੁਸੀਂ ਲੈ ਕੇ ਜਾ ਸਕਦੇ ਹੋ, ਤਾਂ ਕਿ ਕਿਉਂਕਿ ਆਸਟ੍ਰੇਲੀਆ ਦੀ ਸਰਕਾਰ ਨੇ ਇਹਨਾਂ ਦੇਸ਼ਾਂ ਨੂੰ ਕਹਿ ਰੱਖਿਆ ਕਿ ਸਾਡੇ ਦੇਸ਼ ਦੇ ਵਿੱਚ ਆ ਫਲਾਂ ਫਲਾਂ ਲੀਗਲ ਜਿਹੜੀਆਂ ਡਰੱਗਸ ਹੈਗੀਆਂ ਨੇ, ਠੀਕ ਹੈ ਤੁਹਾਡੇ ਦੇਸ਼ 'ਚ ਨਹੀਂ ਹੈਗੀਆਂ, ਪਰ ਸਾਡੇ ਦੇਸ਼ ਦਾ ਕੋਈ ਵੀ ਨਾਗਰਿਕ ਪਾਸਪੋਰਟ ਹੋਲਡਰ ਜਦੋਂ ਤੁਹਾਡੇ ਦੇਸ਼ ਦੇ ਵਿੱਚ ਟਰੈਵਲ ਕਰੇਗਾ ਤਾਂ ਉਹਦੇ ਕੋਲੋਂ ਆਹ ਚੀਜ਼ਾਂ ਚੈੱਕ ਕਰ ਲਿਓ।
ਕਿ ਮੈਮਰੀ ਲੋਸ ਵਾਲੀਆਂ, ਐਂਗਜ਼ਾਇਟੀ ਡਿਪਰੈਸ਼ਨ ਵਾਲੀਆਂ, ਡਾਊਜ਼ੀਨੈਸ ਵਾਲੀਆਂ, ਜਾਂ ਵੇਟ ਗੇਨ ਜਾਂ ਵੇਟ ਲੂਜ਼ ਵਾਲੀਆਂ ਦਵਾਈਆਂ, ਜਾਂ ਫਰਟੈਲਿਟੀ ਵਾਲੀਆਂ. ਸੋ ਇਸ ਕਿਸਮ ਦੀਆਂ ਜਿਹੜੀਆਂ ਡਰੱਗਸ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਮੈਡੀਕਲੀ ਡਿਪੈਂਡੈਂਟ ਰਹਿ ਜਾਂਦੇ ਹੈਗੇ ਹੋ, ਉਹ ਕਿਹੜੀਆਂ ਕਿਹੜੀਆਂ ਆਸਟ੍ਰੇਲੀਆ ਦੇ ਵਿੱਚ ਅਲਾਊਡ ਨੇ? ਕਿਤੇ ਨਾ ਹੋਵੇ ਕੱਲ੍ਹ ਨੂੰ ਕੋਈ ਬੰਦਾ ਤੁਹਾਨੂੰ ਕਹਿ ਦੇਵੇ ਜੀ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਕਰੈਟਮ ਵਰਤਦੇ ਹੈਗੇ. ਨਹੀਂ ਵਰਤਦੇ. ਕਰੈਟਮ ਦੇ ਉੱਤੇ ਵੀ ਮੈਂ ਤੁਹਾਨੂੰ ਪੂਰੀ ਕਹਾਣੀ ਦੱਸਦਾ ਕੀ ਹੈ ਉਹ ਚੀਜ਼. ਸੋ ਇਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਇੱਥੋਂ ਹੋਣੀ ਜ਼ਰੂਰੀ ਹੈ ਫੋਰ ਸਪੈਸੀਫਿਕਲੀ, ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਸੂਡੋਫੈਡਰਾਈਨ ਹੈ. ਹੁਣ ਇਹ ਕੋਲਡ ਫਲੂ ਟੈਬਲੇਟਸ ਦੇ ਵਿੱਚ ਵੀ ਇਹ ਮਿਲ ਜਾਂਦੀ ਹੈ ਆਮ ਤੌਰ ਦੇ ਉੱਤੇ, ਜਿਹੜੀਆਂ ਓਵਰ ਦੀ ਕਾਊਂਟਰ ਤੁਹਾਨੂੰ ਮਿਲਦੀਆਂ ਨੇ ਸੂਡੋਫੈਡਰਾਈਨ. ਔਰ ਉਹ ਜਾਪਾਨ ਦੇ ਵਿੱਚ ਬੈਂਡ ਹੈ. ਜਪੈਨ ਦੇ ਵਿੱਚ ਤੁਸੀਂ ਪੂਰੀ ਦੀ ਪੂਰੀ ਕੰਟਰੀ, ਐਂ ਨਹੀਂ ਕਿ ਕਿਸੇ ਟੋਕੀਓ 'ਚ ਨਹੀਂ ਲਿਜਾ ਸਕਦੇ ਜਾਂ ਕਿਸੇ ਹੋਰ ਸ਼ਹਿਰ 'ਚ ਨਹੀਂ ਲਿਜਾ ਸਕਦੇ, ਪਰ ਪੂਰੀ ਦੀ ਪੂਰੀ ਕੰਟਰੀ 'ਚ ਟਰੈਵਲ ਕਰਦੇ ਹੋ ਕੰਪਲੀਟਲੀ ਬੈਨ. ਸਿੰਗਾਪੁਰ ਵਰਗੀ ਕੰਟਰੀ ਦੇ ਵਿੱਚ ਵੀ ਉਹਦਾ ਬੈਨ ਹੈਗਾ, ਬਟ ਉਹ ਵੇਰੀ ਕਰਦੀ ਹੈ ਕਿ ਕਿਸ ਕਿਸਮ ਦਾ ਉਹਦੇ 'ਚ ਹੋਰ ਸੋਲਟ ਹੈਗੇ ਨੇ. ਜਿਵੇਂ ਕੋਲਡ ਐਂਡ ਫਲੂ ਵਾਲੀ ਲਿਜਾਓਗੇ, ਪਰ ਉਹਦੀ ਫਿਰ ਡਾਕਟਰ ਦੀ ਇੱਥੋਂ ਲਿਖਵਾ ਕੇ ਲੈ ਕੇ ਜਾਓ ਕਿ ਮੈਨੂੰ ਇਹਦੀ ਇੰਨੀ ਜ਼ਿਆਦਾ ਲੋੜ ਹੈ ਕਿ ਮੈਂ ਇਹਨੂੰ ਕੈਰੀ ਕਰਕੇ ਰੱਖ ਕੇ ਲੈ ਕੇ ਚੱਲਨੇ. ਫਿਰ ਜਿਹੜੀਆਂ ਕੋਡੀਨ ਵਾਲੀਆਂ ਹੋ ਗਈਆਂ, ਜਿਨ੍ਹਾਂ 'ਚ ਓਪੋਇਡ ਹੁੰਦਾ, ਓਪੀਆਇਡ ਹੋ ਗਿਆ, ਹੈ ਨਾ, ਜਿਨ੍ਹਾਂ ਦੇ ਵਿੱਚ ਫੀਮ ਵਰਗੀ ਫੀਮ ਜਿਨ੍ਹਾਂ ਦੇ ਵਿੱਚ ਹੁੰਦੀ ਹੈਗੀ, ਉਹ ਗਲਫ ਕੰਟਰੀਜ਼ 'ਚ ਅਲਾਊਡ ਨਹੀਂ ਹੈਗੀਆਂ. ਕੋਡੀਨ ਵਾਲੀਆਂ ਮੈਡੀਸਨ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਕੋਡੀਨ ਹੈ, ਬਿਲਕੁਲ ਵੀ ਅਲਾਊਡ ਨਹੀਂ ਹੈਗੀਆਂ. ਇਨਫੈਕਟ ਜੇ ਤੁਸੀਂ ਉਹਨਾਂ ਕੰਟਰੀਜ਼ 'ਚ ਟਰੈਵਲ ਕਰ ਰਹੇ ਹੋ ਤਾਂ ਔਨਲਾਈਨ ਉੱਥੋਂ ਦੀ ਮਿਨਿਸਟਰੀਅਲ ਪਰਮਿਸ਼ਨ ਮਿਲਦੀ ਹੈ ਅਤੇ ਉਹ ਤੁਹਾਨੂੰ ਲੈਣੀ ਪੈਂਦੀ ਹੈ, ਤਾਂ ਫਿਰ ਤੁਸੀਂ ਉੱਥੇ ਲਿਜਾ ਸਕਦੇ ਹੋ. ਨਹੀਂ ਤਾਂ ਤੁਹਾਡੇ 'ਤੇ ਨਾਰਕੋਟਿਕ ਇੰਪੋਰਟ ਕਰਨ ਦਾ ਜਿਹੜਾ ਦੋਸ਼ ਲਗਾ ਕੇ ਕੇਸ ਪਾ ਕੇ ਅਤੇ ਤੁਹਾਨੂੰ ਉਹ ਜੇਲ੍ਹ 'ਚ ਕਰ ਦੇਣਗੇ ਨਾਲ ਦੀ ਨਾਲ ਬਗੈਰ ਪੁੱਛਿਆ, ਮਤਲਬ ਸਿੱਧਾ ਏਅਰਪੋਰਟ ਤੋਂ ਜੇਲ੍ਹ 'ਚ ਜਾਓਗੇ ਤੁਸੀਂ. ਫਿਰ ਜਿਹੜੀਆਂ ADHD ਦੀਆਂ ਮੈਡੀਸਨਸ ਹੁੰਦੀਆਂ ਨੇ, ਜਿਵੇਂ ਐਂਫੈਟਮਾਈਨਸ ਹੋ ਗਈ, ਮੈਥਾਫੈਟਾਮਾਈਨ ਹੋ ਗਈ, ਮੈਥਾਫੈਂਡਾਈਟ, ਅਤੇ ਇਹ ਜਿਹੜੀਆਂ ਡਰੱਗਸ ਹੈਗੀਆਂ ਨੇ ਇਹ ਆਮ ਤੌਰ ਦੇ ਉੱਤੇ ਆਸਟ੍ਰੇਲੀਆ 'ਚ ਅਸੀਂ ਆਮ ਹੀ ਵਰਤਦੇ ਹਾਂ. ਰਿਟਾਲੀਨ ਜਿਹੜੀ ਡਰੱਗ ਹੈ ਉਹ ਆਸਟ੍ਰੇਲੀਆ ਦੇ ਵਿੱਚ ADHD ਦੇ ਲਈ ਵਰਤੀ ਜਾਂਦੀ ਹੈਗੀ ਹੈ, ਬਟ ਅਗੇਨ ਜਪੈਨ ਉਹਨੂੰ ਬਹੁਤ ਸਟ੍ਰਿਕਟਲੀ ਜਿਹੜਾ ਉਹਨੂੰ ਮਨਾ ਕਰਦਾ ਹੈਗਾ. ਰਿਟਾਲੀਨ ਜਿਹੜੀ ਹੈ ਉਹ ਇਨਫੈਕਟ ਪੂਰੇ ਦੇ ਪੂਰੇ UAE ਦੇ ਵਿੱਚ ਬੈਨ ਆ. ਉਹਨੂੰ ਇੱਕ ਡਰੱਗ ਸਟਿਮੂਲੈਂਟ ਮੰਨਦੇ ਨੇ ਕਿ ਉਹ ਤੁਹਾਡੀਆਂ ਜਿਹੜੀਆਂ ਜਾਗਰਤ ਕਰ ਦਿੰਦਾ ਤੁਹਾਡੀਆਂ ਨਾੜੀਆਂ ਨੂੰ ਇੰਨਾ ਜ਼ਿਆਦਾ ਕਿ ਤੁਹਾਨੂੰ ਤੁਹਾਡਾ ਤੁਹਾਡੇ 'ਤੇ ਕੰਟਰੋਲ ਹੀ ਨਹੀਂ ਰਹਿੰਦਾ. ਸੋ ਦੇ ਡੋਂਟ ਐਕਸੈਪਟ ਇਟ, ਉਹ ਨਹੀਂ ਮੰਨਦੇ ਹੈਗੀ ਉਹ ਕੰਟਰੀਜ਼. ਫਿਰ ਐਂਟੀ ਐਂਗਜ਼ਾਇਟੀ ਦੀਆਂ ਕੋਈ ਤੁਸੀਂ ਮੈਡੀਕੇਸ਼ਨਸ ਲੈ ਰਹੇ ਹੋ ਜਾਂ ਸਲੀਪ ਮੈਡੀਕੇਸ਼ਨਸ ਲੈ ਰਹੇ ਹੈਗੇ ਹੋ, ਤਾਂ ਜਿਵੇਂ ਵੇਲੀਅਮ ਕਰਕੇ ਇੱਕ ਇੱਥੇ ਮੈਡੀਸਨ ਆਉਂਦੀ ਹੈ, ਵੇਲੀਅਮ 'ਚ ਡਾਇਜ਼ਪੈਮ ਨਾਮ ਦਾ ਸਾਲਟ ਹੁੰਦਾ. ਹੁਣ ਡਾਇਜ਼ਪੈਮ ਜਿਹੜਾ ਹੈਗਾ ਆਸਟ੍ਰੇਲੀਆ ਦਾ, ਇਟਸ ਓਕੇ, ਇੱਥੇ ਤਾਂ ਬੜੇ ਆਰਾਮ ਦੇ ਨਾਲ ਤੁਸੀਂ ਲੈ ਸਕਦੇ ਹੈਗੇ ਹੋ, ਬਟ UAE ਨੇ ਬੈਨ ਕਰ ਰੱਖਿਆ ਹੈਗਾ. UAE ਕਹਿੰਦਾ ਹੈ ਕਿ ਇੱਕ ਅਜੀਬ ਕਿਸਮ ਦਾ ਸਾਈਕੋਟ੍ਰੋਪਿਕ ਸਬਸਟੈਂਸ ਹੈ, ਇਹਨੂੰ ਤੁਸੀਂ ਅਸੀਂ ਬਲੈਕ ਲਿਸਟ ਕੀਤਾ ਹੋਇਆ. ਨੋ ਵੇ, ਲਗੇਜ ਤਾਂ ਮਤਲਬ ਹੈਂਡੀ ਬੈਗ ਤਾਂ ਬਹੁਤ ਦੂਰ ਦੀ ਗੱਲ, ਤੁਸੀਂ ਲਗੇਜ 'ਚ ਵੀ ਨਹੀਂ ਪਾ ਕੇ ਲਿਆ ਸਕਦੇ. ਸੋ ਜੇ ਤੁਸੀਂ ਐਂਟੀ ਐਂਗਜ਼ਾਇਟੀ ਦੀਆਂ ਲੈ ਰਹੇ ਹੈਗੇ ਹੋ. ਫਿਰ ਆਪਣੇ ਇੱਥੇ ਅਸੀਂ ਦੇਖਦੇ ਰਹਿੰਦੇ ਹਾਂ ਨਿਤ ਰੋਜ਼, ਜਿਵੇਂ ਡੇਲਸ ਫੋਰਟ ਦੇ ਵਿੱਚ ਐਕਸੀਡੈਂਟ ਹੋਇਆ ਸੀ ਜਦੋਂ 5 ਇੰਡੀਅਨ ਮਾਰਤੇ ਸੀਗੇ ਉਹਨੇ ਬੰਦੇ ਨੇ, ਅਤੇ ਉਹ ਕਹਿੰਦਾ ਸੀਗਾ ਕਿ ਮੇਰੀ ਇਨਸੁਲਿਨ ਟ੍ਰਿਗਰ ਹੋ ਗਈ ਸੀਗੀ, ਯੇ ਵੋ ਫਲਾਣਾ ਧਿਮਕਾ. ਜਾਂ ਬਹੁਤ ਸਾਰੇ ਲੋਕ ਹੈਗੇ ਨੇ ਇੱਥੇ ਜਿਹੜੇ ਅਸੀਂ ਦੇਖਦੇ ਹਾਂ ਕਿ ਜਿਵੇਂ ਕੁਇਨਜ਼ਲੈਂਡ ਦੇ ਵਿੱਚ ਜਿਹੜਾ ਕੇਸ ਹੋ ਗਿਆ ਸੀਗਾ ਬੱਸ ਡਰਾਈਵਰ ਨੂੰ ਜਿਹੜਾ ਕਤਲ ਕਰਤਾ ਸੀ, ਹੈ ਨਾ. ਸੋ ਇਸ ਤਰੀਕੇ ਦੇ ਬਹੁਤ ਸਾਰੇ ਕੇਸ ਨੇ ਜਿੱਥੇ ਮੈਡੀਕਲ ਕੈਨੇਬਿਸ ਦੀ ਵਰਤੋਂ ਕਰਦੇ ਨੇ ਲੋਕ ਆਮ ਹੀ. ਸੜਕਾਂ ਦੇ ਉੱਤੇ ਮੈਡੀਕਲ ਕੈਨੇਬਿਸ ਦਾ ਟੈਸਟ ਵੀ ਹੁੰਦਾ ਹੈਗਾ, ਬਟ ਉਹਦੀ ਇੱਕ ਲਿਮਿਟ ਹੁੰਦੀ ਹੈ. ਅਲੱਗ ਅਲੱਗ ਸਟੇਟ ਵਾਈਜ਼ ਅਲੱਗ ਅਲੱਗ ਲੋ ਹੈਗੇ ਨੇ, ਕੱਲੀ ਕੱਲੀ ਸਟੇਟ ਦਾ ਤਾਂ ਨਹੀਂ ਮੈਂ ਕੱਢ ਕੇ ਲੈ ਕੇ ਆਇਆ, ਬਟ ਉਹਦੇ 'ਚ ਆਪਾਂ ਅੱਜ ਜਾ ਵੀ ਨਹੀਂ ਰਹੇ. ਮੇਰਾ ਮੋਟਾ ਮੋਟਾ ਜਿਹਾ ਮਕਸਦ ਇਹ ਸੀਗਾ ਕਿ ਕੁਛ ਜਿਹੜੀਆਂ ਬੈਂਡ ਰਿਸਟ੍ਰਿਕਟਿਡ ਮੈਡੀਸਨਸ ਕੁਛ ਕੰਟਰੀ 'ਚ ਨੇ ਉਹ ਇੱਥੇ ਅਲਾਓ ਹੋ ਸਕਦੀਆਂ ਨੇ ਆਸਟ੍ਰੇਲੀਆ ਦੇ ਵਿੱਚ, ਉਹ ਪ੍ਰਿਸਕ੍ਰਿਪਸ਼ਨ ਬੇਸਡ ਹੈਗੀਆਂ ਨੇ, ਓਵਰ ਦੀ ਕਾਊਂਟਰ ਮਿਲ ਜਾਂਦੀਆਂ ਨੇ, ਇਟਸ ਆਲ ਰਾਈਟ. ਬਟ ਉਹ ਕੁਛ ਕੰਟਰੀ 'ਚ ਨੋਟ ਓਨਲੀ ਦੀਜ਼, ਇਹ ਨਸ਼ੇ ਵਾਲੀਆਂ ਹੀ ਨਹੀਂ ਬਲਕਿ ਹੋਰ ਵੀ ਹੁੰਦੀਆਂ ਨੇ. ਉਹਦੇ ਵਿੱਚ ਮੈਂ ਅੱਜ ਫਿਰ ਅਗੇਨ ਉਹਨਾਂ ਚੀਜ਼ਾਂ 'ਚ ਨਹੀਂ ਜਾਂਦੇ ਹੈਗੇ. ਕੁਛ ਬੱਚਿਆਂ ਦੀਆਂ ਮੈਡੀਸਨਸ ਹੋ ਗਈਆਂ, ਕੁਛ ਕੰਟਰਾਸੈਪਟਿਵ ਪਿਲਸ ਹੋ ਗਈਆਂ, ਉਹ ਵੀ ਕੁਛ ਗਲਫ ਕੰਟਰੀਜ਼ ਦੇ ਵਿੱਚ ਅਲਾਊਡ ਨਹੀਂ ਹੈਗੀਆਂ, ਬਟ ਇੱਥੇ ਅਲਾਊਡ ਹੈਗੀਆਂ ਨੇ, ਓਵਰ ਦੀ ਕਾਊਂਟਰ ਇੱਥੇ ਮਿਲ ਜਾਂਦੀਆਂ. ਸੋ ਦੈਟਸ ਨੋਟ ਦੀ ਪੁਆਇੰਟ. ਪੁਆਇੰਟ ਇਜ਼ ਨਸ਼ੇ, ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਅੱਜ ਕੱਲ੍ਹ ਭਾਰੂ ਹੋ ਗਏ ਨੇ, ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਆਸਟ੍ਰੇਲੀਆ ਇੰਡੀਆ ਦੋਹਾਂ ਮਾਰਕੀਟਸ ਦੇ ਹਵਾਲੇ ਦੇ ਨਾਲ, ਦੋਹਾਂ ਦੇਸ਼ਾਂ ਦੇ ਹਵਾਲੇ ਦੇ ਨਾਲ ਗੱਲ ਕਰਦੇ ਚੱਲਾਂਗੇ. ਔਰ ਅਜੀਬੋ ਗਰੀਬ ਨਸ਼ਿਆਂ ਦੀ ਜਿਹੜੀ ਇਹ ਦੁਨੀਆ ਹੈਗੀ ਹੈ ਜਿਹਦੇ ਜਾਲ 'ਚ ਨੌਜਵਾਨ ਬੜੇ ਆਸਾਨੀ ਦੇ ਨਾਲ ਫਸ ਜਾਂਦੇ ਨੇ, ਚਾਹੇ ਤਾਂ ਉਹ ਇਹਨੂੰ ਕੰਜ਼ਿਊਮ ਕਰਨ ਦੇ ਮਾਮਲੇ 'ਚ ਹੋਣ, ਚਾਹੇ ਉਹ ਇਹਨਾਂ ਦੀ ਸਮਗਲਿੰਗ
ਤਾਂ ਬਹੁਤ ਵੱਡਾ ਇੱਕ ਵਰਡ ਹੋ ਗਿਆ। ਇਨਫੈਕਟ ਲੋਕਲ ਮਾਰਕੀਟ ਦੇ ਵਿੱਚ ਹੀ ਇੱਧਰੋਂ ਉੱਧਰ ਕਰਨ, ਸਪਲਾਇਰ ਬਣ ਕੇ ਆਹ ਪੈਕਟ ਉੱਥੇ ਦੇ ਆਓ, ਫਲਾਣਾ ਪੈਕਟ ਇੱਧਰ ਲੈ ਆ, ਹਨਾ, ਉਹਦੇ ਲਈ ਵੀ ਉਹਨਾਂ ਨੂੰ ਚੰਗੇ ਪੈਸੇ ਮਿਲ ਜਾਂਦੇ ਹੈਗੇ ਨੇ। ਸੋ ਇੱਕ ਉਹ ਸਪਲਾਈ ਚੇਨ ਦਾ ਜਦੋਂ ਹਿੱਸਾ ਬਣ ਜਾਂਦੇ ਨੇ, ਦੇ ਡੋਂਟ ਨੋ, ਜਦੋਂ ਉਹ ਇਹਨੂੰ ਕੰਜ਼ਿਊਮ ਕਰਨ ਲੱਗ ਜਾਂਦੇ ਨੇ, ਦੇ ਡੋਂਟ ਨੋ, ਯੰਗ ਏਜ ਹੁੰਦੀ ਹੈ, ਗਰਮ ਖੂਨ ਹੁੰਦਾ, ਉਦੋਂ ਨਹੀਂ ਪਤਾ ਹੁੰਦਾ, ਪਰ ਉਹਦੇ ਨਤੀਜੇ ਫਿਰ ਕਿਹੋ ਜਿਹੇ ਨਿਕਲਦੇ ਨੇ। ਸਪੈਸ਼ਲੀ ਕੰਜ਼ਮਪਸ਼ਨ ਨੂੰ ਲੈ ਕੇ ਤਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰੂੰਗਾ, ਕਿਉਂਕਿ ਦੋ ਕੇਸ ਸੀ, ਇੱਕ ਬਲਜਿੰਦਰ ਵਾਲਾ ਅਤੇ ਦੂਸਰੀ ਖਬਰ ਮੈਂ ਇੱਕ ਮੈਡੀਕਲ ਪੋਰਟਲ ਦੇ ਉੱਤੇ ਪੜ੍ਹ ਰਿਹਾ ਸੀ, ਉਹ ਇਹ ਸੀਗੀ ਕਿ ਕਰੈਟਮ ਜਿਹੜੀ ਹੈ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਪਾਪੂਲਰ ਹੋ ਰਹੀ ਹੈ। ਹੁਣ ਹੁੰਦਾ ਕੀ ਹੈ ਕਿ ਅਮੈਰੀਕਾ ਦੇ ਵਿੱਚ ਕੋਈ ਡਰੱਗਸ ਬਹੁਤ ਈਜ਼ੀਲੀ ਅਵੇਲੇਬਲ ਹੁੰਦੀ ਹੈ ਅਤੇ ਉਹ ਬਾਕੀ ਕੰਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਬੈਨ ਕਰਕੇ ਰੱਖਦੀਆਂ ਨੇ, ਇਨਕਲੂਡਿੰਗ ਆਸਟ੍ਰੇਲੀਆ, ਪਰ ਹੌਲੀ ਹੌਲੀ ਅਮੈਰੀਕਾ ਨੇ ਉਹਨਾਂ ਡਰੱਗਸ ਨੂੰ ਪੂਰੀ ਦੁਨੀਆ 'ਚ ਪਹੁੰਚਾਉਣਾ ਹੁੰਦਾ, ਇਸ ਕਰਕੇ ਫਿਰ ਉਹ ਚਾਹੇ TGA 'ਤੇ, ਮੈਂ ਇਹ ਨਹੀਂ ਕਹੂੰਗਾ ਕਿ ਉਹਨਾਂ ਨੂੰ ਖਰੀਦ ਲੈਂਦੇ ਨੇ ਜਾਂ ਦਬਾਅ ਪਾ ਲੈਂਦੇ ਨੇ, ਪਰ ਆਸਟ੍ਰੇਲੀਅਨ ਸਰਕਾਰ ਦੇ ਰਾਹੀਂ ਰਸਤਾ ਐਸਾ ਕੱਢ ਲੈਂਦੇ ਨੇ ਕਿ ਨਾ, ਇਹ ਤਾਂ ਤੁਸੀਂ ਤੁਹਾਨੂੰ ਵੇਚਣੀ ਹੀ ਪਏਗੀ, ਨਹੀਂ ਤੁਹਾਡੀ ਅਸੀਂ ਆਹ ਪ੍ਰੋਡਕਟ ਨਹੀਂ ਲੈਣਾ, ਨਹੀਂ ਉਹ ਨਹੀਂ ਲੈਣਾ ਹੈਗਾ। ਸੋ ਕਰੈਟਮ ਕੀ ਚੀਜ਼ ਹੈਗੀ ਹੈ? ਇੱਕ ਐਸੀ ਜੜੀ ਬੂਟੀ ਜਿਹਦਾ ਅਸਰ ਫੀਮ ਵਰਗੇ ਪਦਾਰਥ ਦੀ ਤਰ੍ਹਾਂ ਹੁੰਦਾ, ਯਾਨੀ ਓਪੀਆਇਡ ਵਰਗਾ ਹੁੰਦਾ, ਪਰ ਪਿਛਲੇ ਇੱਕ ਡੈਕੇਡ ਦੇ ਵਿੱਚ ਇਹ ਕਿੰਨੀ ਜ਼ਿਆਦਾ ਪਾਪੂਲਰ ਅਮੈਰੀਕਾ 'ਚ ਹੋ ਗਈ ਹੈ ਔਰ ਕਿਵੇਂ ਉੱਥੇ ਡਰੱਗਸ ਇਸ ਨੂੰ ਜਿਹੜਾ ਪ੍ਰਿਸਕ੍ਰਿਪਸ਼ਨ ਦੇ ਉੱਤੇ ਦੇ ਰਹੇ ਹੈਗੇ ਨੇ, ਇਹਦੇ ਕੀ ਅਸਰ ਹੈਗੇ ਨੇ ਆਸਟ੍ਰੇਲੀਆ, ਨੋਟ ਓਨਲੀ ਕਰੈਟਮ, ਨਿਕੋਟਿਨ ਪਾਊਚ, ਸੱਪ ਦਾ ਜ਼ਹਿਰ, ਕੀ ਕੁਛ ਕਿਹੜੀਆਂ ਕਿਹੜੀਆਂ, ਇਨਫੈਕਟ ਮੈਂ ਹੈਰੋਇਨ ਦੀ ਅੱਜ ਦੀ ਹਿਸਟਰੀ ਵੀ ਤੁਹਾਨੂੰ ਦੱਸਦੇ ਹਾਂ, ਖੰਘ ਦੀ ਦਵਾਈ ਤੋਂ ਨਸ਼ਾ ਬਣਨ ਤੱਕ ਦੀ ਕਹਾਣੀ, ਨਸ਼ਿਆਂ ਦੇ ਉੱਤੇ ਅੱਜ ਦਾ ਇਹ ਐਪੀਸੋਡ ਹੈਗਾ ਇਨਸਾਈਟ ਰਿਪੋਰਟ। ਸਟੋਰੀ ਇੰਨੀ ਸੀਰੀਅਸ ਹੈਗੀ ਹੈ ਕਿ ਯੂਨੀਵਰਸਿਟੀ ਆਫ ਮਿਸੀਸੀਪੀ ਦੇ ਵਿੱਚ ਆਹੀ ਹਲੇ 2 ਹਫ਼ਤੇ ਪਹਿਲਾਂ, ਹੋ ਸਕਦਾ ਅਮੈਰੀਕਾ ਦੀਆਂ ਖਬਰਾਂ ਹੋ ਕੀ ਸਕਦਾ, ਬਲਕਿ ਅਸੀਂ ਅਮੈਰੀਕਾ ਦੀਆਂ ਖਬਰਾਂ ਤਾਂ ਪੰਜਾਬੀ 'ਚ ਸੁਣਦੇ ਹੀ ਨਹੀਂ ਹੈਗੇ ਆਸਟ੍ਰੇਲੀਆ 'ਚ ਬੈਠ ਕੇ, ਕਿਉਂ ਸੁਣਾਂਗੇ, ਅਮੈਰੀਕਾ ਦਾ ਸਾਡੇ ਨਾਲ ਕੀ ਲੈਣਾ ਦੇਣਾ। ਸੋਸਾਇਟੀ ਜਿਹੜੀ ਹੈ ਨਾ, ਸੋਸਾਇਟੀ ਬੜੀ ਛੇਤੀ ਟਰੈਂਡਸ ਨੂੰ ਫੋਲੋ ਕਰਦੀ ਹੈ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਔਰ ਬੜੀ ਛੇਤੀ ਪਿੱਕ ਕਰ ਲੈਂਦੀ ਹੈ ਔਰ ਬੜੀ ਛੇਤੀ ਜਿਹੜੀਆਂ ਨੇ ਚੀਜ਼ਾਂ ਟ੍ਰਾਂਸਫਰ ਹੁੰਦੀਆਂ ਨੇ ਇੱਕ ਸੋਸਾਇਟੀ ਤੋਂ ਦੂਸਰੀ ਦੇ ਵਿੱਚ। ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਆਪਣਾ ਯੂਨੀਵਰਸਿਟੀ ਦੇ ਵਿੱਚ ਕਰੈਟਮ ਦੇ ਪੈਕਟ ਲੈ ਕੇ ਜਾ ਰਹੇ ਸੀਗੇ ਔਰ ਉਹ ਵਰਤਦੇ ਸੀਗੇ। ਇਨਫੈਕਟ ਉਹ ਬੱਚੇ ਜਿਹੜੇ ਅੱਗੇ ਵੀ ਸਪਲਾਈ ਕਰਦੇ ਸੀਗੇ, ਖਬਰ ਇੱਥੇ ਤੱਕ ਨਹੀਂ ਸੀ, ਇੱਥੇ ਤੱਕ ਹੁੰਦੀ ਸ਼ਾਇਦ ਉੱਥੇ ਅਮੈਰੀਕਾ ਦੇ ਵਿੱਚ ਹੀ ਰਹਿ ਜਾਂਦੀ, ਖਬਰ ਇਸ ਤੋਂ ਅੱਗੇ ਵੱਧਦੀ ਹੈ। ਇਹ ਯੂਨੀਵਰਸਿਟੀ ਆਫ ਮਿਸੀਸੀਪੀ ਦੇ ਵਿੱਚ ਇਹ 2 ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਔਰ ਉਹਨਾਂ ਦੇ ਮੌਤ ਦਾ ਕਾਰਨ ਵੀ ਇਹੀ ਡਰੱਗ ਸੀ ਜਿਹਨੂੰ ਉਹ ਯੂਜ਼ ਕਰਦੇ ਸੀ, ਜਿਹਨੂੰ ਉਹ ਕੰਜ਼ਿਊਮ ਕਰਦੇ ਸੀ ਔਰ ਉਹ ਫੈਲਾ ਵੀ ਰਹੇ ਸੀ ਉਸ ਯੂਨੀਵਰਸਿਟੀ ਦੇ ਵਿੱਚ। ਸੋ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਕਰੈਟਮ ਇੰਨੀ ਜ਼ਿਆਦਾ ਉਹ ਵਰਤ ਰਹੇ ਸੀਗੇ ਕਿ ਅੱਛਾ ਹੁਣ ਆਸਟ੍ਰੇਲੀਆ ਦੇ ਵਿੱਚ ਨੋ ਡਾਊਟ ਕਰੈਟਮ ਜਿਹੜੀ ਹੈਗੀ ਉਹ ਬੈਨ ਹੈਗੀ ਹੈ, ਪਰ ਵਾਸ਼ਿੰਗਟਨ ਪੋਸਟ ਇੱਕ ਅਮੈਰੀਕਾ ਦਾ ਅਖਬਾਰ ਆ, ਉਹ ਕਹਿੰਦਾ ਕਿ 2020 ਤੋਂ ਲੈ ਕੇ 2022 ਦੇ ਦਰਮਿਆਨ 4100 ਮੌਤਾਂ ਅਮੈਰੀਕਾ ਦੀਆਂ 44 ਸੂਬਿਆਂ ਦੇ ਵਿੱਚ 44 ਸਟੇਟਸ ਹੋਈਆਂ ਨੇ ਸਿਰਫ ਕਰੈਟਮ ਕਰਕੇ ਹੋਈਆਂ ਨੇ, ਮੈਜੋਰਿਟੀ ਮੌਤਾਂ ਜਿਹੜੀਆਂ ਨੇ ਉਹ ਕਰੈਟਮ ਕਰਕੇ ਹੋਈਆਂ ਨੇ। ਹਾਲਾਂਕਿ ਆਸਟ੍ਰੇਲੀਆ ਨੇ ਡੀਕ੍ਰਿਮੀਨਲਾਈਜ਼ ਕਰਤਾ ਸੀ 2005 ਦੇ ਵਿੱਚ ਹੀ ਕਿ ਇੱਥੇ ਤੁਸੀਂ ਕਰੈਟਮ ਰੱਖ ਨਹੀਂ ਸਕਦੇ, ਸਪਲਾਈ ਨਹੀਂ ਕਰ ਸਕਦੇ, ਪ੍ਰੋਡਿਊਸ ਨਹੀਂ ਕਰ ਸਕਦੇ। ਇਨਫੈਕਟ ਇਸੇ ਸਾਲ ਅਗਸਤ ਮਹੀਨੇ 'ਚ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਬਹੁਤ ਵੱਡੀ ਸ਼ਿਪਮੈਂਟ ਜਿਹੜੀ ਹੈ ਹੋਰ ਸਮਾਨ ਦੀ ਆ ਰਹੀ ਸੀ ਬਾਹਰੋਂ, ਡੈਸਟੀਨੇਸ਼ਨ ਆਸਟ੍ਰੇਲੀਆ ਸੀ, ਆਈ ਕਿੱਥੋਂ ਸੀ ਇਹ ਨਹੀਂ ਦੱਸਿਆ ਹੈਗਾ, ਬਟ ABF ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਉਹਦੇ 'ਚ 6 ਕਿਲੋਗ੍ਰਾਮ ਕਰੈਟਮ ਆਈ ਹੈਗੀ ਹੈ। ਹੁਣ ਜ਼ਿਆਦਾਤਰ ਥਾਈਲੈਂਡ, ਮਲੇਸ਼ੀਆ ਇਹ ਜਿਹੜੀਆਂ ਕੰਟਰੀਜ਼ ਹੈਗੀਆਂ ਨੇ ਇਹ ਕਰੈਟਮ ਜਿਹੜੀਆਂ ਨੇ ਬਣਾਉਂਦੀਆਂ ਨੇ। ਕਰੈਟਮ ਹੈ ਕੀ? ਕਰੈਟਮ ਇੱਕ ਦਰੱਖਤ ਹੈ ਜੋ ਕਿ ਬੇਸਿਕਲੀ ਮੂਲ ਰੂਪ ਦੇ ਵਿੱਚ ਨੇਟਿਵ ਜਿਹੜਾ ਹੈਗਾ ਉਹ ਇਹਨਾਂ ਸਾਊਥ ਈਸਟ ਏਸ਼ੀਅਨ ਕੰਟਰੀਜ਼ 'ਚ ਹੀ ਹੈ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਇੱਥੇ ਇਹ ਜਿਹੜਾ ਦਰੱਖਤ ਹੈ ਇਹਦੀ ਖੇਤੀ ਹੁੰਦੀ ਹੈ। ਅੱਛਾ ਇਹ ਕੰਟਰੀਜ਼ ਤਾਂ ਮਤਲਬ ਸਾਲਾਂ ਤੋਂ ਨਹੀਂ ਸਦੀਆਂ ਤੋਂ ਇਹਦਾ ਇਸਤੇਮਾਲ ਕਰ ਰਹੇ ਨੇ। ਇੱਕ ਇਹਦੇ 'ਚ ਉਤੇਜਕ ਗੁਣ ਹੁੰਦੇ ਨੇ, ਇਨਫੈਕਟ ਇਹਨੂੰ ਥੋੜ੍ਹੀ ਮਾਤਰਾ ਦੇ ਵਿੱਚ ਚਾਹ ਦੇ ਤੌਰ 'ਤੇ ਵੀ ਪੀਤਾ ਜਾਂਦਾ, ਪੀਸ ਕੇ ਪਾਊਡਰ ਬਣਾ ਕੇ ਅਤੇ ਚਾਹ ਦੇ ਵਿੱਚ ਰਲਾਇਆ ਜਾਂਦਾ। ਹੁਣ ਹੌਲੀ ਹੌਲੀ ਹੌਲੀ ਹੌਲੀ ਦੁਨੀਆ ਭਰ ਦੇ ਵਿੱਚ ਇਹਦੀ ਲੋਕਪ੍ਰਿਯਤਾ ਵੱਧ ਰਹੀ ਹੈਗੀ। ਇਨਫੈਕਟ 2016 ਦੇ ਵਿੱਚ ਇਹ ਅਮੈਰੀਕਾ ਦੇ ਵਿੱਚ ਇੱਕ ਸਪਲੀਮੈਂਟ ਦੇ ਤੌਰ 'ਤੇ ਆ ਗਿਆ ਸੀਗਾ। ਅਰਕਾਂਸਸ ਯੂਨੀਵਰਸਿਟੀ ਹੈਗੀ ਉੱਥੇ ਦੀ, ਨਿਊਯਾਰਕ ਦੀ, ਔਰ ਨਿਊਯਾਰਕ ਦਾ ਇੰਸਟੀਚਿਊਟ ਆਫ ਟੈਕਨੋਲੋਜੀ

ਇੱਕ ਪਾਊਚ ਲੈ ਲਓ ਪੂਰਾ ਦਾ ਪੂਰਾ, ਇੱਕ ਗੋਲੀ ਲੈ ਲਓ, ਔਰ ਇਹ ਬੜੀ ਈਜ਼ੀਲੀ ਮਿਲ ਰਿਹਾ ਉੱਥੇ, ਕਨਵੀਨੀਅੰਸ ਸਟੋਰ ਦੇ ਉੱਤੇ ਮਿਲ ਰਿਹਾ, ਫਿਊਲ ਸਟੇਸ਼ਨ ਤੋਂ ਮਿਲ ਰਿਹਾ ਹੈਗਾ। ਆਈ ਮੀਨ ਯੂ ਗੋ ਦੇਅਰ, ਫਿਊਲ ਸਟੇਸ਼ਨ 'ਤੇ ਗੈਸ ਭਰਾਉਂਦੇ, ਉੱਥੇ ਗੈਸ ਕਹਿੰਦੇ ਨੇ ਕਿ ਗੈਸ ਸਟੇਸ਼ਨ 'ਤੇ ਜਾਓ ਅਤੇ ਕ੍ਰੈਟਮ ਲੈ ਲਓ, ਔਰ ਸਪਲੀਮੈਂਟ ਦੀ ਕੈਟਾਗਰੀ ਦੇ ਵਿੱਚ ਉੱਥੇ ਰੱਖਿਆ। ਸੋ ਅਮੈਰੀਕਾ ਦੀਆਂ ਬਹੁਤੀਆਂ ਸਟੇਟਸ ਦੇ ਵਿੱਚ, ਕੋਈ ਸਟੇਟਸ ਦੇ ਵਿੱਚ ਤਾਂ ਸਟੇਟ ਲਾਅ ਤਾਂ ਬਹੁਤ ਦੂਰ ਦੀ ਗੱਲ, ਫੈਡਰਲ ਲਾਅ ਨਹੀਂ ਹੈਗਾ, ਕੋਈ ਕੇਂਦਰੀ ਨਿਯਮ ਨਹੀਂ ਹੈਗਾ ਉੱਥੇ ਕ੍ਰੈਟਮ ਦੇ ਕਿਵੇਂ ਕੰਜ਼ਿਊਮ ਕਰਨਾ ਹੈਗਾ। ਲੋਕ ਇਹਨੂੰ ਐਂਗਜ਼ਾਇਟੀ ਤੋਂ ਯਾਨੀ ਬੇਚੈਨੀ ਤੋਂ ਬਚਣ ਦੇ ਲਈ, ਜਾਂ ਤਣਾਅ ਤੋਂ ਜਿਹਨੂੰ ਆਪਾਂ ਡਿਪਰੈਸ਼ਨ ਕਹਿ ਲੈਂਦੇ, ਉਹ ਤੋਂ ਬਚਣ ਦੇ ਲਈ, ਇਨਫੈਕਟ ਇਹਨੂੰ ਇੱਕ ਹਰਬਲ ਮੈਡੀਸਨ ਕਹਿ ਦਿੰਦੇ ਨੇ ਵੀ ਦੇਖੋ ਜੀ ਐਕਸੀਡੈਂਟ ਹੋ ਗਿਆ, ਕ੍ਰੈਟਮ ਵਰਤ ਲਓ। ਵੈਸੇ ਤਾਂ ਬਹੁਤ ਸਾਰੀਆਂ ਇਸ ਕਿਸਮ ਦੀਆਂ ਡਰੱਗਸ ਹੁੰਦੀਆਂ ਨੇ, ਆਸਟ੍ਰੇਲੀਆ 'ਚ ਵੀ ਵਰਤਦੇ ਹਾਂ ਆਪਾਂ ਕੈਨੇਜ਼ਵੀਜ਼ ਤੋਂ ਜਿਹੜੀਆਂ ਬਣਦੀਆਂ ਨੇ, ਕਿ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਕਰੋ ਕਿ ਅਤੇ ਉਹ ਤੁਹਾਡੀ ਨਰਵਸ ਨੂੰ ਕੂਲ ਡਾਊਨ ਕਰਦੀਆਂ ਨੇ ਅਤੇ ਤੁਹਾਡਾ ਧਿਆਨ ਜਿਹੜਾ ਉਹਦੇ ਵੱਲ ਸੱਟ ਦੇ ਵੱਲ ਨਹੀਂ ਜਾਂਦਾ। ਪਰ ਹੁਣ ਹੈ ਤਾਂ ਇਹ ਨਸ਼ਾ ਕ੍ਰੈਟਮ, ਕੈਫੀਨ ਆਪਣਾ ਓਪੀਆਈਡ, ਸੋਰੀ ਅਫੀਮ ਤੋਂ ਵੀ ਗੰਦਾ ਨਸ਼ਾ ਹੈਗਾ। ਓਪੀਆਈਡ ਦੇ ਕੀ ਨਤੀਜੇ ਨਿਕਲਦੇ ਨੇ ਤਾਂ ਬੜੀ ਵਾਰ ਆਪਾਂ, ਮੇਰੇ ਖਿਆਲ ਦੇ ਨਾਲ ਇੱਕ ਪੂਰਾ ਦਾ ਪੂਰਾ ਪੋਡਕਾਸਟ ਵੀ ਇਹਦੇ 'ਤੇ ਕੀਤਾ ਸੀਗਾ, ਜਿਹੜੀ ਫੈਂਟਾਨਿਲ ਵਰਗੀਆਂ ਡਰੱਗਸ ਨੇ ਉਹਨਾਂ 'ਚ ਕਿਵੇਂ ਓਪੀਆਈਡ ਮਿਲਾ ਦਿੰਦੇ ਨੇ। ਜਿਹੜਾ ਕ੍ਰੈਟਮ ਹੈ, ਹੁਣ ਇਹ ਜਦੋਂ ਬਾਜ਼ਾਰ ਦੇ ਵਿੱਚ ਇੱਕ ਨਸ਼ੇ ਦੇ ਰੂਪ ਦੇ ਵਿੱਚ ਆਉਂਦਾ, ਤਾਂ ਇਹ ਸਿਰਫ ਉਹ ਦਰਖਤ ਦੀ ਛਾਲ ਨਹੀਂ ਹੈਗੀ ਜਿਹੜੀ ਰਲਾਈ ਜਾਂਦੀ ਹੈ, ਇਹਦੇ 'ਚ ਇਹ ਪੌਦੇ ਦੇ ਜਿਹੜੇ ਕੰਪਾਊਂਡ ਨੇ, ਜਿਵੇਂ ਹਾਈਡਰੋ ਕ੍ਰਿਸਟਾਮਰਗਨਾਈਨ, ਹਾਈਡਰੋਕਸੀ ਮਿਟਰਾਗਨਾਈਨ ਇਹ ਅਤੇ ਇੱਕ ਡੋਪਾਮਾਈਨ, ਇਹ ਦੋਵੇਂ ਜਿਹੜੇ ਨੇ ਸਾਡੇ ਹਾਰਮੋਨਸ ਨੂੰ ਐਕਟੀਵੇਟ ਕਰਦੇ ਨੇ, ਅਤੇ ਮਤਲਬ ਖਤਰਨਾਕ ਕਿਸਮ ਦਾ ਜਿਹੜਾ ਨਸ਼ਾ ਹੈਗਾ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਸ਼ਾ ਕਰਕੇ ਜਿਹੜੀ ਇੱਕ ਹਿਲੂਸੀਨੇਸ਼ਨ 'ਚ ਚਲਾ ਜਾਂਦਾ ਨਾ ਬੰਦਾ ਭਾਰਾਂ ਵਾਲੀ ਸਥਿਤੀ, ਜੋ ਪਤਾ ਹੀ ਨਹੀਂ ਹੈਗਾ, ਦੁਨੀਆ ਮਰਦੀ ਮਰੇ, ਜਲਦੀ ਜਲੇ, ਕੀ ਕੁਛ ਵੀ ਨਹੀਂ ਪਤਾ ਲੱਗਦਾ ਹੈਗਾ। ਸੋ ਇਹ ਉਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਸੈਂਟਰਲ ਨਰਵਸ ਸਿਸਟਮ ਹੈ ਨਾ, ਉਹਦਾ ਹੌਲੀ ਹੌਲੀ ਕੰਮ ਕਰਨਾ ਹੀ ਬੰਦ ਕਰ, ਅਤੇ ਜੇ ਉਹ ਸੈਂਟਰਲ ਨਰਵਸ ਸਿਸਟਮ ਹੀ ਬੰਦ ਹੋ ਜਾਂਦਾ, ਤੁਹਾਡੀ ਬਲੱਡ ਸਰਕੂਲੇਸ਼ਨ 'ਤੇ ਅਸਰ ਪੈਂਦਾ, ਹਾਰਟ ਫੇਲ ਹੋ ਸਕਦਾ, ਸਾਹ ਰੁਕ ਸਕਦੇ ਨੇ, ਬੜੇ ਸਾਰੇ ਨਤੀਜੇ ਉਹਦੇ ਨਿਕਲ ਸਕਦੇ ਨੇ ਇਮੀਜੀਏਟ। ਇੱਦਾਂ ਨਹੀਂ ਕਿ ਕੋਈ ਆਦਤ ਪੈਗੀ ਇਮੀਜੀਏਟ, ਮਤਲਬ ਆਦਤ ਤਾਂ ਉਹ ਹੁੰਦੀ ਹੈ ਕਿ ਮੈਂ ਸਿਗਰਟ ਪੀ ਰਿਹਾ ਜੀ, ਇੱਕ ਸਿਗਰਟ ਰੋਜ਼ ਪੀਂਦਾ, ਪਿਛਲੇ 10 ਸਾਲ ਤੋਂ ਪੀ ਰਿਹਾ, ਦੈਟਸ ਆਦਤ। ਐਂ ਤਾਂ ਨਹੀਂ ਕਿ ਇੱਕ ਸਿਗਰਟ ਪੀਤੀ ਅਤੇ ਬੰਦਾ ਖਤਮ, ਕ੍ਰੈਟਮ ਉਹ ਚੀਜ਼ ਹੈ ਕਿ ਆਦਤ ਤਾਂ ਬਹੁਤ ਦੂਰ ਦੀ ਗੱਲ ਹੈ, ਛੋਟੀ ਛੋਟੀ ਥੋੜ੍ਹੀ ਥੋੜ੍ਹੀ ਤਾਦਾਦ ਦੇ ਵਿੱਚ ਲਉਂਗੇ ਤਾਂ ਆਦਤ ਤਾਂ ਆਫਕੋਰਸ ਇਹਦੀ ਪਏਗੀ ਉਹ, ਪਰ ਲੰਮੇ ਟਾਈਮ ਤੱਕ ਤਾਂ ਬਹੁਤ ਦੂਰ ਦੀ ਗੱਲ ਹੈ। ਇਹਨੇ ਸ਼ਾਰਟ ਟਰਮ ਦੇ ਵਿੱਚ ਨਾਲ ਦੀ ਨਾਲ ਇੱਕ ਬਹੁਤ ਹਾਈਲੀ ਕੰਸਨਟ੍ਰੇਟਿਡ ਡੋਜ਼ ਜੇ ਲਈ ਹੈ, ਬੜੀ ਗਾੜੀ ਮਿਕਦਾਰ ਦੇ ਵਿੱਚ ਤੁਸੀਂ ਲਈ ਹੈ ਅਤੇ ਖਤਮ। ਬੜੇ ਸਾਰੇ ਲੋਕ ਜਿਹੜੇ ਨੇ ਉਹ ਸਾਲ ਵੀ ਨਹੀਂ ਕੱਢ ਪਾਉਂਦੇ ਹੈਗੇ, ਕੁਛ ਮਹੀਨੇ ਵੀ ਨਹੀਂ ਕੱਢ ਪਾਉਂਦੇ ਹੈਗੇ। ਕ੍ਰੈਟਮ ਅਮੈਰੀਕਾ ਦੇ ਵਿੱਚ ਜ਼ਿਆਦਾਤਰ, ਅਮੈਰੀਕਾ ਦੇ ਵਿੱਚ 50 ਸਟੇਟ ਨੇ, 11 ਸਟੇਟਸ ਦੇ ਵਿੱਚ ਕ੍ਰੈਟਮ ਬੈਨ ਹੈ, ਅਲਬਾਮਾ, ਨਾਕਸਸ, ਕੈਂਟੀਕਟ, ਇੰਡੀਆਨਾ, ਲੂਜ਼ੀਆਨਾ, ਮੈਸਚੂਸੈਟਸ, ਨੌਰਥ ਡਕੋਟਾ, ਟੈਨੇਸੀ, ਵਰਮੌਂਟ ਅਤੇ ਵਿਸਕੌਨਸਿਨ, ਇਹਨਾਂ ਸਟੇਟਾਂ ਦੇ ਵਿੱਚ ਬੰਦ ਹੈਗਾ। ਪਰ ਬਾਕੀ ਸਟੇਟਾਂ ਦੇ ਵਿੱਚ ਇਹ ਚੱਲੀ ਜਾ ਰਹੇ, ਹੁਣ ਉੱਥੇ ਦੀ ਡਰੱਗ ਐਨਫੋਰਸਮੈਂਟ ਜਿਹੜੀ ਏਜੰਸੀ ਹੈ DEA, ਉਹਨਾਂ ਨੇ ਕ੍ਰੈਟਮ ਨੂੰ ਸ਼ੈਡਿਊਲ 1 ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਸ਼ੈਡਿਊਲ 1 ਉਹ ਡਰੱਗਸ ਹੁੰਦੀਆਂ ਨੇ ਜਿਹੜੀਆਂ ਸਭ ਤੋਂ ਖਤਰਨਾਕ ਲੈਵਲ ਦੇ ਉੱਤੇ, ਮਤਲਬ ਉਹ ਤੁਸੀਂ ਵਿਦਆਊਟ ਪ੍ਰਸਕ੍ਰਿਪਸ਼ਨ ਲੈ ਨਹੀਂ ਸਕਦੇ। ਪਰ ਬਣ ਹੀ ਨਹੀਂ ਰਿਹਾ ਕਾਨੂੰਨ, ਮੇਰੇ ਖਿਆਲ ਦੇ ਨਾਲ ਜਦੋਂ ਕਾਨੂੰਨ ਉੱਥੇ ਬਣ ਗਿਆ ਤਾਂ ਇਹ ਦੁਨੀਆ ਦੇ ਵਿੱਚ ਕਾਨੂੰਨ ਨਹੀਂ ਰਹਿਣਾ ਹੈਗਾ। ਮਲੇਸ਼ੀਆ ਜਿੱਥੋਂ ਸਭ ਤੋਂ ਜ਼ਿਆਦਾ ਕ੍ਰੈਟਮ ਆਉਂਦਾ ਹੈਗਾ, ਇਨਫੈਕਟ ਤੁਸੀਂ ਇਹ ਦੇਖੋ ਕਿ ਮਲੇਸ਼ੀਆ ਦੇ ਆਪਣੇ ਲਾਅ ਦੇ ਵਿੱਚ ਪੋਇਜ਼ਨਸ ਐਕਟ 1952 ਜਿਹੜਾ ਬਣਾਇਆ ਗਿਆ ਸੀ, ਬਈ ਮਲੇਸ਼ੀਆ ਪ੍ਰੋਡਿਊਸ ਕਰ ਦੇਗਾ, ਵੇਚ ਦੇਗਾ, ਪਰ ਆਪਣੀ ਕੰਟਰੀ 'ਚ ਨਹੀਂ ਯੂਜ਼ ਕਰਨ ਦੇਣਾ ਹੈਗਾ, ਉੱਥੇ ਬੈਨ ਹੈ, ਉੱਥੇ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਹੈ। ਆਸਟ੍ਰੇਲੀਆ ਦੇ ਵਿੱਚ ਵੀ ਬੈਨ ਹੈਗਾ, ਬਟ ਦੈਨ ਆਸਟ੍ਰੇਲੀਆ ਦੇ ਵਿੱਚ ਕਿੰਨੀਆਂ ਚੀਜ਼ਾਂ ਕਿੰਨੀ ਈਜ਼ੀਲੀ ਆ ਜਾਂਦੀਆਂ ਨੇ। ਆਈ ਡੋਂਟ ਵਾਂਟ ਟੂ ਨੇਮ ਸ਼ੇਮ ਡੀਫੇਮ ਸਮਵਨ, ਬਟ ਆਸਟ੍ਰੇਲੀਆ ਦੇ ਵਿੱਚ ਨਿਕੋਟਿਨ ਪਾਊਚ ਜਿਹੜੇ ਨੇ ਉਹ ਬੈਨ ਕੀਤੇ ਹੋਏ ਨੇ। ਹੁਣ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦੀ ਸਾਈਟ ਦੇ ਉੱਤੇ ਤੁਸੀਂ ਜਾਓਗੇ ਤਾਂ ਜਿੱਦਾਂ ਕ੍ਰੈਟਮ ਹੈ ਉੱਦਾਂ ਹੀ ਨਿਕੋਟਿਨ ਪਾਊਚ ਨੇ, ਉਹ 'ਚ ਭਰ ਕੇ ਨਿਕੋਟਿਨ ਭਰ ਕੇ, ਮਤਲਬ ਇੱਦਾਂ ਹੈ ਕਿ ਕਈ ਕਈ ਸਿਗਰਟਾਂ ਤੁਸੀਂ ਇਕੱਠੀਆਂ ਹੀ ਪੀ ਲੈਂਦੇ ਹੈਗੇ। ਰਿਟੇਲ ਬੈਨ ਹੈਗਾ, ਸ਼ੋਪਸ 'ਤੇ ਨਹੀਂ ਰੱਖਦੇ, ਪੈਟਰੋਲ ਸਟੇਸ਼ਨ 'ਤੇ, ਕਨਵੀਨੀਅੰਸ ਸਟੋਰ 'ਤੇ ਨਹੀਂ ਰੱਖਦੇ, ਔਨਲਾਈਨ ਸੈਲਿੰਗ ਨਹੀਂ ਹੋ ਸਕਦੀ, ਇੱਕ ਲਾਅ ਹੈਗਾ ਇਹਦੇ 'ਤੇ ਬਣਿਆ ਹੋਇਆ। ਬਟ ਦੈਨ ਅਗੇਨ ਨਿਕੋਟਿਨ ਪਾਊਚ ਆ ਵੀ ਰਹੇ ਨੇ, ਵਿਕ ਵੀ ਰਹੇ ਹੈਗੇ ਨੇ। ਇਸੇ ਸਾਲ ਜੁਲਾਈ ਮਹੀਨੇ ਦੇ ਵਿੱਚ ਪਰਸਨਲ ਇੰਪੋਰਟ ਦੇ ਉੱਤੇ ਵੀ ਆਸਟ੍ਰੇਲੀਅਨ ਗਵਰਨਮੈਂਟ ਨੇ ਇੱਕ ਬੈਨ ਲਗਾਤਾ ਸੀਗਾ ਕਿ 24 ਜੁਲਾਈ 2026 ਤੋਂ ਬਾਅਦ ਤੁਸੀਂ ਐਂ ਨਹੀਂ ਕਹਿ ਸਕਦੇ ਕਿ ਮੈਂ ਇੰਡੀਆ ਤੋਂ ਮੰਗਵਾਏ ਨੇ ਜੀ ਜਾਂ ਚਾਈਨਾ ਤੋਂ ਮੰਗਵਾਏ ਨੇ, ਮੈਂ ਆਪਣੇ ਪਰਸਨਲ ਯੂਜ਼ ਨਹੀਂ।

0: ਪਰਸਨਲ ਯੂਜ਼ ਵੀ ਨਹੀਂ ਨਿਕੋਟਿਨ ਪਾਊਚ ਦਾ ਅਲਾਊਡ ਹੈਗਾ। ਹੁਣ ਇਹ ਤਾਂ ਰਹੀ ਗੱਲ ਅਲਾਊਡ ਨਹੀਂ ਹੈਗਾ, ਪਰ ਕੀ ਇੱਥੇ ਵਿਕਦੇ ਨੇ? ਯੈਸ, ਟੂ ਸਮ ਐਕਸਟੈਂਟ ਇੱਥੇ ਵਿਕਦੇ ਹੈਗੇ ਨੇ। ਨਿਕੋਟਿਨ ਪਾਊਚ ਜਿਹੜਾ ਹੁੰਦਾ ਮੋਟੇ ਮੋਟੇ ਤੌਰ ਦੇ ਉੱਤੇ, ਜੇ ਤੁਸੀਂ ਇੱਕ ਰੈਗੂਲਰ ਨਿਕੋਟਿਨ ਪਾਊਚ ਦੇਖੋ ਤਾਂ 150 ਮਿਲੀਗ੍ਰਾਮ ਉਹ 'ਚ ਨਿਕੋਟਿਨ ਹੋ ਗਿਆ। ਯਾਨੀ ਤੁਹਾਨੂੰ ਇੱਕ ਵਾਰ ਦੇ ਵਿੱਚ ਨਿਕੋਟਿਨ ਪਾਊਚ ਤੁਸੀਂ ਜਾੜ ਦੇ ਥੱਲੇ ਰੱਖਿਆ ਤੇ ਤੁਹਾਨੂੰ ਬੇਜਾਨ ਕਰਨ ਦੇ ਲਈ ਕਾਫੀ ਹੈ। ਸੋ ਦਿਨ 'ਚ ਜੇ ਤੁਸੀਂ ਇੱਕ ਦੋ ਵੀ ਵਰਤ ਲਏ ਤਾਂ ਤੁਸੀਂ ਦਾ ਮਤਲਬ ਉਹ ਲੋਰ ਲੋਰ ਲੋਰ ਜੀ ਲੋਰ ਉਹ ਇਹੋ ਜਿਹੇ ਉਹ ਅੱਗੇ ਪਿੱਛੇ ਜੇ ਇੱਥੇ ਆਪਣੇ ਰੇਡੀਓ ਹਾਂਜੀ 'ਚ ਇੱਕ ਕੋਈ ਗਾਇਕ ਆਇਆ ਸੀ, ਗੀਤਕਾਰ ਆਏ ਸੀਗੇ, ਮੇਰੇ ਨਾਮ ਨਹੀਂ ਯਾਦ ਆ ਰਿਹਾ ਹੈਗਾ, ਦਰਾਹੇਵਾਲ ਦੇ ਏਰੀਏ ਦੇ ਸੀ, ਅਤੇ ਉਹਨਾਂ ਨੇ ਦੱਸਿਆ ਸਿੰਘ ਚਨਕੋਈਆਂ, ਉਹ ਕਹਿੰਦੇ ਕਿ ਅੱਗੇ ਤਾਂ ਜੀ ਅਸੀਂ ਦੇਖੋ ਗੁਰਦਾਸ ਮਾਨ ਦੇ ਗਾਣੇ ਲਿਖੇ ਹੋਏ ਸੁਣਦੇ ਹੁੰਦੇ ਸੀਗੇ, ਜਾਂ ਹੋਰ ਜਿਹੜੇ ਪੁਰਾਣੇ ਗੀਤਕਾਰ ਹੁੰਦੇ ਸੀਗੇ ਲਾਲ ਚੰਦ ਯਮਲਾ ਜੱਟ ਵਗੈਰਾ, ਅਤੇ ਉਹ ਗੀਤ ਕਿੰਨੇ ਖੁੱਲ੍ਹ ਕੇ ਅੱਖਰ ਜਿਹੜੇ ਹੁੰਦੇ ਸੀਗੇ, ਕਿਵੇਂ ਉਹ ਗੱਲਾਂ ਸਮਝ ਆਉਂਦੀਆਂ ਸੀਗੀਆਂ। ਹੁਣ ਜਿਹੜੇ ਨੇ ਕਿਵੇਂ ਦੇ ਉਹ ਗੀਤ ਸ਼ਾਮ ਦਾ ਨਸ਼ਾ ਜਿਹਾ ਕਰਦੇ ਉਹ ਏ ਪੀ ਢਿੱਲੋਂ ਟਾਈਪ, ਉਹ ਕਹੇ ਜੇ ਉਹ ਨਸ਼ੇ 'ਚ ਤੁਹਾਨੂੰ ਲਗਾਈ ਰੱਖਣਾ। ਖੈਰ ਉਹ ਗਾਣਿਆਂ ਦੀ ਕਹਾਣੀ ਅਤੇ ਭਾਰਤ ਦੇ ਵਿੱਚ ਇਹ ਕਲਚਰ ਕਿਵੇਂ ਆਇਆ ਉਹਦੀ ਕਹਾਣੀ ਅੱਗੇ ਚੱਲ ਕੇ ਸ਼ੇਅਰ ਕਰਦੇ ਹੈਗੇ। ਪਰ ਨਿਕੋਟਿਨ ਪਾਊਚ ਦੇ ਵੱਲ ਆਈਏ, ਨੌਜਵਾਨ ਜਿਹੜੇ ਨੇ ਉਹ ਨਿਕੋਟਿਨ ਪਾਊਚ ਬਹੁਤ ਜ਼ਿਆਦਾ ਵਰਤ ਰਹੇ ਨੇ। ਇੰਗਲੈਂਡ ਦੇ ਵਿੱਚ ਵੇਪਿੰਗ ਤੋਂ ਜ਼ਿਆਦਾ ਨਿਕੋਟਿਨ ਪਾਊਚ ਲੋਕ ਵਰਤਣ ਲੱਗ ਪਏ ਨੇ। 16 ਤੋਂ 24 ਸਾਲ ਦੀ ਏਜ ਦੇ ਜਿਹੜੇ ਬੱਚੇ ਨੇ ਉਹਨਾਂ 'ਚ 4 ਗੁਣਾ ਇਜ਼ਾਫਾ ਹੋਇਆ, BBC ਨੇ ਇਹ ਨਿਊਜ਼ ਲਗਾਈ ਸੀ। 2022 'ਚ 1% ਬੱਚੇ ਨਿਕੋਟਿਨ ਪਾਊਚ ਯੂਜ਼ ਕਰ ਰਹੇ ਸੀ, 2024 'ਚ 3.5% ਹੋ ਗਏ, 26 ਦੇ ਵਿੱਚ ਹੁਣ 7-8% ਦੇ ਆਸ ਪਾਸ ਹੈਗੇ ਨੇ। ਔਰ ਸੁਪਰ ਮਾਰਕੀਟਸ, ਨੁੱਕੜ ਦੀਆਂ ਦੁਕਾਨਾਂ 5-5 ਪਾਊਂਡ ਦੀਆਂ ਜਿਹੜੀਆਂ ਨੇ ਉਹ ਨਿਕੋਟਿਨ ਪਾਊਚ ਦੀਆਂ ਪੂੜੀਆਂ ਵਿਕਦੀਆਂ ਨੇ। ਔਰ 150 ਮਿਲੀਗ੍ਰਾਮ ਨਿਕੋਟਿਨ, ਮਤਲਬ ਕੈਨ ਯੂ ਇਮੈਜਿਨ, ਇੰਨੀ ਮਿਕਦਾਦ ਦੇ ਵਿੱਚ ਨਿਕੋਟਿਨ ਤੁਸੀਂ ਇਕੱਠਾ ਹੀ ਆਪਣੀ ਜਾੜ ਦੇ ਥੱਲੇ ਰੱਖ ਲੈਂਦੇ ਹੋ, ਜਿਵੇਂ ਜੜਦੇ ਪੰਜਾਬ ਦੇ ਵਿੱਚ ਰੱਖਦੇ ਹੈਗੇ ਨੇ, ਅਤੇ ਹੋਊਗਾ ਕੀ ਉਹਦਾ? ਹੁਣ ਬੇਸਿਕਲੀ ਇਹਨੂੰ ਵਾਈਟ ਸੰਸ ਵੀ ਕਹਿ ਲਿਆ ਜਾਂਦਾ ਹੈਗਾ। ਇਹਦੇ 'ਚ ਹੁੰਦਾ ਕੀ ਹੈ, ਨਿਕੋਟਿਨ ਪਾਊਚ 'ਚ ਕੀ ਹੁੰਦਾ, ਤੰਬਾਕੂ ਦੇ ਪੱਤੇ ਜਿਹੜੇ ਹੁੰਦੇ ਨੇ ਨਾ, ਤੰਬਾਕੂ ਦੇ ਪੱਤਿਆਂ ਨੂੰ ਰਗੜ ਕੇ ਉਹ 'ਚੋਂ ਜਿਹੜੀ ਨਿਕੋਟਿਨ ਕੱਢੀ ਜਾਂਦੀ ਹੈ, ਫਿਰ ਸੋਡੀਅਮ ਕਾਰਬੋਨੇਟ ਹੋ ਗਿਆ, ਬਾਕੀ ਉਹਦੇ 'ਚ ਥੋੜ੍ਹਾ ਜਿਹਾ ਫਲੇਵਰਸ, ਥੋੜ੍ਹਾ ਸਵਾਦ ਲਿਆਉਣ ਲਈ, ਥੋੜ੍ਹੀ ਮਿਠਾਸ ਲਿਆਉਣ ਦੇ ਲਈ ਉਹ ਚੀਜ਼ਾਂ ਐਡ ਕਰ ਦਿੱਤੀਆਂ ਜਾਂਦੀਆਂ। ਇਹਦੀ PH ਵੈਲਿਊ ਬਹੁਤ ਹਾਈ ਹੁੰਦੀ ਹੈ, ਵਜ੍ਹਾ ਸੋਡੀਅਮ ਕਾਰਬੋਨੇਟ, ਕਿਉਂਕਿ ਜਦੋਂ ਨਿਕੋਟਿਨ ਤੁਹਾਡੇ ਮੂੰਹ ਮਸੂੜਿਆਂ 'ਤੇ ਰੱਖਿਆ ਜਾਊਗਾ, ਉਹ ਤੁਹਾਡੇ ਮਸੂੜਿਆਂ ਦੀ ਪਰਤ ਨੂੰ ਨਰਮ ਕਰ ਦੂਗਾ, ਸਿੱਧਾ ਲਹੂ ਦੇ ਵਿੱਚ ਜਾ ਰਲੂਗਾ, ਔਰ ਫਿਰ ਉਹਦੇ ਨਾਲ ਨਸ਼ਾ ਐਂ ਕਰਕੇ ਚੜ੍ਹਦਾ, ਸਿੱਧਾ ਦਿਮਾਗ ਨੂੰ ਚੜ੍ਹਦਾ ਹੈਗਾ। ਸੋ ਇਸ ਕਰਕੇ, ਔਰ ਇਹ ਤੁਹਾਨੂੰ ਤੁਹਾਡੇ 'ਤੇ ਕੰਟਰੋਲ ਇੰਨਾ ਛੇਤੀ ਲੈ ਲੈਂਦਾ ਕਿ ਸ਼ੁਰੂ ਦੇ ਵਿੱਚ ਤੁਸੀਂ ਇਹਨੂੰ ਉੱਦਾਂ ਹੀ ਸ਼ੌਂਕ ਦੇ ਵਿੱਚ ਲਉਂਗੇ, ਪਰ ਬਾਅਦ 'ਚ ਇਹਨੇ ਤੁਹਾਡੇ 'ਤੇ ਕੰਟਰੋਲ ਕਰਨ ਲੱਗ ਜਾਣਾ, ਕਿਸੇ ਵੀ ਹੋਰ ਨਸ਼ੇ ਦੀ ਤਰ੍ਹਾਂ, ਕਿ ਇਹ ਨਸ਼ਾ ਤੁਹਾਡੇ 'ਤੇ ਕੰਟਰੋਲ ਲੈ ਲੈਂਦਾ। ਤੁਹਾਨੂੰ ਲੱਗਦਾ ਕਿ ਤੁਸੀਂ ਨਸ਼ਾ ਲੈ ਰਹੇ ਹੋ, ਪਰ ਨਸ਼ਾ ਅਸਲ ਦੇ ਵਿੱਚ ਤੁਹਾਨੂੰ ਖਾ ਰਿਹਾ ਹੁੰਦਾ। ਔਰ ਮੋਟੇ ਤੌਰ 'ਤੇ ਜੇ ਤੁਸੀਂ ਹੈਲਥ ਵਾਰਨਿੰਗਸ ਫੜੋ ਨਾ, ਹੈਲਥ ਵਾਰਨਿੰਗ 'ਚ ਇਹ ਲਿਖਿਆ ਹੁੰਦਾ ਕਿ ਡੇਲੀ ਤੁਸੀਂ 16 ਗ੍ਰਾਮ ਤੋਂ ਜ਼ਿਆਦਾ ਨਿਕੋਟਿਨ ਲੈਂਦੇ ਹੋ ਅਤੇ ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਉਹ ਖੁਰਨ ਲੱਗ ਜਾਂਦੀਆਂ ਨੇ, ਤੁਹਾਡੇ ਬ੍ਰੇਨ ਨੂੰ ਨੁਕਸਾਨ ਹੁੰਦਾ ਹੈ, ਅਤੇ ਤੁਹਾਡੇ 'ਚ ਕੈਂਸਰ ਵਰਗੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਉਹ ਜਨਮ ਹੋਣਾ ਸ਼ੁਰੂ ਹੁੰਦਾ ਹੈ। ਇਹ 16 ਗ੍ਰਾਮ ਹੈ, ਇਹ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਵਾਰਨਿੰਗਸ ਹੈ, ਪਰ ਨਿਕੋਟਿਨ ਪਾਊਚ 'ਚ ਤਾਂ 150 ਗ੍ਰਾਮ ਤੱਕ ਵੀ ਹੁੰਦੀ ਹੈ। ਇੱਦਾਂ ਨਹੀਂ ਕਿ ਸਾਰੇ ਹੀ ਹੁੰਦੇ ਨੇ, ਕੋਈ 100 ਮਿਲੀਗ੍ਰਾਮ ਵੀ ਹੁੰਦੀ ਹੈ, ਕਈਆਂ 'ਚ 50 ਮਿਲੀਗ੍ਰਾਮ ਹੁੰਦੀ ਹੈ, ਪਰ 150 mg ਤੱਕ ਟੂ ਮੱਚ ਹੋ ਗਿਆ ਨਾ। ਸੋ ਸਿਗਰਟ ਦੇ ਨਾਲੋਂ ਕਿਤੇ ਜ਼ਿਆਦਾ ਨੁਕਸਾਨਦੇਹ ਹੈਗੇ, ਕਿਉਂਕਿ ਕੈਮੀਕਲਸ ਹੈਗੇ ਨੇ ਉਹ ਫੇਫੜਿਆਂ 'ਚ ਨਹੀਂ ਜਾਂਦੇ ਹੈਗੇ, ਪਰ ਸਰੀਰ ਦੇ ਐਸੇ ਐਸੇ ਹਿੱਸਿਆਂ 'ਚ ਜਾਂਦੇ ਨੇ ਕਿ ਉਹ ਤੁਹਾਡੇ ਸਰੀਰ ਨੂੰ ਸਭ ਤੋਂ ਛੇਤੀ ਖੋਰਾ ਲਗਾਉਣਾ ਸ਼ੁਰੂ ਕਰ ਦਿੰਦੇ ਨੇ। ਪਹਿਲਾਂ ਤਾਂ ਜਿੱਥੇ ਤੁਸੀਂ ਰੱਖਦੇ ਹੋ, ਮੂੰਹ 'ਚ ਰੱਖਦੇ ਹੋ, ਮੂੰਹ 'ਚ ਮਸੂੜਿਆਂ ਤੋਂ ਹੀ ਤੁਹਾਨੂੰ ਮੂੰਹ ਦੇ ਹੀ ਕੈਂਸਰ ਹੋਣ ਲੱਗ ਜਾਂਦੇ ਨੇ, ਮੂੰਹ ਦੇ ਵਿੱਚ ਜ਼ਖਮ ਇੰਨੇ ਡੂੰਘੇ ਹੋ ਜਾਂਦੇ ਨੇ ਕਿ ਦੰਦਾਂ ਦੀ ਜੜ੍ਹ ਤੱਕ ਦਿਖਾਈ ਦੇਣ ਲੱਗ ਪੈਂਦੀ ਹੈਗੀ। ਅਮੈਰੀਕਾ 'ਚ ਇਹ ਹੋ ਰਿਹਾ ਨਾ ਬੱਚਿਆਂ ਦੇ ਵਿੱਚ, ਉੱਥੇ ਤਾਂ ਇਸ ਦੇ ਸਾਫ਼ ਅਸਰ ਦਿਖ ਰਹੇ ਹੈਗੇ ਨੇ। ਇਨਫੈਕਟ ਯੂਰੋਪੀਅਨ ਕੰਟਰੀਜ਼ ਦੇ ਵਿੱਚ ਤਾਂ ਇਹਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਨੇ। ਸਵੀਡਨ ਦੇ ਵਿੱਚ ਇੱਕ ਲਹਿਰ ਆ ਗਈ ਸੀ, ਸਵੀਡਨ 'ਚ 16 ਤੋਂ 29 ਸਾਲ ਤੱਕ ਦੇ 25% ਨੌਜਵਾਨ ਇਹਦਾ ਇਸਤੇਮਾਲ ਕਰਨ ਲੱਗ ਗਏ ਸੀ। ਦੈਟ ਗੌਰਮੈਂਟ ਟੁੱਕ ਇਟ ਵੈਰੀ ਸੀਰੀਅਸਲੀ, ਅਤੇ ਉਹਨਾਂ ਨੇ ਟਬੈਕੋ ਸੰਸ ਜਿਹੜੇ ਸੀਗੇ, ਇਨਫੈਕਟ ਬੜਾ ਇੰਟਰਸਟਿੰਗ ਫੈਕਟ ਹੈ, ਟਬੈਕੋ ਸੰਸ ਦੀ ਸ਼ੁਰੂਆਤ ਹੀ ਜਿਹੜੇ ਨਿਕੋਟਿਨ ਪਾਊਚ ਨੇ ਇਹਨਾਂ ਦੀ ਸ਼ੁਰੂਆਤ ਹੀ ਸਵੀਡਨ ਤੋਂ ਹੁੰਦੀ ਹੈ। ਦੈਟਸ ਰੀਅਲੀ ਇੰਟਰਸਟਿੰਗ, ਮਤਲਬ ਉਹ ਆਪਾਂ ਕਹਿੰਦੇ ਨਾ ਕਿ ਜਦੋਂ ਤੁਸੀਂ ਕਿਸੇ ਘਰ ਨੂੰ ਅੱਗ ਲਗਾਓਗੇ ਤਾਂ ਤੁਹਾਡੇ ਆਪਣੇ ਹੱਥ ਵੀ ਫੂਕਣਗੇ। ਸੋ ਚਾਹੇ ਉਹ ਅਮੈਰੀਕਾ ਹੈ ਚਾਹੇ ਉਹ ਕੋਈ ਦੁਨੀਆ ਦੀ ਹੋਰ ਕੰਟਰੀ ਹੈ, ਜਦੋਂ ਉਹ ਕਿਸੇ ਪਰਟੀਕੁਲਰ ਨਸ਼ੇ ਦੀ ਸ਼ੁਰੂਆਤ ਕਰਦੇ ਨੇ, ਇਹਦੀ ਬੜੀ ਵਧੀਆ ਬੜੀ ਢੁਕਵੀਂ ਐਗਜ਼ਾਮਪਲ ਅਫਗਾਨਿਸਤਾਨ ਤੋਂ ਦਊਂਗਾ ਅੱਗੇ ਚੱਲ ਕੇ, ਅਤੇ ਉਹ ਤੁਸੀਂ ਆਪ ਉਹਦੀ ਲਪੇਟ ਦੇ ਵਿੱਚ ਆ ਜਾਂਦੇ ਹੋ। ਸੋ ਹੁਣ ਉੱਥੇ ਦੀ ਗੌਰਮੈਂਟ ਨੇ ਇਹ ਲਾਅ ਲਿਆਂਦਾ ਟਬਾਕੂ ਅਤੇ ਵੇਪਸ ਐਕਟ, ਹੁਣ ਨਹੀਂ ਕਾਫੀ ਪਹਿਲਾਂ ਲਿਆਂਦਾ, ਉੱਥੇ ਬੈਨ ਹੈ ਪੂਰੀ ਤਰੀਕੇ ਦੇ ਨਾਲ, ਐਂਡ ਦੇ ਆਰ ਵੈਰੀ ਵੈਰੀ ਵੈਰੀ ਸੀਰੀਅਸ ਅਬਾਊਟ ਇਟ ਨਿਕੋਟਿਨ ਪੈਚ ਨੂੰ ਲੈ ਕੇ। ਆਸਟ੍ਰੇਲੀਆ ਦੇ ਵਿੱਚ ਹੁਣ ਕੀ ਹੈਗਾ ਨਿਕੋਟਿਨ ਪੈਚ ਨੂੰ ਲੈ ਕੇ ਕਿ ਇੱਥੇ ਏ ਬੀ ਐਫ ਪਹਿਲਾਂ ਤਾਂ ਆਉਣ ਨਹੀਂ ਦਿੰਦੀ ਹੈਗੀ ਆਸਟ੍ਰੇਲੀਆ 'ਚ, ਰਿਟੇਲ ਸੈਕਟਰ ਦੇ ਵਿੱਚ ਫਿਊਲ ਸਟੇਸ਼ਨਸ ਦੇ ਉੱਤੇ ਬੈਨ ਹੈਗਾ ਜਿਵੇਂ ਤੁਹਾਨੂੰ ਦੱਸਿਆ। ਐਨ ਐਸ ਡਬਲਿਊ ਵਰਗੀ ਸਟੇਟ ਤਾਂ $1,600-1,700 ਦਾ ਜੁਰਮਾਨਾ ਅਤੇ 6 ਮਹੀਨਿਆਂ ਦੀ ਜੇਲ੍ਹ ਜਾਂ ਦੋਵੇਂ ਵੀ ਇਕੱਠੇ ਦੇ ਦਿੰਦੇ ਹੈਗੇ ਨੇ। ਸੋ ਇੱਥੇ ਨਿਕੋਟਿਨ ਪਾਊਚ ਬੈਨ ਜ਼ਰੂਰ ਹੈਗੇ ਨੇ, ਮੈਨੂੰ ਬਾਕੀ ਸਟੇਟਸ ਦਾ ਤਾਂ ਨਹੀਂ ਪਤਾ, ਪਰ ਜਦੋਂ ਤੁਸੀਂ ਹੋਸਪਿਟਲ ਦੇ ਇੱਕ ਪਰਟੀਕੁਲਰ ਸੈਕਸ਼ਨ 'ਚ ਜਾਂਦੇ ਹੋ, ਐਨ ਐਸ ਡਬਲਿਊ ਹੈਲਥ ਦਾ ਲੋਗੋ ਬਣਿਆ ਹੁੰਦਾ ਉੱਥੇ ਸਰਕਾਰ ਦਾ ਵਰਾਟਾ ਦੇ ਫੁੱਲ, ਅਤੇ ਉਹਦੇ ਥੱਲੇ ਨਿਕੋਟਿਨ ਪੈਚ ਦੇ ਬਾਰੇ ਉਹਨਾਂ ਨੇ ਦੱਸਿਆ ਵੀ ਹੁੰਦਾ ਕਿ ਚਾਹੇ ਸਮਾਲ ਸੈਸ਼ਨ ਹੈ ਚਾਹੇ ਜੋ ਮਰਜ਼ੀ ਹੈ, ਨਿਕੋਟਿਨ ਪੈਚ ਦੇ ਹੈਲਥ ਦੇ ਉੱਤੇ ਮਾੜੇ ਅਸਰ ਹੈਗੇ ਨੇ, ਅਤੇ ਇਹ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਇਲੀਗਲ ਹੈਗੇ ਨੇ, ਇਲੀਗਲ ਟੂ ਸੈਲ, ਇਲੀਗਲ ਟੂ ਪੋਜ਼ੈਸ, ਇਲੀਗਲ ਟੂ ਸਪਲਾਈ। ਸੋ ਇਹ ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇੱਕ ਲਾਅ ਹੈਗਾ ਜਿਹੜਾ 24 ਜੁਲਾਈ ਨੂੰ ਇਸ ਸਾਲ ਲਾਗੂ ਹੋ ਗਿਆ ਸੀ। ਬਟ ਦੈਨ ਅਗੇਨ ਦੀ ਕੁਸ਼ਚਨ ਇਜ਼ ਕਿ ਇਫ ਇਟਸ ਦੈਟ ਸੀਰੀਅਸ, ਇਹ ਫਿਰ ਵੀ ਇੱਥੇ ਕਿਉਂ ਚੱਲ ਰਿਹਾ ਹੈਗਾ, ਇਹ ਇੱਥੇ ਆਰਾਮ ਦੇ ਨਾਲ ਕਿਉਂ ਵਿਕ ਰਿਹਾ ਹੈਗਾ, ਇਹਨੂੰ ਲੈ ਕੇ ਕਾਨੂੰਨ ਬਣੇ ਜ਼ਰੂਰ ਹੋਏ ਨੇ ਪਰ ਧੜੱਲੇ ਦੇ ਨਾਲ ਕਿਉਂ ਚੱਲ ਰਿਹਾ। ਇਹਦਾ ਜਿਹੜਾ ਜਵਾਬ ਹੈਗਾ ਨਾ, ਇਹਦਾ ਜਵਾਬ ਇਹ ਹੈ ਕਿ ਸਰਕਾਰਾਂ ਕਾਨੂੰਨ ਬਣਾ ਦਿੰਦੀਆਂ ਨੇ, ਸਰਕਾਰਾਂ ਰਿਸਟ੍ਰਿਕਟ ਕਰ ਦਿੰਦੀਆਂ ਨੇ ਕੁਛ ਚੀਜ਼ਾਂ, ਬਟ ਦੈਨ ਕਿਸੇ ਕੰਟਰੀ ਦਾ ਕਲਚਰ ਹੀ ਉਹੋ ਜਿਹਾ ਹੋ ਜਾਵੇ। ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਨਸ਼ੇ ਨੇ, ਸਪੈਸ਼ਲੀ ਜਿਹੜੀਆਂ ਪਾਰਟੀਜ਼ ਵਗੈਰਾ ਹੁੰਦੀਆਂ ਨੇ, ਕੌਨਸਰਟਸ ਹੁੰਦੇ ਨੇ, 2-3 ਸਾਲ ਪਹਿਲਾਂ ਤੁਹਾਨੂੰ ਯਾਦ ਆਉਣਾ ਹੈ ਕੋਵਿਡ ਦੇ ਡਿਊਰਿੰਗ ਬੜੀਆਂ ਖਬਰਾਂ ਆਪਾਂ ਵੀ ਰੇਡੀਓ 'ਤੇ ਚਲਾਈਆਂ ਨੇ ਕਿ ਜੀ ਪਿਲਜ਼ ਟੈਸਟ ਹੋਣ ਲੱਗ ਗਏ ਨੇ, ਡਰੱਗਸ ਟੈਸਟ ਹੋਣ ਲੱਗ ਗਏ ਨੇ ਪਾਰਟੀਜ਼ ਦੇ ਬਾਹਰ, ਕੌਨਸਰਟਸ ਦੇ ਬਾਹਰ ਨੌਜਵਾਨਾਂ ਨੂੰ ਦੇਖਿਆ ਜਾਂਦਾ ਫਰੋਲ ਕੇ, ਪੁਲਿਸ ਜਿਹੜੀ ਹੈ ਰੈਂਡਮਲੀ ਕਿਸੇ ਨੂੰ ਵੀ ਚੈੱਕ ਕਰ ਲੈਂਦੀ ਹੈ। ਜਿਹੜੀ ਆਪਣੀ ਪਰਸਨਲ ਕੰਜ਼ਮਪਸ਼ਨ ਹੈ ਉਹਦੇ ਲਈ ਕੁਛ ਇੱਕ ਕਿਸਮ ਦੀਆਂ ਡਰੱਗਸ ਤੁਹਾਨੂੰ ਅਲਾਊਡ ਨੇ, ਪਰ ਇੱਦਾਂ ਨਹੀਂ ਕਿ ਤੁਸੀਂ ਉਹ ਬਹੁਤ ਜ਼ਿਆਦਾ ਕੁਆਂਟਿਟੀ ਉਹਦੀ ਰੱਖ ਸਕੋਗੇ। ਉਹ ਪਿਲਜ਼ ਟੈਸਟ ਦੇ ਉੱਤੇ ਪਹਿਲਾਂ ਤਾਂ ਇਤਰਾਜ਼ ਹੋਣ ਲੱਗ ਗਏ ਸੀ ਵੀ ਆਹ ਕੀ ਗੱਲ ਹੋਈ, ਪ੍ਰਾਈਵੇਸੀ, ਤੁਸੀਂ ਪੁਲਿਸ ਕਿਤੇ ਵੀ ਹੱਥ ਮਾਰ ਦੂਗੀ ਬੱਚਿਆਂ ਦੇ ਸਰੀਰ ਦੇ ਉੱਤੇ ਹੱਥ, ਮੈਂ ਦੈਟਸ ਨੋਟ। ਸੋ ਇਹੋ ਜਿਹੇ ਆਰਗੂਮੈਂਟਸ ਵੀ ਹੋਣ ਲੱਗ ਪੈਂਦੇ ਹੈਗੇ ਨੇ, ਬਟ ਦੈਨ ਸਮ ਪੋਲੀਟੀਸ਼ੀਅਨ ਵਾਂਟਸ ਇਟ ਟੂ ਬੀ ਕੰਟੀਨਿਊਡ, ਲੋਕ ਇਹ ਚਾਹੁੰਦੇ ਨੇ ਕਿ ਇਸ ਕਿਸਮ ਦੇ ਨਸ਼ੇ ਜਿਹੜੇ ਨੇ, ਤੁਹਾਨੂੰ ਉਹ ਉਹੋ ਜਿਹੇ ਸਿਆਸਤਦਾਨਾਂ ਤੋਂ ਜਿਹੜਾ ਜਾਗਰੂਕ ਹੋਣਾ ਪਏਗਾ। ਇਨਫੈਕਟ ਆਸਟ੍ਰੇਲੀਆ ਵਰਗੀ ਕੰਟਰੀ ਜਿੱਥੇ ਨਸ਼ਿਆਂ ਨੂੰ ਸਪੋਰਟ ਕਰਦੀਆਂ ਪਾਰਟੀਆਂ ਵੀ ਨੇ, ਸਿਆਸੀ ਪਾਰਟੀਆਂ ਵੀ ਨੇ, ਤਾਂ ਇੱਥੇ ਤਾਂ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ। ਕੈਨੇਬਿਸ ਪਾਰਟੀ ਹੈਗੀ ਹੈ ਨਾ ਇੱਥੇ, ਤਾਂ ਭੰਗ ਦੀ ਪਾਰਟੀ ਹੈਗੀ ਇੱਥੇ। ਇੰਡੀਆ ਦੇ ਵਿੱਚ ਤਾਂ ਪੋਲੀਟੀਕਲ ਪਾਰਟੀਜ਼ ਵੀ ਨਹੀਂ ਹੈਗੀਆਂ ਨਸ਼ੇ ਦੇ ਨਾਮ ਦੇ ਉੱਤੇ, ਪਰ ਇੰਡੀਆ ਦੇ ਵਿੱਚ ਇਹ ਕਿਵੇਂ ਆ ਗਿਆ? 70s ਦੇ ਗੱਲ ਦੀ ਮੈਂ ਇੱਕ ਬਲੌਗ ਪੜ੍ਹ ਰਿਹਾ ਸੀ ਕਿਤੇ, ਕਹਿੰਦੇ 70s ਦਾ ਡੈਕੇਡ ਸੀ, ਵੈਸੇ 60s ਤੋਂ 70s ਦੇ ਵਿੱਚ ਸਾਰੇ ਕਿਤੇ ਹੀ ਹੋਇਆ ਦੁਨੀਆ ਭਰ ਦੇ ਵਿੱਚ, ਪਰ ਫਿਰ ਵੀ 70s ਦਾ ਡੈਕੇਡ ਸੀਗਾ ਇੰਡੀਆ ਦੇ ਵਿੱਚ ਆਉਂਦੇ ਆਉਂਦੇ। 1971 ਦੇ ਵਿੱਚ ਇੱਕ ਫਿਲਮ ਆਉਂਦੀ ਹੈਗੀ ਹੈ ਜੀਨਾ ਤਮਾਨ ਝੂਮਦੇ ਝੂਮਦੇ ਗਾਉਂਦੀ ਹੈ ਦਮ ਰੋ ਦਮ ਹਰੇ ਕ੍ਰਿਸ਼ਨਾ ਹਰੇ ਰਾਮ, ਗਵਾਇਆ ਵੀ ਕਿਹਦੇ ਤੋਂ? ਆਸ਼ਾ ਭੋਂਸਲੇ ਤੋਂ। ਫਿਰ ਮਿਸ ਨਾਇਰਾ ਨੂਡ ਨੇ ਵੀ ਗਾਇਆ ਸੀ, 1974 ਚ ਆਈ ਸੀ ਫਿਲਮ ਮਿਸੀਪੀ, ਉਹਦੇ ਚ ਵੀ ਇੱਕ ਗਾਣਾ ਸੀ। ਸੋ ਇਸ ਕਿਸਮ ਦੇ ਗਾਣੇ ਜਿਹੜੇ ਨੇ ਉਹ ਹਿੱਪੀ ਕਲਚਰ, ਜਿਹੜਾ ਹਿੱਪੀ ਕਲਚਰ ਜਿਹਨੂੰ ਅਮੈਰੀਕਾ ਦੇ ਵਿੱਚ 60s ਦੇ ਡੈਕੇਡ ਦੇ ਵਿੱਚ ਬੀਟਨਿਕਸ ਕਿਹਾ ਜਾਂਦਾ ਸੀਗਾ, 60s ਦੇ ਡੈਕੇਡ ਦੇ ਵਿੱਚ ਬੀਟਨਿਕਸ, 50s ਦੇ ਡੈਕੇਡ ਤੋਂ ਸ਼ੁਰੂ ਹੋ ਜਾਂਦਾ, ਉਹ ਅਮੈਰੀਕਨ ਕਲਚਰ ਨੂੰ ਜਿਵੇਂ ਬਾਗੀ ਨਹੀਂ ਹੁੰਦੇ ਹੈਗੇ ਕਿ ਨਾ ਨਾ ਮੈਨ ਵੀ ਡੋਂਟ ਅਗਰੀ ਵਟ ਇਜ਼ ਅਮੈਰੀਕਨ ਕਲਚਰ, ਇਟਸ ਬਲਾ ਬਲਾ ਬਲਾ ਬਲਾ, ਤਾਂ ਉਹ ਜਿਹੜੇ ਇੱਕ ਬਾਗੀ ਜਿਹੇ ਕਿਸਮ ਦੇ ਲੋਕ ਸੀਗੇ, ਬਟ ਲੜਦੇ ਨਹੀਂ ਸੀ, ਬੜੇ ਠੰਡੇ ਤਰੀਕੇ ਨਾਲ, ਨਾ ਆਈ ਡੋਂਟ ਲਾਈਕ ਇਟ, ਉਹ ਅਮੈਰੀਕਨ ਕਲਚਰ ਨੂੰ ਰੱਦ ਕਰਨਾ ਅਤੇ ਫਿਰ ਆਪਣਾ ਇੱਕ ਕਲਚਰ ਪੈਡਲਰ ਸ਼ੁਰੂ ਕਰਨਾ, ਸਾਡੀਆਂ ਆਪਣੀਆਂ ਕਵਿਤਾਵਾਂ, ਸਾਡਾ ਆਪਣਾ ਸੰਗੀਤ, ਆਪਣੀ ਕਿਸਮ ਦੀ ਚਿੱਤਰਕਾਰੀ, ਆਪਣੀ ਕਿਸਮ ਦੀ ਗ੍ਰੈਫਿਟੀ, ਉਹ ਗ੍ਰੈਫਿਟੀ ਵਾਲਾ ਕਲਚਰ ਵੀ 50s ਦੇ ਵਿੱਚ। ਇਨਫੈਕਟ ਉਹ 60s ਦੇ ਵਿੱਚ ਫਿਰ ਅਮੈਰੀਕਾ ਨੇ ਜਦੋਂ ਸੈਕਿੰਡ ਵਰਲਡ ਵਾਰ ਤੋਂ ਉੱਭਰ ਕੇ ਫਿਰ ਵੀਅਤਨਾਮ ਵਾਰ ਦੇ ਵਿੱਚ ਇਨਵੋਲਵ ਹੋਇਆ, ਤਾਂ ਉਦੋਂ ਫਿਰ ਇਹ ਚਰਸੀ ਭੰਗੀ ਜਿਹੜੇ ਸੀਗੇ ਨੌਜਵਾਨ ਮੁੰਡੇ ਕੁੜੀਆਂ ਅਮੈਰੀਕਾ ਦੇ, ਉਹ ਹੋਰ ਵੀ ਜ਼ਿਆਦਾ ਉਹ ਕਹਿੰਦੇ ਜੀ ਓਪਨ ਰਿਲੇਸ਼ਨਸ਼ਿਪ ਰੱਖਾਂਗੇ, ਚਰਸ ਪੀਵਾਂਗੇ, ਬਾਲ ਆਪਣੇ ਜਾਂ ਤਾਂ ਬਹੁਤ ਜ਼ਿਆਦਾ ਵਧਾ ਦਿੰਦੇ ਸੀਗੇ। ਸੋ ਇਹ ਹਿੱਪੀ ਕਲਚਰ ਜਿਹੜਾ ਇਹ ਮਿਡ ਸਿਕਸਟੀਜ਼ ਤੋਂ ਲੈ ਕੇ ਏਟੀਜ਼ ਦੇ ਦਰਮਿਆਨ ਜਿਹੜਾ ਅਮੈਰੀਕਾ ਤੋਂ ਹੁੰਦਾ ਹੁੰਦਾ, ਇੰਗਲੈਂਡ, ਇੰਗਲੈਂਡ ਤੋਂ ਯੂਰਪ ਦੇ ਅਲੱਗ ਅਲੱਗ ਰਸਤਿਆਂ ਤੋਂ ਹੁੰਦਾ ਹੋਇਆ ਅਫਗਾਨਿਸਤਾਨ, ਭਾਰਤ ਅਤੇ ਫਿਰ ਇੱਦਾਂ ਚੱਲਦਾ ਗਿਆ। ਬ੍ਰਿਟੇਨ ਨੇ ਤਾਂ ਇਹਨੂੰ ਹਿੱਪੀ ਟ੍ਰੇਲ ਵੀ ਕਿਹਾ ਸੀ। ਹਿੱਪੀ ਟ੍ਰੇਲ ਯਾਨੀ ਕਿ ਇੱਕ ਪੂਰੀ ਦੀ ਪੂਰੀ ਲਕੀਰ ਬਣ ਗਈ ਸੀਗੀ ਪੂਰੀ ਦੁਨੀਆ ਦੇ ਵਿੱਚ। ਅਮੈਰੀਕਨ ਮੀਡੀਆ ਨੂੰ ਹਸ਼ੀਸ਼ ਟ੍ਰੇਲ ਕਹਿੰਦਾ ਹੁੰਦਾ ਸੀਗਾ। 60s ਤੱਕ ਬੀਟਨਿਕਸ ਸ਼ਬਦ ਵਰਤਿਆ ਜਾਂਦਾ, 67 ਤੋਂ ਬਾਅਦ ਇਹਦੇ ਲਈ ਹਿੱਪੀ ਸ਼ਬਦ ਵਰਤਿਆ ਜਾਣ ਲੱਗ ਪਿਆ। 1968 'ਚ ਬੀਟਲਸ ਨਾਮ ਦਾ ਇੱਕ ਗਰੁੱਪ ਹੈ, ਬਹੁਤ ਪਾਪੂਲਰ ਬੈਂਡ ਸੀਗਾ, ਉਹ ਇੰਡੀਆ ਆਉਂਦਾ ਅਤੇ ਉਹ ਵੈਸਟਰਨ ਯੂਰੋਪੀਅਨ ਕਲਚਰ ਜਿਹੜਾ ਇੰਡੀਆ ਲੈ ਕੇ ਆਉਂਦੇ ਨੇ। ਉੱਥੇ ਬੱਚੇ ਜਿਹੜੇ ਨੌਜਵਾਨ ਇੰਡੀਆ ਦੇ ਸੀਗੇ ਉਸ ਦੌਰ ਦੇ ਵਿੱਚ, ਉਹ ਇਸ ਹਿੱਪੀ ਟ੍ਰੇਲ ਦੇ ਵਿੱਚ ਬਹਿ ਗਏ। ਉਹਨਾਂ ਲੱਗਿਆ ਉਹ ਯਾਰ ਵਾਹ ਵਾਹ ਸੋ ਕੂਲ, ਹੈ ਨਾ, ਇਹ ਨੌਜਵਾਨਾਂ ਨੂੰ ਇਹੋ ਜਿਹਾ ਹੀ ਹੁੰਦਾ ਹੁੰਦਾ, ਕੋਈ ਕੁਛ ਵੱਖਰਾ ਜਿਹਾ, ਕੁਛ ਹਟਕੇ ਜਿਹਾ ਕੁਛ ਕਰੋ ਅਤੇ ਉਹਨਾਂ ਨੂੰ। ਅਤੇ ਮਿਡ 70s ਦੇ ਵਿੱਚ ਤਾਂ ਇੰਡੀਆ 'ਚ ਗਾਂਜਾ, ਚਰਸ ਇਹ ਕਹਿੰਦੇ ਸੀਗੇ ਜੇ ਹਿੱਪੀ ਬਣਨਾ ਤੁਸੀਂ ਲੰਬੇ ਲੰਬੇ ਜਿਹੇ ਬਾਲ ਰੱਖਣੇ ਆ, ਕੰਨੀ ਮੁੰਦਰਾਂ ਪਾਣੀਆਂ ਨੇ ਅਤੇ ਬਸ ਮਸਤ ਜਿਹਾ ਰਹਿਣਾ ਹੈਗਾ ਆਪਣੇ, ਓਪਨ, ਕੋਈ ਵੈਲਿਊਜ਼ ਨਹੀਂ, ਵੈਲਿਊ ਸਿਸਟਮ ਨਹੀਂ ਹੋਣਾ ਚਾਹੀਦਾ, ਓਪਨ ਮਾਇੰਡ ਸੈੱਟ ਹੋਣਾ ਚਾਹੀਦਾ, ਇੱਕ ਸੁਤੰਤਰ ਵਿਚਾਰ। ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਸੀ ਇਹ ਹੋਣਗੀਆਂ ਤਾਂ ਤੁਸੀਂ ਦੈਨ ਯੂ ਆਰ ਰੀਅਲ ਹਿੱਪੀ। ਛੱਡੋ ਪਰਾਂ ਪੈਸਾ ਪੂਸਾ ਕੀ ਚੀਜ਼ ਹੈ, ਆਹ ਕਰੋ ਤੁਸੀਂ, ਚਰਸ ਲਓ, ਗਾਂਜਾ ਲਓ। ਸੋ ਇਹ ਇੱਕ ਕਿਸਮ ਦੇ ਬਾਗੀਆਂ ਦਾ ਇੱਕ ਅਜੀਬ ਜਿਹਾ ਅੰਦੋਲਨ ਪੂਰੀ ਦੁਨੀਆ ਦੇ ਵਿੱਚ ਚੱਲ ਪਿਆ ਸੀਗਾ। ਆਪਣੇ ਆਪ ਨੂੰ ਇੰਡੀਪੈਂਡੈਂਟ ਸੋਚ ਵਾਲੇ ਲੋਕ ਜਿਹੜੇ ਇਹ ਦੱਸਣ ਲੱਗ ਪਏ ਸੀਗੇ। ਇਹ ਹਿੱਪੀ ਟ੍ਰੇਲ ਜਿਹੜੀ ਸੀਗੀ ਇਹ ਅਫਗਾਨਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਅਫਗਾਨਿਸਤਾਨ ਨੂੰ ਆਪਣਾ ਮਿਡ ਪੁਆਇੰਟ ਬਣਾਇਆ। ਉਹਦੀ ਵਜ੍ਹਾ ਕੀ ਸੀ? ਬੇਸਿਕਲੀ ਇਹ ਯੂਰਪ ਦੀਆਂ ਅਲੱਗ ਅਲੱਗ ਕੰਟਰੀਜ਼ ਤੋਂ ਚੱਲਦੇ ਹੈਗੇ ਨੇ, ਬਟ ਅਫਗਾਨਿਸਤਾਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ 70s ਦੇ ਵਿੱਚ ਅਫਗਾਨਿਸਤਾਨ ਬੜਾ ਵਧੀਆ ਸੀ। ਰਸ਼ੀਆ ਨੇ ਜੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਰਸ਼ੀਆ ਹਾਰ ਗਿਆ ਸੀ, ਪਰ ਅਫਗਾਨਿਸਤਾਨ ਦੇ ਵਿੱਚ ਬਹੁਤ ਵਧੀਆ ਟੂਰਿਜ਼ਮ ਸੀ। ਇਹ ਤਾਲਿਬਾਨ ਤਾਂ ਹੁੰਦਾ ਨਹੀਂ ਸੀ, ਉੱਥੇ ਟੂਰਿਸਟ ਆਉਂਦੇ ਸੀ, ਉੱਥੇ ਲੋਕ ਰੁਕਦੇ ਸੀ, ਉੱਥੇ ਜਿਹੜੇ ਇੰਜੋਏ ਕਰਦੇ ਸੀ, ਔਰ ਉੱਥੇ ਫੀਮ ਦੀ ਖੇਤੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਹੁੰਦੀ ਸੀ ਅਤੇ ਉੱਥੇ ਇਸ ਕਿਸਮ ਦੇ ਨਸ਼ੇ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਮਿਲਦੇ ਸੀ, ਚਰਸ, ਫੀਮ, ਅਤੇ ਉਹਨਾਂ ਦੇ ਲਈ ਇੱਕ ਕਿਸਮ ਦੀ ਉਹ ਇੱਕ ਡੈਸਟੀਨੇਸ਼ਨ ਸੀ। ਹੁਣ ਉਹਨੂੰ ਜ਼ਬਰਦਸਤੀ ਜਾਂ ਜਬਰਨ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਡਿਵੈਲਪ ਕੀਤਾ ਗਿਆ ਉਹ ਨਹੀਂ, ਆਈ ਡੋਂਟ ਨੋ, ਬਟ ਉਸ ਸਮੇਂ ਜਿਹੜਾ ਈਰਾਨ ਵੀ ਸੀਗਾ, ਈਰਾਨ ਦੇ ਵਿੱਚ ਰਾਜਾ ਸ਼ਾਹ ਪਹਿਲ ਵੀ ਹੁੰਦਾ ਸੀ। ਬਾਅਦ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਸੀਗਾ ਇੱਕ ਐਪੀਸੋਡ ਦੇ ਵਿੱਚ ਕਿ 79 ਦੇ ਵਿੱਚ ਈਰਾਨ ਦੀ ਕ੍ਰਾਂਤੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਆ ਖਾਮਨੇਈ ਸਾਹਿਬ ਆ ਜਾਂਦੇ ਨੇ, ਪਰ ਉਹ ਰਾਜਾ ਸ਼ਾਹ ਪਹਿਲਵੀ ਜਿਹੜਾ ਸੀ ਉਹ ਅਮੈਰੀਕਾ ਦਾ ਮਿੱਤਰ ਸੀ। ਉਦੋਂ ਈਰਾਨ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਇਹ ਨਸ਼ੇ ਜਿਹੜੇ ਸੀਗੇ ਬੜੇ ਆਰਾਮ ਦੇ ਨਾਲ ਆ ਰਹੇ ਸੀ, ਉੱਥੇ ਰੁਕਦੇ ਹੁੰਦੇ ਸੀ ਲੋਕ ਹੋਟਲਾਂ, ਕੈਫੇਜ਼ ਦੇ ਵਿੱਚ, ਖਾਸ ਤੌਰ ਦੇ ਉੱਤੇ ਕਹਿੰਦੇ ਹੁੰਦੇ ਸੀਗੇ ਕਿ ਹਿੱਪੀ ਟ੍ਰੇਲਰ ਦੀ ਕੈਪੀਟਲ ਹੈ, ਕਿ ਤੁਸੀਂ ਈਰਾਨ 'ਚ ਰੁਕੋ, ਤੁਸੀਂ ਅਫਗਾਨਿਸਤਾਨ 'ਚ ਰੁਕੋ, ਇੱਥੇ ਚਰਸ ਲਓ, ਔਰ ਇੱਥੇ ਦੀ ਚਰਸ ਜਿਹੜੀ ਆ ਉਹ ਸਭ ਤੋਂ ਬਿਹਤਰੀਨ ਹੈਗੀ ਆ। ਮਤਲਬ ਲੋਕ ਉੱਥੇ ਟੂਰਿਸਟ ਜਿਹੜੇ ਹੁੰਦੇ ਸੀਗੇ ਹਵਾਈ ਅੱਡਿਆਂ 'ਤੇ ਇੱਦਾਂ ਹੀ ਲੰਬੇ ਲਿਟੇ ਹੁੰਦੇ ਸੀ, ਲਾਈਬ੍ਰੇਰੀਜ਼ ਦੇ ਵਿੱਚ, ਹੈ ਨਾ, ਜਿਹੜੀਆਂ ਮਸਜਿਦਾਂ ਸੀ ਉਹਨਾਂ ਦੇ ਬਾਹਰ, ਉਹ ਬੜਾ ਓਪਨ ਕਲਚਰ ਇੱਕ ਹੋ ਗਿਆ ਸੀ। ਇਨਫੈਕਟ ਯੂਰਪ ਦੇ ਕਈ ਲੋਕਾਂ ਨੇ ਉੱਥੇ ਆਪਣੇ ਰੈਸਟੋਰੈਂਟ ਬਿਜ਼ਨਸ ਸ਼ੁਰੂ ਕਰਤੇ ਸੀ ਕਿ ਰੈਸਟੋਰੈਂਟ ਹੈਗਾ, ਵੈਸਟਰਨ ਸਟਾਈਲ ਦਾ ਖਾਣਾ ਹੈਗਾ ਅਤੇ ਨਾਲ ਤੁਹਾਨੂੰ ਜਿਹੜਾ ਨਸ਼ਾ ਵੀ ਮਿਲੂਗਾ। ਉੱਥੋਂ ਹੁੰਦੇ ਹੁੰਦੇ ਪਾਕਿਸਤਾਨ ਦੇ ਵਿੱਚ ਆ ਗਿਆ, ਪਾਕਿਸਤਾਨ ਤੋਂ ਬੜਾ, ਜੇ ਤੁਸੀਂ 70s ਦਾ ਕਲਚਰ ਫਰੋਲ ਕੇ ਦੇਖੋ, ਸੂਫੀ ਮਜ਼ਾਰਾਂ ਦੇ ਬਾਹਰ ਕਵਾਲੀਆਂ ਕਵਾਲੀਆਂ ਗਾਉਂਦੇ ਹੁੰਦੇ ਸੀਗੇ ਅਤੇ ਸੂਫੀ ਮਜ਼ਾਰਾਂ ਦੇ ਬਾਹਰ ਇਹ ਹਿੱਪੀ ਲਿਟੇ ਹੋਏ ਹੁੰਦੇ ਸੀ। ਲਾਹੌਰ ਦੇ ਵਿੱਚ ਹੋ ਗਿਆ, ਕਰਾਚੀ ਦੇ ਵਿੱਚ ਹੋ ਗਿਆ, ਰਾਵਲਪਿੰਡੀ 'ਚ ਹੋ ਗਿਆ, ਅਤੇ ਉੱਥੋਂ ਫਿਰ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ, ਇੰਡੀਆ ਵੱਲ ਆਉਂਦੀਆਂ ਹੁੰਦੀਆਂ ਸੀ, ਅਤੇ ਉਹੀ ਬੱਸਾਂ 'ਚ ਬੈਠ ਕੇ ਉਹਨਾਂ ਨੇ ਇੰਡੀਆ ਆਉਣ ਲੱਗ ਪਏ, ਇੱਥੇ ਹੋਇਆ। ਇਹ ਜਿਹੜੀ ਟ੍ਰੇਲ ਸੀਗੀ, ਇਹ ਜਿਹੜਾ ਇੱਕ ਕੋਨਸੈਪਟ ਸੀਗਾ ਹਿੱਪੀ ਕਲਚਰ ਦਾ, ਇਹ ਆਸਟ੍ਰੇਲੀਆ ਵਾਲੇ ਪਾਸੇ ਵੀ ਆਇਆ। ਆਸਟ੍ਰੇਲੀਆ ਦੇ ਵਿੱਚ ਹਾਲਾਂਕਿ ਆਸਟ੍ਰੇਲੀਆ ਜਿਹੜਾ ਸੀਗਾ ਉਹ ਕਿਸੇ ਤਰੀਕੇ ਦੇ ਨਾਲ ਵੀ ਨਹੀਂ ਜੁੜਿਆ ਹੋਇਆ ਹੈਗਾ, ਲੈਂਡ ਜ਼ਮੀਨੀ ਪੱਧਰ ਦੇ ਉੱਤੇ ਕੋਈ ਕੰਟਰੀ ਇੱਕ ਦੂਜੇ ਨੂੰ ਗੁਆਂਢ 'ਚ ਨਹੀਂ ਲੱਗਦੀ, ਜਿਵੇਂ ਅਮੈਰੀਕਾ ਅਤੇ ਇੰਗਲੈਂਡ ਦੇ ਵਿੱਚ ਵੀ ਨਹੀਂ ਲੱਗਦੀ ਹੈਗੀ, ਪਰ ਇੰਗਲੈਂਡ ਤੋਂ ਹੁੰਦਾ ਹੁੰਦਾ ਫਿਰ ਉਹ ਬਾਕੀ ਦੁਨੀਆ ਦੇ ਵਿੱਚ ਥਰੂ ਲੈਂਡ ਜਿਹੜਾ ਉਹ ਸ਼ੁਰੂ ਹੁੰਦਾ। ਆਸਟ੍ਰੇਲੀਆ ਦੇ ਵਿੱਚ ਵੀ ਜਿਵੇਂ ਪੂਰੀ ਦੁਨੀਆ 'ਚ ਸ਼ੁਰੂਆਤ ਹੋਈ ਸੀ 60s ਦੇ ਵਿੱਚ, ਆਸਟ੍ਰੇਲੀਅਨ ਯੂਥ ਵੀ ਉਸ ਕਿਸਮ ਦਾ ਲਾਈਫ ਸਟਾਈਲ, ਉਸ ਕਿਸਮ ਦਾ ਇੱਕ ਉਹ ਯੂਨੀਸੈਕਸ ਫੈਸ਼ਨ ਜਿਹੜਾ ਸੀ ਨਾ ਕਿ ਬੰਦਿਆਂ ਅਤੇ ਜਨਾਨੀਆਂ ਦੇ ਕੱਪੜਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਅਤੇ ਜਨਾਨੀਆਂ ਦੇ ਜੁੱਤਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਅਤੇ ਜਨਾਨੀਆਂ ਦੇ ਹੇਅਰ ਸਟਾਈਲ 'ਚ ਕੋਈ ਫਰਕ ਨਹੀਂ. ਉਹ ਯੂਨੀਸੈਕਸ ਜਿਹੜਾ ਇੱਕ ਫੰਡਾ ਸੀਗਾ ਉਹ ਆਸਟ੍ਰੇਲੀਆ 'ਚ ਮਿਡ ਸਿਕਸਟੀਜ਼ ਦੇ ਵਿੱਚ ਫੈਲਾਇਆ ਗਿਆ ਇਸੇ ਹਿੱਪੀ ਕਲਚਰ ਦੇ ਥਰੂ, ਅਤੇ ਇਹਦੇ ਹੀ ਜ਼ਰੀਏ ਫਿਰ ਜਿਹੜੇ ਸੀ ਨਸ਼ੇ ਇੱਥੇ ਆਉਣ ਲੱਗੇ. ਹੁਣ ਇਹ ਇਵੈਂਟ ਉਵੰਟ ਅੱਗੇ ਵੀ ਹੁੰਦੇ ਸੀ, ਇਵੈਂਟ ਅੱਗੇ ਵੀ ਹੁੰਦੇ ਸੀ. ਸਿਡਨੀ ਯੂਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਅਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਇਵੈਂਟ ਹੋਣ ਲੱਗੇ ਨਾ, ਇਨਫੈਕਟ 73 ਦੇ ਵਿੱਚ ਐਕੁਏਰੀਅਸ ਫੈਸਟੀਵਲ ਹੋਇਆ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ 'ਚ, ਅਤੇ ਉਸ ਫੈਸਟੀਵਲ ਦੇ ਵਿੱਚ ਨਿੰਬਿਨ ਨਾਮ ਦਾ ਏਰੀਆ ਉੱਥੇ ਇਹ ਹਿੱਪੀ ਕਲਚਰ ਜਿਹੜਾ ਉਹਨੂੰ ਪ੍ਰਮੋਟ ਕੀਤਾ ਗਿਆ. ਫਿਰ ਉਸ ਤੋਂ ਬਾਅਦ ਬੈਰਨ ਬੇ ਦੇ ਵਿੱਚ ਜਿਹੜੇ ਫੈਸਟੀਵਲ ਹੋਏ, ਮੁਲੰਬੀ ਦੇ ਵਿੱਚ ਹੋਏ, NSW ਤੋਂ ਹੁੰਦੇ ਹੁੰਦੇ, ਕਿਉਂਕਿ NSW ਦੇ ਵਿੱਚ ਲੋਕ ਚੰਗਾ ਪੈਸਾ ਰੱਖਦੇ ਸੀਗੇ, ਇੱਥੋਂ ਹੁੰਦੇ ਹੁੰਦੇ ਫਿਰ ਇਹ ਜਿਹੜਾ ਮੂਵਮੈਂਟ ਸੀਗਾ ਇਹ ਅਲੱਗ ਅਲੱਗ ਸਟੇਟਸ ਦੇ ਵਿੱਚ ਗਿਆ. ਜੇ ਕੋਈ ਸੁਣਨਾ ਚਾਹੁੰਦਾ ਹੈਗਾ ਇਹਦੇ 'ਤੇ ਇੱਕ ਬਹੁਤ ਵੱਡਾ ਬੜਾ ਡਿਟੇਲਡ ਪੋਡਕਾਸਟ ਇੱਕ ਹੋਇਆ ਹੋਇਆ, 37 ਮਿੰਟ ਦਾ ਇਹ ਇੱਕ ਪੋਡਕਾਸਟ ਹੈਗਾ ਆਸਟ੍ਰੇਲੀਆ 'ਚ ਨਿੰਬਿਨ ਫੈਸਟੀਵਲ ਦਾ ਇਤਿਹਾਸ 73 ਦੇ ਵਿੱਚ ਜਿਹੜਾ ਹੋਇਆ ਸੀਗਾ, ਅਤੇ ਉਸ ਤੋਂ ਬਾਅਦ ਹਿੱਪੀ ਮੂਵਮੈਂਟ ਜਿਹੜਾ ਆਸਟ੍ਰੇਲੀਆ 'ਚ ਕਿਵੇਂ ਫਿਰਦਾ. ਇਹ 37 ਮਿੰਟ ਦਾ ਇੱਕ ਪੋਡਕਾਸਟ ABC ਦੇ ਉੱਤੇ ਪਿਆ, ਜੇ ਕਿਸੇ ਨੇ ਸੁਣਨਾ ਹੋਇਆ ਤਾਂ ਮੈਨੂੰ ਦੱਸਿਓ, ਮੈਂ ਲਿੰਕ ਵੀ ਤੁਹਾਨੂੰ ਭੇਜੂੰਗਾ, ਇੰਗਲਿਸ਼ ਦੇ ਵਿੱਚ ਹੈਗਾ, ਬਟ ਇਟ ਵਿਲ ਬਲੋ ਯੂਰ ਮਾਇੰਡ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ, ਅਸੀਂ ਕਹਿ ਦਿੰਦੇ ਹਾਂ ਕਿ ਚਲੋ ਇੰਡੀਆ ਦੇ ਵਿੱਚ ਤਾਂ ਨਸ਼ਾ ਜਿਹੜਾ ਹੈਗਾ ਉਹ ਟਰੈਵਲ ਕਰਕੇ ਆਉਂਦਾ, ਕਿ ਆਪਾਂ ਕਹਿ ਦਿੰਦੇ ਹਾਂ ਕਿ ਪਾਕਿਸਤਾਨ ਵਾਲੇ ਪਾਸਿਓਂ ਪੈਕਟ ਸਿੱਟ ਅਤੇ ਇੱਧਰ ਨੇਪਾਲ ਦੇ ਰਸਤਿਓਂ ਆ ਗਿਆ. ਆਸਟ੍ਰੇਲੀਆ ਦੇ ਵਿੱਚ ਕੌਣ ਪੈਕਟ ਸਿੱਟ ਦਿੰਦਾ, ਇੱਥੇ ਨਸ਼ਾ ਕਿਵੇਂ ਆ ਜਾਂਦਾ ਹੈਗਾ. ਇਹ ਵੀ ਇੱਕ ਜਿਹੜੀ ਇੱਕ ਅਲੱਗ ਕਹਾਣੀ ਹੈਗੀ ਉਸ ਪੋਡਕਾਸਟ ਦੇ ਵਿੱਚ, ਦੀ ਹਿਸਟਰੀ ਆਫ ਹਿੱਪੀ ਮੂਵਮੈਂਟ ਆਸਟ੍ਰੇਲੀਆ ਦੇ ਵਿੱਚ, ABC ਨੇ ਉਹ ਤਿਆਰ ਕੀਤਾ. ਅਤੇ ਟਾਈਮ ਵੀ ਦੇਖ ਲਈਏ, ਥੋੜ੍ਹਾ ਜਿਹਾ ਟਾਈਮ ਘੱਟ ਹੀ ਹੈ ਵੈਸੇ, ਪਰ ਮੈਂ ਇੱਕ ਸਟੋਰੀ ਸ਼ਾਇਦ ਪਹਿਲਾਂ ਸੁਣਾਈ, ਆਈ ਐਮ ਨੋਟ ਸ਼ੋਰ, ਹੈਰੋਇਨ ਦੀ ਸਟੋਰੀ ਸੀਗੀ ਕਿ ਕਿਵੇਂ ਹੈਰੋਇਨ ਜਿਹੜੀ ਸੀ ਉਹ 1800 ਦੇ ਆਖਰੀ ਦਹਾਕੇ 'ਚ, 1890 ਤੋਂ ਬਾਅਦ ਇੱਕ ਲੈਬੋਰਟਰੀ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ. ਸਾਇੰਸ ਜਿਹੜਾ ਉਸ ਵਕਤ ਆਪਣੇ ਸਿਖਰ ਦੇ ਉੱਤੇ ਸੀਗਾ, ਜਾ ਰਿਹਾ ਸੀ, ਸਾਇੰਸ ਅੱਗੇ ਵੱਧ ਰਿਹਾ ਸੀ, ਔਰ ਕਿਵੇਂ 100 ਸਾਲਾਂ ਦੇ ਵਿੱਚ ਇੱਕ ਦਵਾਈ ਤੋਂ ਇੱਕ ਨਸ਼ੇ ਦੇ ਰੂਪ ਦੇ ਵਿੱਚ ਹੈਰੋਇਨ ਜਿਹੜੀ ਹੈ ਉਹ ਇਸਤੇਮਾਲ ਹੋਣ ਲੱਗ ਪਈ. ਡਾਈਸਲ ਟ੍ਰਾਫਰ ਮੋਰਫਿਨ ਜਿਹੜੀ ਇਹਨੂੰ ਕਿਹਾ ਜਾਂਦਾ ਹੈਗਾ, ਔਰ ਹੈਰੋਇਨ ਹੋ ਗਈ, ਲਾਈਸਾਈਟੋਲ ਹੋ ਗਈ, ਐਸਪ੍ਰਿਨ ਹੋ ਗਈ, ਇਹਨਾਂ ਤਿੰਨਾਂ ਨੂੰ ਤਾਂ ਇੱਕ ਨਸ਼ੇ ਨਹੀਂ, ਇੱਕ ਦਵਾਈ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀਗਾ. ਇਹ ਕਿਸ ਤਰੀਕੇ ਦੇ, ਕੋਈ ਵੀ ਵੈਸੇ ਚੀਜ਼ ਹੈਗੀ ਹੈ ਜਦੋਂ ਕਹਿੰਦੇ ਹੁੰਦੇ ਹਾਂ ਕਿ ਅੱਤ ਹੋ ਜਾਂਦੀ ਹੈ ਤਾਂ ਉਹਦਾ ਨਸ਼ਾ ਕਿਵੇਂ ਹੋਣ ਲੱਗ ਪੈਂਦਾ. ਇਨਫੈਕਟ ਆਸਟ੍ਰੇਲੀਆ ਦੇ ਵਿੱਚ ਜਿਹੜਾ ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ ਹੈ ACIC, ਉਹਨਾਂ ਨੇ ਦੱਸਿਆ ਹੈ ਕਿ ਆਸਟ੍ਰੇਲੀਆ 'ਚ ਕਿਹੜੇ ਨਸ਼ੇ ਨੇ ਜਿਹੜੇ ਜਦੋਂ ਆਪਾਂ ਜਦੋਂ ਬਸਤੀਵਾਦ ਬਣਿਆ ਸੀ, ਆਸਟ੍ਰੇਲੀਆ ਫੈਡਰਲ ਹੋਇਆ ਸੀ ਉਸ ਵਕਤ ਤੋਂ ਲੈ ਕੇ, ਅਤੇ ਫਿਰ ਉਸ ਤੋਂ ਬਾਅਦ ਆਧੁਨਿਕ ਦੌਰ ਦੇ ਵਿੱਚ ਦੁਨੀਆ ਦੇ ਵਿੱਚ ਇਹ 2-3 ਘਟਨਾਵਾਂ ਜਿਹੜੀਆਂ ਨੇ ਉਹ ਕ੍ਰਾਂਤੀਕਾਰੀ ਘਟਨਾਵਾਂ ਨੇ, ਆਲਮੀ ਜੰਗ, ਵਰਲਡ ਵਾਰਸ, ਅਮੈਰੀਕਾ ਨੇ ਜਿਹੜੀ ਵੀਅਤਨਾਮ 'ਤੇ ਅਟੈਕ ਕੀਤੀ, ਉਹ ਤੋਂ ਬਾਅਦ ਬਹੁਤ ਕੁਛ ਬਦਲਿਆ ਉਸ ਸਮੇਂ ਦੇ ਵਿੱਚ, ਬਹੁਤ ਕੁਛ ਹੋ ਰਿਹਾ ਸੀ ਬੈਕਡ੍ਰੋਪ ਦੇ ਵਿੱਚ, ਜਾਂ USSR ਦਾ ਟੁੱਟਣਾ. ਇਹਨਾਂ ਸਾਰਿਆਂ ਦੇ ਉੱਤੇ ਆਪਾਂ ਐਪੀਸੋਡ ਕਰ ਚੁੱਕੇ ਹਾਂ, ਫਰਾਂਸ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਇਰਾਨ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਦੇ ਬਣ ਕੇ ਟੁੱਟਣ ਦੀ ਕਹਾਣੀ 'ਤੇ ਕਰ ਚੁੱਕੇ ਹਾਂ. ਉਹ ਸਾਰੇ ਪੋਡਕਾਸਟ ਤੁਸੀਂ ਸਾਡੇ ਹੁਣ ਤਾਂ ਪੁਰਾਣੇ ਵੀ ਮਿਲਦੇ ਨੇ, ਉੱਤੋਂ ਜਾ ਕੇ ਸੁਣਿਓ ਜ਼ਰੂਰ. ਉਹ ਕਿਸ ਤਰੀਕੇ ਦੇ ਨਾਲ ਪੂਰੀ ਵਰਲਡ ਦੀ ਜਿਹੜੀ ਇੱਕ ਵਰਲਡ ਆਰਡਰ ਹੈ ਉਹਨੂੰ ਕਿਵੇਂ ਉਹ ਸੈੱਟ ਕਰਦੇ ਨੇ ਹੌਲੀ ਹੌਲੀ ਹੌਲੀ ਹੌਲੀ. ਪਤਾ ਨਹੀਂ ਇਹ ਆਪਣੇ ਆਪ ਹੋਈਆਂ ਨੇ ਚੀਜ਼ਾਂ, ਸਹਿ ਸੁਭਾਅ ਹੋਈਆਂ ਨੇ, ਪਤਾ ਨਹੀਂ ਇਹ ਕੀਤੀਆਂ. ਮੈਂ ਉਹ ਕੀਤੀਆਂ ਗਈਆਂ ਵਾਲੀਆਂ 'ਚ ਅੱਗੇ ਯਕੀਨ ਕਰਦਾ ਹੁੰਦਾ ਸੀਗਾ ਕਿ ਇਸ ਕਿਸਮ ਦੀ ਇੱਕ ਕੋਨਸਪੀਰੇਸੀ ਥਿਊਰੀ ਹੈ. ਨੋ ਡਾਊਟ ਦੇ ਆਰ ਫਿਊ ਪੀਪਲ, ਦੇ ਆਰ ਫਿਊ ਫੈਮਿਲੀਜ਼, ਦੇ ਆਰ ਫਿਊ ਔਰਗਨਾਈਜੇਸ਼ਨਸ, ਓਨਲੀ ਫਿਊ, 100-150 ਹੋਣਗੇ ਉਹ ਲੋਕ ਜਿਹੜੇ ਕੰਟਰੋਲ ਕਰਨਾ ਚਾਹੁੰਦੇ ਹੈਗੇ ਨੇ, ਪਰ ਉਹ ਕਿਵੇਂ ਕੁਛ ਚੀਜ਼ਾਂ ਆਪਣੇ ਆਪ, ਕਿਉਂਕਿ ਲੋਕਾਂ ਦਾ ਮਾਇੰਡ ਸੈੱਟ ਜਾਊਗਾ ਉੱਧਰ ਨੂੰ, ਨਹੀਂ ਜਾਊਗਾ ਉਹ ਨਹੀਂ ਨਾ ਪਤਾ ਹੈਗਾ, ਕਿਵੇਂ ਹੌਲੀ ਹੌਲੀ ਚੀਜ਼ਾਂ ਨੂੰ ਕੰਟਰੋਲ ਕਰ ਲੈਂਦੇ ਹਾਂ. ਉਦਾਹਰਣ ਦੇ ਤੌਰ ਦੇ ਉੱਤੇ ਕੋਕੀਨ, ਹੁਣ ਆਸਟ੍ਰੇਲੀਆ ਦੇ ਵਿੱਚ ਕੋਕੀਨ ਪੈਦਾ ਨਹੀਂ ਹੁੰਦੀ ਹੈਗੀ. ਜੇ ਤੁਸੀਂ ਆਸਟ੍ਰੇਲੀਆ ਦੀ ਜਿਹੜਾ ਆਸਟ੍ਰੇਲੀਆ ਦੇ ਡੈਮੋਗ੍ਰਾਫਿਕਸ ਨੂੰ ਸਮਝੋ, ਆਸਟ੍ਰੇਲੀਅਨ ਹੈਲਥ ਇੰਸਟੀਚਿਊਟ ਹੈ ਨਾ ਜਿਹੜਾ, ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ, ਉਹਨਾਂ ਦੀ ਇੱਕ ਵੈਬਸਾਈਟ ਹੈ AIHW.gov.au, ਸਰਕਾਰੀ ਵੈਬਸਾਈਟ ਹੈ. ਉਹ 'ਚ ਅਲਕੋਹਲ, ਟਬੈਕੋ, ਹੋਰ ਡਰੱਗਸ ਦੇ ਉੱਤੇ ਵੀ ਇਹ ਕਿੱਥੋਂ ਮਿਲਦੀਆਂ ਨੇ, ਕਿਵੇਂ ਮਿਲਦੀਆਂ ਨੇ, ਇੱਕ ਬਹੁਤ ਡਿਟੇਲਡ ਰਿਪੋਰਟ ਹੈਗੀ ਹੈ. ਉਹ 'ਚ ਇਹ ਦੱਸਿਆ ਹੋਇਆ ਹੈ ਕਿ ਕੋਕੀਨ ਜਿਹੜੀ ਹੈ ਉਹ 69% ਆਸਟ੍ਰੇਲੀਅਨ ਕੰਜ਼ਿਊਮ ਕਰਦੇ ਨੇ, ਬਣਦੀ ਹੈ ਨਹੀਂ, ਆਉਂਦੀ ਕਿੱਥੋਂ ਹੈ. 8,000 ਕਿਲੋਗ੍ਰਾਮ ਕੋਕੀਨ ਸਾਲ ਦੇ ਵਿੱਚ ਆਸਟ੍ਰੇਲੀਅਨ ਫੂਕ ਜਾਂਦੇ ਨੇ. ਇਹ ਤਾਂ ਕੋਕੀਨ ਦੀ ਗੱਲ ਹੈ. 15,000 ਕਿਲੋਗ੍ਰਾਮ ਮੈਥਾਫੇਟੇਮਾਈਨ ਜਿਹੜੀ ਆਸਟ੍ਰੇਲੀਅਨ ਸਾਲ ਦੇ ਵਿੱਚ ਫੁੱਕ ਜਾਂਦੇ ਨੇ, ਯਾਨੀ ਕਿ ਇਹਦੀ ਕੰਜ਼ਮਪਸ਼ਨ ਵੀ ਬਹੁਤ ਜ਼ਿਆਦਾ ਹੈਗੀ ਹੈ। ਫਿਰ MDMA ਹੋ ਗਈ, ਹੈਰੋਇਨ ਹੋ ਗਈ, ਕੈਟਾਮਾਈਨ ਹੋ ਗਈ, ਇਹ ਸਾਰੀਆਂ ਡਰੱਗਸ ਆਸਟ੍ਰੇਲੀਆ ਦੇ ਵਿੱਚ ਕੁਛ ਬਣਦੀਆਂ ਨੇ, ਕੁਛ ਨਹੀਂ ਬਣਦੀਆਂ, ਪਰ ਫਿਰ ਵੀ ਇਹ ਬੜੇ ਆਸਾਨੀ ਦੇ ਨਾਲ ਇੱਥੇ ਆ ਰਹੀਆਂ ਨੇ, ਵਿਕ ਰਹੀਆਂ ਹੈਗੀਆਂ ਨੇ। ਜ਼ੋਂਬੀ ਡਰੱਗ, ਉਹਦੇ 'ਤੇ ਇੱਕ ਦਿਨ ਤੁਹਾਡੇ ਨਾਲ ਖਬਰਾਂ ਦੇ ਵਿੱਚ ਆਇਆ ਗਿਆ ਸੀ ਜਾਂ ਕਿਸੇ ਪੋਡਕਾਸਟ ਦੇ ਵਿੱਚ ਸ਼ੇਅਰ ਕੀਤਾ ਸੀ ਕਿ ਆਸਟ੍ਰੇਲੀਆ 'ਚ ਜ਼ੋਂਬੀ ਡਰੱਗਸ ਕਿੰਨੀਆਂ ਜ਼ਿਆਦਾ ਪਾਪੂਲਰ ਹੋ ਗਈਆਂ। ਇਨਫੈਕਟ ਅੱਜ ਕੱਲ੍ਹ ਤਾਂ ਇਹ ਇੰਡੀਆ ਦੇ ਵਿੱਚ ਵੀ ਚੱਲ ਰਹੀਆਂ ਨੇ। ਜ਼ੋਂਬੀ ਡਰੱਗਸ ਹੁੰਦੀਆਂ ਨੇ ਜਿਵੇਂ ਜ਼ਾਈਲਾਈਜ਼ਿਨ ਨਾਮ ਦੀ ਇੱਕ ਦਵਾਈ ਹੈ ਜਿਹੜੀ ਡਾਕਟਰ ਦਿੰਦੇ ਨੇ, ਬੇਸਿਕਲੀ ਉਹ ਘੋੜਿਆਂ ਨੂੰ ਬੇਹੋਸ਼ ਕਰਨ ਦੇ ਲਈ ਦਿੱਤੀ ਜਾਂਦੀ ਹੈ ਉਹ ਦਵਾਈ, ਅਤੇ ਉਹਦੇ 'ਚ ਜੇ ਤੁਸੀਂ ਫੈਂਟਾਨਿਲ ਅਤੇ ਹੈਰੋਇਨ ਰਲਾ ਦਿਉ, ਉਹ ਜਿਹੜੀ ਤਿਕੜੀ ਇੱਕ ਬਣਦੀ ਹੈ ਜ਼ਾਈਲਾਈਜ਼ਿਨ ਦੀ, ਫੈਂਟਾਮਿਨ ਅਤੇ ਫੈਂਟਾਨਿਲ ਅਤੇ ਹੈਰੋਇਨ ਰਲਾ ਕੇ, ਤਾਂ ਉਹ ਇਨਸਾਨ ਦੇ ਸਰੀਰ ਨੂੰ ਸੁੰਨ ਕਰ ਦੂਗੀ। ਉਹਨੂੰ ਜ਼ੋਂਬੀ ਕਹਿੰਦੇ ਨੇ, ਉਹਨੂੰ ਕੰਜ਼ਿਊਮ ਕਰਕੇ, ਥੋੜ੍ਹੀ ਜਿਹੀ ਮਿਕਦਾਰ 'ਚ ਵੀ ਕੰਜ਼ਿਊਮ ਕਰਕੇ ਜ਼ਿੰਦਾ ਲਾਸ਼ ਬਣ ਜਾਂਦੇ ਹੋ ਤੁਸੀਂ। ਅਤੇ ਉਹਦਾ ਜਿਹੜਾ ਕੋਈ ਬੰਦਾ ਇੱਕ ਵਾਰ ਕੰਜ਼ਿਊਮ ਕਰ ਲੈਂਦਾ, ਉਹ ਇੱਕੋ ਹੀ ਥਾਂ 'ਤੇ ਕਹਿੰਦੇ ਨੇ ਕਿ ਕਈ ਕਈ ਘੰਟੇ ਤੱਕ ਬਿਨਾਂ ਹਿੱਲੇ ਜੁੱਲੇ ਖੜ੍ਹਾ ਰਹਿ ਸਕਦਾ। ਇਸ ਕਰਕੇ ਇਹਨੂੰ ਜ਼ੋਂਬੀ ਡਰੱਗ ਕਹਿੰਦੇ ਆ। ਜਿਵੇਂ ਜ਼ੋਂਬੀਜ਼ ਨੂੰ ਪਤਾ ਨਹੀਂ ਨਾ ਹੁੰਦਾ ਇੰਡੀਆ ਦੇ ਵਿੱਚ, ਤਾਂ ਇਨਫੈਕਟ ਪਿਛਲੇ ਕੁਝ ਸਾਲਾਂ ਤੋਂ, ਮੈਂ ਹੁਣ ਕੀ ਦੱਸਾਂ, ਇਸ ਵਾਰ ਜਦੋਂ ਮੈਂ ਇੰਡੀਆ ਗਿਆ ਤਾਂ ਮੈਂ ਇਹ ਤਜਰਬਾ ਖੁਦ ਕੀਤਾ। ਮੈਡੀਕਲ ਸਟੋਰਸ ਦੇ ਉੱਤੇ ਮੁੰਡੇ ਬੱਚੇ ਆ ਕੇ, ਉਹਨਾਂ ਨੂੰ ਧੇਲੇ ਦਾ ਗਿਆਨ ਨਹੀਂ ਹੈਗਾ, ਕੁਛ ਨਹੀਂ ਪਤਾ ਹੈਗਾ ਉਹਨਾਂ ਨੂੰ, ਰੋਡ ਲਾਓਸ ਦਾ ਨਹੀਂ ਪਤਾ ਹੈਗਾ, ਮਤਲਬ ਪਤਾ ਲੱਗਦਾ ਗੱਲ ਕਰਨ ਤੋਂ ਪਤਾ ਲੱਗਦਾ ਕਿ ਕੋਈ ਨੌਲੇਜ ਨਹੀਂ, ਬਟ ਪ੍ਰੈਗਬਲਿਨ ਦਿਓ ਜੀ, ਮਤਲਬ ਦਵਾਈਆਂ ਦੇ ਨਾਮ ਮੂੰਹ ਜਵਾਨੀ ਯਾਦ ਨੇ, ਔਰ ਪ੍ਰੈਗਬਲਿਨ ਵਰਗੀਆਂ ਦਵਾਈਆਂ ਤਾਂ ਜਿਹੜੀਆਂ ਆਮ ਤੌਰ ਦੇ ਉੱਤੇ ਇਸੇ ਕਿਸਮ ਦੀਆਂ, ਇਹ ਜ਼ਾਈਲਾਈਜ਼ਿਨ ਵਰਗੀ ਹੋਗੀ ਨਾ, ਉਹਨੂੰ ਜ਼ੋਂਬੀ ਡਰੱਗ ਤੁਸੀਂ ਕਹਿ ਸਕਦੇ ਹੋ, ਉਸ ਕੈਟਾਗਰੀ 'ਚ ਉਹ ਫਾਲ ਕਰਦੀਆਂ ਨੇ, ਉਹ ਵਰਤ ਰਹੇ ਨੇ। ਯਾਬਾ ਇੱਕ ਪਾਗਲਪਨ ਦੀ ਦਵਾਈ ਹੁੰਦੀ ਹੈ, ਬਾਂਗਲਾਦੇਸ਼ ਥਾਈਲੈਂਡ ਦੇ ਵਿੱਚ ਬਹੁਤ ਵਰਤੀ ਜਾਂਦੀ ਹੈ। ਹੁਣ ਇਹ ਜਿੱਦਣ ਕਿਤੇ ਇੰਡੀਆ ਆ ਗਈ ਜਾਂ ਆਸਟ੍ਰੇਲੀਆ ਆ ਗਈ, ਇਹ 'ਚ ਕੀ ਹੈ, ਯਾਬਾ ਦੇ ਵਿੱਚ ਮੈਥਾਫੇਟੇਮਾਈਨ ਅਤੇ ਕੈਫੀਨ ਇਹ ਰਲਾ ਕੇ ਦਿੰਦੇ ਨੇ, ਔਰ ਉਹ ਤੁਹਾਨੂੰ ਖੁਸ਼ਬੂ ਇੰਨੀ ਵਧੀਆ ਲੱਗੂਗੀ, ਉਹਨੂੰ ਇਨਫੈਕਟ ਕ੍ਰੇਜ਼ੀ, ਯਾਬਾ ਦਾ ਮਤਲਬ ਹੀ ਥਾਈ ਭਾਸ਼ਾ ਦੇ ਵਿੱਚ ਕ੍ਰੇਜ਼ੀ ਮੈਡੀਸਨ ਹੁੰਦਾ, ਉਹ ਤੁਹਾਨੂੰ ਕ੍ਰੇਜ਼ੀ ਕਰ ਦੂਗੀ। ਯੂ ਵਿਲ ਸੇ ਕਿ ਯਾਰ ਬੜਾ ਡਰੱਗ, ਮਤਲਬ ਮੈਂ ਉਹਨੂੰ ਪ੍ਰਮੋਟ ਨਹੀਂ ਕਰ ਰਿਹਾ, ਬਟ ਮੈਂ ਇਹ ਗੱਲ ਦੱਸ ਰਿਹਾ ਕਿ ਇਨਸਾਨ ਕਈ ਕਈ ਦਿਨਾਂ ਤੱਕ ਬਿਨਾਂ ਸੁੱਤੇ ਰਹਿ ਸਕਦਾ ਨਾ, ਇਮੈਜਿਨ ਉਹਦੇ ਹੈਲਥ ਦੇ ਉੱਤੇ ਕੀ ਅਸਰ ਹੋਣਗੇ। ਜਦੋਂ ਉਹਦਾ ਅਸਰ ਟੁੱਟੂਗਾ, ਯੂ ਵਿਲ ਬੀ ਲਾਈਕ ਮੈਡ ਕ੍ਰੇਜ਼ੀ, ਪਾਗਲ ਹੋ ਜਾਓਗੇ ਤੁਸੀਂ, ਮਤਲਬ ਕਿਸੇ ਦਾ ਕਤਲ ਕਰਨ ਲੱਗੇ ਵੀ ਨਹੀਂ ਸੋਚੋਗੇ ਵੀ ਮਾਰਤਾ ਬੰਦਾ। ਜਿਵੇਂ ਆਈਸ ਡਰੱਗਸ ਹੁੰਦੀਆਂ ਨੇ ਨਾ ਆਸਟ੍ਰੇਲੀਆ ਦੇ ਵਿੱਚ, ਆਪਾਂ ਕਹਿ ਦਿੰਦੇ ਹਾਂ ਇੱਥੇ ਕਿ ਲੌਂਗ ਵੀਕੈਂਡ ਹੁੰਦਾ, ਅਤੇ ਆਸਟ੍ਰੇਲੀਆ 'ਚ ਸਭ ਤੋਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਦੇ ਕੇਸ ਹੁੰਦੇ ਨੇ। ਚਲੇ ਜਿਓ ਕਿਸੇ ਵੀ ਹੋਸਪਿਟਲ, ਚਲੇ ਜਿਓ ਐਤਵਾਰ ਦੀ ਰਾਤ ਜਾਂ ਕਿਸੇ ਮਿਡ ਡੇ, ਮੰਗਲ ਬੁੱਧ ਵੀਰਵਾਰ ਦੀ ਰਾਤ ਹੋਸਪਿਟਲ 'ਚ ਬੈਠ ਕੇ ਦੇਖਿਓ, ਐਮਰਜੈਂਸੀ ਦੇ ਵਿੱਚ ਕੰਪੈਰੀਜ਼ਨ ਕਰਕੇ ਦੇਖਿਓ। ਆਈ ਹੈਵ ਡਨ ਦੈਟ, ਮੈਂ ਸਟੱਡੀ ਮਤਲਬ ਆਪਣੇ ਤੌਰ ਦੇ ਉੱਤੇ ਮੈਂ ਮਹਿਸੂਸ ਕਰਕੇ ਦੇਖ ਚੁੱਕਿਆ, ਐਤਵਾਰ ਦੀ ਰਾਤ ਨੂੰ ਜਿੰਨੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਪੂਰੇ ਆਸਟ੍ਰੇਲੀਆ ਦੇ ਵਿੱਚ ਹੋਸਪਿਟਲਸ ਦੇ ਅੰਦਰ ਜਾਂਦੇ ਨੇ, ਜਨਾਨੀਆਂ ਦੀਆਂ ਕੁੱਟੀਆਂ ਹੋਈਆਂ, ਲਾਲੋ ਲਾਲ ਹੋਈਆਂ, ਲਹੂ ਨਿਕਲ ਰਿਹਾ, ਬੁਰੇ ਹਾਲ, ਇਨਫੈਕਟ ਜਿਹੜੇ ਡੋਮੈਸਟਿਕ ਵਾਇਲੈਂਸ ਨੂੰ ਅੰਜਾਮ ਦਿੰਦੇ ਨੇ ਉਹ ਵੀ ਆ ਜਾਂਦੇ ਨੇ ਹੋਸਪਿਟਲ ਦੇ ਵਿੱਚ, ਤਾਂ ਕਿ ਉਹ ਕਹਿਣ ਕਿ ਦੇਖੋ ਜੀ ਮੈਨੂੰ ਮੇਰੀ ਘਰਵਾਲੀ ਨੇ ਕੁੱਟਿਆ ਸੀ, ਮੈਂ ਡਿਫੈਂਸ ਦੇ ਵਿੱਚ ਆਪਣੇ ਆਪ ਨੂੰ ਬਚਾਇਆ, ਉਹ ਜਾ ਕੇ ਮੇਜ਼ 'ਤੇ ਵੱਜੀ ਅਤੇ ਉਹ ਡਿੱਗ ਪਈ ਅਤੇ ਉਹ ਮੇਰੇ 'ਤੇ ਹੁਣ ਇਲਜ਼ਾਮ ਲਗਾ ਰਹੀ ਹੈ। ਬਹੁਤ ਜ਼ਿਆਦਾ ਝੂਠ ਮੱਕਾਰੀ ਜਦੋਂ ਇਸ ਕਿਸਮ ਦੇ ਨਸ਼ੇ ਤੁਸੀਂ ਵਰਤਣ ਲੱਗ ਜਾਂਦੇ ਹੋ, ਪਰਿਵਾਰ ਟੁੱਟ ਜਾਂਦੇ ਨੇ। ਆਸਟ੍ਰੇਲੀਆ 'ਚ ਆਪਣੇ ਪੰਜਾਬੀ ਮੁੰਡੇ ਹੁਣ ਕਰਿਆਨੇ ਦੀਆਂ ਦੁਕਾਨਾਂ ਤੋਂ ਕਾਮਨੀ ਵਰਤ ਰਹੇ ਨੇ ਟਰੱਕਾਂ ਦੇ ਵਿੱਚ, ਔਰ ਇਹਨਾਂ ਦੇ ਕੋਡ ਨੇਮਸ ਹੈਗੇ ਨੇ, ਇਨਫੈਕਟ ਮੰਦਾਕਨੀ, ਖਰਗੋਸ਼, ਲੋਲੀਪੋਪ, ਚਮਚਮ, ਪੰਜਾਬ 'ਚ ਤੁਸੀਂ ਜਾਓਗੇ, ਇਹ ਸਿੰਥੈਟਿਕ ਡਰੱਗਸ ਨੇ, ਪਾਊਡਰਸ ਨੇ। ਔਰ ਫਿਰ ਮੈਨੂੰ ਸਭ ਤੋਂ ਵੱਧ ਹੈਰਾਨੀ ਹੁੰਦੀ ਹੈ ਉਹਨਾਂ ਲੋਕਾਂ 'ਤੇ ਜਿਹੜੇ ਕਹਿੰਦੇ ਨੇ ਯਾਰ ਇਹਦੇ ਨਾਲੋਂ ਤਾਂ ਭੁੱਕੀ ਚੰਗੀ ਸੀ, ਇਹਦੇ ਨਾਲੋਂ ਤਾਂ ਉਹ ਦੂਸਰੇ ਨਸ਼ੇ ਚੰਗੇ ਸੀਗੇ। ਉਹ ਨਸ਼ਾ ਤਾਂ ਕਿਵੇਂ ਹੋ ਸਕਦਾ ਚੰਗਾ, ਕਿਵੇਂ, ਹਾਊ ਕੈਨ ਯੂ ਸੇ ਦੈਟ ਕਿ ਉਹ ਫਲਾਣਾ ਨਸ਼ਾ ਚੰਗਾ ਸੀ, ਇਹ ਨਸ਼ਾ ਨਹੀਂ। ਕੋਈ ਵੀ ਨਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੱਕ ਨਸ਼ੇ ਦੇ ਤਰੀਕੇ ਦੇ ਨਾਲ ਲਿਆ ਜਾਂਦਾ, ਇੱਕ ਦਵਾਈ ਦੀ ਤਰ੍ਹਾਂ ਨਹੀਂ, ਤਾਂ ਉਹ ਨਸ਼ਾ, ਔਰ ਨਸ਼ੇ ਨੂੰ ਜਸਟੀਫਾਈ ਕਰਨ ਦਾ ਕੋਈ ਤਰੀਕਾ ਹੈ ਹੀ ਨਹੀਂ, ਚਾਹੇ ਉਹ ਚਿੱਟਾ ਹੋਵੇ, ਚਾਹੇ ਉਹ ਭੁੱਕੀ ਹੋਵੇ, ਚਾਹੇ ਉਹ ਯਾਬਾ ਵਰਗੀਆਂ ਦਵਾਈਆਂ ਹੋਣ ਜਾਂ ਜ਼ੋਂਬੀ ਡਰੱਗਸ ਹੋਣ, ਜ਼ਾਈਲਾਈਜ਼ਿਨ ਵਰਗੀਆਂ, ਚਾਹੇ ਉਹ ਕ੍ਰੈਟਮ ਹੋਵੇ, ਹੈਰੋਇਨ ਹੋਵੇ, ਐਨੀਥਿੰਗ, ਯੂ ਕਾਂਟ ਜਸਟੀਫਾਈ ਇਟ। ਐਨੀਵੇਜ਼, ਨਸ਼ਿਆਂ ਦੇ ਨਾਲ ਜੁੜੀ ਹੋਈ ਇਹ ਅਲੱਗ ਅਲੱਗ ਸਟੋਰੀਆਂ ਸੀਗੀਆਂ, ਅਤੇ ਮੈਂ ਕੋਸ਼ਿਸ਼ ਕੀਤੀ ਕਿ ਇਹਨੂੰ ਵਿਦ ਇਨ 1 ਆਵਰ ਤੋਂ ਥੱਲੇ ਰੱਖ ਕੇ, ਤਾਂ ਕਿ ਘੰਟੇ ਤੋਂ ਵੀ ਛੋਟੇ ਪ੍ਰੋਗਰਾਮ ਦੇ ਵਿੱਚ ਇੱਕ ਡੋਟ ਪੁਆਇੰਟਸ ਤੁਹਾਨੂੰ ਦੇ ਸਕਾਂ। ਸਮਝਾਉਣਾ ਮਕਸਦ ਨਹੀਂ ਹੈਗਾ, ਸਮਝਾਉਣਾ ਤਾਂ ਇੱਕ ਸਟੋਰੀ ਦੱਸ ਸਕਦੇ ਹਾਂ। ਬੜੇ ਸਾਰੇ ਲੋਕ ਕਹਿ ਦਿੰਦੇ ਹੈਗੇ ਨੇ ਭਾਜੀ ਉਹ ਜਿਹੜਾ ਇਨਸਾਈਟ ਰਿਪੋਰਟ 'ਚ ਤੁਸੀਂ ਗੱਲ ਸਮਝਾਉਂਦੇ ਨਹੀਂ ਹੁੰਦੇ, ਅਸੀਂ ਸਿਰਫ ਗੱਲਾਂ ਰੱਖਦੇ ਹੈਗੇ ਹਾਂ। ਉਹ ਸਮਝਣਾ ਸਮਝਣਾ ਹੈਗਾ ਤਾਂ ਉਹ ਤਾਂ ਕਾਲਜਾਂ ਯੂਨੀਵਰਸਿਟੀਆਂ 'ਚੋਂ ਸਮਝੋ ਜਾਂ ਫਿਰ ਸਤਸੰਗਤ 'ਚ ਜਾ ਕੇ ਦੇਖੋ ਸਿੱਖੋ, ਉਹ ਬਾਬੇ ਸਮਝਾਉਂਦੇ ਹੁੰਦੇ ਨੇ, ਉਹਨਾਂ ਦੇ ਸਮਝਦਿਆਂ ਵੀ ਨਹੀਂ ਸਮਝਦੇ ਹੈਗੇ ਆਪਾਂ। ਪਰ ਇੱਕ ਨੌਲੇਜ ਹੋਣੀ ਤੁਹਾਡੇ ਲਈ ਜ਼ਰੂਰੀ ਹੈਗੀ ਹੈ, ਖਾਸ ਤੌਰ ਦੇ ਉੱਤੇ ਜਿਹੜੀ ਮੈਂ ਸਾਊਦੀ ਅਰਬ ਦੀ ਕਹਾਣੀ ਇੱਥੇ ਲਿਆ ਕੇ ਮੁਕਾਨਾ ਕਿ ਚਾਹੇ ਤੁਸੀਂ ਵਰਕ ਪਰਮਿਟ 'ਤੇ ਹੋ ਚਾਹੇ ਸਟੂਡੈਂਟ ਵੀਜ਼ੇ 'ਤੇ ਹੋ, ਜਦੋਂ ਤੁਸੀਂ ਦੂਸਰੀ ਕੰਟਰੀ ਦੇ ਵਿੱਚ ਜਾਂਦੇ ਹੋ, ਉਸ ਕੰਟਰੀ ਦੇ ਵਿੱਚ ਹੈਗੇ ਹੋ ਜਿੱਥੋਂ ਦੇ ਤੁਸੀਂ ਵਸਨੀਕ ਹੀ ਨਹੀਂ ਹੈਗੇ, ਉੱਥੇ ਤੁਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਨੋਰਮਲ ਮੰਨਣ ਲੱਗ ਜਾਂਦੇ ਹੋ। ਜਦੋਂ ਤੁਸੀਂ ਉਹਨੂੰ ਇੱਕ ਵਾਰ ਯੂਜ਼ ਕੀਤਾ, ਦੋ ਵਾਰ ਕੀਤਾ, ਜਾਂ ਉਸ ਕੰਮ ਦੇ ਵਿੱਚ ਇੱਕ ਵਾਰ ਪਏ, ਦੋ ਵਾਰ ਪਏ, ਜਿਹੜੇ ਧੰਦਾ ਕਰ ਰਹੇ ਨੇ ਨਾ ਉਹ ਇਸ਼ਾਰਾ ਸਮਝ ਰਹੇ ਹੋਣਗੇ ਕਿ ਕਿਵੇਂ ਇਹ ਕਾਰੋਬਾਰ ਕਿੱਡੇ ਵੱਡੇ ਪੱਧਰ ਦੇ ਉੱਤੇ ਆਸਟ੍ਰੇਲੀਆ 'ਚ ਕਿੰਨੇ ਸਾਰੇ ਪੰਜਾਬੀ ਮੁੰਡੇ ਜਿਹੜੇ ਡਰਾਈਵਿੰਗ ਧੰਦੇ ਦੇ ਵਿੱਚ ਨੇ ਉਹ ਇਹਨੂੰ ਕਾਰੋਬਾਰ ਦੇ ਤੌਰ ਦੇ ਉੱਤੇ ਲੈਣ ਲੱਗ ਪਏ ਨੇ ਕਿ ਆਹ ਪੈਕੇਟ ਇੱਧਰੋਂ ਉੱਧਰ ਉੱਧਰੋਂ ਇੱਧਰ। ਬਾਅਦ ਦੇ ਵਿੱਚ ਫਿਰ ਜਦੋਂ ਕਿਸੇ ਦਿਨ ਤੁਸੀਂ ਧਰੇਗੇ ਤਾਂ ਫਿਰ ਸਾਰੀ ਕਹਾਣੀ ਖਤਮ। ਜਦੋਂ ਚਾਹੇ ਉਹ ਅਫਗਾਨਿਸਤਾਨ ਦੀ ਗੱਲ ਹੈ, ਚਾਹੇ ਉਹ ਸਵੀਡਨ ਦੀ ਗੱਲ ਹੈ, ਚਾਹੇ ਉਹ ਇਹਨਾਂ ਕੰਟਰੀਜ਼ ਦੀ ਗੱਲ ਹੈ ਜਿਹੜੇ ਉਹ ਨਸ਼ੇ ਪੈਦਾ ਕਰਦੇ ਨੇ, ਜਦੋਂ ਉਹ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਕਿਸੇ ਦੂਸਰੇ ਦੇ ਘਰ ਦੇ ਉੱਤੇ ਪੱਥਰ ਮਾਰੋਗੇ ਤਾਂ ਤੁਹਾਡਾ ਘਰ ਵੀ ਟੁੱਟੇਗਾ, ਜਦੋਂ ਤੁਸੀਂ ਦੂਸਰਿਆਂ ਨੂੰ ਨਸ਼ਿਆਂ ਦੇ ਉੱਤੇ ਲਗਾਓਗੇ ਆਪ ਵੀ ਲੱਗੋਗੇ। ਉਹ ਜਿਹੜੇ ਪੰਜਾਬੀ ਅੱਜ ਕੱਲ੍ਹ ਤਾਂ ਫਿਊਲ ਸਟੇਸ਼ਨ ਦੇ ਉੱਤੇ ਨਸ਼ੇ ਨੁਸ਼ੇ ਵੇਚਦੇ ਨੇ, ਉਹ ਆਪ ਵੀ ਇਹਦੀ ਲਪੇਟ ਦੇ ਵਿੱਚ ਆਈ ਜਾਂਦੇ ਹੈਗੇ ਨੇ। ਬਹੁਤ ਆਮ ਹੋ ਗਿਆ, ਮਤਲਬ ਟਾਰਨੇਟ ਤੋਂ ਲੈ ਕੇ ਬਲੈਕ ਟਾਊਨ ਤੱਕ ਬੜੇ ਆਮ ਹੋ ਗਿਆ, ਸ਼ਰੇਆਮ ਹੋ ਗਿਆ। ਟਾਈਮ ਟੂ ਪੌਜ਼ ਇਟ, ਟਾਈਮ ਟੂ ਸਟੋਪ ਇਟ। ਸੋਚੋ ਕੀ ਕਰ ਕੀ ਰਹੇ ਹੈਗੇ ਹੋ, ਆਪ ਵੀ ਆਪਣੀ ਪਰਿਵਾਰ ਖਤਮ ਕਰ ਰਹੇ ਹੋ ਅਤੇ ਦੂਸਰਿਆਂ ਘਰਾਂ ਨੂੰ ਵੀ ਤੁਸੀਂ ਉਜਾੜਨ ਲੱਗੇ ਹੋਏ ਹੈਗੇ ਹੋ। ਸੋਰੀ ਪਰ ਨੋ ਸੋਰੀ, ਅੱਜ ਦੇ ਇਸ ਪ੍ਰੋਗਰਾਮ 'ਚ ਨਹੀਂ ਦਿਓ ਇਜਾਜ਼ਤ। ਧੰਨਵਾਦ।
1: ਗਈਆਂ

0: power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ।
5: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਨ ਦਾ, ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆ ਜਾਓ ਫਿਰ ਬੱਚਿਆਂ ਦੇ ਕੋਲੋਂ ਚੁਟਕਲੇ ਸੁਣਦੇ ਹਾਂ, ਬੁਝਾਰਤਾਂ ਸੁਣਦੇ ਹਾਂ, ਪਿਆਰੀਆਂ ਪਿਆਰੀਆਂ ਗੱਲਾਂ, ਅਤੇ ਆਪਾਂ ਹੱਸਦੇ। ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂੰ, ਅਤੇ ਤੁਸੀਂ ਵੀ ਜ਼ਰੂਰ ਹੱਸਿਓ, ਕਿਉਂਕਿ ਇਹ ਵੇਲਾ ਹੱਸਣ ਦਾ। ਅਤੇ ਜਿਹੜਾ ਵੀ ਜ਼ਿੰਦਗੀ 'ਚ ਵੇਲਾ ਹੱਸਣ ਦਾ ਮਿਲ ਜੇ, ਉਦੋਂ ਜ਼ਰੂਰ ਹੱਸ ਲੈਣਾ ਚਾਹੀਦਾ, ਅਤੇ ਬੱਚਿਆਂ ਦੇ ਨਾਲ ਉਹ ਫਿਰ ਸੋਨੇ ਅਤੇ ਸੁਹਾਗਾ। ਆਓ ਫਿਰ ਵੱਧਦੇ ਹਾਂ ਅੱਗੇ, ਅਤੇ ਅੱਜ ਦੀ ਲਾਫਟਰ ਥੈਰੇਪੀ ਦੇ ਵਿੱਚ ਵੇਖਦੇ ਹਾਂ ਸਭ ਤੋਂ ਪਹਿਲਾਂ ਕੌਣ ਆਇਆ ਸਾਨੂੰ ਗੱਲਾਂ ਪਿਆਰੀਆਂ ਸੁਣਾਉਣ, ਹਸਾਉਣ। ਅਤੇ ਸਾਡੇ ਨਾਲ ਨੇ ਗੁਰਪਾਲ ਅਤੇ ਮੰਨਤ। ਸਤਿ ਸ਼੍ਰੀ ਅਕਾਲ ਗੁਰਪਾਲ, ਮੰਨਤ, ਕੀ ਹਾਲ ਹੈ ਤੁਹਾਡਾ?
6: ਕੱਲ ਕੀ ਖੇਡੀ?

0: ਅੱਜ ਮੇਰੀ ਟ੍ਰੇਨਿੰਗ ਹੋਣੀ।
1: ਅੱਛਾ ਅੱਜ ਟ੍ਰੇਨਿੰਗ ਹੋਣੀ ਹੈ, ਫੇਰ ਖੇਡਣਾ। ਓਕੇ ਓਕੇ ਓਕੇ ਓਕੇ, ਚਲੋ ਗੁੱਡ ਹੈ। ਫਿਰ ਤੇ ਛੁੱਟੀਆਂ ਵਧੀਆ ਜਾ ਰਹੀਆਂ?
0: ਬਹੁਤ ਵਧੀਆ।
1: ਹਾਂ, ਕੀ ਕਰਦੇ ਹੁੰਦੇ ਛੁੱਟੀਆਂ 'ਚ?
0: ਛੁੱਟੀਆਂ ਅਸੀਂ ਖੇਡਦੇ ਵੀ ਆ, ਟੀਵੀ ਵੀ ਦੇਖਦੇ ਆ,
1: ਲੜਦੇ
0: ਸਾਰਾ
1: ਬਿਲਕੁਲ
0: ਕੁਝ ਕਰਦੇ,
1: ਲੜਦੇ ਤੇ ਬਿਲਕੁਲ ਨਹੀਂ,
0: ਲੜਦੇ ਵੀ ਆ।
1: ਅਸੀਂ ਲੜਦੇ ਵੀ? ਓਕੇ ਓਕੇ ਓਕੇ, ਕਿਹੜੀ ਗੱਲੋਂ ਕਿਹੜੀ ਗੱਲੋਂ?
0: ਬਹੁਤ ਗੱਲਾਂ ਹੁੰਦੀਆਂ ਨੇ।
1: ਮਜ਼ਾ ਬੜਾ ਆਉਂਦਾ ਯਾਰ ਲੜਨ ਦਾ, ਹੈ ਨਾ? ਹੈਂ, ਕੀ ਸੁਣਾਓਗੇ ਫਿਰ ਅੱਜ?
0: ਅੱਜ ਮੈਂ ਇੱਕ ਚੁਟਕਲਾ ਸੁਣਾਊਂਗਾ।
1: ਓਕੇ।
0: ਬਹੁਤ ਸੇ ਲੜਕੇ ਸ਼ਾਦੀ ਕਰਨੇ ਸੇ ਡਰਤੇ ਹੈ ਕਿ ਪਤਨੀ ਬਰਤਨ ਧੁਲਾਏਗੀ। ਅਰੇ ਪਗਲੋ, 10 ਮਿੰਟ ਮੇ ਧੁਲ ਜਾਤੇ ਹੈ।
1: ਔਖਾ ਕੰਮ ਥੋੜੀ ਹੈ। ਉਹ ਹਾਲੇ ਵੀ ਕੁਤਕਧਾਰੀਆਂ ਕੱਢਣੀਆਂ ਪੈਂਦੀਆਂ ਮੈਂ ਕਿਰਪਾਲ ਨੂੰ। ਓ ਯਾਰ, ਹੁਣ ਤੇ ਵੱਡਾ ਹੋ ਗਿਆ ਯਾਰ, ਹੁਣ ਤੇ ਆਪੇ ਹੱਸ ਪਿਆ ਕਰ।
0: ਮੈਨੂੰ ਸੱਚੀ ਹੱਸੇ ਵਾਲੀਆਂ ਕਰਨਾ ਗੱਲਾਂ ਤੇ ਆਉਂਦੀਆਂ ਨੇ।
1: ਫਿਰ ਤੁਸੀਂ ਸੱਚੀ ਹਾਸੇ ਵਾਲੀ ਗੱਲ ਸੁਣਾ ਦਿਆ ਕਰੋ ਨਾ।
0: ਮੈਨੂੰ ਸੱਚੀ ਹਾਸੇ ਵਾਲੀ ਗੱਲ ਕਿੱਥੋਂ ਆਏਗੀ?
1: ਹਾਏ, ਜਦੋਂ ਤੁਹਾਨੂੰ ਸੱਚੀ ਹਾਸੇ ਵਾਲੀ ਗੱਲ ਆਉਂਦੀ ਹੁੰਦੀ ਨਾ, ਤੇ ਉਦੋਂ ਤੁਸੀਂ ਲਿਖ ਲਿਆ ਕਰੋ, ਯਾਦ ਕਰ ਲਿਆ ਕਰੋ, ਫਿਰ ਤੁਸੀਂ ਸੁਣਾਇਆ ਕਰੋ।
0: ਜੇ ਮੈਨੂੰ ਯਾਦ ਹੁੰਦੀ ਹੋਈ ਨੀ ਚੀਜ਼,
1: ਪਰ ਲਿਖ ਲਿਆ ਕਰੋ ਨਾ, ਉਸੇ ਵੇਲੇ ਲਿਖ ਲਿਆ ਕਰੋ, ਆਪਣੀ ਕਾਪੀ ਚ ਲਿਖ ਲਿਆ ਕਰੋ ਵੀ ਆਹ ਇੱਕ ਹਾਸੇ ਵਾਲੀ ਗੱਲ ਸੀ, ਆਹ ਇੱਕ ਹਾਸੇ ਵਾਲੀ। ਆਪਣੀ ਨੋਟਬੁੱਕ ਇੱਕ ਲਾਓ ਨਾ, ਉਹਦੇ ਉੱਤੇ ਲਿਖੋ ਹਾਸੇ ਵਾਲੀਆਂ ਗੱਲਾਂ, ਤੇ ਉਹਦੇ ਵਿੱਚ ਨੋਟ ਕਰੀ ਜਾਇਆ ਕਰੋ। ਮੰਨਤ ਹੈਗੀ?
0: ਹਾਂਜੀ,
1: ਲਿਆਓ ਕਰਾਓ ਗੱਲ।
0: ਸਤਿ
1: ਸ਼੍ਰੀ ਅਕਾਲ ਮੰਨਤ, ਕੀ ਹਾਲ ਹੈ?
0: ਵਧੀਆ, ਤੁਸੀਂ ਸੁਣਾਓ?
1: ਬਹੁਤ ਵਧੀਆ। ਵਧੀਆ ਜਾ ਰਹੀਆਂ ਛੁੱਟੀਆਂ?
0: ਹਾਂਜੀ।
1: ਤੰਗ ਤੇ ਨਹੀਂ ਕਰਦਾ ਜ਼ਿਆਦਾ?
0: ਨਹੀਂ।
1: ਠੀਕ ਠੀਕ
0: ਠੀਕ ਠੀਕ
1: ਸਿਆਣਾ ਹੋ ਗਿਆ ਹੁਣ, ਵੱਡਾ ਹੋ ਗਿਆ ਵਾ।
0: ਹਾਂਜੀ।
1: ਤੇ ਬੀਬਾ ਹੋ ਗਿਆ ਹੈ ਨਾ। ਕੀ ਸੁਣਾਓਗੇ ਫਿਰ?
0: ਮੈਂ ਚੁਟਕਲਾ ਸੁਣਾਉਂਗੀ।
1: ਹਾਂਜੀ।
0: ਜਦੋਂ ਇੱਕ ਮੱਛਰ ਦਾ ਬੇਟਾ ਪਹਿਲੀ ਵਾਰ ਉੱਡ ਕੇ ਵਾਪਸ ਆਉਂਦਾ ਹੈ, ਤੇ ਉਹਦਾ ਪਿਓ ਉਹਨੂੰ ਕਹਿੰਦਾ ਹੈ, ਬੇਟਾ ਕਿਵੇਂ ਲੱਗਿਆ ਪਹਿਲੀ ਵਾਰ ਉੱਡ ਕੇ? ਤੇ ਮੱਛਰ ਦਾ ਬੇਟਾ ਕਹਿੰਦਾ ਹੈ, ਬਹੁਤ ਵਧੀਆ, ਮੈਂ ਜਿੱਥੇ ਵੀ ਗਿਆ ਲੋਕੀ ਮੇਰੇ ਵਾਸਤੇ ਤਾੜੀਆਂ ਮਾਰ।
1: ਵਾਹ ਵਾਹ ਵਾਹ ਵਾਹ ਵਾਹ, ਤਾੜੀਆਂ ਮਾਰ ਕੇ ਸਵਾਗਤ ਕਰਦੇ ਮੇਰਾ। ਥੈਂਕ ਯੂ ਮਨਤ,
0: ਥੈਂਕ ਯੂ,
1: ਥੈਂਕ ਯੂ। ਇਹ ਸਨ ਸਾਡੇ ਨਾਲ ਮੰਨਤ ਤੇ ਗੁਰਪਾਲ, ਤੇ ਹੁਣ ਉਹ ਹੋ ਸਾਰੇ ਹੀ ਕੱਟੇ ਗਏ। ਅੱਛਾ, ਨਹੀਂ ਨਹੀਂ, ਆ ਗਏ ਆ ਗਏ ਆ ਗਏ ਆ ਗਏ। ਤੇ ਹੁਣ ਸਾਡੇ ਨਾਲ ਨੇ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਉਸ ਤੋਂ ਬਾਅਦ ਫਿਰ ਮੰਨਤ ਫਤਿਹ, ਤੁਹਾਡੀ ਵਾਰੀ। ਅਰਨਵ ਜੀ, ਕੀ ਹਾਲ ਨੇ?
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
2: ਵਧੀਆ, ਤੁਹਾਡਾ ਕੀ ਹਾਲ ਆ?
1: ਬਹੁਤ ਵਧੀਆ। ਕੀ ਕਰਦੇ ਹੋ ਫਿਰ ਛੁੱਟੀਆਂ 'ਚ?
2: ਕੁਛ ਨਹੀਂ, ਕ੍ਰਿਕਟ ਖੇਡਦਾ।
1: ਕੱਲਾ ਹੀ?
2: ਨਹੀਂ, ਟ੍ਰੇਨਿੰਗ।
1: ਅੱਛਾ, ਟ੍ਰੇਨਿੰਗ, ਉਹ ਤੇ ਇੱਕ ਦਿਨ ਹੁੰਦੀ ਆ।
2: ਹਾਂਜੀ।
1: ਤੇ ਬਾਕੀ ਦਿਨ?
2: ਬਾਕੀ ਦਿਨ ਮੈਂ ਪ੍ਰੈਕਟਿਸ ਕਰਦਾ ਨੈੱਟ ਤੇ।
1: ਅੱਛਾ, ਨੈੱਟ ਤੇ। ਓਕੇ, ਨੈੱਟ ਤੇ ਕਿ ਇੰਟਰਨੈਟ ਤੇ?
2: ਨੈੱਟ ਤੇ।
1: ਅੱਛਾ ਅੱਛਾ, ਓਕੇ। ਰੋਬਲੌਕਸ ਤੇ ਨਹੀਂ ਖੇਡਦੇ ਰਹਿੰਦੇ ਕਿਤੇ?
2: ਨਹੀਂ,
1: ਬਿਲਕੁਲ ਨਹੀਂ। ਸੁਣਾਓਗੇ ਫਿਰ?
2: ਅੱਜ ਸੁਣਾਓਗੇ ਇੱਕ ਚੁਟਕਲਾ।
1: ਓਕੇ।
2: ਬਜਾਰਤ ਆਮੀ, ਉਹ ਕਿਹੜੀ ਚੀਜ਼ ਆ ਜਿਹੜੀ ਫੁੱਲ, ਫਲ ਤੇ ਮਠਿਆਈ, ਤਿੰਨ ਚੀਜ਼ਾਂ ਦਾ ਨਾਮ ਇਕੱਠਾ ਹੀ ਹੁੰਦਾ?
1: ਹੈਂ, ਫੁੱਲ, ਫਲ
2: ਤੇ ਮਠਿਆਈ,
1: ਤਿੰਨ ਚੀਜ਼ਾਂ ਦਾ ਨਾਮ ਇਕੱਠਾ ਹੀ?
2: ਹਾਂਜੀ।
1: ਹੈ ਇਹ ਕਿਹੜਾ ਵਾ ਕੇਲਾ ਤੇ ਹੋ ਨਹੀਂ ਸਕਦਾ ਹੈ
2: ਨਹੀਂ
1: ਹੋਰ ਕਿਹੜਾ ਫਿਰ ਇਹ ਫੁੱਲ ਵੀ ਆ ਹੈ
2: ਹਾਂਜੀ
1: ਓਕੇ ਚਮਚਮ ਵੀ ਨਹੀਂ ਹੋ ਸਕਦੀ ਹੈ ਨਾ
2: ਨਹੀਂ
1: ਖੋਇਆ ਵੀ ਨਹੀਂ ਹੋ ਸਕਦਾ
2: ਨਹੀਂ
1: ਇਹ ਫਿਰ ਕੀ ਉਹ ਆ ਹੈਲਪ ਕਰ ਦਿਓ ਯਾਰ ਮਾੜੀ ਜੀ
2: ਮੇਰੀ ਫੇਵਰੇਟ ਆ ਟੈਡੀ ਵੀ ਹੋਊਗੀ
1: ਆਇਆ ਤੁਹਾਡੀ ਤੁਹਾਡੀ ਫੇਵਰੇਟ ਕਿਹੜੀ ਆ ਕਾਲੀ ਹੁੰਦੀ ਆ ਕਿ ਚਿੱਟੀ
2: ਟੈਡੀ ਵੀ
1: ਕਾਲੀ ਹੁੰਦੀ ਕਿ ਚਿੱਟੀ ਹੁੰਦੀ
2: ਕਾਲੀ
1: ਕਾਲੀ ਹੁੰਦੀ ਆ
2: ਹਾਂਜੀ
1: ਕਾਲੀ ਮਠਿਆਈ ਕਾਲੀ ਮਠਿਆਈ ਚਾਕਲੇਟ ਤੇ ਜਾਂ ਫਿਰ ਗੁਲਾਬ ਜਾਮਨ
2: ਹਾਂਜੀ
1: ਤੇ ਉਹ ਕਿਦਾਂ ਭਲਾ
2: ਗੁਲਾਬ ਤੇ ਜਾਮਨ
1: ਇੱਕ ਜਣੇ ਨੇ ਹੋਰ ਦੱਸਿਆ ਮੈਨੂੰ ਭਾਈ ਥੈਂਕ ਯੂ ਭਾਈ ਤੁਹਾਡਾ ਹੈਲਪ ਕਰਨ ਦੇ ਲਈ ਬਜਾਜ ਸਾਹਿਬ ਸ਼ੁਕਰੀਆ ਥੈਂਕ ਯੂ ਵਰਨਾ ਫਾਈਨ ਫੂਈਨ ਤਾਂ ਨੀ ਪਾਉਣਾ ਫਾਈਨ ਫੂਈਨ ਤਾਂ ਨੀ ਪਾਉਣਾ ਉਹਨਾਂ ਨੂੰ ਆ ਠੀਕ ਹੈ ਨਾ ਓਕੇ ਓਕੇ ਚਲੋ ਠੀਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਤੇ ਨੈਕਸਟ ਸਾਡੇ ਨਾਲ ਨੇ ਮੰਨਤ ਅਤੇ ਫਤਿਹ ਅਤੇ ਉਸ ਤੋਂ ਬਾਅਦ ਫਿਰ ਯੁਵਰਾਜ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ
3: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਸੁਖੰਟੀ ਜੀ ਜਿਹੜੇ ਜਾਪਾਨ ਘੁੰਮੀ ਜਾਂਦੇ
1: ਆ ਸਾਇਓ ਨਾਰਾ ਕਰਨ ਡੇ ਓ ਹੈ ਵੇਖ ਲਾ ਮੰਨਤ ਤੂੰ ਵੀ ਘੁੰਮੀ ਘੁੰਮੀ ਕਰੀ ਜਾਂਦੀ ਆ ਤੇ ਸੁਖ ਆਂਟੀ ਵੀ ਘੁੰਮੀ ਘੁੰਮੀ ਕਰੀ ਜਾਂਦੇ ਆ ਹੈ
3: ਹਾਂਜੀ
1: ਇੰਨਾ ਹੀ ਮਜ਼ਾ ਆਉਂਦਾ ਭਲਾ ਘੁੰਮ ਕੇ ਸੱਚੀ ਇੰਨਾ ਸੋਚਣਾ ਕੋ ਪੈਂਦਾ
3: ਕਿਉਂਕਿ ਫਿਰ ਪੈਸੇ ਕਿੱਥੇ ਕਿੱਥੇ ਖਰਚਣੇ ਆ ਉਹਦੇ ਲਈ ਵੀ ਸੋਚਣਾ ਪੈਂਦਾ
1: ਹਾਏ ਅੱਛਾ ਹਾਂ ਜੇ ਪੈਸੇ ਹੋਣ ਤੇ ਫਿਰ ਘੁੰਮਣ ਚ ਮਜ਼ਾ ਆਉਂਦਾ ਹੈ ਨਾ ਇਦਾਂ
3: ਹਾਂਜੀ
1: ਓਕੇ ਓਕੇ ਤੁਹਾਨੂੰ ਕਿੰਨਾ ਕੁ ਮਜ਼ਾ ਆ ਰਿਹਾ
3: ਪੈਕੇ ਤਾਂ ਜਮਾ ਨਹੀਂ
1: ਹੈ
3: ਪੈਕੇ ਤਾਂ ਜਮਾ ਨਹੀਂ ਪਰ ਜਦੋਂ ਅਸੀਂ ਚਾਕਲੇਟ ਫੈਕਟਰੀ ਗਏ ਉਦੋਂ ਜ਼ਿਆਦਾ ਆਇਆ ਸੀ ਫ੍ਰੀ ਚਾਕਲੇਟ ਤਾਂ ਬਹੁਤ ਮਿਲਿਆ ਸਾਨੂੰ
1: ਹਾਂ ਤੇ ਉਦੋਂ ਹੀ ਆਇਆ ਬਸ ਹੈ ਕੱਲ ਨਹੀਂ ਆਇਆ
3: ਮੀਨ ਕੱਲ ਆਇਆ ਸੀ
1: ਉਹਨਾਂ ਨਹੀਂ ਆਇਆ
3: ਹਾਂਜੀ
1: ਉਹ ਵਧੀਆ ਹੈ ਨਾ ਚਾਕਲੇਟ ਵਾਲੀ ਜਿਹੜੀ ਵੱਡੀ ਹਰੀ ਉਹ ਟੱਬ ਜਾ ਉਹਦੇ ਵਿੱਚ ਬਾਂਹ ਸਾਰੀ ਲਬੇੜ ਕੇ ਤੇ ਮੁੜ ਕੇ ਬੰਦਾ ਘਰ ਆ ਕੇ ਚੱਟਦਾ ਰਹੇ ਹੈ ਨਾ ਉਹ ਕਿੱਡਾ ਮਜ਼ਾ ਵਾਲਾ ਕੰਮ ਹੈ ਇਹ ਗੁੱਡ ਹੈ ਏਦਾਂ ਹੀ ਚਾਹੀਦਾ ਹੈ ਨਾ ਉਹਨਾਂ ਚਾਹੀਦਾ ਇੱਕ ਮੱਗ ਭਰ ਕੇ ਤੇ ਸਾਡੀ ਬਾਂਹ ਤੇ ਪਾ ਦੋ ਫ੍ਰੀ ਚ ਤੇ ਫਿਰ ਐ ਬੰਦਾ ਨਾ ਸੰਭਾਲ ਜੇ ਕਿ ਗੱਡੀ ਦੇ ਵਿੱਚ ਬਹਿ ਜੇ ਤੇ ਘਰ ਆ ਕੇ ਫਤਿਹ ਨੂੰ ਨਾ ਚੱਟਣ ਦੇਵੇ ਹੈ ਨਾ ਫਤਿਹ ਨੂੰ ਕਹ ਤੂੰ ਆਪਣੀ ਬਾਂਹ ਚੱਟ
3: ਹਾਂਜੀ
1: ਹੈ ਨਾ ਅੱਜ ਢਿੱਲੀ ਢਿੱਲੀ ਜੀ ਮੰਨਤ ਲੇਟ ਉੱਠੀ ਆ
3: ਅਸੀਂ 7:30 ਉੱਠੇ ਸੀ
1: ਤੇ ਸੁਸਤੀ ਕਿਉਂ ਨਹੀਂ ਲੱਥੀ ਹਲੇ
3: ਪਤਾ ਨਹੀਂ
1: ਹੈਂ ਅੱਜ ਨਾ ਦੇਣੀ ਸੁਸਤੀ ਜੀ ਵਾਲਾ ਨਾ ਮੈਨੂੰ ਵੀ ਲੱਗਦਾ ਜਿੱਦਾਂ ਅੱਜ ਛਿੱਕਾਂ ਜੀਆਂ ਆਈ ਜਾਂ ਛਿੱਕਾਂ ਜੀਆਂ ਆਈ ਜਾਂਦੀਆਂ ਸੀ ਹੈ ਨਾ ਸਵੇਰੇ ਉੱਠਦੇ ਉੱਠਦੇ ਹੈਂ ਅੱਛਾ ਚਲੋ ਕੀ ਸੁਣਾਓਗੇ ਫਿਰ
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ ਇੱਕ ਵਾਰੀ ਪੱਪੂ ਜਲਦੀ ਘਰੇ ਆ ਜਾਂਦਾ ਤੇ ਪੱਪੂ ਦੀ ਮੰਮੀ ਪੁੱਛਦੀ ਪੁੱਤ ਤੂੰ ਅੱਜ ਛੇਤੀ ਇੰਨੀ ਕਿਉਂ ਆ ਗਿਆ ਘਰੇ ਪੱਪੂ ਮੈਂ ਮੱਛਰ ਮਾਰਿਆ ਸੀਗਾ ਤਾਂ ਕਰ ਫਿਰ ਟੀਚਰ ਨੇ ਮੈਨੂੰ ਘਰੇ ਭਜਾ ਤਾ ਮੰਮੀ ਮੱਛਰ ਨਿਕੀ ਆ ਮੱਛਰ ਮਾਰਨ ਦੇ ਨਾਲ ਏਡੀ ਵੱਡੀ ਸਜ਼ਾ ਪੱਪੂ ਮੰਮੀ ਜੀ ਜਿਹੜਾ ਮੱਛਰ ਸੀ ਨਾ ਉਹ ਟੀਚਰ ਦੀ ਗੱਲ ਦੇ ਉੱਤੇ ਬੈਠਾ ਸੀ
1: ਫਿਰ ਤੇ ਬਣਦੀ ਸੀ ਤੇ ਹੋਰ ਕੀ ਟੀਚਰ ਦੇ ਜੇ ਲੜ ਜਾਂਦਾ ਤੇ ਫਿਰ ਫਿਰ ਵੀ ਤਾਂ ਬਿਮਾਰ ਹੀ ਹੋਣਾ ਹੈ।
0: ਹਾਂਜੀ
1: ਥੈਂਕ ਯੂ ਮਨਨ, ਇੰਜੋਏ ਕਰੋ ਤੁਸੀਂ ਅੱਜ ਦਾ ਦਿਨ। ਥੈਂਕ ਯੂ ਫਤਿਹਗਾ।
2: ਦੀਦੀ ਫੋਨ ਦੇ ਉੱਤੇ ਉਹ ਰੇਡੀਆਂ ਜੀ ਉੱਪਰ ਜੇ ਕਰਕੇ ਨਾ ਹੋਰ ਕੁਛ ਦੇਖੀ ਜਾਂਦੇ ਸੀ।
1: ਤਾਹੀਓਂ ਫਿਰ ਸਕਰੀਨ ਟਾਈਮ ਜ਼ਿਆਦਾ ਹੋ ਗਿਆ ਹਨਾ, ਤੇ ਉਹਦੇ ਨਾਲ ਫਿਰ ਸੁਸਤੀ ਪੈ ਗਈ।
2: ਜਦੋਂ ਦੀਦੀ ਗੱਲ ਕਰਦੇ ਸੀ ਦੀਦੀ ਹੋਰ ਕੁਛ ਵੀ ਕਰਦੇ ਫੋਨ ਤੇ।
1: ਹਾਂ ਓਕੇ, ਅੱਛਾ ਨਾਲ ਹੋਰ ਕੋਈ ਕੁਛ ਕਰਦੀ ਆ?
2: ਯਾ
1: ਕੋਈ ਨਹੀਂ, ਇਹਨੂੰ ਆ ਲੈਂਦੇ ਕੱਲ ਫਿਰ ਮੈਂ ਕਰਦਾ ਇਲਾਜ ਇਹਦਾ, ਕੱਲ ਦੱਸੂਗਾ ਇਹਨੂੰ। ਇਹ ਹੋਰ ਵੀ ਕੰਮ ਨਾਲ ਕਰੀ ਜਾਂਦੀ ਹੈ ਨਾ, ਇਹ ਗਲਤ ਗੱਲ ਆ ਇਹ
2: ਲੜਦੇ ਬਹੁਤ
1: ਆ ਸਵੇਰੇ ਸਵੇਰੇ
2: ਨਹੀਂ
1: ਲੜਦੇ। ਓਕੇ ਓਕੇ, ਕੱਲ ਲੜੇ ਸੀ?
2: ਨਾ
1: ਯਾਰ ਏਦਾਂ ਥੋੜੀ, ਵੱਡੀ ਭੈਣ ਆ, ਕੁੱਟਣਾ ਨੀ ਆ, ਓਦਾਂ ਲੜ ਲੂ ਲਈਦਾ ਹੁੰਦਾ
2: ਪਤਾ, ਪਰ ਮੇਰੇ ਮਾਰ ਯਾਰ ਮੈਨੂੰ ਜਿਆਦਾ ਕਿ ਕੱਲ ਦੀਦੀ ਮੇਰੇ ਸਵੇਰੇ ਸਵੇਰੇ ਮਾਰਦੇ ਸੀ,
1: ਫਿਰ ਤੇ ਨੀ ਗੱਲ ਸਹੀ ਹੈ।
2: ਦੀਦੀ ਨੇ ਸਟਾਰਟ ਕੀਤਾ ਸੀ, ਪਾਪਾ ਆਰਾਮ ਨਾਲ ਜਿੰਨਾ ਹੀ ਕਰਦਾ ਸੀ।
1: ਨਹੀਂ ਉਹ ਕਿੱਥੇ ਲੜਦੀ ਆ ਯਾਰ, ਉਹ ਬੀਬੀ ਕੁੜੀ ਆ।
2: ਦੀਦੀ ਹਰ ਇੱਕ ਸ਼ੌਪ ਚ ਬੜੀਏ ਸੀ, ਦੀ ਚੱਕ ਲੈਂਦੇ ਆ ਕੁਛ ਨਾ ਕੁਛ।
1: ਅੱਛਾ ਆ ਵੀ ਲੈਣਾ, ਆ ਵੀ ਲੈਣਾ।
2: ਫਿਰ ਮੰਮਾ ਨੇ ਨਹੀਂ ਕਹਿ ਦਿੰਦੇ ਆ, ਤੇ ਫਿਰ ਮੰਮਾ ਆਪਦਾ ਕੁਛ ਲੈ ਲੈਂਦੇ ਆ, ਫਿਰ ਦੀਦੀ ਉਹਦੀ ਜੈਦ ਨਹੀਂ ਛੱਡਦੇ ਉਹ ਚੀਜ਼ ਦੀ,
1: ਫਿਰ ਗੁੱਸੇ ਹੋ ਜਾਂਦੇ ਆ।
2: ਦੀਦੀ ਜੰਨਤ ਵੀ ਲੈ ਕੇ ਗਏ ਸੀ ਇੱਥੇ, ਬਹੁਤ ਸਾਲਾਂ ਬਾਅਦ ਦੀਦੀ ਨੂੰ ਯਾਦ ਹੈਗੀ, ਤੇ ਫਿਰ ਉਹ ਲਈ ਕੱਪੜੇ ਜਿਹੇ ਵੀ ਸੀਗੇ, ਤੇ ਫਿਰ ਉਹਨੂੰ ਦੀਦੀ ਅੰਦਰ ਹੀ ਲੈ ਕੇ ਗਏ। ਤੇ ਦੱਸਾਂ ਕਿ ਹੱਸੇ ਜੀ ਰਾਤ ਮੈਨੂੰ ਇੱਕ ਵਿੱਚ ਦੀ ਹੱਸਦੀ ਸੁਣੀ ਸੀ, ਅਲੱਗ ਬਰਡ ਸੀ, ਹੱਸੀ ਜਮਾ ਵਿੱਚੋਂ ਗਈ ਜਮਾ ਹੀ।
1: ਅੱਛਾ ਫਿਰ ਡਰਿਆ ਨੀ?
2: ਬੜਾ
1: ਬਰੇਵ ਆ ਫਤਿਹ, ਗੁੱਡ। ਇੰਜੋਏ ਹੋ ਰਿਹਾ ਕਿ ਨਹੀਂ ਛੁੱਟੀਆਂ?
2: ਬਹੁਤ
1: ਗੁੱਡ ਗੁੱਡ ਗੁੱਡ, ਆ ਤੇ ਹੋਈ ਨਾ ਗੱਲ।
2: ਅੱਜ ਸੁਣਾਉਂਗਾ ਇੱਕ ਬਜਟ।
1: ਅੱਛਾ ਖਾਦਿਆਂ ਤੇ ਨੀ ਨਿੱਕਾ ਹੁੰਦਾ ਭਲਾ? ਜੇ ਖਾਦਿਆਂ ਨਿੱਕਾ ਹੈ, ਖਿੱਚਿਆ ਨਿੱਕਾ ਹੁੰਦਾ ਹੈ। ਓਕੇ ਇਹ ਯਾਰ ਔਖਾ ਵਾ, ਮੈਨੂੰ ਹਿੰਟ ਦਿਓ ਤੁਸੀਂ। ਛੁੱਟੀਆਂ ਚ ਨਾਲ ਲੈ ਕੇ ਗਏ?
2: ਹਨੇਰੇ
1: ਚ ਚਲਾਈ ਦੀ ਆ। ਟਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ, ਉਹ ਤੇ ਮੈਨੂੰ ਲੱਗ ਗਿਆ ਪਤਾ।
2: ਤੁਹਾਨੂੰ ਪਤਾ ਲੱਗਣਾ
1: ਹੈ? ਫੇਰ ਵੀ ਨੀ ਲੱਗਣਾ? ਇਹ ਆ ਸਾਰਿਆਂ ਦੀ ਫੇਵਰੇਟ ਕੈਂਡਲ।
0: ਹਾਂਜੀ,
1: ਇਹ ਤੇ ਗੁਰਜੀਤ ਆਂਟੀ ਝੱਟ ਬੁੱਝ ਲੈਂਦੇ ਆ।
0: ਸਾਨੂੰ ਅੰਕਲ ਨੂੰ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਡਾਲਰ ਦਾ ਫਾਈਨ ਗੁਰਜੀਤ ਆਂਟੀ ਨੂੰ ਤੇ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਡਾਲਰ ਦਾ ਫਾਈਨ ਰਣਜੋਤ ਅੰਕਲ।
1: ਮੈਨੂੰ ਕਦੇ ਲਈ, ਮੈਂ ਕੱਲਾ ਆ ਅੱਜ।
0: ਨਹੀਂ ਤੁਸੀਂ ਕੰਪਿਊਟਰ ਵੱਲ ਦੇਖਿਆ?
1: ਨਹੀਂ ਯਾਰ, ਆਪਣੀ ਆਪਣੀ ਡੀਲ ਹੋਈ ਸੀ ਜਿੱਦਣ ਮੈਂ ਕੱਲਾ ਆਉਂਗਾ ਉਦੋਂ। ਨਹੀਂ,
0: ਮੈਂ ਤੈਨੂੰ ਕਲੂ ਵੀ ਦਿੱਤਾ ਸੀ।
1: ਹੱਥ ਮੈਂ ਬੁੱਝ ਤੇ ਮੈਂ ਬੁੱਝ ਲਿਆ ਨਾ,
0: ਪਰ ਉਹਨਾਂ ਦੀ ਹੈਲਪ ਲੈ ਕੇ ਬੁੱਝਿਆ ਤੂੰ?
1: ਉਹ ਨਹੀਂ, ਮੇਰੇ ਪਹਿਲਾਂ ਦਿਮਾਗ 'ਚ ਆ ਗਿਆ ਸੀ, ਉਹ ਤੇ ਰੋਜ਼ ਕਹਿੰਦੇ ਕੈਂਡਲ, ਮੈਂ ਤਾਂ ਕਿਹਾ ਸੀ। ਨਹੀਂ ਉਹ ਯਾਰ, ਇੱਕ ਤੇ ਕੱਬਾ ਬੜਾ ਤੂੰ।
0: ਨਹੀਂ
1: ਹਾਂ
0: ਯਾਰ, ਮੈਂ ਆਪਦੇ ਡੈਡੀ ਵਾਂਗੂ
1: ਠੀਕ ਆ। ਥੈਂਕ ਯੂ ਬਤੇ,
0: ਥੈਂਕ ਯੂ, ਹੈਵ ਨਾਈਸ ਡੇ, ਬਾਏ।
1: ਥੈਂਕ ਯੂ, ਤੁਸੀਂ ਕਰੋ ਭਾਈ ਇੰਜੋਏ ਛੁੱਟੀਆਂ ਤੇ ਅੱਜ ਦਾ ਦਿਨ। ਤੇ ਨੈਕਸਟ ਸਾਡੇ ਨਾਲ ਨੇ ਯੁਵਰਾਜ, ਤੁਸੀਂ ਆਉਂਦੇ ਰਹੋ।
4: ਬੜੀ
1: ਗਲਤ ਗੱਲ ਆ, ਤੁਹਾਡਾ ਕਿੱਥੇ ਜਾਣ ਨੂੰ ਜੀ ਕਰਦਾ? ਲੈ ਕੇ ਨੀ ਜਾਂਦੇ? ਕਮਾਲ ਹੈ ਯਾਰ, ਲੈ ਕੇ ਕਿਉਂ ਨੀ ਜਾਂਦੇ? ਅੱਗੇ ਤੇ ਲੈ ਜਾਂਦੇ ਹੁੰਦੇ ਆ।
4: ਹਾਂਜੀ, ਕਿਉਂਕਿ ਮੇਰੇ ਮੰਮੀ ਪਾਪਾ ਬਿਜ਼ੀ ਹੋ ਗਏ ਤੇ ਫਿਰ ਮੈਨੂੰ ਵੀ ਮੰਮੀ ਪਾਪਾ ਨਾਲ ਕੰਮ ਕਰਾਣਾ।
1: ਓਏ, ਤੂੰ ਭੈਣ ਨਾਲ ਚਲ ਜਾ ਕਰ, ਉਹ ਤੋਂ ਯਸ਼ਕਾ ਨੂੰ ਆ ਗਈ ਗੱਡੀ ਚਲਾਉਣੀ।
4: ਫਿਰ ਮੇਰੇ ਨਾਲ ਕਈ ਵਾਰ ਉਹ ਜਾਂਦੀ ਨੀ ਕਿਉਂਕਿ ਉਹਦੀ ਯੂਨੀ ਹੁੰਦੀ ਹੈ ਤੇ ਫਿਰ ਉਹ ਕਈ ਵਾਰ ਸ਼ੋਪ ਤੇ ਵੀ ਬੈਠਦੀ ਹੈ, ਇਸ ਲਈ ਉਹ ਜਾ ਨੀ ਸਕਦੀ ਤੇ ਉਹਨੂੰ ਵਧੀਆ ਨੀ ਲੱਗਦਾ ਟ੍ਰੈਂਪਲੀਨ ਪਾਰਕ ਜਾਣਾ।
1: ਓਹੋ ਯਾਰ, ਇਹ ਤੇ ਬੜਾ ਕੰਮ ਖਰਾਬ ਹੋ ਗਿਆ। ਫਿਰ ਤੁਸੀਂ ਫਤਿਹ ਨਾਲ ਚਲ ਜਾਣਾ ਸੀ?
4: ਫਿਰ ਮੈਂ ਪਲਾਨ, ਫਿਰ ਮੇਰੇ ਪਾਪਾ ਪਲਾਨ ਬਣਾ।
1: ਅੱਛਾ, ਪਲਾਨ ਲੇਟ ਬਣਿਆ, ਓਕੇ। ਚਲੋ ਕੋਈ ਗੱਲ ਨੀ, ਮੰਮੀ ਪਾਪਾ ਬਿਜ਼ੀ ਹੋਣੇ ਆ, ਫਿਰ ਨੈਕਸਟ ਤੁਸੀਂ ਵੱਧ ਚਲ ਜਾਓ, ਥੋੜੇ ਜਿਹੇ ਵੱਧ ਪੈਸੇ ਅਰਨ ਕਰ ਲੈਂਦੇ ਉਹਨਾਂ ਨੂੰ ਤੇ ਫਿਰ ਤੁਸੀਂ ਲੰਮੀਆਂ ਛੁੱਟੀਆਂ ਤੇ ਚਲ ਜਾਓ ਹੁਣ।
4: ਓਕੇ
1: ਠੀਕ ਆ, ਤੁਸੀਂ ਡੀਲ ਕਰ ਲਓ ਉਹਨਾਂ ਨਾਲ।
4: ਠੀਕ ਆ,
1: ਚਲੋ ਕੀ ਸੁਣਾਓਗੇ ਫਿਰ?
4: ਇੱਕ ਛੋਟਾ ਗਾਣਾ ਸੁਣਾਓ।
1: ਗਾਣਾ, ਓਕੇ।
4: ਬੇਬੀ ਨੂੰ ਬੇਸ ਪਸੰਦ ਹੈ,
1: ਬਸ
4: ਹਾਂਜੀ
1: ਓਕੇ। ਇਹ ਕਿੱਥੋਂ ਕੱਢਿਆ ਹੋਏ? ਮੰਮਾ ਨੇ ਦੱਸਿਆ। ਉਹ ਮੰਮਾ ਨੇ ਆਪੇ ਦੱਸਤਾ?
4: ਹਾਂਜੀ
1: ਓਕੇ, ਥੈਂਕ ਯੂ,
4: ਥੈਂਕ ਯੂ, ਬਾਏ, ਹੈਵ ਅ ਨਾਈਸ ਡੇ।
1: ਥੈਂਕ ਯੂ ਯੁਵਰਾਜ। ਤੇ ਨੈਕਸਟ ਸਾਡੇ ਨਾਲ ਨੇ ਪਈ ਤਵਨੀਤ ਐਂਡ ਸਿਬਲਿੰਗ। ਸਤਿ ਸ਼੍ਰੀ ਅਕਾਲ ਤਵਨੀਤ, ਕੀ ਹਾਲ ਆ? ਮੈਂ ਤੇ ਤੁਹਾਡੇ ਨਾਲ ਤੇ ਬੱਚਿਆਂ ਨਾਲ ਗੱਲਾਂ ਕਰਨ ਡਿਆ ਜੇ।
0: ਓਕੇ ਗੁੱਡ,
1: ਤੁਸੀਂ ਕੀ ਕਰਨ ਡਏ ਜੇ?
0: ਮੈਂ
1: ਐਕਸਰਸਾਈਜ਼
0: ਕਰ ਲਈ, ਚਾਹ ਪੀਣੀ
3: ਨਾਲ ਕੁਛ ਖਾਣਾ ਤੇ ਫਿਰ ਮੰਮਾ ਅੱਧਾ ਚਾਰ ਅੱਧਾ ਘੰਟਾ ਲਾ ਲੋਗੇ ਚਾਹ ਪੀਣ ਲਈ ਤੇ ਫਿਰ ਅਸੀਂ ਸਾਈਕਲ ਲੀਕਣ ਜਾਣਾ।
1: ਓਏ ਬੱਲੇ ਵੈਰੀ ਗੁੱਡ, ਤੁਸੀਂ ਐਕਸਰਸਾਈਜ਼ ਵੀ ਕਰ ਲੈਂਦੇ ਸਵੇਰੇ ਸਵੇਰੇ ਉੱਠ ਕੇ।
3: ਹਾਂਜੀ ਮੈਂ ਕੱਲ ਕਿਹਾ ਸੀ।
1: ਵੈਰੀ ਗੁੱਡ ਵੈਰੀ ਗੁੱਡ। ਕੱਲ ਤੇ ਤੁਸੀਂ ਕਿਹਾ ਸੀ, ਕੱਲ ਤੇ ਤੁਸੀਂ ਕਿਹਾ ਸੀ ਵੀ ਬਰੀਦਿੰਗ ਐਕਸਰਸਾਈਜ਼ ਕਰਦੇ ਹੋ ਤੁਸੀਂ।
3: ਹਾਂਜੀ ਮੈਂ ਕੁਛ ਹੋਰ ਵੀ ਕਰਦੇ, ਬਰੀਦਿੰਗ ਐਕਸਰਸਾਈਜ਼, ਨੈਕ ਵਾਲੀ ਐਕਸਰਸਾਈਜ਼, ਸਕੁਆਟਸ, ਟਿਪੀ ਟੋਸ। ਟਿਪੀ ਟੋਸ ਉਹਦੇ ਲਈ ਹੁੰਦਾ ਛੋਟਾ ਦੀ ਹਾਈਟ ਲੰਬੀ ਹੋ ਸਕਦੀ।
1: ਓਹੋ ਬੱਲੇ।
3: ਰੋਜ਼ ਇਕੱਠੇ
1: ਰਹਿੰਦੇ। ਤੁਹਾਡਾ ਕੀ ਨਾਂ ਰੱਖਿਆ?
3: ਇੱਕ ਦਿਨ ਮੇਰਾ ਕੁਛ ਨੀ,
1: ਤਵਨੀਤ ਹੀ ਰੱਖਿਆ। ਓਕੇ ਓਕੇ।
3: ਇੱਕ ਦਿਨ ਅਸੀਂ ਇੱਕ ਸਟੋਰ ਗਏ ਸੀ ਕੇਮਾਤ, ਤੇ ਫਿਰ ਇੱਕ ਦਿਨ ਅਸ਼ਨ ਤੇ ਵੀਰ ਜੀ ਕਿਤੇ ਦੂਜੇ ਖਾਨੇ ਚ ਵਰ ਗਏ ਸੀ। ਮੰਮਾ ਨੇ ਆਵਾਜ਼ ਮਾਰੀ, ਅਸ਼ ਕੋਈ ਵੀ ਨੀ ਆਇਆ, ਤਾਜ ਵੀ ਕੋਈ ਵੀ ਨੀ ਆਇਆ। ਮੰਮਾ ਨੇ ਕਿਹਾ ਚਿਪਮੰਕਸ ਵੀ ਦੋਨੋ ਆ ਗਏ।
1: ਉਹਨਾਂ ਨੂੰ ਵੀ ਫਿਰ ਨਾਈਸ ਲੱਗਦਾ ਹੋਣਾ ਨਾ ਇਹ ਨਾ?
3: ਪਤਾ ਨੀ। ਤੇ ਸੁੱਖ ਆਂਟੀ ਕਿੱਥੇ ਗਏ? ਕਿੱਥੇ ਗਏ
1: ਸੁੱਖ ਆਂਟੀ? ਜਾਪਾਨ ਗਏ ਆ।
3: ਜਾਪਾਨ? ਉਹਨਾਂ ਨੂੰ ਜਾਪਨੀਜ਼ ਆਂਦੀ?
1: ਪਤਾ ਨੀ ਹੁਣ ਕੀ ਕਰਨ ਗਏ ਆ, ਆਉਂਦੀ ਹੋਣੀ ਆ ਫਿਰ।
3: I don't think so, Andy.
1: ਉਹਦੇ ਚ
3: ਉਹਨਾਂ ਨੂੰ ਇਕੱਲੀ ਅੰਗਰੇਜ਼ੀ ਆਂਦੀ ਤੇ ਪੰਜਾਬੀ।
1: ਓਹੋ ਤੇ ਫਿਰ ਇਦਾਂ ਹੀ ਚੱਲ ਕੇ ਕੀ ਕਰਨਗੇ ਫਿਰ ਉੱਥੇ? ਉਹ ਖੱਜਲ ਨਾ ਹੋਣ ਕਿਤੇ ਐਵੇਂ।
3: ਜੇ ਬੋਲ ਪਾਵੇ ਦਾ ਬੋਲ ਮੂਵੀ ਉਹ ਸਾਈਨ ਕਰਨਗੇ ਆਈ ਥਿੰਕ।
1: ਹਾਂ
3: ਸਾਈਨ ਲੈਂਗੁਏਜ ਕਰਨ ਲੱਗੇ।
1: ਹਾਂ ਆਈ ਥਿੰਕ ਉਹ ਠੀਕ ਹੈ ਨਾ, ਉਹੀ ਕਰਨਗੇ ਮੈਨੂੰ ਲੱਗਦਾ। ਜਾਂ ਉੱਥੇ ਇੱਕ ਅੰਕਲ ਹੈਗੇ ਆ ਪੰਜਾਬੀ, ਉਹਨਾਂ ਨੂੰ ਆਉਂਦੀ ਆ, ਉਹ ਉਹਨਾਂ ਨੂੰ ਜੈਪਨੀਜ਼ ਵੀ ਆਉਂਦੀ, ਫਿਰ ਉਹਨਾਂ ਦੀ ਹੈਲਪ ਕਰ ਦੇਣਗੇ ਮੈਨੂੰ ਲੱਗਦਾ।
3: ਬਸ ਉਹ ਆਂਟੀ ਨੂੰ ਉਹ ਅੰਕਲ ਨੂੰ ਜਾਣਦੇ ਨਹੀਂ।
1: ਉਹ ਨਹੀਂ ਜਾਣਦੇ, ਉਹ ਰੇਡੀਓ ਸੁਣਦੇ ਨਾ, ਉਹ ਜਾਣਦੇ ਆ। ਹਾਂ ਬਾਕੀ ਆਉਣਗੇ ਤੇ ਫਿਰ ਪੁੱਛ ਲਾਂਗੇ, ਹੋ ਸਕਦਾ ਨਾ ਹੀ ਆਉਂਦੀ ਹੋਵੇ।
3: ਤੁਸੀਂ ਕ੍ਰਿਸ਼ਨਾ ਵੀਰ ਨੂੰ ਸੱਦ ਲਓ।
1: ਨਹੀਂ ਉਹਨਾਂ ਨੂੰ ਆਉਂਦੀ ਆ?
3: ਹਾਂਜੀ ਮੈਂ 2 ਵਾਰ ਸਿਖਾਈ ਸੀ।
1: ਅੱਛਾ ਤੁਹਾਨੂੰ ਆਉਂਦੀ ਆ?
3: ਹਾਂਜੀ ਮੈਨੂੰ ਕੱਲੇ 2 ਵਾਰ ਜੀ ਪਤਾ।
1: ਓਕੇ ਚਲ ਮੈਂ ਫਿਰ ਸੋਖਾਂਟੀ ਨੂੰ
3: ਚਿਵਾ ਤੇ ਅਰੋਗਾਟੋ ਕੱਲਾ ਪਤਾ।
1: ਹਾਂ ਤੇ ਮੈਂ ਸੋਖਾਂਟੀ ਨੂੰ ਕਹਿਣਾ ਵੀ ਜੇ ਕੋਈ ਪ੍ਰੋਬਲਮ ਆਊਗੀ ਤੇ ਫਿਰ ਤਵਨੀਤ ਨੂੰ ਤੁਸੀਂ ਮੈਸੇਜ ਕਰ ਲਿਓ।
3: ਓਕੇ
1: ਠੀਕ ਹੈ। ਓਕੇ ਚਲੋ ਥੈਂਕ ਯੂ।
3: ਮੇਰੇ ਕੋਲ ਸੋਖਾਂਟੀ ਦਾ ਫੋਨ ਨੰਬਰ ਨਹੀਂ ਹੈਗਾ।
1: ਤੇ ਉਹ ਆਪੇ ਕਰ ਲੈਣਗੇ ਨਾ ਜੇ ਉਹਨਾਂ ਨੂੰ ਲੋੜ ਜਾਪੂਗੀ ਤੇ।
3: ਮੈਨੂੰ
1: ਲੱਗਦਾ ਨਾ ਚਾਹ ਨਾ ਖਾਣੇ ਹੁੰਦੇ ਨਾ ਸਵੇਰੇ ਤੇ ਫਿਰ ਰੱਖਦੇ ਚੀਜ਼ੀਆਂ ਬਣਾ ਕੇ ਹੈ ਨਾ।
3: ਬੱਲੇ
1: ਬੱਲੇ ਸ਼ਾਵਾ ਸ਼ਾਵਾ।
3: ਯਸ਼ ਆਂਟੀ ਵੀ ਭੰਗੜਾ ਪਾਓਗੇ ਉੱਥੇ, ਦੋਨੋਂ ਇਕੱਠੇ
1: ਪਾਨ
3: ਲੱਗੇ
0: ਕਿਸ਼ ਵੀ ਰਾਤੀ ਦੇ ਰੇਡੀਓ ਵੀ ਗੱਲ ਕਰਨੀ, ਲੱਡੂਆ ਵੀ ਬਣਾਉਣੇ, ਹੁਪੰਗ ਦਾ ਵੀ ਕਰਨਾ।
1: ਹਾਂ, ਇਹ ਅਗਲੀਆਂ ਤੀਆਂ ਦੀ ਤਿਆਰੀ ਕਰਨ ਦੀਆਂ ਜੀ।
0: ਹਾਂ
1: ਹਾਂ, ਅਗਲੀ ਵਾਰੀ ਇਹ ਤੀਆਂ ਤੇ ਪਾਉਣਗੀਆਂ ਭੰਗੜਾ ਮੈਨੂੰ ਲੱਗਦਾ।
0: ਨਹੀਂ ਮੰਮਾ ਸਟੇਜ ਤੇ ਨਹੀਂ ਜਾਂਦੇ,
1: ਅੱਛਾ
0: ਕੱਲੇ ਇੱਕ ਵਾਰੀ ਗਏ।
1: ਓਕੇ ਓਕੇ, ਕੀ ਸੁਣਾ?
0: ਯਸ਼ਵੀਰ ਆਂਟੀ ਨੂੰ ਜ਼ੀਰੋ ਵੱਲ ਗਏ, ਸਾਨੂੰ ਟ੍ਰੋਫੀ

0: ਤੇ ਬਹੁਤ ਵਧੀਆ ਗੱਲ ਹੈ ਤੇ ਕੀ ਸੁਣਾਓਗੇ ਫਿਰ?
1: ਹਾਂਜੀ ਇੱਕ ਚੁਟਕਲਾ।
0: ਹਾਂਜੀ
1: ਕਰਵਲੀ ਤੇ ਕਰਵਲੀ ਹੁੰਦੀ, ਕਰਵਲਾ ਤੇ ਕਰਵਲੀ ਹੁੰਦੀ, ਕਰਵਲੀ ਪੁੱਛਦੀ ਕਰਵਲਾ ਨੂੰ ਸਬਜ਼ੀ ਕਿਵੇਂ ਜੀ ਬਣੀ, ਤੇ ਫੇਰ ਕਰਵਲੀ ਕਹਿੰਦੀ ਵਧੀਆ ਬਣੀ ਸੀ, ਉਹ ਕਿੰਨੇ ਸਿਖਾਈ? ਕਰਵਲੀ ਕਹਿੰਦੀ ਮੇਰੀ ਮਾਂ ਨੇ। ਤੇ ਫੇਰ ਕਰਵਲਾ ਕਹਿੰਦਾ ਅੱਛਾ ਤੁਸੀਂ ਸਫਾਈ ਸੁਫਾਈ ਵੀ ਵਧੀਆ ਕਰ ਲੈਂਦੀ, ਉਹ ਕਿੰਨੇ ਸਿਖਾਈ? ਕਰਵਲੀ ਕਹਿੰਦੀ ਮੇਰੀ ਮਾਂ ਨੇ। ਤੇ ਫੇਰ ਕਹਿੰਦੀ ਫਿਰ ਉਹ ਕਹਿੰਦਾ ਅੱਛਾ ਫਿਰ ਤੁਸੀਂ ਜਿਹੜੇ ਮੇਕਅਪ ਤਿਆਰ ਸ਼ਿਆਰ ਵਧੀਆ ਕਰ ਲੈਂਦੀ ਉਹ ਕਿੰਨੇ ਸਿਖਾਏ? ਕਰਵਲੀ ਕਹਿੰਦੀ ਮੇਰੀ ਮਾਂ ਨੇ। ਫਿਰ ਕਹਿੰਦੀ ਜਿਹੜੀ ਗਿੱਠ ਲੰਬੀ ਜ਼ਬਾਨ ਹੈ ਉਹ ਕਿੰਨੇ ਸਿਖਾਏ? ਕਰਵਲੀ ਕਹਿੰਦੀ ਉਹ ਤੇਰੀ ਮਾਂ ਨੇ ਸਿਖਾਏ।
0: ਅੱਛਾ ਉਹ ਤੇਰੀ ਮਾਂ ਨੇ। ਤੁਹਾਨੂੰ ਕੀ ਪਤਾ ਸੱਸਾਂ ਦਾ?
1: ਮੰਮਾ ਦੀ ਸੱਸ ਹੈਗੀ ਤਾਂ
0: ਮੈਨੂੰ ਓਹੀ ਫਿਰ ਓਹੀ ਫਿਰ ਅੱਜ ਤੇ ਗੁੱਤ ਪੁੱਟੀ ਜਾਣੀ ਤਾਂ ਮਨੀਤ
1: ਨਹੀਂ ਮੰਮਾ ਨੇ ਸਿਰ ਚ ਮਾਰਿਆ ਪਿੱਛੇ ਤੋਂ ਆਈ ਚੋਰੀ ਚੋਰੀ ਫਿਰ ਸਿਰ ਚ ਮਾਰਿਆ।
0: ਥੈਂਕ ਯੂ ਬੁੱਤ ਧਮਕੀ ਵੀ ਹੈਗੀ ਆ ਵੀ ਮੈਂ ਰੇਡੀਓ ਤੇ ਦੱਸੂਗੀ ਹੈ ਨਾ। ਸਤਿ ਸ੍ਰੀ ਅਕਾਲ, ਕੀ ਹਾਲ ਆ?
2: ਠੀਕ ਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਠੀਕ ਆ ਪੁੱਤੂ, ਥੈਂਕ ਯੂ। ਕੀ ਕਰਦੇ ਹੋ? ਫਨ ਕਰ ਰਹੇ ਹੋ ਛੁੱਟੀਆਂ ਚ?
2: ਨਹੀਂ
0: ਨਹੀਂ ਕਿਉਂ?
2: ਕੋਈ ਵੀ ਨਹੀਂ।
0: ਕਿਉਂ?
2: ਅੱਜ ਕੁਛ ਨਹੀਂ ਨੀ।
0: ਅੱਛਾ ਕੁਛ ਵੀ ਨਹੀਂ ਹੁੰਦਾ? ਓਹੋ ਤੁਸੀਂ ਜਾਂਦੇ ਤਾਂ ਹੈਗੇ ਸਾਈਕਲ ਚਲਾਉਣ?
2: ਕਿਲਾ ਸਾਈਕਲ ਚਲਾ।
0: ਅੱਛਾ ਤੇ ਤੁਹਾਡਾ ਕਿੱਦਾਂ ਫਨ ਹੋਊਗਾ ਫਿਰ? ਤੁਸੀਂ ਕੀ ਕੀ ਚਾਹੁੰਦੇ ਹੋ? ਕਿਥੇ ਜਾਣਾ? ਕਿਥੇ ਜਾਣਾ ਉਹ? ਕਿਥੇ ਜਾਣਾ?
2: ਪਤਾ ਨਹੀਂ।
0: ਓਏ ਅੱਛਾ ਕਿਥੇ ਜਾਣਾ ਆ ਪਰ ਪਤਾ ਨਹੀਂ ਆ।
2: ਹਾਂਜੀ।
0: ਓਹੋ ਤੁਸੀਂ ਇੱਥੇ ਆ ਜਾਓ ਫਿਰ।
2: ਹਾਂਜੀ।
0: ਹੈ ਕਿ ਹੋਰ ਕਿਥੇ ਜਾਣਾ?
2: ਪਰਸੋਂ
0: ਕਿ ਘੁੰਮਣ ਜਾਣਾ ਆ?
2: ਘੁੰਮਣ ਨਹੀਂ ਜਾ।
0: ਘੁੰਮਣ ਜਾਣਾ ਆ? ਓਹੋ ਆ ਫਿਰ ਉਹ ਤੇ
2: ਨਹੀਂ।
0: ਕਿੱਥੇ ਕਿੱਥੇ ਘੁੰਮਣ ਜਾਣ ਨੂੰ ਜੀ ਕਰਦਾ ਤੁਹਾਡਾ? ਕਿਤੇ ਵੀ ਨਹੀਂ। ਉਹ ਚਲੋ ਫਿਰ ਤੇ ਮਸਲਾ ਹੋਰ।
2: ਅਸੀਂ ਤੁਹਾਡੇ ਤੇ ਆ ਸਕਦੇ ਪਰਸੋਂ?
0: ਪਰਸੋਂ? ਪਰਸੋਂ ਤੇ ਮੈਂ ਹੋਣਾ ਹੀ ਨਹੀਂ।
2: ਓਕੇ ਤੁਸੀਂ ਮੈਸੇਜ ਕਰ ਦਿਓ।
0: ਮੈਸੇਜ ਕਰ ਦਈਏ? ਚਲੋ ਠੀਕ ਆ। ਕੀ ਸੁਣਾਓਗੇ ਫਿਰ?
2: ਇੱਕ ਬੁਝਾਲਤ।
0: ਹਾਂਜੀ।
2: ਕਿਹੜੀ ਚੀਜ਼ ਹੈ ਜਿਹਦੀ ਕੋਲ ਕਿਹੜੀ ਚੀਜ਼ ਹੈ ਜਦੋਂ ਗੰਦੀ ਹੁੰਦੀ ਉਹ ਚਿੱਟੀ ਹੁੰਦੀ ਤੇ ਜਦੋਂ ਸਾਫ ਹੁੰਦੀ ਉਹ ਕਾਲੀ ਹੁੰਦੀ?
0: ਓਕੇ ਇਹ ਤੇ ਮੇਰਾ ਖਿਆਲ ਅੱਗੇ ਵੀ ਤੁਸੀਂ ਦੱਸਿਆ ਸੀ।
2: ਹਾਂਜੀ।
0: ਲੈਟ ਮੀ ਥਿੰਕ ਇਹ ਤੇ ਬਲੈਕ ਬੋਰਡ ਲੱਗਦਾ ਮੈਨੂੰ। ਠੀਕ ਆ। ਥੈਂਕ ਯੂ।

0: ते चिप मंग क्यों कहिंदे मम्मा?
1: बल्ले बल्ले शाबा शाबा।
0: मम्मा चिप मंग क्यों कहिंदे आ?
1: पता नहीं। ये वीर जी डिफेंडर बना रिया।
0: अच्छा वीर जी, ओके चल वीर जी नु पूछ लेने। ले आओ वीर जी ना कराओ गल।
1: वीर जी ना गल कर।
0: सत श्री अकाल वीर जी। पटकी बन लिया? सिर सुरवा लिया?
1: नहीं,
0: नहीं हले
1: नहीं।
0: ओके की चक्कर आज लेट हो गए?
1: डिफेंडर
0: दी गड्डी कर दे। की कर दे ओनू? खोलिया?
1: मन्नू चेंज कर दे पे।
0: अच्छा खोलिया?
1: टायर लाया पीछे तो।
0: अच्छा टायर?
1: हां जी।
0: ओके ओके फिर कर लोगे फिट?
1: हां जी।
0: सर्विस वाली सर्विस?
1: हां जी।
0: ओके गुड, तू ही तो मैकेनिक भी हो है?
1: हां जी।
0: वाह,
1: मेरे दादा ने।
0: अच्छा डैडा मैकेनिक ने? सुनाओगे फिर?
1: एक पोएम। मेरी रीस दाद क्रीस खत्ते जाके आटा पीस
0: फिर मम्मा ने कटी पाती?
1: नहीं, मॉर्निंग ते मारिया सी जो वड्डी ते अम छोटी दीदी सेल
0: तोड़ती?
1: लड़ाई
0: फिर मम्मा ना हो गई सवेरे सवेरे?
1: हां
0: जी। ते चिपमंक क्यों कहिंदे मम्मा?
1: डिफेंडर
0: शावा शावा
1: आंटी जी ने इधर फिदी फिदी फिदी फिदी फिदी फिदी फिदी फिदी फाइ मिलिया।
0: केडी आंटी नु?
1: अम ताडे आंटी।
0: अच्छा ताडे आंटी, ओके ठीक है।
1: सब आंटी
0: ठीक है। थैंक यू सरदार जी।
1: थैंक यू। सत श्री अकाल।
0: सत श्री अकाल जी। सत श्री अकाल। थैंक यू। ते सन साडे नाल सरदार जी। ते हुण साडे नाल ने सुखन। सत श्री अकाल सुखन, की हाल है? सत श्री अकाल डडवाल ब्रोज।
2: मैं
0: पजल खेडन डया ही। ओहो सवेरे सवेरे पजल खेडन डया ही केदे नाल?
2: मम्मा ते वी दे दा।
0: ओ वेरी नाइस, फन हो रहा फिर?
2: हां जी
0: वधिया, सुखन दा ते ऑलवेज फन हुंदा ना। कौन जितया पजल दे विच? कौन जितया? ਸੁਖਨ ਜਿੱਤ ਗਿਆ
2: ਮੰਮਾ ਮੰਮਾ ਕੋਲ ਇੱਕ ਪੁਆਇੰਟ ਸਾਡੇ ਦੋਵਾਂ ਕੋਲ ਦੋ ਪੁਆਇੰਟ
0: ਓ ਭਾਈ ਤੇ ਸੁਖਨ ਹੀ ਜਿੱਤੂਗਾ ਮੈਨੂੰ ਲੱਗਦਾ
2: ਸਾਨੂੰ ਪਤਾ ਸਾਡੇ ਕੋਲ ਪਾਪਟ ਸਟੋਰ ਵਾਲੀ ਪਜ਼ਲ ਵੀ ਹੈਗੀ ਆ
0: ਓਏ ਵਾਹ ਮੈਨੂੰ ਨਹੀਂ ਪਤਾ ਪਾ ਪੈਟਰੋਲ ਵਾਲੀ ਤੇ ਤੁਸੀਂ ਕੇਕ ਵੀ ਭਲਾ ਪਾ ਪੈਟਰੋਲ ਦਾ ਬਣਾਇਆ ਸੀ
2: ਬਲੂ ਵੀ ਵਾਲੀ
0: ਗੁੱਡ ਤੁਹਾਡੇ ਕੋਲ ਤਾਂ ਬੜੀਆਂ ਚੀਜ਼ਾਂ ਪਾ ਨਾਈਸ ਨਾਈਸ
2: ਐਨੀਮਲ ਵਾਲੀ
0: ਗੁੱਡ ਤੇ ਕੀ ਸੁਣਾਓਗੇ ਫਿਰ
2: ਬੁਜਾਰ
0: ਓਕੇ ਕਿਹੜੀ ਕੋਈ ਹਿੰਟ ਹੀ ਦੇ ਦੋ
2: ਯਾਰ
0: ਬੜੀ ਔਖੀ ਹੀ ਨਹੀਂ ਮੈਨੂੰ ਆਉਂਦੀ ਹੈ ਥੈਂਕ ਯੂ ਸੁਖਨ ਜੀ
2: ਗੱਲ ਕਰਨਾ
0: ਹਾਂਜੀ ਹਾਂਜੀ ਲਿਆਓ ਕਰਾਓ ਸਤਿ ਸ੍ਰੀ ਅਕਾਲ ਸਾਹਿਬ ਕੀ ਹਾਲ ਹੈ ਵਧੀਆ ਵਧੀਆ ਵਧੀਆ ਤੁਸੀਂ ਸੁਣਾਓ
3: ਵਧੀਆ
0: ਪਜ਼ਲ ਪਜ਼ਲ ਖੇਡੀ ਜਾਂਦੇ ਹੋ ਫਿਰ
3: ਹਾਂਜੀ
0: ਓਕੇ ਗੁੱਡ ਗੁੱਡ ਗੁੱਡ ਛੁੱਟੀਆਂ ਕਿੱਦਾਂ ਜਾ ਰਹੀਆਂ
3: ਵਧੀਆ
0: ਓਕੇ ਇੰਜੋਏ ਕਰ ਰਹੇ ਹੋ
3: ਹਾਂਜੀ
0: ਵੈਰੀ ਗੁੱਡ ਵੈਰੀ ਗੁੱਡ ਕੀ ਸੁਣਾਓਗੇ ਫਿਰ ਤੁਸੀਂ ਵੀ ਬਾਜ਼ਾਰ ਤੇ ਓਕੇ
3: ਉਹ ਕਿਹੜੀ ਪਲੇਟ ਆ ਉਹਦੇ ਵਿੱਚ ਖਾਈਦਾ ਨਹੀਂ ਆ
0: ਖਾਈਦਾ ਨਹੀਂ ਅੱਛਾ ਉਹ ਜਿਹੜੀ ਪਲੇਟ ਖਾਈਦਾ ਨਹੀਂ ਜੂਠੀ ਪਲੇਟ ਹਾਂ ਟੁੱਟੀ ਪਲੇਟ
3: ਨਹੀਂ
0: ਪੁੱਠੀ ਪਲੇਟ
3: ਨਹੀਂ
0: ਯਾਰ ਇਹ ਕਿਹੜੀ ਆ ਕਿਹੜੀ ਪਲੇਟ ਆ ਫਿਰ ਪਲੇਟ ਹੈਲੋ ਸਾਰਿਆਂ ਕੋਲ ਹੁੰਦਾ ਵਾ ਸਾਰਿਆਂ ਕੋਲ ਕਿਹੜਾ ਨੰਬਰ ਪਲੇਟ ਓ ਯੈਸ ਯੈਸ ਯੈਸ ਯੈਸ ਯੈਸ ਥੈਂਕ ਯੂ ਆਹ ਤੇ ਸੌਖਾ ਹੋ ਗਿਆ ਫਿਰ ਪਰ ਟ੍ਰਿਕੀ ਹੀ ਬੜਾ ਏ ਗੁੱਡ ਥੈਂਕ ਯੂ ਡਿਡਵਾਲ ਸਾਹਿਬ ਬਾਏ ਬਾਏ ਟ੍ਰੇ ਟ੍ਰੇ ਟ੍ਰੇ ਟ੍ਰੇ ਟ੍ਰੇ ਐਮ ਥੈਂਕ ਯੂ ਡਡਵਾਲ ਸਾਹਿਬ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਭਾਈ ਲਾਲ ਜੀ ਤੁਸੀਂ ਆਉਂਦੇ ਰਹੋ
4: ਸਤਿ
0: ਸ੍ਰੀ ਅਕਾਲ ਜੀ ਕੀ ਹਾਲ ਨੇ ਲਾਲ ਜੀ ਬਹੁਤ ਵਧੀਆ ਘੁਮਾ ਰਹੇ ਹੋ ਪ੍ਰਾਹੁਣਿਆਂ ਨੂੰ
4: ਬਸ ਘੁਮਾ
0: ਰਹੇ ਗੱਲਾਂ ਚ ਕੇ ਹੈ ਇਸੇ ਬਹਾਨੇ ਘੁਮਾ ਭਰਾ ਵੀ ਦੇਈਦਾ ਨਾਲ ਜਿੱਥੇ ਵੀ ਕਿਤੇ ਜਾਣਾ ਪਤਾ ਤੇ ਲੱਗਦਾ ਹੀ ਆ ਨਾ ਟਿਕਟ ਲੱਗ ਜਾਂਦੀ ਆ ਠੀਕ ਆ ਜਨਮ ਦਿਨ ਹੋ ਗਏ, ਅਖੰਡ ਪਾਠ ਹੋ ਗਏ, ਹੈ ਨਾ, ਪਾਠ ਪੂਜਾ, ਉਹ ਠੀਕ ਆ,
4: ਸਹੀ ਗੱਲ ਆ। ਜਿਵੇਂ ਨਾ ਆਪਣਾ ਜਸ ਆਪਣਾ ਆਨੰਦ ਨੂੰ ਪੁੱਛਿਆ ਸਕੂਲੇ ਵੀ ਤੁਹਾਡਾ ਆਪਣਾ ਮੇਨ ਸੋਰਸ ਕੀ ਹੈ ਫੂਡ ਦੇ, ਨਾ ਕਹਿੰਦਾ ਵਿਆਹ ਭੰਡਾਰੇ ਲੰਗਰ।
0: ਨਹੀਂ ਨਹੀਂ ਗੁੱਡ ਘੁੰਮੀ ਘੁੰਮੀ ਹੋ ਜਾਂਦੀ ਆ, ਉਹ ਜਦੋਂ ਤੁਹਾਨੂੰ ਦੱਸਿਆ ਲਾ ਸਾਡੇ ਕੋਲ ਜਾਣਕਾਰ ਆ, ਉਹ ਡਿਸਪਲੇ ਉਹਨੂੰ ਵਿਖਾ ਲਿਆ ਜੀ ਇੱਕ ਦਿਨ। ਆਹ ਪਤਾ ਲੱਗਦਾ ਹਾਂ ਇੱਥੇ ਮਤਲਬ ਇੱਥੇ ਕਿੰਨਾ ਦੇ ਘਰ ਬਣਦੇ ਆ, ਕੀ ਸਿਸਟਮ ਆ, ਕੱਲਾ ਆਪਣੇ ਘਰ ਵਿਖਾ ਕੇ ਥੋੜੀ ਕਰ ਦੇਣਾ।
4: ਇੱਕ ਹੈ ਇੱਕ ਹੋਰ ਬੰਦਾ, ਉਹ ਕਹਿੰਦਾ ਮੈਂ ਕੇਟਰਿੰਗ ਵਾਲਾ, ਕਹਿੰਦਾ ਮੈਂ ਕੇਟਰਿੰਗ ਕਰਾ ਲਈ ਕਿਸੇ ਨੂੰ ਕਿਹਾ, ਤੇ ਕਹਿੰਦਾ ਉਹ ਕਹਿੰਦਾ ਤੁਹਾਡੀ ਕੇਟਰਿੰਗ ਅੱਜ ਕਿਤੇ, ਕਹਿੰਦਾ ਫਲਾਣੀ ਜਗ੍ਹਾ, ਕਹਿੰਦਾ ਸਾਡੇ ਘਰ ਤੇ ਲੱਗਿਆ, ਕਹਿੰਦਾ ਮੈਂ ਟੇਸਟ ਕਰਨਾ ਆਵਾਂਗਾ।
0: ਉਹ ਪਰ ਉਹਨੂੰ ਕਿਹਾ ਜਾਵੇ ਨਾ, ਉਹ ਫੜ ਫੜ ਕੇ ਗੱਲ ਨਾਲ ਲਵਾ ਲੈਂਦੇ ਹੁੰਦੇ ਕੰਮ ਹੀ, ਉਹਨਾਂ ਹੋਰ ਨੀ ਕੁਛ ਤਾਂ ਉਹਨਾਂ ਕਹਿਣਾ ਆਹ ਭਾਈ ਮਾੜਾ ਜਿਹਾ ਤੁਸੀਂ ਤਾਂ ਬਟਰ ਲਾਈ ਜਾਓ, ਥੋੜਾ ਜਿਹਾ ਬਿਜ਼ੀ ਆ। ਰਿਸਕ ਨਾ ਲਵੇ,
4: ਜਿੱਦਾਂ ਆਪਣਾ ਗੁੜੀਆ ਕਹਿੰਦੀ ਨਾ ਇੱਕ ਆਪਣਾ ਵੀ ਸੌਖਾ ਆਂਟੀ ਨੂੰ ਜਪਾਨੀ ਨੀ ਆਉਂਦੀ, ਜਪਾਨੀ ਆਉਂਦੀ, ਮੈਂ ਜੇ ਜਪਾਨੀ ਆਉਂਦੀ ਨਾ ਉੱਥੇ ਜਾ ਕੇ ਪੰਜਾਬੀ ਨਾਲ ਫੋਟੋ ਨੀ ਪਾਉਂਦੇ, ਉੱਥੇ ਜਾ ਕੇ ਪੰਜਾਬੀਆਂ ਨਾਲ ਫੋਟੋ ਨੀ ਪਾਉਂਦੇ।

0: ਸੈਮੀ ਸਾਹਿਬ ਨਾ, ਸੈਮੀ ਸਾਹਿਬ ਆਪਣਾ ਸਪਾਈਡਰਮੈਨ ਬਣ ਗਏ।
1: ਕੀ ਕਹਿਣ ਗਿਆ?
0: ਸਪਾਈਡਰਮੈਨ,
1: ਸਪਾਈਡਰਮੈਨ ਬਣ ਗਿਆ? ਅੱਛਾ ਅੱਛਾ,
0: ਹਾਂਜੀ ਹਾਂਜੀ। ਤੇ ਜਦੋਂ ਉੱਪਰ ਉੱਡਣ ਉਦੋਂ ਸੁਪਰਮੈਨ ਲੱਗਣ।
1: ਕਿਉਂ?
0: ਇੱਕ ਹੱਥ ਨਾਲ ਉਹਨੇ ਪਜਾਮਾ ਫੜਿਆ ਤੇ ਇੱਕ

0: Vadi be, vadi be.
1: அப்போ என்ன ஜசவால் பையன் ஜசவால் பையன் சாப்பிட அடங்கியா சாப்பிட அடங்கியா உனக்கு ஜசவால் பாய் பில்லியை நாங்க மாறத்தாமே
0: பின்னிச்சு
1: பில்லி பில்லி அப்பின்னியா
0: பின்னி
1: பின்னி நாங்க மாறத சாப்பிட தந்துதே பார்த்துக்கு
0: ਸੱਪ ਦਾ ਤੇ ਪਤਾ ਨੀ ਕਰੀ ਨਾ ਕੁੱਤੇ ਨਾਲ ਹੋਇਆ ਸੀ ਏਦਾਂ ਉਹ ਨਾ ਉਹਨੇ ਕੁੱਤਾ ਪਿੰਡਾਂ ਚ ਹਲਕਾਇਆ ਤੁਰਿਆ ਫਿਰਦਾ ਉਹਨੇ ਬਹੁਤਾ ਮੂੰਹ ਖੋਲ ਕੇ ਕਿਤੇ ਚੱਕ ਭਰ ਲਿਆ ਤੇ ਉਹ ਮੁੜ ਕੇ ਉਹਦੇ ਕੋਲ ਛੁੱਟੇ ਨਾ ਚੱਕ ਉਹਦੇ ਦੰਦ ਉਹ ਬਾਪੂ ਤੁਰੇ ਤੇ ਉਹ ਜਦੋਂ ਕਦ ਪੈਰ ਪੁੱਟਿਆ ਉਹ ਕਹਿੰਦੇ ਵੀ ਬਾਪੂ ਕਿੱਦਾਂ ਕਿੱਦਾਂ ਹੋਇਆ ਨਾ ਉਹਨੇ ਗੱਲੀ ਜਿਹਾ ਲਾਉਣ ਡੇ ਸੀ ਉਹਨੂੰ ਵੀ ਕਿੱਦਾਂ ਹੋਇਆ ਉਹ ਪਤਾ ਨਹੀਂ ਉਹਨਾਂ ਮੈਂ ਤਾਂ ਗੱਲਾਂ ਕਰਨ ਡਿਆ ਹਾਂ ਅਤੇ ਮੈਂ ਪੈਰ ਪਾਂ ਪੁੱਟਿਆ ਮੈਨੂੰ ਲੱਗਾ ਪੈਰ ਭਾਰਾ ਜਿਹਾ ਹੋਇਆ ਵੇਖਿਆ ਮੈਂ ਪਿੱਛੇ ਨਾਲ ਕੁੱਤਾ ਲਮਕਿਆ ਉਹਦੀ ਪਿੰਨੀ ਕਿਤੇ ਭਾਰੀ ਕੁੱਤੇ ਨੇ ਕਿਤੇ ਜ਼ਿਆਦਾ ਚੱਕ ਮਾਰ ਲਿਆ
1: ਪੱਕੀ
0: ਗੱਲ ਐਨਾਕੋਂਡਾ ਜੀ ਤੁਸੀਂ ਹੋਰ ਪਾਸੇ ਤੇ ਨੀ ਸੰਕੇਤ ਦੇ ਰਹੇ ਥੈਂਕ ਯੂ ਲਾਲ ਜੀ ਥੈਂਕ ਯੂ ਜੀ ਇਹ ਸਨ ਸਾਡੇ ਨਾਲ ਲਾਲ ਜੀ ਅਤੇ ਅਸੀਂ ਲਾਫਟਰ ਥੈਰੇਪੀ ਕੁਛ ਇੱਕ ਮੈਸੇਜ ਫਿਰ ਇਜਾਜ਼ਤ ਲੈਂਦੇ ਹਾਂ ਜੀ ਅੱਜ ਦਿੱਲੀ ਜੂਲਰ ਵਾਲੇ ਕਹਿੰਦੇ ਵੀ $180 ਬਾਈ ਗ੍ਰਾਮ ਵਾਲਾ ਜਿਹੜਾ 22 ਕੈਰਟ ਵਾਲਾ ਰੇਟ ਜਿਹੜਾ ਪ੍ਰਤੀ ਗ੍ਰਾਮ ਅਤੇ ਧੰਨਵਾਦ ਜੀ ਮਿਹਰਬਾਨੀ ਅਤੇ ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ ਸਾਰਿਆਂ ਦੇ ਲਈ ਅਤੇ ਰੁਪਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਅੱਜ ਇਹਨਾਂ ਦੀ ਬੇਟੀ ਹਸਲੀਨ ਕੌਰ ਗਿੱਲ ਦਾ 15ਵਾਂ ਜਨਮਦਿਨ ਆ ਅਤੇ ਬਹੁਤ ਬਹੁਤ ਵਧਾਈਆਂ ਜੀ ਰੁਪਿੰਦਰ ਜੀ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਬਹੁਤ ਖੁਸ਼ੀਆਂ ਦੇਵੇ ਸਾਡੇ ਵੱਲੋਂ ਸਾਡੇ ਸਾਰੀ ਟੀਮ ਵੱਲੋਂ ਸਾਰੇ ਸੁਣ ਰਹੇ ਪਰਿਵਾਰ ਦੇ ਵੱਲੋਂ ਢੇਰ ਸਾਰੀਆਂ ਮੁਬਾਰਕਾਂ ਅਤੇ ਹਸਲੀਨ ਕੌਰ ਜੀ ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਵੱਲੋਂ ਅਤੇ ਤੰਦਰੁਸਤੀਆਂ ਮਾਣੋ ਮੌਜਾਂ ਮਾਣੋ ਮੰਮੀ ਪਾਪਾ ਦੇ ਆਗਿਆਕਾਰ ਬਣੋ ਅਤੇ ਇਸ ਵਰ੍ਹੇ ਦੇ ਵਿੱਚ ਖੂਬ ਤੁਹਾਨੂੰ ਖੁਸ਼ੀਆਂ ਮਿਲਣ ਬਹੁਤ ਬਹੁਤ ਵਧਾਈਆਂ ਤੁਹਾਨੂੰ ਹਰਚੰਦ ਸਿੰਘ ਢਿੱਲੋਂ ਜੀ ਰਿਆਸਤ ਅਤੇ ਬੈਰਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸੇਖੂ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨਰਿੰਦਰ ਜੌਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਾਣੀ ਪਸੰਦ ਕਰਦੇ ਨੇ ਦਿਨ ਕਹਿੰਦੇ ਸਭ ਦਾ ਵਧੀਆ ਵਧੀਆ ਰੰਗੇ ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਉਣ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਇੱਕ ਕਹਾਣੀ ਵਧੀਆ ਲੱਗੀ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਰਮਨਦੀਪ ਕੌਰ ਜੀ ਕਹਿੰਦੇ ਇਮੋਸ਼ਨਲ ਸੀ ਅੱਜ ਦੀ ਕਹਾਣੀ ਅਤੇ ਬਹੁਤ ਮਿਹਰਬਾਨੀ ਅਤੇ ਪਰਮਜੋਸ਼ਨ ਜੀ ਸ਼ਿਵਾਨੀ ਗਰਗ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਅਤੇ ਹੁਣ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਢਿੱਲੋਂ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਵੀ ਦਿਨ ਵਧੀਆ ਵਧੀਆ ਰਵੇ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਲੈਂਦੇ ਹਾਂ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
4: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਹੈ ਸੀਕ੍ਰੇਟ
5: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ.com
6: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
7: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ
8: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
9: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
10: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
11: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
12: ਕੀ ਹੋਇਆ
11: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
12: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-530-530
11: ਜਾਂ 90-77-97-33
12: ਜਾਂ ਈਮੇਲ info@vyimmigration.com.au
11: ਯਾਦ ਰੱਖੋ 9077-9733
12: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
11: ਹਰ ਕਦਮ ਤੁਹਾਡੇ ਨਾਲ

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
2: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
3: Victoria वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है या नहाना कैसे है, पर जाकर गैस सब्सटीट्यूशन रोड मैप को नहीं कहें। डेविड डेविस एमपी द्वारा अधिकृत सदर मेट्रोपॉलिटन रीजन के सदस्य लेवल 1-670 चैपल स्ट्रीट साउथ 11 davidavis.com.au
0: मोडे नाल मोडा मिला के थोड़ी तरक्की दी रानू और भी सौखा अते सुरक्षित बनाउन दा वादा करदा है वेरी बी टोयोटा
4: जिते है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले जो ने एक दहाके तो वेरबी टोयोटा दे नाल
0: बेस्ट डील लई कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग वेरी बी टोयोटा द स्मार्ट चॉइस
5: ओ पाजी एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने
6: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
7: ਫਿਰ ਲਵਾਈਏ ਕਿੱਥੋਂ
6: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ ਸੋਨਾ ਚਾਹੀਦਾ
8: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਹਾਂਜੀ

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਸਤੰਬਰ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਪਹਿਲੀ ਮਨਭਾਗੀ ਖਬਰ ਅਫਰੀਕੀ ਮੁਲਕ ਤਨਜ਼ੇਨੀਆ ਦੇ ਨਾਲ ਜੁੜੀ ਹੋਈ, ਜਿੱਥੇ ਤਨਜ਼ੇਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਟੰਗਾਨੀਕਾ ਝੀਲ ਦੇ ਵਿੱਚ ਪਲਟ ਗਈ, ਜਿਸ ਦੇ ਚੱਲਦਿਆਂ ਘੱਟੋ ਘੱਟ 41 ਲੋਕਾਂ ਦੀ ਮੌਤ ਦੀ ਮਨਭਾਗੀ ਖਬਰ ਸਾਹਮਣੇ ਆ ਰਹੀ ਹੈ। ਸਥਾਨਕ ਅਧਿਕਾਰੀਆਂ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਟੰਗਾਨੀਕਾ ਸੂਬੇ ਦੇ ਟਰਾਂਸਪੋਰਟ ਮਿਨਿਸਟਰ ਨੋਰਿਸ ਮੋਲਗੋਈ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਕਿਸ਼ਤੀ ਦੇ ਵਿੱਚ ਕਰੀਬ 100 ਲੋਕ ਸਵਾਰ ਸੀ ਔਰ ਭਾਰੀ ਸਮਾਨ ਲੱਦਿਆ ਹੋਇਆ ਸੀ। ਇਹ ਵੀ ਦੱਸਿਆ ਕਿ 49 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ 41 ਦੀ ਮੌਤ ਹੋਈ ਅਤੇ ਬਾਕੀ ਦੇ ਬਚੇ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਕਿਸ਼ਤੀ ਤਨਜ਼ੇਨੀਆ ਦੇ ਕਿਗੋਮਾ ਤੋਂ ਕਾਂਗੋ ਦੇ ਟੰਗਾਨੀਕਾ ਸੂਬੇ ਦੇ ਵਿੱਚ ਜਾ ਰਹੀ ਸੀ, ਜਦੋਂ ਕਿ ਟੰਗਾਨੀਕਾ ਝੀਲ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਦੱਸੀ ਜਾਂਦੀ ਹੈ ਔਰ ਡੂੰਘਾਈ ਦੇ ਪੱਖੋਂ ਦੁਨੀਆ ਦੀ ਦੂਜੀ ਸਭ ਤੋਂ ਡੂੰਘੀ ਝੀਲ ਵੀ ਹੈ। ਇਸ ਤੋਂ ਵੱਧ ਡੂੰਘੀ ਸਿਰਫ ਰੂਸ ਦੀ ਬੈਕਾਲ ਝੀਲ ਹੈ, ਪਰ ਵੀਰਵਾਰ ਦੇ ਦਿਨ ਵਾਪਰੇ ਇਸ ਹਾਦਸੇ ਦਾ ਤੁਰੰਤ ਕੋਈ ਕਾਰਨ ਸਪਸ਼ਟ ਨਹੀਂ ਹੋ ਸਕਿਆ। ਇਹੀ ਪਤਾ ਚੱਲ ਰਿਹਾ ਹੈ ਕਿ ਕਿਸ਼ਤੀ ਓਵਰਲੋਡ ਹੋ ਕੇ ਚੱਲ ਰਹੀ ਸੀ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਲੰਘੀ ਕੱਲ੍ਹ ਹੋਈ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਦੇ ਚਰਚਾਵਾਂ ਦੁਨੀਆ ਭਰ ਦੀਆਂ ਅਖਬਾਰਾਂ ਟੀਵੀ ਚੈਨਲਾਂ ਦੇ ਉੱਤੇ ਨੇ। ਟਰੰਪ ਅਤੇ ਉਹਨਾਂ ਦੀ ਪਤਨੀ ਮੈਲਾਨੀਆ ਟਰੰਪ ਨੇ ਜ਼ੀ ਜਿਨਪਿੰਗ ਦਾ ਜਿਸ ਤਰੀਕੇ ਦੇ ਨਾਲ ਸਵਾਗਤ ਕੀਤਾ, ਵਾਸ਼ਿੰਗਟਨ 'ਚ ਜਿਸ ਤਰੀਕੇ ਦੇ ਨਾਲ ਦਾਵਤ ਦਿੱਤੀ, ਉਹ ਸਾਰੀਆਂ ਖਬਰਾਂ ਤਾਂ ਹੈਗੀਆਂ ਹੀ ਨੇ, ਪਰ ਇਸ ਤੋਂ ਇਲਾਵਾ ਦੋਹਾਂ ਦੇ ਦਰਮਿਆਨ ਜਿਹੜੀ ਮੀਟਿੰਗ ਹੋਈ ਹੈ, ਵੈਸੇ ਜਿਸ ਵਕਤ ਖਬਰਾਂ ਦੀਆਂ ਲਾਈਵ ਸਾਂਝਾਂ ਪਾ ਰਹੇ ਹਾਂ, ਅਮਰੀਕਾ ਦੇ ਵਿੱਚ ਇਹ ਮੀਟਿੰਗ ਮੁੱਕ ਚੁੱਕੀ ਹੈ। ਚਰਚਾ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਵਪਾਰ, ਤਕਨਾਲੋਜੀ, ਤਾਈਵਾਨ ਸਣੇ ਦੁਨੀਆ ਭਰ ਦੇ ਵਿੱਚ ਫੌਜਾਂ ਦੇ ਅੰਦਰ ਸੰਚਾਰ ਦੇ ਮਾਧਿਅਮਾਂ ਦੇ ਕਿਹੜੇ ਇਸਤੇਮਾਲ ਕੀਤੇ ਜਾਣ, ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾਵਾਂ ਹੋਈਆਂ। ਟਰੰਪ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਅਤੇ ਚੀਨ ਨੇ ਸੈਕਿੰਡ ਵਰਲਡ ਵਾਰ ਦੇ ਦਰਮਿਆਨ ਰਲ ਕੇ ਕੰਮ ਕੀਤਾ ਸੀ, ਹੁਣ ਉਸੇ ਤਰੀਕੇ ਦੇ ਨਾਲ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਇਕੱਠਿਆਂ ਕੰਮ ਕਰਨਾ ਚਾਹੀਦਾ। ਇਸ ਦਰਮਿਆਨ ਜ਼ੀ ਜਿਨਪਿੰਗ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਨੂੰ ਅੱਗੇ ਵਧਾਉਣ ਦੇ ਲਈ ਹੀ ਅਮਰੀਕਾ ਆਏ ਨੇ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਕੱਠੇ ਚੱਲਣ ਤਾਂ ਹੀ ਇੱਥੇ ਦੁਨੀਆ ਦੀ ਬਿਹਤਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਦਰਮਿਆਨ ਰੇਸ ਨਹੀਂ ਹੋਣੀ ਚਾਹੀਦੀ, ਰੈਸਲਿੰਗ ਨਹੀਂ ਹੋਣੀ ਚਾਹੀਦੀ, ਬਲਕਿ ਰੇਸ ਹੋਵੇ ਤਾਂ ਠੀਕ ਹੈ, ਯਾਨੀ ਕਿ ਇੱਕ ਕਿਸਮ ਦਾ ਮੁਕਾਬਲਾ ਦੁਨੀਆ ਭਰ ਦੇ ਲਈ ਠੀਕ ਹੈ। ਚੀਨੀ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਸੰਭਾਵੀ ਟਕਰਾਅ ਸੰਬੰਧੀ ਜਿਹੜੀ ਥੁਸੀਸਾਈਡ ਸਟ੍ਰੈਪ ਕਿਹਾ ਜਾ ਰਿਹਾ, ਉਸ ਦਾ ਵੀ ਜ਼ਿਕਰ ਕੀਤਾ। ਇਹ ਸਿਧਾਂਤ ਸੁਝਾਅ ਦਿੰਦਾ ਹੈ ਕਿ ਇੱਕ ਉੱਭਰਦੀ ਹੋਈ ਤਾਕਤ ਅਤੇ ਇੱਕ ਸਥਾਪਿਤ ਤਾਕਤ ਦੇ ਵਿਚਕਾਰ ਵਾਧਾ ਤਣਾਅ ਵਿਸ਼ਵ ਯੁੱਧ ਦਾ ਕਾਰਨ ਬਣ ਸਕਦਾ ਹੈ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਟਕਰਾਅ ਅਤੇ ਵਿਵਾਦ ਦੀ ਕੋਸ਼ਿਸ਼ ਤੋਂ ਬਚਣਾ ਚਾਹੀਦਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਅਕਸਰ ਹੁਣ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ, ਉਸ ਨੂੰ ਸੁਪਰ ਇੰਟੈਲੀਜੈਂਸ ਸ਼ਬਦ ਕਹਿ ਕੇ ਸੰਬੋਧਨ ਕਰਨ ਲੱਗ ਪਏ ਨੇ, ਜਦੋਂ ਤੋਂ ਦੁਨੀਆ ਦੇ 22 ਦੇਸ਼ਾਂ ਨੇ ਅਮਰੀਕਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖਿਲਾਫ ਇੱਕ ਮੋਰਚਾ ਖੋਲ੍ਹਿਆ ਹੈ। ਉਧਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮ ਨੂੰ ਪ੍ਰਭਾਵਿਤ ਕਰਨ ਦੇ ਨੇਤਨਯਾਹੂ ਦੇ ਦੋਸ਼ਾਂ ਨੂੰ ਕਤਰ ਨੇ ਖਾਰਜ ਕਰ ਦਿੱਤਾ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ, ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੰਬੋਧਨ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਤਰਫ ਤੋਂ ਲਗਾਏ ਗਏ ਉਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਉਹਨਾਂ ਕਿਹਾ ਸੀ ਕਿ ਕਤਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮਸ ਨੂੰ ਪ੍ਰਭਾਵਿਤ ਕਰਨ ਦੀ ਮੁਹਿੰਮ ਚਲਾ ਰਿਹਾ। ਕਤਰ ਦੇ ਖਿਲਾਫ ਜਾਰੀ ਇਹ ਬਿਆਨਬਾਜ਼ੀ ਕਬਜ਼ੇ ਵਾਲੇ ਫਲਸਤੀਨੀ ਖੇਤਰਾਂ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਦੁਆਰਾ ਕੀਤੇ ਗਏ ਅਤਿਆਚਾਰਾਂ ਅਤੇ ਗੰਭੀਰ ਮਨੁੱਖੀ ਨਤੀਜਿਆਂ ਦੇ ਖਿਲਾਫ ਧਿਆਨ ਭਟਕਾਉਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਮਾਜੇਦ ਅਲ ਅੰਸਾਰੀ ਨੇ ਇਹ ਵੀ ਲਿਖਿਆ ਕਿ ਜੇਕਰ ਨੇਤਨਯਾਹੂ ਤਾਂ ਇਜ਼ਰਾਈਲ ਦੇ ਦੂਸਰੇ ਕੱਟੜਪੰਥੀ ਨੇਤਾ ਜਿਨ੍ਹਾਂ ਨੇ ਤੇਜ਼ੀ ਦੇ ਨਾਲ ਖਾਲੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ, ਉਹ ਚਾਹੁੰਦੇ ਨੇ ਕਿ ਦੁਨੀਆ ਇਜ਼ਰਾਈਲ ਨੂੰ ਅਲੱਗ ਨਜ਼ਰੀਏ ਦੇ ਨਾਲ ਦੇਖੇ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਕਰਨਾ ਹੋਵੇਗਾ, ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਰੋਕਣਾ ਹੋਵੇਗਾ। ਹੁਣ ਇਹ ਵੀ ਲਿਖਿਆ ਕਿ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਨੂੰ ਜਵਾਬਦੇਹੀ ਤੈਅ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ, ਨਾ ਕਿ ਇਜ਼ਰਾਈਲ ਦੀ ਵਿਗੜਦੀ ਦੁਨੀਆ ਭਰ ਦੇ ਵਿੱਚ ਸਾਖ ਦੇ ਲਈ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਕੇ ਕੋਸ਼ਿਸ਼ ਕੀਤੀ ਜਾਵੇ। ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਅਤੇ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਵੀ ਨਿਊਯਾਰਕ ਦੇ ਵਿੱਚ UNGA ਦੇ ਦੌਰਾਨ ਬੈਠਕ ਕੀਤੀ, ਮੁੱਦਿਆਂ ਦੇ ਉੱਤੇ ਚਰਚਾ ਕੀਤੀ। ਸ਼ਾਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਰਹਿਮਾਨ ਅਤੇ ਮੈਂ
ਵਪਾਰ, ਨਿਵੇਸ਼, ਸਿੱਖਿਆ, ਸੈਰ ਸਪਾਟਾ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਪਸੀ ਸੰਬੰਧਾਂ ਨੂੰ ਹੋਰ ਗਹਿਰਾ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ। ਨਾਲ ਹੀ ਖੇਤਰੀ ਅਤੇ ਵਿਸ਼ਵ ਭਰ ਦੇ ਮੁੱਦਿਆਂ ਦੇ ਉੱਤੇ ਦਵੱਲੇ ਪਲੈਟਫਾਰਮਸ ਦਾ ਇਸਤੇਮਾਲ ਜਾਰੀ ਰੱਖਣ ਦੇ ਉੱਤੇ ਵੀ ਗੱਲਬਾਤ ਕੀਤੀ ਹੈ। ਵੈਸੇ ਯੂਨਾਈਟਿਡ ਨੇਸ਼ਨ ਦੀ ਇਹ ਸਟੇਜ ਹੈ, ਇਸ ਵਕਤ ਦੁਨੀਆ ਭਰ ਦੇ ਨੇਤਾਵਾਂ ਨੂੰ ਆਪੋ ਆਪਣਾ ਤਰੀਕਾ ਔਰ ਆਪੋ ਆਪਣਾ ਜਿਹੜਾ ਪ੍ਰੋਪੇਗੰਡਾ ਉਹ ਜਤਾਉਣ ਦਾ ਇੱਕ ਮੰਚ ਮਿਲਿਆ ਔਰ ਇਸ ਦਰਮਿਆਨ ਹਰ ਦੇਸ਼ ਦਾ ਨੇਤਾ ਇਹ ਕਰ ਵੀ ਰਿਹਾ। ਹਾਲਾਂਕਿ ਭਾਰਤ ਦੀ ਗੈਰ ਹਾਜ਼ਰੀ ਇਸ ਮੰਚ ਦੇ ਵਿੱਚੋਂ ਜ਼ਰੂਰ ਸਭ ਨੂੰ ਕਟਕ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਵਿੱਚ ਕੋਈ ਖਾਸ ਰੁਝੇਵੇਂ ਨਾ ਹੋਣ ਦੇ ਬਾਵਜੂਦ ਅਮਰੀਕਾ ਜਾਣ ਤੋਂ ਗੁਰੇਜ਼ ਕਰਦੇ ਰਹੇ, ਇਸ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਉੱਧਰ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਤਾਂ ਘੱਟੋ ਘੱਟ ਭਾਰਤ ਦਾ ਜ਼ਿਕਰ ਕੀਤਾ, ਪਰ ਭਾਰਤ ਦੇ ਨਾਲ ਨੇਪਾਲ ਦੀ ਭਾਸ਼ਾ ਦੇ ਵਿੱਚ ਚੀਨ ਦਾ ਜ਼ਿਕਰ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨਾਂ ਦੇ ਦਰਮਿਆਨ ਨੇਪਾਲ ਦੇ ਵਿੱਚ ਆਈਆਂ ਹੜ੍ਹਾਂ ਦੇ ਮਦਦ ਦੇ ਲਈ ਭਾਰਤ ਅਤੇ ਚੀਨ ਨੇ ਖਾਸ ਕੋਸ਼ਿਸ਼ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੰਮੇਲਨ ਦੇ ਵਿੱਚ ਬੋਲਦੇ ਹੋਇਆਂ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਕਿਹਾ ਕਿ ਸਾਡਾ ਪ੍ਰਸਤਾਵ ਤਾਂ ਇਹੀ ਹੈ ਕਿ ਨੇਪਾਲ ਭਾਰਤ ਅਤੇ ਚੀਨ ਦੀ ਅਗਵਾਈ ਦੇ ਵਿੱਚ ਜਿਹੜਾ ਹਿਮਾਲਿਅਨ ਰੇਂਜ ਦੇ ਅੰਦਰ ਵਾਤਾਵਰਣ ਦਾ ਵਿਗਾੜ ਪੈਦਾ ਹੋ ਰਿਹਾ ਉਸ ਨੂੰ ਰੋਕਣ ਦੇ ਲਈ ਇੱਕ ਤੰਤਰ ਸਥਾਪਿਤ ਕੀਤਾ ਜਾ ਸਕਦਾ। ਇਸ ਤੰਤਰ ਦੇ ਜ਼ਰੀਏ ਅਸੀਂ ਸੈਟੇਲਾਈਟ ਡੇਟਾ ਅਤੇ ਆਪਣੀਆਂ ਕਾਬਲੀਅਤ ਦੇ ਜ਼ਰੀਏ ਸਮਝ ਸਕੀਏ ਕਿ ਖਤਰਨਾਕ ਗਲੇਸ਼ੀਅਰ ਝੀਲਾਂ ਦੀ ਨਿਗਰਾਨੀ ਕਿਵੇਂ ਕਰਨੀ ਹੈ, ਸਾਂਝੇ ਤੌਰ ਦੇ ਉੱਤੇ ਜਿਹੜੇ ਅਲਰਟ ਸਿਸਟਮ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਿਵੇਂ ਕਰਨਾ। ਬਾਲਨ ਸ਼ਾਹ ਨੇ ਕਿਹਾ ਕਿ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਤਾਂ ਸਾਨੂੰ ਸਰਹੱਦਾਂ ਹੱਦਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਉਹਨਾਂ ਸੁਝਾਅ ਦਿੱਤਾ ਕਿ ਹਿਮਾਲਿਆ ਅਲੱਗ ਅਲੱਗ ਪੱਧਰ 'ਤੇ ਬਿਖਰੀਆਂ ਹੋਈਆਂ ਸੂਚਨਾਵਾਂ ਦੀ ਬਜਾਏ ਕੌਮਾਂਤਰੀ ਸਹਿਯੋਗ ਦੀ ਪ੍ਰਯੋਗਸ਼ਾਲਾ ਨਾ ਬਣੇ। ਨੇਪਾਲ ਦੇ ਵਿੱਚ ਪਿਛਲੇ ਮਹੀਨੇ ਆਈ ਹੜ੍ਹਾਂ ਦੇ ਵਿੱਚ 1500 ਲੋਕਾਂ ਦੀ ਮੌਤ ਹੋ ਗਈ ਸੀ। ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨਾ ਸਾਧਿਆ। ਦੀਪਕੇ ਨੇ ਲਿਖਿਆ ਹੈ ਕਿ ਵਿਰੋਧੀ ਧਿਰਾਂ ਦੇ ਲਈ ਹਾਂ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ, ਪਰ ਜਦੋਂ ਧਾਂਦਲੀਆਂ ਵਾਲੇ ਚੋਣਾਂ ਦੇ ਵਿੱਚ ਤੁਸੀਂ ਲਗਾਤਾਰ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹਨਾਂ ਚੋਣਾਂ ਨੂੰ ਹੋਰ ਵੈਲਿਡ ਬਣਾ ਦਿੰਦੇ ਹੋ। ਇਹ ਭੜਕਾਊ ਜਿਹੜੀ ਰਾਜਨੀਤੀ ਹੈ ਜਾਂ ਭਰਮ ਪੈਦਾ ਕਰਨ ਵਾਲੀ ਰਾਜਨੀਤੀ ਹੈ, ਇਹ ਖਤਮ ਹੋਣੀ ਚਾਹੀਦੀ ਹੈ। ਚੋਣਾਂ ਸੁਤੰਤਰ ਅਤੇ ਨਿਰਪੱਖ ਦੋਵੇਂ ਤਰੀਕੇ ਦੇ ਨਾਲ ਹੋਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਹੋ ਸਕਦਾ ਕਿ ਤੁਸੀਂ ਚੋਣਾਂ ਲੜਦੇ ਰਹੋ, ਪਰ ਸਾਨੂੰ ਡਰ ਇਹ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ ਕਿਉਂਕਿ ਤੁਹਾਡੀ ਹੋਂਦ ਖਤਮ ਹੋ ਜਾਏਗੀ। ਜਦੋਂ ਵੋਟਾਂ ਚੋਰੀ ਹੋ ਰਹੀਆਂ ਹੋਣ, ਵਿਧਾਇਕ ਪਾਸਾ ਪਲਟ ਰਹੇ ਹੋਣ, ਪਾਰਟੀਆਂ ਦੇ ਵਿੱਚ ਫੁੱਟ ਪਾਈ ਜਾ ਰਹੀ ਹੋਵੇ, ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਰਾਜਨੀਤੀ ਦਾ ਦੂਸਰਾ ਤਰੀਕਾ ਦਿਖਾਉਣਾ ਚਾਹੀਦਾ। ਸਿਆਸੀ ਹੋਂਦ ਖਤਮ ਨਾ ਹੋ ਜਾਵੇ, ਇਸ ਡਰ ਤੋਂ ਦੂਰ ਜਾਣਾ ਚਾਹੀਦਾ। ਬਸ ਤੁਸੀਂ ਐਸੀ ਵਿਵਸਥਾ ਦੇ ਵਿੱਚ ਬਣੇ ਹੋਏ ਹੋ ਜਿੱਥੇ ਚੋਣਾਂ ਦੀ ਧਾਂਦਲੀ ਦੀ ਗੱਲ ਤਾਂ ਹੋ ਸਕਦੀ ਹੈ, ਚੋਣਾਂ ਤੁਹਾਡੇ ਲਈ ਮਹੱਤਵਪੂਰਨ ਵੀ ਨੇ, ਪਰ ਬਾਕੀ ਥਾਵਾਂ ਦੇ ਉੱਤੇ ਚੁੱਪ ਹੋ ਜਾਂਦੇ ਹੋ। ਅਸਲ ਦੇ ਵਿੱਚ ਲੰਘੀ ਕੱਲ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਇਸੇ ਸਵਾਲ ਦੇ ਜਵਾਬ ਦੇ ਉੱਤੇ ਪਾਸਾ ਪਲਟਿਆ ਗਿਆ। ਜਦੋਂ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਦੀ ਤਰਫ ਤੋਂ ਉਹਨਾਂ ਤੋਂ ਸਵਾਲ ਵੀ ਪੁੱਛਿਆ ਗਿਆ ਕਿ ਜੇਕਰ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ ਤਾਂ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਕਾਂਗਰਸ ਦੀ ਅਗਲੀਆਂ ਚੋਣਾਂ ਦੇ ਵਿੱਚ ਰਣਨੀਤੀ ਕੀ ਰਹੇਗੀ। ਹਾਲਾਂਕਿ ਰਾਹੁਲ ਗਾਂਧੀ ਨੇ ਇਹ ਨਹੀਂ ਕਿਹਾ ਕਿ ਉਹ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ, ਪਰ ਉਹ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਜ਼ਰੂਰ ਕਰਦੇ ਰਹੇ। ਕਾਂਗਰਸ ਨੇਤਾ ਪੂਰੇ ਦੇਸ਼ ਦੇ ਵਿੱਚ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਦਫ਼ਤਰਾਂ ਦੇ ਉੱਤੇ ਮਾਰਚ ਕੱਢਣਗੇ। ਪਾਰਟੀ ਨੇ ਗਿਆਨੇਸ਼ ਕੁਮਾਰ ਦੇ ਲਈ ਸਾਰੇ ਫੈਸਲਿਆਂ ਅਤੇ ਵੋਟਰ ਲਿਸਟਾਂ ਦੇ ਵਿੱਚ ਬਦਲਾਵਾਂ ਦੀ ਇੱਕ ਸੁਤੰਤਰ ਸਮੀਖਿਆ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਦਰਮਿਆਨ ਲਗਾਤਾਰ ਇਹ ਗੱਲਬਾਤ ਚੱਲ ਰਹੀ ਹੈ ਕਿ ਗਿਆਨੇਸ਼ ਕੁਮਾਰ ਦਾ ਅਸਤੀਫਾ ਕੀਤਾ ਜਾਣਾ ਚਾਹੀਦਾ ਔਰ ਅੱਜ ਦੇ ਦਿਨ ਕਾਂਗਰਸ ਦੀ ਤਰਫ ਤੋਂ ਦੇਸ਼ ਭਰ ਦੇ ਵਿੱਚ ਇਸ ਕਿਸਮ ਦੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਰੋਸ ਮੁਜ਼ਾਹਰਿਆਂ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਹੈ, UPI ਲੈਣ ਦੇਣ ਦੇ ਉੱਤੇ ਪ੍ਰਸਤਾਵਤ ਜਿਹੜੀ ਵਪਾਰੀ ਛੋੜਦਾਰ ਹੈ ਯਾਨੀ MDR ਹੈ, ਉਸ ਦੇ ਵਿਰੁੱਧ ਦੇਸ਼ ਭਰ ਦੇ ਵਪਾਰਕ ਸੰਗਠਨਾਂ ਦੀ ਤਰਫ ਤੋਂ ਵਿਰੋਧ ਤੇਜ਼ ਹੋ ਗਏ ਨੇ। ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਯਾਨੀ FAIVM ਅਤੇ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਸਣੇ ਕਈ ਸਾਰੀਆਂ ਵਪਾਰਕ ਜਥੇਬੰਦੀਆਂ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਨੋ UPI ਦਿਵਸ ਦਾ ਐਲਾਨ ਕੀਤਾ ਹੈ। ਯਾਨੀ UPI ਦੇ ਰਾਹੀਂ ਭੁਗਤਾਨ ਨਹੀਂ ਕੀਤੇ ਜਾਣਗੇ, ਸਿਰਫ ਨਗਦੀ ਦੇ ਲਈ ਹੀ ਗ੍ਰਾਹਕਾਂ ਨੂੰ ਉਤਸ਼ਾਹਿਤ ਕੀਤਾ ਜਾਏਗਾ ਜਾਂ ਫਿਰ ਕਾਰਡ ਦੇ ਨਾਲ ਭੁਗਤਾਨ ਦੇ ਵਿਕਲਪ ਜਿਹੜੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ। ਮਹਾਰਾਸ਼ਟਰ ਚੈਂਬਰ ਆਫ ਕਮਰਸ, ਇੰਡਸਟਰੀ, ਐਗਰੀਕਲਚਰ ਐਸੋਸੀਏਸ਼ਨ, ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰ ਫੈਡਰੇਸ਼ਨ ਅਤੇ ਆਲ ਇੰਡੀਆ ਐਡੀਬਲ ਆਇਲ ਟ੍ਰੇਡਰਸ ਫੈਡਰੇਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ 2 ਅਕਤੂਬਰ ਦੀ ਇਸ ਸਾਂਝੀ ਬਾਈਕਾਟ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਮੰਨਿਆ ਜਾ ਰਿਹਾ ਹੈ ਕਿ 500 ਦੇ ਕਰੀਬ ਵਪਾਰਕ ਸੰਗਠਨ ਭਾਰਤ ਭਰ ਦੇ ਵਿੱਚ ਸਰਕਾਰ ਦੇ ਇਸ ਪ੍ਰਸਤਾਵਿਤ ਫੈਸਲੇ ਦੇ ਖਿਲਾਫ ਆਪਣਾ ਇਤਰਾਜ਼ ਦਰਜ ਕਰਵਾਉਣਗੇ। ਇਸ ਤੋਂ ਪਹਿਲਾਂ ਵੀ 23 ਸਪਤੰਬਰ ਨੂੰ 125 ਵਪਾਰਕ ਸੰਗਠਨਾਂ ਨੇ ਮੱਧ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਇੰਦੌਰ, ਜਬਲਪੁਰ, ਗਵਾਲੀਅਰ ਦੇ ਵਿੱਚ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। ਨੋ UPI ਡੇ ਮਨਾਇਆ ਗਿਆ ਸੀ। ਮਹਾਰਾਸ਼ਟਰ ਦੇ ਵਿੱਚ ਵੀ ਚੈਂਬਰ ਆਫ ਕਮਰਸ, ਇਸ ਤੋਂ ਇਲਾਵਾ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਵਰਗੇ ਕਈ ਸੰਗਠਨਾਂ ਨੇ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। NPCI ਦੇ ਨਵੇਂ ਢਾਂਚੇ ਦੇ ਤਹਿਤ ਆਉਂਦੀ 15 ਅਕਤੂਬਰ 2026 ਤੋਂ 2000 ਰੁਪਏ ਤੋਂ ਵੀ ਵੱਧ ਦੇ ਵਿਅਕਤੀਗਤ ਤੋਂ ਵਪਾਰੀ ਤੇ ਵਪਾਰੀ ਤੋਂ ਵਿਅਕਤੀ ਤੱਕ ਦੇ ਜਿਹੜੇ P2M ਜਿਨ੍ਹਾਂ ਨੂੰ UPI ਲੈਣ ਦੇਣ ਕਹਿ ਲਿਆ ਜਾਂਦਾ, ਉਹਨਾਂ ਦੇ ਉੱਤੇ 0.4% MDR ਲਾਗੂ ਕਰਨ ਦਾ ਪ੍ਰਸਤਾਵ ਸਰਕਾਰ ਨੇ ਦਿੱਤਾ ਸੀ। ਪ੍ਰਤੀ ਲੈਣ ਦੇਣ ਦੀ ਵੱਧ ਤੋਂ ਵੱਧ 300 ਰੁਪਏ ਦੀ ਗੱਲ ਵੀ ਰੱਖੀ ਗਈ ਸੀ। ਯਾਨੀ ਕਿ ਜਦੋਂ ਕੋਈ ਵਿਅਕਤੀ ਕਿਸੇ ਵਪਾਰੀ ਨੂੰ ਭੁਗਤਾਨ ਕਰੇਗਾ ਤਾਂ ਉਸ ਵਪਾਰੀ ਨੂੰ 300 ਰੁਪਏ ਤੱਕ ਦਾ ਜਿਹੜਾ ਟੈਕਸ ਹੈ ਉਹ ਸਰਕਾਰ ਨੂੰ ਦੇਣਾ ਹੋਏਗਾ। ਪਰ ਇਹ ਇੱਕ ਮੁਸ਼ਤ ਰਕਮ ਦੇ ਉੱਤੇ ਸਰਕਾਰ ਨੇ ਇਹ ਵੀ ਕਿਹਾ ਕਿ 2000 ਰੁਪਏ ਜਾਂ ਇਸ ਤੋਂ ਘੱਟ ਦੀ ਰਕਮ ਦੇ ਉੱਤੇ ਕੋਈ ਵੀ ਟੈਕਸ ਜਿਹੜਾ UPI ਦੇ ਨਾਮ ਦੇ ਉੱਤੇ ਵਪਾਰੀਆਂ ਨੂੰ ਦੇਣ ਦੀ ਲੋੜ ਨਹੀਂ ਹੋਏਗੀ। ਉਧਰ ਸੁਪਰੀਮ ਕੋਰਟ ਨੇ ਲੰਘੀ ਕੱਲ ਕਰਨਾਟਕ ਸਰਕਾਰ ਤੋਂ ਤਮਿਲਨਾਡੂ ਦੀ ਉਸ ਅਪੀਲ ਦੇ ਉੱਤੇ ਜਵਾਬ ਮੰਗਿਆ ਜਿਸ ਦੇ ਵਿੱਚ ਜਲ ਸਪਲਾਈ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਕਾਵੇਰੀ ਨਦੀ ਤੋਂ ਉਸਦੇ ਹਿੱਸੇ ਦਾ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ। ਤਮਿਲਨਾਡੂ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਹੈ ਕਿ ਪਾਣੀ ਦੀ ਕਮੀ ਦੇ ਕਾਰਨ ਉਹਨਾਂ ਦੀ ਸਾਉਣੀ ਦੀ ਫਸਲ ਪਹਿਲਾਂ ਹੀ ਬਰਬਾਦ ਹੋ ਚੁੱਕੀ ਹੈ। ਉੱਥੇ ਕਰਨਾਟਕ ਸਰਕਾਰ ਨੇ ਕਿਹਾ ਕਿ ਉਹ ਭਿਆਨਕ ਸੋਕੇ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ। ਦੱਸ ਦਈਏ ਕਿ ਮਾਮਲਾ ਜਸਟਿਸ ਵਿਕਰਮਨਾਥ, ਜਸਟਿਸ ਔਗਸਟਿਨ, ਜਾਰਜ ਮਸੀਹ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਦੇ ਸਾਹਮਣੇ ਸੁਣਵਾਈ ਦੇ ਲਈ ਆਇਆ। ਮਾਮਲੇ ਦੇ ਸੰਬੰਧ ਦੇ ਵਿੱਚ ਤਮਿਲਨਾਡੂ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਕਾਵੇਰੀ ਜਲ ਪ੍ਰਬੰਧਨ ਅਥਾਰਟੀ ਯਾਨੀ CWMA ਨੂੰ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਨੇ। ਇਸ ਦੇ ਨਾਲ ਹੀ ਅਦਾਲਤ ਨੇ ਕਰਨਾਟਕ ਨੂੰ ਇਹ ਵੀ ਕਿਹਾ ਹੈ ਕਿ ਤਮਿਲਨਾਡੂ ਦੀ ਅਪੀਲ ਦੇ ਉੱਤੇ ਇੱਕ ਹਫ਼ਤੇ ਦੇ ਅੰਦਰ ਜਵਾਬ ਤਲਬ ਕਰੇ। ਇਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਅਗਲੀ ਤਾਰੀਕ 12 ਅਕਤੂਬਰ ਤੱਕ ਤੈਅ ਕਰ ਦਿੱਤੀ ਹੈ। ਉਧਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਹੈ ਕਿ ਗਰੁੱਪ 2035 ਤੱਕ ਪੱਛਮ ਬੰਗਾਲ ਦੇ ਵਿੱਚ 1,00,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗਾ। ਗੌਤਮ ਅਡਾਨੀ ਨੇ ਕੋਲਕਾਤਾ ਦੇ ਨੇੜੇ ਸਥਿਤ ਨਿਊ ਟਾਊਨ ਖੇਤਰ ਦੇ ਵਿੱਚ 2000 ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਇਸ ਸਮਾਗਮ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਵੱਖ ਵੱਖ ਮੈਡੀਕਲ ਸਹੂਲਤਾਂ ਦੇ ਤਹਿਤ ਅਡਾਨੀ ਆਰੋਗਿਆ ਮੰਦਰ ਤੇ 4,000 ਕਰੋੜ ਰੁਪਏ ਦੇ ਉੱਤੇ ਖਰਚ ਕਰਕੇ ਇੱਕ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਏਗਾ। ਇਸ ਪ੍ਰੋਜੈਕਟ ਦੇ ਨਾਲ 10,000 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉਦਯੋਗਪਤੀ ਨੇ ਵੀ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਅਡਾਨੀ ਗਰੁੱਪ ਦਾ ਨਿਵੇਸ਼ ਬੰਦਰਗਾਹਾਂ ਤੋਂ ਲੈ ਕੇ ਲੌਜਿਸਟਿਕਸ, ਬਿਜਲੀ, ਸੜਕਾਂ ਦੇ ਨਿਰਮਾਣ ਤੋਂ ਡਾਟਾ ਸੈਂਟਰ ਦੇ ਨਿਰਮਾਣ ਤੱਕ ਕੀਤਾ ਜਾਣਾ ਹੈ। ਇੱਧਰ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ, ਜਿੱਥੇ ਆਸਟ੍ਰੇਲੀਆ ਦੇ ਵਿੱਚ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਦਾਰਿਆਂ ਦੇ ਨਾਲ ਜੁੜੇ ਹੋਏ ਵਰਕਰਸ ਦੀ ਤਰਫ ਤੋਂ ਕੁਇਨਜ਼ਲੈਂਡ ਦੇ ਵਿੱਚ ਅੱਜ 2.5 ਘੰਟਿਆਂ ਦੀ ਹੜਤਾਲ, ਨੌਕਰੀ ਛੱਡਣ ਵਾਲੀ ਹੜਤਾਲ ਜਿਹੜੀ ਉਹ ਕੀਤੀ ਗਈ, ਯਾਨੀ ਕੰਮ ਛੱਡੂ ਹੜਤਾਲ। ਇਸ ਦਰਮਿਆਨ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਇਨਜ਼ਲੈਂਡ ਦੇ ਚਾਈਲਡ ਸੇਫਟੀ ਵਰਕਰਸ ਨੇ ਸਰਕਾਰ ਦੇ ਉਹਨਾਂ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਤੇ ਕੰਮ ਕਰਨ ਦੀਆਂ ਕੰਡੀਸ਼ਨਸ ਸ਼ਾਮਲ ਨੇ, ਉਹਨਾਂ ਨੂੰ ਲੈ ਕੇ ਅੱਜ ਦੁਪਹਿਰ ਵੇਲੇ ਇਹ ਹੜਤਾਲ ਰੱਖੀ। ਦੀ ਟੁਗੈਦਰ ਯੂਨੀਅਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸੂਬਾਈ ਸਰਕਾਰ ਦੇ ਨਾਲ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਗਰੀਮੈਂਟ ਮਾਰਚ ਮਹੀਨੇ ਦੇ ਵਿੱਚ ਹੋ ਚੁੱਕੇ ਨੇ ਔਰ ਉਸ ਮਹੀਨੇ ਤੋਂ ਬਾਅਦ ਲਗਾਤਾਰ ਸਰਕਾਰ ਇਸ ਮਾਮਲੇ ਦੇ ਉੱਤੇ ਯੂਨੀਅਨ ਨੂੰ ਟਾਲਦੇ ਆ ਰਹੀ ਹੈ। ਕਿਸੇ ਵੀ ਮਸਲੇ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ, ਕਿਸੇ ਹੱਲ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ। ਹਜ਼ਾਰਾਂ ਘੰਟੇ ਅਸੀਂ ਇਸ ਕੰਮ ਨੂੰ ਦੇ ਰਹੇ ਹਾਂ, ਡਿਪਾਰਟਮੈਂਟ ਦੀ ਤਰਫ ਤੋਂ ਸਹੀ ਢੰਗ ਦੇ ਨਾਲ ਤਨਖਾਹਾਂ ਤੱਕ ਨਹੀਂ ਦਿੱਤੀਆਂ ਜਾਂਦੀਆਂ। ਚਾਈਲਡ ਸੇਫਟੀ ਵਰਕਰਸ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਮ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਜੋ ਕਿ ਵਰਕ ਸੇਫ ਵਰਕ ਅਗਰੀਮੈਂਟ ਜਿਹੜਾ ਤਿਆਰ ਹੋਇਆ ਸੂਬਾਈ ਸਰਕਾਰ ਅਤੇ ਚਾਈਲਡ ਸੇਫਟੀ ਵਰਕਰਸ ਦੇ ਦਰਮਿਆਨ, ਕਿ ਹਫ਼ਤੇ ਦੇ ਵਿੱਚ 16 ਕੇਸਿਸ ਜਿਹੜੇ ਨੇ ਚਾਈਲਡ ਸੇਫਟੀ ਦੇ ਨਾਲ ਜੁੜੇ ਹੋਏ ਉਹਨਾਂ ਦੇ ਉੱਤੇ ਕੰਮ ਕੀਤਾ ਜਾਵੇ। ਪਰ ਅਸਲ ਦੇ ਵਿੱਚ ਹਫ਼ਤੇ ਦੇ 16 ਨਹੀਂ ਬਲਕਿ 30 ਕੇਸ ਵੀ ਆ ਜਾਂਦੇ ਨੇ। ਅਜਿਹੇ ਦੇ ਵਿੱਚ ਬੱਚਿਆਂ ਦੇ ਨਾਲ ਜੁੜੇ ਹੋਏ ਮਾਮਲਿਆਂ ਦਾ ਜਿਹੜਾ ਨਿਪਟਾਰਾ ਕਰਦੇ ਨੇ, ਜਿਹੜੇ ਨਜਿੱਠਦੇ ਨੇ ਉਹ ਵਰਕਰ, ਉਹਨਾਂ ਦੇ ਉੱਤੇ ਦਿਮਾਗੀ ਬੋਝ ਵੱਧ ਹੈ। ਹੋਰ ਤਾਂ ਹੋਰ ਇਹ ਵੀ ਕਿਹਾ ਜਾ ਰਿਹਾ ਹੈ ਕਿ 100 ਦੇ ਕਰੀਬ ਚਾਈਲਡ ਸੇਫਟੀ ਅਲੱਗ ਅਲੱਗ ਅਫਸਰ ਜਿਹੜੇ ਨੇ ਅਲੱਗ ਅਲੱਗ ਪੋਜੀਸ਼ਨਸ ਦੇ ਉੱਤੇ ਉਹਨਾਂ ਦੀਆਂ ਕੁਰਸੀਆਂ ਹੀ ਖਾਲੀ ਪਈਆਂ ਨੇ, ਉਹਨਾਂ ਨਿਯੁਕਤੀਆਂ ਨੂੰ ਨਹੀਂ ਭਰਿਆ ਜਾ ਰਿਹਾ। ਇਸ ਦੇ ਕਰਕੇ ਜਿਹੜਾ ਮੌਜੂਦਾ ਸਟਾਫ ਹੈ ਉਹਨਾਂ ਦੇ ਉੱਤੇ ਦਬਾਅ ਪਾਉਂਦੇ ਹੈ। ਤਨਖਾਹ ਦੇ ਘੱਟ ਹੋਣ ਔਰ ਵਰਕ ਕੰਡੀਸ਼ਨਸ ਦੇ ਬਿਹਤਰ ਨਾ ਹੋਣ ਦੇ ਚੱਲਦਿਆਂ ਇਹਨਾਂ ਕਾਮਿਆਂ ਦੀ ਤਰਫ ਤੋਂ ਹੜਤਾਲ, ਕੰਮ ਛੋੜੂ ਹੜਤਾਲ ਜਿਹੜੀ ਉਹ ਕੀਤੀ ਗਈ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਨੂੰ ਵਰਤਦਿਆਂ ਹੋਇਆਂ ਆਸਟ੍ਰੇਲੀਆ ਦੀ ਸਾਲ 2029-30 ਦੀ ਸਿਕਿਉਰਿਟੀ ਕੌਂਸਲ ਦੀ
ਜਿਹੜੀ ਇੱਕ ਦਾਅਵੇਦਾਰੀ ਹੈ ਉਸ ਨੂੰ ਪੇਸ਼ ਕੀਤਾ ਤੇ ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਮੁੱਦਿਆਂ ਦੇ ਉੱਤੇ ਕਈ ਸੁਪਰ ਪਾਵਰਸ ਨੂੰ ਘੇਰਿਆ ਬਗੈਰ ਚਾਈਨਾ ਤੇ ਅਮਰੀਕਾ ਦਾ ਨਾਂ ਲਿਆ। ਦੱਸ ਦਈਏ ਕਿ 193 ਦੇਸ਼ਾਂ ਵਾਲੀ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਸ ਦਰਮਿਆਨ ਇਹ ਬੇਹੱਦ ਜ਼ਰੂਰੀ ਹੈ ਕਿ ਜਿਹੜੀ ਸਲਾਮਤੀ ਕੌਂਸਲ ਹੈ ਯਾਨੀ ਸਿਕਿਉਰਿਟੀ ਕੌਂਸਲ ਹੈ ਉਸ ਦੇ ਵਿੱਚ ਕੁਝ ਮੁੱਢਲੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ। ਐਂਥਨੀ ਐਲਬਨੀਜ਼ ਨੇ ਇਹ ਗੱਲ ਕਹੀ ਕਿ ਆਸਟ੍ਰੇਲੀਆ ਗੈਰ ਪਰਮਾਨੈਂਟ ਜਿਹੜੀ ਸੀਟ ਆ ਉਸਦੇ ਵਾਸਤੇ 2 ਸਾਲਾਂ ਦੇ ਲਈ ਆਪਣੇ ਨਾਂ ਦਾ ਸੁਝਾਅ ਦਿੰਦਾ। ਸਾਲ 2029 ਤੇ 2030 ਦੇ ਵਾਸਤੇ ਆਸਟ੍ਰੇਲੀਆ ਇੱਕ ਨੌਨ ਪਰਮਾਨੈਂਟ ਸੀਟ ਦੇ ਵਾਸਤੇ ਆਪਣੀ ਦਾਅਵੇਦਾਰੀ ਪੇਸ਼ ਕਰ ਰਿਹਾ। ਹਾਲਾਂਕਿ ਇਸ ਦਰਮਿਆਨ ਉਹਨਾਂ ਦੇ ਸੁਨੇਹੇ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਯੂਰਪੀ ਯੂਨੀਅਨ ਦੀ ਕਮਿਸ਼ਨਰ ਉਰਸੁਲਾ ਵਾਨ ਡੇਰ ਲੇਅਨ ਤੇ ਕਈ ਹੋਰਨਾਂ ਨੇਤਾਵਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸੁਪਰ ਪਾਵਰਸ ਨੂੰ ਇਸ ਵਕਤ ਲੋਕ ਕੰਨੋਂ ਸੁਣ ਕੇ ਅਣਗੌਲਿਆਂ ਕਰ ਰਹੇ ਨੇ। ਇਹ ਜ਼ਰੂਰੀ ਹੈ ਕਿ ਇਹਨਾਂ ਸੁਪਰ ਪਾਵਰਸ ਨੂੰ ਇੱਕ ਸੁਨੇਹਾ ਦਿੱਤਾ ਜਾਣਾ ਚਾਹੀਦਾ। ਦੱਸ ਦਈਏ ਕਿ ਐਲਬਨੀਜ਼ ਉਹਨਾਂ 20 ਦੇਸ਼ਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਲਗਾਮ ਲਗਾਉਣ ਦੇ ਫੈਸਲੇ ਦੀ ਵਕਾਲਤ ਕਰ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਸਾਰਿਆਂ ਹੀ ਦੇਸ਼ਾਂ ਦੇ ਕੋਲ ਇਸ ਦਾ ਕੰਟਰੋਲ ਹੋਣਾ ਚਾਹੀਦਾ ਕਿ ਭਵਿੱਖ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਤੇ ਆਪਣੇ ਕੰਟਰੋਲ ਤੋਂ ਬਾਹਰ ਨਾ ਨਿਕਲ ਜਾਵੇ। ਇਸ ਕਰਕੇ ਇਸ ਤਕਨੀਕ ਦੇ ਉੱਤੇ ਕੰਟਰੋਲ ਸਾਰਿਆਂ ਦੇਸ਼ਾਂ ਦੇ ਕੋਲ ਸੁਤੰਤਰ ਰੂਪ ਦੇ ਵਿੱਚ ਹੋਣਾ ਚਾਹੀਦਾ। ਹਾਲਾਂਕਿ ਅਮਰੀਕਾ ਇਸ ਕਿਸਮ ਦੀ ਗੱਲ ਤੋਂ ਇਨਕਾਰ ਕਰ ਰਿਹਾ ਕਿਉਂਕਿ ਜ਼ਿਆਦਾਤਰ AI ਆਧਾਰਿਤ ਕੰਪਨੀਆਂ ਅਮਰੀਕਾ ਦੇ ਵਿੱਚ ਹੀ ਬਸੀਆਂ ਹੋਈਆਂ ਨੇ। ਅਮਰੀਕਾ ਇਸ ਨੂੰ ਆਮਦਨ ਦਾ ਇੱਕ ਪ੍ਰਮੁੱਖ ਸਰੋਤ ਮੰਨ ਕੇ ਚੱਲ ਰਿਹਾ, ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦਾਅਵੇ ਨੂੰ ਸਿਰੋਂ ਨਕਾਰ ਰਿਹਾ। ਉਧਰ ਬੀਤੀ ਰਾਤ ਵੀ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੇ ਦਾਅਵੇ ਕੀਤੇ ਸੀ ਤਾਂ ਉਸ ਨੂੰ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਉਸ ਦੀ ਹਮਾਇਤ ਕੀਤੀ ਸੀ ਤੇ ਕਿਹਾ ਸੀ ਕਿ ਗਲੋਬਲ ਸਿਟੀਜ਼ਨ ਵਰਗੇ ਵੱਕਾਰੀ ਪੁਰਸਕਾਰ ਹਾਸਲ ਕਰਨ ਵੇਲੇ ਜਦੋਂ ਐਂਥਨੀ ਐਲਬਨੀਜ਼ ਐਸੇ ਦਾਅਵੇ ਕਰਦੇ ਨੇ ਤਾਂ ਇਹ ਬੇਹੱਦ ਜ਼ਰੂਰੀ ਹੈ ਕਿ ਐਸੇ ਨੇਤਾ ਦੀ ਗੱਲ ਨੂੰ ਸੁਣਿਆ ਜਾਵੇ। ਹਾਲਾਂਕਿ ਇਜ਼ਰਾਈਲ ਵਰਗੇ ਮੁਲਕਾਂ ਦੀ ਤਰਫ ਤੋਂ ਐਂਥਨੀ ਐਲਬਨੀਜ਼ ਦੇ ਉਸ ਪੁਰਸਕਾਰ ਦੀ ਨਿਖੇਧੀ ਕੀਤੀ ਗਈ ਸੀ। ਉਦੋਂ ਦੱਸ ਦਈਏ ਕਿ ਟਰੰਪ ਉਸ ਵੇਲੇ ਯੂਨਾਈਟਿਡ ਨੇਸ਼ਨ ਦੇ ਵਿੱਚ ਮੌਜੂਦ ਨਹੀਂ ਸੀ ਬਲਕਿ ਚੀਨ ਦੇ ਰਾਸ਼ਟਰਪਤੀ ਦੀ ਆਓ ਭਗਤ ਕਰਨ ਦੇ ਵਿੱਚ ਰੁੱਝੇ ਹੋਏ ਸੀ ਜਦੋਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣਾ ਇਹ ਭਾਸ਼ਣ ਦਿੱਤਾ। ਉੱਥੇ ਅੱਜ ਤੜਕੇ ਸਵੇਰ ਵੇਲੇ ਹੋਏ ਇੱਕ ਸੜਕੀ ਹਾਦਸੇ ਦੇ ਵਿੱਚ ਜਾਨ ਗੁਆ ਦੇਣ ਵਾਲੀ ਮਹਿਲਾ ਪੁਲਿਸ ਅਫਸਰ ਦੀ ਪਛਾਣ ਕੀਤੀ ਗਈ ਹੈ। ਦੱਸ ਦਈਏ ਕਿ ਅੱਜ ਸਵੇਰ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਸੀ ਕਿ NSW ਦੀ ਇੱਕ ਹੋਣਹਾਰ ਪੁਲਿਸ ਅਫਸਰ ਦੀ ਆਪਣੇ ਹੀ ਥਾਣੇ ਤੋਂ ਮਹਿਜ਼ ਕੁਝ ਕੁ ਮੀਟਰ ਦੂਰ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਕਾਂਸਟੇਬਲ ਮੀਆਲੇ ਉਸ ਵਕਤ ਆਪਣੇ ਕੋਲੀਗ ਦੇ ਨਾਲ ਕਾਰ ਦੀ ਪੈਸੇਂਜਰ ਸੀਟ ਦੇ ਉੱਤੇ ਬੈਠੀ ਸੀ ਜਦੋਂ ਇੱਕ 24 ਸਾਲਾ ਦੂਸਰਾ ਜਿਹੜਾ ਕਾਂਸਟੇਬਲ ਸੀ ਉਹ ਕਾਰ ਦਾ ਸੰਤੁਲਨ ਗਵਾ ਬੈਠਦਾ। ਥਾਣੇ ਤੋਂ ਕੁਝ ਕੁ ਦੂਰੀ ਦੇ ਪਹਿਲਾਂ ਹੀ ਉਹ ਇਸ ਕਾਰ ਨੂੰ ਦਰਖਤ ਦੇ ਵਿੱਚ ਵੱਜ ਜਾਂਦੀ ਹੈ। ਹਾਲਾਂਕਿ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਮੀਆਲੇ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ। 20 ਸਾਲ ਦੀ ਮੀਆਲੇ ਨੇ ਹਾਲੇ 16 ਮਹੀਨੇ ਪਹਿਲਾਂ ਹੀ ਪੁਲਿਸ ਫੋਰਸ ਨੂੰ ਜੁਆਇਨ ਕੀਤਾ ਸੀ। ਇਸ ਦਰਮਿਆਨ ਸੂਬੇ ਦੇ ਪ੍ਰੀਮੀਅਰ ਕ੍ਰਿਸ ਮਿੰਸ ਤੇ NSW ਪੁਲਿਸ ਦੇ ਕਮਿਸ਼ਨਰ ਦੀ ਤਰਫ ਤੋਂ ਇਸ ਮੰਦਭਾਗੇ ਹਾਦਸੇ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਪੁਲਿਸ ਤੇ ਕਾਊਂਟਰ ਟੈਰਰਿਜ਼ਮ ਮਿਨਿਸਟਰ ਯਾਸਮਿਨ ਕੈਥਲੀ ਨੇ ਕਿਹਾ ਕਿ ਉਹਨਾਂ ਨੇ ਲੇਹ ਦੇ ਮਾਪਿਆਂ ਦੇ ਨਾਲ ਗੱਲ ਕੀਤੀ ਹੈ। ਆਪਣੀ ਧੀ ਦੇ ਮਾਣਮਤੀਆਂ ਪ੍ਰਾਪਤੀਆਂ ਦੇ ਉੱਤੇ ਉਹ ਮਾਪੇ ਖੁਸ਼ ਤਾਂ ਸੀ, ਤਸੱਲੀਸ਼ੁਦਾ ਤਾਂ ਨੇ, ਪਰ ਆਪਣੀ ਧੀ ਦੇ ਹੀ ਇਸ ਦੁਨੀਆਂ 'ਚੋਂ ਚਲੇ ਜਾਣ ਤੋਂ ਬਾਅਦ ਉਹ ਸੋਗ ਦੇ ਵਿੱਚੋਂ ਫਿਲਹਾਲ ਬਾਹਰ ਨਹੀਂ ਆ ਪਾਏ ਨੇ। ਦੱਸ ਦਈਏ ਕਿ ਇਸ ਦਰਮਿਆਨ ਇਸ ਹਾਦਸੇ ਦੀ ਸੁਤੰਤਰ ਪੜਤਾਲ ਵੀ ਕੀਤੀ ਜਾ ਰਹੀ ਹੈ ਕ੍ਰੈਸ਼ ਇਨਵੈਸਟੀਗੇਟਿਵ ਟੀਮ ਦੀ ਤਰਫ ਤੋਂ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਡੈਸ਼ ਕੈਮ ਫੁਟੇਜ ਜਾਂ ਕੋਈ ਹੋਰ CCTV ਫੁਟੇਜ ਹੋਵੇ ਤਾਂ ਕ੍ਰਾਈਮ ਸਟੋਪਰਸ ਦੇ ਨਾਲ 1800-333-0 ਨੰਬਰ ਦੇ ਉੱਤੇ ਸਾਂਝ ਪਾ ਕੇ ਸੂਚਨਾ ਦਿੱਤੀ ਜਾ ਸਕਦੀ ਹੈ। ਜਦੋਂ ਇਸ ਕਿਸਮ ਦੇ ਸੜਕੀ ਹਾਦਸੇ ਹੁੰਦੇ ਨੇ ਅਜਿਹੇ ਦੇ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਕਿ ਸੜਕਾਂ ਦੇ ਉੱਤੇ ਅਟਕੇਲੀਆਂ ਤਾਂ ਹੋ ਨਹੀਂ ਸਕਦੀਆਂ, ਪਰ ਬ੍ਰਿਸਬੇਨ ਦੇ ਇੱਕ ਵਿਅਕਤੀ ਦੇ ਰੋਕ ਕੇ ਪੁਲਿਸ ਨੇ $1,000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਲੋਕ ਕਾਰ ਨੂੰ ਚਲਾਉਂਦਿਆਂ ਹੋਇਆਂ ਸੜਕ ਦੇ ਉੱਤੇ ਤੇਜ਼ ਰਫ਼ਤਾਰ ਭਜਾਉਂਦਿਆਂ ਹੋਇਆਂ ਇਸ ਨੂੰ ਮਜ਼ਾਕ ਬਣਾਈ ਬੈਠੇ ਸੀ। ਅਸਲ 'ਚ ਤੇਜ਼ ਰਫ਼ਤਾਰ ਕਾਰਾਂ ਚੱਲਣ ਇਹ ਤਾਂ ਬੜੀ ਆਮ ਜੀ ਗੱਲ ਹੈ। ਮੋਰਟਨ ਬੇ ਦੇ ਵਿੱਚ ਪੁਲਿਸ ਨੇ ਲੰਘੇ ਹਫ਼ਤੇ ਇਸ ਵਿਅਕਤੀ ਨੂੰ $1,000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਇਹ ਆਪਣੀ ਕਾਰ ਦੇ ਵਿੱਚ ਇੱਕ ਫਰਿੱਜ ਲਟਾ ਕੇ ਜਾ ਰਿਹਾ ਸੀ। ਇੰਨਾ ਕਾਫ਼ੀ ਨਹੀਂ ਹੈ ਬਲਕਿ ਕਾਰ ਦੇ ਵਿੱਚ ਲਿਟੇ ਹੋਏ ਫਰਿੱਜ ਦੇ ਨਾਲ ਇੱਕ ਵਿਅਕਤੀ ਵੀ ਲਿਟਿਆ ਹੋਇਆ ਸੀ ਜੋ ਕਿ ਫਰਿੱਜ ਦੇ ਨਾਲ ਬਿਲਕੁਲ ਸਟਕ ਕੇ ਕਾਰ ਦੇ ਵਿੱਚ ਲੰਬਾ ਪਿਆ ਸੀ। ਅਫਸਰਾਂ ਨੇ ਜਦੋਂ ਇਸ ਕਾਰ ਨੂੰ ਰੋਕਿਆ ਤਾਂ ਇਸ $46 ਵਿਅਕਤੀ ਤੋਂ ਪੁੱਛ ਪੜਤਾਲ ਕੀਤੀ ਗਈ। $1,600 ਦਾ ਜੁਰਮਾਨਾ ਇਸ ਦੇ ਡਰਾਈਵਰ ਨੂੰ ਦਿੱਤਾ ਗਿਆ ਇਸ ਵਿਅਕਤੀ ਨੂੰ ਦਿੱਤਾ ਗਿਆ ਤੇ $700 ਦਾ ਜੁਰਮਾਨਾ ਇਸ
ਗੱਡੀ ਦੇ ਡਰਾਈਵਰ ਨੂੰ ਦਿੱਤਾ ਗਿਆ ਤੇ 3 ਡਿਮੈਰਿਟ ਪੁਆਇੰਟ ਵੀ ਦਿੱਤੇ ਗਏ। ਇਹ ਵੀ ਪਤਾ ਚੱਲਿਆ ਕਿ ਇਹ ਕਾਰ ਇੱਕ ਰੈੱਡ ਲਾਈਟ ਨੂੰ ਵੀ ਜੰਪ ਕਰ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਦੀ ਤਰਫ ਤੋਂ ਇਸ ਕਿਸਮ ਦੇ ਬਹੁਤ ਸਾਰੇ ਸੜਕੀ ਹਾਦਸਿਆਂ ਨੂੰ ਜਿਹੜੇ ਇਸ ਤਰੀਕਿਆਂ ਦੇ ਨਾਲ ਰੋਕਿਆ ਜਾ ਸਕਦਾ। ਲੋਕ ਅਕਸਰ ਡੇਂਜਰਸ ਡਰਾਈਵਿੰਗ ਕਰਦੇ ਨੇ। ਪੁਲਿਸ ਨੇ 11 ਸਪਤੰਬਰ ਦੇ ਦਿਨ ਆਪਰੇਸ਼ਨ ਮੋਫੈਟ ਦੇ ਤਹਿਤ 3600 ਤੋਂ ਵਧੇਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਕੀਤੇ ਸੀ ਔਰ ਇਸ ਦਰਮਿਆਨ ਬਹੁਤ ਸਾਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਵਾਜਬ ਵੀ ਪਾਏ ਗਏ ਸੀ, ਯਾਨੀ ਕਿ ਉਹ ਨਸ਼ੇ ਕਰਕੇ ਗੱਡੀ ਚਲਾ ਰਹੇ ਸੀ। 17 ਸਪਤੰਬਰ ਤੱਕ ਹੋਏ ਇਸ ਆਪਰੇਸ਼ਨ ਰੇਸ ਦੇ ਵਿੱਚ ਇੱਕ ਅਲੱਗ ਤੋਂ ਕਈ ਲੋਕਾਂ ਨੂੰ ਜੁਰਮਾਨੇ ਦਿੱਤੇ ਗਏ। ਅਫਸਰਾਂ ਨੇ ਦੱਸਿਆ ਕਿ 23 ਲੋਕਾਂ ਨੂੰ ਡਰਿੰਕ ਡਰਾਈਵ ਕਰਦਿਆਂ ਹੋਇਆਂ ਦੋਸ਼ੀ ਪਾਇਆ ਗਿਆ। 97 ਇਨਫਰਿੰਜਮੈਂਟ ਨੋਟਿਸ ਕੁੱਲ ਜਾਰੀ ਕੀਤੇ ਗਏ, ਜਿਸ ਦੇ ਵਿੱਚ 53 ਅਰੈਸਟ ਅਤੇ 68 ਦੋਸ਼ ਵੀ ਆਇਦ ਕੀਤੇ ਗਏ ਨੇ। ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ, ਚਾਹੇ ਸਾਊਥ ਆਸਟ੍ਰੇਲੀਆ ਹੋਵੇ, NSW ਕੁਇਨਜ਼ਲੈਂਡ ਜਾਂ ਵਿਕਟੋਰੀਆ ਸੂਬਾ, ਲਗਾਤਾਰ ਇਹ ਗਿਣਤੀ ਵੱਧ ਰਹੀ ਹੈ। ਉੱਥੇ ਹੀ ਅਗਲੀ ਖਬਰ ਜਿਹੜੀ ਉਹ ਵੀ ਸਾਊਥ ਆਸਟ੍ਰੇਲੀਆ ਦੇ ਵਿੱਚੋਂ ਹੀ, ਜਿੱਥੇ ਔਕ ਪਾਰਕ ਨਾਮ ਦੇ ਇੱਕ ਸਬਬ ਦੇ ਵਿੱਚੋਂ, ਇੱਕ ਖੇਤਰੀ ਸਬਬ ਦੇ ਵਿੱਚੋਂ ਇੱਕ ਛੋਟੇ ਬੱਚੇ ਦੇ, 4 ਸਾਲ ਦੀ ਉਮਰ ਦੇ ਬੱਚੇ ਦੇ ਗਾਇਬ ਹੋ ਜਾਣ ਤੋਂ ਬਾਅਦ ਹੁਣ ਪੁਲਿਸ ਦੀ ਤਰਫ ਤੋਂ ਇਸ ਮਾਮਲੇ 'ਚ ਇੱਕ ਵੱਡਾ ਐਲਾਨ ਕੀਤਾ ਗਿਆ। ਦੱਸ ਦਈਏ ਕਿ 4 ਸਾਲਾ ਗਸ ਜਿਹੜਾ ਆਪਣੇ ਹੀ ਪਰਿਵਾਰ ਦੇ ਨਾਲੋਂ ਪਿਛਲੇ ਸਾਲ ਵਿਛੜ ਗਿਆ ਸੀ। 27 ਸਪਤੰਬਰ ਨੂੰ ਇਹ ਘਟਨਾ ਵਾਪਰੀ ਸੀ ਜਦੋਂ ਉਹ ਇਸ ਖੇਤਰੀ ਇਲਾਕੇ ਦੇ ਵਿੱਚ ਇਕੱਲੀ ਪਈ ਪ੍ਰੋਪਰਟੀ ਦੇ ਵਿੱਚੋਂ ਘਰੋਂ ਬਾਹਰ ਨਿਕਲਿਆ। ਉਸ ਵਕਤ ਉਸਦੀ ਉਮਰ 4 ਸਾਲ ਸੀ ਅਤੇ ਉਸ ਤੋਂ ਬਾਅਦ ਮੁੜ ਕੇ ਕਦੇ ਪੁਲਿਸ ਨੂੰ ਉਸ ਦੀ ਉੱਘ ਸੁੱਘ ਨਹੀਂ ਲੱਗ ਸਕੀ। ਹਾਲੇ ਵੀ ਲਾਪਤਾ ਦੱਸੇ ਗਏ ਗਸ ਲੈਮੋਂਟ ਨੂੰ ਭਾਲਣ ਦੇ ਲਈ ਹੁਣ ਪੁਲਿਸ ਨੇ $1 million ਦੇ ਪੁਰਸਕਾਰ ਦਾ ਐਲਾਨ ਕੀਤਾ। ਉਹ ਲੋਕ ਜਿਨ੍ਹਾਂ ਦੇ ਕੋਲ ਇਸ ਛੋਟੇ ਬੱਚੇ ਦੀ ਕੋਈ ਵੀ ਜਾਣਕਾਰੀ ਹੋਵੇ, ਉਸ ਦੀ ਜਾਣਕਾਰੀ ਪੁਲਿਸ ਤੱਕ ਪਹੁੰਚਾਈ ਜਾਵੇ। ਕ੍ਰਾਈਮ ਸਟੋਪਰ ਦਾ ਕਹਿਣਾ ਹੈ ਕਿ ਹੁਣ ਤੱਕ 34 ਕਾਲਾਂ ਅਤੇ 2 ਈਮੇਲਸ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਹਾਸਲ ਹੋਈਆਂ ਨੇ, ਪਰ ਕਿਸੇ ਵੀ ਸੂਹ ਦੇ ਨਾਲ ਉਹ ਅੱਗੇ ਨਹੀਂ ਵੱਧ ਸਕੇ। ਕੋਈ ਵੀ ਉਹਨਾਂ ਨੂੰ ਕਾਮਯਾਬੀ ਹੱਥ ਨਹੀਂ ਲੱਗ ਸਕੀ। ਪਰ ਜੇਕਰ ਕੋਈ ਵੀ ਵਿਅਕਤੀ ਇਸ ਤਰੀਕੇ ਦੇ ਨਾਲ ਰਹਿੰਦਿਆਂ ਹੋਇਆਂ, ਚਾਹੇ ਗੁਪਤ ਰਹਿੰਦਿਆਂ ਹੋਇਆਂ, ਸੂਚਨਾ ਇਸ ਛੋਟੇ ਬੱਚੇ ਦੀ ਦੇ ਸਕੇ ਤਾਂ ਉਸ ਨੂੰ ਇਹ ਰਿਵਾਰਡ ਜਿਹੜਾ ਜ਼ਰੂਰ ਦਿੱਤਾ ਜਾਏਗਾ। ਗਸ ਨੂੰ ਆਖਰੀ ਵਾਰ ਉਸਦੀ ਡਰਟ ਬਾਈਕ ਦੇ ਉੱਤੇ 27 ਸਪਤੰਬਰ ਨੂੰ 2025 ਦੇ ਵਿੱਚ ਯੁਆਂਤਾ ਦੀ ਇਸ ਪ੍ਰੋਪਰਟੀ ਦੇ ਵਿੱਚੋਂ ਆਖਰੀ ਵਾਰ ਦੇਖਿਆ ਗਿਆ ਸੀ। ਯੁਆਂਤਾ ਜਿਹੜਾ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਮੌਜੂਦ ਇੱਕ ਖੇਤਰੀ ਇਲਾਕਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ ਦਿਓ ਇਜਾਜ਼ਤ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ ਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਤੇ ਵੈਬਸਾਈਟ ਤੋਂ ਜਾਰੀ ਰਹਿਣਗੇ। ਧੰਨਵਾਦ।

0: and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakti hai.
1: Attention please, din kehta hai kar jana hai. Flight search karke thak gaye. Switch karo Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fi-travels.com.au te.
2: Je tusi bimar ho, ta AI cool nahi, doctor cool jaanne ho. Fir kanuni masle vich, faisla khud kyun? Yaad rakho, delay in law is damage in life. Family issue, property da masla, koi immigration di samasya, ya koi bhi kanuni matter. Ikko naam jo kam tuhade le kar dene. Bansal Lawyers. Tuhada bharosa, sada tajruba te jit apni. Call 422-905-860 or visit bansallawyers.com.au.
3: Ek ajehi duniya jithe giraffe hun sab to uche janwar nahi han. Zoos Victoria maan naal chidiya ghar vich dinosaurs nu pesh karda hai. ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ ਤਿੰਨ ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
4: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਜੇਕਰ ਨਹੀਂ ਤੇ ਆਓ ਸਭ ਤੋਂ ਪਹਿਲਾਂ ਚਿਹਰੇ ਤੇ ਖੁਸ਼ੀ ਲੈ ਕੇ ਆਈਏ ਤੇ ਕੋਸ਼ਿਸ਼ ਕਰਿਓ ਸਾਰਾ ਦਿਨ ਇਸ ਖੁਸ਼ੀ ਨੂੰ ਚਿਹਰੇ ਤੇ ਸਜਾ ਕੇ ਰੱਖਿਓ ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਤੁਸੀਂ ਉਹਦੇ ਦਿੱਤੇ ਸਵਾਸਾਂ ਦੇ ਲਈ ਦਿੱਤੇ ਇਹਨਾਂ ਸਾਵਾਂ ਦੇ ਲਈ ਖੁਸ਼ ਹੋ ਅੱਜ ਦੇ ਦਿਨ ਤੋਂ ਖੁਸ਼ ਹੋ ਬਸ ਇਹੋ ਹੀ ਆ ਸ਼ੁਕਰਾਨਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ 212 ਸਾਲ ਸੀ ਜਦੋਂ ਪਹਿਲੀ ਵਾਰ 2500 ਰੁਪਈਏ ਤੇ ਕੰਮ ਕੀਤਾ ਰਾਤ ਦੀ ਡਿਊਟੀ ਕਰਨੀ ਤੇ ਦਿਨੇ ਮੱਝਾਂ ਗਾਵਾਂ ਸਾਂਭਣੀਆਂ ਕੁਛ ਗਿਲੇ ਸਿਕਵੇ ਗਿਲੇ ਸ਼ਿਕਵੇ ਜ਼ਿੰਦਗੀ ਦੇ ਨਾਲ ਨਾਲ ਚੱਲਦੇ ਰਹੇ ਹਾਣ ਦੇ ਜਦੋਂ ਖੇਡਦੇ ਸੀ ਤਾਂ ਉਦੋਂ ਸਿਰ ਦੇ ਉੱਤੇ ਜ਼ਿੰਮੇਵਾਰੀਆਂ ਵੱਜੀਆਂ ਸੀ ਇਹ ਸ਼ਿਕਵਾ ਜ਼ਰੂਰ ਰਹਿੰਦਾ ਸ਼ੌਂਕ ਨਾ ਦੀ ਤਾਂ ਜਿੱਦਾਂ ਚੀਜ਼ ਹੀ ਨਹੀਂ ਸੀ ਰਹੀ ਤੇ ਪੂਰੇ ਕਿੱਥੋਂ ਆਉਣੇ ਉਮੀਦ ਨਹੀਂ ਸੀ ਆਪਣੇ ਸ਼ੌਂਕ ਪੂਰੇ ਹੋਣਗੇ ਅੰਨੇ ਬੋਲੇ ਹੋ ਕੇ ਲੱਗੇ ਰਹਿੰਦੇ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨ ਥੋੜ੍ਹੇ ਬਹੁਤੇ ਪੈਰ ਲੱਗਣ ਲੱਗੇ ਤਾਂ ਜ਼ਿੰਦਗੀ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ ਸਾਰਾ ਕੁਛ ਫਿਰ ਉੱਥੇ ਦਾ ਉੱਥੇ ਆ ਕੇ ਖੜ ਗਿਆ ਲੱਕ ਦੀ ਪੀੜ ਕੰਮ ਤੇ ਵੱਧ ਘੱਟ ਕੇ ਤੇ ਜ਼ੋਰ ਲੱਗਣ ਦੇ ਕਰਕੇ ਬੈਕ ਪੇਨ ਸ਼ੁਰੂ ਹੋ ਗਈ ਤੇ ਮੰਜੇ ਦੇ ਉੱਤੇ ਪਤਾ ਨਹੀਂ ਸੀ ਕਿੰਨਾ ਕੁ ਚਿਰ ਲਈ ਪਏ ਰਹਿਣਾ ਡੇਢ ਸਾਲ ਬੈੱਡ ਦੇ ਉੱਤੇ ਬੜਾ ਔਖਾ ਸੀ ਪੈਣਾ ਤਰ੍ਹਾਂ ਤਰ੍ਹਾਂ ਦੇ ਵਿਚਾਰ ਮਨ ਦੇ ਵਿੱਚ ਆਉਂਦੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਕੋਈ ਕਹਿੰਦਾ ਮਸਾਂ ਜਵਾਕ ਅਕਵਾਈ ਕਮਾਈ ਕਰਨ ਲੱਗਾ ਹੈ ਕੋਈ ਕਹਿੰਦਾ ਲੈ ਹੁਣ ਸਦਾ ਦੇ ਲਈ ਰੋਗੀ ਹੋ ਗਿਆ ਲੈ ਹੁਣ ਕੀ ਕਰੂਗਾ ਅਸਲ ਦੇ ਵਿੱਚ ਜ਼ਿੰਦਗੀ ਕੀ ਆ ਉਦੋਂ ਅਹਿਸਾਸ ਹੋਇਆ ਇਸ ਘਟਨਾ ਤੋਂ ਬਾਅਦ ਜ਼ਿੰਦਗੀ ਬਾਰੇ ਕਈ ਗੱਲਾਂ ਸਮਝ ਲੱਗੀਆਂ ਉਦੋਂ ਮੈਨੂੰ ਮੰਜੇ 'ਤੇ ਪਏ ਨੂੰ ਨਾਨੀ ਦੀ ਗੱਲ ਬੜੀ ਯਾਦ ਆਉਂਦੀ ਸੀ ਕਹਿੰਦੀ ਹੁੰਦੀ ਸੀ ਪੁੱਤ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਹਿੰਮਤ ਨੂੰ ਮਿਹਨਤ ਨੂੰ ਇੱਕ ਦਿਨ ਬੂਰ ਜ਼ਰੂਰ ਪੈਂਦਾ ਲੋਕਾਂ ਦਾ ਕੀ ਆ ਲੋਕ ਤਾਂ ਗੱਲਾਂ ਕਰਨਗੇ ਮਿਹਨਤ ਡਟ ਕੇ ਕਰੋ ਆਪਣਾ ਹੱਕ ਬਣਦਾ ਖਾਓ ਇਹੋ ਹੀ ਲੋਕ ਨੇ ਇਹਨਾਂ ਦੀਆਂ ਗੱਲਾਂ ਆਪੇ ਬਦਲ ਜਾਣੀਆਂ ਕੰਮ ਤੁਸੀਂ ਆਪਣਾ ਕਰਨਾ ਤਰੱਕੀ ਤੁਸੀਂ ਆਪਣੀ ਕਰਨੀ ਹੈ ਲੋਕਾਂ ਦੀ ਸਭਾਸ਼ੀ ਅਲੱਗ ਤੋਂ ਮਿਲ ਜਾਣੀ ਪਰ ਦਿਲ ਸਾਫ਼ ਰੱਖੇ ਬੰਦਾ ਫਿਰ ਰੱਬ ਆਪੇ ਤੁਹਾਡੇ ਨਾਲ ਚੰਗਾ ਕਰਦਾ ਬਸ ਆਪਣੀ ਸੋਚ ਠੀਕ ਹੋਵੇ ਆਸ ਹੋਵੇ ਉਸ ਰੱਬ 'ਤੇ ਇੱਕ ਆਸ ਕੇ ਇੱਕ ਦਿਨ ਆਪਾਂ ਠੀਕ ਹੋ ਜਾਵਾਂਗੇ ਹਿੰਮਤਾਰੀ ਤਾਂ ਬੰਦਾ ਗਿਆ ਪਹਿਲਾਂ ਤਾਂ ਵੇਖ ਪੁੱਤ ਆਪਣੇ ਆਪ ਨੂੰ ਜਿੱਤਣਾ ਪੈਂਦਾ ਫਿਰ ਜ਼ਿੰਦਗੀ ਦੇ ਨਾਲ ਲੜਨ ਦੀ ਤਿਆਰੀ ਜਿੰਨੀ ਖੁਸ਼ੀ ਹੋਈ ਸੀ ਪਤਾ ਨਹੀਂ ਸੀ ਜ਼ਿੰਦਗੀ ਉਦੋਂ ਵੀ ਬੁਰੀ ਕਰੂ ਉਸ ਤੋਂ ਬਾਅਦ ਮਿਹਨਤ ਕਰਕੇ ਬਾਹਰ ਜਾਣ ਦੀ ਸੋਚੀ ਉੱਥੇ ਵੀ ਕਿਸਮਤ ਨੇ ਸ਼ਾਇਦ ਸਾਥ ਨਹੀਂ ਦਿੱਤਾ ਏਜੰਟ ਨੇ ਠੱਗੀ ਮਾਰ ਲਈ ਗੱਲ ਕਰਦੀ ਕਿ 2-3 ਸਾਲ ਦੀ ਕਮਾਈ ਫਿਰ ਖੂਚ ਪੈ ਗਈ ਇੱਦਾਂ ਲੱਗਦਾ ਸੀ ਫਿਰ ਦੁਬਾਰਾ ਉੱਥੇ ਆ ਕੇ ਖੜ ਗਿਆ ਵਾਂ ਇੱਕ ਤਾਂ ਸਰੀਰ ਦੁੱਖ ਨੂੰ ਹੰਢਾ ਕੇ ਹਟਿਆ ਸੀ ਅਤੇ ਹੁਣ ਮਾਨਸਿਕ ਤੌਰ ਦੇ ਉੱਤੇ ਵੀ ਐਸੀ ਸੱਟ ਵੱਜੀ ਕਿ ਹੁਣ ਲੱਗਦਾ ਸੀ ਖੜਿਆ ਨਹੀਂ ਜਾਣਾ ਉਦੋਂ ਇਹ ਵੀ ਅਹਿਸਾਸ ਹੋ ਗਿਆ ਕਿ ਮਾਨਸਿਕ ਸੱਟ ਸਰੀਰ ਦੇ ਸੱਟ ਨਾਲੋਂ ਜ਼ਿਆਦਾ ਤਕਲੀਫ ਦਿੰਦੀ ਹੈ ਲੋਕਾਂ ਦੇ ਤਾਨੇ ਮਿਹਣੇ ਉਹ ਜ਼ਿਆਦਾ ਦੁੱਖ ਦਿੰਦੇ ਨੇ ਮੇਰੇ ਵੱਲੋਂ ਸਾਰਿਆਂ ਦੀਆਂ ਉਂਗਲਾਂ ਇਹਨੇ ਚੰਗੀ ਤਰ੍ਹਾਂ ਕੁਛ ਕੀਤਾ ਨਹੀਂ ਹੋਣਾ ਇਹਨੇ ਕੁਛ ਗਲਤ ਕੀਤਾ ਹੋਣਾ ਇਹਨੇ ਕੋਈ ਪੁੰਨ ਛਾਣ ਨਹੀਂ ਕੀਤੀ ਹੋਣੀ ਕਿਸੇ ਚੰਗੇ ਦੀ ਸਲਾਹ ਨਹੀਂ ਲਈ ਸਾਨੂੰ ਦੱਸਦਾ ਅਸੀਂ ਵਧੀਆ ਕਰਦੇ

0: ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੇਖਿਆ ਜਾਵੇ ਤਾਂ ਮੈਂ ਇਹ ਸਭ ਕੁਛ ਆਪਣੀ ਜ਼ਿੰਮੇਵਾਰੀ ਦੇ ਉੱਤੇ ਆਪ ਇਕੱਲਿਆਂ ਕੀਤਾ ਹੈ, ਜਦੋਂ ਮਿਹਨਤ ਮੇਰੀ ਤਾਂ ਫੈਸਲੇ ਵੀ ਮੇਰੇ। ਬਸ ਇੱਕ ਗਲਤੀ ਹੋ ਗਈ, ਕਿਸੇ ਦੋਸਤ 'ਤੇ ਅੰਨਾ ਯਕੀਨ ਕਰ ਬੈਠਾ ਸੀ। ਲੋਕ ਕਹਿ ਦਿੰਦੇ ਬੜਾ ਸਮਾਰਟ, ਪਤਾ ਨਹੀਂ ਇਸ ਸਮਾਰਟ ਦੇ ਪਿੱਛੇ ਉਹਨਾਂ ਤੋਂ ਖਾਧੇ ਧੋਖੇ ਹੁੰਦੇ ਨੇ ਜਾਂ ਫਿਰ ਉਹ ਅੰਨਾ ਯਕੀਨ ਹੁੰਦਾ। ਲੋਕਾਂ ਦੇ ਹਾਸੇ ਜੋ ਕਹਿੰਦੇ ਸੀ ਬਾਹਰ ਜਾਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਹਰ ਇੱਕ ਦੀ ਗੱਲ ਚੁੱਭਦੀ। ਲੰਘਦਾ ਵੜਦਾ ਕਹਿੰਦਾ ਅੱਛਾ ਗਿਆ ਨਹੀਂ ਬਾਹਰ, ਉਹ ਅੱਛਾ ਹਾਲੇ ਇੱਥੇ ਤੁਰਿਆ ਫਿਰਦਾ, ਉਹ ਤੂੰ ਤਾਂ ਬਾਹਰ ਜਾਣਾ ਹੈ। ਇਹ ਗੱਲਾਂ ਹੋਰ ਜ਼ਿਆਦਾ ਚੁੱਭਦੀਆਂ। ਗੱਲ ਕਦੀ ਕਿ ਸਾਰੀਆਂ ਆਸਾਂ ਦੇ ਉੱਤੇ ਪਾਣੀ ਫਿਰ ਗਿਆ। ਇੱਦਾਂ ਲੱਗਦਾ ਹੈ ਜਿੱਦਾਂ ਜਿੱਦਾਂ ਸੱਪ ਸੀੜੀ ਖੇਡੀ ਹੋਵੇ ਅਤੇ 99 'ਤੇ ਜਾ ਕੇ ਡੰਗ ਵੱਜਾ ਹੋਵੇ। ਉਹ ਵੈਸੇ ਹਾਰਦੇ ਵੀ ਕਿੱਥੇ ਆ ਜਿੰਨਾ ਜਿੰਨਾ ਜ਼ੀਰੋ ਤੋਂ ਖੇਡਣਾ ਸ਼ੁਰੂ ਕੀਤਾ ਹੋਵੇ। ਇੱਕ ਵਾਰੀ ਫਿਰ ਉੱਠ ਖੜਿਆ, ਰੱਬ ਦੀ ਮਿਹਰ ਹੋਈ, ਕਰ ਲਿਆ ਕੋਈ ਨਾ ਕੋਈ ਓੜ ਪੋੜ। ਇਸ ਵਾਰੀ ਗੱਲ ਬਣ ਗਈ, ਬਾਹਰ ਚਲੇ ਗਏ। ਬੜਾ ਕੁਛ ਦਿਮਾਗ ਦੇ ਵਿੱਚ ਚੱਲਦਾ ਰਿਹਾ, ਆਪਣੇ ਪਰਾਏ ਦੀਆਂ ਕੀਤੀਆਂ ਉਹ ਵਾਧਾ ਘਾਟਾ। ਬਹੁਤ ਕੰਮ ਕੀਤਾ, ਸੋਚਿਆ ਸੀ ਉਹ ਸਾਰੀਆਂ ਦੀਆਂ ਸਾਰੀਆਂ ਅਗਲੀਆਂ ਪਿਛਲੀਆਂ ਇੱਕ ਕਰ ਦੇਣੀਆਂ। ਇੱਦਾਂ ਲੱਗਦਾ ਸੀ ਮੈਂ ਜ਼ਿੰਦਗੀ ਦੇ ਵਿੱਚ ਕਈ ਸਾਲ ਪਿੱਛੇ ਚੱਲ ਰਿਹਾ ਹਾਂ, ਇਸੇ ਵਜ੍ਹਾ ਕਰਕੇ 6-6 ਦਿਨ ਲਗਾਤਾਰ ਸ਼ਿਫਟਾਂ ਕੀਤੀਆਂ। ਆਪਣੇ ਆਪ ਨੂੰ ਨਹੀਂ ਦੇਖਿਆ, ਦਿਨ ਨਹੀਂ ਵੇਖਿਆ, ਰਾਤ ਨਹੀਂ ਵੇਖੀ। ਉੱਥੋਂ ਛੋਟੇ ਭਰਾ ਦੀ ਮਿਹਨਤ ਸਭ ਵਾਧੇ ਘਾਟੇ ਪੂਰੇ ਕਰਦੇ। ਸੋਚਿਆ ਜੀ ਇੰਨਾ ਕਮਾਊਂਗਾ, ਉਸ ਤੋਂ ਵੀ ਕਿਤੇ ਵੱਧ ਕਮਾਇਆ। ਉਹ ਉਸ ਉਮਰ ਦੇ ਵਿੱਚ ਚਾਹ ਹੁੰਦਾ, ਸਰੀਰ ਦੇ ਵਿੱਚ ਹਿੰਮਤ ਹੁੰਦੀ ਹੈ, ਜਿੰਨੇ ਚਾਹ ਸੀ ਸਭ ਪੂਰੇ ਕਰ ਲਏ। ਵੱਡੀ ਗੱਲ ਕਿ ਹਾਲਾਤਾਂ ਨੇ ਹੁਣ ਸਿਆਣੇ ਵੀ ਕਰਤਾ। ਹੁਣ ਸਾਰੇ ਕਹਿੰਦੇ ਆ ਬੜਾ ਸਿਆਣਾ, ਉਹੀ ਕਹਿੰਦੇ ਜਿਹੜੇ ਕਹਿੰਦੇ ਸੀ ਐਵੇਂ ਫਾਹ ਲੈਂਦਾ। ਪਰ ਉਹ ਅਲੜ ਉਮਰ ਹਾਲੇ ਵੀ ਕਿਸੇ ਨਾ ਕਿਸੇ ਕੋਨੇ 'ਚ ਪਈ ਨਜ਼ਰ ਆ ਜਾਂਦੀ ਹੈ, ਅਤੇ ਉਸ ਅਲੜ ਉਮਰ ਦੇ ਵਿਚਾਰ ਸਾਰੇ ਪੂਰੇ ਕੀਤੇ। ਉਸ ਅਲੜ ਉਮਰ ਦਾ ਹਿੱਸਾ ਜੋ ਜ਼ਿੰਮੇਵਾਰੀ ਦੇ ਹੇਠਾਂ ਦੱਬ ਕੇ ਰਹਿ ਗਿਆ ਸੀ ਉਹ ਵੀ ਅੱਜ ਪੂਰਾ ਕਰ ਲਿਆ। ਹੋਇਆ ਤਾਂ ਬੜਾ ਕੁਛ ਜ਼ਿੰਦਗੀ ਦੇ ਵਿੱਚ, ਬੜੇ ਉਤਰਾਅ ਚੜ੍ਹਾਅ ਆਏ। ਇਹ ਸਾਰਾ ਕੁਛ ਤਾਂ ਬੜਾ ਛੋਟਾ ਜਿਹਾ ਕਰਕੇ ਲਿਖਿਆ, ਪਰ ਇਹਦੇ ਦਰਮਿਆਨ ਜ਼ਿੰਦਗੀ ਦੇ ਵਿੱਚ ਵਾਪਰਿਆ ਬਹੁਤ ਕੁਛ। ਬਸ ਇਹ ਸੋਚ ਰੱਖ, ਬਹੁਤ ਵੀਰ ਭਰਾ ਬੈਠੇ ਹੋਣਗੇ ਜਿਹੜੇ ਅੱਜ ਸੰਘਰਸ਼ ਕਰਦੇ ਹੋਣਗੇ, ਜਿਨ੍ਹਾਂ ਨੂੰ ਅੱਜ ਲੋੜ ਹੋਊਗੀ, ਜਿਹੜੇ ਮੇਰੇ ਵਰਗੇ ਉਹਨਾਂ ਪੜਾਵਾਂ 'ਚੋਂ ਲੰਘੇ ਹੋਣਗੇ ਜਿਨ੍ਹਾਂ 'ਚੋਂ ਮੈਂ ਕਿਤੇ ਲੰਘਿਆ। ਬਸ ਇਹੋ ਸੋਚਦਾ ਸੀ ਕਿ ਇਹ ਲਿਖਤ ਸ਼ਾਇਦ ਉਹਨਾਂ ਦੇ ਕੰਮ ਆ ਜਾਵੇ, ਮੇਰੀ ਜ਼ਿੰਦਗੀ ਦੇ ਕੁਛ ਹਿੱਸੇ ਸ਼ਾਇਦ ਉਹਨਾਂ ਦੇ ਕੰਮ ਆ ਜਾਣ। ਬਸ ਆਪਣੇ ਪਿੱਛੇ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਜੋ ਹੋਇਆ ਬੀਤਿਆ ਉਹ ਬੰਦਾ ਯਾਦ ਰੱਖੇ। ਤਰੱਕੀ ਦਾ ਨਸ਼ਾ ਜਦੋਂ ਸਿਰ ਚੜ੍ਹ ਜਾਂਦਾ ਨਾ, ਫਿਰ ਮੈਂ ਵੇਖਿਆ ਬੜੇ ਲੋਕਾਂ 'ਚੋਂ ਨਿਮਰਤਾ ਚੱਲੀ ਜਾਂਦੀ ਹੈ। ਨਿਮਰਤਾ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ। ਜੋ ਆਪਣੇ ਸੀ, ਜੋ ਨੱਕ ਮੂੰਹ ਵੱਟਦੇ ਸੀ, ਅੱਜ ਹੱਥ ਕੱਢ ਕੱਢ ਕੇ ਮਿਲਦੇ ਨੇ। ਅਸੀਂ ਵੀ ਉਹਨਾਂ ਨੂੰ ਗੱਲ ਲਾ ਕੇ ਮਿਲੀਦਾ, ਕਿਉਂਕਿ ਅਸੀਂ ਉਹਨਾਂ ਦੇ ਆਪਣੇ ਹੋਣ ਦਾ ਫਰਜ਼ ਨਿਭਾਉਂਦੇ ਹਾਂ। ਖੁਸ਼ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਬਸ ਨਾਨੀ ਦੀ ਗੱਲ ਯਾਦ ਆਈ ਜਾਂਦੀ, ਮਾੜੇ ਦਿਨ ਤਾਂ ਪੁੱਤ ਢਲਦੇ ਪਰਛਾਵੇਂ ਵਰਗੇ ਹੁੰਦੇ ਆ, ਕਦੀ ਰਹਿੰਦੇ ਥੋੜ੍ਹੀ ਆ, ਚਲੇ ਜਾਂਦੇ ਆ ਸਮੇਂ ਦੇ ਨਾਲ। ਉਹੀ ਕੋਠੇ ਦੇ ਉੱਤੇ ਪਿਆ ਲਿਖ ਰਿਹਾ, ਜਿਸ 'ਤੇ ਪਿਆ ਸੋਚਦਾ ਹੁੰਦਾ ਸੀ ਕਿ ਕੁਛ ਕੀਤਾ ਵੀ ਜਾਣਾ ਕਿ ਨਹੀਂ, ਹੁਣ ਮੈਂ ਕੀ ਕਰੂੰਗਾ। ਪੈਣ ਲੱਗੇ ਰੱਗ ਅੱਗੇ ਰੱਬ ਅੱਗੇ, ਇਹ ਸਾਰੀਆਂ ਮੰਨਤਾਂ ਮੰਗਦਾ ਹੁੰਦਾ ਸੀ। ਅੱਜ ਉਹ ਸਾਰੇ ਸੁਪਨੇ ਪੂਰੇ ਹੋ ਗਏ ਨੇ, ਅਤੇ ਉਹ ਵੀ ਜਿਹੜਾ ਕਦੀ ਕੁਛ ਵੇਖਿਆ ਨਹੀਂ ਸੀ, ਉਸ ਤੋਂ ਕਿਤੇ ਵਧੇਰੇ ਰੱਬ ਨੇ ਦਿੱਤਾ। ਬਸ ਦਿਲ ਸਾਫ ਰੱਖੋ, ਚੰਗੇ ਨਾਲ ਚੰਗਾ ਹੀ ਹੁੰਦਾ, ਟਾਈਮ ਲੱਗਦਾ ਪਰ ਰੱਬ ਵਿਆਜ ਸਮੇਤ ਮੋੜਦਾ। ਇਹ ਕਹਾਣੀ ਸੀ ਗੁਰਦੀਪ ਸਿੰਘ ਹੋਰਾਂ ਦੀ, ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਇੱਕ ਦੂਸਰੇ ਦੀ ਜ਼ਿੰਦਗੀ ਤੋਂ ਆਪਾਂ ਇਸੇ ਤਰ੍ਹਾਂ ਸਿੱਖਦੇ ਹਾਂ, ਕਿਉਂਕਿ ਜਿਹੜਾ ਉਸ ਰਾਹੋਂ ਲੰਘ ਆਇਆ ਉਹ ਦੱਸ ਸਕਦਾ ਹੁੰਦਾ ਕਿ ਉਸ ਰਾਹ ਦੇ ਉੱਤੇ ਕਿੰਨੇ ਕੁ ਕੰਡੇ ਨੇ, ਕਿੰਨੇ ਕੁ ਟੋਏ ਨੇ, ਕਿੰਨਾ ਕੁ ਰਾਹ ਪੱਧਰ ਆ, ਕੱਚਾ ਆ ਕਿ ਪੱਕਾ, ਕੋਈ ਰੁੱਖ ਆਉਣਾ ਕਿ ਨਹੀਂ ਆਉਣਾ, ਕਿਤੇ ਸਾਹ ਦਮ ਲਿਆ ਜਾਣਾ ਕਿ ਨਹੀਂ ਲਿਆ ਜਾਣਾ, ਕਿਸੇ ਨੇ ਸਾਥ ਦੇਣਾ ਕਿ ਨਹੀਂ ਦੇਣਾ। ਕਿਸੇ ਦੇ ਤਜਰਬੇ ਤੋਂ ਸਿੱਖ ਕੇ ਆਪਾਂ ਜ਼ਿਆਦਾ ਛੇਤੀ ਅੱਗੇ ਵੱਧਦੇ ਹਾਂ। ਸੋ ਇਸ ਕਰਕੇ ਕੋਈ ਵੀ ਤੁਹਾਡੇ ਨਾਲ ਊਚ ਨੀਚ ਹੋਈ ਹੋਵੇ ਅਤੇ ਉਹਨੂੰ ਦੂਜਿਆਂ ਦੇ ਨਾਲ ਜਦੋਂ ਆਪਾਂ ਸਾਂਝੀ ਕਰਦੇ ਹਾਂ, ਉਹਨਾਂ ਦੇ ਲਈ ਉਹ ਇੱਕ ਆਸਰੇ ਦਾ ਕੰਮ ਕਰਦੀ। ਆਸ ਕਰਦੇ ਹਾਂ ਕਿ ਡਟੇ ਹੋਵੋਗੇ ਜ਼ਿੰਦਗੀ ਦੇ ਵਿੱਚ, ਵਾਧੇ ਘਾਟੇ ਔਕੜਾਂ ਇਸੇ ਤਰ੍ਹਾਂ ਦੇ ਨਾਲ ਚੱਲਦੀਆਂ ਰਹਿਣੀਆਂ। ਜਿਹੜਾ ਉਹਨਾਂ ਔਕੜਾਂ ਨੂੰ ਸਰ ਕਰ ਗਿਆ, ਇਸ ਔਖੇ ਸਫ਼ਰ ਨੂੰ ਸਰੀਰ ਦੇ ਉੱਤੇ ਝੱਲ ਗਿਆ, ਉਹੀ ਅੱਗੇ ਚੱਲ ਕੇ ਸੌਖੀ ਜ਼ਿੰਦਗੀ ਦਾ ਆਨੰਦ ਮਾਣੂ, ਉਹੀ ਲੋਕਾਂ ਨੂੰ ਦੱਸਣ ਜੋਗਾ ਉਹ। ਜਿਹੜਾ ਇੱਥੇ ਢਹਿ ਗਿਆ ਉਹ ਫਿਰ ਢਹਿ ਗਿਆ।
1: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਾਟਸਐਪ 2-Fold Lending
7: on roads honors campaign sirf seemit samay layi hun nava BYD car le aao shandar drive away offers de naal BYD C-Line 7 premium sirf $54,990 BYD C-Line 8 dynamic FWD sirf $56,990 te BYD Shark 6 premium sirf $57,900 ek khas offer 1 august to 30 september 2026 tak order karan wale layi hai delivery 31 october 2026 tak ho jankari layi aaj hi BYD Caroline Springs naal sampark karo and mention Radio Hanji BYD on roads honors conditions apply।
8: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो दियो मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
9: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन, प्रिंटिंग ते प्रोफेशनल इंस्टॉलेशन सिर्फ 4 to 5 दिनां विच पूरी कर दित्ती। ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया। विक्टोरिया ते साउथ आस्ट्रेलिया विच 12 सालां तो साइनेज लीडर्स। अपनी बिजनेस नू चमकाओ। कॉल 1300 151 6 16, quicksignage.com.au।
10: ओपाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
11: हुन टेंशन छड्डो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान। बिजली दा बिल घट, टेंशन भी घट।
10: फिर लवाइए किथों?
11: सन करंट वालिया कोलो। 2012 तो मेलबर्न दी एक भरोसेमंद अते अवार्ड विनिंग सोलर कंपनी।
10: आज ही सन करंट नो कॉल करो ते अपना फ्री असेसमेंट बुक करो 0406-021-246।

0: टेंशन टेंशन निरी टेंशन
1: की होया
0: अथे इमिग्रेशन दे इन्ने पंगे ने यार मुकदे ही नहीं
1: काका जी टेंशन छड़ो फोन चको कॉल करो वीवाई इमिग्रेशन नू जिथे इमिग्रेशन एक्सपर्ट हरपाल सिंह बाजवा एम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे ही अपॉइंटमेंट ली कॉल करो 0410-530-530
0: या 90-77-93
1: या ईमेल info@vivaimmigration.com.au
0: याद रखो 9077-9733
1: वीवा इमिग्रेशन एंड एजुकेशन कंसल्टेंट
0: हर कदम तुहाडे नाल
2: ऑस्ट्रेलिया च अपना घर लेना है या कंस्ट्रक्शन करवानी है मॉर्गेज रीफाइनेंस करवानी नवी कार खरीदनी या बिजनेस नो आगे बढ़ाना है तब टेंशन क्यों टू फोल्ड लेंडिंग डैंडीनोंग है ना होम लोन तो रीफाइनेंसिंग तक कंस्ट्रक्शन लोन तो बिजनेस लोन या कार लोन हर लोन ले 40 तो वध लेंडर्स दे नाल तुहाडे लई बेस्ट डील लो क्रेडिट स्कोर वेलकम कॉल राज 0494-763-700 और व्हाट्सएप टू फोल्ड लेंडिंग
3: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी क्विक साइनेज ने इन हाउस डिजाइन प्रिंटिंग ते प्रोफेशनल इंस्टॉलेशन सिर्फ 4 to 5 दिनां विच पूरी कर दित्ती ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया विक्टोरिया ते साउथ ऑस्ट्रेलिया विच 12 सालां तो साइनेज लीडर्स अपनी बिजनेस नू चमकाओ कॉल 1300-151616 quicksignage.com.au
4: वाओ तेरी सब्जी दी खुशबू अते टेस्ट विच कुछ ता कमाल है मैनू भी दस दे सीक्रेट
5: अमृत एक कमाल है गोल्ड लीफ डेयरी दे प्योर न्यूजीलैंड टी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
4: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com
6: ਆ ਕਿੱਥੇ ਵੱਜ ਗਈ ਤੇਰੀ ਗੱਡੀ
7: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
8: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
3: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ BYD C-Lion 7 ਪ੍ਰੀਮੀਅਮ ਸਿਰਫ $54,990 BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 ਅਕਤੂਬਰ 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ BYD ਔਨ ਰੋਡਸ ਔਨ ਅਸ ਕੰਡੀਸ਼ਨ ਅਪਲਾਈ
9: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮੈਲਟਨ
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ ਅਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਅਤੇ ਆਸ ਕਰਦਾ ਕਿ ਸੋਹਣਾ ਤੁਸੀਂ ਆਨੰਦ ਮਾਣਿਆ ਹੋਊਗਾ ਗਾਣੇ ਦਾ ਅਤੇ ਦਿਨ ਦਾ ਵੀ ਆਨੰਦ ਮਾਣ ਰਹੇ ਹੋਵੋਗੇ ਅਤੇ ਆਓ ਫਿਰ ਹੁਣ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਅੱਜ 29 ਤਰੀਕ ਆ ਸਤੰਬਰ ਦਾ ਮਹੀਨਾ ਵਾ ਅਤੇ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਖਾਸ ਮਹਿਮਾਨ ਸਾਡੇ ਛੁੱਟੀਆਂ ਦੇ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਬੱਚਿਆਂ ਨੂੰ ਆਪਾਂ ਲੈ ਕੇ ਆਈਏ ਸਟੂਡੀਓ ਦੇ ਵਿੱਚ ਅਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੀਏ ਅਤੇ ਉਹਨਾਂ ਦੇ ਵਿੱਚੋਂ ਆਰਜ਼ਾ ਹਮੇਸ਼ਾ ਪਹਿਲ ਕਰਦੀ ਹੁੰਦੀ ਆ ਅਤੇ ਸਾਡੇ ਨਾਲ ਇੱਕ ਸੋਹਣਾ ਜਿਹਾ ਵਿਸ਼ਾ ਲੈ ਕੇ ਆਉਂਦੀ ਹੁੰਦੀ ਆ ਗੱਲਬਾਤ ਕਰਦੀ ਹੁੰਦੀ ਅਤੇ ਅੱਜ ਸਾਡੇ ਨਾਲ ਆਰਜ਼ਾ ਆਈ ਹੈ ਸਟੂਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਆਰਜ਼ਾ ਕੀ ਹਾਲ ਹੈ
1: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅਦਾਬ ਸਲਾਮ ਨਮਸਤੇ ਮੈਂ ਤੁਹਾਡੀ ਆਪਣੀ ਆਰਜ਼ਾ ਹੋਪ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅਤੇ ਅੱਜ ਮੈਂ ਟੌਪਿਕ ਲੈ ਕੇ ਆਈ ਹਾਂ ਕਿ ਨੌਜਵਾਨ ਮੁੰਡੇ ਕੁੜੀਆਂ ਵਿੱਚ ਵੇਪ ਦਾ ਵੱਧਦਾ ਹੋਇਆ ਰੁਝਾਨ
0: ਓਕੇ ਗੁੱਡ ਇਹ ਤਾਂ ਬੜਾ ਤੁਸੀਂ ਇੰਪੋਰਟੈਂਟ ਟੌਪਿਕ ਲੈ ਕੇ ਆਏ ਹੋ ਅਤੇ ਕੀ ਇਹਦੇ ਬਾਰੇ ਦੱਸੋਗੇ ਸਾਨੂੰ ਮੋਟਾ ਮੋਟਾ ਜਿਹਾ ਦੱਸ ਦਿਉ ਫਿਰ ਆਪਾਂ ਡਿਟੇਲ 'ਚ ਜਾਂਦੇ ਹਾਂ
1: ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਵੇਪ ਹੈ ਕੀ ਆ ਨੌਜਵਾਨ ਵੇਪ ਕਿਉਂ ਕਰਦੇ ਨੇ ਅਤੇ ਵੇਪ ਦਾ ਕੀ ਪ੍ਰਭਾਵ ਪੈਂਦਾ ਹਾਰਮਫੁਲ ਕੈਮੀਕਲਸ ਜਿਹੜੇ ਵੇਪ 'ਚ ਹੁੰਦੇ ਨੇ ਅਤੇ ਵੇਪ ਤੁਹਾਡੀ ਸਿਹਤ 'ਤੇ ਕਿੱਦਾਂ ਇੰਪੈਕਟ ਕਰ ਸਕਦੀ ਆ ਵੇਪ ਦੇ ਆਸਟ੍ਰੇਲੀਆ ਭਰ ਅੰਕੜੇ ਅਤੇ ਮੇਰੇ ਪਰਸਨਲ ਤਜ਼ਰਬੇ ਅਤੇ ਫਿਰ ਮੈਂ ਤੁਹਾਨੂੰ ਦੱਸਾਂਗੀ ਜਿਹੜੇ ਵੇਪ ਦੇ ਸੁਸਾਇਟੀ 'ਤੇ ਇੰਪੈਕਟ ਪੈਂਦੇ ਆ ਸੋਸ਼ਲੀ ਇੰਪੈਕਟ ਪੈਂਦੇ ਆ ਐਕਨੋਮਿਕ ਇੰਪੈਕਟ ਹੈਲਥ ਸੈਕਟਰ ਵਾਈਜ਼ ਅਤੇ ਐਨਵਾਇਰਮੈਂਟਲ ਇੰਪੈਕਟਸ ਵੇਪ ਦੇ
0: ਓਕੇ ਅੱਛਾ ਵੀ ਵੇਪ ਕਹਿ ਦਿੰਦੇ ਆ ਵੀ ਆਮ ਵੇਖਣ ਨੂੰ ਸਾਰਿਆਂ ਨੂੰ ਲੱਗਦਾ ਵਾ ਵੀ ਇਹ ਸਿਗਰਟ ਜੀ ਆ ਅਤੇ ਵੇਪਿੰਗ ਜਿਹੜੀ ਆ ਉਹ ਇੱਕ ਅਲੱਗ ਤਰ੍ਹਾਂ ਦੀ ਇੱਕ ਡੱਬੀ ਜੀ ਆ ਜਾਂ ਪੈੱਨ ਟਾਈਪ ਜਾਂ ਪਿੱਛੇ ਜਿਹੇ ਤਾਂ ਕਹਿੰਦੇ ਕਿ ਬਹੁਤ ਕੁਛ ਜਿੱਦਾਂ USB ਟਾਈਪ ਬੜਾ ਕੁਛ ਜਿਹੜੀਆਂ ਸ਼ੇਪਸ ਆਉਣ ਲੱਗ ਪਈਆਂ ਵੇਪ ਹੈ ਕੀ ਆ ਵੈਸੇ
1: ਵੇਪ ਹੈ ਇੱਕ ਈ ਸਿਗਰਟ ਇੱਕ ਬੈਟਰੀ ਪਾਵਰ ਡਿਵਾਈਸ ਜਿਹੜਾ ਕਿ ਹੀਟ ਨਾਲ ਲਿਕੁਇਡ ਬਣਦਾ ਅਤੇ ਇਹਦੇ ਨਾਲ ਇੱਕ ਐਰੋਸਲ ਜਾਂ ਮਿਸਟ ਨਿਕਲਦੀ ਹੈ ਅਤੇ ਵੇਪ ਦਾ ਜਿਹੜਾ ਪ੍ਰੋਸੈਸ ਹੁੰਦਾ ਇਹ ਹੁੰਦਾ ਕਿ ਤੁਸੀਂ ਐਰੋਸਲ ਨੂੰ ਬ੍ਰੀਦ ਕਰਨਾ ਹੁੰਦਾ
0: ਓਕੇ ਵੈਸੇ ਵੇਪ ਸ਼ਬਦ ਦਾ ਕੀ ਅਰਥ ਹੈ
1: ਅਰਥ
0: ਅੰਗਰੇਜ਼ੀ ਦੇ ਵਿੱਚ ਵੇਪ ਕਹਿੰਦੇ ਨਾ ਆਪਾਂ ਕਹਿੰਦੇ ਨਾ ਵੇਪ ਆਊਟ ਹੋ ਗਿਆ ਹਨਾ ਇਦਾਂ ਕਹਿੰਦੇ ਨਾ
1: ਨਹੀਂ ਹਾਂਜੀ ਵੇਪ ਉਹ ਇੱਕ ਲਾਈਕ ਡਿਵਾਈਸ ਆ
0: ਨਹੀਂ ਇਹਨੂੰ ਛੱਡ ਦੋ ਤੁਸੀਂ ਹਾਂਜੀ ਫੋਰਗੇਟ ਅਬਾਊਟ ਵੇਪ ਦਾ ਮਤਲਬ ਕੀ ਆ ਵੇਪ ਸ਼ਬਦ ਦਾ ਮਤਲਬ ਕੀ ਆ
1: ਵੇਪ ਸ਼ਬਦ ਦਾ ਮਤਲਬ ਇਹ ਹੈਗਾ
0: ਕਿ ਨੋਟ ਅਕੋਰਡਿੰਗ ਟੂ ਦੈਟ
1: ਹਾਂਜੀ
0: ਉਹਨੂੰ ਵੇਖਣਾ ਛੱਡ ਦੋ ਤੁਸੀਂ ਵੈਸੇ ਤੁਸੀਂ ਦੱਸ ਸਕਦੇ ਹੋ ਵੀ ਵੇਪ ਅੰਗਰੇਜ਼ੀ ਦਾ ਸ਼ਬਦ ਹੈ ਤੇ ਤੁਹਾਨੂੰ ਪਤਾ ਕਿ ਪੰਜਾਬੀ 'ਚ ਕੀ ਹੁੰਦਾ ਵਾ ਵੇਪ
1: ਪੰਜਾਬੀ 'ਚ ਮੈਂ ਵੈਸੇ ਦੱਸ ਨਹੀਂ ਸਕਦੀ ਕਿਉਂਕਿ ਨਵੀਂ ਚੀਜ਼ ਆਈ ਹੈ ਜਿੱਦਾਂ ਸਿਗਰਟ ਹੈ ਉਹ ਡਿਫਰੈਂਟ ਚੀਜ਼ ਆ
0: ਵੇਪ ਧੂੰਆਂ ਜਿਹਾ ਨਹੀਂ ਹੁੰਦਾ ਜਿੱਦਾਂ ਆਪਾਂ ਕਹਿ ਦਿੰਦੇ ਵੀ ਕੋਈ ਧੁੰਦਲਾ ਜਿਹਾ ਕੁਛ ਦਿਖ ਰਿਹਾ ਤਾਂ ਉਹ ਕਹਿੰਦੇ ਵੀ ਹਾਂ ਵੇਪ ਆਊਟ ਹੋ ਗਿਆ ਠੀਕ ਹੋ ਗਿਆ ਮੈਨੂੰ ਜਾਂ ਹੋਰ ਕੁਛ ਹੁੰਦਾ
1: ਉਹ ਹਾਂਜੀ ਜਿਹੜਾ ਧੂੰਆਂ ਆਉਂਦਾ ਹਾਂਜੀ ਧੂੰਆਂ ਹੁੰਦਾ ਉਹਦਾ ਜਿਹੜਾ ਨਿਕਲਦਾ ਜਿਹੜਾ ਅਸੀਂ ਅੰਦਰ ਲੰਘਾਉਂਦੇ ਹਾਂ ਲਾਈਕ ਸੁੰਘਦੇ ਹਾਂ ਉਹਨੂੰ ਅਤੇ ਉਹਦੇ ਨਾਲ ਫਿਰ ਉਹ ਪਫ ਨਿਕਲਦੀ ਆ ਬਾਹਰ ਜਿਹੜੀ ਜਿਹੜਾ ਏਅਰ ਤੁਸੀਂ ਉਹਨੂੰ ਇਨਹੇਲ ਕਰਦੇ ਹੋ ਨਾ
0: ਨਹੀਂ ਪੁੱਤ ਮੈਂ ਉਹਦਾ ਨਹੀਂ ਗੱਲ ਕਰ ਰਿਹਾ ਓਕੇ ਫੋਰਗੇਟ ਅਬਾਊਟ ਕਿ ਆਪਾਂ ਵੇਪਿੰਗ ਦੀ ਗੱਲ ਕਰ ਰਹੇ ਹਾਂ ਮੈਂ ਵੇਪ ਵਰਡ ਦੀ ਗੱਲ ਕਰ ਰਿਹਾ ਮੰਨ ਲਓ ਵਾਟਰ ਹੈ ਨਾ ਪਾਣੀ ਕੀ ਆ ਸਾਨੂੰ ਪਤਾ ਪਾਣੀ ਕੀ ਆ ਬੋਤਲ ਕੀ ਆ ਵੇਪ ਸ਼ਬਦ ਦਾ ਮੈਂ ਪੁੱਛ ਰਿਹਾ ਕਿ ਅਰਥ ਕੀ ਆ ਜੇ ਤੁਹਾਨੂੰ ਨਹੀਂ ਪਤਾ ਤੇ ਆਪਾਂ ਆਪਣੇ ਲਿਸਨਰਸ ਕੋਲ ਪੁੱਛ ਲੈਂਦੇ ਹਾਂ ਨਾ
1: ਹਾਂਜੀ ਲਿਸਨਰਸ ਕੋਲ ਪੁੱਛ ਲਈ ਦੱਸੋ ਭਾਈ
0: ਵੇਪ ਦਾ ਕੀ ਮਤਲਬ ਆ ਨੋਟ ਲਾਈਕ ਕਿ ਵੇਪ ਮਤਲਬ ਜੋ ਉਹਦੇ ਇਹ ਨਸ਼ੇ ਦੇ ਰੂਪ ਦੇ ਵਿੱਚ ਜੋ ਅਰਥ ਨੇ ਉਹ ਤਾਂ ਚਲੋ ਸਾਨੂੰ ਇਹ ਆਰਜ਼ਾ ਦੱਸੂਗੀ ਪਰ ਵੈਸੇ ਵੇਪ ਕੀ ਆ ਕਿਉਂਕਿ ਮੇਰੀ ਥੋੜ੍ਹੀ ਜਿਹੀ ਅੰਗਰੇਜ਼ੀ ਕਮਜ਼ੋਰ ਆ ਅਤੇ ਉਸ ਲਿਹਾਜ਼ ਦੇ ਨਾਲ ਮੈਂ ਸਮਝਣਾ ਚਾਹ ਰਿਹਾ ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਵੇਪ ਕਿਉਂਕਿ ਇਹਦੇ ਵਿੱਚੋਂ ਧੂੰਆਂ ਤਾਂ ਨਹੀਂ ਨਿਕਲਦਾ
1: ਹਾਂਜੀ
0: ਫਸਟ ਥਿੰਗ
1: ਹਾਂਜੀ
0: ਅਤੇ ਇਹਦੇ ਵਿੱਚੋਂ ਧੂੰਆਂ ਨਾ ਨਿਕਲ ਕੇ ਕਿਉਂਕਿ ਮੈਨੂੰ ਯਾਦ ਹੈ ਸ਼ੁਰੂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਜਿਹੜਾ ਧੂੰਆਂ ਆ ਉਹ ਲੰਗਸ ਨੂੰ ਖਰਾਬ ਕਰਦਾ ਸੋ ਇਸ ਕਰਕੇ ਇਹਨੂੰ ਆਪਾਂ ਰਿਪਲੇਸ ਕਰ ਦਿੱਤਾ ਭਾਫ਼ ਦੇ ਨਾਲ ਜਿੰਨਾ ਕੁ ਮੈਨੂੰ ਯਾਦ ਹੈ ਭਾਫ਼ ਜੀ ਟਾਈਪ ਕੁਛ ਜੋ ਵੀ ਉਹਦੇ ਚੋਂ ਨਿਕਲਦਾ
1: ਹਨਾ ਭਾਫ਼ ਜਾਂ ਮਿਸਟ ਨਿਕਲਦੀ ਆ ਉਹਦੇ ਵਿੱਚੋਂ
0: ਮਿਸਟ ਤੇ ਹੁੰਦੀ ਹੈ ਨਾ ਜਿੱਦਾਂ ਪਾਣੀ ਜਿਹਾ ਟਾਈਪ
1: ਹਾਂਜੀ ਪਾਣੀ ਜਿਹੜਾ ਇਵੈਪੋਰੇਟ ਕਰਕੇ ਉੱਤੇ ਨਿਕਲਦਾ
0: ਹਾਂ ਪਰ ਉਹ ਫਿਰ ਉਹੀ ਫਿਰ ਭਾਫ਼ ਹੀ ਹੋਗੀ ਨਾ
1: ਹਾਂਜੀ ਭਾਫ਼
0: ਹਾਂ ਫਿਰ ਮੈਨੂੰ ਥੋੜ੍ਹਾ ਜਿਹਾ ਠੀਕ ਹੀ ਲੱਗ ਰਿਹਾ ਵੀ ਜਿੱਦਾਂ ਆਪਾਂ ਕਹਿ ਦਿੰਦੇ ਵੀ ਆਹ ਕੁਛ ਬਲਰੀ ਜਿਹਾ ਸਾਨੂੰ ਦਿਖ ਰਿਹਾ ਮੰਨ ਲਓ ਜਿੱਦਾਂ ਫੋਰ ਐਗਜ਼ਾਮਪਲ ਕੋਈ ਕਮਰੇ ਦੇ ਵਿੱਚ ਦਰਵਾ ਖਿੜਕੀ ਕੱਚ ਦੀ ਖਿੜਕੀ ਦੇ ਉੱਤੇ ਉਹ ਜੰਮਿਆ ਹੋਵੇ ਭਾਫ਼ ਜੀ ਆਈ ਹੋਵੇ ਫਾਇਦਾ ਕੀਤਾ ਤੇ ਕਿੰਨਾ ਕਿਨੇ ਨਹੀਂ ਕੀਤਾ, ਚਲੋ ਗੱਲ ਅੱਗੇ ਹੁਣ ਸਾਨੂੰ ਆਰਜ਼ਾ ਦੱਸੂਗੀ। ਵੇਪੋਰਾਈਜ਼ ਕਹਿੰਦੇ ਆ ਕਿ ਬਿਹਾਫ ਬਿਹਾਫ ਹੀ ਹੁੰਦੀ ਹੈ ਭਾਜੀ। ਹਾਂਜੀ, ਇਹ ਕੀ ਚੀਜ਼ ਹੈ ਜੀ? ਭਾਫ, ਹਾਂ ਭਾਫ,
1: ਹਾਂ
0: ਠੀਕ ਆ। ਸੋ ਉਹੀ ਚੀਜ਼ ਹੋ ਗਈ ਨਾ ਫਿਰ, ਜਿਹੜੀ ਭਾਫ ਜੀ ਜੰਮਦੀ ਹੈ ਸ਼ੀਸ਼ੇ 'ਤੇ, ਜਿਹੜੀ ਮੈਂ ਐਗਜ਼ਾਮਪਲ ਦੇ ਰਿਹਾ ਹੈ ਨਾ, ਅਤੇ ਜਿੱਦਾਂ ਆਪਾਂ ਜਿਹੜੀ ਜਤਿੰਦਰ ਅੰਕਲ ਵੀ ਕਹਿ ਰਹੇ ਵੀ ਅੱਗੇ ਆਪਾਂ ਵਾਈਪਰ ਚਲਾਉਂਦੇ ਹਾਂ,
1: ਹਾਂਜੀ ਉਹ ਭਾਫ ਜੇ
0: ਉਹ ਭਾਫ ਨੂੰ ਹਟਾ ਦਿੰਦਾ ਵਾ। ਸੋ ਹੁਣ ਸਾਨੂੰ ਜਾਂ ਮੇਰੇ ਵਰਗਿਆਂ ਨੂੰ ਜਾਂ ਜਿਹਨਾਂ ਨੂੰ ਬਿਲਕੁਲ ਨਹੀਂ ਆਈਡੀਆ ਵੀ ਇਹ ਕੀ ਚੀਜ਼ ਆ, ਸੋ ਤੁਹਾਨੂੰ ਇੱਕ ਆਈਡੀਆ ਹੋ ਗਿਆ ਹੋਊਗਾ ਵੀ ਇਹ ਧੂੰਆਂ ਨਾ ਹੋ ਕੇ ਇੱਕ ਭਾਫ ਜੀ ਟਾਈਪ ਆ।
1: ਹਾਂਜੀ ਭਾਫ।
0: ਸੋ ਆਪਾਂ ਜਿਹੜੀ ਇਹਨਾਂ ਦੀ ਕਈ ਵਾਰੀ ਐਡ ਵੇਖਦੇ ਹਾਂ ਉਹਦੇ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਉਹ ਭਾਫ ਜੀ ਟਾਈਪ ਇੱਕ ਨਿਕਲਦਾ, ਸਾਨੂੰ ਵੇਖਣ ਨੂੰ ਧੂੰਆਂ ਲੱਗਦਾ
1: ਹਾਂਜੀ,
0: ਪਰ ਉਹ ਧੂੰਆਂ ਨਹੀਂ ਆ,
1: ਧੂੰਆਂ ਨਹੀਂ ਆ।
0: ਹਾਂ, ਸੋ ਕੀ ਅਰਜ਼ਾ ਧੂੰਏ ਦਾ ਅਤੇ ਜਦੋਂ ਸ਼ੁਰੂ ਸ਼ੁਰੂ ਦੇ ਵਿੱਚ ਆਪਾਂ ਇਹਦੀ ਗੱਲ ਸੁਣੀ ਸੀ ਅਤੇ ਉਦੋਂ ਇਹ ਕਹਿੰਦੇ ਹੁੰਦੇ ਸੀ ਕਿ ਜਿਹੜੀ ਸਿਗਰਟ ਆ ਉਹ ਨੁਕਸਾਨ ਕਰਦੀ ਆ ਕਿਉਂਕਿ ਉਹ 'ਚ ਧੂੰਆਂ ਆ,
1: ਹਾਂਜੀ,
0: ਅਤੇ ਇਹ ਨਹੀਂ ਕਰਦੀ। ਸੋ ਇਹਨੂੰ ਜਦੋਂ ਲੈ ਕੇ ਆਉਂਦਾ ਗਿਆ ਆਸਟ੍ਰੇਲੀਆ 'ਚ ਜਾਂ ਦੁਨੀਆ 'ਚ, ਆਈ ਡੋਂਟ ਨੋ, ਆਪਾਂ ਆਸਟ੍ਰੇਲੀਆ ਦੀ ਗੱਲ ਕਰਾਂਗੇ, ਅਤੇ ਉਦੋਂ ਇਹੋ ਕਿਹਾ ਗਿਆ ਸੀ ਕਿ ਇਹ ਸਿਗਰਟ ਛਡਾਉਣ ਦੇ ਲਈ ਕੰਮ ਕਰੂਗੀ।
1: ਹਾਂਜੀ, ਇੱਥੇ ਇਹ ਨਿਕੋਟੀਨ ਦੀ ਹੈਲਪ ਕਰਦੀ ਹੈ, ਜਿੱਦਾਂ ਨਿਕੋਟੀਨ ਆ ਨਾ ਉਹਦੇ ਵਿੱਚ ਵੇਪ ਦੇ ਵਿੱਚ ਇੱਕ ਕੈਮੀਕਲ ਆ, ਅਤੇ ਉਹ ਕਹਿੰਦੇ ਕਿ ਜਿਹੜੇ ਉਹਨਾਂ ਨਾਲ ਅਡਿਕਟਡ ਹੈ ਉਹਨੂੰ ਛੁਡਾਊਗੀ ਜਿਹੜੇ ਸਿਗਰਟ ਪੀਂਦੇ ਨੇ, ਪਰ ਇਨਸਟੈਡ ਉਹਦਾ ਉਲਟਾ ਨੁਕਸਾਨ ਹੋਇਆ ਕਿ ਜਿਹੜੇ ਲੋਕ ਵੇਪ ਕਰਨ ਲੱਗ ਗਏ ਉਹਨਾਂ ਨੂੰ ਨਿਕੋਟੀਨ ਦੀ ਅਡਿਕਸ਼ਨ ਹੋ ਗਈ ਉਹਦੇ ਨਾਲ।
0: ਪਰ ਹੁਣ ਕਈ ਜਿਹੜੇ ਇਹ ਵੀ ਕਹਿ ਦਿੰਦੇ ਆ ਕਿ ਨਹੀਂ ਉਹਦੇ ਵਿੱਚ ਨਿਕੋਟੀਨ ਨਹੀਂ ਆ, ਪਰ ਫਿਰ ਵੀ ਮਨਾ ਕੀਤਾ ਜਾਂਦਾ,
1: ਮਨਾ ਕੀਤਾ ਜਾਂਦਾ ਕਿਉਂਕਿ ਉਹਨਾਂ 'ਚ ਹਾਰਮਫੁਲ ਕੈਮੀਕਲ ਪਾਏ ਜਾਂਦੇ ਨੇ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਰਹਿ ਜਾਂਦੇ ਆ।
0: ਸੋ ਉਹ ਤੁਹਾਨੂੰ ਲੌਂਗ ਟਰਮ ਤੁਹਾਡਾ ਨੁਕਸਾਨ ਕਰਦੇ।
1: ਹਾਂਜੀ,
0: ਜੇ ਮੈਂ ਗਲਤ ਨਹੀਂ ਤਾਂ ਇਹਦੇ ਵਿੱਚ ਆਈ ਥਿੰਕ ਉਹ ਵਾਲੇ ਕੈਮੀਕਲ ਪਾਏ ਜਾਂਦੇ ਆ ਜਿਹੜੇ ਸਫਾਈ ਦੇ ਲਈ ਆਪਾਂ ਵਰਤਦੇ ਹਾਂ।
1: ਹਾਂਜੀ,
0: ਜਿਹੜੇ ਕੀਟਨਾਸ਼ਕਾਂ ਦੇ ਲਈ ਆਪਾਂ ਵਰਤਦੇ ਹਾਂ।
1: ਹਾਂਜੀ, ਕਲੀਨਿੰਗ ਜਾਂ ਜਿੱਦਾਂ ਮੱਛਰਾਂ ਦੇ ਸਪਰੇ ਨੇ, ਏਦਾਂ ਦੇ ਕੈਮੀਕਲਸ ਪਾਏ ਜਾਂਦੇ ਨੇ ਵੇਪਸ ਦੇ ਵਿੱਚ।
0: ਉਹੀ ਉਹ ਕੀਟਨਾਸ਼ਕ ਹੋ ਗਏ ਨਾ।
1: ਹਾਂਜੀ
0: ਹਾਂ, ਕਿ ਉਹਨਾਂ ਨੂੰ ਮਾਰਨ ਦੇ ਲਈ ਜਿਹੜੇ ਉਹ ਫਿਰ ਤੁਹਾਡੇ ਅੰਦਰ ਜਾ ਰਹੇ ਆ।
1: ਹਾਂਜੀ,
0: ਤੇ ਉਹ ਤੁਹਾਡਾ ਕੀ ਨੁਕਸਾਨ ਕਰਨਗੇ ਉਹ ਤੁਸੀਂ
1: ਮੈਂ ਬਾਅਦ
0: ਸਮਝ ਸਕਦੇ ਹੋ, ਹੈ ਨਾ, ਸਮਝ ਸਕਦੇ ਹੋ। ਠੀਕ ਆ, ਤੇ ਆਪਾਂ ਫਿਰ ਕਿੱਥੋਂ ਸ਼ੁਰੂ ਕਰਨਾ ਹੁਣ?
1: ਪਹਿਲੇ ਤਾਂ ਅਸੀਂ ਸ਼ੁਰੂ ਕਰਦੇ ਹਾਂ ਕਿ ਨੌਜਵਾਨ ਵੇਪ ਕਿਉਂ ਕਰਦੇ ਨੇ,
0: ਕਿਉਂ ਕਰਦੇ ਆ। ਅੱਛਾ,
1: ਅਤੇ ਫਿਰ ਮੈਂ ਕਹਿਣਾ ਚਾਹੁੰਦੀ ਕਿ ਵੇਪਸ ਨੌਜਵਾਨ ਕਿਉਂ ਕਰਦੇ ਨੇ, ਕਿਉਂਕਿ ਉਹਨਾਂ ਨੂੰ ਜਿਗਿਆਸਾ ਰਹਿੰਦਾ, ਮਤਲਬ ਕਿ ਕਿਊਰੀਓਸਿਟੀ ਕੀ ਹੈ, ਕਿੱਦਾਂ ਦੀ ਚੀਜ਼ ਆ, ਅਸੀਂ ਕਰਕੇ ਦੇਖੀਏ, ਸਾਰੇ ਬੱਚੇ ਕਰਦੇ, ਮੈਂ ਵੀ ਕਰਨੀ ਆ, ਟਰਾਈ ਕਰਨਾ, ਇੱਦਾਂ
0: ਫੈਸ਼ਨ ਕਹਿ ਲਈਏ,
1: ਫੈਸ਼ਨ ਕਹਿ ਲਓ, ਹਾਂਜੀ,
0: ਕੂਲ ਦਿਖਣ ਦੀ ਕੋਸ਼ਿਸ਼,
1: ਟ੍ਰੈਂਡ ਕਹਿ ਲਓ ਤੁਸੀਂ, ਕਿ ਇਹ ਟ੍ਰੈਂਡ ਚੱਲਣ ਲੱਗ ਪਿਆ ਕਿ ਇੱਕ ਬੱਚਾ ਕਰਦਾ ਪਿਆ ਮੈਂ ਵੀ ਇਹਦੇ ਵਾਂਗੂ ਕੂਲ ਬਣਨਾ, ਅਤੇ ਉਹਦੇ ਨਾਲ ਫਿਰ ਉਹ ਵੇਪ ਕਰਨ ਲੱਗ ਪੈਂਦੇ ਆ ਕਿ ਹਾਏ ਮੈਨੂੰ ਤਾਂ ਆਹ ਚੀਜ਼ ਬਹੁਤ ਵਧੀਆ ਲੱਗੀ, ਅਤੇ ਫਿਰ ਉਹਨਾਂ ਨਾਲ ਐਡਿਕਸ਼ਨਸ ਵੀ ਪੈਦਾ ਹੁੰਦੀਆਂ ਨੇ। ਅਤੇ ਫਿਰ
0: ਕੂਲ ਹੈ ਕਿ ਆਰਜ਼ਾ, ਆਪਾਂ ਅਕਸਰ ਕਹਿ ਦਿੰਦੇ ਹਾਂ ਵੀ ਹੈ ਨਾ ਕੂਲ ਬਣਨ ਦੀ ਕੋਸ਼ਿਸ਼ ਕਰ ਰਿਹਾ ਉਹ, ਅਤੇ ਤੁਸੀਂ ਤਾਂ ਚਲੋ ਪੰਜਾਬੀ ਵੀ ਜਾਣਦੇ ਹੋ, ਮਤਲਬ ਕੀ ਕੂਲ ਦਿਖਣਾ ਕੀ ਹੁੰਦਾ ਵਾ?
1: ਸਕੂਲ ਮਤਲਬ
0: ਹਰ ਕੋਈ ਟਰਾਈ ਤੇ ਕਰਦਾ ਆਪਣੇ ਪੱਧਰ ਤੇ, ਕੋਈ ਕੋਈ ਜਾਇਜ਼ ਕੋਈ ਨਜਾਇਜ਼ ਕੋਈ ਗਲਤ ਕੋਈ ਸਹੀ, ਹੈ ਨਾ?
1: ਉਹ ਟਰਾਈ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਜੇ ਲੈਟ ਸੇ ਤੁਹਾਡਾ ਇੱਕ ਦੋਸਤ ਤੁਹਾਡੇ ਨਾਲ ਬੈਠਾ ਤੇ ਸਾਰਿਆਂ ਨੂੰ ਕਹਿੰਦੇ ਉਹ ਤਾਂ ਬਹੁਤ ਕੂਲ ਆ, ਮਤਲਬ ਉਹਨਾਂ ਨੂੰ ਲੱਗਦਾ ਉਹ ਬਹੁਤ ਵਧੀਆ ਬੰਦਾ ਕਿ ਇਹਦੀ ਚੜ੍ਹਾਈ ਆ ਤੇ ਇਹ ਸਾਡੇ ਸਾਰਿਆਂ ਨਾਲੋਂ ਵਧੀਆ ਲੱਗਦਾ, ਮੈਂ ਵੀ ਇਹਦੇ ਵਾਂਗੂ ਵਧੀਆ ਬਣਨਾ, ਤੇ ਫਿਰ ਇੱਕ ਦੂਜੇ ਨੂੰ ਕਾਪੀ ਕਰਨ ਲੱਗ ਪੈਂਦੇ ਆ ਤੇ ਦੇਖ ਕੇ ਕਿ ਇਹ ਕੂਲ ਆ ਮੈਂ ਵੀ ਨਾਲ ਕੂਲ ਬਣਨਾ, ਤੇ ਫਿਰ ਇਹਦੇ ਨਾਲ ਜਿਹੜਾ ਤੁਸੀਂ ਦੇਖ ਦੇਖ ਕੇ ਦੂਜੇ ਬੰਦਿਆਂ ਨੂੰ ਕਰਦੇ ਹੋ ਕਿ ਮੈਂ ਇੱਦਾਂ ਕਰਨਾ ਇੱਦਾਂ ਕਰਨਾ, ਤੇ ਫਿਰ ਉਹਦਾ ਟ੍ਰੈਂਡ ਬਣ ਜਾਂਦਾ ਤੇ ਫਿਰ ਔਨ ਐਂਡ ਔਨ ਜਿੱਦਾਂ ਇੱਕ ਬੱਚੇ ਤੋਂ ਇੱਕ ਬੱਚਾ ਇੱਕ ਦੇਖਦਾ ਤੇ ਕਹਿੰਦਾ ਮੈਂ ਇਹਦੇ ਵਾਂਗੂ ਬਣਨਾ, ਫਿਰ ਕਹਿੰਦਾ ਮੈਂ ਇਹਦੇ ਵਾਂਗੂ ਦੇਖਣਾ, ਤੇ ਫਿਰ ਉਹਦਾ ਟ੍ਰੈਂਡ ਬਣ ਜਾਂਦਾ ਤੇ ਬੱਚੇ ਇੱਦਾਂ ਹੀ ਕਰਦੇ ਨੇ, ਤੇ ਫਿਰ ਵੇਪਸ ਨਾਲ ਵੀ ਇੱਦਾਂ ਹੀ ਆ ਕਿ ਇੱਕ ਬੱਚਾ ਦੇਖ ਲੈਂਦਾ ਇਹ ਵੇਪ ਕਰਦਾ ਮੈਂ ਵੀ ਟਰਾਈ ਕਰਕੇ ਦੇਖਾਂ ਤੇ ਵੇਪ ਟਰਾਈ ਕਰ ਲੈਂਦੇ, ਇਹ ਤਾਂ ਬਹੁਤ ਵਧੀਆ ਚੀਜ਼ ਆ, ਫਿਰ ਇੱਕ ਹੋਰ ਬੱਚਾ ਤੁਹਾਡੇ ਨਾਲ ਬੈਠਾ ਹੋਊਗਾ ਤੇ ਉਹ ਕਹਿ ਸਕਦਾ ਇਹ ਤਾਂ ਬਹੁਤ ਵਧੀਆ ਚੀਜ਼ ਆ ਮੈਂ ਟਰਾਈ ਕਰਕੇ ਦੇਖਣੀ, ਉਹ ਟਰਾਈ ਕਰ ਲੈਂਦੇ, ਫਿਰ ਔਨ ਐਂਡ ਔਨ ਇੱਦਾਂ ਐਡਿਕਸ਼ਨ ਬਣ ਜਾਂਦੀਆਂ ਦੂਜੇ ਬੱਚਿਆਂ ਲਈ ਵੀ।
0: ਸੋ ਕੁਛ ਉਹ ਵਾਲੇ ਲੋਕ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਵੀ ਇਹ ਥੋੜ੍ਹੇ ਹੀਰੋ ਟਾਈਪ ਨੇ,
1: ਹਾਂਜੀ,
0: ਹੈ ਨਾ, ਥੋੜ੍ਹੇ ਵੱਡੀ ਉਮਰ ਦੇ ਨੇ ਅਤੇ ਛੋਟੇ ਜਿਹੜੇ ਨੇ ਉਹਨਾਂ ਨੂੰ ਫੋਲੋ ਕਰਦੇ ਆ,
1: ਹਾਂਜੀ,
0: ਜਾਂ ਜਿਹੜੇ ਕੋਈ ਬਹੁਤ ਬ੍ਰੈਂਡਿਡ ਕੱਪੜੇ ਵਗੈਰਾ ਪਾਉਂਦੇ ਆ,
1: ਉਹਨਾਂ ਨੂੰ ਲਾਈਕ ਰੋਲ ਮਾਡਲ ਸਮਝਦੇ ਆ,
0: ਰੋਲ ਮਾਡਲ ਸਮਝਦੇ, ਜਾਂ ਕੋਈ ਵਧੀਆ ਖੇਡਦਾ ਆ ਅਤੇ ਉਹ ਤੁਹਾਡਾ ਆਈਡੀਅਲ ਹੋ ਸਕਦਾ,
1: ਹਾਂਜੀ,
0: ਜਾਂ ਕੋਈ ਵਧੀਆ ਗਾਉਂਦਾ ਵਾ, ਜਾਂ ਕਿਸੇ ਨੂੰ ਕੋਈ ਬਹੁਤ ਕੌਨਫੀਡੈਂਟ ਲੱਗਦਾ ਵਾ,
1: ਹਾਂਜੀ,
0: ਜਾਂ ਕੂਲ ਜਿਹਾ ਰਹਿੰਦਾ ਵਾ,
1: ਹਾਂ,
0: ਗੁੱਸਾ ਨਹੀਂ ਕਰਦਾ, ਖਿੱਚਦਾ ਨਹੀਂ, ਸਾਰਿਆਂ ਦੇ ਕੰਮ ਆਉਂਦਾ ਵਾ,
1: ਕਾਮ ਚਿਲ ਬੰਦਾ,
0: ਕਾਮ ਚਿਲ, ਤੇ ਇੱਕ ਸਪੈਸੀਫਿਕ ਉਮਰ ਆ ਜਦੋਂ ਕੋਈ ਕੁਛ ਗਲਤ ਕਰਦਾ, ਸੌਟ ਆਫ ਬਦਮਾਸ਼ੀ ਵੀ ਕਰਦਾ ਵਾ,
1: ਹਾਂਜੀ,
0: ਕਿਸੇ ਦੇ ਨਾਲ ਰੂਡ ਵੀ ਹੁੰਦਾ ਵਾ, ਤੇ ਈਵਨ ਸਕੂਲਸ ਦੇ ਵਿੱਚ ਤੇ ਇੱਥੋਂ ਤੱਕ ਵੀ ਹੋ ਜਾਂਦਾ ਕਿ ਜਿਹੜਾ ਟੀਚਰਸ ਦੇ ਨਾਲ ਵੇਅਰਦਾ ਅੱਗੋਂ ਤੇ ਉਹਨੂੰ ਸੋਚਦੇ ਵੀ ਇਹ ਬੜਾ ਕੂਲ ਆ, ਹੈ ਨਾ,
1: ਹਾਂਜੀ,
0: ਤੇ ਉੱਥੋਂ ਫਿਰ ਅੱਗੇ ਸ਼ਾਇਦ ਇਹ ਚੀਜ਼ ਆਉਂਦੀ ਆ ਵੀ ਇਹ ਇਹ ਹੈਗਾ ਕਿਉਂ ਆ ਇੱਦਾਂ ਦਾ, ਤੇ ਫਿਰ ਉਹ ਜੋ ਪਾਉਂਦਾ ਵਾ, ਜੋ ਖਾਂਦਾ ਵਾ, ਜੋ ਪੀਂਦਾ ਵਾ,
1: ਜਿਹੜੀ ਚੀਜ਼ਾਂ ਦੇਖਦਾ ਕਿ ਮੈਂ ਇੱਦਾਂ ਬਣਨਾ, ਤੇ ਫਿਰ ਉਹਨਾਂ ਦਾ ਕੈਰੇਕਟਰ ਵੀ ਇੱਦਾਂ ਦਾ ਹੀ ਬਣ ਜਾਂਦਾ,
0: ਦੂਜੇ ਵੀ ਫਿਰ ਵੇਖੋ ਵੇਖੀ ਉਦਾਂ ਦਾ ਬਣਨ ਦੀ ਕੋਸ਼ਿਸ਼ ਕਰਦੇ,
1: ਹਾਂਜੀ,
0: ਜਦਕਿ ਜ਼ਰੂਰੀ ਨਹੀਂ ਆ ਵੀ ਉਹ
1: ਸਹੀ ਕੰਮ ਹੋਏ,
0: ਚੀਜ਼ਾਂ ਠੀਕ ਹੋਣ। ਸੋ ਉਸੇ ਦੇ ਵਿੱਚੋਂ ਹੀ ਇੱਕ ਆ ਵੇਪਿੰਗ,
1: ਹਾਂਜੀ,
0: ਜਿਹੜੀ ਕਿ ਆਸਟ੍ਰੇਲੀਆ ਦੇ ਆਪਾਂ ਵੇਖ ਰਹੇ ਹਾਂ ਸਕੂਲਾਂ ਦੇ ਵਿੱਚ ਇੱਕ ਵੱਡੀ ਸਮੱਸਿਆ। ਅੱਛਾ, ਇੱਕ ਤੁਸੀਂ ਤਾਂ ਚਲੋ ਪੜ੍ਹਦੇ ਹੋ, ਤੁਹਾਡੇ ਜਾਂ ਸੁਣੀ ਸੁਣਾਈ ਦੇ ਵਿੱਚ ਕਿ ਵਾਕਈ ਕਾਫੀ ਵੱਡੀ ਪ੍ਰੋਬਲਮ ਹੈ ਇਸ ਟਾਈਮ?
1: ਮੇਰੇ ਹਿਸਾਬ ਨਾਲ ਵੱਡੀ ਪ੍ਰੋਬਲਮ ਹੈਗੀ ਆ ਕਿਉਂਕਿ ਮੈਂ ਬਹੁਤ ਸਾਰੇ ਸਕੂਲਾਂ ਤੋਂ ਸੁਣਿਆ, ਮੈਜੋਰਿਟੀ ਜਿੰਨੇ ਵੀ ਸਕੂਲ ਤੁਹਾਡੇ ਰੇਡੀਅਸ 'ਚ ਹੋਣਗੇ, ਇੱਕ ਨਾ ਇੱਕ ਇੰਸੀਡੈਂਟ ਜ਼ਰੂਰ ਨਿਕਲਿਆ ਹੋਊਗਾ ਕਿ ਮੈਂ ਸੁਣਿਆ ਇਹ ਬੱਚਾ ਵੇਪ ਕਰਦਾ, ਇਹ ਬੱਚਾ ਵੇਪ ਕਰਦਾ। ਮੈਂ ਅੱਖੀਂ ਅੱਖੋਂ ਤਾਂ ਨਹੀਂ ਦੇਖਿਆ ਕਿ ਕੋਈ ਵੇਪ ਕਰਦਾ ਹੋਏ, ਪਰ ਮੈਂ ਗੱਲਾਂ ਜ਼ਰੂਰ ਸੁਣੀਆਂ ਦੂਜੇ ਬੱਚਿਆਂ ਤੋਂ, ਦੂਜੇ ਸਕੂਲਾਂ ਤੋਂ ਵੀ, ਕਿ ਉਹ ਵਾਲਾ ਬੱਚਾ ਬਾਥਰੂਮ 'ਚ ਟੀਚਰ ਤੋਂ ਫੜਿਆ ਗਿਆ ਸੀ ਵੇਪ ਕਰਦੇ, ਅਤੇ ਉਹਨੂੰ ਬਾਅਦ 'ਚ ਸਸਪੈਂਸ਼ਨ ਮਿਲੀ ਜਾਂ ਇੱਦਾਂ ਕੁਛ ਨਾ, ਅਤੇ ਬਹੁਤ ਇੱਦਾਂ ਦੇ ਇੰਸੀਡੈਂਟ ਆਉਂਦੇ ਅਤੇ ਵੱਡੀ ਪ੍ਰੋਬਲਮ ਬਣਦੀ ਪਈ ਹੈ ਸਕੂਲਾਂ ਲਈ, ਅਤੇ ਟੀਚਰ ਬਸ ਸਸਪੈਂਡ ਹੀ ਕਰ ਸਕਦੇ ਕਿਉਂਕਿ ਉਹਨਾਂ ਲਈ ਇੱਕ ਲਾਈਕ ਵੱਡਾ ਇਸ਼ੂ ਤਾਂ ਨਹੀਂ ਹੈਗਾ, ਪਰ ਵੱਡਾ ਇਸ਼ੂ ਬਣਦਾ ਪਿਆ ਜਦੋਂ ਤੁਸੀਂ ਦੇਖੋ ਨੋਟ ਇੱਕ ਪਰ ਦੋ ਜਾਂ ਤਿੰਨ ਬੱਚੇ ਕਰਦੇ ਹੋ ਸਕੂਲ 'ਚ, ਪਰ ਕਈ ਸਕੂਲਾਂ 'ਚ ਤਾਂ ਮਲਟੀਪਲ ਬੱਚੇ ਕਰਦੇ ਨੇ, ਅਤੇ ਫਿਰ ਟੀਚਰ ਉਹਨਾਂ ਨੂੰ ਕਹਿਣੋਂ ਵੀ ਹਟ ਗਏ ਨੇ।
0: ਸੋ ਵੇਖੋ ਵੇਖੀ ਇੱਕ ਤੋਂ ਬਾਅਦ ਦੋ, ਦੋ ਤੋਂ ਚਾਰ, ਫਿਰ ਇੱਦਾਂ
1: ਵੱਧਦੇ ਜਾਂਦੇ ਆ।
0: ਅੱਛਾ, ਇਹ ਕੁੜੀਆਂ 'ਚ ਵੀ ਆ ਪ੍ਰੋਬਲਮ ਕਿ ਮੁੰਡਿਆਂ 'ਚ ਆ?
1: ਕੁੜੀਆਂ ਮੁੰਡਿਆਂ ਦੋਨਾਂ 'ਚ ਅਕਸਰ, ਹੁਣ ਮੈਂ ਮੰਮਾ ਪਾਪਾ ਨਾਲ ਪਲਾਜ਼ੇ ਵਗੈਰਾ ਜਾਂਦੀ ਹਾਂ, ਅਤੇ ਯੰਗ ਨੌਜਵਾਨ ਮੇਰੇ ਕੁਹਾਨ ਦੇ ਬੱਚੇ ਮੇਰੇ ਤੋਂ ਭਾਵੇਂ ਛੋਟੇ ਵੀ ਹੋਣ ਥੋੜ੍ਹੇ ਵੱਡੇ ਵੀ ਹੋਣ, ਆਪਸ ਵਿੱਚ ਹੀ ਬੈਠ ਕੇ ਵੇਪਸ ਸ਼ੇਅਰ ਕਰਦੇ ਨੇ, ਅਤੇ ਪਾਰਕਸ ਵੀ ਜਾਓ, ਪਾਰਕਸ 'ਚ ਵੀ ਤੁਹਾਨੂੰ ਥੱਲੇ ਲੱਭੇ ਹੋਣਗੇ ਘਾਹ 'ਤੇ ਵੇਪਸ ਪਈਆਂ, ਜਾਂ ਤੁਸੀਂ ਦੇਖੋਗੇ ਬੱਚੇ ਕਰਦੇ ਹੋਣਗੇ। ਮੇਰੀ ਇੱਕ ਫਰੈਂਡ ਮੈਨੂੰ ਦੱਸਦੀ ਸੀ ਕਿ ਉਹ ਪਾਰਕ ਗਈ ਸੀ, ਅਤੇ ਦੋ ਮੁੰਡਿਆਂ ਨੇ ਐਕਚੁਲੀ ਉਹਨੂੰ ਪੁੱਛਿਆ ਕਿ ਤੁਸੀਂ ਵੇਪ ਦਾ ਇੱਕ ਪਫ ਕਰੋਗੇ, ਅਤੇ ਉਹਨੇ ਮਨਾ ਕੀਤਾ, ਅਤੇ ਉਹ ਤਾਂ ਉਹਦੀ ਦੋਸਤ ਦੌੜ ਗਏ ਪਾਰਕ ਤੋਂ। ਅਤੇ ਤੁਸੀਂ ਇਹ ਦੇਖੋ ਕਿ ਦੂਜੇ ਬੱਚੇ ਅਨਸੇਫ ਫੀਲ ਕਰਦੇ ਪਏ ਨੇ ਪਾਰਕ ਜਾ ਕੇ, ਕਿ ਉਹਨਾਂ ਨੂੰ ਕੋਈ ਪੁੱਛਦਾ ਪਿਆ ਤੁਸੀਂ ਕਰੋਗੇ, ਅਤੇ ਦੂਜੇ ਬੱਚਿਆਂ ਨੂੰ, ਦੂਜੇ ਲੋਕਾਂ ਨੂੰ ਵੀ ਅਨਸੇਫ ਕਰਾਉਂਦਾ, ਅਤੇ ਜਿਹੜੇ ਫੈਮਿਲੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲਿਆਉਂਦੇ ਉਹਨਾਂ 'ਤੇ ਵੀ ਗਲਤ ਪ੍ਰਭਾਵ ਪੈਂਦਾ।
0: ਅੱਛਾ, ਜਿੱਦਾਂ ਜਿੰਨਾ ਕੁ ਆਪਾਂ ਵੇਖਦੇ ਹਾਂ ਜਾਂ ਤੁਸੀਂ ਸਕੂਲਾਂ 'ਚ ਜੋ ਨੋਟ ਕਰਦੇ ਹੋ, ਉਹ ਬੱਚੇ ਪਤਾ ਤਾਂ ਲੱਗ ਜਾਂਦਾ ਕਿ ਆਹ ਬੱਚਾ ਜਿਹੜਾ ਇਹ ਵੇਪਿੰਗ ਕਰਦਾ, ਕਿਉਂਕਿ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਥੋੜ੍ਹੀ ਫੁਕਰੀ ਜੀ ਸਮਝਦੇ ਆ ਇਸ ਚੀਜ਼ ਦੇ ਵਿੱਚ, ਕੀ ਉਹਨਾਂ ਦੇ ਬਿਹੇਵੀਅਰ ਦੇ ਵਿੱਚ, ਉਹਨਾਂ ਦੇ ਸੁਭਾਅ ਦੇ ਵਿੱਚ ਅਤੇ ਦੂਜੇ ਨੋਰਮਲ ਬੱਚਿਆਂ 'ਚ ਕਾਫੀ ਫਰਕ ਹੁੰਦਾ, ਉਹ ਕਿੱਦਾਂ ਦੇ ਹੁੰਦੇ ਆ ਉਹ ਸੁਭਾਅ ਦੇ ਵਿੱਚ?
1: ਕਈਆਂ ਦੇ ਸੁਭਾਅ ਨੋਰਮਲ ਹੁੰਦੇ ਨੇ, ਕਈ ਤਾਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਡਿਪਰੈਸ਼ਨ ਜਾਂ ਐਂਗਜ਼ਾਇਟੀ ਕੋਈ ਇੱਕ ਪ੍ਰੋਬਲਮ ਕਰਕੇ ਕਰਦੇ ਨੇ, ਅਤੇ ਕਈ ਜਿਹੜੇ ਜਿਹਨਾਂ ਨੂੰ ਜਿੱਦਾਂ ਕਿ ਉਹ ਕੋਈ ਫੈਮਿਲੀ ਦੀ ਇਸ਼ੂਜ਼ ਨਾਲ ਸਟਰਗਲ ਕਰਦੇ ਪਏ ਨੇ ਜਾਂ ਉਹ ਗੁੱਸੇ 'ਚ ਹੀ ਰਹਿੰਦੇ ਨੇ ਹਮੇਸ਼ਾ, ਅਤੇ ਫਿਰ ਉਹਨਾਂ ਦਾ ਬਿਹੇਵੀਅਰ ਡਿਫਰੈਂਟ ਰਹਿੰਦਾ ਅਤੇ ਉਹ ਵੇਪ ਕਰਦੇ ਨੇ ਅਤੇ ਫਿਰ ਆ ਕੇ ਦੂਜੇ ਬੱਚਿਆਂ 'ਤੇ ਚਲਾਉਂਦੇ ਨੇ ਅਤੇ ਜਾਂ ਟੀਚਰਾਂ 'ਤੇ ਚਲਾਉਂਦੇ ਨੇ, ਅਤੇ ਫਿਰ ਉਹਨਾਂ ਦੇ ਬਿਹੇਵੀਅਰ 'ਚ ਵੀ ਫਰਕ ਰਹਿੰਦਾ। ਅਤੇ ਮੈਨੂੰ ਲੱਗਦਾ ਜਿਹੜੀ ਉਹ ਕੈਮੀਕਲਸ ਨੇ ਉਹ ਤੁਹਾਡੀ ਬੋਡੀ ਦੀ ਡਿਵੈਲਪਮੈਂਟ ਨਾਲ ਵੀ ਥੋੜ੍ਹਾ ਖੇਡ ਸਕਦੇ ਨੇ ਅਤੇ ਤੁਹਾਡੀ ਬੋਡੀ ਨੂੰ ਖਰਾਬ ਕਰਕੇ ਰੱਖ ਸਕਦੇ, ਜਿਹੜੇ ਕਿ ਤੁਹਾਡੇ ਬਿਹੇਵੀਅਰ ਅਤੇ ਜਿਹੜਾ ਤੁਹਾਡਾ ਸੁਭਾਅ ਹੈ ਉਹਨੂੰ ਇੰਪੈਕਟ ਕਰ ਸਕਦਾ।
0: ਅਤੇ ਜਿਹੜੇ ਬੱਚੇ ਉਹਨਾਂ ਦੇ ਬਾਰੇ ਦੱਸਦੇ ਨੇ ਜਾਂ ਟੀਚਰਸ ਨੂੰ ਕੋਈ ਦੱਸਦਾ ਵਾ ਜਾ ਕੇ, ਉਹਨਾਂ ਦੇ ਨਾਲ ਉਹ ਠੀਕ ਰਹਿੰਦੇ ਜਾਂ ਇਸ ਕਰਕੇ ਵੀ ਲੜਾਈ ਝਗੜੇ ਫਿਰ ਹੁੰਦੇ ਆ?
1: ਇਸ ਕਰਕੇ ਵੀ ਲੜਾਈਆਂ ਹੁੰਦੀਆਂ ਨੇ। ਤਾਂ ਮੈਂ ਅਕਸਰ ਗੱਲਾਂ ਵੀ ਸੁਣੀਆਂ ਕਿ ਜੇ ਦੂਜਾ ਬੱਚਾ ਟੀਚਰ ਨੂੰ ਜਾ ਕੇ ਦੱਸ ਦੇ ਕਿ ਇੱਦਾਂ ਹੈ ਅਤੇ ਫਿਰ ਉਹਨੂੰ ਵੀ ਨਾਲ ਘੜੀਸ ਲੈਂਦੇ ਅਤੇ ਦੂਜੇ ਬੱਚੇ ਨੂੰ ਵੀ ਨਾਲ ਟਰਬਲ ਦਿੰਦੇ ਆ, ਅਤੇ ਫਿਰ ਜਾਂ ਉਹਨਾਂ ਨੂੰ ਬੁਲੀ ਕੀਤਾ ਜਾਂਦਾ ਅਤੇ ਜਾਂ ਉਹਨਾਂ 'ਤੇ ਗੈਂਗ ਅਪ ਜਾਂ ਟਾਰਗੇਟ ਕਰਦੇ ਨੇ ਦੂਜੇ ਬੱਚੇ ਨੂੰ ਕਿ ਇਹਨੇ ਮੇਰੇ 'ਤੇ ਇੱਦਾਂ ਟੀਚਰ ਨੂੰ ਜਾ ਕੇ ਦੱਸਿਆ ਇਹਨੂੰ ਹੁਣ ਇੱਦਾਂ ਇੱਦਾਂ ਕਰਨਾ ਨਾ, ਅਤੇ ਫਿਰ ਉਹਦੇ ਕਰਕੇ ਦੂਜੇ ਬੱਚਿਆਂ ਨੂੰ ਵੀ ਟਾਰਗੇਟਿੰਗ ਪੈਂਦੇ। ਤਾਂ ਹੀ ਮਜੋਰਟੀ ਬੱਚੇ ਜਿਹੜੇ ਦੇਖ ਵੀ ਲੈਂਦੇ ਆ ਜਾਂ ਸੁਣ ਲੈਂਦੇ ਕਿ ਇਹ ਵੇਪ ਦੀ ਗੱਲ ਹੋਈ ਹੈ ਅਤੇ ਫਿਰ ਦੱਸਦੇ ਨਹੀਂ ਕਿਉਂਕਿ ਡਰਦੇ ਨੇ ਕਿ ਉਹਨਾਂ ਨੂੰ ਨਾ ਕੁਛ ਦੇਖਣਾ ਪੈ ਜਾਵੇ ਜਾਂ ਡੀਲ ਕਰਨਾ ਪੈ ਜਾਵੇ।
0: ਅਤੇ ਸਕੂਲਾਂ ਦੇ ਵਿੱਚ ਕੋਈ ਪ੍ਰੋਗਰਾਮ ਰਨ ਕੀਤੇ ਜਾਂਦੇ ਆ, ਟੀਚਰ ਇਹਦੇ ਬਾਰੇ ਦੱਸਦੇ ਨੇ ਜਾਂ ਅਵੇਅਰਨੈਸ ਦਿੰਦੇ ਆ?
1: ਟੀਚਰਾਂ ਤਾਂ ਨਹੀਂ, ਮੈਂ ਆਪਣੇ ਸਕੂਲ ਨਾਲ ਹੀ ਦੂਜੇ ਸਕੂਲਾਂ 'ਚ ਸੁਣਿਆ ਕਿ ਵੇਪ ਦੀ ਕੋਈ ਅਵੇਅਰਨੈਸ ਚੱਲਦੀ ਹੈ। ਹਾਂਜੀ, ਮੈਂ ਔਨਲਾਈਨ ਦੇਖੇ ਆ ਕਿ ਜਿੱਦਾਂ ਮੈਂ ਸਪੋਟੀਫਾਈ 'ਤੇ ਮਿਊਜ਼ਿਕ ਸੁਣਦੀ ਹਾਂ ਉੱਤੇ ਆਉਂਦੀ ਹੈ ਕਿ ਵੇਪਸ ਡੋਂਟ ਵੇਪ ਇਹ ਤੁਹਾਡਾ ਨਾਲ ਇੱਦਾਂ ਇੱਦਾਂ ਕਰ ਸਕਦੇ, ਪਰ ਸਕੂਲਾਂ 'ਚ ਨਹੀਂ ਇੱਦਾਂ ਦੀ ਕੋਈ ਅਵੇਅਰਨੈਸ ਨਹੀਂ। ਬਸ ਸਿਰਫ ਸੋਸ਼ਲ ਮੀਡੀਆ ਜਾਂ ਸਪੋਟੀਫਾਈ ਜੇ ਤੁਸੀਂ ਐਡਸ ਵਗੈਰਾ ਦੇਖਦੇ ਹੋ ਸੁਣਦੇ ਹੋ ਅਤੇ ਫਿਰ ਉਹ ਕਹਿੰਦੇ ਨੇ ਕਿ ਵੇਪਸ ਤੁਹਾਡੀ ਸਿਹਤ ਲਈ ਹਾਰਮਫੁਲ ਨੇ ਅਤੇ ਇਹਨੂੰ ਅਡਿਕਸ਼ਨ ਨੂੰ ਛੱਡ ਦਿਉ।
0: ਜਾਂ ਹੋ ਸਕਦਾ ਤੁਹਾਡੇ ਸਕੂਲ 'ਚ ਇੰਨੀ ਵੱਡੀ ਪ੍ਰੋਬਲਮ ਨਹੀਂ ਹੈ ਤਾਂ ਕਰਕੇ, ਜਾਂ ਕਈ ਸਕੂਲਾਂ 'ਚ ਹੋਵੇ ਦੱਸਦੇ ਵੀ ਹੋਣ ਕਰਦੇ ਵੀ ਉਹਨਾਂ ਨੂੰ,
1: ਕਿਉਂਕਿ ਕਈ ਦੂਜੇ ਸਕੂਲਾਂ 'ਚ ਜਿੱਥੇ ਮੇਰੇ ਫਰੈਂਡਸ ਪੜ੍ਹਦੇ ਨੇ ਉਹਨਾਂ ਦੇ ਸਕੂਲਾਂ 'ਚ ਵੀ ਵੇਪਿੰਗ ਦੀ ਪ੍ਰੋਬਲਮਸ ਨੇ, ਪਰ ਉਹਨਾਂ ਨੇ ਮੈਨੂੰ ਅੱਜ ਤੱਕ ਦੱਸਿਆ ਕਿ ਜੇ ਉਹਨਾਂ ਦੀ ਅਸੈਂਬਲੀ ਜਾਂ ਇੱਦਾਂ ਕੁਛ ਦੱਸਦੇ ਨੇ ਕਿ ਵੇਪ ਨਹੀਂ ਕਰਨੀ ਚਾਹੀਦੀ ਜਾਂ ਤੁਹਾਨੂੰ ਇੱਦਾਂ ਦੇ ਕੋਨਸੀਕੁਐਂਸ ਮਿਲਣਗੇ, ਮਜੋਰਟੀ ਸਕੂਲਾਂ 'ਚ ਜਸਟ ਉਹ ਪ੍ਰੋਬਲਮ ਨਾਲ ਡੀਲ ਕਰ ਲੈਂਦੇ, ਪਰ ਮੈਂ ਦੇਖਿਆ ਨਹੀਂ ਜਾਂ ਸੁਣਿਆ ਹੈ ਕਿ ਉਹ ਸਕੂਲ 'ਚ ਜਾ ਕੇ ਦੱਸਦੇ ਹੋਣ ਕਿ ਵੇਪਿੰਗ ਨਹੀਂ ਕਰਨੀ ਚਾਹੀਦੀ।
0: ਅੱਛਾ, ਕਿਉਂਕਿ ਤੁਹਾਡੀ ਉਹ ਏਜ ਆ ਜਿਹੜੀ ਏਜ ਦੇ ਵਿੱਚ ਕਾਫੀ ਬੱਚੇ ਇਸ ਪਾਸੇ ਚਲ ਜਾਂਦੇ ਆ, ਕਾਫੀ ਜ਼ਿਆਦਾ ਇਸ ਟਾਈਮ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਰੌਲਾ ਰੱਪਾ ਆ, ਇਹੋ ਜਿਹਾ ਕੀ ਹੁੰਦਾ ਵਾ? ਮਤਲਬ ਇੱਕ ਕੂਲ ਦੇਖਣ ਤੋਂ ਇਲਾਵਾ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਇਸ ਪਾਸੇ ਨੂੰ ਪੁਸ਼ ਕਰਦੀ ਆ? ਕਦੀ ਕੋਈ ਆਪਸ ਵਿੱਚ ਤੁਹਾਡੀ ਹੁੰਦੀ ਹੈ ਗੱਲਬਾਤ?
1: ਮੈਂ ਅਤੇ ਮੇਰੇ ਦੋਸਤ ਅਸੀਂ ਗੱਲ ਕਰਦੇ ਹਾਂ, ਕਈ ਬੱਚੇ ਕਹਿੰਦੇ ਨੇ ਕਿ ਅਸੀਂ ਵੇਪ ਤਾਂ ਕਰਦੇ ਹਾਂ ਕਿਉਂਕਿ ਉਹਨਾਂ ਨੂੰ ਕੋਈ ਇੱਦਾਂ ਵਧੀਆ ਫੀਲ ਹੁੰਦਾ, ਆਪਣੇ ਆਪ ਨੂੰ ਪੋਜ਼ਿਟਿਵ ਫੀਲ ਕਰਾਉਣਾ, ਅਤੇ ਜੇ ਕੋਈ ਉਹ ਇਸ਼ੂ ਨਾਲ ਸਟਰਗਲ ਕਰਦੇ ਪਏ ਨੇ ਜਾਂ ਉਹਨਾਂ ਦੀ ਕੋਈ ਸਿਹਤ ਖਰਾਬ ਹੈ ਜਾਂ ਉਹ ਘਰ ਕੋਈ ਲੜਾਈ ਖਰਾਬਾ ਦੇਖਦੇ ਨੇ, ਅਤੇ ਫਿਰ ਉਹਨਾਂ ਨੂੰ ਲੱਗਦਾ ਵੇਪ ਨਾਲ ਉਹਨਾਂ ਦੀ ਕੀ ਕਹਿੰਦੇ ਮਨ ਸ਼ਾਂਤ ਹੋ ਜੂਗਾ ਜਾਂ ਉਹ ਕਾਮ ਰਹਿਣਗੇ ਅਤੇ ਨੋਰਮਲ ਰਹਿਣਗੇ, ਪਰ ਮੈਨੂੰ ਲੱਗਦਾ ਕਿ ਓਪੋਜ਼ਿਟ ਇਫੈਕਟ ਦਿੰਦਾ ਅਤੇ ਉਹ ਗੁੱਸੇ ਹੋ ਜਾਂਦੇ ਆ ਅਤੇ ਐਂਗਰੀ ਜ਼ਿਆਦਾ ਬਣਦੇ ਆ।
0: ਜੇ ਕੋਈ ਆਈਡੈਂਟੀਫਾਈਡ ਆ ਤਾਂ ਕੀ ਉਹ ਉਹਦੀ ਪੜ੍ਹਾਈ 'ਤੇ ਅਸਰ ਦਿਖਦਾ?
1: ਪੜ੍ਹਾਈ 'ਤੇ ਹਾਂਜੀ ਅਸਰ ਪੈ ਸਕਦਾ, ਕਈ ਬੱਚੇ ਫਿਰ ਕਲਾਸ ਸਕਿੱਪ ਕਰਕੇ ਸਪੈਸ਼ਲ ਬਾਥਰੂਮ ਜਾ ਕੇ ਵੇਪ ਕਰਦੇ ਨੇ, ਕਈ ਫਿਰ ਕਲਾਸ ਵੀ ਨਹੀਂ ਆਉਂਦੇ ਜਾਂ ਸਕੂਲ ਵੀ ਨਹੀਂ ਆਉਂਦੇ, ਅਤੇ ਕਈ ਬੱਚੇ ਇੱਦਾਂ ਵੀ ਕਰਦੇ ਨੇ ਆਪਣੇ ਪੇਰੈਂਟਸ ਦੇ ਔਨਲਾਈਨ ਜਿੱਦਾਂ ਕੰਪਸ ਦੀ ਐਪ ਹੈ ਉਹ ਤੋਂ ਭਰਤਾ ਕਿ ਮੈਂ ਸਕੂਲ ਹਾਂ, ਪਰ ਬਾਹਰ ਕਿਤੇ ਇੱਦਾਂ ਪਲਾਜ਼ੇ ਗਏ ਹੋਣ ਵੇਪਿੰਗ ਕਰਦੇ ਹੋਣ ਜਾਂ ਕਿਤੇ ਵੀ ਜਾ ਲਾਈਕ ਬਾਹਰ ਜਾ ਕੇ ਇੱਦਾਂ ਗਲਤ ਕੰਮ ਕਰਨੇ, ਅਤੇ ਫਿਰ ਉਹਦੇ ਨਾਲ ਹਾਂਜੀ ਇੰਪੈਕਟ ਪੈ ਸਕਦਾ।
0: ਸੋ ਜਿੱਦਾਂ ਜਿੱਦਾਂ ਇਸ ਚੀਜ਼ ਦਾ ਆਪਾਂ ਵੇਖਦੇ ਪ੍ਰਚਾਰ ਵਧਿਆ, ਰੌਲਾ ਪਿਆ ਵਾ, ਬਹੁਤ ਪੁਰਾਣਾ ਨਹੀਂ ਆ ਵੈਸੇ ਤਾਂ ਆਸਟ੍ਰੇਲੀਆ ਦੇ ਵਿੱਚ, ਆਈ ਥਿੰਕ 2007 ਦੇ ਵਿੱਚ ਵੇਪਿੰਗ ਆਈ ਹੈ, ਪਰ ਜ਼ਿਆਦਾ ਰੌਲਾ ਰੱਪਾ ਜਿਹੜਾ ਵਾ ਇਹ ਕੋਵਿਡ ਦੇ ਦਿਨਾਂ 'ਚ ਜ਼ਿਆਦਾ ਵਧਿਆ ਵਾ,
1: ਕੋਵਿਡ ਤੋਂ ਬਾਅਦ
0: 2021 ਇੱਥੇ ਜੇ ਜ਼ਿਆਦਾ ਰੌਲਾ ਰੱਪਾ ਵਧਿਆ। ਉਸ ਤੋਂ ਬਾਅਦ ਤੁਹਾਨੂੰ ਨਹੀਂ ਲੱਗਦਾ ਕਿ ਸਕੂਲਾਂ ਦੇ ਵਿੱਚ ਇਹ ਚੀਜ਼ ਜ਼ਿਆਦਾ ਸਗੋਂ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਫੈਲੀ ਹੈ ਘੱਟ ਹੋਣ ਦੀ ਬਜਾਏ?
1: ਹਾਂਜੀ, ਸਕੂਲਾਂ 'ਚ ਜ਼ਿਆਦਾ ਇਹ ਗੱਲ ਫੈਲੀ ਹੈ ਕਿਉਂਕਿ ਬੱਚਿਆਂ ਨੂੰ ਇੱਕ ਮੈਨੂੰ ਲੱਗਦਾ ਖੇਡ ਲੱਗਦੀ ਆ ਕਿ ਉਹ ਇੰਨੀ ਸੀਰੀਅਸ ਨਹੀਂ ਲੈਂਦੇ ਜਿੱਦਾਂ ਉਹ ਕਹਿਣਗੇ ਨਹੀਂ ਇਹ ਸਾਡੀ ਸਿਹਤ ਲਈ ਵਧੀਆ ਸਿਗਰਟ ਤੋਂ ਛੁਡਾਉਂਦੇ ਆ ਇੱਦਾਂ ਜਾਂ ਕੁਛ ਜਾਂ ਉਹਨਾਂ ਨੂੰ ਲੱਗਦਾ ਕਿ ਲਾਈਕ ਜਿੱਦਾਂ ਮੈਂ ਪਹਿਲੇ ਕਿਹਾ ਵਧੀਆ ਲੱਗਦਾ ਜਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਕੂਲ ਹਾਂ ਅਤੇ ਉਹਦੇ ਕਰਕੇ ਫਿਰ ਜ਼ਿਆਦਾ ਵੱਧ ਗਿਆ ਅਤੇ ਸੋਸ਼ਲ ਮੀਡੀਆ ਕਰਕੇ ਵੀ ਜਿੱਦਾਂ ਉਹ ਸੋਸ਼ਲ ਮੀਡੀਆ ਔਨਲਾਈਨ ਦੇਖਦੇ ਜਿੱਦਾਂ ਇਨਫਲੂਐਂਸਸ ਕਈ ਕਰਦੇ ਨੇ ਵੇਪ ਅਤੇ ਕਰਦੇ ਮੈਂ ਇਹਦੇ ਵਾਂਗੂ ਇੱਦਾਂ ਕਰਨਾ ਅਤੇ ਇੱਦਾਂ ਕਰਨਾ ਅਤੇ ਫਿਰ ਉਹਦਾ ਸਲੋਲੀ ਸਲੋਲੀ ਸਾਰੇ ਜਗ੍ਹਾ 'ਤੇ ਇੰਪੈਕਟ ਵੱਡਾ ਫੈਲ ਜਾਂਦਾ ਇੱਕ ਬੰਦੇ ਤੋਂ ਇੱਕ ਇੱਕ ਬੰਦੇ ਤੋਂ ਇੱਕ ਇੱਦਾਂ ਫੈਲ ਜਾਂਦਾ
0: ਓਕੇ ਅੱਛਾ ਉਹ ਚੀਜ਼ ਜਿਹੜੀ ਆ ਉਹ ਸੋਸ਼ਲ ਮੀਡੀਆ ਤੋਂ ਵੇਖ ਕੇ ਜਿਹੜੇ ਇਨਫਲੂਐਂਸਰਸ ਨੇ ਉਹ ਲਾਈਵ ਉਹ ਚੀਜ਼ ਜਿਹੜੀ ਵਿਖਾ ਦਿੰਦੇ ਆ
1: ਹਾਂਜੀ ਕਈ ਜਿੱਦਾਂ ਇਨਫਲੂਐਂਸਰਸ ਜੇ ਕਰਦੇ ਹੋਣ ਤੇ ਉਹਨਾਂ ਦੀ ਰਿਕਾਰਡਿੰਗ ਕੀਤੀ ਰਹੇ ਕਿ ਇਹ ਬੰਦਾ ਫੜਿਆ ਗਿਆ ਵੇਪ ਕਰਦੇ
0: ਵੈਸੇ ਤਾਂ ਹੁਣ ਹਟਾ ਦਿੰਦੇ ਹੋਣਗੇ ਨਾ ਹੁਣ ਰੂਲ ਸਖਤ ਨੇ ਕਾਫੀ
1: ਹੁਣ ਤਾਂ ਰੂਲ ਸਖਤ ਨੇ ਪਰ ਜਿਹੜੇ ਮੈਂ ਵੀ ਵੀਡੀਓ ਇਨਕਾਊਂਟਰ ਕੀਤੀਆਂ ਜਿੱਦਾਂ ਯੂਟਿਊਬ ਵਗੈਰਾ ਤੇ ਮੇਰੇ ਹਾਨ ਦੇ ਬੱਚੇ ਵੀਡੀਓ ਪਾਉਂਦੇ ਆਪਸ ਵੇਪ ਕਰਦੇ ਤੇ ਫਿਰ ਉਹਨਾਂ ਤੋਂ ਦੇਖ ਕੇ ਦੂਜੇ ਤੇ ਮੈਂ ਉਹਨਾਂ ਇੱਕ ਕਮੈਂਟ ਵੀ ਪੜ੍ਹੇ ਆ ਕਿ ਓ ਮਾਈ ਗੋਡ ਦੈਟਸ ਸੋ ਕੂਲ ਜਾਂ ਇੱਦਾਂ ਕੁਛ ਲਿਖਤਾ ਕਿ ਬਹੁਤ ਸਹੀ ਕੰਮ ਕਰਦੇ ਹੋ ਪਿਆ ਤੁਸੀਂ ਅਤੇ ਫਿਰ ਉਹਨਾਂ ਤੋਂ ਦੇਖ ਕੇ ਉਹ ਆਪਸ ਵਿੱਚ ਹੀ ਹਾਂ ਮੈਂ ਵੀ ਆਹ ਚੀਜ਼ ਟਰਾਈ ਕਰਕੇ ਦੇਖ ਰਿਹਾ ਇਹ ਕੂਲ ਆ ਮੈਂ ਵੀ ਕੂਲ ਹਾਂ ਕਿ ਦੇਖ ਲਏ ਉਹਦੇ 1000 ਲਾਈਕ ਨੇ ਮੈਂ 2000 ਲਾਈਕ ਲੈਣੇ ਮੈਂ ਵੀ ਇੱਦਾਂ ਦਾ ਕੰਮ ਕਰਾਂ
0: ਆਈ ਥਿੰਕ ਜਿਹੜੀ ਇੱਕ ਏਜ ਹੁੰਦੀ ਆ ਉਹਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਤੋਂ ਰੋਕਿਆ ਜਾਂਦਾ ਉਹ ਕਰਨ ਦੇ ਵਿੱਚ ਇੱਕ ਡੇਰਿੰਗ ਜਿਹਾ ਬੰਦਾ ਮਹਿਸੂਸ ਕਰਦਾ
1: ਹਾਂਜੀ ਜਿੱਦਾਂ ਆਪਣੇ ਆਪ ਨੂੰ ਸੂਰਮਾ ਸਮਝਣਾ ਕਿ ਮੈਂ ਇੱਦਾਂ ਕਰਨਾ ਮੈਂ ਇੱਦਾਂ ਕਰਨਾ ਅਤੇ ਪੋਪੂਲੈਰਿਟੀ ਕਰਕੇ ਵੀ ਕਿ ਮੋਸਟ ਬੱਚੇ ਜਿਹੜੇ ਵੇਪ ਕਰਦੇ ਨੇ ਜਿੱਦਾਂ ਸਕੂਲਾਂ 'ਚ ਜਾਂ ਬਾਹਰ ਵੀ ਮੋਸਟ ਲੋਕਾਂ ਨੂੰ ਪਤਾ ਹੁੰਦਾ ਕਿ ਇਹ ਵੇਪ ਕਰਦਾ ਅਤੇ ਉਹਨਾਂ ਕਰਕੇ ਉਹਨਾਂ ਦਾ ਨਾਂ ਵੀ ਥੋੜ੍ਹਾ ਉਹਨਾਂ ਨੂੰ ਆਪਣੇ ਆਪ ਲੱਗਦਾ ਅਸੀਂ ਮਸ਼ਹੂਰ ਹੋ ਗਏ ਹਾਂ ਅਤੇ ਫਿਰ ਦੂਜੇ ਬੱਚੇ ਵੀ ਕਹਿੰਦੇ ਮੈਂ ਵੀ ਇਹਨਾਂ ਵਾਂਗੂ ਮਸ਼ਹੂਰ ਬਣਨਾ ਅਤੇ ਫਿਰ ਇੱਦਾਂ ਉਹ ਵੀ ਵੇਪ ਕਰਨ ਲੱਗ ਪੈਂਦੇ ਆ
0: ਸੋ ਇਹ ਪ੍ਰੋਬਲਮ ਇਸ ਟਾਈਮ ਦੇ ਉੱਤੇ ਵੱਡੀ ਆ ਸੋ ਸਾਨੂੰ ਇਹਦੇ ਬਾਰੇ ਜਾਣਨਾ ਚਾਹੀਦਾ ਇਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਸੋ ਖਬਰਾਂ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਰਹੀਦਾ ਪਰ ਇਹ ਹੈ ਕਿ ਸਾਰਾ ਕੁਛ ਖਬਰਾਂ ਦੇ ਵਿੱਚੋਂ ਨਹੀਂ ਪਤਾ ਲੱਗ ਜਾਂਦਾ ਜਾਂ ਫਿਰ ਇੱਦਾਂ ਕਹਿ ਲਓ ਕਿ ਹਰ ਕੋਈ ਖਬਰਾਂ ਸੁਣਦਾ ਵੀ ਨਹੀਂ ਆ ਹਰ ਕੋਈ ਉਸ ਨਜ਼ਰੀਏ ਦੇ ਨਾਲ ਵੀ ਨਹੀਂ ਸੁਣਦਾ ਜਦੋਂ ਆਮ ਤੌਰ ਦੇ ਉੱਤੇ ਆਪਾਂ ਵੇਖਦੇ ਹਾਂ ਵੀ ਬਹੁਤ ਸਾਰੀਆਂ ਲੇਡੀਜ਼ ਜਿੱਦਾਂ ਉਹ ਖਬਰਾਂ ਜਾਂ ਮੈਚ ਪਸੰਦ ਨਹੀਂ ਕਰਦੀਆਂ ਅਤੇ ਉਸ ਸਮੇਂ ਉਹ ਰੇਡੀਓ ਸਵਿੱਚ ਕਰ ਲੈਂਦੇ ਨੇ ਜਾਂ ਨਹੀਂ ਇਹ ਚੀਜ਼ਾਂ ਸੁਣਦੇ ਅਤੇ ਬੰਦੇ ਉੱਦਾਂ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਜਿਹੜਾ ਕਲੋਜ਼ਲੀ ਨਹੀਂ ਵੇਖ ਪਾਉਂਦੇ ਸੋ ਇਸ ਕਰਕੇ ਖਬਰਾਂ ਤੋਂ ਬਲੈਦਾ ਵੀ ਡਿਸਕਸ਼ਨ 'ਚ ਇਹ ਚੀਜ਼ਾਂ ਆਉਣੀਆਂ ਬਹੁਤ ਜ਼ਰੂਰੀ ਨੇ ਆਰਜ਼ਾ ਥੈਂਕ ਯੂ ਤੁਹਾਡਾ

0: ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ ਅਤੇ ਨਾਲ ਤੁਹਾਡੀ ਵੀ ਇਨਪੁੱਟ ਲਵਾਂਗੇ। ਜੇਕਰ ਤੁਹਾਡੇ ਕੋਲ ਕੋਈ ਕਿਸੇ ਵੀ ਕਿਸਮ ਦਾ ਕੋਈ ਹੋਰ ਇਨਫੋਰਮੇਸ਼ਨ ਹੋਵੇ, ਚਾਹੇ ਆਪਣੇ ਪਰਸਨਲ ਉਹਦੇ ਵਿੱਚੋਂ ਲਾਈਫ ਦੇ ਵਿੱਚੋਂ ਹੋਵੇ, ਐਕਸਪੀਰੀਅੰਸ 'ਚ ਹੋਵੇ, ਅਤੇ ਚਾਹੇ ਫਿਰ ਬਾਹਰੋਂ ਸੁਣੀ ਸੁਣਾਈ ਥੋੜ੍ਹੀ ਜਿਹੀ ਪੁਖਤਾ ਹੋਵੇ, ਇਹ ਨਹੀਂ ਕਿ ਐਵੇਂ ਹਵਾ 'ਚੋਂ ਹੀ ਹੋਵੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਧਿਆਨ ਦੇ ਵਿੱਚ ਤੁਸੀਂ ਰੱਖਣੀਆਂ ਅਤੇ ਦੱਸਣੀਆਂ। ਅਤੇ ਜਿੱਦਾਂ ਬਹੁਤ ਸਾਰੇ ਤੁਹਾਡੇ ਮੈਸੇਜ ਆਏ ਨੇ ਜਿਹਦੇ ਵਿੱਚ ਤੁਸੀਂ ਵਿਪਰੋਇਜੇਸ਼ਨ ਦੱਸ ਰਹੇ ਹੋ, ਵਾਸਪੀਕਰਨ ਦੱਸ ਰਹੇ ਹੋ। ਹਾਂ, ਵਾਸਪੀਕਰਨ ਤਾਂ ਸਮਝਾਉਣਾ ਥੋੜ੍ਹਾ ਜਿਹਾ ਔਖਾ ਵਾ ਇਹਨਾਂ ਬੱਚਿਆਂ ਨੂੰ, ਪਰ ਹਾਂ ਹੁਣ ਗੱਲਬਾਤ ਕਲੀਅਰ ਹੋ ਗਈ। ਜਿੱਦਾਂ ਮੰਨ ਲਓ ਆਪਾਂ ਪਹਿਲੀ ਐਗਜ਼ਾਮਪਲ ਦਿੱਤੀ ਸੀ ਕਾਰ ਦੇ ਵਿੱਚ,
1: ਹਾਂਜੀ,
0: ਉਹ ਜਿਹੜੀ ਬਣ ਜਾਂਦੀ ਆ ਭਾਫ ਜੀ, ਜਾਂ ਫਿਰ ਆਪਾਂ ਸਿੱਧੀ ਹੋਰ ਸਿੱਧੀ ਲੈ ਲੈਂਦੇ ਹਾਂ ਵੀ ਜਦੋਂ ਵੇਪਰਾਈਜ਼ਰ ਆ ਗਿਆ ਤਾਂ ਫਿਰ ਇਹਦਾ ਮਤਲਬ ਆਪਾਂ ਜਿੱਦਾਂ ਕਮਰੇ 'ਚ ਵੇਪਰਾਈਜ਼ਰ ਲਾਉਂਦੇ ਹਾਂ,
1: ਹਾਂਜੀ,
0: ਜਦੋਂ ਜ਼ੁਕਾਮ ਜ਼ੁਕੂਮ ਹੋ ਜਾਂਦਾ ਸਿਆਲ ਦੇ ਵਿੱਚ,
1: ਜਦੋਂ ਨਿਕਲਦਾ ਅਤੇ ਫਿਰ ਉਹ ਸਾਰਾ ਏਅਰ 'ਚ ਇੱਦਾਂ ਬਣ ਜਾਂਦਾ।
0: ਹਾਂ, ਸੋ ਉਹ ਜਿਹੜੀ ਵਿੱਚੋਂ ਨਿਕਲਦੀ ਹੈ ਸਟੀਮ ਜੀ ਨਿਕਲਦੀ ਹੈ, ਹੈ ਨਾ। ਹਾਲਾਂਕਿ ਸਟੀਮ ਵੀ ਇੱਕ ਅਲੱਗ ਸ਼ਬਦ ਹੈ,
1: ਅਲੱਗ ਸ਼ਬਦ ਹੈ,
0: ਸਟੀਮ ਨਹੀਂ ਆ ਉਹ, ਪਰ ਸਟੀਮ ਉਹ ਆ ਜਿਹਦੇ ਵਿੱਚੋਂ ਨਾਲ ਪਾਣੀ ਵੀ ਨਿਕਲਦਾ ਵਾ। ਸੋ ਇਹਦੇ ਵਿੱਚ ਪਾਣੀ ਨਹੀਂ ਹੋਊਗਾ, ਇਹ ਸਿਰਫ ਉਹਦੀ ਆਪਾਂ ਕਹਾਂਗੇ ਇੱਕ ਅਲੱਗ ਜਾਂ ਇੱਕ ਵੱਖਰੀ ਫਾਰਮ ਹੈ ਜਿਹਦੇ ਵਿੱਚ ਪਾਣੀ ਤਾਂ ਨਹੀਂ ਆ,
1: ਪਾਣੀ ਤਾਂ ਨਹੀਂ ਹੈ, ਪਰ ਇੱਕ ਲਾਈਕ ਫਲੂਇਡ ਆ ਜਿਹੜਾ ਗਰਮ ਕਰਕੇ ਉਹਦੇ ਨਾਲ ਭਾਫ਼ ਨਿਕਲਦੀ ਹੈ।
0: ਹਾਂਜੀ, ਉਹਦੇ ਵਿੱਚੋਂ ਭਾਫ਼ ਜੀ ਨਿਕਲਦੀ ਹੈ। ਸੋ ਇਹ ਕਰਨ ਜੀ ਕਹਿੰਦੇ ਨੇ ਕਿ ਜੀ ਥੈਂਕ ਯੂ ਤੁਹਾਡਾ, ਅਤੇ ਵਾਈਪ ਆਊਟ, ਹਾਂ ਵਾਈਪ ਆਊਟ, ਪਰ ਉਹ ਜੋ ਮੇਰੇ ਦਿਮਾਗ 'ਚ ਆ ਰਿਹਾ ਹੈ ਉਹ ਇੱਕ ਹੋਰ ਚੀਜ਼ ਆ,
1: ਹੋਰ ਚੀਜ਼ ਆ।
0: ਥੈਂਕ ਯੂ ਤੁਹਾਡਾ, ਅਤੇ ਇਹ ਵੇਪ ਆ, ਉਹ ਵਾਈਪ ਆ।
1: ਹਾਂ,
0: ਵਾਈਪ ਮਤਲਬ ਪੂੰਝਣਾ।
1: ਹਾਂਜੀ,
0: ਹਾਂ, ਉਹ ਪੂੰਝਣਾ ਹੋ ਗਿਆ। ਅਤੇ ਗੁਰਸੇਵਕ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਅੱਜ ਦਾ ਦਿਨ ਕਹਿੰਦੇ ਖੁਸ਼ੀਆਂ ਭਰਿਆ ਹੋਵੇ। ਆਪਾਂ ਨਾ ਇਹ ਅਗਲੇ ਹਿੱਸੇ 'ਚ ਆ ਕੇ ਅਤੇ ਫਿਰ ਇੱਥੋਂ ਗੱਲਾਂ ਬਾਤਾਂ ਅੱਗੇ ਤੋਰਦੇ ਹਾਂ, ਪਰ ਸਾਡੇ ਨਾਲ ਅਸੀਸ ਆਈ ਸੀ, ਆਪਾਂ ਉਹਦੇ ਨਾਲ ਗੱਲ ਕਰ ਲੈਂਦੇ। ਅਸੀਸ ਅੱਜ ਲੇਟ ਉੱਠੀ ਹੈ ਮੈਨੂੰ ਲੱਗਦਾ, ਅਤੇ ਉਹਦੇ ਨਾਲ ਆਪਾਂ ਗੱਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ, ਲੇਟ ਉੱਠਣ ਵਾਲੇ ਅਸੀਸ ਕੌਰ ਜੀ।
2: ਓ ਬਈ, ਮੰਮਾ ਦੀ ਅਪਾਇੰਟਮੈਂਟ ਸੀ, ਤਾਂਗੂ ਮੈਂ ਲੇਟ ਆਈ, ਕੋਈ ਮੰਮਾ ਕੋਲ ਫੋਨ ਸੀ, ਤਾਂਗੂ ਮੈਂ ਗੱਲ ਨਹੀਂ ਕਰ ਸਕਦੀ।
0: ਹਾਂ, ਮੈਂ ਵੀ ਆਖਾਂ ਵੀ ਅਸੀਸ ਤੇ ਨਹੀਂ ਲੇਟ ਹੋ ਸਕਦੀ, ਇਹ ਤੇ ਬੜੀ ਟਾਈਮ ਦੇ ਨਾਲ ਉੱਠ ਪੈਂਦੀ, ਬੜੀ ਬੀਬੀ ਕੁੜੀ ਆ, ਅੱਜ ਮੰਮਾ ਨੇ ਲੇਟ ਕਰਾਇਆ ਹੋਣਾ। ਮੈਂ ਨਾ ਸੋਚਦਾ ਹੀ ਮਨ ਚ,
2: ਅੱਜ ਮੰਮਾ ਨੇ ਕਿਤੇ, ਕਿਉਂਕਿ ਮੰਮਾ ਅਪਾਇੰਟਮੈਂਟ ਗਏ ਤੇ ਫੋਨ ਵੀ ਨਾ ਲਏ, ਕਿਉਂਕਿ ਉਹਨਾਂ ਬਲੱਡ ਟੈਸਟ ਕਰਾਉਣਾ ਸੀ।
0: ਓਹੋ,
1: ਅੱਛਾ,
2: ਉਹ ਪਰ ਹੁਣ ਜੋ ਮੈਂ ਗੱਲ ਕਰ ਲਈ, ਮੈਂ ਵੀ ਜਾਣਾ।
0: ਅੱਛਾ ਅੱਛਾ, ਫੇਰ ਜਾਣਾ ਤੁਸੀਂ ਵੀ, ਮੇਰਾ ਜੀ ਕਰਦਾ ਤੁਹਾਨੂੰ ਨਾ ਇੱਕ ਫੋਨ ਹੀ ਲੈ ਦਈਏ, ਤੁਸੀਂ ਆਪੇ ਕਰ ਲਿਆ ਕਰੋ।
2: ਬਟ ਮੈਂ ਲੈ ਨਹੀਂ ਨਾ ਸਕਦੀ,
0: ਹਾਂ ਛੋਟੀ ਹੈ ਨਾ।
1: ਹਾਂਜੀ,
0: ਹਾਂ, ਅਰਜ਼ਾ ਤੁਸੀਂ ਲੈ ਲਿਆ ਫੋਨ,
1: ਮੇਰੇ ਕੋ ਮੰਮਾ ਦਾ ਪੁਰਾਣਾ ਫੋਨ ਹੈਗਾ।
0: ਹਾਂ, ਜਦੋਂ ਆਰਜ਼ਾ ਨੂੰ ਵੀ ਗ੍ਰੇਡ 9 ਚ ਮਿਲਿਆ, 8 ਚ ਮਿਲਿਆ,
1: 9 ਚ, ਹਾਂਜੀ
0: 9 ਚ ਮਿਲਿਆ ਨਾ, ਤੇ ਤੁਹਾਨੂੰ ਵੀ 9 ਚ, ਗ੍ਰੇਡ
2: 8 ਚ 9 ਚ ਮਿਲੂ ਫੋਨ,
0: ਤੁਹਾਨੂੰ ਵੀ 9 ਚ ਮਿਲੂਗਾ ਫਿਰ, ਹੈ ਨਾ।
2: ਵੇਟ, ਨਹੀਂ, ਹੂੰ, ਆਰਜ਼ਾ ਦੀਦੀ ਨੂੰ 9 ਚ ਮਿਲਿਆ, ਬਟ ਮੈਨੂੰ ਫੋਨ ਸੁਣੋ ਮਿਲੂਗਾ ਗ੍ਰੇਡ 8 ਚ, ਮੇਰੇ ਲਈ ਆਈਪੈਡ ਮੈਨੂੰ ਮਿਲੂ ਗ੍ਰੇਡ 9 ਚ, ਤੇ ਫਿਰ ਮੇਰੇ ਕੋਲ ਲੈਪਟਾਪ ਮੈਨੂੰ ਗ੍ਰੇਡ 10 ਚ।
1: ਵਾਓ, ਅੱਛਾ ਅੱਛਾ, ਪਲੈਨਿੰਗ ਕਰਕੇ ਰੱਖੀ ਆ।
0: ਵਾਹ ਵਾਹ, ਤੇ ਲੈਪਟਾਪ ਤੇ ਉਹ ਤੁਹਾਨੂੰ ਉਹ ਦਿੱਤਾ ਹੀ ਹੁੰਦਾ ਉਹਨਾਂ ਨੇ,
1: ਹਾਂਜੀ,
0: ਪ੍ਰਾਇਮਰੀ ਚ ਵੀ ਦੇ ਹੀ ਦਿੰਦੇ ਆ ਪੜਨ ਦੇ ਲਈ।
2: ਬਟ ਕਦੇ ਕਦੇ ਜਾਤਾ, ਜੇ ਅਸੀਂ ਦੋ ਲੈਪਟਾਪ ਲੈ ਲਏ, ਐ ਅਸੀਂ ਕਹਿ ਲਾਂਗੇ ਵੀ ਇੱਕ ਸਕੂਲ ਵਾਲਾ, ਇੱਕ ਘਰ ਵਾਲਾ।
0: ਅੱਛਾ ਅੱਛਾ, ਉਹ ਘਰ ਵਾਲਾ ਨਹੀਂ ਮਿਲਿਆ ਹਲੇ। ਹਾਂ ਠੀਕ ਠੀਕ ਠੀਕ ਠੀਕ ਹੈ, ਇਹ ਮਸਲਾ ਵਾ।
2: ਘਰ ਵਾਲਾ ਵੀ ਨਹੀਂ ਮਿਲਿਆ, ਸਕੂਲ ਵਾਲਾ ਵੀ ਨਹੀਂ ਮਿਲਿਆ, ਦੀਵਰੇ ਕੋਲ ਆਪਦਾ ਸਕੂਲ ਵਾਲਾ, ਜਿਹੜਾ ਦੀਵਰੇ ਕੋਲ ਇੱਕ ਆ ਉਹ ਸਕੂਲ ਵੀ ਲੈਂਦਾ, ਜਾਂ ਉਹਤੇ ਵੀਡੀਓਜ਼ ਦੇਖਦਾ ਘਰ।
0: ਓ, ਐਦਾਂ ਕਰਦਾ, ਮਮਾ ਗੁੱਸੇ ਨਹੀਂ ਹੁੰਦੇ
2: ਉਹਨੂੰ? ਤਾਂ ਉਹ ਫੋਨ ਉਹ ਲੈਪਟਾਪ ਤੇ ਕੰਮ ਲਿਆ ਹੁੰਦਾ, ਬਟ ਦੀਵਰਾ ਮੋਸਟ ਆਫ ਦਾ ਟਾਈਮ ਬਸ ਕਹਿੰਦਾ ਮੈਂ ਕੰਮ ਕਰ ਰਿਹਾ, ਜਦੋਂ ਵੀਡੀਓ ਦੇਖਦਾ ਹੁੰਦਾ।
0: ਓਕੇ,
2: ਦੀਵਰਾ ਮੈਨੂੰ ਲਾਏ ਕਰਕੇ ਝੂਠ ਬੋਲ ਕੇ ਕਹਿੰਦਾ
0: ਗੱਲਾਂ

0: ਤੁਹਾਨੂੰ ਪਤਾ ਜਦੋਂ ਆਰਜ਼ਾ ਦੀਦੀ ਵੀ ਤੁਹਾਡੇ ਕਿ ਜਿੱਡੀ ਹੁੰਦੀ ਸੀ ਫੋਨ ਕਰਦੀ ਹੁੰਦੀ ਸੀ, ਹੁਣ ਵੇਖ ਲਓ ਵੱਡੀ ਹੋ ਗਈ ਆ। ਤੁਸੀਂ ਵੀ ਜਦੋਂ ਵੱਡੇ ਹੋ ਜਾਓਗੇ ਤੁਸੀਂ ਵੀ ਫਿਰ ਇੱਥੇ ਆ ਕੇ ਸਾਡੇ ਨਾਲ ਪ੍ਰੋਗਰਾਮ ਕਰਿਆ ਕਰੋਗੇ ਹਨਾ।
1: ਮੈਂ ਤਾਂ ਹੁਣੀ ਆ ਜੂ, ਫਿਰ ਮੈਨੂੰ ਬੰਦੇ ਕਿਆ ਕਰੇ, ਸਤਿ ਸ਼੍ਰੀ ਅਕਾਲ ਸੀਸ ਕਰ ਜੇ ਕਹਿ ਰਹੀ ਸਤਿ ਸ਼੍ਰੀ ਅਕਾਲ ਸੀਸ ਕੋ ਦੀਦੀ ਛੋਟੇ ਵੀਰੇ ਨੂੰ ਕਹਿਣਾ ਪਊ ਸੀਸ ਦੀਦੀ ਕੋਲ, ਮੈਂ ਉਹ ਤੋਂ ਵੱਡੀ ਆ।
0: ਹਾਂ ਹਾਂ, ਉਹਨੂੰ ਕਹਿਣਾ ਪੈਣਾ ਨਾ ਫਿਰ ਸੀਸ।
1: ਹਾਂ ਜਾਂ ਕਹੀ ਸੀਸ ਕੋਰ ਕਹਿਣੀ।
0: ਹਾਂ ਉਹਨੂੰ ਫਿਰ ਦੀਦੀ ਕਹਿਣਾ ਪਿਆ ਕਰਨਾ। ਹੋ ਫਿਰ ਤੇ ਬੜੀ ਗੱਲ ਹੈ ਨਾ,
1: ਜਦੋਂ 5 ਜਾਂ 6 ਸਾਲ ਦਾ ਹੁੰਦਾ ਉਦੋਂ ਨਹੀਂ ਉਹਨੂੰ ਦੀਦੀ ਕਹਿਣਾ ਪਊ।
0: ਹਾਂ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਆ ਕੇ? ਸਭ ਤੋਂ ਤੁਹਾਨੂੰ ਕਿਹੜਾ ਟੌਪਿਕ ਆਉਂਦਾ ਵਾ
1: ਜਿਹੜਾ ਤੁਸੀਂ ਬੋਲਣੀ? ਤੁਸੀਂ ਛੁੱਟੀ ਲੈ ਲਿਆ ਕਰੋ, ਮੈਂ ਤੁਹਾਡੇ ਸਾਰੇ ਗੱਲਾਂ ਕਰ ਲਿਆ ਕਰੋ।
0: ਓ ਵੈਰੀ ਨਾਈਸ, ਵੈਰੀ ਨਾਈਸ।
1: ਆਪ ਦਾ ਟੌਪਿਕ ਤਾਂ ਕੋਈ ਨਹੀਂ ਕਰਨਾ।
0: ਆਪ ਦਾ ਕੋਈ ਨਹੀਂ ਕਰਨਾ? ਅੱਛਾ ਅੱਛਾ ਅੱਛਾ, ਇਹ ਤੇ ਸਾਰੇ ਹੀ ਚਾਹੁੰਦੇ ਆ ਵੈ ਹੈ। ਚਲੋ ਇਹ ਆਰਜ਼ਾ ਦੇ ਹੋਰ ਵੱਡੇ ਹੋ ਜਾਣਾ ਨਾ ਤੇ ਫਿਰ ਤੁਸੀਂ ਆਰਜ਼ਾ ਦੀਦੀ ਨਾਲ ਕਰ ਲਿਓ।
2: ਹਾਂਜੀ
1: ਫਿਰ ਅਸੀਂ ਛੋਟਿਆਂ ਚ ਹਮੇਸ਼ਾ ਜਦੋਂ ਸਾਡਾ ਸਕੂਲ ਲੱਗਦਾ ਹੁੰਦਾ ਉਦੋਂ ਤੁਸੀਂ ਕਰਿਆ ਕਰਨਾ ਰੇਡੀਓ ਦੇ ਬੰਦਿਆਂ ਨੇ, ਜਦੋਂ ਛੁੱਟੀਆਂ ਹੋਣੀ ਅਸੀਂ ਕਰਿਆ ਕਰਾਂਗੇ।
0: ਆ ਵੀ ਗੁੱਡ ਹੈ ਨਾ, ਛੁੱਟੀਆਂ ਦੇ ਵਿੱਚ ਤੁਸੀਂ ਮੈਨੂੰ ਛੁੱਟੀਆਂ ਦਿਆ ਕਰੋ, ਆ ਵੀ ਠੀਕ ਆ।
1: ਹਾਂ ਛੁੱਟੀਆਂ ਦੇ ਵਿੱਚ ਤੁਸੀਂ ਛੁੱਟੀਆਂ ਲੈ ਲਿਆ ਕਰੋ ਤੇ ਜਦੋਂ ਸਾਡਾ ਸਕੂਲ ਹੁੰਦਾ ਅਸੀਂ ਛੁੱਟੀਆਂ ਲੈ ਲਿਆ ਕਰਾਂਗੇ।
0: ਅਸੀਂ ਸਾਸਾ ਬਹੁਤ ਬੈਸਟ ਆਈਡੀਆ ਦਿੱਤਾ ਤੁਸੀਂ।
2: ਆ ਤਾਂ ਵਧੀਆ ਆਈਡੀਆ,
0: ਸਭ ਤੋਂ ਬੈਸਟ ਆਈਡੀਆ।
1: ਕਿੰਨਾ ਸਮਾਰਟ ਹੈ
2: ਉਹ ਵੀ। ਓ ਇਹ ਤਾਂ ਪਤਾ ਹੀ ਹੈ ਸਾਨੂੰ,
0: ਅਸੀਂ ਤੇ ਅੱਜ ਪੂਰੀ ਚਾਰਜ ਹੋਈ ਆ।
1: ਕਿਹੜੀਆਂ
0: ਅਨਹੈਲਦੀ ਕਿਹੜੀਆਂ ਖਾਧੀਆਂ?
1: ਹੈਲਦੀ ਭੁੱਲ ਗਈ।
0: ਅਨਹੈਲਦੀ ਕਿਹੜੀਆਂ ਖਾਧੀਆਂ?
1: ਐਵਰੀ ਡੇ ਮੈਂ ਭੁੱਲਦੀ ਕਦੇ ਕਦੇ।
0: ਅੱਛਾ ਹੋ, ਕਿਹੜੀਆਂ ਭੁੱਲਦੇ ਹੋ, ਹੈਲਦੀ ਕਿ ਅਨਹੈਲਦੀ?
1: ਹੈਲਦੀ ਤੇ ਮਾੜਾ ਤੇ ਅਨਹੈਲਦੀ, ਬਾਲਾ ਹੈਲਦੀ ਹੋਣ। ਕੱਲ ਤੋਂ ਮੈਂ ਹੈਲਦੀ ਖਾਧਾ, ਉਹ ਤਾਂ ਮੈਂ ਮਾੜਾ ਜੰਗ ਵੀ ਖਾਂਦੀ ਸੀ, ਜੰਕ ਖਾਂਦੀ ਸੀ ਤੇ ਫਿਰ ਮੈਂ ਹੈਲਦੀ ਬਾਲਾ ਨਹੀਂ ਖਾਂਦੀ ਸੀ, ਕੋਈ ਮੈਂ ਫਸੀਟਰ ਸੀ ਹੁਣ ਤੇ ਕੱਲ ਤੋਂ ਮੈਂ ਫਸੀਟਰ ਨਹੀਂ ਹੋਈ।
0: ਅੱਛਾ ਕੱਲ ਤੋਂ ਨਹੀਂ।
1: ਮੰਮਾ ਹੈਪੀ ਹੋ ਗਏ, ਹੁਣ ਜਦੋਂ ਮੈਂ ਆਪਦਾ ਭਾਰ ਚੈੱਕ ਕਰੂੰਗੀ ਨਾ ਮੈਨੂੰ ਲੱਗਦਾ ਮੇਰਾ ਵੱਧ ਜੂ।
2: ਫਿਰ ਮੈਂ ਵੱਧ ਤੋਂ ਵੱਧ ਨਟ ਬਟਰ ਖਾਧਾ ਕਿਉਂਕਿ ਉਹ ਚ ਫੈਟ ਬਹੁਤ ਹੁੰਦੀ ਆ ਤੇ ਨਟ ਬਟਰ ਜੈਮ ਤੇ ਬ੍ਰੈਡ ਇਹ ਸਕੂਲ ਤੋਂ ਬਾਅਦ ਮੇਰਾ ਡੇਲੀ ਦਾ ਹੁੰਦਾ ਕੰਮ ਤੇ ਮੈਂ ਦਹੀਂ ਚ ਵੱਧ ਤੋਂ ਵੱਧ ਗ੍ਰੈਨੋਲਾ ਮਤਲਬ ਓਟਸ ਨਟਸ ਏਦਾਂ ਪਾ ਕੇ ਤੇ ਬੈਰੀਜ਼ ਪਾ ਕੇ ਖਾਧੇ ਤੇ ਫਿਰ ਉਹਦੇ ਨਾਲ ਵੇਟ ਗੇਨ ਹੋਇਆ ਤੇ ਮੈਨੂੰ ਜਿਹੜੇ ਯੋਗਟ ਤੋਂ ਵੀ ਮੈਨੂੰ ਵੱਧ ਤੋਂ ਵੱਧ ਪ੍ਰੋਟੀਨ ਮਿਲਿਆ ਤੇ ਮੈਂ ਸਵੇਰੇ ਉੱਠ ਕੇ 2 ਐੱਗ ਵੀ ਖਾਂਦੀ ਹਾਂ ਨਾਲ ਤਾਂ ਕਿ ਮੈਨੂੰ ਉੱਥੋਂ ਵੀ ਪ੍ਰੋਟੀਨ ਮਿਲੇ।
0: ਦੱਸੋ ਹੁਣ ਅਸੀਸ ਜੀ ਇਹ ਚੋਂ ਖਾਂਦੇ ਹੋ ਤੁਸੀਂ ਕੁਛ?
1: ਮੈਂ ਆਂਡਾ ਖਾਂਦੀ ਬਟ ਮੈਂ ਹਮੇਸ਼ਾ ਫਰੂਟ ਹੁਣ ਮੈਂ ਖਾਣ ਮੈਂ ਖਾਧੇ ਨਹੀਂ ਬਟ ਹੁਣ ਮੈਂ ਖਾਣ ਲੱਗੂਗੀ। ਉਹ ਬਸ ਮੈਂ ਫਰੂਟ ਯੋਗਟ ਚ ਨਹੀਂ ਪਾਉਂਦੀ ਬਟ ਮੈਂ ਯੋਗਟ ਖਾਣੀ, ਮੈਂ ਆਂਡਾ ਖਾਣੀ ਹਮੇਸ਼ਾ, ਇੱਕ ਉਹਦਾ ਸੈਂਡਵਿਚ ਹੀ ਬਣਾਉਂਦੀ ਹਾਂ ਮੈਂ ਹੈਲਦੀ ਸੈਂਡਵਿਚ ਐਗ ਨਾਲ ਤੇ ਮੈਂ ਯੋਗਟ ਵੀ ਖਾਣੀ, ਕਦੇ ਕਦੇ ਮੈਂ ਔਰੇਂਜ ਜੂਸ ਵੀ ਪੀਨੀ ਤੇ ਮੈਂ ਔਰੇਂਜ ਜੂਸ ਵੀ ਖਾਣੀ ਮੰਮਾ ਨਾਲ ਤੇ ਮੈਂ ਸਬਜ਼ੀ ਵੀ ਕੱਲ ਖਾਧੀ ਸੀ
0: ਥੋੜੀ ਕੁੱਟ ਵੀ ਖਾਇਆ ਕਰ।
1: ਕੁੱਟ
0: ਖਾ ਕੇ ਵੀ ਕਈ ਵਾਰੀ ਮਜ਼ਾ ਆਉਂਦਾ ਵੱਡੇ ਹੋ ਜੀ ਦਾ,
1: ਉਹ ਬਈ ਕੁੱਟ ਕਰਕੇ ਕੋਈ ਮਜ਼ਾ ਨਹੀਂ ਆਉਂਦਾ ਉਦੋਂ ਰੋਣ ਆਉਂਦੀ।
0: ਕੁੱਟ ਖਾ
1: ਪਾਣੀ ਵੀ ਪੀਨੀ ਹੁਣ
0: ਮੇਰੀ ਗੱਲ ਸੁਣ, ਕੁੱਟ ਖਾ ਕੇ ਜਦੋਂ ਮਜ਼ਾ ਆਉਂਦਾ ਤੇ ਮਜ਼ਾ ਪਤਾ ਕਿੱਦਾਂ ਆਉਂਦਾ, ਕੁੱਟ ਖਾ ਕੇ ਜਦੋਂ ਤੁਸੀਂ ਰੋਂਦੇ ਹੋ ਹਨਾ ਤੇ ਫਿਰ ਮੰਮਾ ਨੂੰ ਫਿਰ ਮੰਮਾ ਤੁਹਾਨੂੰ ਮਨਾਉਂਦੇ ਆ ਪਿਆਰ ਦੇ ਨਾਲ ਹਨਾ, ਐਕਸਟਰਾ ਪਿਆਰ ਕਰਦੇ ਆ, ਫਿਰ ਉਹ ਕਹਿੰਦੇ ਦੱਸ ਕੀ ਖਾਣਾ ਤੁਹਾਨੂੰ, ਉਹ ਤੁਹਾਡੇ ਮੰਮਾ ਦੀਆਂ
1: ਜਿਹੜਾ ਕੁਛ ਬਣਿਆ ਹੁੰਦਾ ਉਹ ਹੀ ਖਾਣਾ ਪੈਂਦਾ।
2: ਇਹ ਗੱਲ ਨਾਲ ਮੈਂ ਵੀ ਸਹਿਮਤ ਹਾਂ।
0: ਓਹ ਤੁਹਾਡਾ ਫੋਨ ਬਹੁਤ ਲੱਗੇ ਨਾ ਖੜੋ ਤੁਸੀਂ, ਤੁਹਾਡੀ ਆਵਾਜ਼ ਪਾਟ ਜਾਂਦੀ ਹੈ। ਹਾਂ ਤੁਸੀਂ ਜਿੱਥੇ ਇੱਕੇ ਥਾਂ ਤੇ ਰੱਖੀਦਾ ਫੋਨ ਨਾ, ਖਾਣਾ ਥੋੜੀ ਹੁੰਦਾ ਵਾ ਫੋਨ, ਸਿਰਫ ਸੁਣਨਾ ਹੁੰਦਾ ਤੇ ਬੋਲਣਾ ਹੁੰਦਾ ਵਾ, ਠੀਕ ਆ। ਮੈਂ ਮੂੰਹ ਚ ਨਾ ਵਾੜ ਲਿਆ ਕਰੋ ਫੋਨ, ਓਕੇ ਠੀਕ ਆ। ਕੀ ਸੁਣਾਓਗੇ ਫਿਰ ਅੱਜ?
1: ਅੱਜ ਤਾਂ ਗੱਲਾਂ ਹੀ ਕਰਨੀਆਂ। ਦੇਖੋ ਇਹ ਗੱਲ, ਅੱਜ ਤਾਂ ਮੈਂ ਗੱਲਾਂ ਹੀ ਕਰਨੀਆਂ, ਵੈਸੇ ਮੈਂ ਬੋਲੀ ਕੋਈ ਯਾਦ ਨਹੀਂ ਕੀਤੀ, ਤੇ ਮੈਂ ਤੇ ਮੇਰੇ ਨਾਨਾ ਜੀ ਘਰ ਆਏ ਸੀ।
0: ਅੱਛਾ, ਫਿਰ
1: ਕੱਲ ਆਏ ਸੀ ਉਹ।
0: ਫਿਰ ਉਹ ਕਹਿ ਕੇ ਨਹੀਂ ਗਏ ਤੂੰ ਬੜਾ ਪਟਾਕਦੀ ਹੈ?
1: ਫਿਰ ਅਸੀਂ ਸ਼ੇਰਾਂ ਕੀਤੀਆਂ ਉਹਨਾਂ ਨੇ, ਅਸੀਂ ਸੋਏ, ਅਸੀਂ ਤਾਸ਼ ਖੇਡੀ, ਖਾਏ ਪੀਤਾ, ਖਾਇਆ ਪੀਤਾ।
0: ਤੁਹਾਨੂੰ ਤਾਸ਼ ਖੇਡਣੀ ਆਉਂਦੀ ਹੈ?
1: ਬ੍ਰਸ਼ ਕਰਕੇ ਸੌਂਗੇ, ਜਾਂ ਨਾਨਾ ਜੀ ਮੈਂ ਵੀ ਬ੍ਰਸ਼ ਕੀਤਾ ਜਾਂ ਨਾ ਕੀਤਾ ਪਤਾ ਨੀ, ਜਾਂ ਕੁੱਲੀ ਕੀਤੀ ਜਾਂ ਹੱਥ ਨਾਲ ਬ੍ਰਸ਼ ਕੀਤਾ।
0: ਹੱਥ ਨਾਲ ਬ੍ਰਸ਼ ਕਿੱਦਾਂ ਹੁੰਦਾ?
1: ਮੈਂ
0: ਵੀ ਇੱਕ ਦਿਨ ਮਾਰੀ, ਮੇਰੀ ਉਂਗਲ ਚਿੱਟੀ ਹੋ ਗਈ ਪਰ ਦੰਦ ਪੀਲੇ ਹੀ ਰਹੇ। ਹਾਂ ਇਹ ਪਤਾ ਨੀ ਕੀ ਹੋਇਆ,
1: ਆਏ ਤਾਂ ਹੁੰਦਾ ਕਿਉਂਕਿ ਤੁਹਾਡੇ ਦੰਦ ਪੀਲੇ।
0: ਹਾਂ ਮੈਨੂੰ ਡਾਕਟਰ ਨੇ ਕਿਹਾ ਸੀ ਤੁਸੀਂ ਨਾ ਦੰਦਾਂ ਦੇ ਉੱਤੇ ਬ੍ਰਸ਼ ਲਵਾ ਲਓ, ਤੇ ਫਿਰ ਮੈਂ ਹੁਣ ਉਹ ਲਵਾ ਲੈਣੇ ਨਾ, ਆਪੇ ਸਾਫ਼ ਹੋ ਜਾ ਕਰਨਾ।
1: ਬ੍ਰਸ਼ ਉਹ ਦੂਜੀ ਚੀਜ਼ ਹੈ, ਜਦੋਂ ਤੁਸੀਂ ਟੂਥਪੇਸਟ ਉਹ ਤੇ ਲਾਉਂਦੇ ਹੋ, ਕੋਈ ਤੁਸੀਂ ਟੂਥਪੇਸਟ ਆਪਦੇ ਫਿੰਗਰ ਤੇ ਨਹੀਂ ਲਾਉਂਦੇ ਫਿਰ ਐਂ ਬ੍ਰਸ਼ ਕਰਦੇ ਹੋ?
0: ਨਹੀਂ ਉਹ ਕਹਿੰਦੇ ਸੀ ਜਿੱਦਾਂ ਗੱਡੀ ਦੇ ਸ਼ੀਸ਼ੇ ਨਹੀਂ ਸਾਫ਼ ਕਰਦੇ ਅੱਗੇ ਵਾਈਪਰ ਲੱਗੇ ਹੁੰਦੇ ਆ ਉਹ, ਹੈ ਨਾ, ਜਦੋਂ ਪਾਣੀ ਪੈਂਦਾ, ਉਹ ਕਹਿੰਦੇ ਸੀ ਬ੍ਰਸ਼ ਨਾ ਤੁਹਾਡੇ ਦੰਦਾਂ 'ਤੇ ਲਾ ਦਾਂਗੇ ਅਤੇ ਉਹ ਜਦੋਂ ਤੁਸੀਂ ਰੋਟੀ ਖਾਂਦੇ ਉਹਨਾਂ ਨੇ ਆਪਣੇ ਆਪ ਸਾਫ਼ ਕਰ ਦਿਆ ਕਰਨਾ। ਈਜ਼ੀ ਹੈ ਨਾ, ਮੈਨੂੰ ਫਿਰ ਕਰਨਾ ਨਹੀਂ ਪਊਗਾ।
1: ਬਟ ਤੇ ਸਾਨੂੰ ਪਤਾ ਜਿਹੜੇ ਸਪਿਨ ਕਰਦੇ ਹੋ ਜਿਹੜੀ ਆਵਾਜ਼, ਜਦੋਂ ਤੁਸੀਂ ਬਟਨ ਦੱਬਦੇ ਤੁਸੀਂ ਆਏ ਆਪਦੇ ਫਿੰਗਰ ਨਾਲ ਬ੍ਰਸ਼ ਨੂੰ ਮੂਵ ਨਹੀਂ ਕਰਦੇ, ਹੈ ਨਾ, ਜਦੋਂ ਤੁਸੀਂ ਬਟਨ ਦੱਬਦੇ ਹੋ ਉਹ ਆਪੇ ਆਏ ਸਾਰੇ ਕਿਤੇ ਕਲੀਨ ਕਰਦਾ, ਤੁਸੀਂ ਬਸ ਉਹਨੂੰ ਟਰਨ ਕਰਨਾ ਵੀ ਕਿਹੜੇ ਸਾਈਡ ਦੰਦ ਤੇ ਕਰਨਾ। ਬਟ ਉਹ ਸਾਡੇ ਦੰਦੇ ਲਈ ਐਕਚੁਲੀ ਗੁੱਡ ਨਹੀਂ ਹੁੰਦਾ, ਬਟ ਐਡਾ ਤੀਕ ਹੁੰਦਾ ਵੀ ਉਹ ਵਾਲਾ ਗੁੱਡ ਹੈ ਬ੍ਰਸ਼, ਬਟ ਉਹ ਗੁੱਡ ਨਹੀਂ ਹੁੰਦਾ। ਸਾਨੂੰ ਹੈਂਡ ਬ੍ਰਸ਼ ਯੂਜ਼ ਕਰਨਾ ਪੈਂਦਾ, ਉਹ ਜਿਹੜਾ ਤੁਸੀਂ ਹੱਥ ਚ ਫੜਦੇ ਹੋ ਤੇ ਤੁਸੀਂ ਐ ਆਪਦੇ ਦੰਦਾਂ ਤੇ ਐ ਮੂਵ ਕਰਕੇ ਮਾਰਦੇ, ਕਿਉਂਕਿ ਉਹ ਜਿਹੜਾ ਸਪਿਨ ਕਰਦਾ ਉਹ ਵਧੀਆ ਨਹੀਂ ਤੁਹਾਡੇ ਦੰਦਾਂ ਲਈ।
0: ਇੰਨੀ ਨੌਲੇਜ ਕਿੱਥੋਂ ਇਕੱਠੀ ਕਰੀ ਫਿਰਦੇ ਹੋ ਤੁਸੀਂ?
1: ਕਿਉਂਕਿ ਮੇਰਾ ਵੀਰਾ ਕਰਦਾ ਤੇ ਮੈਨੂੰ ਪਤਾ।
0: ਅੱਛਾ ਅੱਛਾ ਅੱਛਾ, ਤੁਹਾਨੂੰ ਨਹੀਂ ਮਿਲਿਆ, ਤੁਸੀਂ ਸਮਾਰਟ ਹੋ ਨਾ।
1: ਯੈਸ, ਮੈਂ ਤਾਂ ਯੂਜ਼ ਹੀ ਕਰ ਸਕਦੀ।
0: ਹਾਂ ਕਿਉਂ? ਉਹ ਭਾਰਾ ਹੁੰਦਾ ਨਾ ਤਾਂ ਕਰਕੇ,
1: ਬੱਚੇ ਅਲਾਊਡ ਨਹੀਂ ਹੁੰਦੇ।
0: ਭਾਰਾ ਹੁੰਦਾ ਨਾ ਉਹ, ਹਲੇ ਤੁਹਾਡੇ ਕੋਲ ਫੜਿਆ ਨਹੀਂ ਜਾਂਦਾ, ਤੁਸੀਂ ਸਿੱਖ ਸੀ ਹੋ ਨਾ, ਤੁਹਾਡੇ ਕੋਲ ਚੁੱਕਿਆ ਨਹੀਂ ਜਾਂਦਾ।
1: ਫੜਿਆ ਤਾਂ ਜਾਂਦਾ, ਬਸ ਮੈਂ ਅਲਾਊਡ ਨਹੀਂ।
0: ਕਿਉਂ ਅਲਾਊਡ ਕਿਉਂ ਨਹੀਂ? ਕਰੰਟ ਆਉਂਦਾ ਉਹਦੇ?
1: ਛੋਟੇ ਬੱਚਿਆਂ ਕੋਲ ਉਹ ਬ੍ਰਸ਼ ਹੁੰਦੇ ਜਿਹੜੇ ਉਹ ਹੱਥਾਂ ਨਾਲ ਮੂਵ ਕਰਦੇ, ਉਹ ਆਈ ਟਰ ਨਹੀਂ ਕਰਦਾ ਆਵਾਜ਼।
0: ਪਰ ਮੈਨੂੰ ਤਾਂ ਛੋਟੇ ਨਹੀਂ ਲੱਗਦੇ ਤੁਸੀਂ, ਕਿਉਂ ਅਰਜ਼ਾ ਛੋਟੀ ਹੈ?
2: ਨਹੀਂ ਇਹ ਬਹੁਤ ਸਮਾਰਟ ਆ।
0: ਹਾਂ ਆ ਵੱਡਿਆਂ ਨੂੰ ਵੀ ਨਹੀਂ ਨੀਆਂ ਗੱਲਾਂ ਆਉਂਦੀਆਂ।
1: ਮੈਨੂੰ
0: ਤਾਂ ਲੱਗਦਾ ਤੁਹਾਨੂੰ ਗ੍ਰੇਡ 8 ਵਾਲੀਆਂ ਵੀ ਪਤਾ ਵਾ ਬੜੀਆਂ ਗੱਲਾਂ, ਜਿੱਦਾਂ ਬੋਲੀਆਂ।
1: ਗ੍ਰੇਡ 8 ਨੋਟ ਟੂ ਫਾਰ ਆਈ ਨੋ।
0: ਗ੍ਰੇਡ 8 ਦੇ ਵਿੱਚ ਬੋਲੀਆਂ ਆਉਂਦੀਆਂ ਤੁਹਾਨੂੰ?
2: ਨਹੀਂ
0: ਆਉਂਦੀਆਂ ਨਾ, ਇਹਨੂੰ ਆਉਂਦੀਆਂ ਆਲਰੇਡੀ? ਉੱਤੋਂ ਤੁਹਾਨੂੰ ਕਈ ਚੀਜ਼ਾਂ ਤੇ ਤੁਹਾਨੂੰ
1: ਬਟ ਸਕੂਲ ਚ ਇਹ ਜਿਹੀ ਚੀਜ਼ਾਂ ਨਹੀਂ ਕਰਦੇ।
0: ਹਾਂ
1: ਉਹ ਬੋਲ, ਉਹ ਪੰਜਾਬੀ ਸਕੂਲ ਨਹੀਂ ਨਾ।
0: ਹਾਂ
1: ਉਹ ਇੰਗਲਿਸ਼ ਸਕੂਲ ਹੈ, ਨਾਰਮਲ ਸਕੂਲ।
0: ਓਹੋ, ਪਰ ਬਾਬਾ 50% ਲਾ ਲਈਏ ਫਿਰ।
2: ਹਾਂਜੀ
1: ਮੇਰੇ ਕੋਲ ਇੱਕ ਪੰਜਾਬੀ ਸਕੂਲ ਸੰਡੇ ਹੁੰਦਾ ਤੇ 5 ਡੇਜ਼ ਕੱਲਾ ਸੈਟਰਡੇ ਹੀ ਛੁੱਟੀ ਹੁੰਦੀ ਮੇਰੇ ਵੀਕ ਤੇ ਜੋ ਮੈਂ ਸਕੂਲ ਜਾਣੀ,
0: ਕਿਉਂਕਿ
1: ਸੰਡੇ ਪੰਜਾਬੀ ਕਲਾਸ ਤੇ 5 ਵੀਕ ਡੇਜ਼ ਮੈਂ ਜਾਣੀ ਆ ਸਕੂਲ ਤੇ ਸੈਟਰਡੇ ਹੀ ਛੁੱਟੀ ਹੁੰਦੀ।
0: ਓਹ ਇੰਨੀ ਬਿਜ਼ੀ ਰਹਿੰਦੀ ਆ
1: ਕੁੜੀ? ਮੰਡੇ ਤੋਂ ਫਰਾਈਡੇ ਇੰਗਲਿਸ਼ ਸਕੂਲ ਤੇ ਸੰਡੇ ਪੰਜਾਬੀ।
2: ਓਹ ਤੇ ਤੁਹਾਡੇ ਇੰਗਲਿਸ਼ ਸਕੂਲ ਚ ਤਾਂ ਲੈਂਗੁਏਜ ਸਿਖਾਉਂਦੇ?
1: ਹਾਂ
2: ਤੁਹਾਨੂੰ ਲੈਂਗੁਏਜ ਸਿਖਾਉਂਦੇ ਤੁਹਾਡੇ ਸਕੂਲ ਦੇ ਵਿੱਚ? ਨਹੀਂ
1: ਉਹ ਬਸ ਲਰਨ ਨਹੀਂ ਕਰਦੇ, ਲਾਈਕ ਐਲਫਾਬੈਟ ਤਾਂ ਅਸੀਂ ਹੁਣ ਡਨ ਹੈ। ਮੈਂ ਲਾਈਕ ਮੈਂ ਆਪਦੇ ਬ੍ਰੇਨ ਚ ਕਹਿੰਦੀ ਲਾਈਕ ਇੰਨੀ ਛੋਟੀ ਚੀਜ਼ਾਂ ਕਿ ਸਾਨੂੰ ਤੁਸੀਂ ਦੱਸ ਰਹੇ ਹੋ, ਇਹ ਤਾਂ ਸਾਨੂੰ ਆਉਂਦੀਆਂ ਏ ਬੀ ਸੀ ਕਾਊਂਟਿੰਗ ਤਿੰਨ ਨੰਬਰਸ ਕਿੰਨਾ
0: ਪ੍ਰੋਗਰਾਮ ਮੁੱਕ ਜਾਣਾ, ਤੁਸੀਂ ਫਿਰ ਬ੍ਰੇਕ ਤੋਂ ਬਾਅਦ ਕਰਿਓ ਹੈ, ਛੁੱਟੀ ਲਈ ਬ੍ਰੇਕ ਦਾ ਟਾਈਮ ਹੋ ਗਿਆ
1: ਦਿਖਾਵਾਂਗੇ।
0: ਚਲੋ ਠੀਕ ਹੈ, ਥੈਂਕ ਯੂ,
2: ਥੈਂਕ
0: ਯੂ ਭੈਣ ਜੀ,
1: ਬਾਏ
0: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ, ਹੱਸੋ ਖੇਡੋ ਮੌਜਾਂ ਮਾਣੋ ਪਟਾਕੇ ਮਾਰੋ ਤੁਸੀਂ। ਥੈਂਕ ਯੂ, ਇਹ ਸੀ ਆਰਜ਼ਾ ਅਤੇ ਨਾਲ ਸਾਡੇ ਅਸੀਸ ਕੌਰ, ਇਹ ਅਸੀਸ ਅਤੇ ਇਹ ਆਰਜ਼ਾ, ਇਹ ਇਹ ਇਹ ਇਹ ਇੱਕ ਬ੍ਰੇਕ ਲਈ ਯਾਰ,
2: ਹਾਂਜੀ
0: ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ, ਹਾਂਜੀ 1674 AM।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
6: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਆਪਾਂ ਗੱਲਾਂ ਕਰ ਰਹੇ ਹਾਂ ਵੇਪਿੰਗ ਦੇ ਬਾਰੇ ਅਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਆ ਆਰਜ਼ਾ।
1: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ ਆਰਜ਼ਾ, ਠੀਕ ਠਾਕ ਹੋ?
1: ਹਾਂਜੀ ਤੁਸੀਂ ਠੀਕ ਹੋ ਜੀ? ਹਾਂਜੀ
0: ਹਾਂਜੀ ਹਾਂਜੀ, ਬਹੁਤ ਵਧੀਆ ਬਹੁਤ ਵਧੀਆ, ਥੈਂਕ ਯੂ ਥੈਂਕ ਯੂ। ਅਤੇ ਵੇਪਿੰਗ 'ਤੇ ਦੋਸਤੋ ਗੱਲਾਂ ਬਾਤਾਂ ਆਪਾਂ ਕਰ ਰਹੇ ਸਾਂ ਅਤੇ ਹੁਣ ਆਪਾਂ ਜੋ ਆਰਜ਼ਾ ਜਾਣਕਾਰੀ ਇਕੱਠੀ ਕਰਕੇ ਲਿਆਈ ਆ ਉਸ ਜਾਣਕਾਰੀ ਦੇ ਵਿੱਚੋਂ ਕੁਛ ਹੋਰ ਆਪਾਂ ਅੱਗੇ ਜਾਣਦੇ ਹਾਂ। ਆਪਾਂ ਜਾਣਿਆ ਕਿ ਵੇਪਿੰਗ ਕੀ ਚੀਜ਼ ਆ, ਆਪਾਂ ਜਾਣਿਆ ਕਿ ਵੇਪਿੰਗ ਸਕੂਲਾਂ ਦੇ ਵਿੱਚ ਕਿਹੜੀ ਹੱਦ ਤੱਕ ਕਿਹੜੀ ਕਿਹੜੀ ਉਮਰ ਤੱਕ ਪਹੁੰਚ ਚੁੱਕੀ ਆ, ਅਤੇ ਹੁਣ ਆਪਾਂ ਜਾਣਦੇ ਹਾਂ ਕਿ ਇਹਦਾ ਰੌਲਾ ਕੀ ਆ, ਨੁਕਸਾਨ ਕੀ ਨੇ ਆਰਜ਼ਾ, ਕੀ ਨੁਕਸਾਨ ਕੀ ਆ, ਮਤਲਬ ਜੇ ਕੋਈ ਕਹਿੰਦਾ ਵੀ ਮੈਂ ਪੀਣਾ ਅਤੇ ਫਿਰ ਕੀ ਹੋ ਗਿਆ, ਮਤਲਬ ਆਪਾਂ ਸਿਹਤ ਸੰਬੰਧੀ ਤਾਂ ਦੱਸਿਆ ਹੀ ਆ ਅਤੇ ਹੋਰ ਕੀ ਕੀ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਬੰਦਾ ਫਿਰ ਭੁਗਤਤਾ ਵਾ ਜੇਕਰ ਨਹੀਂ ਛੱਡਦਾ।
1: ਹੈਲਥ ਪ੍ਰੋਫੈਸ਼ਨਲਸ ਨੂੰ ਵੀ ਨਹੀਂ ਐਕਚੁਲੀ ਪਤਾ ਕਿ ਇਹਦੇ ਲੰਬੇ ਸਮੇਂ ਤੱਕ ਕੀ ਪ੍ਰਭਾਵ ਰਹਿ ਸਕਦੇ ਵੇਪ ਕਰਨ ਦੇ ਨਾਲ, ਪਰ ਜਿਹੜੇ ਉਹਦੇ ਸ਼ੋਰਟ ਟਰਮ ਪ੍ਰਭਾਵ ਨੇ ਉਹ ਮੈਂ ਲੱਭ ਕੇ ਲਈ ਹਾਂ। ਅਤੇ ਇਹ 'ਚ ਲਿਖਿਆ ਕਿ ਜੇ ਤੁਸੀਂ ਵੇਪ ਕਰਦੇ ਹੋ ਤੁਹਾਡੇ ਲੰਗ ਇਨਫਲਮੇਸ਼ਨ ਹੋ ਸਕਦੀ, ਮਤਲਬ ਕਿ ਤੁਹਾਡੇ ਗਲੇ ਦੇ ਵਿੱਚ ਖਾਰਿਸ਼, ਤੁਹਾਨੂੰ ਚੱਕਰ ਵੀ ਆ ਸਕਦੇ ਬਹੁਤ ਜ਼ਬਰਦਸਤ ਚੱਕਰ, ਅਤੇ ਤੁਸੀਂ ਬਾਰ ਬਾਰ ਖੰਘ ਵੀ ਸਕਦੇ ਹੋ। ਅਤੇ ਜੇਕਰ ਤੁਹਾਡੀ ਲੈਟ ਸੇ ਵੇਪ ਤੁਹਾਡੀ ਫੱਟ ਜੇ ਤੇ ਫਿਰ ਤੁਹਾਡੇ ਬਰਨਸ ਜਾਂ ਸੱਟ ਵੀ ਲੱਗ ਸਕਦੀ ਆ ਵੇਪ ਦੇ ਨਾਲ,
0: ਉਲਟੀਆਂ ਵੀ ਆਉਂਦੀਆਂ,
1: ਉਲਟੀਆਂ ਨੌਸ਼ਸ ਵੀ ਤੁਸੀਂ ਬਣ ਸਕਦੇ ਹੋ, ਤੇ ਤੁਹਾਨੂੰ ਫੇਫੜਿਆਂ ਦਾ ਪਰਮਨੈਂਟ ਨੁਕਸਾਨ ਪੈ ਸਕਦਾ,
0: ਡੈਮੇਜ ਹੋ ਸਕਦਾ।
1: ਹਾਂਜੀ
0: ਓਕੇ, ਸੋ ਵੱਡੇ ਨੁਕਸਾਨ ਹੈ ਫਿਰ ਤੇ।
1: ਹਾਂਜੀ
0: ਓਕੇ, ਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਦੇ ਤੁਸੀਂ ਦੱਸੇ ਸੀ ਕਿ ਤੁਸੀਂ ਇਰੀਟੇਟਿੰਗ ਫੀਲ ਕਰਦੇ ਹੋ,
1: ਇਰੀਟੇਟਿਡ, ਤੁਹਾਨੂੰ ਐਂਗਜ਼ਾਇਟੀ ਵੀ ਹੋ ਸਕਦੀ
0: ਹੈ,
1: ਕਨਸੈਂਟ੍ਰੇਸ਼ਨ ਨਹੀਂ ਬਣਦੀ, ਤੇ ਤੁਹਾਨੂੰ ਲੌਂਗ ਟਰਮ ਲਈ ਤੁਸੀਂ ਜਿੱਦਾਂ ਮੈਂ ਕਿਹਾ ਤੁਹਾਨੂੰ ਚੱਕਰ ਵੀ ਆ ਸਕਦੇ, ਨੌਸ਼ਸ, ਐਂਗਜ਼ਾਇਟੀ, ਤੇ ਤੁਸੀਂ ਚਿੜਚਿੜੇ ਫੀਲ ਕਰ ਸਕਦੇ ਹੋ, ਤੇ ਤੁਹਾਨੂੰ ਨੀਂਦ ਆਉਣ 'ਚ ਵੀ ਤੁਹਾਨੂੰ ਔਖ ਹੋ ਸਕਦੀ ਆ।
0: ਨਾਲੇ ਵੀ ਮੰਨਿਆ ਜਾਂਦਾ ਕਿ ਦਿਲ ਦੇ ਦੌਰਾ ਪੈਣ ਦੇ ਵੀ ਇਹਦੇ ਨਾਲ ਚਾਂਸ ਵੱਧ ਜਾਂਦੇ।
1: ਹਾਂਜੀ,
0: ਹੈ ਨਾ, ਬਲੱਡ ਪ੍ਰੈਸ਼ਰ ਜਿਹੜਾ ਤੁਹਾਡਾ
1: ਬਲੱਡ ਪ੍ਰੈਸ਼ਰ
0: ਵੱਧ ਜਾਂਦਾ ਬਹੁਤ, ਦਿਲ ਦੀ ਧੜਕਣ ਤੁਹਾਡੀ ਵੱਧ ਜਾਂਦੀ ਹੈ। ਸੋ ਅਲੱਗ ਅਲੱਗ ਤਰ੍ਹਾਂ ਦੇ ਅਲੱਗ ਅਲੱਗ ਸਰੀਰਾਂ ਦੇ ਉੱਤੇ ਇਹਦੇ ਪ੍ਰਭਾਵ ਨੇ। ਇਹ ਵੀ ਮੰਨਿਆ ਜਾਂਦਾ ਕਿ ਜੇਕਰ ਤੁਸੀਂ ਇੱਕ ਪਾਸੇ ਸ਼ੁਰੂ 'ਚ ਜਿਹੜਾ ਪ੍ਰਚਾਰ ਹੋਇਆ ਸੀ ਕਿ ਤੁਸੀਂ ਸਿਗਰਟ ਜਿਹੜੀ ਆਮ ਤੰਬਾਕੂ ਆ,
1: ਹਾਂਜੀ,
0: ਉਹ ਸਿਗਰਟ ਛੱਡਣ ਦੇ ਲਈ ਇਹ ਕੰਮ ਆਊਗੀ,
1: ਹਾਂਜੀ,
0: ਪਰ ਉਲਟਾ ਇਹ ਹੁਣ ਮੰਨਿਆ ਗਿਆ ਜਾਂ ਪਾਇਆ ਗਿਆ ਰਿਸਰਚ ਵਿੱਚ ਕਿ ਜਿਹੜੇ ਲੋਕ ਵੇਪਿੰਗ ਤੋਂ ਸ਼ੁਰੂਆਤ ਜਿਨ੍ਹਾਂ ਨੇ ਕੀਤੀ ਉਹਨਾਂ ਦੇ ਵਿੱਚ 3-4% ਇਹ ਚਾਂਸ ਵੱਧ ਗਏ ਕਿ ਉਹ ਮੁੜ ਕੇ ਤੰਬਾਕੂ ਵਾਲੀ ਸਿਗਰਟ ਤੇ ਵੀ ਚਲੇ ਗਏ, ਉਲਟਾ ਉਹ ਇਧਰੋਂ ਉਧਰ ਨੂੰ ਚਲ ਗਏ,
1: ਤਾਂ ਉਹਨਾਂ ਦੀ ਐਡਿਕਸ਼ਨ ਜ਼ਿਆਦਾ ਵੱਧ ਸਕਦੀ ਆ।
0: ਸੋ ਸਭ ਤੋਂ ਵੱਡੀ ਗੱਲ ਤੇ ਐਡਿਕਸ਼ਨ ਹੋ ਗਈ,
1: ਐਡਿਕਸ਼ਨ, ਹਾਂਜੀ,
0: ਸੋ ਇਹਦੀ ਐਡਿਕਸ਼ਨ ਜਾਂ ਕਿਸੇ ਹੋਰ ਚੀਜ਼ ਦੀ ਐਡਿਕਸ਼ਨ ਤੇ ਐਡਿਕਸ਼ਨ ਤੇ ਮਾੜੀ ਹੈ ਨਾ।
1: ਹਾਂਜੀ, ਤੇ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਵੇਪਸ ਦੇ ਵਿੱਚ ਹਾਨੀਕਾਰਕ ਕੈਮੀਕਲ ਜਿਹੜੇ ਨੇ, ਤੇ ਪਹਿਲੇ ਹੈਗਾ ਸਭ ਤੋਂ ਵੱਡਾ ਨਿਕੋਟੀਨ, ਤੇ ਨਿਕੋਟੀਨ ਐਨ ਐਕਸਟ੍ਰੀਮਲੀ ਐਡਿਕਟਿਵ ਸਬਸਟੈਂਸ ਆ ਜਿਹੜਾ ਕਿ ਤੁਹਾਡੀ ਬ੍ਰੇਨ ਡਿਵੈਲਪ ਨੂੰ ਅਫੈਕਟ ਕਰ ਸਕਦਾ ਜੇ ਤੁਸੀਂ 25 ਸਾਲ ਤੋਂ ਉਮਰ ਤੋਂ ਘੱਟ ਹੋ, ਤੇ ਇਹ ਤੁਹਾਡੀ ਇਨ ਜਨਰਲ ਤੁਸੀਂ 25 ਸਾਲ ਤੋਂ ਵੱਡੇ ਵੀ ਹੋ ਤੁਹਾਡੀ ਬੋਡੀ ਨਾਲ ਡਿਵੈਲਪਮੈਂਟ ਨਾਲ ਬਹੁਤ ਔਖਾ ਬਣ ਸਕਦਾ। ਤੇ ਫਿਰ ਦੂਜਾ ਜਿਹੜਾ ਕੈਮੀਕਲ ਹੈਗਾ ਇਟਸ ਫੋਰਮਲ ਡੀਹਾਈਡ, ਤੇ ਇਹ ਇੰਗਰੀਡੀਐਂਟ ਜਿਹੜਾ ਕਿ ਕਲੀਨਿੰਗ ਲਿਕੁਇਡਸ ਵਿੱਚ ਪਾਇਆ ਜਾਂਦਾ, ਤੇ ਇਹ ਕੈਂਸਰ ਵੀ ਕੋਜ਼ ਕਰ ਸਕਦਾ। ਤੇ ਫਿਰ ਹੈਗਾ ਐਸੀਟੋਨ, ਜਿਹੜਾ ਮੋਸਟ ਕਾਮਨ ਤੁਸੀਂ ਸੁਣਿਆ ਹੋਊਗਾ, ਤੇ ਇੰਗਰੀਡੀਐਂਟ ਪਾਇਆ ਜਾਂਦਾ ਨੇਲ ਪੋਲਿਸ਼ ਰਿਮੂਵਰਾਂ ਦੇ ਵਿੱਚ। ਤੇ ਫਿਰ ਹੈਗਾ ਬੈਨਜ਼ੀਨ, ਕੈਂਸਰ ਕਾਰਨ ਵਾਲਾ ਇੰਗਰੀਡੀਐਂਟ ਜਿਹੜਾ ਕਿ ਮੱਛਰਾਂ ਦੇ ਸਪਰੇਅ ਤੇ ਵੀਡ ਕਿਲਰ ਦੇ ਵਿੱਚ ਲੱਭਿਆ ਜਾਂਦਾ,
0: ਜਿੱਦਾਂ ਰਾਉਂਡ ਅਪ 'ਚ ਵੀ ਹੁੰਦਾ।
1: ਹਾਂਜੀ, ਤੇ ਆਹ 4 ਮੇਨ ਕੈਮੀਕਲਸ ਨੇ, ਤੇ ਮੈਂ ਪਹਿਲੇ ਮੈਂ ਕਿਹਾ ਨਹੀਂ, ਤੇ ਵੇਪਸ 'ਚ ਮਲਟੀਪਲ ਫਲੇਵਰਸ ਵੀ ਆਉਂਦੇ ਨੇ, ਮਤਲਬ ਆਹ ਲਈ ਜਿਹੜੇ ਕੈਮੀਕਲ ਨੇ ਸਾਰੇ ਡਿਫਰੈਂਟ ਫਲੇਵਰਾਂ 'ਚ ਪਾਏ ਜਾਂਦੇ ਨੇ, ਤੇ ਮੋਸਟ ਲੋਕ ਇਹ ਵੇਪ ਵੀ ਕਰ ਸਕਦੇ ਫਲੇਵਰ ਟਰਾਈ ਕਰਨ ਨੂੰ ਵੀ।
0: ਹਾਂ, ਜਿੱਦਾਂ ਅਲੱਗ ਅਲੱਗ ਫਰੂਟ ਹੋ ਗਏ, ਸਟ੍ਰਾਬਰੀ ਫਲੇਵਰ ਹੋ ਗਿਆ, ਮੈਂਗੋ ਹੋ ਗਿਆ, ਬਨਾਨਾ, ਪਰ ਹੁਣ ਤੇ ਬੈਨ ਨੇ ਵੈਸੇ,
1: ਬੈਨ ਨੇ। ਤੇ ਮੈਂ ਇਹ ਗੱਲ ਤੇ ਕਹਿਣ ਲੱਗੀ ਹਾਂ ਅਗਲਾ ਕਿ ਵੇਪਿੰਗ ਆਸਟ੍ਰੇਲੀਆ ਦੇ ਵਿੱਚ 18 ਸਾਲ ਤੋਂ ਘੱਟ ਵਰਤੋਂ ਨਹੀਂ ਕਰ ਸਕਦੇ, ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਬੱਚੇ ਇਹਦੀ ਵਰਤੋਂ ਫਿਰ ਵੀ ਕਰਦੇ ਨੇ, ਤੇ ਅਕਸਰ ਹੀ ਸਕੂਲਾਂ ਵਿੱਚ ਇਹ ਖਬਰ ਆਉਂਦੀਆਂ ਕਿ ਬੱਚੇ ਵੇਪਿੰਗ ਕਰਦੇ ਫੜੇ ਜਾਂਦੇ ਹਨ।
0: ਆਪਾਂ ਕਹਿ ਲਈਏ ਕਿ ਇਲੀਗਲ ਮਾਰਕੀਟ ਦੇ ਵਿੱਚ ਹਾਲੇ ਵੀ ਵਿਕਦੀ ਆ, ਅਦਰਵਾਈਜ਼ ਸਰਕਾਰ ਨੇ ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਕਾਨੂੰਨ ਲੈ ਕੇ ਆਉਂਦੇ ਸੀ ਜਿਹਦੇ ਵਿੱਚ ਇਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਉਹ ਕੀ ਕੀਤਾ ਚਲੋ ਵੀ ਤੁਹਾਨੂੰ ਆਪਾਂ ਅੱਗੇ ਦੱਸਾਂਗੇ, ਪਰ ਫਿਲਹਾਲ ਸਮੱਸਿਆ ਇਹ ਆ ਕਿ ਇਹ ਉਸੇ ਤਰ੍ਹਾਂ ਵਿਕ ਰਹੀ ਹੈ।
1: ਹਾਂਜੀ, ਅਤੇ ਤੁਸੀਂ ਛੋਟੀਆਂ ਛੋਟੀਆਂ ਇੱਥੇ ਦੁਕਾਨਾਂ ਵੀ ਨੇ, ਜਿੱਦਾਂ ਕੋਰਨਰ ਸ਼ੋਪ, ਕਨਵੀਨੀਅੰਸ ਸ਼ੋਪ, ਇੱਥੇ ਵੀ ਵਿਕਦੀਆਂ ਨੇ। ਇੱਥੇ ਤੁਸੀਂ ਜਾਓਗੇ, ਤੁਸੀਂ ਪੈਸੇ ਦੇ ਸਕਦੇ ਹੋ। ਕਈਆਂ ਨੇ ਬੈਨ ਲਾਇਆ ਹੋ ਸਕਦਾ, ਕਈਆਂ ਨੇ ਪੋਸਟਰ ਲਾਇਆ ਹੋ ਸਕਦਾ ਕਿ 18 ਸਾਲ ਤੋਂ ਘੱਟ ਅਸੀਂ ਤੁਹਾਨੂੰ ਨਹੀਂ ਵੇਚ ਸਕਦੇ, ਪਰ ਕਈ ਫਿਰ ਵੀ ਵੇਚਦੇ ਨੇ ਬੱਚਿਆਂ ਨੂੰ। ਅਤੇ ਮੈਂ ਇੱਕ ਗੱਲ 'ਤੇ ਆਉਣ ਲੱਗੀ ਕਿ ਜੇ ਨਿੱਕੀਆਂ ਨਿੱਕੀਆਂ ਦੁਕਾਨਾਂ ਪਲਾਜ਼ਿਆਂ ਦੇ ਅੰਦਰ ਵੀ, ਸਪੈਸ਼ਲੀ ਮੇਰੇ ਸਕੂਲ ਦੇ ਨਾਲ ਇੱਕ ਪਲਾਜ਼ਾ ਹੈਗਾ, ਅਤੇ ਉਸ ਪਲਾਜ਼ੇ ਦੇ ਅੰਦਰ ਇੱਕ ਸ਼ੋਪ ਹੈ, ਉੱਥੇ ਵੇਪਸ ਵਿਕਦੀ, ਪਰ ਉੱਤੇ ਸਪੈਸੀਫਿਕਲੀ ਲਿਖਿਆ ਕਿ 18 ਸਾਲ ਤੋਂ ਘੱਟ ਅਸੀਂ ਨਹੀਂ ਵੇਚਾਂਗੇ।
0: ਵੈਸੇ ਹੁਣ ਤਾਂ ਇਹ ਚੀਜ਼ ਬੰਦ ਹੋ ਗਈ ਹੈ ਨਾ, ਹੁਣ ਜਿਹੜੇ ਸਿੰਗਲ ਯੂਜ਼ ਵਾਲੇ ਆ ਉਹ ਤਾਂ ਬਿਲਕੁਲ ਹੀ ਜਿਹੜੇ ਬੰਦ ਹੋ ਗਏ ਸੀ, ਪਰ ਡਿਪੈਂਡ ਕਰਦਾ,
1: ਡਿਪੈਂਡ ਕਰਦਾ
0: ਕਈ ਚੀਜ਼ਾਂ ਨੇ ਉਹ ਬੰਦ ਹੋਣ ਦੇ ਬਾਵਜੂਦ ਵੀ ਸਗੋਂ ਹੋਰ ਜ਼ਿਆਦਾ ਵਿਕਣ ਲੱਗ ਪੈਂਦੀਆਂ।
1: ਹਾਂਜੀ,
0: ਸੋ ਇਹ ਵੀ ਇੱਕ ਉਹ ਆ ਜਾਂਦਾ ਨਾ ਚੈਲੰਜਿੰਗ, ਵੀ ਜੇ ਬੰਦ ਆ ਤਾਂ ਆਪਾਂ ਲੈ ਕੇ
1: ਆਵਾਂਗੇ
0: ਤੁਹਾਨੂੰ ਕਿੱਥੋਂ ਆਉਂਦੀ, ਉਹ ਵੀ ਇੱਕ ਡੇਰਿੰਗ ਹੈ।
1: ਉਹਨਾਂ ਨੂੰ ਇੱਕ ਪੈਸਿਆਂ ਦਾ ਵੀ ਸਾਧਨ ਬਣ ਜਾਂਦਾ ਕਿ ਅਸੀਂ ਜੇ ਆ ਵੇਚਾਂਗੇ ਸਾਨੂੰ ਪੈਸੇ ਵੀ ਆਉਣਗੇ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਨੌਜਵਾਨ ਨੇ ਉਹਨਾਂ ਨੂੰ ਅਟਰੈਕਟ ਕਰਨਗੇ ਕਿ ਜੇ ਸਾਡੇ ਕੋਲ ਇਹ ਸਾਡੇ ਕੋਲ ਆਉਣਗੇ ਤਾਂ ਉਹਨਾਂ ਨੂੰ ਤਾਂ ਪੈਸੇ ਹੀ ਮਿਲਣੇ ਆ। ਐਟ ਦ ਐਂਡ ਆਫ ਦ ਡੇ ਉਹਨਾਂ ਨੂੰ ਤਾਂ ਪਰਵਾਹ ਨਹੀਂ ਜੇ ਤੁਹਾਨੂੰ ਲੰਗ ਇਨਫਲਮੇਸ਼ਨ ਹੈ, ਤੁਹਾਨੂੰ ਖੰਘ ਹੋਏ, ਉਹਨਾਂ ਦਾ ਕੰਮ ਹੈ ਤੁਹਾਨੂੰ ਵੇਚਣਾ ਸਮਾਨ।
0: ਸੋ ਜਿਹੜੀ ਚੀਜ਼ ਵਿਕ ਰਹੀ ਆ
1: ਵੇਚਦਾ
0: ਵਾ ਬੰਦਾ ਅਤੇ ਉਹਦਾ ਮੁਨਾਫਾ।
1: ਅਤੇ ਹੁਣ ਮੈਂ ਚਾਹੁੰਦੀ ਹਾਂ ਕਿ ਜਿਹੜੇ ਵੀ ਸੁਣਨ ਵਾਲੇ ਨੇ, ਤੁਸੀਂ ਕਾਲ ਕਰਕੇ ਜੇ ਤੁਸੀਂ ਐਕਸਪੀਰੀਅੰਸ ਦੇਖੇ ਆ, ਆਪਣੇ ਅੱਖੋਂ ਦੇਖਿਆ, ਲੈਟਸ ਜਿੱਦਾਂ ਬਹੁਤ ਸਾਰੇ ਸੁਣਨ ਵਾਲੇ ਤੁਸੀਂ ਕੰਮਾਂ ਕਾਰਾਂ 'ਤੇ ਜਾਂਦੇ ਹੋ ਅਤੇ ਤੁਸੀਂ ਦੇਖਦੇ ਹੋ ਅਕਸਰ ਤੁਹਾਡੇ ਕੋਲੀਗਸ, ਜਾਂ ਤੁਸੀਂ ਬਾਹਰ ਪਲਾਜ਼ੇ ਵੀ ਜਾਂਦੇ ਹੋ, ਤੁਸੀਂ ਵੇਪ ਕਰਦੇ ਦੇਖੇ ਆ, ਜੇ ਤੁਸੀਂ ਵੀ ਇੱਦਾਂ ਦੀ ਚੀਜ਼ਾਂ ਦੇਖੀਆਂ ਤਾਂ ਫਿਰ ਤੁਸੀਂ ਕਾਲ ਕਰਕੇ ਆਪਣੇ ਐਕਸਪੀਰੀਅੰਸ ਸ਼ੇਅਰ ਕਰੋ।
0: ਸੋ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ, ਤੁਹਾਨੂੰ ਕੀ ਇਸ ਚੀਜ਼ ਦੇ ਬਾਰੇ ਪਤਾ ਵਾ, ਬੱਚੇ ਸਕੂਲ ਜਾਂਦੇ ਨੇ ਤਾਂ ਉੱਥੋਂ ਕੀ ਉਹ ਆ ਕੇ ਦੱਸਦੇ ਨੇ ਜਾਂ ਦੱਸਦੇ ਨੇ ਜਾਂ ਨਹੀਂ ਦੱਸਦੇ,
1: ਜੇ
0: ਤੁਹਾਨੂੰ ਕੀ ਲੱਗਦਾ ਵਾ ਵੀ ਸਕੂਲ ਤੋਂ ਹੀ ਮਤਲਬ ਵੇਪਿੰਗ ਕਰ ਰਹੇ ਹੋ ਜਾਂ ਨਹੀਂ ਕਰ ਰਹੇ, ਜਾਂ ਕੁਛ ਗਲਤ ਸਹੀ ਜੋ ਵੀ ਚੱਲ ਰਿਹਾ, ਕੀ ਘਰ ਆ ਕੇ ਉਹ ਗੱਲਾਂ ਬਾਤਾਂ ਜਿਹੜੀਆਂ ਸਾਰੀਆਂ ਡਿਸਕਸ ਕਰਨੀਆਂ ਚਾਹੀਦੀਆਂ ਨੇ, ਬੱਚੇ ਕਈ ਲੁਕਾਉਂਦੇ ਵੀ ਹੋਣਗੇ।
1: ਹਾਂਜੀ, ਮੈਂ ਜੇ ਮੈਂ ਲੈਟਸ ਏ ਗੱਲਾਂ ਸੁਣਦੀ ਹਾਂ ਆਪਣੇ ਦੂਜੇ ਦੋਸਤਾਂ ਨੂੰ, ਅਤੇ ਮੈਂ ਮੰਮਾ ਪਾਪਾ ਨੂੰ ਘਰ ਜਾ ਕੇ ਦੱਸਦੀ ਹਾਂ, ਮੈਂ ਕਿਹਾ ਅੱਜ ਮੈਂ ਇਹਤੋਂ ਆਹ ਸੁਣਿਆ, ਅਤੇ ਉਹ ਕਹਿੰਦੇ ਕਿ ਨਾਲ ਦੇ ਸਕੂਲ 'ਚ ਵੇਪਿੰਗ ਇੱਦਾਂ ਚੱਲਦੀ ਪਈ, ਇੱਦਾਂ ਚੱਲਦੀ ਪਈ, ਅਤੇ ਮੈਂ ਔਨਲਾਈਨ ਵੀਡੀਓ ਵੀ ਦੇਖੀ ਹੈ, ਮੰਮਾ ਪਾਪਾ ਨੇ ਵੀ ਵੀਡੀਓ ਦੇਖੀ ਹੈ, ਅਤੇ ਈਵਨ ਸਾਡੇ ਆਪਣੇ ਭਾਈਚਾਰੇ ਦੇ ਲੋਕ ਵੀ ਅਸੀਂ ਵੀਡੀਓ ਦੇਖੀਆਂ, ਅਤੇ ਅਕਸਰ ਅਸੀਂ ਪਬਲਿਕ 'ਚ ਵੀ ਦੇਖਿਆ ਕਿ ਵੇਪ ਕਰਦੇ ਨੇ, ਅਤੇ ਮੈਂ ਤਾਂ ਔਨਲਾਈਨ ਬਥੇਰੀਆਂ ਵੀਡੀਓ ਦੇਖੀਆਂ ਕਿ ਸਾਡੇ ਆਪਣੇ ਬੰਦੇ ਜਿਹੜੇ ਵੇਪ ਕਰਦੇ ਹੁਣ ਤਾਂ ਉਹ ਵੀ ਨੌਜਵਾਨ ਹੋ ਕੇ, ਅਤੇ ਉਹਨਾਂ ਬਾਰੇ ਵੀ ਬੱਚੇ ਸਕੂਲਾਂ 'ਚ ਜਾ ਕੇ ਗੱਲਾਂ ਕਰਦੇ ਨੇ, ਅਤੇ ਫਿਰ ਮੇਰੇ ਹਿਸਾਬ ਨਾਲ ਮੰਮਾ ਪਾਪਾ ਨੂੰ ਵੀ ਇਹ ਗੱਲਾਂ ਦਾ ਪਤਾ ਹੋਣਾ ਚਾਹੀਦਾ।
0: ਅੱਛਾ, ਆਪਣੇ ਇੰਡੀਅਨ ਬੱਚੇ ਵੀ ਕਾਫੀ ਇਨਵੋਲਵ ਨੇ?
1: ਹਾਂਜੀ ਹਾਂਜੀ, ਮੈਂ ਵੀ ਇਹ ਗੱਲ ਦੇਖੀ ਹੈ ਕਿ ਸਾਡੇ ਇੰਡੀਅਨ ਬੱਚੇ ਵੀ ਮੈਂ ਦੇਖਿਆ ਕਿ ਵੇਪ ਕਰਦੇ ਨੇ, ਅੱਖੋਂ ਅੱਖੀਂ ਨਹੀਂ ਦੇਖਿਆ ਪਰ ਔਨਲਾਈਨ ਮੈਂ ਵੀਡੀਓਜ਼ ਜ਼ਰੂਰ ਦੇਖੀਆਂ।
0: ਓਕੇ, ਕਿਉਂਕਿ ਇਹਦਾ ਇੱਕ ਇਹ ਵੀ ਸਾਈਡ ਇਫੈਕਟ ਮੰਨਿਆ ਗਿਆ ਸੀ ਪਿੱਛੇ ਕਿ ਇਹਦਾ ਇਹਨੂੰ ਹਾਈਡ ਕਰਨਾ ਬੜਾ ਸੌਖਾ ਵਾ।
1: ਹਾਂਜੀ,
0: ਸਿਗਰਟ ਹੈ ਤੇ ਉਹ ਅੱਗ ਆ, ਉਹਨੂੰ ਤੁਸੀਂ ਇੱਕਦਮ ਲਕਾਸ਼ ਪਾ ਨਹੀਂ ਸਕਦੇ।
1: ਹਾਂਜੀ,
0: ਕੋਈ ਆ ਜਾਂਦਾ ਇਹਨੂੰ ਤੁਸੀਂ ਝੱਟ ਜੇਬ 'ਚ ਪਾ ਲੈਂਦੇ ਹੋ,
1: ਜੇਬ 'ਚ ਪਾ ਸਕਦੇ, ਕਿਉਂਕਿ ਡਿਵਾਈਸ ਆ, ਤੇ ਕਈ ਲੋਕ ਇਹਨੂੰ ਮਿਸਟੇਕ ਕਰ ਲੈਂਦੇ ਜਿੱਦਾਂ ਕਿ ਹਾਈਲਾਈਟਰ ਜਾਂ ਪੈਨ ਲੱਗਦਾ, ਤੇ ਦੂਰੋਂ ਤਾਂ ਉਹ ਦੇਖ ਕੇ ਕਹਿ ਸਕਦੇ ਲੈਟਸ ਦੂਰ ਕੋਈ ਵੇਪ ਪਈ ਹੋਏ ਘਾਹ 'ਤੇ, ਅਤੇ ਮੈਨੂੰ ਤਾਂ ਮੈਂ ਅੱਗੇ ਤੁਰਦੀ ਹੋਵੇ ਮੈਨੂੰ ਤਾਂ ਲੱਗੂ ਕੋਈ ਹਾਈਲਾਈਟਰ ਜਾਂ ਪੈਨ ਸੁੱਟ ਕੇ ਗਿਆ, ਜਦੋਂ ਅੱਗੇ ਰੱਖ ਕੇ ਦੇਖੋ ਵੇਪ ਹੈ, ਅਤੇ ਫਿਰ ਤਾਂ ਹੀ ਬੱਚੇ ਬਹੁਤ ਸੌਖਾ ਇਹਨੂੰ ਪੋਕਿਟ ਵਗੈਰਾ 'ਚ ਪਾ ਕੇ ਲੁਕੋ ਲੈਂਦੇ ਆ। ਮੇਰੀ ਇੱਕ ਫਰੈਂਡ ਮੈਨੂੰ ਦੱਸਦੀ ਸੀ, ਉਹਦੇ ਪੁਰਾਣੇ ਸਕੂਲ ਦੇ ਵਿੱਚ ਇੱਕ ਕੁੜੀ ਸੀ, ਅਤੇ ਉਹਨੇ ਉਹਨੂੰ ਕਿਹਾ ਸੀ ਕਿ ਤੂੰ ਮੇਰੀ ਵੇਪ ਘਰ ਲੈ ਜਾ, ਮੇਰੀ ਮੰਮੀ ਨੇ ਦੇਖ ਲੈਣਾ। ਕਹਿੰਦੀ ਮੈਂ ਕਿਉਂ ਲੈ ਕੇ ਜਾਵਾਂ ਤੇਰੀ ਵੇਪ, ਮੇਰੀ ਮੰਮੀ ਨੇ ਨਹੀਂ ਮੇਰੀ ਜੁੱਤੀਆਂ ਮਾਰਨੀਆਂ, ਇੱਦਾਂ ਹੀ ਕਹਿੰਦੀ ਉਹਨੂੰ। ਅਤੇ ਕਹਿੰਦੀ ਨਹੀਂ, ਮੇਰੀ ਮੰਮੀ ਨੇ ਦੇਖ ਲੈਣਾ। ਕਹਿੰਦੀ ਮੈਂ ਨਹੀਂ ਕਰਨਾ ਨਾ। ਅਤੇ ਫਿਰ ਉਹ ਕੁੜੀ ਨੇ ਕੀਤਾ, ਉਹ ਘਰ ਉਹਨੇ ਟਿਸ਼ੂ ਬਾਕਸ 'ਚ ਵੇਪ ਲਕੋਲੀ, ਅਤੇ ਉਹ ਘਰ ਜਾ ਕੇ ਆਪਣੇ ਟਿਸ਼ੂ ਬਾਕਸ ਦੇ ਵਿੱਚ ਰੱਖ ਦਿੰਦੀ ਸੀ। ਜਦੋਂ ਮੰਮੀ ਨੇ ਆਉਣਾ, ਉਹ ਦੇਖਦੀ ਕਮਰੇ 'ਚੋਂ ਸਮੈਲ ਆਏ, ਅਤੇ ਪਰ ਉਹਦੀ ਮੰਮੀ ਨੂੰ ਪਤਾ ਨਾ ਲੱਗੇ, ਅਤੇ ਜਦੋਂ ਮੰਮੀ ਚੱਲ ਜਾਓ ਫਿਰ ਵੇਪ ਕਰਨ ਲੱਗ ਪਏ। ਅਤੇ ਇੱਕ ਦਿਨ ਮੇਰੀ ਕਲਾਸਮੇਟ ਉਹਦੇ ਨਾਲ ਬੈਠੀ ਹੋ ਗਈ ਨਾ ਕਲਾਸ 'ਚ ਸੀਟਿੰਗ ਪਲਾਨ ਵਗੈਰਾ ਕਰਕੇ, ਅਤੇ ਕਹਿੰਦੀ ਮੈਂ ਬਾਥਰੂਮ ਜਾਣਾ ਮੈਡਮ, ਅਤੇ ਕਹਿੰਦੀ ਓਕੇ ਤੁਸੀਂ ਜਾਓ, ਅਤੇ ਉਹ ਸਾਰਾ ਟਿਸ਼ੂ ਬਾਕਸ ਲੈ ਗਈ, ਅਤੇ ਉਹ ਮੇਰੀ ਫਰੈਂਡ ਵੀ ਉਹਦੇ ਨਾਲ ਗਈ, ਅਤੇ ਉਹਨੇ ਬਾਥਰੂਮ ਪੁੱਛਿਆ, ਕਹਿੰਦੀ ਤੂੰ ਟਿਸ਼ੂ ਬਾਕਸ ਇੰਨਾ ਵੱਡਾ ਕਿਉਂ ਬਾਥਰੂਮ ਲੈ ਕੇ ਗਈ? ਕਹਿੰਦੀ ਮੇਰੀ ਤਾਂ ਵੇਪ ਸੀ ਉਹਦੇ ਵਿੱਚ।
0: ਅੱਛਾ, ਤੁਸੀਂ ਕਲਾਸ ਦੇ ਵਿੱਚ ਟਿਸ਼ੂ ਬਾਕਸ ਰੱਖ ਸਕਦੇ ਹੁੰਦੇ ਹੋ?
1: ਹਾਂਜੀ, ਟਿਸ਼ੂ ਬਾਕਸ ਰੱਖ ਸਕਦੇ। ਈਵਨ ਮੈਂ ਵੀ ਸੁਣ ਕੇ ਹੈਰਾਨ, ਕਹਿੰਦੀ ਸਾਰਾ ਟਿਸ਼ੂ ਬਾਕਸ ਲੈ ਗਈ, ਅਤੇ ਉਹਦੇ ਵਿੱਚ ਉਹਨੇ ਟਿਸ਼ੂਆਂ ਦੇ ਥੱਲੇ ਆਪਣੀ ਵੇਪ ਵਾਰੀ ਹੋਈ ਸੀ।
0: ਫਿਰ ਉਹ ਹੌਲੀ ਹੌਲੀ ਤੁਸੀਂ ਝੂਠ ਵੀ ਬੋਲਣ
1: ਝੂਠ ਬੋਲਣ ਲੱਗ ਪੈਂਦੇ ਹੋ, ਗੱਲਾਂ ਲਗਾਉਣ ਲੱਗ ਪੈਂਦੇ ਹੋ, ਅਤੇ ਇੱਦਾਂ ਦੀ ਵੀ ਗੱਲਾਂ ਹੁੰਦੀਆਂ, ਲੈਟਸ ਸੇ ਤੁਹਾਡੇ ਮੰਮੀ ਪਾਪਾ ਤੁਹਾਨੂੰ ਪੈਸੇ ਦਿੰਦੇ ਨੇ ਪੋਕਿਟ ਮਨੀ, ਤੁਸੀਂ ਕੰਟੀਨ ਤੋਂ ਕੁਛ ਖਾਓ ਪੀਓ ਜਾਂ ਨਾਲ ਤੁਹਾਡੇ ਕੋਈ ਛੋਟੀ ਦੁਕਾਨ ਹੈ ਉੱਥੋਂ ਕੁਛ ਖਾ ਪੀ ਲਿਆ, ਪਰ ਇੰਸਟੈਡ ਤੁਸੀਂ ਗਲਤ ਕੰਮਾਂ 'ਤੇ ਤੁਸੀਂ ਪੈਸੇ ਲਾਉਂਦੇ ਹੋ, ਅਤੇ ਫਿਰ ਤੁਸੀਂ ਇੱਕ ਤਾਂ ਉਹਨਾਂ ਦਾ ਨਜਾਇਜ਼ ਫਾਇਦਾ ਚੱਕਦੇ ਹੋ, ਤੁਸੀਂ ਉਹਨਾਂ ਨੂੰ ਧੋਖਾ ਦਿੰਦੇ ਹੋ, ਅਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਤੁਸੀਂ ਉਹਨਾਂ ਦਾ ਟਰੱਸਟ ਵੀ ਗਵਾਉਂਦੇ ਹੋ। ਅਤੇ ਇਹ ਵੀ ਗੱਲ ਹੈਗੀ ਕਿ ਤੁਹਾਡੇ ਸੋਸ਼ਲ ਲਾਈਫ 'ਤੇ ਇੰਪੈਕਟ ਪੈ ਸਕਦਾ, ਜੇ ਤਾਂ ਜੇਕਰ ਤੁਹਾਡੇ ਦੋਸਤ ਕੋਈ ਵਧੀਆ ਦੋਸਤ ਨੇ ਉਹਨਾਂ ਨੂੰ ਪਤਾ ਲੱਗ ਗਿਆ, ਉਹ ਜਾ ਕੇ ਮੰਮੀ ਦੱਸਿਆ ਮੰਮਾ ਤੁਹਾਨੂੰ ਪਤਾ ਇਹ ਵੇਪ ਕਰਦਾ, ਓਬਵੀਅਸ ਹੈ ਕਿ ਤੁਹਾਡੇ ਪੇਰੈਂਟਸ ਜਿਹੜੇ ਤੁਹਾਡੇ ਦੋਸਤ ਦੇ ਵੀ ਪੇਰੈਂਟਸ ਨਾਲ ਦੇ ਰੈਲੇਟਿਵਸ ਦੇ, ਉਹ ਨਹੀਂ ਪ੍ਰੀਫਰ ਕਰਨਗੇ ਕਿ ਉਹਨਾਂ ਦਾ ਬੱਚਾ ਜਿਹੜੇ ਬੱਚਾ ਵੇਪ ਕਰਦਾ ਉਹਦੇ ਨਾਲ ਬੈਠੇ ਉੱਠੇ, ਕਿਉਂਕਿ ਉਹਨਾਂ ਨੂੰ ਪਤਾ ਕਿ ਉਹਦਾ ਗਲਤ ਪ੍ਰਭਾਵ ਪਊਗਾ, ਅਤੇ ਫਿਰ ਓਬਵੀਅਸ ਹੈ ਕਿ ਤੁਹਾਡਾ ਮੇ ਬੀ ਉਹਨਾਂ ਨਾਲ ਖੇਡਣਾ ਬੰਦ ਕਰ ਦੇਣ। ਅਤੇ ਫਿਰ ਇਹ ਵੀ ਫਰਕ ਪੈਂਦਾ ਕਿ ਤੁਸੀਂ ਝੂਠ ਬੋਲ ਕੇ ਜੇ ਮੰਮੀ ਪਾਪਾ ਤੁਹਾਨੂੰ ਪੈਸੇ ਦੇਣੇ ਬੰਦ ਵੀ ਕਰ ਦਿਓ, ਤਾਂ ਫਿਰ ਤੁਸੀਂ ਚੋਰੀਆਂ ਕਰਕੇ ਵੇਪ ਲਿਆ ਸਕਦੇ ਹੋ, ਤੁਸੀਂ ਕਿਸੇ ਹੋਰ ਨੂੰ ਕਹਿ ਸਕਦੇ ਹੋ ਤੇਰੇ ਕੋਲ ਹੈਗਾ ਮੈਂ ਲੈ ਲਾਂ ਇੱਦਾਂ ਇੱਦਾਂ ਕੁਛ, ਤੁਸੀਂ ਬਹੁਤ ਗਲਤ ਤਰੀਕਿਆਂ 'ਤੇ ਗਲਤ ਪਾਸੇ ਜਾ ਸਕਦੇ ਹੋ,
0: ਫਿਰ ਅੱਗੇ ਤੋਂ ਅੱਗੇ
1: ਅੱਗੇ ਤੋਂ ਅੱਗੇ ਉਹ ਚੀਜ਼ ਵੱਧਦੀ ਆ। ਹਾਂਜੀ
0: ਜੀ, ਥੈਂਕ ਯੂ, ਅਤੇ ਆਪਣਾ ਓਕੇ ਮਿਹਰਬਾਨੀ ਜੀ, ਥੈਂਕ ਯੂ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਵੈਲਕਮ ਆਰਜ਼ਾ, ਵੈਰੀ ਬਿਊਟੀਫੁਲ ਟੋਪਿਕ, ਪ੍ਰਾਊਡ ਆਫ ਯੂ ਅਤੇ ਗੋਡ ਬਲੈਸ ਯੂ, ਥੈਂਕ ਯੂ ਤੁਹਾਡਾ ਐਪਰੀਸ਼ੀਏਸ਼ਨ ਲਈ ਜੀ। ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ, ਸਭ ਦਾ ਦਿਨ ਵਧੀਆ ਵਧੀਆ ਹੋਵੇ, ਰਹਿਲ ਫੈਮਿਲੀ ਦੇ ਵੱਲੋਂ ਮੈਸੇਜ ਹੈ। ਅਤੇ ਅਨਮੋਲ ਜੀ ਥੈਂਕ ਯੂ ਤੁਹਾਡਾ, ਮਿਹਰਬਾਨੀ। ਅਤੇ ਸੁਖਰਾਜ ਜੀ ਕਿਉਂਕਿ ਪੁਰਾਣੇ ਨੇ ਮੈਸੇਜ, ਆਪਾਂ ਇਹਦੇ ਬਾਰੇ ਗੱਲ ਕਰ ਚੁੱਕੇ ਸੀ, ਇਸ ਕਰਕੇ ਮੈਂ ਡਿਟੇਲ 'ਚ ਨਹੀਂ ਜਾਂਦਾ, ਧੰਨਵਾਦ ਤੁਹਾਡਾ ਸਾਂਝ ਪਾਉਣ ਦੇ ਲਈ। ਅਜੀਤ ਪੋਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਬਿੰਦਰ ਵਿਰਕ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਗ੍ਰੇਟ ਇਨਫੋਰਮੇਟਿਵ ਟੋਪਿਕ,
1: ਥੈਂਕ ਯੂ।
0: ਗੁਰਸੇਵਕ ਜੀ ਕਹਿੰਦੇ ਕਾਰਜਾ ਬਹੁਤ ਵਧੀਆ ਵਿਸ਼ਾ, ਧੰਨਵਾਦ ਸਿੱਧ ਸਾਹਿਬ। ਅਤੇ ਪਰਮਜੋਤ ਸਿੰਘ ਜੀ ਬਹੁਤ ਧੰਨਵਾਦ, ਤੁਹਾਡਾ ਮਿਹਰਬਾਨੀ। ਗੁਰਜੀਤ ਜੀ ਬਹੁਤ ਬਹੁਤ ਸ਼ੁਕਰੀਆ। ਅਤੇ ਆਪਾਂ ਅੱਗੇ ਵੱਧਦੇ ਹਾਂ, ਅਤੇ ਸਾਡੇ ਨਾਲ 592 ਤੁਸੀਂ ਆਉਂਦੇ ਰਹੋ ਜੀ, 592
2: ਦੋਸਤਾਂ ਨਾਲ ਖੇਡ ਰਿਹਾ ਸੀ ਪੁਲ ਦੇ ਥੱਲੇ, ਇੱਥੇ ਜਿਹੜਾ ਸਟੇਸ਼ਨ ਦਾ ਪੁਲ ਹੈਗਾ ਉੱਥੇ ਕ੍ਰਿਕਟ ਦੀ ਏਰੀਆ ਹੈਗੀ, ਉੱਥੇ ਖੇਡ ਰਹੇ ਸੀ।
0: ਓਕੇ ਓਕੇ,
2: ਤੇ ਹਾਂਜੀ ਫਿਰ ਉੱਥੇ ਸਾਹ ਚੜਿਆ ਪਿਆ।
0: ਠੀਕ ਠੀਕ ਠੀਕ ਠੀਕ, ਗੁੱਡ ਗੁੱਡ ਗੁੱਡ।
2: ਮੈਂ ਕਿਹਾ ਆਹ ਟੌਪਿਕ ਬਹੁਤ ਵਧੀਆ ਆਰਜ਼ਾ ਤੁਸੀਂ ਲਿਆਇਓ, ਮੈਨੂੰ ਲੱਗਦਾ ਇਹ ਟੌਪਿਕ ਦੀ ਰੈਕਗਨੀਸ਼ਨ ਹੁੰਦੀ ਹੈ, ਪਰ ਬਹੁਤ ਲੋਕਾਂ ਤੇ ਰੈਕਗਨੀਸ਼ਨ ਦਾ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਹ ਮਾੜੀ ਹੈ ਤੁਹਾਡੇ ਲਈ ਚੀਜ਼, ਤੇ ਨਹੀਂ ਕਰਨੀ ਚਾਹੀਦੀ, ਉਹ ਦੇ ਡੋਂਟ ਕੇਅਰ।
1: ਹਾਂਜੀ,
2: ਆ ਇਹਨੂੰ ਹੋਰ ਮਿਲਣੀ ਚਾਹੀਦੀ ਹੈ, ਇਹ ਹੋਰ ਰੂਲਸ ਹੋਣੇ ਚਾਹੀਦੇ ਇਨ ਪਲੇਸ, ਜਿਹੜਾ ਆਪ ਕਰਨ ਕਿ ਨਾ ਕਰਨ ਲੋਕ ਸਕੂਲ ਚ ਵੇਪ। ਸਕੂਲ ਚ ਤਾਂ ਬਹੁਤ ਜ਼ਿਆਦਾ ਦੇਖਿਆ ਮੈਂ, ਸਾਡੇ ਵੀ ਇਨਫੈਕਟ ਟੋਇਲਟਸ ਚ ਜਾ ਕੇ ਕਰਦੇ ਨੇ ਟੀਚਰਸ, ਕਿਉਂਕਿ ਟੀਚਰਸ ਅਲਾਊਡ ਨਹੀਂ ਹੁੰਦੇ ਟੋਇਲਟਸ ਚ ਜਾਣੇ, ਟੀਚਰਸ ਵੀ ਨਹੀਂ ਦੇਖ ਪਾਉਂਦੇ, ਹਾਲਾਂਕਿ ਟੀਚਰਸ ਨੂੰ ਪਤਾ ਹੁੰਦਾ ਪਰ ਟੀਚਰਸ ਕੁਛ ਕਰ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਪਤਾ ਜੇ ਉਹ ਗਏ ਟੋਇਲਟਸ ਚ ਫਿਰ ਉਹਨਾਂ ਦੇ ਵੀ ਐਕਸ਼ਨ ਹੋਏਗਾ।
1: ਐਕਸ਼ਨ, ਹਾਂਜੀ।
0: ਸੋ ਵੈਸੇ ਜੇ ਉਦਾਂ ਪਤਾ ਲੱਗ ਜੇ ਤੇ ਬਾਹਰ ਆਇਆਂ ਨੂੰ ਵੀ ਨਹੀਂ ਕਹਿ ਸਕਦੇ ਕਿ ਤੁਸੀਂ ਆਹ ਚੀਜ਼
2: ਨਹੀਂ ਨਹੀਂ ਹਾਂਜੀ ਬਹੁਤ ਵਾਰੀ ਹੋਇਆ ਸਾਡੇ, ਇਨਫੈਕਟ ਮੈਂ ਇਸ ਸਾਲ ਨਵਾਂ ਸਕੂਲ ਹੈ ਮੇਰਾ, ਪਰ ਫਿਰ ਵੀ ਮੈਂ ਦੇਖਿਆ ਬਹੁਤ ਮੁੰਡੇ ਸਸਪੈਂਡ ਹੋਏ ਆ ਜਿਹੜੇ ਬਾਥਰੂਮ ਚੋਂ ਵੇਪ ਕਰਦੇ, ਕਿਉਂਕਿ ਉਹਨਾਂ ਤੋਂ ਸਮੈਲ ਆ ਜਾਂਦੀ ਹੈ, ਫਿਰ ਟੀਚਰਸ ਬਾਹਰ ਹੀ ਬਹੁਤ ਵਾਰੀ ਖੜੇ ਹੁੰਦੇ ਨੇ ਜਦੋਂ ਰੀਸੈਸ ਲੰਚ ਖਤਮ ਹੁੰਦਾ, ਤੇ ਫਿਰ ਉਹ ਕਹਿੰਦੇ ਨੇ ਕਿ ਦਿਖਾ ਆਪਣੀ
0: ਸੁੰਗ ਸੁੰਗ ਕੇ ਵੇਖ ਲੈਂਦੇ ਆ।
2: ਹਾਂਜੀ, ਕਿਉਂਕਿ ਉਹ ਫਿਰ ਮੁਸ਼ਕ ਜੀ ਆ ਜਾਂਦੀ ਹੈ ਨਾ ਉਹਨਾਂ ਕੋਲੋਂ।
0: ਓਕੇ, ਸੋ ਇਹ ਕਾਫੀ ਫਿਰ ਸਕੂਲਾਂ ਦੇ ਵਿੱਚ ਵੱਡੀ ਸਮੱਸਿਆ ਵਾ। ਤੇ ਜੋ ਆਰਜ਼ਾ ਦੱਸ ਚੁੱਕੀ ਆ ਸਮਰ, ਉਸ ਤੋਂ ਬਲੈਦਾ ਵੀ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਹੋਰ ਹੈਗਾ ਐਡ ਆਨ ਕਰਨ ਨੂੰ?
2: ਇਹ ਜੀ ਮੈਂ ਦੇਖਿਆ ਇੱਕ ਨਾ ਆਪਾਂ ਸਕੂਲ ਚ ਵੀ ਸਾਡੇ ਬਹੁਤ ਲਾਈਕ ਕੈਂਪਸ ਨੀ ਲਾਈਕ ਉਹ ਆਰਗੇਨਾਈਜੇਸ਼ਨ ਤੋਂ ਲੋਕ ਆਉਂਦੇ ਆ ਅਵੇਅਰਨੈਸ ਸਪਰੈਡ ਕਰਦੇ ਆ ਕਿ ਇਹ ਚ ਮੈਨੂੰ ਆਈ ਥਿੰਕ ਨਿਕੋਟੀਨ ਸੀਗੀ, ਨਿਕੋਟੀਨ ਹੁੰਦੀ ਹੈ ਵੇਪਸ ਚ ਤੇ ਉਹ ਫਿਰ ਅਡਿਕਟਿਵ ਬਣ ਜਾਂਦੀ ਹੈ, ਇੱਕ ਵਾਰੀ ਜੇ ਤੁਸੀਂ ਕਰ ਲਓ ਫਿਰ ਛੱਡ ਨੀ ਪਾਉਂਦੇ, ਫਿਰ ਤੁਸੀਂ ਕਰਦੇ ਹੋ ਫਿਰ ਹੋਰਾਂ ਨੂੰ ਵੀ ਕਹਿੰਦੇ ਹੋ ਕਿ ਕਰੋ। ਤੇ ਇਨਫੈਕਟ ਮੈਂ ਇੱਥੇ ਖੇਡਣ ਆਇਆ ਸੀ, ਇੱਥੇ ਵੀ ਹਲੇ ਥੋੜੇ ਮੁੰਡੇ ਗਏ ਸੀ 5-7 ਉਹ ਵੀ ਕਰ ਰਹੇ ਸੀ। ਬੈਸਟ ਕੀ ਹੁੰਦਾ ਮੈਂ ਕੀ ਕਰਦਾ ਕਿ ਜਦੋਂ ਕੋਈ ਨਾਲੋਂ ਲੰਘ ਰਿਹਾ ਜੋ ਸਮੋਕ ਕਰ ਰਿਹਾ ਵੇਪ ਕਰ ਰਿਹਾ ਮੈਂ ਸਾਹ ਰੋਕ ਲੈਂਦਾ, ਨਹੀਂ ਤੇ ਫਿਰ ਸੈਕੰਡਰੀ। ਹਾਂਜੀ
1: ਹਾਂਜੀ,
0: ਓਕੇ ਓਕੇ। ਅੱਛਾ, ਇਹਦੇ ਵਿੱਚ ਕੋਈ ਅੱਗੇ ਵੀ ਮੁੰਡਿਆਂ ਦੇ ਵਿੱਚ ਇਹ ਚੱਲਦੀ ਆ ਵੀ ਇੱਕ ਦੂਸਰੇ ਨੂੰ ਟਰਾਈ ਕਰਾਉਣ ਦੀ, ਵੀ ਤੁਹਾਡੇ ਨਾਲ ਕੋਈ ਪਰਸਨਲੀ ਕੁਛ ਇੱਦਾਂ ਦਾ ਹੋਇਆ ਵਾਪਰਿਆ ਹੋਵੇ ਜਾਂ ਇੱਕ ਦੂਸਰੇ ਨੂੰ ਇੱਦਾਂ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋਵੇ?
1: ਇਹ ਤਾਂ ਗੱਲ ਦੇਖੀ ਆ
2: ਮੈਂ, ਹੋਰਾਂ ਚ ਦੇਖੀ ਆ ਬਹੁਤ, ਸਪੈਸ਼ਲੀ ਜਿਹੜੇ ਸਾਡੇ ਸਕੂਲ ਚ ਮੁੰਡੇ ਹੈਗੇ ਜਿਨ੍ਹਾਂ ਦਾ ਨਹੀਂ ਪੜ੍ਹਾਈ ਚ ਜ਼ਿਆਦਾ, ਤੇ ਉਹ ਬਸ ਕਲਾਸ ਬੰਕ ਕਰਕੇ ਬਸ ਬਾਥਰੂਮ ਚ ਚਲ ਜਾਂਦੇ ਆ। ਇੱਕ ਵਾਰੀ ਮੈਂ ਗਿਆ ਸੀ ਉੱਥੇ, ਕਾਫੀ ਸਾਰੇ ਸੀਗੇ ਜੋ ਕਰ ਰਹੇ ਸੀ, ਮੈਂ ਕੁਛ ਨੀ ਕੀਤਾ, ਸਾਰ ਹੋ ਕੇ ਕਰ ਲਿਆ, ਬਾਹਰ ਆ ਗਿਆ ਬਸ। ਟੀਚਰ ਨੂੰ ਦੱਸਿਆ ਸੀ ਮੈਂ ਇੱਕ ਵਾਰੀ, ਟੀਚਰ ਕਹਿੰਦੇ ਸਾਨੂੰ ਪਤਾ ਪਰ ਆਪਾਂ ਕੁਛ ਕਰ ਨੀ ਸਕਦੇ ਕਿਉਂਕਿ ਟੋਇਲਟ ਚ ਜਾਣਾ ਅਲਾਊਡ ਨੀ। ਕਹਿੰਦੇ ਜਦ ਤੋਂ ਜਦ ਆਪਾਂ ਕੀ ਕਰ ਸਕਦੇ, ਜੇ ਬਾਹਰ ਆਉਂਦੇ ਫੜੇ ਗਏ ਤੇ ਫਿਰ ਆਪਾਂ ਰਿਪੋਰਟ ਕਰ ਸਕਦੇ ਆ।
0: ਪਿੱਛੇ ਜੇ ਵੀ ਇੱਕ ਰਿਪੋਰਟ ਆਈ ਸੀ, ਕਹਿੰਦੇ ਕਿ ਉਹ ਸਕੂਲਾਂ ਦੇ ਟੋਇਲਟਸ ਵਿੱਚ ਈਵਨ ਲਕਾ ਆਉਂਦੇ ਆ।
1: ਹਾਂਜੀ
2: ਹਾਂਜੀ ਹਾਂਜੀ, ਬਹੁਤ ਵਾਰੀ ਹੁੰਦਾ, ਮੈਨੂੰ ਬਹੁਤ ਵਾਰੀ ਮਿਲੇ ਨੇ, ਜਿਹੜੇ ਟੋਇਲਟ ਸੀਟਸ ਹੁੰਦੀਆਂ ਉਹਨਾਂ ਦੇ ਵਿੱਚ ਪਾ ਆਉਂਦੇ ਨੇ ਬਹੁਤ ਵਾਰੀ।
0: ਅੱਛਾ,
2: ਬਹੁਤ ਵਾਰੀ ਮਿਲੀ ਹੈ ਮੈਨੂੰ। ਹਾਂਜੀ,
1: ਇਹ ਤਾਂ ਮੈਂ ਪਹਿਲੀ ਵਾਰੀ ਸੁਣਿਆ।
0: ਉੱਥੋਂ ਹੀ ਕੱਢ ਕੇ ਫਿਰ ਪੀ ਲੈਂਦੇ ਆ,
2: ਉੱਥੋਂ ਪਤਾ ਨੀ ਫਿਰ, ਮੈਨੂੰ ਨੀ ਲੱਗਦਾ ਦੁਬਾਰਾ ਯੂਜ਼ ਕਰਨਗੇ ਕਿਉਂਕਿ ਉਹ ਗੰਦੀ ਹੋ ਚੁੱਕੀ ਹੁੰਦੀ ਹੈ। ਪਰ ਪਾਕਸ ਵੀ ਮੈਨੂੰ ਬਹੁਤ ਵਾਰੀ ਜ਼ਮੀਨ ਤੇ ਮਿਲਦੇ ਨੇ,
1: ਜ਼ਮੀਨ ਤੇ ਅਕਸਰ ਬਹੁਤ ਲੱਭਦੇ ਨੇ।
2: ਹਾਂਜੀ
0: ਹਾਂਜੀ, ਨਹੀਂ ਥੈਂਕ ਯੂ ਤੁਹਾਡਾ ਸਮਰ, ਤੁਸੀਂ ਇਸ ਚੀਜ਼ ਬਾਰੇ ਤੁਸੀਂ ਅਵੇਅਰ ਹੋ ਐਟਲੀਸਟ। ਜਿਹੜੇ ਹੋਰ ਨੇ ਉਹਨਾਂ ਨੂੰ ਕੀ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ, ਕਿਉਂਕਿ ਜ਼ਿਆਦਾਤਰ ਜਿਹੜੀ ਪ੍ਰੋਬਲਮ ਹੈ ਉਹ ਤੁਹਾਡੇ ਵਾਲੀ ਏਜ ਦੇ ਵਿੱਚ ਹੈ, ਇੱਥੋਂ ਹੀ ਸ਼ੁਰੂ ਹੋ ਕੇ ਗਾਂਹ ਜਾ ਰਹੀ ਹੈ।
2: ਹਾਂਜੀ, ਸੋ ਪਹਿਲਾਂ ਤਾਂ ਮੈਂ ਬਸ ਸਭ ਤੋਂ ਜ਼ਿਆਦਾ ਜੋ ਐਮਫਸਾਈਜ਼ ਕਰੂੰਗਾ ਉਹ ਆਹੀ ਹੈ ਕਿ ਪੀਅਰ ਪ੍ਰੈਸ਼ਰ ਚ ਨਾ ਆਓ। ਜੇ ਤੁਹਾਨੂੰ ਕੋਈ ਕੁਛ ਕਹਿੰਦਾ ਕਿ ਟਰਾਈ ਕਰੋ, ਨਹੀਂ ਕਹਿ ਦੋ ਨੋ, ਤਾਂ ਹਮੇਸ਼ਾ ਤੁਹਾਡੇ ਕੋਲ ਚੋਇਸ ਹੁੰਦੀ ਹੈ ਨੋ ਕਹਿੰਦੀ, ਕਹਿ ਦੋ ਨਹੀਂ ਕਰਨਾ। ਤੇ ਜੇ ਤੁਹਾਨੂੰ ਫੋਰਸ ਕਰੇ ਫਿਰ ਰਿਪੋਰਟ ਕਰੋ ਕਿਸੇ ਟੀਚਰ ਨੂੰ ਜਾਂ ਕੋਈ ਟਰਸਟਡ ਅਡਲਟ ਨੂੰ, ਜੇ ਕੋਈ ਲੋੜ ਪੈ ਜੇ ਪੁਲਿਸ ਨੂੰ ਵੀ ਕਰ ਸਕਦੇ ਹੋ। ਤੇ ਸੈਕਿੰਡ ਚੀਜ਼ ਕਹੂੰਗਾ, ਜੇ ਤੁਹਾਡੇ ਨਾਲੋਂ ਕੋਈ ਲੰਘ ਰਿਹਾ ਤੇ ਹੋ ਸਕੇ ਤਾਂ ਆਪਣਾ ਸਾਹ ਰੋਕ ਕੇ ਰੱਖੋ, ਜਦ ਤੱਕ ਕੋਈ ਲੰਘ ਨਹੀਂ ਜਾਂਦੇ।
0: ਤੁਹਾਡਾ ਕੀ ਐਕਸਪੀਰੀਅੰਸ ਹੈ ਇਸ ਬਾਬਤ, ਕਿਹੜੇ ਨੇ ਉਹ ਬੱਚੇ ਜਿਹੜੇ ਬਹੁਤ ਜ਼ਿਆਦਾ ਛੇਤੀ ਇਸ ਪਾਸੇ ਨੂੰ ਜਾਂਦੇ ਜਾਂ ਟੂ ਮਚ ਇਨਟੂ ਇਟ ਨੇ, ਉਹਦੇ ਪਿੱਛੇ ਕੀ ਮੇਨ ਰੀਜ਼ਨ ਹੈ ਉਹਨਾਂ ਦਾ?
2: ਮੇਨ ਮੈਂ ਦੇਖਿਆ ਪੇਰੈਂਟਸ, ਮੇਰੀ ਕ੍ਰਿਕਟ ਟੀਮ ਚ ਇੱਕ ਮੁੰਡਾ ਹੈਗਾ, ਉਹਦੇ ਪਾਪਾ ਕਰਦੇ ਨੇ ਵੇਪ, ਤੇ ਉਹ ਵੀ ਉਹ ਹਲੇ ਕਰ ਨਹੀਂ ਰਿਹਾ, ਪਰ ਉਹਦੀ ਜਿਹੜੀ ਉਹ ਮੁੰਡਾ ਮੇਰੇ ਸਕੂਲ ਹੀ ਜਾਂਦਾ, ਉਹਦੀ ਜਿਹੜੀ ਸੰਗਤ ਹੈਗੀ ਆ ਉਹ ਕਰਦੀ ਆ, ਉਹਦੇ ਜਿਹੜੇ ਨਾਲ ਦੋਸਤ ਹੈਗੇ ਨੇ ਉਹਦੇ ਉਹ ਕਰਦੇ ਆ। ਫਿਰ ਪੇਰੈਂਟਸ ਦਾ ਵੀ, ਕਿਉਂਕਿ ਪੇਰੈਂਟਸ ਕਰਨਗੇ ਓਬਵੀਅਸਲੀ, ਜੋ ਤੁਹਾਡੇ ਪਾਪਾ ਕਰੇ ਜੋ ਤੁਹਾਡੇ ਮੰਮਾ ਕਰੇ ਤੁਸੀਂ ਵੀ ਸੋਚ ਦਿਓ ਕਿ ਅਜੇ ਆਹ ਕਰ ਰਿਹਾ ਤਾਂ ਠੀਕ ਹੀ ਹੋਏਗਾ, ਫਿਰ ਮੈਂ ਵੀ ਕਰਦਾ। ਹਾਂਜੀ ਹਾਂਜੀ ਜਾਂ ਫਿਰ ਕਹਿ ਲਓ ਵੀ ਜਿਹੜੇ ਬਹੁਤ ਬਿਜ਼ੀ ਨੇ ਇਗਨੋਰਡ ਨੇ ਜਿਹਨਾਂ ਨੂੰ ਟਾਈਮ ਨਹੀਂ ਮਿਲਦਾ ਜਾਂ ਮਾਂ ਪਿਓ ਨੂੰ ਧਿਆਨ ਰੱਖਣ ਦਾ ਸਮਾਂ ਨਹੀਂ ਮਿਲਦਾ, ਛੱਡਣ ਨਹੀਂ ਆਉਂਦੇ, ਲੈਣ ਨਹੀਂ ਆਉਂਦੇ, ਸੋ ਉਹਨਾਂ ਉਹ ਵੀ ਜ਼ਿਆਦਾ ਆਪਾਂ ਨੂੰ ਦੱਸੋ ਕਿ ਥੈਰੇਪਿਸਟ ਕੋਲ ਜਾਓ ਤੇ ਆਪ
1: ਡਿਪਰੈਸ਼ਨ ਤੁਸੀਂ ਕੋਈ ਬਾਹਰ ਜਾ ਕੇ ਸਪੋਰਟਸ ਕਰ ਸਕਦੇ ਹੋ, ਵਾਕ ਲਈ ਜਾਓ, ਰਨ ਲਈ ਜਾਓ, ਕੋਈ ਆਰਟ ਟਰਾਈ ਕਰੋ, ਕੋਈ ਬੁੱਕ ਪੜ੍ਹ ਲਓ, ਕੋਈ ਮਿਊਜ਼ਿਕ ਸੁਣ ਲਓ। ਪਰਸਨਲੀ ਮੈਂ ਦੇਖਿਆ ਕਿ ਬਹੁਤ ਸਾਰੇ ਬੱਚੇ ਮੇਰੇ ਸਕੂਲ 'ਚ ਜੇ ਉਹ ਕੋਈ ਪ੍ਰੋਬਲਮ ਨਾਲ ਡੀਲ ਕਰਦੇ ਉਹ ਹੈੱਡਫੋਨ ਲਾ ਕੇ ਰੱਖਦੇ ਆ ਅਤੇ ਹੈੱਡਫੋਨ ਉਹਨਾਂ ਨੂੰ ਕੰਮ ਕਰਕੇ ਰੱਖਦੇ ਜਿਹੜਾ ਮਿਊਜ਼ਿਕ ਸੁਣਦੇ। ਇਹ ਬੈਸਟ ਤਰੀਕੇ ਨੇ ਕਿ ਤੁਸੀਂ ਸਟ੍ਰੈਟੇਜੀਆਂ ਲੱਭੋ ਨਾ ਕਿ ਤੁਸੀਂ ਕੋਈ ਐਡਿਕਸ਼ਨ ਪਾਓ।
0: ਥੈਂਕ ਯੂ ਸਮਰ, ਥੈਂਕ ਯੂ ਕਾਲ ਕਰਨ ਲਈ, ਬਹੁਤ ਸੋਹਣੀਆਂ ਗੱਲਾਂ
2: ਕੀਤੀਆਂ, ਬਹੁਤ ਵਧੀਆ ਟੌਪਿਕ ਸੀ।
1: ਥੈਂਕ ਯੂ, ਹੈਵ ਅ ਨਾਈਸ ਡੇ,
2: ਹੈਵ ਅ ਨਾਈਸ ਡੇ, ਬਾਏ।
0: ਥੈਂਕ ਯੂ ਸਮਰ, ਥੈਂਕ ਯੂ। ਸੋ ਬੜੀ ਵਧੀਆ ਗੱਲ ਹੈ ਵੀ ਵੇਖੋ ਬੱਚੇ ਹੁਣ ਵੱਡੇ ਹੋ ਗਏ ਨੇ, ਹੁਣ ਇਹ ਉਹ ਚੀਜ਼ਾਂ ਸਾਨੂੰ ਦੱਸ ਸਕਦੇ ਜਿਹੜੀਆਂ ਸਾਨੂੰ ਵੀ ਨਹੀਂ ਪਤਾ, ਆਪਾਂ ਵੀ ਸਿਰਫ ਅਖਬਾਰਾਂ 'ਚੋਂ ਵੇਖਣੀਆਂ, ਪਰ ਜੇ ਤਜਰਬੇ ਤੋਂ ਪਤਾ ਲੱਗ ਜੇ ਤਾਂ ਬਹੁਤ ਵਧੀਆ ਗੱਲ ਹੈ, ਨਹੀਂ ਤਾਂ ਬੱਚੇ ਕਿੱਥੇ ਦੱਸਦੇ ਆ ਕੇ ਕੀ ਚੱਲ ਰਿਹਾ। ਥੈਂਕ ਯੂ, ਅਤੇ ਰਮਨਦੀਪ ਜੀ ਬਹੁਤ ਸ਼ੁਕਰੀਆ, ਤੁਹਾਡਾ ਅਰਜ਼ਾ ਤੁਹਾਨੂੰ ਐਪਰੀਸ਼ੀਏਟ ਕਰ ਰਹੇ ਨੇ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ ਜੀ, ਥੋੜ੍ਹੀ ਜਿਹੀ ਕੁਛ ਸਾਡੇ ਆਪਣੇ ਬ੍ਰੇਕ ਜ਼ਰੂਰੀ ਹੋ ਗਈ, ਅਤੇ ਆਪਾਂ ਆ ਕੇ ਅਤੇ ਫਿਰ ਤੁਹਾਡੇ ਨਾਲ ਇਸ ਵਿਸ਼ੇ ਦੇ ਉੱਤੇ ਅੱਗੇ ਜਾਰੀ ਰੱਖਦੇ ਹਾਂ ਗੱਲਬਾਤ, ਅਤੇ ਆ ਕੇ ਕਾਲਰ ਆਪਾਂ ਲੈਂਦੇ ਹਾਂ ਇੱਕ ਨਿੱਕੀ ਜਿਹੀ ਬ੍ਰੇਕ।
3: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
4: ਹਾਂਜੀ ਰੇਡੀਓ।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
4: सोना चाहिदा,
5: भरोसा चाहिदा,
4: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042। हुन थोड़े मोटे नाल मोड़ा मिला के थोड़ी तरक्की दी रानू होर भी सौखा अते सुरक्षित बनाउण दा वादा करदा है वेरी बी टोयोटा,
6: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। थोड़ी जरूरत अनुसार प्रितपाल सिंह तुहानू हेल्प करनगे थोड़ी अपनी टोयोटा चूज करन ले, जो ने एक दहाके तो वेरबी टोयोटा दे नाल।
4: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस।
7: स्मिथ्स लेन बाय मोवैक विच अपने भविष्य की शुरुआत करो, हुणे कदम चुको अते स्मिथ्स लेन दे चुने हुए लॉट्स ते सीमित समय लई मिलन वाले $30,000 तक दी लैंड रिबेट दा फायदा लवो। चुनवे योग लॉट्स ते हाउस एंड लैंड पैकेज अजे हे मौके ज्यादा देर नहीं रहंदे। होर जानकारी लई अज ही smithslane.mirvac.com ते जाओ। नियम शर्तां अते योग्यता दे मापदंड लागू हन। ऑफर 15 सितंबर 2026 नूं खत्म है।
8: टेंशन निरी टेंशन
9: की होया,
8: एथे इमीग्रेशन दे इन्ने पंगे ने यार मुकदे ही नहीं।
9: काका जी टेंशन छड्डो, फोन चको, कॉल करो वीवाई इमीग्रेशन नु, जिथे इमीग्रेशन एक्सपर्ट हरपाल सिंह बाजवा, एम्प्लॉयर स्पॉन्सर, पार्टनर या पेरेंट्स या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
8: या 90-77-97-33
9: या ईमेल info@vivaimmigration.com.au।
8: याद रखो 9077-9733।
9: वीवा इमिग्रेशन एंड एजुकेशन कंसल्टेंट,
8: हर कदम तुहाडे नाल।
10: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, तुहाडे घर नु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
11: विक्टोरिया वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है या नहाना कैसे है, पर जाकर गैस सब्सटीट्यूशन रोड मैप को नहीं कहें। डेविड डेविस MP द्वारा अधिकृत सदर मेट्रोपॉलिटन रीजन के सदस्य, लेवल 1-670 चैपल स्ट्रीट साउथ 11, daviddavis.com.au।
12: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
13: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स, बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
12: तुसे भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
3: हां जी
14: रेडियो।
15: अटेंशन लेडीज एंड जेंटलमैन, दिस इज योर कैप्टन। 30 फ्लाइट्स मेलबर्न टू इंडिया या पाकिस्तान, सिडनी टू इंडिया या पाकिस्तान, कितने भी जा सकती है।
12: अटेंशन प्लीज, दिल कहता है कर जाना है, फ्लाइट सर्च करके थक गए, स्विच करो हाई फाई ट्रेवल्स से। योर लोकल ट्रेवल एजेंसी रेटेड 4.9 स्टार ऑन गूगल। बुक नाउ पे लेटर। फ्लाइट बुक करनी है आज ही कॉल करो 1300-533-311 ते या ऑनलाइन बुक करो highfivetravels.com.au ते।
16: व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए नी लेटेस्ट गोल्ड, डायमंड, बुलियन, सिल्वर ते ब्राइडल कलेक्शन, हर स्टाइल ते हर ओकेजन लिए जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग। तुन्ना ज्वेलर्स, भरोसे दी निशानी।
17: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
5: क्या आप जानते हैं कि बच्चों की उम्र 5 साल के होने से पहले उनका दिमाग लगभग 90% विकसित हो जाता है। निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है। किंडर में बच्चे खेल के माध्यम से सीखते हैं, जिससे उनको महत्वपूर्ण सामाजिक, भावात्मक और बौद्धिक कौशल विकसित करने में और अपने दोस्त बनाने में मदद मिलती है। vic.gov.au/kinder पर और अधिक जानकारी प्राप्त करें।
14: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील करदे ने। हुणे कॉल करो प्रतिंदर गरेवाल नू 0490054596। गरेवाल वीजा सॉल्यूशंस .com.au ते जाओ। आओ थोड़ा कोई हल करिए।
18: चलदी दा नाम गड्डी आते सुनिया ही होना, ते तुहाडी गड्डी कोई भी होवे उनू चलाउण लई ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सोमार्टन रोड, कैंपलफील्ड। कॉल 03908-6655 और विजिट tireforce.com.au।
19: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
20: हुन टेंशन छड़ो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान। बिजली दा बिल घट, टेंशन भी घट।
19: फिर लवाइए किथों?
20: सन करंट वालिया कोलों, 2012 तो मेलबर्न दी एक भरोसेमंद अते अवार्ड विनिंग सोलर कंपनी।
19: आज ही सन करंट नो कॉल करो ते अपना फ्री असेसमेंट बुक करो 0406-021-246 ते।
0: हां जी, 1674 प्रोग्राम, हां जी मेलबर्न चल रहा है। मैं रंजोत सिंह ते मेरे नाल आ आरजा।
1: ਸਤਿ ਸ਼੍ਰੀ ਅਕਾਲ ਸਰ ਨੂੰ।
0: ਸਤਿ ਸ਼੍ਰੀ ਅਕਾਲ ਆਰਜ਼ਾ। ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਵੇਪਿੰਗ ਦੇ ਉੱਤੇ, ਅਤੇ ਉੱਥੋਂ ਹੀ ਆਪਾਂ ਗੱਲਾਂ ਬਾਤਾਂ ਅੱਗੇ ਤੋਰਦੇ ਹਾਂ। ਇੱਕ ਕੋਲਰ ਪਹਿਲਾਂ ਆਪਾਂ ਵਿਹਲੇ ਕਰ ਦਈਏ ਅਤੇ ਫਿਰ ਆਪਾਂ ਆਰਜ਼ਾ ਅੱਗੇ ਤੋਰਦੇ ਹਾਂ ਆਪਣੇ ਅੱਜ ਦੇ ਵਿਸ਼ੇ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਮਨਦੀਪ ਜੀ, ਤੁਸੀਂ ਆਉਂਦੇ ਹੋ।
21: ਸਤਿ ਸ਼੍ਰੀ ਅਕਾਲ ਆਰਜ਼ਾ। ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ। ਹਟ ਗਈ ਮਾਈਗ੍ਰੇਨ, ਠੀਕ ਹੋ ਹੁਣ ਤੁਸੀਂ?
21: ਹਾਂਜੀ, ਥੋੜ੍ਹਾ ਜਿਹਾ ਤਾਂ ਠੀਕ
0: ਆ, ਪਰ ਇੰਨੀ ਲੰਮੀ ਨਹੀਂ ਮਾਈਗ੍ਰੇਨ, ਇੰਨੀ ਲੰਮੀ ਨਹੀਂ ਚੱਲਦੀ ਹੁੰਦੀ।
21: ਪਤਾ ਨਹੀਂ ਭਾਜੀ, ਦੱਸ ਤੇ ਨਹੀਂ ਚੱਲ ਰਹੀ।
0: ਨਹੀਂ ਨਹੀਂ, ਫਿਰ ਮਾਈਗ੍ਰੇਨ ਨਹੀਂ ਆਉ, ਮਾਈਗ੍ਰੇਨ ਤੇ ਉਹੀ ਆ। ਹਾਂਜੀ,
1: ਮਾਈਗ੍ਰੇਨ ਕਈ ਵਾਰ ਲੰਬੀ ਟਾਈਮ ਦੀ ਵੀ ਹੋ ਸਕਦੀ ਹੈ। ਹਾਂਜੀ, ਪਾਪਾ ਨੂੰ ਰਹਿੰਦੀ ਹੈ ਮਾਈਗ੍ਰੇਨ।
0: ਅੱਛਾ, ਓਕੇ।
1: ਗੋਲੀਆਂ ਖਾਂਦੇ ਨੇ।
21: ਫਸਟ ਟਾਈਮ ਐਕਸਪੀਰੀਅੰਸ ਕੀਤਾ ਮੈਂ ਤਾਂ।
0: ਓਕੇ, ਇਹ ਤੇ ਫਿਰ ਲੱਗਾ, ਮੈਨੂੰ ਤੇ ਲੱਗਦਾ ਸੀ ਕਿ ਇਹ ਇੱਕ ਇੱਕ ਦਿਨ ਦਾ ਹੀ ਕੰਮ ਹੁੰਦਾ, ਉਹ 4-5 ਘੰਟੇ ਦਾ ਸਾਈਕਲ ਜਾ।
1: ਨਾ, ਕਈ ਵਾਰ ਲੰਬਾ ਖਿੱਚ ਜਾਂਦਾ। ਪਾਪਾ ਨੂੰ ਤਾਂ ਆਲਮੋਸਟ 10 ਇਅਰਸ ਹੋ ਗਏ ਦਵਾਈ ਖਾਂਦੇ।
0: ਓਕੇ,
1: ਹਾਂਜੀ,
21: ਮੇਰੇ ਬੇਟੇ ਜੋ ਮਨਰੂਪ ਨੇ ਮੇਰੇ ਨਾਲ ਸ਼ੇਅਰ ਕੀਤਾ ਉਹ ਇਹ ਹੈ ਕਿ ਸਕੂਲਾਂ ਦੇ ਵਿੱਚ ਹੈ, ਮਤਲਬ ਸਪੈਸ਼ਲੀ ਹਾਈ ਸਕੂਲ ਸਭ ਬਹੁਤ ਜ਼ਿਆਦਾ ਹੋ ਗਿਆ ਕੰਮ ਖਰਾਬ।
1: ਹਾਂਜੀ,
21: ਤੇ ਇਹ ਜਿਹੜੇ ਸਮੋਕ ਡਿਟੈਕਟਰ ਵੀ ਲਾਏ ਆ ਉਹ ਕਹਿੰਦਾ ਕਿ ਬਾਥਰੂਮ ਦੇ ਵਿੱਚ ਨਾ ਜਦੋਂ ਬਰੀਦ ਇਨ ਕਰਦੇ ਆ ਨਾ, ਜੇ ਤਾਂ ਉਹ ਇਕਦਮ ਬਰੀਦ ਆਊਟ ਕਰਦੇ ਆ ਤਾਂ ਫਿਰ ਉਹ ਸੈਂਸ ਕਰਦਾ ਨਾ ਸਮੋਕ ਡਿਟੈਕਟਰ। ਬਟ ਉਹ ਕੀ ਕਰਦੇ ਆ, ਟਾਈਮ ਜ਼ਿਆਦਾ ਲਾਉਂਦੇ ਆ ਬਾਥਰੂਮ ਚ, ਹੌਲੀ ਹੌਲੀ ਕਰਕੇ ਰਿਲੀਜ਼ ਕਰਕੇ ਉਹ ਨਹੀਂ ਨਹੀਂ ਕਰ ਸੈਂਸਰ ਨਹੀਂ ਆਨ ਨਹੀਂ ਹੁੰਦੇ ਉਹਦੇ ਸਮੋਕ ਡਿਟੈਕਟਰ।
0: ਤਰੀਕਾ ਲੱਭ ਲਿਆ,
21: ਤਰੀਕਾ ਲੱਭ ਲਿਆ। ਔਰ ਉਹ ਕੀ ਜਦੋਂ ਕਿਤੇ ਜਾਂਦੇ ਆ ਐਕਸਕਰਸ਼ਨ ਜਾਣਾ ਆ ਜਾਂ ਕੋਈ ਹੈਗਾ ਬਾਹਰ ਜਾਣਾ ਬੱਸ ਚ, ਤਾਂ ਲੌਂਗ ਸਲੀਵਸ ਦੇ ਵਿੱਚ ਵੀ ਇਹਨਾਂ ਦੇ ਇੱਥੇ ਕਫ ਦੇ ਕੋਲ ਜਿਹੜਾ ਆ ਉਹਨਾਂ ਨੇ ਲੁਕੋਇਆ ਹੁੰਦਾ ਆ ਉਹ, ਤੇ ਜਸਟ ਖੰਗਣ ਦੇ ਬਹਾਨੇ ਤੇ ਉਹ ਜਿਹੜਾ ਆ ਉਹ, ਮਤਲਬ ਉਹਨਾਂ ਦੇ ਕੋਲ ਬਹੁਤ ਸਾਰੇ ਆ ਗਏ ਆ ਤਰੀਕੇ ਇਹਨੂੰ ਯੂਜ਼ ਕਰਨ ਦੇ, ਹਨਾ।
0: ਸੋ ਇੰਨੇ ਕੁ ਜ਼ਿਆਦਾ ਆਪਾਂ ਇਹ ਨਾ ਵੇਖੀਏ ਤਰੀਕੇ ਆ ਗਏ, ਆਪਾਂ ਇਹ ਵੇਖੀਏ ਵੀ ਐਡਿਕਸ਼ਨ ਕਿੱਡੀ ਭੈੜੀ ਆ ਵੀ ਤੁਸੀਂ ਇੱਕ ਦਿਨ ਦੇ ਲਈ 2-4 ਮਿੰਟਾਂ ਘੰਟਿਆਂ ਦੇ ਲਈ ਵੀ ਨਹੀਂ ਛੱਡ ਸਕਦੇ।
21: ਨਹੀਂ ਛੱਡ ਸਕਦੇ, ਤੇ ਕਲਾਸ ਦੇ ਵਿੱਚ ਵੀ ਕਰਦੇ ਆ, ਈਵਨ ਕਲਾਸ ਚ ਵੀ ਕਰਦੇ
0: ਚਲਦੀ ਕਲਾਸ ਚ।
21: ਹਾਂਜੀ, ਚਲਦੀ ਕਲਾਸ ਚ ਬੈਕ ਤੇ ਬੈਠੇ ਆ ਆਪਣੇ ਪੰਜਾਬੀ ਬੱਚੇ ਆ, ਤੇ ਉਹ ਜਦੋਂ ਮੈਨੂੰ ਇੰਨਾ ਜਦੋਂ ਆਪਣੇ ਪੰਜਾਬੀ ਬਾਕੀਆਂ ਲਈ ਵੀ ਮਾੜਾ ਲੱਗਦਾ, ਬਟ ਜਦੋਂ ਮੈਂ ਉਹਨਾਂ ਬੱਚਿਆਂ ਨੂੰ ਦੇਖਿਆ ਕਿ ਮੇਰੇ ਨਾਲ ਜਦੋਂ ਮੈਂ ਇਹਦੇ ਨਾਲ ਗੱਡੀ 'ਚ ਸੀ ਤੇ ਕਹਿੰਦਾ ਮੰਮਾ ਉਹ ਬੱਚਾ ਹੈ, ਤੇ ਮਤਲਬ ਮੈਨੂੰ ਰੀਅਲੀ ਇੰਨਾ ਦੁੱਖ ਲੱਗਾ ਕਿ ਅਸੀਂ ਇਸ ਚੀਜ਼ਾਂ ਨੂੰ ਰੋਕਾਂਗੇ ਕਿੱਦਾਂ, ਕਿੱਥੇ ਰੁਕੂਗੀਆਂ ਇਹ ਚੀਜ਼ਾਂ, ਪੇਰੈਂਟਸ ਕੀ ਕਰਨਗੇ, ਕਿੱਥੋਂ ਬਾਈ ਕਰਦੇ ਆ, ਕਿ ਅਗਰ ਤੁਹਾਡੀ ਫੈਮਿਲੀ ਦੇ ਵਿੱਚ ਫੋਰ ਐਗਜ਼ਾਮਪਲ ਆਪਣੀ ਫੈਮਿਲੀ ਦੇ ਵਿੱਚ ਹੋਰ ਵੀ ਕੋਈ ਜਿੱਦਾਂ ਸਮਰ ਕਹਿ ਕੇ ਗਿਆ ਹਨਾ, ਉਹ ਵੀ ਐਡਿਕਸ਼ਨ ਤੁਹਾਨੂੰ ਦਿੰਦੇ ਆ, ਬਾਏ ਕਿੱਦਾਂ ਕਰਦੇ ਆ ਕਿ ਅਗਰ ਹੋਰ ਕੋਈ ਕਰਦਾ ਤਾਂ ਉਹਨੂੰ ਪੈਸੇ ਦਿੰਦੇ ਆ, ਵੱਡਾ ਕੋਈ ਕਰਦਾ ਕੋਈ ਮਤਲਬ ਉਹ ਹੋ ਗਿਆ ਐਲਡਰ ਹੋ ਗਿਆ ਕੋਈ ਵੀ ਤੁਹਾਡੀ ਰਿਸ਼ਤੇਦਾਰੀ ਚ ਹੋ ਗਿਆ ਹਨਾ, ਤੇ ਏਦਾਂ ਬਾਏ ਕਰਦੇ ਆ ਕਿਉਂਕਿ ਇਹ ਤਾਂ ਜਾ ਨੀ ਸਕਦੇ.
0: ਓਕੇ, ਸੋ ਇਰਦ ਗਿਰਦ ਸਾਰਾ ਕੁਛ ਹੀ ਤੁਹਾਡੀ ਕਿੱਦਾਂ ਦੀ ਕਹਿ ਲਓ ਕਿ ਫੈਮਿਲੀ ਸਟਰਕਚਰ ਹੈ, ਕਿੱਦਾਂ ਦਾ ਤੁਹਾਡਾ ਬਹਿਣ ਖਲੋਣਾ ਹੈ, ਯਾਰੀ ਦੋਸਤੀ ਹੈ, ਉਹ ਸਾਰਾ ਕੁਛ ਹੀ ਫਿਰ ਤੁਹਾਨੂੰ ਵੇਖਣਾ ਪਊਗਾ.
21: ਪਰ ਰੋਕਾਂ ਇਸ ਚੀਜ਼ ਦਾ ਸਟਾਪ ਕਿੱਦਾਂ ਕਰਾਂਗੇ, ਰੋਕਾਂਗੇ ਕਿੱਦਾਂ ਇਹਨਾਂ ਚੀਜ਼ਾਂ ਨੂੰ?
0: ਹੋਰ ਸਟਾਪ ਤੇ ਬਾਅਦ ਦੀ, ਸਟਾਪ ਤੇ ਬਹੁਤ ਬਾਅਦ ਦੀ ਗੱਲ ਹੈ ਮਨਦੀਪ ਜੀ. ਸਭ ਤੋਂ ਪਹਿਲਾਂ ਤਾਂ ਇਹ ਆ ਵੀ ਆਪਾਂ ਅਵੇਅਰ ਤੇ ਹੋਈਏ ਆਪਾਂ ਪਹਿਲਾਂ, ਤੇ ਸਟਾਪ ਤੇ ਫਿਰ ਨੌਬਤ ਆਉਂਦੀ ਹੈ ਨਾ ਜੇ ਉਹ ਚੀਜ਼ ਲੱਗ ਜੇ, ਤੇ ਉਹ ਤੇ ਆਪਾਂ ਵਾਰ ਵਾਰ ਇਹ ਚੀਜ਼ ਕਹਿੰਦੇ ਵੀ ਜਦੋਂ ਤੁਹਾਨੂੰ ਪਤਾ ਹੀ ਨਹੀਂ ਆ ਵੀ ਤੁਹਾਡਾ ਬੱਚਾ ਕਿੱਥੇ ਆ, ਕੀ ਕਰ ਰਿਹਾ ਵਾ, ਉਹ ਕਿੱਦਾਂ ਦੇ ਯਾਰਾਂ ਦੋਸਤਾਂ ਨਾਲ ਘੁੰਮ ਰਿਹਾ ਵਾ, ਸਕੂਲ ਉਹਦਾ ਕਿੱਦਾਂ ਦਾ ਵਾ, ਸੋ ਜਦੋਂ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਆ, ਤੁਹਾਡੇ ਕੋਲ ਇੰਨਾ ਵਿਹਲ ਹੀ ਨਹੀਂ ਆ, ਤੇ ਫਿਰ ਤੁਹਾਡੇ ਕੋਲ ਛਡਾਉਣ ਦਾ ਵੀ ਵਿਹਲ ਕਿੱਥੋਂ ਆਉਣਾ ਵਾ ਜੇ ਅੱਜ ਨਹੀਂ ਆ ਵਿਹਲ ਜਦੋਂ ਲੱਗ ਰਿਹਾ ਵਾ ਬੱਚਾ, ਤੇ ਫਿਰ ਤੇ ਮਤਲਬ ਓਕੇ ਆ, ਫਿਰ ਤੇ ਆਪਾਂ ਆਪਣਾ ਰਾਹ ਚੁਣਿਆ, ਉਹਨੇ ਆਪਣਾ ਚੁਣ ਲਿਆ.
21: ਭਾਜੀ ਐਜ਼ ਆ ਪੇਰੈਂਟਸ ਤਾਂ ਮੈਂ ਇਹ ਕਹੂੰਗੀ ਕਿ ਜਿੱਦਾਂ ਹੁਣ ਅੱਜ ਕੱਲ੍ਹ ਦਾ ਮਾਡਰਨ, ਠੀਕ ਹੈ ਅਸੀਂ ਕਹਿੰਦੇ ਹਾਂ ਕਿ ਉਹਨਾਂ ਦਾ ਮੀ ਟਾਈਮ ਆ, ਉਹਨਾਂ ਦਾ ਪਰਸਨਲ ਟਾਈਮ ਆ, ਉਹ ਬੈਠੇ ਆ ਜਾਂ ਕਿੱਦਾਂ, ਨਹੀਂ ਉਹ ਹਜੇ ਬੱਚੇ ਹੈ, ਉਹਨਾਂ ਨੂੰ ਕੁਛ ਨਹੀਂ ਪਤਾ, ਉਹਨਾਂ ਨੂੰ ਆਪਣੇ ਚੰਗੇ ਭਲੇ ਦਾ ਨਹੀਂ ਪਤਾ. ਵੀ ਆਰ ਰਿਸਪੋਂਸੀਬਲ ਉਹਨਾਂ ਦੇ ਲਈ ਕਿ ਤੁਸੀਂ ਉਹਨਾਂ 'ਤੇ ਚੈੱਕ ਤਾਂ ਕਰੋ ਕੀ ਕਰਦੇ ਆ. ਉਹਨਾਂ ਦਾ ਫੋਨ ਕਹਿੰਦੇ ਫੋਨ ਨਹੀਂ ਚੈੱਕ ਕਰਨਾ, ਕਿੱਦਾਂ ਮੈਂ ਕਰਦੀ ਹਾਂ ਆਪਣੇ ਬੇਟੇ ਦਾ ਫੋਨ, ਮੈਨੂੰ ਨਹੀਂ ਪਤਾ ਉਸ ਚੀਜ਼ 'ਤੇ ਕੀ ਆ ਕਿੱਦਾਂ ਆ. ਅਗਰ ਉਹ ਵੀ ਕਦੀ ਇਤਰਾਜ਼ ਕਰਦਾ ਹੋਏਗਾ, ਮੰਮਾ ਬਹੁਤ ਜ਼ਿਆਦਾ ਹੋ ਗਿਆ. ਬਹੁਤ ਜ਼ਿਆਦਾ ਹੋਣ ਦਾ ਮਤਲਬ ਇਹੀ ਹੈ ਕਿ ਅਸੀਂ ਉਹਨਾਂ ਦੀ ਕੇਅਰ ਕਰਦੇ ਹਾਂ, ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਾਉਣਾ ਚਾਹੁੰਦੇ ਹਾਂ. ਪੇਰੈਂਟ ਦੋਨੇ ਬਹੁਤ ਜ਼ਿਆਦਾ ਸਟ੍ਰਿਕਟ ਹੈ, ਉਹ ਵੀ ਮਾੜੀ ਗੱਲ ਹੈ. ਦੋਨੇ ਐਜ਼ ਅ ਫਰੈਂਡ ਫਰੈਂਡ ਹੀ ਖੇਡੀ ਜਾਂਦੇ ਆ, ਉਹ ਵੀ ਬਹੁਤ ਜ਼ਿਆਦਾ ਹਰ ਚੀਜ਼ ਦੀ ਜਿਹੜੀ ਕਹਿੰਦੇ ਵਾਧਾ ਮਾੜਾ ਹੀ ਆ ਹਨਾ. ਇੱਕ ਪੇਰੈਂਟ ਅਗਰ ਥੋੜ੍ਹਾ ਜਿਹਾ ਸਟ੍ਰਿਕਟ ਹੋ ਕੇ ਚੱਲੇਗਾ, ਦੂਜਾ ਕਿ ਬੱਚਾ ਦੂਸਰੇ ਦੇ ਕੋਲ ਜਾ ਕੇ ਆਪਣੀ ਗੱਲ ਕਰ ਸਕਦਾ. ਮੰਨ ਲਓ ਮੈਂ ਸਟ੍ਰਿਕਟ ਹਾਂ, ਮੇਰੇ ਹਸਬੈਂਡ ਨਾਲ ਇਹ ਗੱਲ ਕਰ ਲੈਂਦੇ ਆ, ਇਹਨਾਂ ਨੂੰ ਪਤਾ ਮੰਮੀ ਨੇ ਇੱਥੇ ਖਿੱਚ ਜਾਣਾ, ਰੁਕ ਜਾਣਾ, ਰੁਕਣਾ ਆ, ਦੈਨ ਸ਼ੇਅਰ ਦੂਜੇ ਪਾਸੇ ਕਰ ਲੈਂਦੇ ਆ. ਇੱਦਾਂ ਦੀਆਂ ਬੱਚਿਆਂ ਕੋਲ ਆਪਸ਼ਨਸ ਹੋਣੀਆਂ ਚਾਹੀਦੀਆਂ ਦੋਨੇ ਪਾਸੇ.
0: ਇਹ ਤਾਂ ਹੁੰਦਾ ਬੇਸਿਕਲੀ ਤੇ ਜਿਹੜਾ ਸ਼ੁਰੂ ਤੋਂ ਮਾਂ ਪਿਓ ਦਾ ਜਿਹੜਾ ਪੈਟਰਨ ਹੈ ਉਹ ਤਾਂ ਇੱਦਾਂ ਹੀ ਚੱਲਦਾ ਰਿਹਾ ਵਾ. ਸੋ ਹੁਣ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਅਸਲ ਦੇ ਵਿੱਚ ਉਦੋਂ ਟੇਢੇ ਪਾਸੇ ਜਾਂਦੀਆਂ ਵਾ ਜਿੰਨਾ ਕੁ ਮੈਂ ਵੇਖਦਾ ਵਾਂ. ਬਾਕੀ ਹੋਰ ਵੀ ਰੀਜ਼ਨ ਹੋਣਗੇ, ਪਰ ਵੱਡਾ ਇੱਕ ਰੀਜ਼ਨ ਇਹ ਵੀ ਆ ਕਿ ਸਾਨੂੰ ਆਪੋ ਆਪਣੀ ਐਸ਼ ਪ੍ਰਸਤੀ ਦੀ ਪਈ ਹੈ. ਹਰ ਕੋਈ ਹਸਬੈਂਡ ਨੂੰ ਆਪਣਾ ਮੀ ਟਾਈਮ ਚਾਹੀਦਾ ਵਾ, ਵਾਈਫ ਨੂੰ ਆਪਣਾ ਮੀ ਟਾਈਮ ਚਾਹੀਦਾ ਵਾ. ਸੋ ਕਦੀ ਦੋਵਾਂ ਨੂੰ ਬੱਚਿਆਂ ਤੋਂ ਅਲੱਗ ਟਾਈਮ ਚਾਹੀਦਾ ਵਾ. ਸੋ ਉਸ ਸਭ ਕੁਛ ਦੇ ਦਰਮਿਆਨ ਆਪਾਂ ਇੱਕ ਭੁੱਲ ਜਾਂਦੇ ਹਾਂ ਵੀ ਸਾਡੀਆਂ ਪਰਿਵਾਰ ਪ੍ਰਤੀ ਵੀ ਜ਼ਿੰਮੇਵਾਰੀਆਂ ਨੇ. ਉਹਨਾਂ ਸਾਰਿਆਂ ਨੂੰ ਨਿਭਾਉਂਦੇ ਹਾਂ, ਉਹਦੇ ਵਿੱਚੋਂ ਕੱਢੋ ਜੋ ਵੀ ਕੱਢਣਾ. ਇਹ ਨਹੀਂ ਆ ਵੀ ਉਹਨਾਂ ਉਹ ਸਾਰਾ ਟਾਈਮ ਜਿਹੜਾ ਉਹ ਤੁਸੀਂ ਆਪਣੇ ਕੰਮਾਂ ਕਾਰਾਂ ਦੇ ਉੱਤੇ ਗਵਾ ਕੇ. ਅਤੇ ਹੁਣ ਬਹੁਤਿਆਂ ਨੂੰ ਤਾਂ ਮੈਂ ਵੇਖਦਾ ਵਾਂ ਇਸ ਚੀਜ਼ ਦੀ ਚਿੰਤਾ ਵਾ ਜਾਂ ਇਸ ਚੀਜ਼ ਦੀ ਉਹ ਆ ਕਿ ਹਾਏ ਸਾਡੀ ਉਮਰ ਲੰਘ ਚੱਲੀ ਹੈ, ਹਾਏ ਕਿੰਨਾ ਕੁ ਚਿਰ ਵਾਲ ਕਾਲੇ ਕਰੀ ਜਾਵਾਂਗੇ, ਜਿੰਨਾ ਕੁ ਟਾਈਮ ਰਹਿ ਗਿਆ ਵਾ ਬਸ ਉਨਾ ਕੁ ਤੁਸੀਂ ਅੱਤ ਮਚਾ ਲਓ ਜਿੰਨੀ ਮੱਚਦੀ ਹੈ. ਉਹਨਾਂ ਨੂੰ ਇਹ ਥੋੜ੍ਹੀ ਆ ਵੀ ਆਪਾਂ ਅੱਗੇ ਵੀ ਜ਼ਿੰਮੇਵਾਰੀਆਂ ਨੇ ਸਾਡੀਆਂ. ਸੋ ਬੱਚਾ ਸਿਰਫ ਜੰਮਣ ਤੱਕ ਸੀਮਿਤ ਨਹੀਂ ਆ, ਉਹ ਤਾਂ ਇੱਕ ਕੰਪਲੀਟ ਜ਼ਿੰਮੇਵਾਰੀ ਆ ਜਿੰਨਾ ਚਿਰ ਤੱਕ ਉਹਨੂੰ ਆਪਾਂ ਬੱਚਾ ਕਹਿੰਦੇ ਹਾਂ.
21: ਹਾਂਜੀ, ਤੇ ਇਹ ਵੀ ਹੈਗਾ ਕਿ ਤੁਹਾਡੀ ਜਿੱਦਾਂ ਸਕੂਲਾਂ 'ਚ ਸਿਖਾਉਂਦੇ ਆ ਨਾ, ਆ ਜਾ ਕਿ ਤੁਹਾਡਾ ਪਰਸਨਲ ਸਪੇਸ ਹੈ, ਤੁਹਾਡਾ ਬਬਲ ਹੈ ਨਾ ਇਹ, ਤੁਸੀਂ ਉੱਥੇ ਨਹੀਂ ਆਉਣ ਦੇਣਾ, ਤੁਸੀਂ ਉਹਨੂੰ ਰੋਕੋ. ਅਗਰ ਕੋਈ ਇੱਦਾਂ ਕਰਦਾ ਹੈ, ਇੱਕ ਟਾਈਮ ਕਰਦਾ, ਉਹਨੂੰ ਨੋ ਕਹਿਣਾ ਸਿੱਖੋ. ਜੇ ਇੱਕ ਹੱਦ ਤੋਂ ਵੱਧ ਵੀ ਜਾਂਦਾ, ਜਿੱਦਾਂ ਹੁਣ ਮੈਂ ਕਹਿੰਦੀ ਹਾਂ ਇਹਨਾਂ ਨੂੰ, ਬੱਚਿਆਂ ਨੂੰ ਟੀਚ ਕਰਦੇ ਹਾਂ ਘਰ ਕਿ ਤੁਸੀਂ ਅਗਰ ਇੱਦਾਂ ਹੁੰਦੀ ਆ, ਨੋ ਕਹਿਣਾ ਸਿੱਖੋ. ਅਗਰ ਫਿਰ ਵੀ ਕੁਛ ਨਹੀਂ ਹੋ ਰਿਹਾ, ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਪਿੱਛੇ ਅਸੀਂ ਖੜੇ ਹਾਂ, ਤੁਹਾਡੇ ਨਾਲ ਖੜੇ ਹਾਂ. ਪੇਰੈਂਟਸ ਨੂੰ ਦੱਸੋ. ਮੈਨੂੰ ਹੁਣ ਜਿੱਦਾਂ ਇਹ ਪੁੱਛਦੇ ਆ ਬੱਚੇ, ਮੂਵੀਜ਼ ਦੇਖਦੇ ਹਾਂ ਆਪਾਂ, ਚੈਟਰਜੀ ਵਾਲੀ ਮੂਵੀ ਦੇਖੀ, ਨੋਰਵੇ ਵਰਸਿਸ ਚੈਟਰਜੀ ਵਾਲੀ, ਇੱਦਾਂ ਦੇ ਬੈਠੇ ਬੈਠਿਆਂ ਨੇ ਸਵਾਲ ਕੀਤਾ ਕਿ ਮੰਮ ਤੂੰ ਮੇਰੇ ਲਈ, ਤੂੰ ਸਾਡੇ ਲਈ ਕੀ ਕਰ ਸਕਦੀ ਹਾਂ ਹਨਾ. ਅਤੇ ਸਵਾਲ ਤਾਂ ਸ਼ਾਇਦ ਉਹ ਪੰਜਾਬੀ ਮਾਵਾਂ ਵਾਲੇ ਸੀ ਵੀ ਮੈਂ ਮਰ ਵੀ ਸਕਦੀ ਹਾਂ ਅਤੇ ਮਾਰ ਵੀ ਸਕਦੀ ਹਾਂ, ਅਤੇ ਤੁਹਾਡੇ ਲਈ ਮੈਂ ਖੜੀ ਹਾਂ, ਤੁਹਾਨੂੰ ਕੋਈ ਜ਼ਰੂਰਤ ਆ, ਮੈਂ ਹੈਗੀ ਆ ਹਨਾ. ਪਰ ਬੱਚਿਆਂ ਨੂੰ, ਆਪਣਿਆਂ ਬੱਚਿਆਂ ਨੂੰ ਨੋ ਕਹਿਣਾ ਬਹੁਤ, ਇਹ ਅਸੀਂ ਨਾ ਸਿਸਟਮ 'ਚ ਕਰ ਲਿਆ ਕਿ ਹਾਂਜੀ ਹਾਂਜੀ ਹਾਂਜੀ ਹਾਂਜੀ ਤਾਂ ਅਸੀਂ ਕਹਾਈ ਜਾਂਦੇ ਹਾਂ, ਪਰ ਇਹਨਾਂ ਤੋਂ ਨੋ ਸੁਣਨਾ ਵੀ ਸਿੱਖੋ ਕਿ ਜਦੋਂ ਤੁਹਾਨੂੰ ਉਹ ਨੋ ਕਹਿੰਦੇ ਆ, ਤੁਹਾਨੂੰ ਰੋਕਦੇ ਆ ਤੁਹਾਡੇ ਬੱਚੇ ਕਿਸੇ ਚੀਜ਼ ਤੋਂ.
0: ਨਹੀਂ ਵੇਖੋ, ਇਹ ਜਿਹੜਾ ਮਸਲਾ ਹੈ ਨਾ, ਇਹ ਉਦੋਂ ਸ਼ੁਰੂ ਹੁੰਦਾ ਵਾ ਜਦੋਂ ਤੁਸੀਂ ਖੁਦ ਥੋੜ੍ਹੀ ਸਪੇਸ ਦਿੰਦੇ ਹੋ. ਅਦਰਵਾਈਜ਼ ਬੜਾ ਔਖਾ ਹੁੰਦਾ ਵਾ ਇਹ ਚੀਜ਼ ਕਿਸੇ ਨੂੰ ਕਹਿਣੀ ਅਤੇ ਉਹਨੂੰ ਨਾਲ ਆਪਣੇ ਤੋਰ ਲੈਣਾ. ਸੋ ਇਹ ਤਾਂ ਆਪਣੇ ਵੱਡਿਆਂ 'ਚ ਵੀ ਇੱਦਾਂ ਹੀ ਆ. ਸੋ ਆਪਾਂ ਸਪੇਸ ਕਿਤੇ ਦਿਖੀ ਸਾਨੂੰ ਅਸੀਂ ਉੱਥੇ ਹੀ ਗੱਲ ਕਰ ਪਾਉਂਦੇ ਹਾਂ ਅਤੇ ਉੱਥੇ ਹੀ ਆਪਾਂ ਉਸ ਬੰਦੇ ਨੂੰ ਆਪਣੇ ਵੱਲ ਨੂੰ ਤੋਰਦੇ ਹਾਂ ਜਾਂ ਆਪਣੇ ਨਾਲ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਸਮੇਂ ਦਰ ਸਮੇਂ ਆਪਾਂ ਡਿਸਕਸ ਕਰਦੇ ਰਹਿੰਦੇ ਹਾਂ। ਪਰਿਵਾਰ ਟੁੱਟ ਰਹੇ ਨੇ, ਪਰਿਵਾਰ ਦੋਵੇਂ ਜੀ ਵੱਖਰੇ ਵੱਖਰੇ ਰਹਿ ਰਹੇ ਨੇ, ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਕਿਤੇ ਨਾ ਕਿਤੇ ਸਹਾਈ ਹੁੰਦੀਆਂ ਨੇ। ਵੀ ਬੱਚੇ ਨੂੰ ਫਿਰ ਇੱਕ ਜਿਹੜੀ ਸਪੇਸ ਮਿਲ ਜਾਂਦੀ ਆ, ਬੱਚੇ ਨੂੰ ਪਤਾ ਵਾ ਵੀ ਉਹ ਸਾਰਾ ਕੁਛ ਭਾਵੇਂ ਉਹ ਬੋਮੋ ਨਾ ਬੋਲੇ ਦਿਮਾਗ 'ਚ ਤਾਂ ਲੈ ਕੇ ਘੁੰਮ ਹੀ ਰਿਹਾ ਨਾ ਬੱਚਾ। ਸੋ ਆਪਾਂ ਜਦੋਂ ਆਪਣਾ ਆਪ ਆਪਣਾ ਸਵਾਰਥ ਜਦੋਂ ਦੋਵੇਂ ਜੀ ਅੱਗੇ ਰੱਖ ਲੈਂਦੇ ਤਾਂ ਉੱਥੇ ਫਿਰ ਨੁਕਸਾਨ ਤਾਂ ਹੋਣਾ ਹੀ ਆ, ਉਹ ਬੱਚੇ ਦਾ ਹੀ ਹੋਣਾ। ਸੋ ਫਿਰ ਆਪਾਂ ਕਹਿੰਦੇ ਹਾਂ ਵੀ ਨਹੀਂ ਆਪਾਂ ਹੁਣ ਇਹਨੂੰ ਰੋਕ ਲਈਏ, ਆਪਾਂ ਇਹਨੂੰ ਡੱਕ ਲਈਏ। ਪਰ ਉਹ ਤਾਂ ਤੁਹਾਡੀ ਜਦੋਂ ਬੱਚਾ ਜੰਮਣ ਤੋਂ ਪਹਿਲਾਂ ਦੀ ਪਲੈਨਿੰਗ ਤੁਹਾਡੀ ਸ਼ੁਰੂ ਹੋ ਜਾਂਦੀ ਹੈ ਨਾ, ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅੱਗੇ ਤੁਸੀਂ ਕਿਹੜੇ ਪਾਸੇ ਨੂੰ ਜਾਣਾ ਵਾ, ਕਿੱਦਾਂ ਤੁਸੀਂ ਮੈਨੇਜ ਕਰਨਾ। ਸੋ ਜਿੰਨਾ ਜ਼ਿਆਦਾ ਆਪਾਂ ਆਪਣੇ ਆਪ ਨੂੰ ਧੱਕੀ ਤੁਰੇ ਜਾਂਦੇ ਹਾਂ ਰੁਝੇਵਿਆਂ ਵੱਲ ਨੂੰ, ਉੰਨੀ ਗੈਪ ਵੱਧਦੀ ਜਾਂਦੀ ਬੱਚਿਆਂ ਨਾਲ ਤੁਹਾਡੀ। ਜਿੰਨਾ ਗੈਪ ਵੱਧ ਗਿਆ ਉੰਨੀ ਗੁੰਜਾਇਸ਼ ਆ ਖਰਾਬ ਹੁੰਦੀ।
21: ਹਾਂਜੀ ਹਾਂਜੀ, ਸਹੀ ਕਿਹਾ।
0: ਥੈਂਕ ਯੂ ਤੁਹਾਡਾ, ਤੰਦਰੁਸਤੀ ਦੇਵੇ। ਥੈਂਕ ਯੂ। ਤੇ
21: ਹੁਣ ਤਾਂ ਠੀਕ ਆ, ਬੈਟਰ ਲੱਗੇ ਨਾਲੋਂ ਤਾਂ।
0: ਹਾਂ ਨਹੀਂ, ਚਲੋ ਕੋਈ ਨਹੀਂ, ਹੌਲੀ ਹੌਲੀ ਹੋ ਜਾਣਾ। ਕੱਲ ਦਾ ਕੋਈ ਨੁਕਤਾ ਆਇਆ ਕੋਈ ਕੰਮ ਕਿ ਨਹੀਂ?
21: ਕੱਲ ਦੇ ਨੁਕਤੇ, ਹਾਂਜੀ ਮੈਂ ਕਰੀ ਜਾਂਦੀ। ਕੱਲ ਮੈਂ ਮੈਸੇਜ ਤੁਹਾਡੇ ਬਾਅਦ ਚ ਤਾਂ ਮੈਂ ਸੁਣਿਆ ਨਹੀਂ ਆ, ਬਟ ਜਿੰਨਾ ਵੀ ਤੁਹਾਡੇ ਨਾਲ ਸੁਣਿਆ ਮੈਂ ਨੁਕਤੇ ਇੱਕ ਦੋ ਪੜਾ ਲਏ ਆ ਤੇ ਕਰ ਰਹੀ ਆ ਉੱਤੇ ਵਰਕ ਕਰੂੰਗੀ।
0: ਜੀ ਜੀ ਜੀ, ਚਲੋ ਸਭ ਤੋਂ ਪਹਿਲਾਂ ਤੁਹਾਨੂੰ ਇਹੋ ਜਾਣਨਾ ਪੈਣਾ ਵੀ ਵਜ੍ਹਾ ਕੀ ਆ। ਉਹ ਵਜ੍ਹਾ ਹਰ ਇੱਕ ਦੀ ਆਪਣੀ ਆਪਣੀ ਹੁੰਦੀ ਹੈ।
21: ਹਾਂ ਉਹ ਵਜ੍ਹਾ ਲੱਗੀ ਸੀ ਪਤਾ ਮੈਨੂੰ।
0: ਉਹ ਹਰ ਇੱਕ ਦੀ ਆਪਣੀ ਆਪਣੀ ਆ।
21: ਹਾਂਜੀ,
0: ਤੇ ਫਿਰ ਉੱਥੇ ਤੁਹਾਨੂੰ ਇੱਕ ਨਹੀਂ ਤੇ ਤੁਹਾਨੂੰ ਹੁਣ ਇਹਨੇ ਤੰਗ ਕਰਨਾ ਹੀ, ਪਰ ਨੈਕਸਟ ਟਾਈਮ ਤੋਂ ਉਹਦਾ ਖਿਆਲ ਰੱਖਣਾ ਪੈਣਾ ਤੁਹਾਨੂੰ।
1: ਆਸਟ੍ਰੇਲੀਆ ਭਰ ਦੇ ਵੇਪਿੰਗ ਅੰਕੜੇ ਤੇ ਇਹ ਹੈਗੇ ਆ ਜਿਹੜੇ ਰਿਜ਼ਲਟ 2022-23 ਦੇ ਨੈਸ਼ਨਲ ਡਰੱਗ ਸਟ੍ਰੈਟਜੀ ਹਾਊਸ ਹੋਲਡ ਸਰਵੇ, ਜਿਹੜਾ ਕਿ ਸਾਨੂੰ ਦਿਖਾਉਂਦਾ ਈ ਸਿਗਰਟ ਦੀ ਡੇਲੀ ਵਰਤੋਂ ਕਰਦੇ ਨੇ ਆਸਟ੍ਰੇਲੀਆ ਵਿੱਚ ਇਨਕਰੀਸ ਬਹੁਤ ਜ਼ਿਆਦਾ ਵੱਧ ਗਿਆ ਤੇ ਫਰੋਮ 0.5% ਐਨ ਐਸਟੀਮੇਟਿਡ 1,00,000 ਬੰਦਾ ਟੂ ਸਿੱਧਾ 3.5%, ਮਤਲਬ ਕਿ 7,00,000 ਬੰਦਾ 2022-23 ਦੇ ਵਿੱਚ ਜਿਹੜੇ ਕਿ ਵੇਪ ਕਰਦੇ ਨੇ ਤੇ ਇਸ ਤੋਂ ਸਾਬਤ ਹੁੰਦਾ ਕਿ ਅੰਕੜੇ ਹੋਰ ਹੀ ਵਧੇ ਹੋਣਗੇ, ਘਟੇ ਤਾਂ ਨਹੀਂ ਹੋਣਗੇ।
0: ਹਾਂ ਨਹੀਂ, ਇਹ ਐਕੂਰੇਟ ਤੇ ਨਹੀਂ ਹੁੰਦੇ ਕਦੇ ਵੀ। ਸੋ ਆਪਾਂ ਜਦੋਂ ਕਹਿ ਦਿੰਦੇ ਆ ਕਿ 0.5 ਤੇ ਸਾਨੂੰ ਲੱਗਦਾ ਬਹੁਤ ਥੋੜੀ ਜਿਹੀ ਪਰਸੈਂਟੇਜ
1: ਆ, ਥੋੜੀ ਆ ਹਾਂਜੀ,
0: ਪਰ ਇਹਦਾ ਮਤਲਬ ਆ ਕਿ 1,00,000 ਬੰਦਾ ਆਸਟ੍ਰੇਲੀਆ ਦੀ ਆਬਾਦੀ ਦੇ ਹਿਸਾਬ ਦੇ ਨਾਲ
1: ਤੇ ਇਹ ਹੈਗਾ ਵੀ 2016 ਦਾ ਤੇ ਹੁਣ 2022-23 ਤੋਂ ਜਿਹੜਾ ਕਿ 4-5 ਸਾਲ ਪਹਿਲੇ ਦੀ ਤੁਸੀਂ ਲਾ ਲਓ 700,000 ਬੰਦਾ, ਮੀਨਿੰਗ 7,00,000 ਬੰਦੇ, ਕਿ ਇਹ ਹੁਣ ਵਧੇ ਹੀ ਹੋਣਗੇ। ਤੁਸੀਂ ਦੇਖ ਲਓ ਕਿ ਜੇ ਇੰਨੇ ਜ਼ਿਆਦਾ ਪ੍ਰੋਬਲਮ ਵੱਧ ਗਈ ਹੈ ਤੇ ਫਿਰ 7,00,000 ਤੋਂ ਕੀ 8-9,00,000 ਵੀ ਹੋ ਸਕਦਾ, ਜ਼ਿਆਦਾ ਵੀ ਹੋ ਸਕਦਾ।
0: ਬਿਲਕੁਲ। ਸੋ ਇਹਨਾਂ ਚੀਜ਼ਾਂ ਨੂੰ ਇਸ ਢੰਗ ਦੇ ਨਾਲ ਵੀ ਕਈ ਥਾਵਾਂ ਦੇ ਉੱਤੇ ਪ੍ਰਚਾਰ ਆ ਜਾਂਦਾ ਰਿਹਾ ਕਿ ਵੇਖੋ ਸਿਗਰਟ ਘੱਟ ਗਈ ਆ, ਨੋ ਡਾਊਟ ਘਟੀ ਆ, ਪਰ ਇੱਧਰਲੇ ਪਾਸਿਓਂ ਤੁਸੀਂ ਇਹ ਵੇਖੋ ਵੀ ਇਹ ਕਿੰਨੀ ਜੇ ਚੀਜ਼ ਵੱਧ ਗਈ ਆ ਤੇ ਹੁਣ ਉਹ ਨੁਕਸਾਨ ਵੱਧ ਕਰ ਰਹੀ ਆ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ। ਉਹ ਅੰਕੜੇ ਜਿਹੜੇ ਨੇ ਉਹ ਇਸ ਕਰਕੇ ਦਿਖਾਏ ਜਾ ਰਹੇ ਵੀ ਇਹ ਸਿਗਰਟ ਦੇ ਨਾਲ ਜੀ ਲੋਕਾਂ ਨੇ ਰਿਪਲੇਸ ਕਰ ਲਿਆ, ਉਹਨਾਂ ਦੀ ਸਿਗਰਟ ਛੁੱਟ ਗਈ।
1: ਹਾਂਜੀ,
0: ਪਰ
1: ਸਿਗਰਟ ਹਟ ਗਏ ਨੇ ਕਰਨ ਤੋਂ, ਪਰ ਹੁਣ ਇਹ ਨੀ ਦੇਖਦੇ ਕਿ ਵੇਪ ਦੀ ਵਰਤੋਂ ਵੀ ਜ਼ਿਆਦਾ ਹੋ ਗਈ,
0: ਉਹ ਹੋਰ ਵੱਧ ਗਿਆ। ਹਾਲਾਂਕਿ ਇਹ ਅੰਕੜੇ ਜਿਹੜੇ ਨੇ 2024 ਦੇ ਨੇ,
1: 2022-2023
0: ਨਹੀਂ ਇਹ ਤੱਕ ਦੇ ਨੇ, ਪਰ 2024 ਦੇ ਵਿੱਚ ਅਪਡੇਟ ਹੋਏ ਨੇ। ਸੋ 2024 ਤੋਂ ਬਾਅਦ 2 ਸਾਲ ਫੇਰ ਪੈਣ ਡੇ ਵਿੱਚ, 2 ਸਾਲਾਂ ਦੇ ਵਿੱਚ ਆਈ ਥਿੰਕ ਬਹੁਤ ਜ਼ਿਆਦਾ ਅਪ ਹੋ ਗਿਆ ਹੋਊਗਾ ਡਾਟਾ।
1: ਹਾਂਜੀ
0: ਜੀ, ਹਾਂਜੀ।
1: ਤੇ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਇਹਦੇ ਇਨਵਾਇਰਮੈਂਟ ਮਤਲਬ ਸਾਡੇ ਐਟਮੋਸਫੀਅਰ ਤੇ ਕੀ ਫਰਕ ਪੈਂਦਾ ਵੇਪ ਕਰਨ ਨਾਲ।
0: ਤੇ ਇੱਕ ਮਿੰਟ, ਇਨਵਾਇਰਮੈਂਟ ਤੇ ਜਾਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਸਿਗਰਟ ਦੇ ਵੀ ਮੇਰੇ ਕੋਲ ਡਾਟੇ ਹੈਗੇ ਆ।
1: ਹਾਂਜੀ,
0: ਜਿਹੜੀ ਆਪਣਾ ਆਪਾਂ ਗੱਲ ਕੀਤੀ ਹੈ ਕਿ 1,00,000 ਤੋਂ 2016 ਦੇ ਵਿੱਚ ਜਿਹੜਾ ਵੱਧ ਕੇ ਤੇ 7,00,000 ਦੇ ਉੱਤੇ ਪਹੁੰਚ ਗਿਆ ਡਾਟਾ। ਤੇ ਜਿਹੜੀ ਤੰਬਾਕੂ ਵਾਲੀ ਸਿਗਰਟ ਪਹਿਲਾਂ ਜਿਹਦੀ ਛਡਾਉਣ ਦੀ ਗੱਲ ਕੀਤੀ ਗਈ ਸੀ ਉਹਦੇ ਵਿੱਚ ਕਮੀ ਆਈ। ਸੋ ਰੋਜ਼ਾਨਾ ਸਿਗਰਟ ਪੀਣ ਵਾਲਿਆਂ ਦੀ ਗਿਣਤੀ ਜਿੱਥੇ 2016 ਦੇ ਵਿੱਚ 12% ਲਗਭਗ 24,00,000 ਸੀ, ਉੱਥੇ 2022-23 ਦੇ ਵਿੱਚ ਘੱਟ ਕੇ ਇਹ ਲਗਭਗ 18,00,000 ਰਹਿ ਗਈ।
1: ਸੋ
0: ਇਸ ਲਿਹਾਜ ਦੇ ਨਾਲ ਇਹ ਕਿਹਾ ਜਾਂਦਾ ਕਿ ਜਿਹੜੀ ਵੇਖੋ ਜੀ ਇਹ ਘੱਟ ਗਿਆ, ਪਰ ਦੂਸਰੇ ਪਾਸਿਓਂ ਉਹ ਗ੍ਰਾਫ ਜੇ ਤੁਸੀਂ ਗ੍ਰਾਫ ਵੇਖ ਪਾ ਰਹੇ ਹੋ ਤੇ ਇਹ ਗ੍ਰਾਫ ਜਿਹੜਾ ਇੱਕ ਤਰ੍ਹਾਂ ਦੇ ਨਾਲ ਉਹ ਥੱਲੇ ਚਲ ਗਿਆ ਉੱਤੇ ਆ ਗਿਆ। ਸੋ ਉਹਦੇ ਨਾਲ ਕੋਈ ਫਰਕ
1: ਆਪਾਂ ਵੇਖ ਨੁਕਸਾਨ ਹੀ ਆਇਆ ਉਲਟਾ।
0: ਬਿਲਕੁਲ। ਈ ਸਿਗਰਟ ਦਾ ਜਿਹੜਾ ਸਭ ਤੋਂ ਵੱਧ ਅਤੇ ਬੁਰਾ ਪ੍ਰਭਾਵ ਆ ਉਹ ਇੱਥੇ 18-24 ਸਾਲਾਂ ਦੇ ਦਰਮਿਆਨ ਵੇਖਿਆ ਜਾਂਦਾ ਵਾ, ਜਿਹੜਾ ਕਿ ਲਗਭਗ

0: ਸਾਲਾਂ ਦੇ ਦਰਮਿਆਨ ਜਿਹੜੇ ਨੌਜਵਾਨ ਨੇ ਉਹ ਆਮ ਸਿਗਰਟ ਦੇ ਨਾਲੋਂ ਈ ਸਿਗਰਟ ਨੂੰ ਵੱਧ ਤਰਜੀਹ ਦੇਣੀ ਸ਼ੁਰੂ ਹੋ ਗਿਆ, ਜੋ ਕਿ ਆਪਾਂ ਅੱਗੇ ਗੱਲਾਂ ਬਾਤਾਂ 'ਚ ਸਾਂਝਾ ਕੀਤਾ ਵੀ ਹੈ, ਸਾਨੂੰ ਪਤਾ ਵੀ ਆਸ ਪਾਸ ਜੋ ਚੱਲ ਰਿਹਾ। ਹੁਣ ਵੱਡੀ ਉਮਰ ਦੇ ਜਿਹੜੇ ਲੋਕ ਨੇ 40 ਤੋਂ 59 ਸਾਲ ਦੇ ਦਰਮਿਆਨ ਦੇ, ਉਹਨਾਂ ਦੇ ਵਿੱਚ ਪੁਰਾਣੀ ਸਿਗਰਟ ਹੀ ਹਾਲੇ ਵੀ ਜ਼ਿਆਦਾ ਪੀਤੀ ਜਾਂਦੀ ਹੈ। ਨੌਜਵਾਨਾਂ 'ਚ ਇਹ ਵੱਧ ਗਈ ਅਤੇ ਉਹਨਾਂ 'ਚ ਉਹੀ ਆ, ਉਹ ਲਗਭਗ 11-12% ਉਹਨਾਂ ਦੀ ਜਿਹੜੀ ਪਰਸੈਂਟੇਜ ਹੈ ਜਿਹੜੀ ਇਹ ਪੁਰਾਣੀ ਸਿਗਰਟ ਹੀ ਪੀ ਰਹੀ ਹੈ। ਇਹ ਵੀ ਵੇਖਿਆ ਗਿਆ ਇਸ ਡਾਟੇ ਦੇ ਵਿੱਚ ਕਿ ਜਿਹੜੇ ਅਮੀਰ ਇਲਾਕੇ ਨੇ ਉਹਨਾਂ ਦੇ ਵਿੱਚ ਈ ਸਿਗਰਟ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜੇ ਗਰੀਬ ਜਾਂ ਪਿਛੜੇ ਇਲਾਕੇ ਨੇ ਉਹਨਾਂ ਦੇ ਵਿੱਚ ਤੰਬਾਕੂ ਵਾਲੀ ਜਾਂ ਫਿਰ ਆਮ ਜਿਹੜੀ ਸਿਗਰਟ ਆ ਉਹਦੀ ਵਰਤੋਂ ਕੀਤੀ ਜਾਂਦੀ। ਸੋ ਇਹ ਜਿਹੜੇ ਡਾਟੇ ਨੇ ਆਸਟ੍ਰੇਲੀਆ ਇੰਸਟੀਟਿਊਟ ਆਫ ਹੈਲਥ ਐਂਡ ਵੈਲਫੇਅਰ ਦੇ ਲਿਹਾਜ਼ ਦੇ ਨਾਲ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਅਤੇ ਅੱਗੇ ਚੱਲ ਕੇ ਕਿੱਦਾਂ ਛਡਾਉਣਾ, ਕੀ ਕਰਨਾ, ਕੀ ਇਹਨਾਂ ਦੇ ਵੱਲੋਂ ਹਦਾਇਤਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਹਾਂਜੀ ਯਾਰ,
1: ਅਤੇ ਹੁਣ ਮੈਂ ਦੱਸਾਂਗੀ ਜਿਹੜੇ ਇਨਵਾਇਰਮੈਂਟ 'ਤੇ ਇੰਪੈਕਟ ਪੈਂਦੇ ਨੇ, ਅਤੇ ਇਹ ਦੱਸਦੇ ਨੇ ਸਾਨੂੰ ਕਿ ਜਿਹੜੀ ਡਿਸਕਾਰਡਡ ਵੇਪਸ, ਮਤਲਬ ਜਿਹੜੀ ਸੁੱਟੀਆਂ ਗਈਆਂ, ਜਿੱਦਾਂ ਘਾਹ 'ਤੇ ਜ਼ਮੀਨ 'ਤੇ ਵੇਪ ਸੁੱਟੀਆਂ ਗਈਆਂ, ਇਹਨਾਂ ਦਾ ਇਲੈਕਟ੍ਰਿਕ ਵੇਸਟ ਬਣਦਾ, ਅਤੇ ਇਹਦੇ ਨਾਲ ਇਹ ਨਿਕੋਟੀਨ ਰਿਲੀਜ਼ ਕਰ ਸਕਦੇ ਆ ਹਵਾ ਦੇ ਵਿੱਚ, ਅਤੇ ਜਿਹੜੇ ਹੈਵੀ ਮੈਟਲਸ ਵੀ ਨਿਕਲਦੀਆਂ ਵੇਪਸ 'ਚੋਂ, ਅਤੇ ਅਦਰ ਟੌਕਸਿਕ ਸਬਸਟੈਂਸਿਸ ਹਵਾ ਦੇ ਵਿੱਚ ਉੱਡਦੀਆਂ ਨੇ। ਇਹ ਵੇਪ ਦੇ ਫਰਕ ਪੈਂਦੇ ਨੇ, ਜੇ ਤੁਸੀਂ ਸੁੱਟੀਆਂ ਗਈਆਂ ਜਾਂ ਤੁਸੀਂ ਦੇਖ ਲਓ ਗਰਾਊਂਡ 'ਤੇ, ਇਹਨਾਂ ਦੇ ਉਹ ਨਿਕਲਦੇ ਆ ਬਾਹਰ ਬਾਅਦ 'ਚ, ਅਤੇ ਇਹ ਸਾਨੂੰ ਇਹ ਵੀ ਦੱਸ ਸਕਦੇ ਨੇ ਕਿ ਹੈਲਥ ਸੈਕਟਰ 'ਚ, ਅਤੇ ਜੇ ਤੁਸੀਂ ਲੈਟਸ ਏ ਬਿਮਾਰ ਹੋ ਜਾਓ ਵੇਪ ਕਰਕੇ ਇੰਨੀ ਜ਼ਿਆਦਾ, ਅਤੇ ਫਿਰ ਤੁਸੀਂ ਡਾਕਟਰ ਜਾਂਦੇ ਹੋ ਜਾਂ ਹੋਸਪਿਟਲ ਜਾਂਦੇ ਹੋ, ਅਤੇ ਇੰਸਟੈਡ ਆਫ ਕਿ ਕੋਈ ਬਜ਼ੁਰਗ ਪੇਸ਼ੈਂਟ ਜਾਂ ਕੋਈ ਜਿਸ 'ਤੇ ਸੱਟ ਲੱਗੀ ਹੋਏ ਜਾਂ ਕੋਈ ਜ਼ਿਆਦਾ ਜਿਹਨੂੰ ਲੋੜ ਹੈ, ਉਹ ਤੁਹਾਡੀ ਕੇਅਰ ਕਰਦੇ ਪਏ, ਜਦਕਿ ਵੇਪ ਕਰਨਾ ਤੁਹਾਡੀ ਆਪਣੀ ਗਲਤੀ ਸੀ, ਤੁਹਾਡਾ ਆਪਣਾ ਚੋਇਸ ਸੀ ਕਿ ਤੁਸੀਂ ਗਲਤ ਪਾਸੇ ਕਰਨਾ, ਅਤੇ ਉਹ ਹੁਣ ਤੁਹਾਨੂੰ ਲੁੱਕ ਆਫਟਰ ਕਰਦੇ ਪਏ ਨੇ, ਜਦਕਿ ਉਹ ਕਿਸੇ ਹੋਰ ਦੇ ਪਾਸੇ ਆਪਣਾ ਟਾਈਮ ਲਾ ਸਕਦੇ ਨੇ। ਤੁਸੀਂ ਹੁਣ ਇੱਕ ਤਾਂ ਆਪਣਾ ਟੈਕਨੀਕਲੀ ਟਾਈਮ ਵੇਸਟ ਕਰਦੇ ਪਏ ਹੋ, ਅਤੇ ਤੁਸੀਂ ਡਾਕਟਰਾਂ ਦਾ ਵੀ ਟਾਈਮ ਵੇਸਟ ਕਰਦੇ ਪਏ ਹੋ, ਅਤੇ ਜਿਹੜਾ ਪੈਸਾ ਸਰਕਾਰ ਇਹਨਾਂ ਚੀਜ਼ਾਂ 'ਤੇ ਲਾਉਂਦੀ ਹੈ ਉਹ ਵਧੀਆ ਵਾਲੇ ਪਾਸੇ ਲਾ ਸਕਦੇ ਆ, ਇੰਸਟੈਡ ਆਫ ਉਹਨਾਂ ਨੂੰ ਕਿ ਤੁਹਾਡੇ 'ਤੇ ਪੈਸੇ ਲਾਉਣੇ ਪੈਂਦੇ ਪਏ, ਉਹਨਾਂ ਨੂੰ ਹੈਲਥ ਸੈਕਟਰ ਸੈਲਫ 'ਤੇ ਮਤਲਬ ਮੋਰ ਡਾਕਟਰ ਹਾਇਰ ਕਰਨੇ ਪੈਂਦੇ ਪਏ ਨੇ ਤੁਹਾਡੀਆਂ ਚੀਜ਼ਾਂ ਕਰਕੇ,
0: ਹੋਰ ਸੁੱਖ ਸਹੂਲਤਾਂ ਜਿਹੜੀਆਂ ਉਹਨਾਂ 'ਤੇ ਲਾਏ ਜਾ ਸਕਦੇ।
1: ਹਾਂਜੀ,
0: ਗੁੱਡ ਆ। ਸੋ ਇਹਦੇ ਵਿੱਚ ਜਿਹੜੀ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਆਪਾਂ ਖਬਰਾਂ ਦੇ ਜ਼ਰੀਏ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ, ਵੈਸੇ ਜਿਹੜੀ ਇੱਕ ਵਾਰ ਵਰਤ ਕੇ ਸੁੱਟਣ ਵਾਲੀ ਜਿਹੜੀ ਸਭ ਤੋਂ ਵੱਧ ਇਸ ਸੰਬੰਧ ਦੇ ਵਿੱਚ ਵਾਤਾਵਰਣ ਦਾ ਵੀ ਨੁਕਸਾਨ ਕਰਦੀ ਸੀ, ਚਲੋ ਖੈਰ ਵੈਸੇ ਤਾਂ ਕਰਦੀ ਜਿਹਨੂੰ ਡਿਸਪੋਜ਼ੇਬਲ ਵੇਪ ਜਿਹਨੂੰ ਕਹਿੰਦੇ ਸੀ, ਬਾਹਰੋਂ ਮੰਗਵਾਉਣ ਦੇ ਉੱਤੇ ਸਰਕਾਰ ਨੇ ਇਹਦੇ ਉੱਤੇ ਪਾਬੰਦੀ ਲਾ ਦਿੱਤੀ ਸੀ। ਹੁਣ ਕਿੰਨਾ ਕਿਹਦੇ ਨਾਲ ਫਰਕ ਪਿਆ, ਕਿੰਨਾ ਕੁ ਨਹੀਂ, ਇਹ ਚਲੋ ਇਹ ਫਿਰ ਅੱਗੇ ਦੀਆਂ ਗੱਲਾਂ ਬਾਤਾਂ ਨੇ, ਜਾਂ ਰੋਕ ਵੀ ਪਾਏ ਜਾਂ ਨਹੀਂ ਰੋਕ ਪਾਏ। ਡਾਕਟਰ ਦੇ ਕੋਲ ਤੁਸੀਂ ਜਾ ਕੇ ਅਤੇ ਡਾਕਟਰ ਕੋਲ ਪਹਿਲਾਂ ਲਿਖਾਉਣਾ ਵਾ, ਫਿਰ ਤੁਹਾਨੂੰ ਇਹ ਵੇਪ ਮਿਲਦੀ ਆ। ਉਹ ਵੀ ਜੇ ਤੁਸੀਂ ਇਹ ਕਹਿੰਦੇ ਹੋ ਵੀ ਮੈਂ ਸਿਗਰਟ ਛੱਡਣੀ ਆ ਜਾਂ ਹੋਰ ਤੁਹਾਡੇ ਕੋਈ ਰੀਜ਼ਨ ਨੇ, ਤੁਸੀਂ ਦੱਸ ਕੇ ਜੇ ਡਾਕਟਰ ਤੁਹਾਨੂੰ ਰਿਕਮੈਂਡ ਕਰਦਾ ਪ੍ਰਿਸਕ੍ਰਿਪਸ਼ਨ ਦਿੰਦਾ, ਅਤੇ ਫਿਰ ਤੁਸੀਂ ਲੈ ਸਕਦੇ ਹੋ। ਹੁਣ ਇਹਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਆ ਜਾਂਦੀਆਂ, ਇੱਕ ਨਿਕੋਟੀਨ ਵਾਲੀ ਅਤੇ ਇੱਕ ਵਿਦਾਊਟ ਨਿਕੋਟੀਨ। ਪਰ ਇਹ ਵੀ ਵੇਖਣ ਦੇ ਵਿੱਚ ਆਇਆ ਕਿ ਉੱਤੇ ਲਿਖਿਆ ਨਹੀਂ ਜਾਂਦਾ, ਪਰ ਉਹਦੇ ਵਿੱਚ ਹੁੰਦੀ ਹੈਗੀ ਆ।
1: ਹਾਂਜੀ, ਹੁੰਦੀ ਤਾਂ ਹੈਗੀ ਹੈ, ਕਿਉਂਕਿ ਨਹੀਂ ਤਾਂ ਉਹਦੇ ਬਿਨਾਂ ਉਹ ਫਲੂਇਡ ਬਿਲਡਅਪ ਨਹੀਂ ਬਣ ਸਕਦਾ।
0: ਹਾਂ, ਉਹ ਚੀਜ਼ ਜਿਹੜੀ ਆ ਉਹ ਵੀ ਇਹਨੂੰ ਮਿਸਗਾਈਡ ਕੀਤਾ ਜਾਂਦਾ ਲੋਕਾਂ ਨੂੰ।
1: ਹਾਂਜੀ,
0: ਸੋ ਨਿਕੋਟੀਨ ਵਾਲੀ ਜਿਹੜੀ ਸਿਗਰਟ ਆ, ਸਿਗਰਟ ਛੱਡਣ ਦੇ ਲਈ ਜੇਕਰ ਡਾਕਟਰ ਇਹਨੂੰ ਪ੍ਰਿਸਕ੍ਰਾਈਬ ਕਰਦਾ ਵਾ, ਅਤੇ ਫਿਰ ਇਹ ਤੁਹਾਨੂੰ ਹੁਣ ਸਟੋਰਾਂ ਤੋਂ ਲੈਣੀ ਪਊਗੀ। ਜੇ ਤੁਸੀਂ ਵਾਜਬ ਲੈਣੀ ਆ, ਤਾਂ ਫਿਰ ਤੁਹਾਨੂੰ ਜਿਵੇਂ ਆਪਣੇ ਆ ਮੈਡੀਕਲ ਸਟੋਰ ਵਗੈਰਾ ਨੇ, ਹੁਣ ਆਮ ਜਿਹੜੀਆਂ ਪਹਿਲਾਂ ਜਿੱਥੋਂ ਮਰਜ਼ੀ ਤੁਸੀਂ ਲੈ ਲੈਂਦੇ ਹੋ, ਉੱਥੇ ਜੇਕਰ ਵੇਖਦੀਆਂ ਤੁਸੀਂ ਇਹ ਵੇਖਦੇ ਹੋ, ਅਤੇ ਉਹ ਗੈਰ ਕਾਨੂੰਨੀ ਨੇ।
1: ਹਾਂਜੀ,
0: ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਕੇਸ ਇੱਦਾਂ ਦੇ ਸਾਹਮਣੇ ਵੀ ਆਏ। ਹਾਲ ਹੀ ਦੇ ਵਿੱਚ ਸਿਡਨੀ ਤੋਂ ਕੁਛ ਕੇਸ ਸਾਹਮਣੇ ਆਏ, ਜਿਹਦੇ ਵਿੱਚ ਕਿ ਇੱਕ ਦੋ ਦੁਕਾਨਾਂ ਨੂੰ ਬੰਦ ਵੀ ਕੀਤਾ ਗਿਆ, ਪਤਾ ਨਹੀਂ ਉਹ ਬਾਅਦ 'ਚ ਖੁੱਲ੍ਹੇ ਕਿ ਨਹੀਂ ਖੁੱਲ੍ਹੇ। ਸੋ ਇਹ ਇੱਥੋਂ ਤੱਕ ਵੀ ਅਤੇ ਵੱਡੇ ਵੱਡੇ ਜਿਹੜੇ ਆ ਜੁਰਮਾਨੇ ਵੀ ਆ, ਹਰਜਾਨੇ ਵੀ ਆ ਇਸ ਚੀਜ਼ ਨੂੰ ਰੋਕਣ ਦੇ ਲਈ। ਹਾਲਾਂਕਿ ਲੋਕ ਸਿਗਰਟ ਛੱਡਣ ਦੇ ਲਈ ਕਹਿ ਦਿੰਦੇ ਨਾ ਕਿ ਆਪਾਂ ਵੇਪ ਦੀ ਵਰਤੋਂ ਕਰਦੇ ਹਾਂ, ਪਰ ਹੈਰਾਨੀ ਦੀ ਗੱਲ ਇਹ ਆ ਕਿ ਹਾਲੇ ਤੱਕ ਅਧਿਕਾਰਿਤ ਤੌਰ ਦੇ ਉੱਤੇ ਔਥੈਂਟਿਕ ਕੋਈ ਇੱਦਾਂ ਦੇ ਸਰੋਤ ਜਾਂ ਮੈਨੂੰ ਤਿੰਨੀ ਕੰਮ ਸੇ ਕੰਮ ਲੱਭੇ ਜਿਹਦੇ ਵਿੱਚ ਇਹ ਡਾਟਾ ਹੋਵੇ ਕਿ ਕਿੰਨੇ ਕੁ ਲੋਕਾਂ ਦੀ ਇਹਨੇ ਹੈਲਪ ਕੀਤੀ ਆ ਛੱਡਣ ਦੇ ਵਿੱਚ। ਸੋ ਇੱਦਾਂ ਦੇ ਕੋਈ ਸਬੂਤ ਹਾਲੇ ਤੱਕ ਮੌਜੂਦ ਨਹੀਂ ਆ। ਆਪਾਂ ਇਹੋ ਹੀ ਕਹਿ ਸਕਦੇ ਹਾਂ ਵੀ ਇਹਨੂੰ ਵੇਚਣ ਦੇ ਲਈ ਹੀ ਇੱਦਾਂ ਦੀ ਜਿਹੜੀ ਉਹ ਗੱਲਾਂ ਬਾਤਾਂ ਕੀਤੀਆਂ ਗਈਆਂ। ਇੱਕ ਐਗਜ਼ਾਮਪਲ ਮੇਰੇ ਉਹ ਜਾਣਕਾਰ ਨੇ, ਮੈਂ ਕਿਹਾ ਕੁਰੇਸ਼ੀਆ ਦੇ ਨੇ ਉਹ, ਅਤੇ ਉਹ ਫੈਮਿਲੀ ਮੈਨੂੰ ਯਾਦ ਹੈ ਉਹ ਮੈਨੂੰ ਹੁਣ ਆਪਣਾ ਸਾਲ 'ਤੇ

0: ਨਹੀਂ ਯਾਦ, ਪਰ ਮੈਂ ਇੱਕ ਦਿਨ ਬਾਹਰ ਗਲੀ ਦੇ ਵਿੱਚ ਉਹਨਾਂ ਨੂੰ ਮਿਲਿਆ, ਸਾਡੇ ਲਾਗੇ ਰਹਿੰਦੇ, ਅਤੇ ਉਹ ਹੈਲੋ ਹਾਏ ਕਰਦਿਆਂ ਉਹਨੂੰ ਉਹਦੇ ਕੋਲ ਮੈਂ ਪਹਿਲੀ ਵਾਰ ਵੇਖੀ ਸੀ।
1: ਹਾਂਜੀ।
0: ਉਹ ਅਤੇ ਮੈਂ ਕਿਹਾ ਵੀ ਇਹ ਕੀ ਚੀਜ਼ ਆ, ਅਤੇ ਉਹਨੇ ਮੈਨੂੰ ਇਸ ਢੰਗ ਦੇ ਨਾਲ ਐਕਸਪਲੇਨ ਕੀਤਾ ਕਿ ਮੈਂ ਸਿਗਰਟ ਬਹੁਤ ਜ਼ਿਆਦਾ ਮੇਰੀ ਵੱਧ ਗਈ ਸੀ।
1: ਹਾਂਜੀ।
0: ਅਤੇ ਮੈਂ ਮੇਰੀ ਸਿਹਤ ਦਾ ਨੁਕਸਾਨ ਹੋਣ ਲੱਗ ਪਿਆ ਸੀ।
1: ਹਾਂਜੀ।
0: ਅਤੇ ਇਹ ਸਿਗਰਟ ਛੱਡਣ ਦੇ ਲਈ ਇਹ ਪੀਦੀ ਹੈ।
1: ਹਾਂਜੀ।
0: ਉਦੋਂ ਤਾਂ ਮੈਨੂੰ ਨਹੀਂ ਪਤਾ ਵੀ ਵੇਪਿੰਗ ਜਾਂ ਕੀ, ਉਹਨੇ ਦੱਸਿਆ ਵੀ ਹੋਊਗਾ ਤਾਂ ਮੈਨੂੰ ਨਹੀਂ ਪਤਾ ਵੀ ਇਹ ਵੇਪ ਹੈ ਜਾਂ ਕੀ ਆ, ਪਰ ਈ ਸਿਗਰਟ ਕਹਿੰਦੇ ਸੀ ਉਦੋਂ ਉਹਨੂੰ,
1: ਈ ਸਿਗਰਟ।
0: ਈ ਸਿਗਰਟ ਅਤੇ ਇਹ ਛੱਡਣ ਦੇ ਲਈ ਮੈਂ ਪੀਤੀ ਆ। ਅੱਛਾ ਚਲੋ, ਉਹ ਮੇਰਾ ਫਸਟ ਐਨਕਾਊਂਟਰ ਸੀ ਜਦੋਂ ਮੈਨੂੰ ਪਤਾ ਲੱਗਾ ਵੀ ਇੱਦਾਂ ਦੀ ਵੀ ਕੋਈ ਚੀਜ਼ ਹੈ ਹੈਗੀ ਆ ਹੁਣ ਮਾਰਕੀਟ ਦੇ ਵਿੱਚ, ਅਤੇ ਇਹ ਸਿਗਰਟ ਛੱਡਣ ਦੇ ਲਈ ਵਰਤੀ ਜਾਂਦੀ ਆ। ਪਰ ਹੁਣ ਜੇ ਮੈਂ ਓਵਰ ਏ ਪੀਰੀਅਡ ਉਹਦਾ ਮੈਂ ਸਾਈਡ ਇਫੈਕਟ ਵੇਖਾਂ, ਅਤੇ ਹੁਣ ਆਪ ਤਾਂ ਉਹਦੀ ਉਮਰ ਜਿਹੜੀ ਆ ਹੋਰ ਬੁੱਢਾ ਹੋ ਗਿਆ, ਜਾਂ ਉੱਦਾਂ ਕਹਿ ਲਓ ਵੀ ਉਦੋਂ ਥੋੜ੍ਹਾ ਜਿਹਾ ਵੱਡੀ ਉਮਰ 'ਚ ਹੀ 40-45 'ਚ ਹੋਊਗਾ, ਅਤੇ ਹੁਣ ਉਹ ਥੋੜ੍ਹਾ ਬਜ਼ੁਰਗ ਜਿਹਾ ਲੱਗਣ ਲੱਗ ਪਿਆ, ਅਤੇ ਹੁਣ ਆਪ ਉਹ ਹਾਲੇ ਵੀ ਉਹੀ ਪੀਂਦਾ ਰਹਿੰਦਾ। ਮੈਂ ਵਿੱਚ ਜੇ ਉਹਨੂੰ, ਹਾਂ ਮੈਂ ਵਿੱਚ ਜੇ ਇੱਕ ਦਿਨ ਉਹਨੂੰ ਕਿਹਾ ਵੀ, ਮੈਂ ਕਿਹਾ ਵੀ ਤੂੰ ਤੈਨੂੰ ਨਹੀਂ ਲੱਗਦਾ ਵੀ ਤੂੰ ਹੁਣ ਤੈਨੂੰ ਇਹਦੀ ਐਡਿਕਸ਼ਨ ਹੋ ਗਈ ਆ, ਅਤੇ ਫਿਰ ਉਹ ਹੱਸਣ ਲੱਗ ਪਿਆ। ਪਰ ਮੈਂ ਜਿਹੜੀ ਚੀਜ਼ ਰਿਲਾਈਜ਼ ਕੀਤੀ ਆ, ਸਿਰਫ ਉਹਨੂੰ ਨਹੀਂ ਐਡਿਕਸ਼ਨ ਹੋਈ, ਉਹਦੀ ਕੁੜੀ ਹੋਊਗੀ ਕੋਈ ਮੇਰੇ ਖਿਆਲ ਦੇ ਨਾਲ ਕੋਈ 18-20 ਸਾਲਾਂ ਦੀ, ਉਹ ਵੀ ਪੀਂਦੀ ਆ,
1: ਅਤੇ
0: ਉਹਦਾ ਮੁੰਡਾ ਕੋਈ 24-25 ਸਾਲਾਂ ਦਾ, ਅਤੇ ਉਹ ਵੀ ਪੀਂਦਾ। ਸੋ ਮੈਂ ਇਹ ਨਹੀਂ ਕਹਿ ਸਕਦਾ ਦਾਅਵੇ ਨਾਲ ਵੀ ਉਹਦੇ ਕਰਕੇ, ਪਰ ਹਾਂ ਜਿੱਦਾਂ ਆਪਾਂ ਅੱਗੇ ਗੱਲ ਕੀਤੀ ਵੀ ਜਦੋਂ ਘਰ 'ਚ ਆਈ,
1: ਘਰ 'ਚ ਆਉਂਦੇ ਹੋ, ਹਾਂਜੀ, ਜਿੱਦਾਂ ਤੁਹਾਡੇ ਮਾਂ ਪਿਓ ਤੁਹਾਨੂੰ ਰੇਜ਼ ਅਪ ਕਰਦੇ ਨੇ, ਜਿੱਦਾਂ ਇਹ ਚੀਜ਼ਾਂ ਉਹ ਕਰਦੇ ਨੇ, ਫਿਰ ਇਵੈਂਚੁਅਲੀ ਉਹਦਾ ਪ੍ਰਭਾਵ ਤੁਹਾਡੇ ਬੱਚਿਆਂ 'ਤੇ ਵੀ ਪੈਂਦਾ।
0: ਹਾਂ, ਸੋ ਇਹਦੇ ਵਿੱਚ ਇਹ ਵੀ ਸਮੱਸਿਆ ਵਾ ਕਿ ਬਹੁਤ ਸਾਰੇ, ਚਲੋ ਆਪਣੇ ਭਾਈਚਾਰੇ 'ਚ ਮੈਂ ਇੱਦਾਂ ਦਾ ਨਹੀਂ ਕੁਛ ਵੇਖਿਆ ਪਤਾ ਕਿ, ਪਰ ਮੈਂ ਇਹ ਕਈਆਂ ਦੇ ਵਿੱਚ ਵੇਖਿਆ ਵਾ ਇੱਥੇ ਕਿ ਉਹ ਸਾਰਾ ਟੱਬਰ ਜਿਹੜਾ ਉਹ ਇਕੱਠਾ ਸ਼ੇਅਰ ਕਰ ਰਹੇ ਹੁੰਦੇ।
1: ਹਾਂਜੀ, ਮੇਰੀ
0: ਉਹਨਾਂ ਨੂੰ ਨਹੀਂ ਹੈ ਇਸ ਚੀਜ਼ ਦਾ ਕੋਈ ਲੈਣਾ ਦੇਣਾ।
1: ਕਲਾਸਮੇਟ ਦੱਸਦੀ ਸੀ ਮੈਨੂੰ, ਕਹਿੰਦੀ ਮੈਂ ਕੋਈ ਗੈਦਰਿੰਗ 'ਤੇ ਗਈ, ਕਹਿੰਦੀ ਮੇਰੀ ਮਾਸੀ, ਕਹਿੰਦੀ ਡਿਓ ਆਨਸਮ, ਅਤੇ ਕਹਿੰਦੀ ਨੋ ਆਈ ਡੋਂਟ ਵਾਂਟ ਐਨੀ, ਆਈ ਐਮ ਗੁੱਡ, ਕਹਿੰਦੀ ਉਹ ਸਾਰੇ ਆਪਸ ਵਿੱਚ ਹੀ ਸ਼ੇਅਰ ਕਰਕੇ, ਉਹਨਾਂ ਜਿੱਦਾਂ ਫੈਮਿਲੀ ਬੈਠੇ ਉਹ ਕਹਿੰਦੇ ਤੂੰ ਲੈ ਲਾ, ਅਤੇ ਉਹਨਾਂ ਲਈ ਤਾਂ ਨੋਰਮਲ ਚੀਜ਼, ਪਰ ਕਹਿੰਦੀ ਮੈਨੂੰ ਨਹੀਂ ਪਸੰਦ।
0: ਨਹੀਂ ਬੱਚੇ, ਤੁਹਾਡੇ ਲਈ ਵੀ ਇਹ ਨਾ ਸਿੱਖਣ ਵਾਲੀਆਂ ਚੀਜ਼ਾਂ ਆਰਜ਼ਾ, ਜਾਂ ਬਾਕੀ ਵੀ ਜਿਹੜੇ ਬੱਚੇ ਸੁਣ ਰਹੇ ਨੇ, ਅਸਲ ਵਿੱਚ ਜਿਹੜਾ ਤੁਹਾਨੂੰ ਕੋਈ ਗਲਤ ਚੀਜ਼ ਕੋਈ ਔਫਰ ਕਰਦਾ ਨਾ, ਅਤੇ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਵਾ, ਉਹ ਤੁਹਾਨੂੰ ਤੁਹਾਡਾ ਜੋ ਵੀ ਉਹਦੇ ਕੋਲ ਆ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵਾ।
1: ਹਾਂਜੀ।
0: ਉਹਦਾ ਮਤਲਬ ਬਹੁਤੀ ਵਾਰੀ ਇਹ ਹੁੰਦਾ ਵਾ ਕਿ ਉਹ ਤੁਹਾਨੂੰ ਕਾਣਾ ਕਰਨਾ ਚਾਹੁੰਦਾ ਹੁੰਦਾ।
1: ਹਾਂਜੀ।
0: ਕਾਣੇ ਦਾ ਮਤਲਬ ਸਮਝਦੇ ਹੋ?
1: ਹਾਂਜੀ, ਲਾਈਕ ਗਲਤ ਪਾਸੇ ਲਾਣਾ ਚਾਹੁੰਦੇ ਨੇ।
0: ਨਹੀਂ, ਜਿੱਦਾਂ ਤੁਹਾਨੂੰ ਵੀ ਉਹ
1: ਉਹੀ ਰਾਹ ਤੇ ਪਾਉਣਾ,
0: ਤੁਹਾਡਾ ਕੋਈ ਸੀਕ੍ਰੇਟ ਆਪਣੇ ਹੱਥਾਂ 'ਚ ਕਰਨਾ ਚਾਹੁੰਦੇ ਹੁੰਦੇ ਆ। ਮੰਨ ਲਓ ਮੈਂ ਤੁਹਾਨੂੰ ਗਲਤ ਚੀਜ਼ ਔਫਰ ਕੀਤੀ ਵੀ ਆਰਜ਼ਾ ਤੁਸੀਂ ਵੇਪ ਕਰਨੀ ਆ,
1: ਹਾਂਜੀ,
0: ਜੇ ਤੁਸੀਂ ਵੇਪ ਕਰ ਲਈ ਤੁਹਾਡਾ ਇੱਕ ਸੀਕ੍ਰੇਟ ਮੇਰੇ ਕੋਲ ਆ ਗਿਆ, ਦੈਨ ਆਈ ਕੈਨ, ਮੈਂ ਉਹ ਜਿਹੜਾ ਸੀਕ੍ਰੇਟ ਆ ਉਹ ਮੈਂ ਯੂਜ਼ ਕਰ ਸਕਦਾ ਕਿਸੇ ਵੀ ਚੀਜ਼ ਦੇ ਲਈ। ਜਿੱਦਾਂ ਆਪਾਂ ਭੈਣ ਭਰਾ ਆਪਸ ਵਿੱਚ ਕਹਿ ਨਹੀਂ ਦਿੰਦੇ ਕਿ ਮੈਂ ਦੱਸ ਦੇਣਾ ਮੰਮਾ ਨੂੰ,
1: ਹਾਂਜੀ,
0: ਉਹ ਇੱਦਾਂ ਦੀ ਗੱਲ ਨਹੀਂ ਹੁੰਦੀ, ਪਰ ਉਹ ਤੁਸੀਂ ਆਟੋਮੈਟਿਕਲੀ, ਕਿਉਂਕਿ ਤੁਸੀਂ ਹੁਣ ਮੈਚਿਓਰ ਹੋ,
1: ਹਾਂਜੀ,
0: ਅਤੇ ਤੁਸੀਂ ਆਟੋਮੈਟਿਕਲੀ ਮੰਨ ਲਓ ਉਸ ਮਾਸੀ, ਉਸ ਭੂਆ, ਉਸ ਅੰਕਲ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਕਾਣੇ ਹੋ ਗਏ, ਪੰਜਾਬੀ 'ਚ ਕਹਿੰਦੇ ਕਾਣੇ ਹੋ ਗਏ। ਸੋ ਤੁਸੀਂ ਉਹ ਕੱਲ੍ਹ ਨੂੰ ਤੁਹਾਨੂੰ ਥੋੜ੍ਹਾ ਬਹੁਤ ਕਿਤੇ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਉਹਨੇ ਯੂਜ਼ ਕਰਨਾ ਵਾ, ਅਤੇ ਤੁਸੀਂ ਉਹਨੂੰ ਮਨਾ ਨਹੀਂ ਕਰ ਪਾਓਗੇ ਕਿਉਂਕਿ ਉਹਦੇ ਕੋਲ ਤੁਹਾਡਾ ਸੀਕ੍ਰੇਟ ਚੱਲੇਗਾ। ਸੋ ਬਹੁਤੇ ਲੋਕ ਇਸ ਕਰਕੇ ਵੀ ਕਰਦੇ ਆ, ਕਈ ਲੋਕ ਇਸ ਕਰਕੇ ਵੀ ਕਰਨਗੇ ਕਿ ਤੁਸੀਂ ਉਹਨੂੰ ਵੇਖ ਲਿਆ।
1: ਹਾਂਜੀ, ਤੂੰ ਦੇਖ ਲਿਆ, ਮਾਸੀ ਆ,
0: ਹਾਂ, ਮੰਨ ਲਓ ਤੁਸੀਂ ਉਹਨੂੰ ਵੇਖ ਲਿਆ ਅਤੇ ਉਹਦਾ ਸੀਕ੍ਰੇਟ ਤੁਹਾਨੂੰ ਪਤਾ ਲੱਗ ਗਿਆ।
1: ਹਾਂਜੀ।
0: ਹੁਣ ਉਹ ਬੈਲੈਂਸ ਕਰਨਾ ਚਾਹੁੰਦੇ ਆ
1: ਕਿ ਤੂੰ ਵੀ ਕਰ ਲਾ ਨਾਲ,
0: ਤੂੰ ਵੀ ਕਰ ਲਾ, ਤੇਰਾ ਵੀ ਸੀਕ੍ਰੇਟ ਮੈਨੂੰ ਪਤਾ ਲੱਗ ਗਿਆ ਅਤੇ ਹੁਣ ਕਿਸੇ ਨੂੰ ਪਤਾ ਨਹੀਂ ਲੱਗੂਗਾ।
1: ਹਾਂਜੀ।
0: ਇਹ ਵੱਡੇ ਰੀਜ਼ਨ ਨੇ। ਰੀਜ਼ਨ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਤੁਹਾਡੇ ਨਾਲ ਬਹੁਤ ਪਿਆਰ ਆ ਅਤੇ ਉਹ ਕਹਿਣ ਵੀ ਹਾਂ ਤੂੰ ਬੱਚੇ ਤੂੰ ਇੱਦਾਂ ਤੂੰ ਯੂਜ਼ ਕਰ। ਸੋ ਇਸ ਕਰਕੇ ਵੀ ਇਹ ਤੁਹਾਡੀ ਜਿਹੜੇ ਫਰੈਂਡ ਸਰਕਲ ਆ ਉਹਦੇ ਵਿੱਚ ਵੀ ਇਹ ਟੈਕਟਸ ਵਰਤੇ ਜਾਂਦੇ ਹੋਣਗੇ।
1: ਹਾਂਜੀ।
0: ਮੰਨ ਲਓ ਤੁਹਾਨੂੰ ਤੁਹਾਡੀ ਕਿਸੇ ਫਰੈਂਡ ਦਾ ਪਤਾ ਲੱਗ ਗਿਆ,
1: ਹਾਂਜੀ,
0: ਉਹ ਚਾਹੂਗੀ ਕਿ ਮੈਂ ਇਹਨੂੰ ਵੀ ਆਪਣੇ ਗਰੁੱਪ 'ਚ ਸ਼ਾਮਲ ਕਰ ਲਾਂ,
1: ਆਪਣੇ ਗਰੁੱਪ 'ਚ ਸ਼ਾਮਲ ਕਰ ਲਾਂ, ਕਿਉਂਕਿ ਮੇਰੀ ਫਰੈਂਡ ਪਾਰਕ ਗਈ ਸੀ ਆਪਣੇ ਦੋਸਤ ਨਾਲ ਅਤੇ ਕਹਿੰਦੀ ਕਿ ਦੋ ਮੁੰਡੇ ਸੀ ਅਤੇ ਉਹ ਵੇਪ ਕਰਦੇ ਪਏ ਸੀ ਅਤੇ ਉਹਨਾਂ ਨੇ ਉਹਨੂੰ ਪੁੱਛਿਆ ਡੂ ਯੂ ਵਾਂਟ ਅ ਪਫ ਅਤੇ ਕਹਿੰਦੀ ਨੋ ਆਈ ਡੋਂਟ ਵਾਂਟ ਟੂ ਪਫ ਅਤੇ ਕਹਿੰਦੀ ਅਸੀਂ ਬਾਅਦ 'ਚ ਉੱਥੋਂ ਦੌੜ ਗਏ ਇਨ ਕੇਸ ਸਾਨੂੰ ਪ੍ਰੈਸ਼ਰ ਕਰ ਦੇਣ ਕਿ ਤੂੰ ਕਰਨਾ ਕਿਉਂਕਿ ਉਹਨਾਂ ਨੂੰ ਪਤਾ ਲੈਟਸ ਸੇ ਜਾਣ ਪਛਾਣ ਦੇ ਬੱਚੇ ਹੋਣ ਅਤੇ ਫਿਰ ਕਹਿਣਗੇ ਹਾਂ ਇਹਨਾਂ ਨੇ ਤਾਂ ਦੇਖ ਲੈਣਾ ਜਾ ਕੇ ਆਪਣੇ ਮੰਮੀ ਡੈਡੀ ਨੂੰ ਦੱਸਣਾ ਅਤੇ ਫਿਰ ਕਹਿੰਦੇ ਤੂੰ ਕਰਕੇ ਅਸੀਂ ਕਿਹਾ ਨਹੀਂ ਅਸੀਂ ਨਹੀਂ ਕਰਨਾ ਅਤੇ ਉਹ ਦੌੜ ਗਏ ਉੱਥੋਂ ਪਾਰਕ ਤੋਂ।
0: ਸੋ ਇਹ ਚੀਜ਼ਾਂ ਬਹੁਤ ਕੇਅਰਫੁਲ ਰਹਿਣ ਵਾਲੀਆਂ ਨੇ, ਜਦਕਿ ਆਪਾਂ ਨੂੰ ਇਹ ਲੱਗਦਾ ਕਿ ਹਾਂ ਨਹੀਂ ਠੀਕ ਹੈ ਨਾ, ਕੂਲ ਅੰਕਲ ਆ, ਕੂਲ ਆਂਟੀ ਆ, ਕੋਈ ਕੂਲ ਕੱਲ ਨਹੀਂ ਆ,
1: ਉਹ
0: ਆਪਣੀ ਆਪਣੀ ਆਪਣੇ ਦਾਤੇ ਨੇ ਆਪਣੀ ਗਲਤੀ ਲਕਾ ਰਹੇ ਨੇ ਜਾਂ ਤੁਹਾਨੂੰ ਗਲਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਤੇ ਉਹਦੇ ਉੱਤੇ ਮੋਮ ਡੈਡ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿ ਫਲਾਣੇ ਨੇ
1: ਕਮਰੇ ਚ ਵੀ ਕਰਦੀ ਕਹਿੰਦੀ ਜੇ ਮੈਂ ਉਹਦੇ ਨਾਲ ਹੋਵਾਂ ਤਾਂ ਕਿਤੇ ਵੀ ਕਹਿੰਦੀ ਸਾਡੇ ਸਾਹਮਣੇ ਨੀ ਕਰਦੀ ਕਹਿੰਦੀ ਉਹਨੂੰ ਪਤਾ ਸਾਨੂੰ ਪਤਾ ਕਹਿੰਦੀ ਬਟ ਉਹ ਗਲਤ ਇਨਫਲੂਐਂਸ ਸਾਡੇ ਤੇ ਪਾਉਣਾ ਨੀ ਚਾਹੁੰਦੀ ਉਹਨੂੰ ਪਤਾ ਉਹ ਗਲਤ ਕੰਮ ਕਰਦੀ ਆ ਉਹ ਆਪਣੇ ਰਿਸਪੋਂਸੀਬਿਲਟੀ ਲੈਂਦੀ ਕਿ ਉਹ ਗਲਤ ਕੰਮ ਕਰਦੀ ਆ ਬਟ ਉਹ ਪਤਾ ਨੀ ਕਿਉਂ ਉਹ ਸਾਈਡ ਤੇ ਹੀ ਹੋ ਜਾਂਦੀ ਹੈ ਜਦੋਂ ਲੈਟਸ ਸੇ ਉਹਦੀ ਛੋਟੀ ਭੈਣ ਆ ਰਹੇ ਨਾ ਤੇ ਫਿਰ ਉਹਦੇ ਸਾਹਮਣੇ ਨਹੀਂ ਕਰਦੀ ਤੇ ਕਈ ਪੇਰੈਂਟਸ ਨੂੰ ਪਤਾ ਹੁੰਦਾ ਕਈ ਬੱਚਿਆਂ ਦੀ ਪਤਾ ਨਹੀਂ ਮੈਨੂੰ ਲੱਗਦਾ ਕੰਡੀਸ਼ਨ ਵੀ ਹੁੰਦੀ ਹੈ ਸ਼ਾਇਦ ਕਿ ਜੇ ਉਹਨਾਂ ਦੇ ਮੰਮੀ ਡੈਡੀ ਨੂੰ ਪਤਾ ਤੇ ਉਹਨਾਂ ਨੂੰ ਰਿਸਪੋਂਸੀਬਲੀ ਉਹਨਾਂ ਨੂੰ ਇੱਦਾਂ ਦੀ ਚੀਜ਼ ਕਰਨੀ ਪੈਂਦੀ ਆ
0: ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਰੱਖਣ ਵਾਲੀਆਂ ਨੇ ਕਿਉਂਕਿ ਵੱਡੇ ਜਿਹੜੇ ਭੈਣ ਭਰਾ ਨੇ ਉਹਨਾਂ ਦੀ ਰਿਸਪੋਂਸੀਬਿਲਟੀ ਉਹਨਾਂ ਤੋਂ ਛੋਟਿਆਂ ਪ੍ਰਤੀ ਬਣਦੀ ਹੁੰਦੀ ਹੈ ਸੋ ਇਹਦੇ ਵਿੱਚ ਜਿਹੜੇ ਕਿਸੇ ਵੀ ਕੋਈ ਵੀ ਕਰਿਆਨਾ ਸਟੋਰ ਆ ਕੋਈ ਜਾਂ ਫਿਰ ਕੋਈ ਤੰਬਾਕੂ ਵਾਲੀ ਦੁਕਾਨ ਆ ਕੋਈ ਪੈਟਰੋਲ ਪੰਪ ਆ ਜਾਂ ਫਿਰ ਕੋਈ ਵੀ ਜਿਹੜੀ ਵੇਪ ਸ਼ੋਪ ਆ ਜਿਹੜੇ ਪਹਿਲਾਂ ਆਪਣੇ ਆਪ ਨੂੰ ਕਹਿੰਦੇ ਸੀ ਉਹ ਉੱਥੇ ਹੁਣ ਵਿਕਣਾ ਹੈ ਗੈਰ ਕਾਨੂੰਨੀ ਡਿਪਾਰਟਮੈਂਟ ਆਫ ਹੈਲਥ ਡਿਸੇਬਿਲਟੀ ਐਂਡ ਏਜਿੰਗ ਦੇ ਉੱਤੇ ਪ੍ਰੋਪਰ ਜਾਣਕਾਰੀ ਤੁਸੀਂ ਜਾ ਕੇ ਅਤੇ ਲੈ ਸਕਦੇ ਹੋ ਫਾਰਮੈਸੀ ਤੋਂ ਹੀ ਤੁਸੀਂ ਲੈਣੀ ਪਊਗੀ ਤੁਹਾਨੂੰ ਕਾਨੂੰਨੀ ਵੇਪ ਜਿਹੜੀ ਆ ਉਹ ਰਜਿਸਟਰਡ ਫਾਰਮੈਸੀ ਜਾਂ ਕੈਮਿਸਟ ਦੇ ਕੋਲੋਂ ਹੀ ਤੁਹਾਨੂੰ ਹੁਣ ਮਿਲੂਗੀ ਪਰ ਸੱਚਾਈ ਕੁਛ ਹੋਰ ਆ ਉਹ ਸਾਨੂੰ ਸਾਰਿਆਂ ਨੂੰ ਪਤਾ 18 ਸਾਲ ਤੋਂ ਘੱਟ ਦੀ ਉਮਰ ਦਾ ਜਿਹੜਾ ਉਹਨੂੰ ਨਹੀਂ ਵੇਚਿਆ ਜਾ ਸਕਦਾ ਖਾਸ ਤੌਰ ਦੇ ਉੱਤੇ ਡਾਕਟਰ ਦੀ ਸਲਾਹ ਵੀ ਲੈਣ ਤੋਂ ਬਾਅਦ ਜਿਹੜਾ 20 mg ਜਾਂ 20 ml ਜਿਹੜਾ ਜਾਂ ਫਿਰ ਇਸ ਤੋਂ ਘੱਟ ਨਿਕੋਟੀਨ ਵਾਲਾ ਜਿਹੜਾ ਵੇਪ ਆ ਉਹ ਡਾਕਟਰ ਹੀ ਤੁਹਾਨੂੰ ਦੱਸੂਗਾ ਕਿ ਇਹਨੂੰ ਵਾਜਬ ਹੈ ਇਹਨੂੰ ਲੈਣਾ ਜਾਂ ਨਹੀਂ ਆ ਬਾਕੀ ਡਿਪੈਂਡ ਕਰਦਾ ਕਿਸੇ ਥੋੜ੍ਹਾ ਤੁਸੀਂ ਕਿਹੜੀ ਸਟੇਟ 'ਚ ਥੋੜ੍ਹਾ ਬਹੁਤਾ ਕਿਤੇ ਉੱਤੇ ਥੱਲੇ ਰੂਲ ਹੋ ਸਕਦੇ ਨੇ
1: ਹਾਂਜੀ
0: ਸੋ ਖਰੀਦਣ ਦੇ ਵੇਲੇ ਜਿੱਦਾਂ ਸਿਗਰਟ ਦਾ ਪ੍ਰੂਫ ਵਿਖਾਈ ਦਾ ਜਾਂ ਸ਼ਰਾਬ ਦਾ ਵਿਖਾਈ ਦਾ ਉਸੇ ਤਰ੍ਹਾਂ ਦੇ ਨਾਲ ਤੁਹਾਨੂੰ
1: ਵੇਪ ਦੇ ਲਈ ਵੀ ਦਿਖਾਇਆ ਜਾਣਾ ਪੈਂਦਾ
0: ਹਾਂਜੀ ਤੇ ਇੱਕ ਮਹੀਨੇ ਦੇ ਵਿੱਚ ਇੱਕ ਹੀ ਦਿੱਤੀ ਜਾਂਦੀ ਹੈ ਮਤਲਬ ਕਾਨੂੰਨ ਤੇ ਵੈਸੇ ਕਹਿਣ ਦਾ ਮਤਲਬ ਕਿ ਇੰਨੇ ਸਖਤ ਨੇ ਪਰ ਕਿੰਨਾ ਕੁ ਕੋਈ ਮੰਨਦਾ ਜਾਂ ਕਿੰਨਾ ਨਹੀਂ ਮੰਨਦਾ ਜੇਕਰ ਨਿਕੋਟੀਨ ਦੀ ਮਾਤਰਾ ਜਿਹੜੀ ਆ 20 mg ਤੋਂ ਵੱਧ ਚਾਹੀਦੀ ਹੈ ਤਾਂ ਡਾਕਟਰ ਜਾਂ ਨਰਸ ਦੇ ਕੋਲੋਂ ਜਿਹੜਾ ਉਹਦਾ ਪ੍ਰਿਸਕ੍ਰਿਪਸ਼ਨ ਲੈਣਾ ਲਾਜ਼ਮੀ ਆ ਅਤੇ ਉਹ ਵੀ ਤੁਹਾਨੂੰ ਇੱਕ ਮਹੀਨੇ ਦਾ ਮਿਲਦਾ ਵਾ ਜ਼ਿਆਦਾਤਰ ਸੋ ਜਿਹੜੇ ਨਾਬਾਲਗ ਨੇ 18 ਸਾਲ ਤੋਂ ਘੱਟ ਨੇ ਵੇਪ ਲੈਣਾ ਜਿਹੜਾ ਜਿਹਨਾਂ ਦੇ ਲਈ ਗੈਰ ਕਾਨੂੰਨੀ ਆ ਉਹ ਸਿਰਫ ਜਿਹੜਾ ਵਾ ਡਿਪੈਂਡ ਕਰਦਾ ਵਾ ਵੀ ਉਹ ਹੁਣ ਕਿੱਦਾਂ ਇਸ ਚੀਜ਼ ਦਾ ਲੂਪਹੋਲ ਵਰਤਦੇ ਨੇ ਜਿੱਦਾਂ ਤੁਸੀਂ ਦੱਸਿਆ ਵਾ ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਉਤਰਾਅ ਚੜਾਅ ਵਰਤੇ ਜਾਂਦੇ ਨੇ ਸੋ ਸਿਰਫ ਅਤੇ ਸਿਰਫ ਉਹਨਾਂ ਦੇ ਲਈ ਇਹ ਰੂਲ ਜ਼ਰੂਰ ਆ ਕਿ ਉਹ ਡਾਕਟਰ ਦੀ ਨਿਗਰਾਨੀ ਹੇਠ ਡਾਕਟਰ ਦਾ ਲਿਖਿਆ ਹੋਵੇ ਪ੍ਰਿਸਕ੍ਰਿਪਸ਼ਨ ਹੋਵੇ ਅਤੇ ਡਾਕਟਰ ਦੀ ਨਿਗਰਾਨੀ ਹੇਠ ਹੀ ਉਹਨਾਂ ਨੂੰ ਵੇਪ ਮਿਲੂਗਾ ਇਹ ਬਹੁਤ ਮਤਲਬ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਜਿੱਥੇ ਉਹਨਾਂ ਦੀਆਂ ਕੁਛ ਹੈਲਥ ਕੰਡੀਸ਼ਨਸ ਉੱਦਾਂ ਦੀਆਂ ਨੇ ਹਾਂ ਉਹਨਾਂ ਦਾ ਵਾਸਤਾ ਦੇ ਕੇ ਅਤੇ ਉਹ ਚੀਜ਼ ਜਿਹੜੀ ਇੱਦਾਂ ਉਹ ਕੀਤੀ ਕਰਾਈ ਜਾਂਦੀ ਆ ਇੰਪੋਰਟ ਦੇ ਉੱਤੇ ਵੀ ਵੱਡੇ ਜਿਹੜੇ ਰੂਲ ਰੈਗੂਲੇਸ਼ਨ ਚੇਂਜ ਹੋਏ ਸੋ ਆਪਾਂ ਤੁਸੀਂ ਨਿੱਜੀ ਵਰਤੋਂ ਦੇ ਲਈ ਵੀ ਤੁਸੀਂ ਔਨਲਾਈਨ ਵੀ ਈਵਨ ਔਡਰ ਨਹੀਂ ਕਰ ਸਕਦੇ ਜੇਕਰ ਕੋਈ ਸੋਚ ਰਿਹਾ ਜਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਦੇ ਵਿੱਚ ਵੀ ਤੁਹਾਡੇ ਉੱਤੇ ਕੇਸ ਬਣੂਗਾ
1: ਹਾਂਜੀ
0: ਸੋ ਤੁਸੀਂ ਔਨਲਾਈਨ ਵੀ ਇਹ ਨਹੀਂ ਕਹਿ ਸਕਦੇ ਕਿ ਮੈਂ ਵੇਚਣ ਲਈ ਨਹੀਂ ਮੈਂ ਤਾਂ ਨਿੱਜੀ ਆਪਣੀ ਵਰਤੋਂ ਦੇ ਲਈ ਲੈ ਰਿਹਾ ਨਹੀਂ ਉਹ ਤੁਸੀਂ ਨਹੀਂ ਕਰ ਸਕਦੇ ਹਾਂ ਜਿਹੜਾ ਇਸ ਤੋਂ ਇਲਾਵਾ ਜਿਹੜੇ ਬੱਚਿਆਂ ਜਾਂ ਫਿਰ ਹੋਰ ਵੱਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਉਹਨਾਂ ਦੇ ਵਿੱਚ ਜਿਹੜਾ ਫਲ ਮਠਿਆਈਆਂ ਅਲੱਗ ਅਲੱਗ ਫਲੇਵਰ ਜਿਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਸਾਰਾ ਕੁਛ ਬੰਦ ਕਰ ਦਿੱਤਾ ਗਿਆ ਹੁਣ ਸਿਰਫ ਮਿੰਟ ਮੈਂਥੋਲ ਅਤੇ ਤੰਬਾਕੂ ਇਹ 3 ਫਲੇਵਰ ਹੀ ਹੁਣ ਕਾਨੂੰਨੀ ਤੌਰ ਦੇ ਉੱਤੇ
1: ਕਾਨੂੰਨੀ ਤੌਰ 'ਤੇ ਪਰ ਫਿਰ ਵੀ ਮੈਂ ਦੇਖਿਆ ਕਿ ਲੋਕ ਹਜੇ ਵੀ ਵਰਤਦੇ ਨੇ ਮੈਂ ਦੇਖਿਆ ਕਿ ਬੱਚੇ ਜੇ ਨਾਟ ਅੱਖੋਂ ਪਰ ਔਨਲਾਈਨ ਜਿਹੜੀ ਵੀਡੀਓ ਦੇਖੀ ਹੈ ਬੱਚੇ ਫਲੇਵਰ ਵਾਲੇ ਹਜੇ ਕਰਦੇ ਹੀ ਆ
0: ਸੋ ਵੇਖੋ ਜਦੋਂ ਉਹ ਚੱਲ ਹੀ ਰਿਹਾ ਵਾ ਗੈਰ ਕਾਨੂੰਨੀ ਮਾਰਕੀਟ ਦੇ ਵਿੱਚ ਅਤੇ ਫਿਰ ਉਹ ਚੀਜ਼ਾਂ ਤੁਹਾਨੂੰ ਪਤਾ ਹੀ ਆ ਹੈ ਨਾ ਪਰ ਕਾਨੂੰਨ ਕੀ ਕਹਿੰਦਾ ਵਾ ਕਿ ਤੁਸੀਂ ਕੋਈ ਵੀ ਉਹਦੇ ਉੱਤੇ ਈਵਨ ਕੋਈ ਕਿਸੇ ਕਿਸਮ ਦਾ ਕੋਈ ਅਟਰੈਕਟਿਵ ਡਿਜ਼ਾਈਨ ਜਾਂ ਫਿਰ ਰੰਗ ਬਿਰੰਗਾ ਕੋਈ ਹੋਰ ਉਹਦੇ ਉੱਤੇ ਪੇਂਟਿੰਗ ਵਗੈਰਾ ਲਾਈਆਂ ਹੋਣ ਜਾਂ ਤੁਹਾਡੇ ਨੌਜਵਾਨਾਂ ਦੇ ਪਸੰਦੀਦਾ ਕਰੈਕਟਰ ਜਾਂ ਪਲੇਅਰ ਜਾਂ ਬੜਾ ਕੁਛ ਲਾ ਦਿੱਤਾ ਜਾਂਦਾ ਸੀ
1: ਸੁਪਰਮੈਨ
0: ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਅਕੋਰਡਿੰਗ ਟੂ ਲਾਅ
1: ਪਰ ਫੇਰ
0: ਪਲੇਨ ਪੈਕਿੰਗ
1: ਹਾਂਜੀ
0: ਪਰ ਫਿਰ ਵੀ ਚੱਲਦੀਆਂ ਹਾਂ
1: ਫਿਰ ਵੀ ਚੱਲਦੀਆਂ ਤੇ ਮੈਂ ਇਹ ਵੀ ਦੇਖੀ ਮੇਰੀ ਇੱਕ ਫਰੈਂਡ ਸੀ ਉਹਨੇ ਮੈਨੂੰ ਪਿਛਲੇ ਸਾਲ ਫੋਟੋ ਦਿਖਾਈ ਸੀ ਕਹਿੰਦੀ ਆਹ ਮੇਰੀ ਫਰੈਂਡ ਦਾ ਭਰਾ ਕਹਿੰਦੀ ਉਹਨੇ ਮੈਨੂੰ ਦਿਖਾਇਆ ਲਿਟਰਲ ਬਾਕਸ ਸੀ ਬਾਕਸ ਉੱਤੇ ਤੱਕ ਵੇਪਸ ਨਾਲ ਭਰਿਆ ਪਿਆ ਸੀ ਡਿਫਰੈਂਟ ਕਲਰ ਡਿਫਰੈਂਟ ਫਲੇਵਰ ਸਾਰੇ ਏ ਟੂ ਜ਼ੈਡ ਤੇ ਇਹ ਵੀ ਨਹੀਂ ਕਿ ਤੁਸੀਂ ਦੁਬਾਰਾ ਚਾਰਜ ਕਰ ਸਕੋ ਉਹ ਫਿਨਿਸ਼ਡ ਸੀ ਸਾਰੀਆਂ ਖਾਲੀਆਂ ਸੀ
0: ਪਾਈਆਂ ਹਾਂਜੀ ਕਲੈਕਸ਼ਨ
1: ਕਲੈਕਸ਼ਨ ਹਾਂਜੀ
0: ਸੋ ਕੋਈ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਤੁਸੀਂ ਰੈਸਟੋਰੈਂਟ ਪਬਲਿਕ ਟਰਾਂਸਪੋਰਟੇਸ਼ਨ ਸਕੂਲ ਹਸਪਤਾਲ ਜਾਂ ਫਿਰ ਕੋਈ ਗਰਾਊਂਡ ਵਗੈਰਾ ਕੋਈ ਪਾਰਕ ਕੋਈ ਵੀ ਉੱਥੇ ਵੇਪਿੰਗ ਨਹੀਂ ਕਰ ਸਕਦਾ ਜੇਕਰ ਕਰਦਾ ਤੇ ਤੁਸੀਂ ਉਹਦੀ ਕੰਪਲੇਂਟ ਕਰ ਸਕਦੇ ਹੋ ਅੱਜ ਕੱਲ ਜਿੰਨੇ
1: ਵੀ ਇਵਨ ਅਡਲਟ ਵੀ ਹੈ ਅਡਲਟ ਵੀ ਹੋਏ ਤੇ
0: ਕੋਈ ਹੋਵੇ ਪਬਲਿਕ ਸਪੇਸ ਦੇ ਉੱਤੇ ਨਹੀਂ ਕਰ ਸਕਦਾ
1: ਕਿਉਂਕਿ ਮੈਂ
0: ਕਰਦੇ ਨੇ ਆਮ ਹੀ ਕਰਦੇ ਨੇ
1: ਮੈਂ ਦੇਖਿਆ ਕਿਉਂਕਿ ਮੇਰੇ ਪਤਾ ਨਹੀਂ 7th ਸ਼ਾਇਦ ਮੈਂ ਕੋਈ ਟੀਮ ਲਈ ਖੇਡਦੀ ਸੀ ਬਾਹਰ ਤੇ ਸ਼ਾਇਦ ਮੇਰੀ ਟੀਮਮੇਟ ਜਾਂ ਮੇਰੀ ਕੋਚ ਸਾਡੇ ਸਾਹਮਣੇ ਕਰਦੀ ਸੀ ਤੇ ਮੈਨੂੰ ਇਸ ਗੱਲ ਪਸੰਦ ਨਹੀਂ ਸੀ ਕਿਉਂਕਿ ਓਬਵੀਅਸਲੀ ਸਪੋਰਟ ਖੇਡਣ ਆਉਂਦੇ ਆ ਜੇ ਤੁਹਾਡਾ ਕੋਚ ਕਰਦਾ ਤੁਹਾਡੇ ਪਲੇਅਰ ਕੀ ਸਿੱਖਣਗੇ
0: ਹਾਂ ਉਹ ਗੁਰੂ ਆ ਨਾ ਤੇ ਉਹਨੂੰ ਵੇਖ ਕੇ ਜੇ ਮੰਨ ਲਓ ਤੁਸੀਂ ਸਕੂਲ ਜਾਂਦੇ ਹੋ ਤੁਹਾਡਾ ਟੀਚਰ ਹੀ ਵੇਪ ਕਰ ਰਿਹਾ ਤੇ ਬੱਚੇ ਕੀ ਸਿੱਖਣਗੇ ਉਹਦੇ ਕੋਲੋਂ ਸੋ ਉਹ ਪਬਲਿਕ ਪਲੇਸ ਦੇ ਉੱਤੇ ਨਹੀਂ ਕਰ ਸਕਦਾ ਤੁਸੀਂ ਉਹਨੂੰ ਕਹਿ ਸਕਦੇ ਹੋ ਵੀ ਸੋਰੀ ਇੱਥੇ ਅਲਾਊਡ ਨਹੀਂ ਗਾ ਈਵਨ ਹੁਣ ਜਿਹੜੇ ਈਵੈਂਟ ਹੁੰਦੇ ਨੇ ਕੋਈ ਮੰਨ ਲਓ ਜਿੱਦਾਂ ਹੁਣ ਦੀਵਾਲੀ ਮੇਲੇ ਆਉਣੇ ਆ ਜਾਂ ਵਿਸਾਖੀ ਮੇਲੇ ਆਉਣੇ ਆ ਜਾਂ ਹੋਰ ਜਿਹੜੇ ਆਪਣੇ ਵੀ ਪਬਲਿਕ ਈਵੈਂਟ ਹੁੰਦੇ ਆ ਉਹਨਾਂ ਦੇ ਵਿੱਚ ਵੀ ਹੁਣ ਕੌਂਸਲ ਦੇ ਵੱਲੋਂ ਇਹ ਹਦਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਜਿਹੜੇ ਪਬਲਿਕ ਗੈਦਰਿੰਗ ਜਿਹੜਾ ਫੂਡ ਏਰੀਆ ਵਾ ਉੱਥੇ ਤੇ ਤੁਹਾਡੇ ਥਰੂ ਆਊਟ ਈਵੈਂਟ ਦੇ ਵਿੱਚ ਡਿਪੈਂਡ ਕਰਦਾ ਕਿਹੜਾ ਕਿੰਨਾ ਕੁ ਨੂੰ ਕਿੰਨਾ ਕੁ ਡੀਪਲੀ ਲੈ ਰਿਹਾ ਸੋ ਉੱਥੇ ਉਹ ਸਾਈਨ ਬੋਰਡ ਜਿਹੜੇ ਹੁਣ ਮਸਟ ਨੇ ਜੇਕਰ ਕਿਤੇ ਨਹੀਂ ਆ ਤੇ ਉਹ ਸਹੀ ਨਹੀਂ ਆ ਸੋ ਉੱਥੇ ਤੁਸੀਂ ਸਾਈਨ ਬੋਰਡ ਲੱਗਣਗੇ ਕਿ ਇਹ ਜਿਹੜਾ ਏਰੀਆ ਵਾ ਇਹ ਸਮੋਕ ਫਰੀ ਆ
1: ਹਾਂਜੀ ਸਾਡੇ ਸਕੂਲ ਦੇ ਬਾਹਰ ਵੀ ਫੈਂਸ ਤੇ ਲੱਗਾ ਹੈ ਕਿ ਨੋ ਸਮੋਕਿੰਗ ਨੋ ਈ ਸਿਗਰਟ ਏਰੀਆ ਇਨ ਦਿਸ ਬਾਉਂਡਰੀ ਸਪੈਸੀਫਿਕਲੀ 100 ਮੀਟਰ ਦੇ ਰੇਡੀਅਸ ਤੱਕ ਤੁਸੀਂ ਕਰ ਨਹੀਂ ਸਕਦੇ ਹੋ ਏਰੀਆ ਦੇ
0: ਸੋ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੁੰਦੇ ਹੋ ਤੇ ਬਾਕੀ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਜਿਹੜਾ ਗੈਰ ਕਾਨੂੰਨੀ ਤੁਹਾਨੂੰ ਲੱਗਦਾ ਵਾ ਕਿ ਦੁਕਾਨ ਵਾਲਾ ਕੋਈ ਇੱਦਾਂ ਦਾ ਕੋਈ ਕੰਮ ਕਰ ਰਿਹਾ ਵਾ ਤੇ ਕਾਫੀ ਵੱਡਾ ਜੁਰਮਾਨਾ ਆ ਉਹ ਜੇਲ੍ਹ ਵੀ ਹੋ ਸਕਦੀ ਆ ਡਿਪੈਂਡ ਪੀ ਕੀਪਰ ਸੋ ਤੁਸੀਂ ਉਹਦੀ ਜਾਣਕਾਰੀ ਜੇ ਦੇਣੀ ਹੈ ਤਾਂ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਂਦੀ ਆ ਅਤੇ ਤੁਸੀਂ ਉਹਦੀ ਜਾਣਕਾਰੀ ਦੇ ਸਕਦੇ ਹੋ ਸੋ ਇਹ ਕੁਛ ਇੱਕ ਜਾਣਕਾਰੀਆਂ ਅਤੇ ਹੁਣ ਜੇਕਰ ਕੋਈ ਮੰਨ ਲਓ ਇਸ ਪਾਸੇ ਨੂੰ ਪੈ ਗਿਆ ਵਾ ਅਤੇ ਉਹ ਕਿੱਦਾਂ ਅਤੇ ਕਿਵੇਂ ਉਹ ਵੀ ਆਪਾਂ ਸਾਂਝਾ ਕਰ ਲਾਂਗੇ ਪਰ ਉਸ ਤੋਂ ਪਹਿਲਾਂ ਕੁਛ ਇੱਕ ਅੰਕੜੇ ਜਿਹੜੇ ਆਸਟ੍ਰੇਲੀਆ ਇੰਸਟੀਟਿਊਟ ਆਫ ਹੈਲਥ ਅਤੇ ਵੈਲਫੇਅਰ ਦੇ ਨਾਲ ਸੰਬੰਧਿਤ ਜਿਹੜੇ ਸਾਹਮਣੇ ਨੇ ਆਏ ਨੇ ਉਹਨਾਂ ਦੇ ਵਿੱਚ ਹਾਈ ਸਕੂਲ ਦੇ ਵਿੱਚ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਆਪਾਂ ਲਗਭਗ 30% ਸੈਕੰਡਰੀ ਸਕੂਲ ਵਿਦਿਆਰਥੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਹਾ ਵਾ ਕਿ ਆਪਾਂ ਘੱਟੋ ਘੱਟ ਇੱਕ ਵਾਰੀ ਤਰਾਈ ਤਾਂ ਕੀਤੀ ਹੈ ਜਾਂ ਤਾਂ ਉਹ ਕੰਟੀਨਿਊ ਪੀਂਦੇ ਨੇ 30% ਸੋ ਇਹ ਵੱਡੀ ਮਾਤਰਾ ਵਾ ਸੋ ਉਸ ਤੋਂ ਇਲਾਵਾ ਜਿਹੜੇ 16 ਤੋਂ 17 ਸਾਲ ਦੇ ਨੇ ਇਸ ਉਮਰ ਦੇ ਵਿੱਚ ਵੀ ਕੋਈ 20 ਤੋਂ 22 ਪਰਸੈਂਟ ਦੀ ਮਾਤਰਾ ਵਾ ਵਿਦਿਆਰਥੀਆਂ ਦੀ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰ ਐਟਲੀਸਟ ਕਹਿੰਦੇ ਨੇ ਵੀ ਆਪਾਂ ਕੀਤੀ ਆ ਵੇਪਿੰਗ ਦੀ ਪੁਸ਼ਟੀ ਕਰਦੇ ਨੇ ਬਾਕੀ ਅਗੇਨ ਜਿੱਦਾਂ ਤੁਸੀਂ ਵੀ ਗੱਲ ਕੀਤੀ ਸੀ ਕਿ ਇਹ ਅੰਕੜੇ ਜਿਹੜੇ ਬਹੁਤ ਥੋੜ੍ਹੇ ਹੁੰਦੇ ਆ ਬਹੁਤ ਸਾਰੇ ਤਾਂ ਇਹਦੇ 'ਚ ਪਾਰਟੀਸਪੇਟ ਹੀ ਨਹੀਂ ਕਰਦੇ ਬਹੁਤ ਸੈਂਪਲ ਬਹੁਤ ਛੋਟਾ ਹੁੰਦਾ 18 ਤੋਂ 24 ਸਾਲ ਇਹ ਵਾਲੀ ਜਿਹੜੀ ਕੈਟੇਗਰੀ ਆ ਇਹਦੇ ਵਿੱਚ ਵੇਪਿੰਗ ਸਭ ਤੋਂ ਵਧੇਰੇ ਆ 20% ਤੋਂ ਵੱਧ ਨੌਜਵਾਨ ਜਿਹੜੇ ਆ ਉਹ ਵੇਪ ਕਰਦੇ ਨੇ ਅਤੇ ਪੱਕੇ ਆਦੀ ਨੇ
1: ਹਾਂਜੀ
0: ਜ਼ਿਆਦਾਤਰ ਇਹਦੇ 'ਚ ਵੇਖਿਆ ਗਿਆ ਇਹਦੇ ਵਿੱਚ ਇਹ ਵੀ ਪਤਾ ਲੱਗਦਾ ਵਾ ਇਸ ਕੋਚ ਦੇ ਵਿੱਚ ਕਿ ਜਿਹੜੇ ਨੌਜਵਾਨ ਵੇਪਿੰਗ ਕਰਦੇ ਨੇ ਉਹ ਤੰਬਾਕੂ ਵਾਲੀ ਸਿਗਰਟ ਜਿਹੜੀ ਆ ਸ਼ੁਰੂ ਕਰਨ ਦੀ ਉਹਨਾਂ 'ਚ ਸੰਭਾਵਨਾ ਆਮ ਦੇ ਨਾਲੋਂ ਕਿਤੇ ਵੱਧ ਜਾਂਦੀ ਆ ਉਲਟਾ ਛੁੱਟਣਾ ਤਾਂ ਕੀ ਆ ਹੋਰ ਵੱਧ ਜਾਂਦੀ ਆ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਸੋ ਇਹਦੇ ਵਿੱਚ ਜਿਹੜੇ ਕਈ ਵੇਪ ਨੇ ਨਿਕੋਟੀਨ ਫਰੀ ਜਿੱਦਾਂ ਆਪਾਂ ਲਿਖਿਆ ਇਹਦੇ ਵਿੱਚ ਵੀ ਇਹ ਚੀਜ਼ ਇਸ ਰਿਪੋਰਟ ਦੇ ਵਿੱਚ ਵੀ ਆਈ ਆ ਕਿ ਜਾਂਚ ਦੇ ਵਿੱਚ ਇਹ ਪਤਾ ਲੱਗਾ ਕਿ 90% ਤੋਂ ਵੱਧ ਜਿਹੜੀ ਆ ਉਹ ਭਾਰੀ ਮਾਤਰਾ ਦੇ ਵਿੱਚ ਨਿਕੋਟੀਨ ਇਹ ਨਹੀਂ ਕਿ ਥੋੜ੍ਹੀ ਬਹੁਤੀ ਜਿਹਦੇ ਉੱਤੇ ਨਿਕੋਟੀਨ ਫਰੀ ਲਿਖਿਆ ਹੁੰਦਾ 90% ਤੋਂ ਵੱਧ ਦੇ ਵਿੱਚ ਨਿਕੋਟੀਨ ਦੀ ਮਾਤਰਾ ਪ੍ਰੋਪਰ ਮਿਲੀ ਆ
1: ਅੱਛੀ ਖਾਸੀ
0: ਜਿੱਦਾਂ ਤੁਸੀਂ ਦੱਸਿਆ ਕਿ ਉਹ ਤੋਂ ਬਿਨਾਂ ਉਹ ਬਣਦੀ ਨਹੀਂ ਸ਼ਾਇਦ ਹੈ ਨਾ ਜਾਂ ਜੋ ਵੀ ਉਹਦਾ ਹੈ ਨਾ ਇੱਕ 3500 ਤੋਂ ਲਗਭਗ 6000 ਦੇ ਕਰੀਬ ਜਿਹੜਾ ਪਫ ਵਾਲਾ ਡਿਸਪੋਜ਼ੇਬਲ ਵੇਪ ਆ 100 ਤੋਂ 400 ਸਿਗਰਟ ਦੇ ਬਰਾਬਰ ਨਿਕੋਟੀਨ ਉਹਦੇ 'ਚ ਹੁੰਦੀ ਹੈ
1: ਮਤਲਬ ਕਿ ਜਿਹੜਾ ਮੈਂ ਸ਼ਾਇਦ ਕਿਤੇ ਪੜ੍ਹਿਆ ਸੀ ਕਿ ਜਿਹੜਾ ਪੈਕਟ ਤੁਸੀਂ ਸ਼ਾਇਦ ਕਹਿੰਦੇ ਹਫ਼ਤੇ ਜਾਂ ਮਹੀਨੇ ਜਾਂ ਦਿਨ 'ਚ ਤੁਸੀਂ ਵਰਤਦੇ ਹੋ ਵੇਪ 'ਚ ਇਹ ਤੋਂ ਡਬਲ ਜਾਂ ਟ੍ਰਿਪਲ ਗੁਣਾ ਜ਼ਿਆਦਾ ਮਾਤਰਾ ਹੁੰਦੀ ਹੈ
0: ਹਾਂ ਕਿਉਂਕਿ ਉਹ ਤੁਹਾਨੂੰ ਬਾਲਣੀ ਪੈਣੀ ਹੈ ਕਿਸੇ ਵੇਲੇ ਤੁਸੀਂ ਇਗਨੋਰ ਕਰਦੇ ਹੋ ਜਾਂ ਤੁਹਾਡੇ ਕੋਲ ਜਗ੍ਹਾ ਉੱਦਾਂ ਦੀ ਨਹੀਂ ਆ ਤਾਂ ਉਲਟਾ ਇਹਦੇ ਨਾਲ ਕੀ ਹੁੰਦਾ ਵਾ ਵੀ ਤੁਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਲਕਾਸ਼ ਪਾ ਕੇ ਕਿੱਦਾਂ ਇੱਧਰ ਉੱਧਰ ਕਰਕੇ ਪਿੱਛੇ ਜੇ ਇੱਕ ਸੱਜਣ ਇਸ ਚੀਜ਼ ਦਾ ਵੀ ਦਾਅਵਾ ਕਰਦੇ ਹੋ ਕਹਿੰਦੇ ਮੈਂ ਤਾਂ ਜਹਾਜ਼ 'ਚ ਵੀ ਵਰਤ ਲਿਆ ਹਾਲਾਂਕਿ ਉਹ ਸ਼ੁਰੂਆਤੀ ਟਾਈਮ ਸੀ ਮੈਨੂੰ ਨਹੀਂ ਪਤਾ ਵੀ ਕਿੱਦਾਂ ਅਤੇ ਕੀ ਪਰ ਇੱਥੋਂ ਤੱਕ ਲੋਕ ਰਿਸਕ ਲੈ ਲੈਂਦੇ ਆ ਅਤੇ ਇੱਕ ਬਹੁਤ ਵਧੀਆ ਚੀਜ਼ਾਂ ਨਹੀਂ ਆ। ਲੌਂਗ ਟਰਮ ਵੇਖਿਆ ਜਾਵੇ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਜਿਹੜੀ ਇੱਕ ਪਿਛਲੀ ਉਮਰ 'ਚ ਜਾ ਕੇ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਸਭ ਤੋਂ ਵਧੇਰੇ ਆਉਣ ਦੇ ਆਸਾਰ ਹੁੰਦੇ ਨੇ ਜੇਕਰ ਤੁਸੀਂ ਨਿਕੋਟੀਨ ਪੀਂਦੇ ਹੋ ਅਤੇ ਵੇਪ ਦੇ ਵਿੱਚ ਨਿਕੋਟੀਨ ਹੈ ਉਹ ਕਿਹੜੀ ਪ੍ਰੋਬਲਮ ਹੈ ਤੁਹਾਡੀ ਯਾਦਾਸ਼ਤ ਚਲੀ ਜਾਂਦੀ ਹੈ ਸੋ ਹੌਲੀ ਹੌਲੀ ਤੁਹਾਡੀ ਯਾਦਾਸ਼ਤ ਕਮਜ਼ੋਰ ਹੋਣੀ ਸ਼ੁਰੂ ਹੁੰਦੀ ਆ ਠੀਕ ਹੈ ਤੁਹਾਡੇ ਫੇਫੜਿਆਂ ਦੇ ਵਿੱਚ ਸੋਜ ਪੈਂਦੀ ਆ ਹੋਰ ਕਈ ਤਰ੍ਹਾਂ ਦੇ ਪ੍ਰੋਬਲਮ ਜਿਹੜੇ ਚਲੋ ਆਰਜ਼ਾ ਤੁਸੀਂ ਦੱਸ ਚੁੱਕੇ ਹੋ ਅਤੇ ਉਸ ਤੋਂ ਬਾਅਦ ਜਿਹੜਾ ਯਾਦਾਸ਼ਤ ਜਾਂ ਫਿਰ ਤੁਹਾਡੀ ਜਿਹੜੀ ਸ਼ੁਰੂ ਸ਼ੁਰੂ 'ਚ ਕੋਨਸਨਟ੍ਰੇਸ਼ਨ ਜਿਹੜੀ ਆ ਉਹ ਤੁਹਾਨੂੰ ਲੱਗਦਾ ਵੀ ਬਣੀ ਆ ਪਰ ਉਸ ਤੋਂ ਬਾਅਦ ਫਿਰ ਭੰਗ ਹੋਣੀ ਸ਼ੁਰੂ ਹੁੰਦੀ ਆ ਹੈ ਨਾ ਹੌਲੀ ਹੌਲੀ ਤੁਹਾਡੀ ਕੋਨਸਨਟ੍ਰੇਸ਼ਨ ਲੂਜ਼ ਹੋਣੀ ਸ਼ੁਰੂ ਹੁੰਦੀ ਆ ਫਿਰ ਉਹ ਹੌਲੀ ਹੌਲੀ ਤੁਹਾਡੀ ਯਾਦਾਸ਼ਤ ਜਾਣ ਦੇ ਚਾਂਸ ਵੱਧ ਜਾਂਦੇ ਆ ਇਹ ਉਹਨਾਂ ਦੇ ਉੱਤੇ ਅਟੈਕ ਕਰਦੀ ਆ ਸੋ ਮਾਨਸਿਕ ਸੰਤੁਲਨ ਜਿਹੜਾ ਵਾ ਉਹ ਤੁਹਾਡਾ ਵਿਗੜ ਜਾਂਦਾ ਬੈਲੈਂਸ ਨਹੀਂ ਰਹਿੰਦਾ
1: ਤੁਹਾਡੀ ਬਾਡੀ ਤੇ ਬ੍ਰੇਨ ਦੀ ਡਿਵੈਲਪਮੈਂਟ ਪੂਰੇ ਹੱਦ ਤੱਕ ਨਹੀਂ ਹੁੰਦੀ
0: ਨਹੀਂ ਹੋ ਪਾਉਂਦੀ ਆਪਸ ਵਿੱਚ ਤਾਲਮੇਲ ਵਿਗੜ ਜਾਂਦਾ ਸੋ ਇਹ ਨੁਕਸਾਨ ਨੇ
1: ਸ਼ਰਾਬ ਤੇ ਸਿਗਰਟ ਸਿਹਤ ਲਈ ਹਾਨੀਕਾਰਕ ਹੈ ਤੇ ਉਹ ਇਸ ਦੱਸਦੇ ਮੈਂ ਸੋਚਦੀ ਕਈ ਵਾਰੀ ਮੈਂ ਕਿਹਾ ਇੱਥੇ ਜਿਹੜੀ ਫਿਲਮਾਂ ਰਿਲੀਜ਼ ਹੁੰਦੀਆਂ ਇੱਥੇ ਵੀ ਏਦਾਂ ਦੀ ਕੋਈ ਐਡਵਰਟਾਈਜ਼ਮੈਂਟ ਸ਼ੁਰੂ 'ਚ ਪਾਉਣੀ ਚਾਹੀਦੀ ਜਿੱਥੇ ਕਹਿਣ ਵੇਪ ਜਾਂ ਸਿਗਰਟ ਨੂੰ ਬੈਨ ਲਾਈਕ ਨਹੀਂ ਵਰਤਣਾ ਚਾਹੀਦਾ ਤੁਹਾਡੀ ਸਿਹਤ ਲਈ ਏਦਾਂ ਜਿੱਦਾਂ ਕਿ ਸਪੋਟੀਫਾਈ 'ਤੇ ਐਡ ਆਉਂਦੀ ਆ ਸਪੋਟੀਫਾਈ 'ਚੋਂ ਲੈਟ ਸੇ ਮੈਜੋਰਟੀ ਬੱਚੇ ਮੇਰੇ ਸੁਣਨ ਵਾਲੇ ਨੇ ਉਹਨਾਂ ਨੂੰ ਕੀ ਪਰਵਾਹ ਉਹਨਾਂ ਨੂੰ ਤਾਂ ਆਪਣਾ ਮਿਊਜ਼ਿਕ ਸੁਣਨਾ ਹੁੰਦਾ ਜੇ ਤੁਸੀਂ ਸਿਨੇਮੇ ਬੈਠੇ ਹੋ ਤੁਸੀਂ ਬੈਠ ਕੇ ਸਕਰੀਨ ਦੇ ਵੱਲ ਅੱਖਾਂ ਲਾਈਆਂ ਹੀ ਹੈ ਅਤੇ ਫਿਰ ਇੱਦਾਂ ਦੀ ਐਡ ਆਉਣੀ ਚਾਹੀਦੀ ਜਿੱਥੇ ਤੁਸੀਂ ਡਾਇਰੈਕਟਲੀ ਦੇਖ ਪਾਓ ਅਤੇ ਉਹ ਤੁਹਾਨੂੰ ਦਿਖਾਉਂਦੇ ਜਦੋਂ ਤੁਸੀਂ ਸੁਣ ਲਈ ਗੱਲ ਤਾਂ ਤੁਸੀਂ ਦੇਖ ਲਈ ਪਰ ਜਦੋਂ ਵਿਜੂਅਲ ਤੁਹਾਨੂੰ ਦਿਖਾਉਂਦੇ ਆ ਨਾ ਵਿਜੂਅਲ ਦੇ ਫਰਕ ਡਿਫਰੈਂਟ ਪੈਂਦੇ ਆ
0: ਹਾਂ ਬਹੁਤ ਪੈਂਦੇ ਆ ਪਰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਲੱਛਣ ਨੇ ਜਿਹਦੇ ਨਾਲ ਤੁਸੀਂ ਘਰ ਦੇ ਵਿੱਚ ਪਛਾਣ ਸਕਦੇ ਹੋ ਜਿਹੜੇ ਹੁਣ ਮਾਂ ਪਿਓ ਨੂੰ ਨਹੀਂ ਪਤਾ ਉਹਨਾਂ ਦੇ ਲਈ ਕੁਛ ਇੱਕ ਜਾਣਕਾਰੀਆਂ ਨੇ ਕਿ ਤੁਸੀਂ ਜਿੱਦਾਂ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਆਪਣੇ ਬੱਚੇ ਦੇ ਕਮਰੇ 'ਚੋਂ ਜਾਂ ਘਰ ਦੇ ਵਿੱਚੋਂ ਉਹਦੇ ਬੈਗ ਦੇ ਵਿੱਚੋਂ ਤੁਹਾਨੂੰ ਇੱਦਾਂ ਲੱਗਦਾ ਵੀ ਬੜੀ ਸੂਦਿੰਗ ਜੀ ਕੋਈ ਸਮੈਲ ਆ ਰਹੀ ਆ ਤੁਹਾਨੂੰ ਕੋਈ ਮਤਲਬ ਖੁਸ਼ਬੂਦਾਰ ਕੋਈ ਚੀਜ਼ ਤੁਹਾਨੂੰ ਲੱਗਦਾ ਵੀ ਆਹ ਫਲਾਂ ਜਿਹਾ ਦੀ ਸਮੈਲ ਪਤਾ ਨਹੀਂ ਕਿੱਥੋਂ ਆਉਂਦੀ ਆ ਹੈ ਨਾ ਆਹ ਫੁੱਲਾਂ ਜਿਹਾ ਦੀ ਜਾਂ ਕੁਛ ਵੀ ਮਤਲਬ ਵਟ ਐਵਰ ਅਤੇ ਉਹ ਮਿੱਠੀ ਮਿੱਠੀ ਜੀ ਜਿਹੜੀ ਆ ਜੇ ਤੁਹਾਡੇ ਘਰ ਦੀ ਕੋਈ ਸ਼ਹਿਰ ਨਹੀਂ ਆ ਅਤੇ ਤੁਸੀਂ ਸ਼ੱਕ ਕਰ ਸਕਦੇ ਹੋ ਬੱਚੇ ਦਾ ਕਮਰਾ ਕੱਪੜੇ ਜਾਂ ਸਕੂਲ ਬੈਗ ਤੁਹਾਨੂੰ ਅਚਾਨਕ ਲੱਗੇ ਕਿ ਆ ਮੈਂਗੋ ਦੀ ਵਨੀਲਾ ਦੀ ਬਬਲ ਗਮ ਦੀ ਸਟ੍ਰੋਬਰੀ ਮਤਲਬ ਕਿੱਦਾਂ ਦੀ ਜੋ ਵੀ ਆ ਅਤੇ ਉਹਨੂੰ ਸ਼ੱਕ ਤੁਸੀਂ ਕਰ ਸਕਦੇ ਹੋ ਇਸ ਚੀਜ਼ ਉੱਤੇ
1: ਕਲਿੱਪ ਵੀ ਦੇਖਿਆ ਸੀ ਵੀਡੀਓ ਦੀ ਪਤਾ ਨਹੀਂ ਸ਼ਾਇਦ ਐਡਵਰਟਾਈਜ਼ਮੈਂਟ ਹੀ ਸੀ ਪਰ ਉਹ ਕੁੜੀ ਵੇਪ ਕਰਦੀ ਹੁੰਦੀ ਕਮਰੇ 'ਚ ਅਤੇ ਉਹਦੀ ਮੰਮੀ ਦਰਵਾਜ਼ੇ 'ਤੇ ਨੌਕ ਕਰਦੀ ਹੈ ਅਤੇ ਉਹ ਛੇਤੀ ਪਹਿਲੇ ਵੇਪ ਨੂੰ ਲਗਾ ਦਿੰਦੀ ਅਤੇ ਫਿਰ ਜਿਹੜਾ ਭਾਫ ਬਣੀ ਹੁੰਦੀ ਸਾਰਾ ਦਾ ਹੱਥਾਂ ਮਾਰ ਕੇ ਕਰਟਨ ਨੂੰ ਲਾਈਕ ਛੇੜ ਕੇ ਸਾਰਾ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਤਾਂ ਕਿ ਜਦੋਂ ਉਹਦੀ ਮੰਮੀ ਅੰਦਰ ਆਏ ਉਹ ਦੇਖ ਨਾ ਪਾਏ ਅਤੇ ਜਦੋਂ ਉਹਦੀ ਮੰਮੀ ਆਉਂਦੀ ਅੰਦਰ ਕਹਿੰਦੀ ਕਿ ਸਮੈਲ ਕਰਦੀ ਆਉਂਦੀ ਵੀ ਕਹਿੰਦੀ ਮੇਰਾ ਪਰਫਿਊਮ ਆ ਕਹਿੰਦੀ ਓਕੇ ਠੀਕ ਆ 10 ਮਿੰਟ 'ਚ ਬਾਹਰ ਡਿਨਰ ਖਾਣ ਨੂੰ ਆਈ ਤੁਸੀਂ ਇਹ ਦੇਖੋ ਕਿ ਬੱਚਿਆਂ ਨੂੰ ਇੱਦਾਂ ਦੇ ਕੰਮ ਕਰਨੇ ਪੈਂਦੇ ਤਾਂ ਉਹਨਾਂ ਨੂੰ ਪਤਾ ਵੀ ਗਲਤ ਨੇ ਅਤੇ ਪੇਰੈਂਟਸ ਆਈਡੈਂਟੀਫਾਈ ਨਹੀਂ ਕਰ ਪਾਉਂਦੇ ਅਤੇ ਫਿਰ ਇਸ ਗੱਲੋਂ ਮੇਰੇ ਸਾਨੂੰ ਪੇਰੈਂਟਸ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਕੀ ਕਰਦੇ ਪਏ
0: ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਤੋਂ ਇਲਾਵਾ ਕੋਈ ਵੀ ਕਿਸੇ ਕਿਸਮ ਦਾ ਕੋਈ ਅਜੀਬ ਜਿਹਾ ਤੁਹਾਨੂੰ ਕੋਈ ਇੱਦਾਂ ਦਾ ਕੋਈ ਡਿਵਾਈਸ ਦੀਦੀ ਆ ਕੋਈ USB ਡਿਵਾਈਸ ਤੁਹਾਨੂੰ ਦੀਦੀ ਆ ਹੈਲੀਕਾਪਟਰ ਪੈੱਨ ਤੁਹਾਨੂੰ ਦੀਦਾ ਵਾ ਕੋਈ ਛੋਟੀਆਂ ਰੰਗ ਬਿਰੰਗੀਆਂ ਡੱਬੀਆਂ ਜਾਂ ਫਿਰ ਚਾਰਜਿੰਗ ਕੇਬਲਾਂ ਪੈੱਨ ਜਾਂ ਮਾਰਕਰ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਅਜੀਬ ਜਿਹਾ ਕੁਛ ਦਿਖਦਾ ਵਾ ਅਤੇ ਤੁਸੀਂ ਉਹਨੂੰ ਫੜ ਕੇ ਤੁਸੀਂ ਇੱਕ ਵਾਰੀ ਕਹਿ ਸਕਦੇ ਹੋ ਵੀ ਲਿਆ ਮਾੜਾ ਜਿਹਾ ਵੇਖੀ ਆਪਾਂ ਸੋ ਇਹ ਵੀ ਚੱਲਦਾ ਇਸ ਤੋਂ ਇਲਾਵਾ ਵਾਰ ਵਾਰ ਜੇ ਤੁਹਾਡੇ ਬੱਚੇ ਦਾ ਗਲਾ ਸੁੱਕਦਾ ਵਾ ਪਿਆਸ ਲੱਗਦੀ ਆ ਵੱਧ ਪਾਣੀ ਪੀਣ ਦੀ ਮੰਗ ਕਰਦਾ ਵਾ ਉਹ ਅਤੇ ਇਹ ਜਿਹੜੀ ਵੇਪਿੰਗ ਆ ਇਹ ਗਲਾ ਵੀ ਸੁਕਾਉਂਦੀ ਆ ਲਗਾਤਾਰ ਖੰਘ ਹਟ ਹੀ ਨਹੀਂ ਰਹੀ ਗਲੇ ਦੇ ਵਿੱਚ ਉਹਦੇ ਖਰਾਸ਼ ਜੀ ਹੁੰਦੀ ਆ ਨੱਕ ਦੇ ਵਿੱਚੋਂ ਜੇ ਖੂਨ ਵੀ ਆਉਂਦਾ ਵਾ ਸੋ ਇਹ ਵੀ ਉਹਦੇ ਇੱਕ ਸਾਈਨ ਹੋ ਸਕਦੇ ਨੇ ਇਸ ਤੋਂ ਇਲਾਵਾ ਜਿਹੜੇ ਉਹਦੇ ਸੁਭਾਅ ਦੇ ਵਿੱਚ ਤਬਦੀਲੀ ਚਿੜਚਿੜਾਪਣ ਆਉਣਾ ਗੱਲ ਗੱਲ ਦੇ ਉੱਤੇ ਗੁੱਸਾ ਕਰਨਾ ਐਂਗਜ਼ਾਇਟੀ ਪੜ੍ਹਾਈ ਦੇ ਵਿੱਚੋਂ ਤੁਸੀਂ ਵੇਖਦੇ ਹੋ ਵੀ ਅਚਾਨਕ ਉਹਦੇ ਨੰਬਰ ਨੁੰਬਰ ਆਉਣੋਂ ਹਟ ਗਿਆ ਸੋ ਇਹ ਵੀ ਸਾਰੀਆਂ ਚੀਜ਼ਾਂ ਤੁਹਾਨੂੰ ਧਿਆਨ ਦੀ ਮੰਗ ਕਰਦੀਆਂ ਤੁਹਾਡੀਆਂ ਘਰੋਂ ਪੈਸੇ ਵੱਧ ਜੇ ਮੰਗਦਾ ਬੱਚਾ
1: ਹਾਂਜੀ ਕਿਉਂਕਿ ਇਹ ਵੇਪਸ ਸਿਗਰਟ ਨਾਲੋਂ ਮਹਿੰਗੀਆਂ ਹੀ ਨੇ ਕਿਉਂਕਿ ਤੇ ਅੰਕਲ ਜੀ ਜਿੱਦਾਂ ਤੁਸੀਂ ਪਹਿਲੇ ਕਿਹਾ ਨਾ ਕਿ ਰਿਚ ਏਰੀਆ ਦੇ ਵਿੱਚ ਉੱਥੇ ਈ ਸਿਗਰਟ ਜ਼ਿਆਦਾ ਵਰਤੇ ਜਾਂਦੇ ਅਤੇ ਪੋਰ ਜਗ੍ਹਾ 'ਚ ਉੱਥੇ ਨੋਰਮਲ ਸਿਗਰਟ ਮੇਰੇ ਸਾਨੂੰ ਇਹ ਫਰਕ ਕਿਉਂ ਹੈ ਕਿਉਂਕਿ ਜਿਹੜੇ ਪੋਰ ਜਗ੍ਹਾ ਨੇ ਉੱਥੇ ਨੋਰਮਲ ਉਹਨਾਂ ਨੂੰ ਥੋੜ੍ਹੀ ਅੱਗ ਲਾ ਕੇ ਉਹਨਾਂ ਨੇ ਸਿਗਰਟ ਪੀ ਲਿਆ ਅਤੇ ਡਨ ਅਤੇ ਜਿਹੜੇ ਈ ਸਿਗਰਟ ਨੇ ਉਹਨਾਂ ਨੂੰ ਚਾਰਜ ਕਰਨਾ ਪੈਂਦਾ ਅਤੇ ਚਾਰਜਿੰਗ ਦੇ ਓਬਵੀਅਸਲੀ ਇਲੈਕਟ੍ਰਿਸਿਟੀ ਲੱਗਦੀ ਹੈ ਅਤੇ ਫਿਰ ਉਹਦੇ ਕਰਕੇ ਪੈਸਿਆਂ ਦੀ ਚਾਰਜਿੰਗ ਅਤੇ ਉਹਦੇ ਪੈਸੇ ਹੋਰ ਲੱਗਦੇ ਆ ਤੇ ਫਿਰ ਰਿਚ ਲੋਕੀ ਮੇਰੇ ਹਿਸਾਬ ਨਾਲ ਹੋਰ ਅਫੋਰਡ ਕਰ ਸਕਦੇ ਨੇ।
0: ਰਿਚ ਦਾ ਇੱਕ ਵਿੱਚ ਸਿੱਧਾ ਸਿੱਧਾ ਜਿਹਾ ਇੱਕ ਰੀਜ਼ਨ ਇਹ ਵੀ ਆ ਨਾ ਕਿ ਆਪਣੇ ਆਪ ਨੂੰ ਜਦੋਂ ਆਪਾਂ ਰਿਚ ਵਿਖਾਉਣਾ ਆ,
1: ਹਾਂਜੀ,
0: ਤੇ ਉਹ ਇੱਕ ਤਰੀਕਾ ਵੈਸੇ ਤੇ ਸਿਗਰਟ ਵੀ ਇਹੋ ਹੀ ਆ, ਬਹੁਤ ਇਸੇ ਕਰਕੇ ਪੀ ਜਾਂਦੇ ਆ ਵੀ ਸ਼ਾਇਦ ਅਸੀਂ ਬਹੁਤ ਅਮੀਰ ਦੇਖਦੇ ਹਾਂ ਇਸ ਚੀਜ਼ ਨਾਲ, ਹੌਲੀ ਹੌਲੀ ਮੁੜ ਕੇ ਚਲੋ ਆਦਤ ਬਣ ਜਾਂਦੀ ਆ। ਇਸ ਤੋਂ ਇਲਾਵਾ ਤੁਹਾਡਾ ਬੱਚਾ ਜਿਹੜਾ ਵਾ ਵਾਰ ਵਾਰ ਕਿਤੇ ਬਾਥਰੂਮ 'ਚ ਜਾਂਦਾ ਜਾਂ ਲੰਮਾ ਸਮਾਂ ਬਿਤਾਉਂਦਾ ਵਾ, ਜਾਂ ਫਿਰ ਖਿੜਕੀਆਂ ਤੁਸੀਂ ਜਾਂਦੇ ਹੋ ਖੁੱਲੀਆਂ ਨੇ ਜਿੱਦਾਂ ਤੁਸੀਂ ਦੱਸਿਆ ਵਾ ਕਿ ਉਹ ਖੁੜਕੀਆਂ ਜੀ ਖੋਲ੍ਹ ਕੇ ਰੱਖਣ ਦੀ ਕੋਸ਼ਿਸ਼ ਕਰਦਾ, ਸੋ ਇਹ ਸਾਰੇ ਸਾਈਨ ਉਹ ਨੇ ਇਹ ਤੁਹਾਨੂੰ ਤੁਹਾਡਾ ਬੱਚਾ ਕਿਤੇ ਇਸ ਪਾਸੇ 'ਤੇ ਨਹੀਂ ਜਾ ਰਿਹਾ। ਸੋ ਕਿਵੇਂ ਤੁਸੀਂ ਬਚਾ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਵੀ ਜਿਹੜੀ ਮੋਟੇ ਸ਼ਬਦਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰੀਏ, ਅਤੇ ਸਭ ਤੋਂ ਪਹਿਲਾਂ ਤਾਂ ਇਹੋ ਹੀ ਆ ਕਿ ਤੁਹਾਨੂੰ ਖੁਦ ਨੂੰ ਜਾਣਕਾਰੀ ਚਾਹੀਦੀ ਹੈ ਜੋ ਆਪਾਂ ਪਹਿਲਾਂ ਗੱਲ ਕੀਤੀ ਹੈ। ਸੋ ਪਹਿਲਾਂ ਤੁਸੀਂ ਇਹ ਜਾਣਕਾਰੀ ਇਕੱਠੀ ਕਰ ਲਓ, ਪਹਿਲਾਂ ਤੁਸੀਂ ਤੁਹਾਨੂੰ ਇਹ ਪਤਾ ਲੱਗ ਜਾਏ ਜੋ ਆਪਾਂ ਜਾਂ ਹਰਜ਼ਾ ਨੇ ਤੁਹਾਡੇ ਨਾਲ ਸਾਂਝਾ ਕੀਤਾ, ਅਤੇ ਨਿਕੋਟੀਨ ਦੀ ਲੱਤ ਦੇ ਨਾਲ ਹੁੰਦਾ ਕੀ ਆ, ਕਿਹੜੇ ਕਿਹੜੇ ਕੈਮੀਕਲ ਫੇਫੜਿਆਂ ਦਾ ਕੀ ਨੁਕਸਾਨ ਹੈ, ਸਾਰੀਆਂ ਬਿਮਾਰੀਆਂ, ਤਾਂ ਕਿ ਜਦੋਂ ਤੁਸੀਂ ਬੱਚੇ ਦੇ ਨਾਲ ਗੱਲ ਕਰਨੀ ਤਾਂ ਤੁਹਾਡੇ ਕੋਲ ਇਨਫ ਡਾਟਾ ਤੁਹਾਡੇ ਨਾਲ ਹੋਵੇ। ਗੁੱਸੇ ਹੋਣ ਦੀ ਕੋਈ ਗੁੰਜਾਇਸ਼ ਜਿਹੜੀ ਉਹ ਮੰਨੀ ਨਹੀਂ ਜਾਂਦੀ, ਕਿਉਂਕਿ ਇਸ ਜਾਂ ਫਿਰ ਨਸ਼ੇ ਦੇ ਵੱਲ ਨੂੰ ਜਦੋਂ ਬੰਦਾ ਜਾਂਦਾ ਤਾਂ ਫਿਰ ਉਹ ਤੁਹਾਡਾ ਗੁੱਸਾ ਨਹੀਂ ਸਮਝਦਾ, ਤੁਹਾਨੂੰ ਸ਼ਾਂਤ ਮੂਡ ਦੇ ਵਿੱਚ ਹੀ ਗੱਲ ਕਰਨੀ ਪੈਣੀ।
1: ਹਾਂਜੀ,
0: ਸੈਰ ਕਰਦੇ ਲੌਂਗ ਡਰਾਈਵ 'ਤੇ ਜਾਂਦਿਆਂ ਕਿਤੇ ਲੈ ਜਾਓ, ਜੋ ਬੱਚੇ ਨੂੰ ਪਸੰਦ ਆ ਉਹ ਉੱਥੇ ਲੈ ਜਾਓ, ਅਤੇ ਸਿੱਧਾ ਸਵਾਲ ਪੁੱਛਣ ਦੀ ਬਜਾਏ ਉਹਨੂੰ ਤੁਸੀਂ ਥੋੜ੍ਹਾ ਜਿਹਾ ਇੰਡਰੈਕਟ ਪੁੱਛ ਸਕਦੇ ਹੋ। ਜਿੱਦਾਂ ਆਪਾਂ ਆਰਜਾਨ ਮਰਜ ਪੁੱਛਿਆ ਵੀ ਬੱਚੇ ਤੁਹਾਡੇ ਸਕੂਲ ਦੇ ਵਿੱਚ ਕੋਈ ਵੇਪ ਕਰਦਾ, ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿੱਥੋਂ ਤੁਹਾਡੀ ਕਨਵਰਸੇਸ਼ਨ ਸ਼ੁਰੂ ਹੋ ਜਾਂਦੀ ਆ। ਤੁਹਾਡੇ ਦੋਸਤ ਕਰਦੇ ਨੇ, ਸੋ ਇੱਦਾਂ ਦੀ ਕਨਵਰਸੇਸ਼ਨ ਦੇ ਨਾਲ ਤੁਸੀਂ ਸ਼ੁਰੂ ਕਰ ਸਕਦੇ ਹੋ। ਜੇ ਸਿੱਧਾ ਤੁਸੀਂ ਕਹੋਗੇ ਆਰਜ਼ਾ ਤੂੰ ਵੇਪ ਕਰਦੀ ਆ, ਅਤੇ ਜੇ ਕਰਦੀ ਆ ਆਰਜ਼ਾ, ਮੈਂ ਜਸਟ ਐਗਜ਼ਾਮਪਲ ਦੇ ਰਿਹਾ, ਅਤੇ ਉਸੇ ਵੇਲੇ
1: ਟੀਚਰਾਂ ਤੇ ਵੀ ਫਿਜ਼ੀਕਲ ਪੈ ਜਾਂਦੇ ਆ, ਟੀਚਰਾਂ ਨੂੰ ਹੱਦ ਤੱਕ ਉਹਨਾਂ ਨੂੰ ਫੜ ਕੇ ਲਿਜਾਣਾ ਪੈਂਦਾ, ਉਹਨਾਂ ਨੂੰ ਕੰਮ ਕਰਾਉਣਾ ਪੈਂਦਾ। ਸੇਮ ਮੇਰੇ ਹਿਸਾਬ ਨਾਲ ਪੇਰੈਂਟਸ ਨੂੰ ਵੀ ਇੱਦਾਂ ਕਰਨਾ ਚਾਹੀਦਾ, ਉਹਨਾਂ ਨੂੰ ਕੰਮ ਰੱਖਣਾ ਚਾਹੀਦਾ। ਜਦੋਂ ਤੁਸੀਂ ਜੇ ਤੁਹਾਨੂੰ ਪਤਾ ਲੱਗੇ ਤੁਹਾਡਾ ਬੱਚਾ ਨਾ ਉਹਨਾਂ ਦਾ ਦੋਸਤ ਜਾਂ ਕੋਈ ਵੀ ਕੰਮ ਗੱਲ ਕਰੋ ਉਹਨਾਂ ਨਾਲ, ਨਾ ਕਿ ਉਹਨਾਂ ਨਾਲ ਸਿੱਧਾ ਗੁੱਸੇ ਨਾਲ ਪੈ ਜਾਓ।
0: ਜੀ ਬਿਲਕੁਲ, ਅਤੇ ਇਸ ਤੋਂ ਇਲਾਵਾ ਜਿਹੜਾ ਹੌਲੀ ਹੌਲੀ ਤੁਸੀਂ ਉਹਨਾਂ ਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਕੂਲ ਦੇਖਣਾ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਹੈ, ਉਹ ਵੀ ਉਹਨਾਂ ਬੱਚਿਆਂ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਨਾ ਜਿਹੜੇ ਔਲਰੇਡੀ ਗਲਤ ਹੋ ਗਿਆ। ਬੱਚੇ ਨੂੰ ਝਿੜਕਣ ਦੀ ਨਹੀਂ ਲੋੜ, ਤਰੀਕੇ ਜੇ ਦੇ ਨਾਲ ਉਹਨੂੰ ਤੁਸੀਂ ਸਿਖਾ ਸਕਦੇ ਹੋ ਵੀ ਮੈਂ ਵੇਖਾ ਫਲਾਣਾ ਵੇਖਿਆ ਵਾ, ਉਹਨੂੰ ਵੇਖ ਕਿੰਨੀ ਖੰਘ ਆਉਂਦੀ ਹੈ, ਅਸਥਮਾ ਦਾ ਸ਼ਿਕਾਰ ਆ, ਤੂੰ ਸਪੋਰਟਸ ਕਰਦਾ ਹੈ ਅਤੇ ਤੇਰੇ ਲਈ ਇਹ ਚੀਜ਼ ਨਹੀਂ ਚੰਗੀ, ਤੇਰਾ ਸਾਹ ਫੁੱਲੂਗਾ ਅਤੇ ਤੇਰੇ ਲਈ ਉੱਦਾਂ ਵੀ ਲਾਈਫ ਕਿੰਨਾ ਕੁ ਚਿਰ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਤਰੀਕੇ ਜੇ ਦੇ ਨਾਲ ਸਿਰਫ ਸਿੱਖਿਆ ਦੇਣੀ ਆ, ਤੁਸੀਂ ਉਹਨੂੰ ਉਪਦੇਸ਼ ਨਹੀਂ ਦੇਣੇ। ਇਸ ਤੋਂ ਇਲਾਵਾ ਕਈ ਬੱਚੇ ਜਿਹੜੇ ਇਹ ਸੋਚਦੇ ਨੇ ਕਿ ਵੇਪਿੰਗ ਸਿਰਫ ਸਵਾਦ ਵਾਲੀ ਇੱਕ ਇੱਕ ਵੇ ਮਤਲਬ ਸਵਾਦ ਦੇ ਲਈ ਹੈ ਬਸ, ਹੈ ਨਾ, ਇੱਕ ਧੂੰਆਂ ਜਾਂ ਜੋ ਵੀ ਧੂੰਆਂ ਤੇ ਚਲੋ ਨਹੀਂ ਆਪਾਂ
1: ਵੇਪ ਆ, ਖੇਡ ਵੀ ਕੰਸੀਡਰ ਕਰਦੇ ਆ।
0: ਹਾਂਜੀ, ਸੋ ਇਹ ਖੇਡ ਖੇਡ ਆ, ਖੇਡ ਖੇਡ ਦੇ ਵਿੱਚ ਤੁਸੀਂ ਫਸ ਜਾਂਦੇ ਹੋ। ਸੋ ਉਹਨਾਂ ਨੂੰ ਤੁਹਾਡਾ ਇਹ ਦੱਸਣਾ ਜ਼ਰੂਰੀ ਆ ਵੀ ਇਹ ਕੈਂਸਰ ਤੱਕ ਤੁਹਾਨੂੰ ਲੈ ਕੇ ਜਾ ਸਕਦੀ ਆ, ਸਿਗਰਟ ਦੇ ਨਾਲੋਂ ਵੀ ਵੱਧ ਤੁਹਾਨੂੰ ਛੇਤੀ ਇਹ ਆਪਣੀ ਜਿਹੜੀ ਐਡਿਕਸ਼ਨ ਤੁਹਾਨੂੰ ਇਹਦੀ ਹੋ ਜਾਂਦੀ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਉਹਨੂੰ ਦੱਸਣੀਆਂ ਨੇ। ਜੇ ਤੁਸੀਂ ਖੁਦ ਸਿਗਰਟ ਜਾਂ ਤੁਸੀਂ ਵੇਪ ਕਰਦੇ ਹੋ ਤਾਂ ਬੱਚਿਆਂ ਨੂੰ ਇਸ ਵੱਲ ਤੁਸੀਂ ਰੋਕਣਾ ਵਾ, ਵੱਧ ਤੋਂ ਵੱਧ ਜਿਹੜਾ ਵਾ ਉਹਨਾਂ ਤੋਂ ਪਰੇ ਰਹਿਣ ਦੀ ਕੋਸ਼ਿਸ਼ ਕਰਨੀ ਆ, ਅਤੇ ਸਭ ਤੋਂ ਪਹਿਲਾਂ ਆਪ ਪਹਿਲਾਂ ਇਹਦੇ ਤੋਂ ਪਰਹੇਜ਼ ਕਰੋ, ਇਸ ਤੋਂ ਪਹਿਲਾਂ ਕਿ ਬੱਚੇ ਜਿਹੜੇ ਆ ਉਹ ਵੱਡੇ ਹੋ ਜਾਣ, ਪੀਣ ਜੋਗੇ ਹੋ ਜਾਣ। ਜੇ ਬੱਚਾ ਪਹਿਲਾਂ ਤੋਂ ਹੀ ਵੇਪ ਕਰ ਰਿਹਾ ਵਾ,
1: ਹਾਂਜੀ,
0: ਅਤੇ ਤੁਹਾਨੂੰ ਪਤਾ ਲੱਗ ਗਿਆ ਵਾ, ਅਤੇ ਫਿਰ ਤੁਹਾਨੂੰ ਇਹ ਸਮਝਣ ਦੀ ਲੋੜ ਆ ਵੀ ਉਹ ਕਿੱਥੋਂ ਕੁ ਤੱਕ ਪਹੁੰਚੀ ਹੈ ਲੱਤ। ਸੋ ਇਹ ਤੁਹਾਨੂੰ ਸਾਰਾ ਕੁਛ ਜਿਹੜਾ ਉਹ ਸਮਝਣਾ ਬੜਾ ਜ਼ਰੂਰੀ ਹੈ। ਸੋ ਗੁੱਸੇ ਹੋਣ ਦੀ ਥਾਂ ਦੇ ਉੱਤੇ ਬੱਚੇ ਨੂੰ ਉਸ ਸਮੇਂ ਦੇ ਉੱਤੇ ਜਾਂ ਫਿਰ ਕਿਸੇ ਨੂੰ ਵੀ ਜੋ ਨਸ਼ਾ ਕਰਦਾ ਉਹਨੂੰ ਤੁਹਾਡੀ ਮਦਦ ਦੀ ਲੋੜ ਹੁੰਦੀ ਹੈ, ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ ਤੁਸੀਂ ਰੱਖੋ। ਤੁਸੀਂ GP ਕੋਲ ਉਹਨੂੰ ਲੈ ਕੇ ਜਾ ਸਕਦੇ ਹੋ, GP ਉਹਨੂੰ ਜਿਹੜਾ ਨਿਕੋਟੀਨ ਛੱਡਣ ਦੇ ਤਰੀਕੇ ਦੀ ਕੌਂਸਲਿੰਗ ਦੇ ਦੂਗਾ ਜਾਂ ਫਿਰ ਅੱਗੇ ਰੈਫਰਲ ਦੇ ਦੂਗਾ। ਆਸਟ੍ਰੇਲੀਆ ਦੇ ਵਿੱਚ ਕਈ ਤਰ੍ਹਾਂ ਦੇ ਸਰੋਤ ਨੇ ਜਿਹਦੇ ਵਿੱਚ ਕਿ ਤੁਸੀਂ ਕੁਇਟ ਲਾਈਨ ਦੇ ਉੱਤੇ ਕਾਲ ਕਰ ਸਕਦੇ ਹੋ, 1378 1378 ਇਹ ਨੰਬਰ ਦੇ ਉੱਤੇ, ਜਾਂ ਫਿਰ ਔਨਲਾਈਨ ਵੀ ਤੁਸੀਂ ਸਰਚ ਕਰ ਸਕਦੇ ਹੋ। ਪੂਰੇ ਆਸਟ੍ਰੇਲੀਆ ਦੇ ਵਿੱਚ ਮੁਫਤ ਤੁਹਾਡੀ ਫੋਨ ਕਾਲ ਸੇਵਾ ਵਾ, ਜਿੱਥੇ ਤੁਹਾਨੂੰ ਜਿਹੜੇ ਮਾਹਰ ਤੁਹਾਡੀ ਭਾਸ਼ਾ ਦੇ ਵਿੱਚ ਮਿਲ ਜਾਣਗੇ, ਉਹ ਤੁਹਾਨੂੰ ਇੱਕ ਪਲਾਨ ਵੀ ਬਣਾ ਕੇ ਦੇ ਦੇਣਗੇ। ਸੋ ਇਹ ਸਾਰਾ ਕੁਛ ਜਿਹੜਾ ਵਾ ਉਹ ਤੁਸੀਂ ਫ੍ਰੀ ਦੇ ਵਿੱਚ ਅਵੇਲ ਕਰ ਸਕਦੇ ਹੋ ਆਸਟ੍ਰੇਲੀਆ ਦੇ ਵਿੱਚ। 12-25 ਸਾਲ ਦੇ ਨੌਜਵਾਨ ਨੇ ਜਿਹੜੇ, ਉਹਨਾਂ ਦੀ ਮਾਨਸਿਕ ਸਿਹਤ ਅਤੇ ਨਸ਼ਾ ਛਡਾਉਣ ਦੇ ਵਿੱਚ ਜਿਹੜਾ ਜਿਹੜੀ ਸੰਸਥਾ ਸਹਾਇਤਾ ਕਰਦੀ ਆ ਉਹਦਾ ਨਾਂ ਆ headspace.org.au। ਸੋ ਇਹਨਾਂ ਦੀ ਵੀ ਮਦਦ ਤੁਸੀਂ ਲੈ ਸਕਦੇ ਹੋ। ਸਕੂਲ ਦੇ ਵਿੱਚ ਵੀ ਕੌਂਸਲਿੰਗ ਮਿਲਦੀਆਂ ਨੇ, ਸੋ ਜਿਹਨੂੰ ਲੱਗਦਾ ਕਿ ਸਕੂਲ ਦੇ ਵਿੱਚ ਪ੍ਰੋਬਲਮ ਹੈ, ਸਕੂਲ ਵੈਲਬੀਇੰਗ ਟੀਮ ਹੁੰਦੀਆਂ ਨੇ,
1: ਵੈਲਬੀਇੰਗ ਟੀਮ ਕਾਉਂਸਲਰ ਜਿਹਨਾਂ ਕੋਲ ਜਾ ਸਕਦੇ ਹੋ,
0: ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਮਾਨਸਿਕ ਸਿਹਤ ਦੇ ਸੰਬੰਧ ਦੇ ਵਿੱਚ ਵੀ ਇਹ ਸਹਾਇਤਾ ਕਰਦੇ ਨੇ ਅਤੇ ਇਸ ਸੰਬੰਧ ਦੇ ਵਿੱਚ ਵੀ। ਹੁਣ ਆਮ ਗੱਲਬਾਤ ਤੁਸੀਂ ਕਿੱਦਾਂ ਕਰਨੀ ਆ, ਥੋੜ੍ਹੀਆਂ ਜਿਹੀਆਂ ਕੁਛ ਐਗਜ਼ਾਮਪਲਾਂ ਲੈ ਲੈਂਦੇ ਹਾਂ ਕਿ ਤੁਸੀਂ ਜਦੋਂ ਗੱਲਬਾਤ ਸ਼ੁਰੂ ਕਰਨੀ ਆ ਬੱਚੇ ਦੇ ਨਾਲ, ਜੇ ਤਾਂ ਤੁਹਾਨੂੰ ਸਿਰਫ ਸ਼ੱਕ ਹੀ ਹੋਵੇ ਅਤੇ ਤੁਹਾਡੀ ਗੱਲਬਾਤ ਦਾ ਤਰੀਕਾ ਕੁਛ ਇੱਦਾਂ ਦਾ ਹੋਣਾ ਚਾਹੀਦਾ, ਬੱਚੇ ਮੈਂ ਨਾ ਅੱਜ ਰੇਡੀਓ 'ਤੇ ਸੁਣਿਆ ਸੀ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਕਾਫੀ ਕਹਿੰਦੇ ਵਧੀਆ ਗੱਲ, ਅੱਜ ਇੱਕ ਬੱਚੀ ਆਈ ਸੀ ਉਹ ਆਰਜ਼ਾ ਉਹ ਦੱਸਦੀ ਸੀ ਹੈ ਨਾ, ਸਮਰ ਵੀ ਕਹਿੰਦਾ ਸੀ, ਹੋਰ ਵੀ ਕਈ ਜਣੇ ਆਏ, ਉਹਨਾਂ ਨੇ ਕਿਹਾ ਵੀ ਬੜੀ ਸਕੂਲਾਂ ਦੇ ਵਿੱਚ ਇਹ ਪ੍ਰੋਬਲਮ ਵਧੀਆ, ਤੁਸੀਂ ਉਹਦੇ ਨਾਲ ਇਹ ਜਾਣਕਾਰੀ ਇਸ ਤਰੀਕੇ ਦੇ ਨਾਲ ਸ਼ੁਰੂ ਕਰਨੀ ਆ। ਤੁਹਾਡੇ ਦੋਸਤ ਤਾਂ ਨਹੀਂ ਕਿਤੇ ਇੱਦਾਂ ਦਾ ਕੁਛ ਕਰਦੇ, ਤੁਸੀਂ ਤਾਂ ਨਹੀਂ ਕਿਤੇ ਕੂਲ ਸਮਝਦੇ, ਜਾਂ ਕਿੱਦਾਂ ਮਤਲਬ ਕਨਵਰਸੇਸ਼ਨ ਤੁਸੀਂ ਵੇਖਣਾ ਵੀ ਅੱਗੋਂ ਕਿੱਦਾਂ ਰਿਸਪੋਂਡ ਕਰਦਾ, ਕੀ ਕਦੇ ਕਿਸੇ ਨੂੰ ਤੂੰ ਵੇਖਿਆ ਵਾ ਟਰਾਈ ਕਰਦਿਆਂ, ਜਾਂ ਕਦੇ ਕਿਸੇ ਨੇ ਤੈਨੂੰ ਕੋਈ ਔਫਰ ਕੀਤਾ ਵਾ ਇੱਦਾਂ ਦਾ ਜਿੱਦਾਂ ਤੁਸੀਂ ਦੱਸਿਆ ਸੀ, ਜੇ ਕੋਈ ਅਜਿਹਾ ਤੈਨੂੰ ਕਰਦਾ ਵੀ ਹੈ ਨਾ ਤਾਂ ਤੂੰ ਬੱਚੇ ਕਰਨਾ ਨਹੀਂ ਹੈ ਇੱਦਾਂ, ਇਹ ਉਹ ਆ ਵੀ ਜੇ ਤੁਹਾਨੂੰ ਸਿਰਫ ਸ਼ੱਕ ਹੀ ਆ ਲੈ ਹੈ ਨਾ। ਹੁਣ ਜੇ ਤੁਸੀਂ ਉਹਦੇ ਕਮਰੇ ਦੇ ਵਿੱਚ ਜਾਂ ਬੈਗ ਦੇ ਵਿੱਚ ਵੇਖ ਹੀ ਲਿਆ ਵਾ ਮੰਨ ਲਓ, ਤਾਂ ਫਿਰ ਤੁਹਾਡੀ ਗੱਲਬਾਤ ਜਿਹੜੀ ਆ ਉਹ ਕਿਸੇ ਅਲੱਗ ਦੇ ਨਜ਼ਰੀਏ ਦੇ ਨਾਲ ਹੋਣੀ ਆ। ਪਰ ਇਸ ਸਿਲਸਿਲੇ ਦੇ ਵਿੱਚ ਇਸ ਸਿਨੈਰੀਓ ਦੇ ਵਿੱਚ ਵੀ ਤੁਸੀਂ ਗੁੱਸਾ ਨਹੀਂ ਕਰਨਾ, ਉਹਦੇ ਉੱਤੇ ਤੁਸੀਂ ਦੋਸ਼ ਨਹੀਂ ਲਾਉਣੇ, ਤੁਸੀਂ ਉਹਨੂੰ ਸਾਬਤ ਨਹੀਂ ਕਰਨਾ ਵੀ ਤੂੰ ਝੂਠਾ ਹੈ ਅਤੇ ਤੂੰ ਨਸ਼ਾ ਕਰਦਾ ਹੈ ਤੂੰ ਦਿਸ ਦੈਟ, ਫਿਰ ਵੀ ਤੁਸੀਂ ਉਹਨੂੰ ਜਿਹੜਾ ਅਲੱਗ ਤਰੀਕੇ ਦੇ ਨਾਲ ਟੈਕਲ ਕਰਨਾ ਕਿ ਵੇਖ ਮੈਂ ਤੇਰੇ ਕਮਰੇ ਦੇ ਵਿੱਚੋਂ ਤੇਰੇ ਬੈਗ ਦੇ ਵਿੱਚੋਂ ਆਹ ਚੀਜ਼ ਵੇਖੀ ਆ, ਤੇ ਮੈਂ ਗੁੱਸਾ ਕਰਨ ਦੇ ਲਈ ਜਾਂ ਤੈਨੂੰ ਮੈਂ ਕੋਈ ਸਜ਼ਾ ਦੇਣ ਦੇ ਲਈ ਜਾਂ ਇਸ ਕਰਕੇ ਨਹੀਂ ਵੀ ਤੇਰੇ ਮੈਂ ਡੈਡੀ ਨੂੰ ਦੱਸਣਾ, ਤੇਰੀ ਮੈਂ ਮੰਮੀ ਨੂੰ ਦੱਸਣਾ, ਮੈਂ ਪੁੱਤ ਫਿਕਰਮੰਦ ਹਾਂ ਤੇਰੀ ਸਿਹਤ ਨੂੰ ਲੈ ਕੇ, ਤੂੰ ਮੇਰਾ ਬੱਚਾ ਅਤੇ ਮੈਂ ਨਹੀਂ ਚਾਹੁੰਦਾ ਜਾਂ ਚਾਹੁੰਦੀ ਕਿ ਤੇਰੀ ਸਿਹਤ ਖਰਾਬ ਹੋਵੇ, ਸੋ ਇਸ ਕਰਕੇ ਤੂੰ ਮੈਨੂੰ ਸਹੀ ਸਹੀ ਦੱਸ ਵੀ ਇਹ ਕਿੱਦਾਂ ਅਤੇ ਕਿੱਥੋਂ ਆਇਆ, ਅਤੇ ਜੋ ਕਹਿੰਦਾ ਉਹ ਸੁਣ ਲਓ, ਇਹ ਨਾ ਕਹੋ ਵੀ ਪਤਾ ਮੈਨੂੰ ਇਹ ਤੂੰ ਝੂਠੀਆਂ ਕਹਾਣੀਆਂ ਬਣਾ ਰਿਹਾ ਦਿਸ ਦੈਟ, ਮੈਨੂੰ ਪਤਾ ਮੈਂ ਵੀ ਤੇਰੀ ਉਮਰ ਦੇ ਵਿੱਚੋਂ ਲੰਘਿਆ ਵਾਂ ਲੰਘੀ ਹਾਂ, ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੰਦਾ ਟਰਾਈ ਕਰਦਾ ਵਾ, ਦੋਸਤ ਜਿਹੜੇ ਉਹ ਨਾਲ ਰਲਣ ਦੇ ਲਈ ਦਬਾਅ ਬਣਾਉਂਦੇ ਨੇ, ਪਰ ਇਹ ਸਾਰਾ ਕੁਛ ਜਿਹੜਾ ਵਾ ਮੈਂ ਤੈਨੂੰ ਇਹ ਸਮਝਾਉਣਾ ਚਾਹੁੰਦੀ ਹਾਂ ਜਾਂ ਚਾਹੁੰਦਾ ਹਾਂ ਕਿ ਕਿਉਂ ਵਜ੍ਹਾ ਕੀ ਹੈ ਨਾ, ਤੂੰ ਮੇਰੇ ਨਾਲ ਖੁੱਲ੍ਹ ਕੇ ਗੱਲ ਕਰ ਸਕਦਾ। ਹੁਣ ਦੂਸਰੀ ਗੱਲ, ਤੀਸਰਾ ਸਨੈਰੀਓ ਇਹ ਆ ਜਾਂਦਾ ਵੀ ਜੇ ਬੱਚਾ ਤੁਹਾਨੂੰ ਕਲੀਅਰ ਹੀ ਆ ਵੀ ਵੇਪਿੰਗ ਕਰ ਹੀ ਰਿਹਾ ਵਾ, ਅਤੇ ਫਿਰ ਉੱਥੇ ਤੁਹਾਡਾ ਅਲੱਗ ਤਰੀਕੇ ਦੇ ਨਾਲ ਗੱਲ ਕਰਨਾ ਬਣਦਾ ਵਾ। ਤੁਸੀਂ ਸਭ ਤੋਂ ਪਹਿਲਾਂ ਤਾਂ ਉਹਨੇ ਜਦੋਂ ਐਕਸੈਪਟ ਕਰ ਲਿਆ ਤੁਹਾਨੂੰ ਪਤਾ ਲੱਗ ਹੀ ਗਿਆ, ਅਤੇ ਜੋ ਵੀ ਉਹ ਕਹਿੰਦਾ ਵਾ ਉਹਦੇ ਲਈ ਉਹਨੂੰ ਤੁਸੀਂ ਥੈਂਕ ਯੂ ਕਰੋ, ਥੈਂਕ ਯੂ ਬੱਚੇ ਤੂੰ ਮੇਰੇ ਨਾਲ ਇਹ ਸ਼ੇਅਰ ਕੀਤਾ, ਅਤੇ ਸਭ ਤੋਂ ਵੱਡਾ ਤਾਂ ਤੇਰੀ ਦਲੇਰੀ ਹੈ, ਤੇਰੀ ਹਿੰਮਤ ਹੈ, ਤੇਰੇ 'ਚ ਕਰੇਜ ਹੈ ਬਹੁਤ, ਅਤੇ ਮੈਨੂੰ ਮਾਣ ਆ ਤੂੰ ਮੇਰਾ ਬੱਚਾ ਹੈ, ਤੂੰ ਮੇਰੇ ਨਾਲ ਖੁੱਲ੍ਹ ਕੇ ਗੱਲ ਕੀਤੀ ਹੈ। ਮੈਨੂੰ ਇਹ ਲੱਗਦਾ ਕਿ ਵੇਪਿੰਗ ਜਿਹੜੀ ਆ ਉਹ ਤੂੰ ਛੱਡ ਸਕਦਾ, ਕੋਈ ਐਡੀ ਔਖੀ ਗੱਲ ਨਹੀਂ ਗੀ, ਤੇਰੇ 'ਚ ਬਹੁਤ ਵਿਲ ਪਾਵਰ ਹੈ, ਅਤੇ ਹਾਲਾਂਕਿ ਬੜਿਆਂ ਦੇ ਲਈ ਨਹੀਂ ਸੌਖਾ ਹੋਊਗਾ, ਤੈਨੂੰ ਵੀ ਲੱਗਦਾ ਹੋਊਗਾ ਇਹ ਸੌਖਾ ਨਹੀਂ ਹੈ, ਪਰ ਮੈਂ ਤੈਨੂੰ ਬਚਪਨ ਤੋਂ ਪਾਲਿਆ, ਮੈਨੂੰ ਪਤਾ ਇਹ ਬਹੁਤ ਸੌਖਾ, ਉਹਨੂੰ ਥੋੜ੍ਹਾ ਜਿਹਾ ਇਨਕਰੇਜ ਕਰ ਸਕਦੇ ਹੋ ਤੁਸੀਂ। ਸੋ ਇਹਨੂੰ ਪਹਿਲਾਂ ਤਾਂ ਮੈਨੂੰ ਇਹ ਮੇਰਾ ਪੁੱਤ ਦੱਸ ਵੀ ਤੂੰ ਛੱਡਣਾ ਚਾਹੁੰਦੀ ਹੈ।
1: ਹਾਂਜੀ,
0: ਹੁਣ ਜੇ ਤੂੰ ਛੱਡਣਾ ਚਾਹੁੰਦਾ ਹੈ ਤਾਂ ਫਿਰ ਆਪਾਂ ਇਕੱਠੇ ਰਲ ਕੇ ਇਹਦਾ ਕੋਈ ਹੱਲ ਲੱਭਦੇ ਹਾਂ, ਠੀਕ ਆ। ਮੈਂ ਤੇਰੀ ਮਦਦ ਕਰੂੰਗੀ, ਮੈਂ ਕੰਮ ਦਾ ਸੈਕਰੀਫਾਈਜ਼ ਕਰੂੰ, ਜਿੱਥੇ ਜਿੱਥੇ ਵੀ ਤੈਨੂੰ ਲੋੜ ਆ ਮੈਂ ਤੇਰੇ ਨਾਲ ਆ, ਮੈਂ GP ਦੇ ਨਾਲ ਵੀ ਜਾਊਂ, ਕੁਇਟ ਲਾਈਨ ਦੇ ਉੱਤੇ ਆਪਾਂ ਕਾਲ ਕਰਦੇ ਹਾਂ ਅੱਜ,
1: ਹੈ
0: ਨਾ, ਉੱਥੇ ਕੋਈ ਤੇਰੀਆਂ ਡਿਟੇਲਾਂ ਨਹੀਂ ਪਤਾ ਲੱਗਣੀਆਂ ਅਤੇ ਆਪਾਂ ਉਹਨਾਂ ਦੇ ਕੋਲੋਂ ਵੀ ਹੈਲਪ ਲੈ ਸਕਦੇ ਹਾਂ। ਸੋ ਜਦੋਂ ਵੀ ਤੈਨੂੰ ਕੋਈ ਇੱਦਾਂ ਦੀ ਐਂਗਜ਼ਾਇਟੀ ਹੁੰਦੀ ਆ ਜਾਂ ਤੈਨੂੰ ਕੋਈ ਪ੍ਰੈਸ਼ਰ ਆਉਂਦਾ ਵਾ, ਤੇਰੇ ਉੱਤੇ ਕੋਈ ਕਿਸੇ ਕਿਸਮ ਦਾ ਸਟ੍ਰੈਸ ਹਾਵੀ ਹੁੰਦਾ ਵਾ, ਅਤੇ ਉਸ ਸਮੇਂ ਜਦੋਂ ਤੇਰਾ ਜੀ ਕਰਦਾ ਵਾ ਵੀ ਮੈਂ ਵੇਪਿੰਗ ਕਰਨੀ ਆ, ਅਤੇ ਉਹ ਤਰੀਕੇ ਤੂੰ ਨੋਟ ਕਰ ਪੁੱਤ, ਆਪਾਂ ਡਾਕਟਰ ਨੂੰ ਦੱਸਾਂਗੇ, ਕਿਹੜੀਆਂ ਕਿਹੜੀਆਂ ਚੀਜ਼ਾਂ ਤੈਨੂੰ ਜਿਹੜੀਆਂ ਉਸ ਪਾਸੇ ਲੈ ਕੇ ਜਾਂਦੀਆਂ, ਆਪਾਂ ਕੌਂਸਲਰ ਨੂੰ ਦੱਸਾਂਗੇ। ਸੋ ਇਹ ਤੁਹਾਨੂੰ ਆਪ ਵੀ ਨੋਟ ਕਰ ਲਓ, ਇਹ ਚੀਜ਼ਾਂ ਤੁਹਾਨੂੰ ਅੱਗੇ ਚੱਲ ਕੇ ਉਹ ਕਰਨਗੀਆਂ, ਮਦਦ ਕਰਨਗੀਆਂ। ਹੁਣ ਜੇ ਅੱਗੋਂ ਬੱਚਾ ਤੁਹਾਡੇ ਨਾਲ ਗੁੱਸਾ ਕਰਦਾ ਵਾ, ਬਹਿਸ ਕਰਦਾ ਵਾ, ਜਾਂ ਫਿਰ ਉਹ ਤੁਹਾਨੂੰ ਇਹ ਇੱਦਾਂ ਦੇ ਤਰਕ ਦਿੰਦਾ ਵੀ ਉਹ ਮੰਮੀ ਆ ਸਿਰਫ ਇਹ ਫਲੇਵਰ ਵਾਲੀ ਆ, ਕੁਛ ਨਹੀਂ ਹੁੰਦਾ ਇਹਦੇ ਨਾਲ, ਇਹ ਤਾਂ ਸਿਰਫ ਉੱਦਾਂ ਹੀ ਆ ਜਿੱਦਾਂ ਆਪਾਂ ਚਿੰਗਮ ਖਾਂਦੇ ਹਾਂ ਉੱਦਾਂ ਹੀ ਆ, ਮੂੰਹ 'ਚੋਂ ਸਮੈਲ ਸਮੁੱਲ ਜੀ ਨਹੀਂ ਆਉਂਦੀ, ਮੇਰੇ ਮੂੰਹ 'ਚੋਂ ਸਮੈਲ ਆਉਂਦੀ ਸੀ ਇਸ ਕਰਕੇ ਦਿਸ ਦੈਟ ਯੇ ਵੋ, ਹੈ ਨਾ। ਅਤੇ ਫਿਰ ਉਸ ਤੋਂ ਬਾਅਦ ਤੁਸੀਂ, ਕਿਉਂਕਿ ਇਸੇ ਕਰਕੇ ਆਪਾਂ ਸ਼ੁਰੂ 'ਚ ਕਿਹਾ ਕਿ ਤੁਹਾਨੂੰ ਖੁਦ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਸੋ ਉਹਨੂੰ ਤੁਸੀਂ ਇਹ ਦੱਸੋ ਵੀ ਆਹ ਬੇਟੇ ਆਹ ਰਿਸਰਚ ਆ, ਆਹ ਹੀ ਰੇਡੀਓ ਤੋਂ ਸੁਣਿਆ, ਆਹ TV ਤੋਂ, ਆਹ ਰਿਸਰਚ ਆ, ਆਹ ਰਿਪੋਰਟਾਂ ਕਹਿੰਦੀਆਂ ਨੇ, ਇਹ ਕੰਪਨੀਆਂ ਜੋ ਦੱਸਦੀਆਂ ਨੇ ਉਹ ਜ਼ਰੂਰੀ ਨਹੀਂ ਆ ਕਿ ਉਹਦੇ ਵਿੱਚ ਉਹੀ ਹੋਵੇ, ਇਹ ਕਿਸੇ ਕਿਸਮ ਦਾ ਤੇਰਾ ਨੁਕਸਾਨ ਕਰਨਾ ਨਾ ਕਰਨਾ, ਆਪਾਂ ਇਸ ਕਰਕੇ ਤੈਨੂੰ ਰੋਕਣਾ ਚਾਹੁੰਦੇ ਹਾਂ। ਆਹ ਵੇਖ, ਆਹ ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਵਾ ਵੀ ਇਹ ਧੂੰਆਂ ਕੈਮੀਕਲ ਜੋ ਵੀ ਆ ਇਹ ਨਿਕੋਟੀਨ ਤੋਂ ਹੀ ਬਣਦਾ ਵਾ, ਇਹ ਸਿਰਫ ਇਹਨਾਂ ਨੇ ਲਿਖਿਆ ਨਹੀਂ ਆ, ਗੱਲ ਵੱਖਰੀ ਆ। ਜਾਂ ਤਾਂ ਤੂੰ ਕਿਸੇ ਇਹੀ ਚੀਜ਼ ਜਿਹੜੀ ਆ, ਜਾਂ ਫਿਰ ਤੂੰ ਕਿਸੇ ਪ੍ਰਿਸਕ੍ਰਾਈਬਡ ਉਹਦੇ ਤੋਂ ਲੈ ਕੇ ਆ, ਕੈਮਿਸਟ ਵੇਅਰ ਉਸ ਤੋਂ ਲੈ ਕੇ ਆ, ਜਾਂ ਤੂੰ ਕਿਸੇ ਰਜਿਸਟਰਡ ਕਿਸੇ ਲਾਇਸੈਂਸਡ ਕੋਲੋਂ ਲੈ ਕੇ ਆ,
1: ਹਾਂਜੀ
0: ਫਿਰ ਤਾਂ ਪਤਾ ਲੱਗੇ। ਹੁਣ ਆਹ ਵੇਖ ਆ ਸਫਾਈ ਵਾਲੇ ਜਿਹੜੇ ਜਿਹੜੀ ਆਪਾਂ ਘਰ ਦੇ ਵਿੱਚ ਸਫਾਈ ਫਰਨੈਲ ਆਪਾਂ ਵਰਤਦੇ ਹਾਂ, ਜਾਂ ਆਪਾਂ ਕੀ ਰਾਊਂਡ ਅਪ ਆਪਾਂ ਵਰਤਦੇ ਹਾਂ, ਇਹ ਸਾਰੀਆਂ ਚੀਜ਼ਾਂ ਬਹੁਤ ਇਹਦੇ ਚ ਨੇ, ਇਹ ਥੋੜ੍ਹੀ ਆਪਾਂ ਖਾਣੀਆਂ, ਇਹ ਸਾਡੀ ਸਿਹਤ ਲਈ ਕਿੰਨੀਆਂ ਮਾੜੀਆਂ ਨੇ। ਇਹ ਤਾਂ ਆਪਾਂ ਸਪਰੇਅ ਵੀ ਕਰਦੇ ਹਾਂ ਅਤੇ ਮਾਸਕ ਪਾ ਕੇ ਕਰਦੇ ਹਾਂ, ਹੈ ਨਾ, ਇਹ ਆਪਾਂ ਸਫਾਈ ਵੀ ਕਰਦੇ ਹਾਂ ਅਤੇ ਗਲਵਜ਼ ਪਾ ਕੇ ਕਰਦੇ ਹਾਂ, ਇਹ ਥੋੜ੍ਹੀ ਚੀਜ਼ਾਂ ਹੁਣ ਤੂੰ ਖਾਏਗਾ, ਇਹ ਸੋਚ ਤੇਰੇ ਅੰਦਰ ਕੀ ਕਰਨਗੀਆਂ, ਸੋ ਤੇਰੇ ਫੇਫੜੇ ਗਾਲ ਦੇਣਗੀਆਂ, ਤੇਰੇ ਦਿਮਾਗ ਦੇ ਉੱਤੇ, ਤੇਰੀ ਯਾਦਾਸ਼ਤ ਦੇ ਉੱਤੇ ਅਸਰ ਕਰਨਗੀਆਂ, ਤੇਰੀ ਹਾਲੇ ਸਾਰੀ ਉਮਰ ਅੱਗੇ ਪਈ। ਸੋ ਗੱਲਬਾਤ ਮੁੱਕਦੀ ਹੈ ਵੀ ਜੇ ਵੀ ਜੋ ਵੀ ਤੁਸੀਂ ਕਰਨਾ ਵਾ ਉੱਥੇ ਤੁਸੀਂ ਪਿਆਰ ਦੇ ਨਾਲ ਗੱਲ ਕਰਨੀ ਹੈ, ਇੱਥੇ ਗੁੱਸੇ ਦੇ ਨਾਲ ਤੁਹਾਡਾ ਮਸਲਾ ਹੱਲ ਨਹੀਂ ਹੋਣ ਵਾਲਾ, ਗੁੱਸੇ ਦੇ ਨਾਲ ਤੁਹਾਡੀ ਹੋਰ ਵੱਧ ਜੂਗਾ। ਤੁਸੀਂ ਸੋਚੋ ਕਿ ਤੁਸੀਂ ਫੜ ਲਿਆ ਬੱਚੇ ਨੇ, ਤੁਸੀਂ ਗੁੱਸੇ ਹੋਏ, ਬੱਚੇ ਨੇ ਗੁੱਸਾ ਕੀਤਾ, ਉਹ ਅੱਜ ਵੱਧ ਪੀਊਗਾ,
1: ਹਾਂਜੀ
0: ਹੋਰ ਕੁਛ ਵੀ ਨਾਲ ਪੀਊਗਾ, ਉਹਨੂੰ ਲੱਗੂਗਾ ਵੀ ਮੈਂ ਹੋਰ ਸਟ੍ਰੈਸ, ਹਾਂ ਮੈਂ ਹੋਰ ਵੀ ਸਟ੍ਰੈਸ ਦੇ ਵਿੱਚ ਆ ਗਿਆ। ਸੋ ਘੱਟ ਤੋਂ ਘੱਟ ਤਾਂ ਉਨਾ ਕੀ ਬੋਲੋ ਜਿੰਨਾ ਕੁ ਤੁਸੀਂ ਵਾਜਬ ਬੋਲ ਸਕਦੇ ਹੋ, ਅਤੇ ਬੱਚਾ ਜੇ ਬੋਲ ਰਿਹਾ ਤਾਂ ਉਹਨੂੰ ਬੋਲ ਲੈਣ ਦਿਉ, ਗੁੱਸਾ ਵੀ ਕਰ ਰਿਹਾ ਤਾਂ ਉਹਨੂੰ ਕਰ ਲੈਣ ਦਿਉ, ਇੱਕ ਵਾਰੀ ਉਹਨੂੰ ਆਪਣੇ ਮਨ ਦੀ ਗੱਲ ਕਰ ਲੈਣ ਦਿਉ, ਹੋ ਸਕਦਾ ਗੱਲੀ ਗੱਲੀ ਉਹ ਤੁਹਾਡਾ ਵੀ ਕੁਛ ਗਲਤੀ ਕੱਢੇ, ਤੁਹਾਡੇ 'ਚ ਵੀ ਨੁਕਸ ਕੱਢੇ, ਤੁਹਾਨੂੰ ਵੀ ਉਹ ਜ਼ਿੰਮੇਵਾਰ ਠਹਿਰਾਵੇ, ਅਤੇ ਕੋਈ ਨਹੀਂ, ਸੱਚ ਸੁਣ ਲੈਣ ਦੇ ਵਿੱਚ ਕੋਈ ਉਹ ਨਹੀਂ,
1: ਹਾਂਜੀ
0: ਇੱਕ ਵਾਰੀ ਉਹਨੂੰ ਆਪਣੇ ਮਨ 'ਚੋਂ ਕੱਢ ਲੈਣ ਦਿਉ, ਜੋ ਵੀ ਆ, ਕੋਸ਼ਿਸ਼ ਕਰੋ ਕਿ ਯੂ ਦੀ ਥਾਂ ਦੇ ਉੱਤੇ ਮੈਂ ਦੀ ਵਰਤੋਂ ਕਰ ਲਓ। ਉਹ ਕਿੱਦਾਂ ਕਿ ਬੱਚੇ ਤੂੰ ਇਹ ਕਹਿਣ ਦੀ ਬਜਾਏ ਕਿ ਤੂੰ ਗਲਤ ਹੈ,
1: ਹਾਂਜੀ
0: ਤੁਸੀਂ ਉਹਨੂੰ ਇਹ ਕਹੋ ਵੀ ਮੈਨੂੰ ਚਿੰਤਾ ਵਾ,
1: ਮੈਨੂੰ ਚਿੰਤਾ, ਮੈਂ ਸਕੂਲ 'ਚ ਵੀ ਇਹੀ ਗੱਲ ਸਿੱਖੀ ਸੀ ਕਿ ਇੰਸਟੈਡ ਆਫ ਯੂਜ਼ਿੰਗ ਯੂ ਯੂ ਸ਼ੁੱਡ ਯੂਜ਼ ਆਈ, ਤੁਸੀਂ ਕਹਿ ਸਕਦੇ ਮੈਨੂੰ ਇੱਦਾਂ ਲੱਗਦਾ ਕਿ ਇਹ ਗਲਤ ਕੰਮ ਆ, ਬਾਕੀ ਮੈਨੂੰ ਪਤਾ ਨਹੀਂ, ਜੇ ਮੈਂ ਰੀਸਰਚ ਕੱਢ ਕੇ ਲਿਆਈ ਹਾਂ ਮੈਨੂੰ ਫਿਰ ਪਤਾ ਕਿ ਇਹ ਗਲਤ ਕੰਮ ਆ, ਅਤੇ ਫਿਰ ਤੁਸੀਂ ਕਹਿ ਸਕਦੇ ਤੈਨੂੰ ਇੱਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ, ਇਹ ਤੇਰੀ ਸਿਹਤ ਲਈ ਗਲਤ ਕੰਮ ਆ, ਫਿਰ ਲਿਆਓ। ਫਿਰ ਜੇ ਤੁਸੀਂ ਪਹਿਲੇ ਸ਼ੁਰੂ ਕਰਤਾ ਕਿ ਤੂੰ ਇੱਦਾਂ ਦਾ ਕਿਉਂ ਕੰਮ ਕਰਦਾ ਪਿਆ, ਤੁਸੀਂ ਸਿੱਧਾ ਹੀ ਉੱਤੇ ਉਹਨਾਂ 'ਤੇ ਪਾਉਂਦੇ ਪਏ, ਅਤੇ ਉਹਨਾਂ ਨੇ ਅਲਟੀਮੇਟਲੀ ਤੁਹਾਨੂੰ ਗਲਤ ਰਿਸਪੋਂਸ ਹੀ ਦੇਣਗੇ,
0: ਉੱਥੇ ਰੁਕ ਗਈ ਤੁਹਾਡੀ ਕਨਵਰਸੇਸ਼ਨ,
1: ਹਾਂਜੀ,
0: ਅਤੇ ਲਾਸਟ ਦੇ ਵਿੱਚ ਆਪਾਂ ਇਹੋ ਹੀ ਕਹਾਂਗੇ ਕਿ ਇਹ ਇੱਕ ਦਿਨ 'ਚ ਨਹੀਂ ਤੁਹਾਡੀ ਸਮੱਸਿਆ ਹੱਲ ਹੋ ਜਾਣੀ, ਜੇਕਰ ਕੋਈ ਇਸ ਪਾਸੇ ਗਿਆ ਵਾ ਤਾਂ,
1: ਹਾਂਜੀ
0: ਹੈ ਨਾ, ਤਾਂ ਉਹਨੂੰ ਤੁਸੀਂ ਟਾਈਮ ਦੇਣਾ ਪੈਣਾ ਤੁਹਾਨੂੰ, ਹੌਲੀ ਹੌਲੀ ਹੌਲੀ ਹੌਲੀ, ਇਹ ਨਹੀਂ ਤੁਸੀਂ ਕਹਿ ਸਕਦੇ ਵੀ ਅੱਜ ਤੁਸੀਂ ਗੱਲ ਕੀਤੀ ਆ ਅਤੇ
1: ਅੱਜ ਹੀ ਹੱਲ ਹੋ ਜਾਏ,
0: ਇੱਦਾਂ ਨਹੀਂ ਸਾਰਾ ਕੁਛ ਹੋਣਾ। ਤੁਹਾਨੂੰ ਹੁਣ ਜਿਹੜੀ ਚੀਜ਼ ਮੰਨ ਲਓ ਵਿਗੜੀ ਆ ਉਹਨੂੰ ਸਹੀ ਕਰਨ ਦੇ ਉੱਤੇ ਜ਼ਿਆਦਾ ਟਾਈਮ ਲੱਗਦਾ, ਨਾ ਵਿਗੜੇ ਉਹਨੂੰ ਬਚਾਉਣ ਦੇ ਉੱਤੇ ਸਮਾਂ ਘੱਟ ਲੱਗਦਾ, ਪਰ ਇੱਕ ਵਾਰੀ ਵਿਗੜ ਜੇ ਕੋਈ ਚੀਜ਼ ਉਹਨੂੰ ਠੀਕ ਕਰਨ ਦੇ ਉੱਤੇ ਵੱਧ ਸਮਾਂ ਲੱਗਦਾ। ਸੋ ਇਹ ਤੁਸੀਂ ਧਿਆਨ ਦੇਣਾ ਵਾ, ਪਹਿਲੀ ਗੱਲ ਤਾਂ ਕੋਸ਼ਿਸ਼ ਤੁਸੀਂ ਇਹ ਕਰਨੀ ਆ ਕਿ ਬੱਚਿਆਂ ਦੇ ਨਾਲ ਰੈਗੂਲਰ ਤੁਹਾਡੀ ਗੱਲਬਾਤ ਚੱਲਦੀ ਰਹੇ, ਬੱਚਿਆਂ ਦੇ ਬਿਹੇਵੀਅਰ ਦੇ ਉੱਤੇ ਤੁਸੀਂ ਤੁਹਾਡਾ ਨੋਟਿਸ ਰਹੇ, ਹਰ ਇੱਕ ਏਜ ਦੇ ਵਿੱਚ। ਅੱਜ ਕੱਲ੍ਹ ਆਪਾਂ ਏਜ ਵੀ ਡਿਫਾਈਨ ਨਹੀਂ ਕਰ ਪਾਉਂਦੇ, ਇਹ ਵੀ ਬੜੀ ਸਮੱਸਿਆ ਵਾ ਕਿ ਕਿਹੜੀ ਏਜ ਆ ਬੱਚੇ ਦੇ ਵਿਗੜਨ ਦੀ, ਹਰ ਇੱਕ ਏਜ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਵਿਗਾੜ ਨੇ,
1: ਹਾਂਜੀ।
0: ਸੋ ਤੁਹਾਨੂੰ ਹਰ ਇੱਕ ਮੋੜ ਦੇ ਉੱਤੇ ਜਦੋਂ ਆਪਾਂ ਕਹਿ ਹੀ ਬੱਚਾ ਦਿੱਤਾ,
1: ਬੱਚਾ ਹੀ ਕਹਿਦਾ ਤੇ ਫਿਰ ਸਮੱਸਿਆ ਉਹਨਾਂ ਨਾਲ ਹੀ ਸੰਬੰਧਿਤ,
0: ਬਿਲਕੁਲ। ਸੋ ਇਹ ਅਜੋਕੇ ਸਮੇਂ ਦੇ ਵਿੱਚ ਸਾਡੇ ਚੈਲੇਂਜਸ ਨੇ, ਤੇ ਇਹ ਅੱਜ ਦਾ ਵਿਸ਼ਾ ਲਿਆਉਣ ਦੇ ਲਈ ਆਰਜ਼ਾ ਤੁਹਾਡਾ ਧੰਨਵਾਦ।
1: ਥੈਂਕ ਯੂ ਸਾਰਿਆਂ ਸੁਣਿਆ ਵਾਲਿਆਂ ਨੂੰ, ਥੈਂਕ ਯੂ ਅਤੇ ਜਿਹਨਾਂ ਨੇ ਵੀ ਮੈਨੂੰ ਮੈਸੇਜ ਭੇਜੇ, ਧੰਨਵਾਦ ਤੁਹਾਡਾ ਬਹੁਤ ਬਹੁਤ। ਹੋਪ ਕਿ ਸਾਰਿਆਂ ਨੂੰ ਟੋਪਿਕ ਬਹੁਤ ਵਧੀਆ ਪਸੰਦ ਆਇਆ, ਅਤੇ ਪਲੀਜ਼ ਮੇਰੀ ਇਸ ਗੱਲ ਦਾ ਸੁਣ ਲਿਓ ਕਿ ਵੇਪਸ ਤੁਹਾਡੀ ਸਿਹਤ ਲਈ ਬਿਲਕੁਲ ਵਧੀਆ ਨਹੀਂ ਹੈਗੇ, ਅਤੇ ਜੇਕਰ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਤਾਂ ਤੁਸੀਂ ਹੈਲਪਲਾਈਨ ਕਾਉਂਸਲਰ ਡਾਕਟਰ GP ਤੁਸੀਂ ਕਿਸੇ ਕੋਲ ਟਰਸਟਡ ਆਰਲ ਕੋਲ ਜਾ ਸਕਦੇ ਹੋ ਅਤੇ ਆਪਣੀ ਗੱਲ ਦਾ ਸੰਬੰਧਿਤ ਕਰ ਸਕਦੇ ਹੋ।
0: ਜੀ ਬਿਲਕੁਲ, ਅਤੇ ਸਾਡੇ ਨਾਲ ਅਰਜ਼ਾ ਜਾਂਦੇ ਜਾਂਦੇ ਨਾ ਸ਼੍ਰੇਆ ਆਈ ਆ, ਅਤੇ ਉਹਨਾਂ ਨੂੰ ਗੱਲ ਕਰਕੇ ਅਤੇ ਫਿਰ ਆਪਾਂ ਛੁੱਟੀ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਦੀਦੀ।
0: ਸਤਿ ਸ਼੍ਰੀ ਅਕਾਲ,
2: ਕੀ ਹਾਲ ਹੈ?
1: ਠੀਕ ਹੈ, ਤੁਸੀਂ ਠੀਕ ਹੋ?
2: ਹਾਂਜੀ ਤੁਸੀਂ ਠੀਕ ਹੋ?
1: ਹਾਂਜੀ ਮੈਂ ਠੀਕ ਹਾਂ।
0: ਕਿੱਥੇ ਵਾਜ
2: ਕਰਦੇ ਪਏ?
0: ਅਸੀਂ ਬਸ ਹੁਣੇ ਰੋਟੀ ਖਾ ਕੇ ਹਟੇ ਹਾਂ।
1: ਹਾਂਜੀ
0: ਹੁਣ ਪਾਣੀ ਪੀਂਦੇ ਪਏ ਹਾਂ, ਹੁਣ ਅਸੀਂ ਪਾਰਕ ਖੇਡਣ ਲੱਗੇ ਹਾਂ,
2: ਹਾਂਜੀ
0: ਹੁਣ ਅਸੀਂ ਸਲਾਈਡ ਲੈਣ ਲੱਗੇ ਹਾਂ,
1: ਹਾਂਜੀ
2: ਹਾਂਜੀ
0: ਹੁਣ ਮੈਂ ਮੰਕੀ ਬਾਰ ਕਰਕੇ ਹਟਿਆ,
2: ਹਾਂਜੀ
0: ਜੰਪ ਕੀਤੀ,
2: ਹਾਂਜੀ
0: ਜਿਗ ਜੈਗ ਕੀਤਾ, ਸੀ ਸੋ ਕੀਤਾ, ਤੇ ਹੋਰ ਕੀ, ਤੇ ਹੋਰ ਕੀ ਅਰਜ਼ਾ, ਹੋਰ ਕੀ ਕੀਤਾ ਆਪਾਂ,
1: ਹੋਰ ਕੀ ਤੁਸੀਂ ਤਾਂ ਕਹਿਤੇ ਸਾਰੇ, ਟ੍ਰੈਂਪਲੀਨ ਜੇ ਤੁਹਾਡੀ ਪਾਰਕ ਚ ਹੈਗੀ,
0: ਹੈਂ ਕੀਤੀ,
2: ਹਾਂਜੀ
0: ਹਾਂ ਸਾਰਾ ਕੁਝ ਕਰ, ਨਹੀਂ ਕੀਤੀ, ਨਹੀਂ ਐਕਚੁਅਲੀ
1: ਫਲਾਇੰਗ ਫੌਕਸ, ਫਲਾਇੰਗ ਫੌਕਸ ਹੈਗਾ,
2: ਉਹ ਕੀ ਹੁੰਦਾ?
1: ਉਹ ਜਿਹੜੀ ਉੱਤੇ ਤੁਸੀਂ ਤੁਸੀਂ ਉੱਤੇ ਹੱਥ ਪਾਣੇ ਹੁੰਦੇ, ਮੰਕੀ ਬਾਰ ਜੀ ਹੁੰਦੀ, ਪਰ ਉਹ ਹਿੱਲਦਾ, ਤੁਸੀਂ ਉੱਤੇ ਭਾਵੇਂ ਬੈਠ ਜਾਓ ਜਾਂ ਤੁਸੀਂ ਹੱਥ ਫੜ ਕੇ ਬਾਰ ਤੇ ਉਹ ਖਿਸਕਦਾ ਥੱਲੇ, ਜਿੱਦਾਂ ਲੰਬਾ ਜਿਹਾ ਸਵਿੰਗ ਹੁੰਦਾ ਜਾਣ ਨੂੰ।
2: ਉਹ
0: ਦੂਜੇ ਪਾਕ ਹੁੰਦਾ ਹੈ। ਅੱਛਾ, ਉਹ ਦੂਜੇ ਪਾਕ ਹੁੰਦਾ। ਓਕੇ, ਤੇ ਤੁਸੀਂ ਕੀ ਸੁਣਾਓਗੇ?
2: ਹਾਂ,
0: ਕੀ ਸੁਣਾਓਗੇ?
2: ਬੋਲੀ
0: ਬੋਲੀ। ਓਕੇ ਓਕੇ, ਪਾਰਕ ਵਾਲੀ ਬੋਲੀ।
2: ਬਾਰੀ ਬਸੀ ਕਟਿਆ ਸੀ, ਬਾਰੀ ਬਸੀ ਕਟਿਆ ਸੀ, ਕਟਿਆ ਅੰਦਰ ਲੱਡੂ, ਮੈਂ ਕੱਪੜੇ ਧੋਂਦੀ ਨੂੰ ਅੱਖ ਮਾਰਿਆ ਦੱਦੂ, ਮੈਂ ਕੱਪੜੇ ਧੋਂਦੀ ਨੂੰ ਅੱਖ ਮਾਰਿਆ ਦੁੱਦੂ, ਬੱਲੇ ਬੱਲੇ
0: ਬੱਲੇ ਬੱਲੇ, ਸ਼ਾਬਾ ਸ਼ਾਬਾ। ਓ ਥੈਂਕ ਯੂ ਥੈਂਕ ਯੂ।
2: ਤੇ ਵੀ ਅਸੀਂ ਗੱਲ ਕਰੋ।
0: ਹਾਂਜੀ, ਸੀਸ ਨਾ ਵੀ ਕਰਾ ਦੋ। ਹਾਂਜੀ, ਸਤਿ ਸ੍ਰੀ ਅਕਾਲ। ਉਹ ਦੀਦੀ ਆ, ਉਹ ਦੀਦੀ।
2: ਸਤਿ ਸ੍ਰੀ ਅਕਾਲ ਦੀਦੀ।
1: ਸਤਿ ਸ੍ਰੀ ਅਕਾਲ।
0: ਕੀ ਕਰ ਰਹੇ ਹੋ?
2: ਵੋਟ ਗਏ, ਵੋਟ।
0: ਅੱਛਾ, ਵੋ ਐਡਾ ਔਖਾ ਨਾਂ ਲੈ ਲੈਂਦੇ ਹੋ ਤੁਸੀਂ?
2: ਹਾਂਜੀ,
0: ਓਏ, ਦੋ ਡਬਲਯੂਆਂ ਵਾਲਾ ਨਾਂ। ਹਾਂਜੀ, ਤੁਸੀਂ ਤੇ ਬੇਗੋਗੇ ਯਾਰ। ਕੀ ਸੁਣਾਓਗੇ ਫਿਰ?
2: ਸ਼ੁਕਲਾ।
0: ਹੋ ਸ਼ੁਕਲਾ, ਓਕੇ, ਆਉਣ ਦੋ ਫਿਰ।
2: ਚੋਰੀ ਚੋਰੀ ਆਈਸਕ੍ਰੀਮ ਖਾਈ, ਮਾਮ ਨੇ ਵੇਖ ਲਿਆ, ਮਾਮ ਦੇ ਦੇ ਚੱਪਲ,
0: ਦੇ ਥੱਪੜ, ਦੇ ਥੱਪੜ, ਦੇ ਥੱਪੜ,
2: ਦੇ ਥੱਪੜ,
0: ਦੇ ਥੱਪੜ, ਦੇ ਥੱਪੜ,
2: ਦੇ ਥੱਪੜ,
0: ਉਹ ਥੱਪੜ ਥੱਪੜ, ਉਹ ਬਿਸ਼ਮ ਬਿਸ਼ਮ, ਰੋਟੀ ਵੀ ਖਾ ਲਈ, ਚਾਹ ਵੀ ਪੀ ਲਈ, ਹੁਣ ਤੇ ਸੌਣ ਲੱਗੇ ਆਪਾਂ। ਚਾਹ ਦੇ ਨਾਲ, ਚਾਹ ਦੇ ਨਾਲ ਸਿਰ ਖਾਧਾ ਇੱਕ ਦੂਜੇ ਦਾ। ਗੁੱਡ, ਚਾਹ ਦੇ ਨਾਲ ਡਬਲਯੂ ਖਾਧਾ। ਤੁਹਾਡਾ ਕਹਿੰਦੇ ਪੋਡਕਾਸਟ ਤੇ ਪਾ ਦਿਓ, ਵੈਰੀ ਨਾਈਸ ਇਨਫੋਰਮੇਸ਼ਨ, ਥੈਂਕ ਯੂ ਰਮਨ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਬਾਬਾ ਇਹ ਲੰਮੀ ਆ ਜੀ, ਅੱਜ ਤੇ ਚਾਰ ਚੰਨ ਲੱਗ ਜਾਣਾ, ਕੱਲ ਪੜਾਂਗੇ ਆਪਾਂ। ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ, ਵੈਲ ਡਨ ਆਰਜਾ ਪੁੱਤਰ, ਬਹੁਤ ਵਧੀਆ, ਅਤੇ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਕਹਿੰਦੇ ਨਾਈਸ ਟੋਪਿਕ, ਮੋਸਟਲੀ ਯੂ ਕੰਸਿਡਰਡ ਆਲਮੋਸਟ, ਬਟ ਕਹਿੰਦੇ ਇਟਸ ਬੈਡ ਇਨ ਪਬਲਿਕ ਪਲੇਸਿਸ ਫੋਰ ਪੈਸਿਵ ਸਮੋਕਰਸ, ਇਟਸ ਵੈਰੀ ਚੀਪ ਇਨ ਪ੍ਰਾਈਜ਼ ਐਜ਼ ਵੈਲ। ਥੈਂਕ ਯੂ ਕਵਲ ਜੀ ਜੀ ਇਸ ਜਾਫੇ ਦੇ ਲਈ। ਅਤੇ ਰਿਚਰਡ ਜੀ ਕਹਿੰਦੇ ਨੇ ਕਿ ਕੰਗਰੈਚੁਲੇਸ਼ਨ ਟੂ ਆਰਜਾ, ਵੈਲ ਡਨ, ਅਤੇ ਯੂਅਰ ਕੌਨਫੀਡੈਂਸ, ਟਾਈਮਿੰਗ ਐਂਡ ਪੋਜ਼ਿੰਗ ਵੈਰੀ ਟਰੂਲੀ ਇੰਪ੍ਰੈਸਿਵ, ਅਤੇ ਇਟਸ ਵੰਡਰਫੁਲ ਟੂ ਸੀ how far you come since I had hurt you 2 years ago with the pneumonia ji. Just 15 year te you have such a bright future ahead.
1: Thank you so much.
0: Thank you ji, thank you. Te hun tade kolon ijazat lene, inna kehnde hoye ke kuch galat kya gaya hove, te dove hath jod ke maafi, te apna khyal rakho, apne bachyan da, apni sehat da khyal rakho, te aas paas de utte chaati marde raho ki ਸਮਾਜ 'ਚ ਚੱਲ ਕੀ ਰਿਹਾ, ਜੋ ਸਮਾਜ 'ਚ ਚੱਲ ਰਿਹਾ ਇਹਦਾ ਮਤਲਬ ਕਿ ਸਾਡੇ ਘਰ 'ਚ ਚੱਲ ਰਿਹਾ।
1: ਹਾਂਜੀ,
0: ਇਹ ਨਾ ਸੋਚੋ ਕਿ ਨਹੀਂ ਸਾਡੇ ਹਲੇ ਨਹੀਂ ਆ, ਸੋ ਸਮਾਜ 'ਚ ਚੱਲ ਰਹੀ ਚੀਜ਼ ਇੱਦਾਂ ਆ ਕਿ ਜਿੱਦਾਂ ਕੋਈ ਗਲਤ ਚੀਜ਼ ਇੱਦਾਂ ਹੁੰਦੀ ਆ, ਜਿੱਦਾਂ ਬਾਹਰ ਅੱਗ ਲੱਗੀ ਹੋਵੇ, ਕਿਸੇ ਵੇਲੇ ਵੀ ਹਵਾ ਦਾ ਬੋਲਾ ਦੂਜੇ ਪਾਸੇ ਨੂੰ ਹੋਇਆ, ਤੁਹਾਡਾ ਧਿਆਨ ਨਾ ਹੋਇਆ,
1: ਅਤੇ ਫਿਰ
0: ਤੁਸੀਂ ਪਾਣੀ ਦੀ ਬਾਲਟੀ ਕਿਤੇ ਨਾ ਫੜੀ ਹੋਈ, ਜਾਂ ਤੁਸੀਂ ਸਮਾਂ ਰਹਿੰਦਿਆਂ ਆਪਣੇ ਘਰ ਦੇ ਆਲੇ ਦੁਆਲੇ ਤੁਸੀਂ ਇੰਤਜ਼ਾਮ ਨਾ ਕੀਤੇ ਹੋਏ, ਅਤੇ ਫਿਰ ਕਿਸੇ ਵੇਲੇ ਵੀ ਕੁਛ ਵੀ ਹੋਣ ਦੇ ਚਾਂਸ ਹੁੰਦੇ ਆ। ਸੋ ਇਸ ਕਰਕੇ ਕੋਈ ਵੀ ਗੱਲਬਾਤ ਹੈ, ਕੋਈ ਵੀ ਭੈੜ, ਅਤੇ ਇੱਕ ਦੂਸਰੇ ਨਾਲ ਡਿਸਕਸ ਸਾਡੇ ਕਰਦੇ ਰਹਿਣਾ ਚਾਹੀਦਾ।
1: ਹਾਂਜੀ,
0: ਧੰਨਵਾਦ,
1: ਥੈਂਕ ਯੂ ਸਾਰਿਆਂ ਦਾ, ਅਤੇ ਮੈਂ ਮਾਫ਼ੀ ਮੰਗਦੀ ਹਾਂ ਜੇ ਮੈਂ ਕੋਈ ਗਲਤ ਚੀਜ਼ ਕਹਿਤੀ ਹੋਏ, ਅਤੇ ਹੋਪ ਕਿ ਸਾਰਿਆਂ ਨੂੰ ਟੋਪਿਕ ਵਧੀਆ ਹੈ। ਥੈਂਕ ਯੂ ਸੋ ਮਚ,
0: ਥੈਂਕ ਯੂ ਆਰਜਾ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ।

restaurant.

0: थोड़े मोडे नाल मोडा मिला के थोड़ी तरक्की दी राह नूं होर वी सौखा अते सुरक्षित बनाउण दा वादा करदा है वेरी बी टोयोटा।
1: जिते है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई जो ने एक दहाके तों वेयर बी टोयोटा दे नाल।
0: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: Smith's Lane by Merwack ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.merwack.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
6: ਪੱਗ ਜੀ ਲੋਟ ਕਰਦਾ ਹੀ ਨੀ, ਛੇਤੀ ਕਰ ਯਾਰ, ਉਹ ਤਾਂ ਘਰ ਵਾਲੇ ਵੀ ਆ ਕੇ ਖੜੇ ਆ। ਓਏ ਜੀ ਕੀ ਪੁੱਛਦਾ, ਉਹ ਤਾਂ ਫੁੱਲ ਵਾਲੀ ਕਾਰ ਕੋਲ ਖੜਾ, ਭਾਬੀ ਤੋਂ ਸਰਮਾ
7: ਘੋੜੀ ਮੇਰੀ
6: ਬਾਤ ਚਲਾਵਾਂ
7: ਬਰਾਤੀ
6: ਪੈਕੇ ਤਾਂ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ ਔਰ ਅੱਜ ਦਾ ਐਪੀਸੋਡ ਜਿਹੜਾ ਹੈ ਵੈਸੇ ਤਾਂ ਦੱਸਦੇ ਹੁੰਦੇ ਹਾਂ ਕਿ ਹਰ ਵਾਰ ਜਿਹੜੇ ਸਾਡੇ ਇਹ ਸ਼ੋਅ ਹੁੰਦੇ ਨੇ ਇਨਸਾਈਟ ਰਿਪੋਰਟ ਇਹ ਉਸ ਹਫ਼ਤੇ ਦੀਆਂ ਬੜੀ ਵਾਰ ਦੱਸ ਚੁੱਕੇ ਹਾਂ ਉਹਨਾਂ ਦਿਨਾਂ ਦੀਆਂ ਘਟਨਾਵਾਂ ਦੇ ਨਾਲ ਜੁੜੇ ਹੁੰਦੇ ਨੇ ਪਰ ਅੱਜ ਜਿਹੜਾ ਟੋਪਿਕ ਕਰਨ ਜਾ ਰਿਹਾ ਇਹ ਬੇਸ਼ੱਕ ਸਵੇਰ ਵੇਲੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਇੱਕ ਨਿਊਜ਼ ਸ਼ੇਅਰ ਕੀਤੀ ਸੀਗੀ ਉੱਥੋਂ ਇਹ ਗੱਲ ਮੇਰੇ ਦਿਮਾਗ ਦੇ ਵਿੱਚ ਆਈ ਸੀ ਅਤੇ ਉਹਦੇ ਤੋਂ ਬਾਅਦ ਇਹ ਚੱਲਦੀ ਚੱਲਦੀ ਗਾਂ ਖਾਸੀ ਅੱਗੇ ਤੱਕ ਚਲੇਗੀ ਖ਼ਬਰ ਤੁਸੀਂ ਸ਼ਾਇਦ ਸੁਣੀ ਹੋਣੀ ਹੈ ਕਿ ਸਾਊਦੀ ਅਰਬ ਦੇ ਵਿੱਚ ਇੱਕ ਪੰਜਾਬੀ ਹੈ ਬਲਜਿੰਦਰ ਸਿੰਘ ਉਹਨੂੰ ਮੌਤ ਦੀ ਸਜ਼ਾ ਸਾਊਦੀ ਅਰਬ ਨੇ ਸੁਣਾਈ ਹੈ ਔਰ ਉੱਥੇ ਨਸ਼ੀਲੇ ਪਦਾਰਥਾਂ ਦੀ ਉਹਦੇ ਕੋਲੋਂ ਬਰਾਮਦਗੀ ਹੋਈ ਹੈਗੀ ਹੈ ਹੁਣ ਉਹ ਨਸ਼ੀਲੇ ਪਦਾਰਥ ਕੀ ਨੇ ਅਤੇ ਕੀ ਹੈ ਪੂਰਾ ਮਾਮਲਾ ਇਹਦੇ ਨਾਲ ਜੁੜੀ ਵੈਸੇ ਤਾਂ ਅਸੀਂ ਨਿਊਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਪਰ ਇਹ ਹੁੰਦਾ ਇੱਦਾਂ ਮਾਮਲਾ ਕਿ ਬਲਜਿੰਦਰ ਸਿੰਘ ਜਿਹੜਾ 2017 ਦੇ ਵਿੱਚ ਪਹਿਲਾਂ ਦੁਬਈ ਜਾਂਦਾ ਅਤੇ ਉੱਥੇ ਟਰੱਕ ਡਰਾਈਵਰ ਦੇ ਤੌਰ 'ਤੇ ਆਪਣੇ ਪੇਸ਼ਾਵਰ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਟਰੱਕ ਡਰਾਈਵਿੰਗ ਕਰਦਾ ਉਹ ਅਤੇ ਫਿਰ ਉਸ ਤੋਂ ਬਾਅਦ 2023 'ਚ ਛੁੱਟੀ ਕੱਟਣ ਆਉਂਦਾ ਵਾਪਸ ਫਿਰ ਜਾਂਦਾ ਹੁਣ ਆਈ ਡੋਂਟ ਨੋ ਉਹ ਕਿਹੜੇ ਵੀਜ਼ਾ 'ਤੇ ਸੀ ਦੁਬਈ ਦੇ ਵਿੱਚ ਕਿਉਂਕਿ ਬੜੇ ਜਿਹੜੇ ਲੋਕ ਹੈਗੇ ਨੇ ਉਹ ਬੜੇ ਲੰਮੇ ਲੰਮੇ ਚਿਰ ਜਦੋਂ ਜਾਂਦੇ ਨੇ ਮਿਡਲ ਈਸਟ ਦੇ ਵਿੱਚ ਤਾਂ ਇੰਨਾ ਚਿਰ ਉੱਥੇ ਰਹਿੰਦੇ ਹੈਗੇ ਨੇ ਐਨੀਵੇਜ਼ ਇਹ ਜਦੋਂ ਵਾਪਸ ਜਾਂਦਾ ਫਰਵਰੀ 2024 'ਚ ਉਸ ਤੋਂ ਬਾਅਦ ਫਿਰ ਟਰੱਕ ਦੀ ਇੱਕ ਨਵੀਂ ਨੌਕਰੀ ਇਹ ਸ਼ਖਸ ਇਹ ਨੌਜਵਾਨ ਸ਼ੁਰੂ ਕਰ ਦਿੰਦਾ ਪਰ ਐਤਕੀ ਇਹ 2024 ਦੇ ਵਿੱਚ ਇੱਕ ਜਦੋਂ ਟਰੱਕ ਚਲਾਉਂਦਾ ਹੋਇਆ UAE ਤੋਂ ਸਾਊਦੀ ਅਰਬ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਪਰਿਵਾਰ ਦੇ ਕਹਿਣੇ ਦੇ ਮੁਤਾਬਕ ਪਰਿਵਾਰ ਦੀ ਇਹ ਸਟੋਰੀ ਹੈ ਕਿ ਰਾਹ ਦੇ ਵਿੱਚ ਇਹਨੂੰ ਇੱਕ ਬੰਦਾ ਮਿਲਦਾ ਉਹ ਕਹਿੰਦਾ ਯਾਰ ਮੇਰਾ ਡੈਡੀ ਬਿਮਾਰ ਹੈ ਅਤੇ ਆਹ ਜਿਹੜੀ ਦਵਾਈ ਦਾ ਪੈਕੇਟ ਹੈ ਇਹ ਸਾਊਦੀ ਅਰਬ ਵਾਲੇ ਪਾਸੇ ਲੈ ਕੇ ਜਾਣਾ ਅਤੇ ਤੂੰ ਲੈ ਜਾਏਗਾ ਅਤੇ ਇਹ ਮੰਨ ਜਾਂਦਾ ਹੁਣ ਇਹ ਕਹਾਣੀ ਤਾਂ ਇਹੀ ਹੈ ਪਰਿਵਾਰ ਦੀ ਕਿ ਠੀਕ ਹੈ ਜੀ ਉਹ ਮੁੰਡਾ ਉਹਨਾਂ ਦਾ ਬਲਜਿੰਦਰ ਸਿੰਘ ਉਹ ਮੰਨ ਜਾਂਦਾ ਕਿ ਲਿਆ ਦੇ ਪੈਕੇਟ ਪੈਕੇਟ ਉਹਨੇ ਚੈੱਕ ਕੀਤਾ ਨਹੀਂ ਕੀਤਾ ਰੱਬ ਦੇ ਭਾਣੇ ਪਰ ਉਸ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਵਜ੍ਹਾ ਸੀ ਇਹ ਪੈਕੇਟ ਕਹਿੰਦੇ ਕਿ ਇਸ ਪੈਕੇਟ ਦੇ ਵਿੱਚ ਨਸ਼ੇ ਸੀਗੇ ਅਤੇ ਬਲਜਿੰਦਰ ਜਿਹੜਾ ਉਹ ਅੰਮ੍ਰਿਤਧਾਰੀ ਗੁਰਸੁੱਖ ਪਰਿਵਾਰ ਤੋਂ ਹੈ ਅਤੇ ਪਰਿਵਾਰ ਤਾਂ ਦੁਹਾਈਆਂ ਦੇ ਰਿਹਾ ਕਿ ਨਹੀਂ ਸਾਡਾ ਮੁੰਡਾ ਤਾਂ ਇਹੋ ਜਿਹੇ ਕੰਮ ਕਰਦਾ ਨਹੀਂ ਨਾ ਤਾਂ ਨਸ਼ੇ ਦੇ ਲਾੜੋ ਲੱਗਿਆ ਹੋਇਆ ਅਤੇ ਨਾ ਹੀ ਉਹ ਵੇਚਦਾ ਖੈਰ ਉਹ ਇੱਕ ਅਲੱਗ ਕਹਾਣੀ ਹੋ ਸਕਦੀ ਉਹ ਸਾਊਦੀ ਅਰਬ ਦੀ ਸਰਕਾਰ ਦੇ ਕੋਲ ਕਹਾਣੀ ਹੋਏਗੀ ਪਰ ਗੱਲ ਹੁਣ ਇੱਥੇ ਆ ਕੇ ਮੁੱਕ ਗਈ ਕਿ ਸਾਊਦੀ ਅਰਬ ਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਹੁਣ ਮੌਤ ਦੀ ਸਜ਼ਾ ਦੇਣ ਦੇ ਮਾਮਲੇ ਦੇ ਵਿੱਚ ਸਾਊਦੀ ਅਰਬ ਦੁਨੀਆ ਦਾ ਤੀਜਾ ਵੱਡਾ ਦੇਸ਼ ਹੈਗਾ ਚਾਈਨਾ ਅਤੇ ਈਰਾਨ ਤੋਂ ਬਾਅਦ ਔਰ ਹਿਊਮਨ ਰਾਈਟਸ ਵਾਚ ਤਾਂ ਇਹ ਦੱਸਦੀ ਹੈ ਕਿ ਇਸ ਸਾਲ ਜੁਲਾਈ ਮਹੀਨੇ ਤੱਕ ਸਾਊਦੀ ਅਰਬ ਨੇ ਆਲਰੇਡੀ 116 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈਗੀ ਹੈ ਜਿਹੜੀ ਹਿਊਮਨ ਰਾਈਟਸ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਸਾਊਦੀ ਅਰਬ ਇਸ ਕਿਸਮ ਦੇ ਮਾਮਲਿਆਂ 'ਚ ਜਿਵੇਂ ਰੇਪ ਹੋ ਗਿਆ ਜਾਂ ਉੱਥੋਂ ਦੇ ਕਿਸੇ ਸਿਟੀਜ਼ਨ ਦਾ ਮਰਡਰ ਹੋ ਗਿਆ ਜਾਂ ਫਿਰ ਨਸ਼ੇ ਇਹ ਤਿੰਨ ਕੇਸ ਐਸੇ ਨੇ ਜਿਨ੍ਹਾਂ ਦੇ ਮਾਮਲੇ ਦੇ ਵਿੱਚ ਇਨਫੈਕਟ ਚੌਥਾ ਵੀ ਹੈਗਾ ਉਹ ਹੈਗਾ ਧਰਮ ਦੀ ਉਲੰਘਣਾ ਉਹਦੇ ਇੰਨੇ ਹੁੰਦੇ ਨਹੀਂ ਕੇਸ ਆਉਂਦੇ ਨਹੀਂ ਕੋਈ ਵੀ ਸਾਊਦੀ ਅਰਬ ਦੇ ਵਿੱਚ ਖੜ ਕੇ ਮੁਸਲਮਾਨ ਧਰਮ ਨੂੰ ਬੁਰਾ ਕਹਿ ਨਹੀਂ ਸਕਦਾ ਹੈਗਾ ਨਹੀਂ ਤਾਂ ਉਹ ਨਾਲ ਦੀ ਨਾਲ ਟੰਗਿਆ ਜਾਂਦਾ ਪਰ ਜਿਹੜੇ ਵਿਦੇਸ਼ੀ ਨਾਗਰਿਕ ਨੇ ਜਿਨ੍ਹਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਉਹਦੇ ਨਾਲ ਜੁੜੀ ਹੋਈ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਕਿਉਂਕਿ ਇਨਫੈਕਟ ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਸਾਊਦੀ ਅਰਬ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਦਾ ਨਹੀਂ ਹੈਗਾ ਵਾਪਸ ਨਹੀਂ ਕਰਦਾ ਹੈਗਾ ਔਰ ਇਹ ਜਿਹੜੀਆਂ ਸਜ਼ਾਵਾਂ ਉੱਥੇ ਹੋ ਰਹੀਆਂ ਨੇ ਸਾਊਦੀ ਅਰਬ ਦੇ ਵਿੱਚ ਉਹ ਇੰਨੀਆਂ ਜ਼ਿਆਦਾ ਸੀਰੀਅਸ ਹੈਗੀਆਂ ਨੇ ਕਿ ਇਨਫੈਕਟ ਅਮਨੈਸਟੀ ਇੰਟਰਨੈਸ਼ਨਲ ਇੱਕ ਹਿਊਮਨ ਰਾਈਟਸ ਆਰਗਨਾਈਜੇਸ਼ਨ ਹੈ ਉਹਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਅਪਰਾਧ ਨੇ ਉਹ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਸਾਊਦੀ ਅਰਬ ਦੇ ਵਿੱਚ ਕੁੱਲ ਲੋਕ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਕਿ ਠੀਕ ਹੈ ਤੂੰ ਅਪਰਾਧੀ ਹੈ ਲੈਟਸ ਹੈਂਗ ਹਿਮ ਹੈਂਗ ਤਾਂ ਨਹੀਂ ਟੰਗਦੇ ਤਾਂ ਨਹੀਂ ਉਹ ਮਾਰਦੇ ਹੀ ਨੇ ਮਾਰਦੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਮਾਰਦੇ ਨੇ ਔਰ ਉਹ ਗੁਪਤ ਵੀ ਰੱਖੀਆਂ ਜਾਂਦੀਆਂ ਨੇ ਉਹ ਸਜ਼ਾਵਾਂ ਅਤੇ ਉਹ ਮ੍ਰਿਤਕ ਦੇਹਾਂ ਵੀ ਗੁਪਤ ਰੱਖੀਆਂ ਜਾਂਦੀਆਂ ਸੋ ਜਿੰਨਿਆਂ ਲੋਕਾਂ ਨੂੰ ਮੌਤ ਦੀ ਸਜ਼ਾ ਉੱਥੇ ਸੁਣਾਈ ਜਾਂਦੀ ਹੈ ਸਾਊਦੀ ਦੇ ਵਿੱਚ 75% ਫੋਰਨਰਸ ਨੇ ਔਰ ਉਹਨਾਂ ਦੇ ਵਿੱਚੋਂ ਸਾਰੇ ਦੇ ਸਾਰੇ ਨਸ਼ੀਲੇ ਪਦਾਰਥਾਂ ਦੇ ਨਾਲ ਜੁੜੇ ਹੁੰਦੇ ਨੇ ਤਸਕਰੀ ਦੇ ਨਾਲ ਜੁੜੇ ਇਹਦੇ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਇਹ ਕਿ ਦੇਖੋ ਜੇ ਇੰਨੇ ਜ਼ਿਆਦਾ ਉੱਥੇ ਸਜ਼ਾਵਾਂ ਹੁੰਦੀਆਂ ਫਿਰ ਵੀ ਲੋਕ ਕਿਉਂ ਕਰਦੇ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਦੋਂ ਪਤਾ ਹੈ ਕਿ ਮੌਤ ਦੀ ਸਜ਼ਾ ਫਿਰ ਨਾ ਕਰਨ ਸੋ ਮੈਨੂੰ ਇਹ ਨਹੀਂ ਲੱਗਦਾ ਹੈਗਾ ਕਿ ਵਾਕਈ ਚਾਹੇ ਉਹ ਬਲਜਿੰਦਰ ਸਿੰਘ ਹੈ ਜਾਂ ਹੋਰ ਨੇ ਜੇ ਉਹਨਾਂ ਨੂੰ ਪਤਾ ਕਿ ਇੰਨਾ ਸਖ਼ਤ ਇੱਥੇ ਲੋਅ ਹੈਗਾ ਵੀ ਭਾਈ ਇਹਦੇ 'ਚ ਤਾਂ ਕੋਈ ਮਾਫ਼ੀ ਵੀ ਨਹੀਂ ਹੈਗੀ ਸਿੱਧਾ ਚੱਕ ਕੇ ਟਾਂਗੇ ਦੇਣਾ ਉਹਨਾਂ ਨੇ ਅਤੇ ਫਿਰ ਉਹ ਨਹੀਂ ਕਰਦੇ ਹੋਣਗੇ ਜਾਂ ਫਿਰ ਦੂਜਾ ਗੱਲ ਇਹ ਹੈਗੀ ਹੈ ਕਿ ਇਸ ਕੰਟਰੀ ਦੇ ਵਿੱਚ ਕਿਉਂਕਿ ਉਹ ਨਸ਼ੇ ਦੀ ਤਸਕਰੀ ਨੂੰ
ਹਜ਼ਮ ਹੀ ਨਹੀਂ ਕਰਦੇ, ਉਹ ਕਹਿੰਦੇ ਨੇ ਕਿ ਨਹੀਂ ਸਾਰੇ ਕੰਮ ਕਰ ਲਓ ਪਰ ਆਹ ਨਹੀਂ ਕਰ ਸਕਦੇ ਤੁਸੀਂ, ਤਸਕਰੀ ਨਹੀਂ ਕਰ ਸਕਦੇ ਹੈਗੇ। ਅਤੇ ਫਿਰ ਇਹ ਕਾਨੂੰਨ ਨੂੰ ਇੰਨਾ ਕੁ ਉਹਨਾਂ ਨੇ ਸਖ਼ਤ ਬਣਾਇਆ ਹੋਇਆ ਵੀ ਕੱਲ੍ਹ ਨੂੰ ਕੋਈ 3-5 ਕਰਦਾ ਹੈ ਕਿਸੇ ਹੋਰ ਗੱਲ ਨੂੰ ਲੈ ਕੇ, ਉਹਦੇ 'ਤੇ ਇਹੀ ਇਲਜ਼ਾਮ ਪਾ ਦਿਉ ਕਿ ਇਹਨੇ ਤਾਂ ਜੀ ਨਸ਼ੇ ਦੀ ਤਸਕਰੀ ਕੀਤੀ ਹੈ। ਸੋ ਦੈਟਸ ਐਨ ਈਜ਼ੀ ਟਾਰਗੇਟ ਕਿ ਕੋਈ ਵੀ ਹੋਰ ਚੀਜ਼ ਹੈਗੀ ਉਹਨੂੰ ਨਸ਼ੇ ਦੀ ਤਸਕਰੀ ਦਾ ਕੇਸ ਪਾ ਦਿਉ। ਅਤੇ ਪਤਾ ਹੀ ਹੈ ਵੀ ਸਾਊਦੀ ਅਰਬ 'ਚ ਇਹਦੀ ਤਾਂ ਕੋਈ ਮਾਫ਼ੀ ਹੈ ਨਹੀਂ, ਕੋਈ ਵੀ ਕੰਟਰੀ ਉਹਨਾਂ ਦੇ ਨਾਲ ਮੱਥਾ ਨਹੀਂ ਲਗਾ ਸਕੂਗੀ। 2015 'ਚ ਜਦੋਂ ਤੋਂ ਰਾਜਾ ਸਲਮਾਨ ਬਿਨ ਅਬਦੁਲ ਬਿਨ ਅਜ਼ੀਜ਼ ਅਲ ਸਾਊਦ ਜਦੋਂ ਤੋਂ ਸਿੰਘਾਸਨ 'ਤੇ ਬੈਠਾ, ਹੁਣ ਤੱਕ ਮੌਤ ਦੀ ਸਜ਼ਾ ਪਾਉਣ ਵਾਲਿਆਂ ਦੀ ਗਿਣਤੀ ਜਿਹੜੀ ਹੈਗੀ ਉਹ 2000 ਹੋ ਚੁੱਕੀ ਹੈ। 50% ਉਹਦੇ 'ਚ ਵਿਦੇਸ਼ੀ ਨੇ, ਫੋਰਨਰਸ ਨੇ। ਔਰ ਐਮਨੈਸਟੀ ਇੰਟਰਨੈਸ਼ਨਲ ਤਾਂ ਇਹ ਵੀ ਕਹਿੰਦੀ ਹੈ ਕਿ ਪਿਛਲੇ ਸਾਲ, ਯਾਨੀ ਪੂਰਾ ਦਾ ਪੂਰਾ ਜਿਹੜਾ ਕੈਲੰਡਰ ਈਅਰ ਸੀ ਜਨਵਰੀ ਤੋਂ ਦਸੰਬਰ ਤੱਕ ਦਾ 2025 ਦਾ, 350 ਲੋਕਾਂ ਨੂੰ, 356 ਟੂ ਬੀ ਸਪੈਸੀਫਿਕ, 356 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਇਨਫੈਕਟ ਇਟ ਇਜ਼ ਮੋਰ ਦੈਨ ਇਰਾਨ, ਇਟ ਇਜ਼ ਮੋਰ ਦੈਨ ਚਾਈਨਾ, ਉਨੀਆਂ ਵੀ ਇੰਨੀਆਂ ਸਜ਼ਾਵਾਂ ਉੱਥੇ ਵੀ ਨਹੀਂ ਦਿੱਤੀਆਂ ਗਈਆਂ। ਔਰ ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਹੈਗਾ ਉਹ ਸਾਊਦੀ ਅਰਬ ਦੇ ਵਿੱਚ ਡਰੱਗਸ ਦੀ ਤਸਕਰੀ, ਗੈਰ ਕਾਨੂੰਨੀ ਕਾਰੋਬਾਰ, ਇਹਦੇ ਖਿਲਾਫ਼ ਸਰਕਾਰ ਇੰਨੀ ਗੰਭੀਰ ਹੈਗੀ ਹੈ ਕਿ ਫੋਰਨਰਸ ਨੂੰ ਤਾਂ ਨਹੀਂ ਬਖਸ਼ਦੇ ਹੈਗੇ। ਸੋ ਇੱਥੋਂ ਇਹ ਕਹਾਣੀ ਇੱਥੇ ਤੱਕ ਦੀ ਸੀ, ਇਹ ਖ਼ਬਰ ਇੱਥੋਂ ਤੱਕ ਦੀ ਸੀ। ਹੁਣ ਇਹਦੇ 'ਚ ਕੀ ਚੱਕਰ ਕੀ ਹੈ ਕਿ ਜਿਹੜੇ UAE ਨੇ, ਜਿਹੜਾ ਸਾਊਦੀ ਅਰਬ ਹੈ, ਜਿਹੜੇ ਇਹ ਕੰਟਰੀਜ਼ ਨੇ, ਇਹਨਾਂ ਦੇ ਆਪਣੇ ਲਾਜ਼ ਹੈਗੇ ਨੇ ਨਸ਼ੇ ਨੂੰ ਲੈ ਕੇ। ਕੁਛ ਡਰੱਗਸ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ, ਮੈਂ ਆਸਟ੍ਰੇਲੀਆ ਦੇ ਹਵਾਲੇ ਤੋਂ ਗੱਲ ਕਰ ਰਿਹਾ ਕਿਉਂਕਿ ਹੁਣ ਮੈਨੂੰ ਇੰਡੀਅਨ ਸੁਸਾਇਟੀ ਦਾ ਇੰਨਾ ਇਲਮ ਨਹੀਂ ਹੈਗਾ ਕਿ ਉੱਥੋਂ ਕਿਹੜੇ ਨਸ਼ੇ ਲੈ ਕੇ ਜਾਂਦੇ ਨੇ ਲੋਕ, ਜਾਂ ਫਿਰ ਉੱਥੇ ਇਲਮ ਤਾਂ ਨਹੀਂ ਕਹਿ ਸਕਦਾ, ਪਤਾ ਹੈ, ਪਰ ਉਹ ਵੀ ਚਲੋ ਉਹ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਲੈਂਦੇ। ਪਰ ਹਾਂ, ਆਪਾਂ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਬੈਠੇ ਹਾਂ ਤਾਂ ਮੈਂ ਤੁਹਾਨੂੰ ਇੱਥੋਂ ਦੀ ਇੱਕ ਕਹਾਣੀ ਦੱਸ ਦਿੰਦਾ। ਬੇਸਿਕਲੀ ਜਦੋਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਟਰੈਵਲ ਕਰਨਾ ਨਾ, ਕਿਉਂਕਿ ਹੁਣ ਬੈਕ ਟੂ ਬੈਕ ਬਹੁਤ ਹੋ ਗਈਆਂ, ਪਿਛਲੇ 1-2 ਹਫ਼ਤਿਆਂ ਦੇ ਵਿੱਚ ਹੀ ਇੰਨੀਆਂ ਖ਼ਬਰਾਂ ਬੈਕ ਟੂ ਬੈਕ ਸੁਣ ਲਈਆਂ ਕਿ ਆਸਟ੍ਰੇਲੀਅਨ ਇੰਡੋਨੇਸ਼ੀਆ 'ਚ ਫੜ ਲਿਆ, ਆਸਟ੍ਰੇਲੀਅਨ UAE 'ਚ ਫੜ ਲਿਆ, ਇੰਡੀਅਨ ਸਾਊਦੀ ਅਰਬ 'ਚ ਫੜ ਲਿਆ। ਇਹ ਪਿਛਲੇ 1-2 ਹਫ਼ਤਿਆਂ 'ਚ ਇੰਨੀਆਂ ਨਿਊਜ਼ ਆ ਗਈਆਂ, ਪਲੱਸ ਕੁਛ ਇੱਕ ਨਸ਼ਿਆਂ ਦੀਆਂ ਹੋਰ ਐਸੀਆਂ ਖ਼ਬਰਾਂ ਆ ਰਹੀਆਂ ਨੇ ਕਿ ਸੋਚਿਆ ਕਿ ਡਰੱਗਸ ਦੇ ਨਾਲ ਜੁੜੀ ਰਿਪੋਰਟ ਹੀ ਇੱਕ ਤੁਹਾਡੇ ਨਾਲ ਸ਼ੇਅਰ ਕਰ ਲਈ ਜਾਵੇ। ਹੁਣ ਜਦੋਂ ਜਿਹੜੀ ਗੱਲ ਮੈਂ ਦੱਸਣ ਲੱਗਿਆ ਸੀ ਕਿ ਜਦੋਂ ਤੁਸੀਂ ਫੋਰਨ ਟਰੈਵਲ ਕਰਦੇ ਹੋ, ਕਿਸੇ ਦੂਸਰੀ ਕੰਟਰੀ 'ਚ ਟਰੈਵਲ ਕਰਦੇ ਹੋ, ਦੋ ਚੀਜ਼ਾਂ ਜ਼ਰੂਰ ਕਰ ਲਓ। ਇੱਕ ਤਾਂ TGA ਯਾਨੀ ਕਿ ਆਸਟ੍ਰੇਲੀਆ 'ਚ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ, ਉਹਨਾਂ ਦੀ ਵੈਬਸਾਈਟ, ਅਤੇ ਦੂਜੀ ਸਮਾਰਟ ਟਰੈਵਲਰ। ਹੁਣ ਦੋਹਾਂ ਦਾ ਕੰਮ ਬੜਾ ਸੌਖਾ ਹੈਗਾ। ਜੇ TGA ਦੀ ਵੈਬਸਾਈਟ 'ਤੇ ਜਾਣਾ ਹੈਗਾ ਤਾਂ www.tga.gov.au ਉੱਥੇ ਇੱਕ ਸੈਗਮੈਂਟ ਹੈਗਾ ਰਿਸੋਰਸ ਐਂਡ ਗਾਈਡੈਂਸ ਦਾ, ਉਹਦੇ ਵਿੱਚ ਜਦੋਂ ਤੁਸੀਂ ਕਲਿੱਕ ਕਰੋਗੇ ਉੱਪਰ ਇਹ ਬਟਨ ਬਣੇ ਹੋਏ ਨੇ ਹੋਮ ਦੇ। ਮੈਂ ਪੂਰੀ ਇਹਦੀ ਰਿਸਰਚ ਕਰਕੇ ਦੇਖ ਕੇ ਲਿਆਉਂਦਾ ਸੀ, ਹੋਮ, ਫਿਰ ਪ੍ਰੋਡਕਟ ਰੈਗੂਲੇਸ਼ਨ, ਫਿਰ ਸੇਫਟੀ ਸ਼ੋਰਟੇਜ, ਫਿਰ ਰਿਸੋਰਸ ਗਾਈਡੈਂਸ, ਅਤੇ ਫਿਰ ਬਿਜ਼ਨਸ ਸਰਵਿਸ। ਜਦੋਂ ਰਿਸੋਰਸ ਗਾਈਡੈਂਸ 'ਤੇ ਕਲਿੱਕ ਕਰਦੇ ਹੋ, ਉਹਦੇ ਅੰਦਰ ਕੰਜ਼ਿਊਮਰ ਐਂਡ ਰਿਸੋਰਸ ਨਾਮ ਦਾ ਇੱਕ ਹੋਰ ਬਟਨ ਅੱਗੇ ਨਿਕਲਿਆਊਗਾ, ਅਤੇ ਉਹਦੇ 'ਤੇ ਜਦੋਂ ਕਲਿੱਕ ਕਰੋਗੇ ਤਾਂ ਉੱਥੇ ਅਲੱਗ ਅਲੱਗ ਕਿਸਮ ਦੇ ਟੈਬ ਹੈਗੇ ਨੇ। ਉਹ 'ਚ ਇੱਕ ਟੈਬ ਆਉਂਦਾ ਟਰੈਵਲਿੰਗ ਵਿਦ ਮੈਡੀਸਨਸ ਐਂਡ ਮੈਡੀਕਲ ਡਿਵਾਈਸਿਸ। ਨਾ ਵੈਨਸ ਯੂ ਕਲਿੱਕ ਔਨ ਦਿਸ ਲਿੰਕ, ਜਦੋਂ ਇਹਦੇ 'ਤੇ ਕਲਿੱਕ ਕਰੋਗੇ ਤਾਂ ਉਹ ਤੁਹਾਨੂੰ ਸਮਾਰਟ ਟਰੈਵਲ ਦੀ ਵੈਬਸਾਈਟ 'ਤੇ ਵੀ ਲਿਜਾ ਸਕਦਾ, ਅਤੇ ਜੇ ਕੋਈ ਸਪੈਸੀਫਿਕ ਕੰਟਰੀ ਦਾ ਕੌਂਸੂਲੇਟ ਜਾਂ ਐਮਬੈਸੀ ਚੈੱਕ ਕਰਨਾ ਉਹ ਵੀ ਕਰ ਸਕਦਾ। ਪਲੱਸ ਤੁਸੀਂ ਆਪਣੇ ਡਾਕਟਰ ਦੇ ਨਾਲ ਕਿਵੇਂ ਗੱਲਬਾਤ ਕਰਕੇ ਜਾਣੀ ਹੈ, ਡਾਕਟਰ ਦੀ ਲੈਟਰ ਕਿਵੇਂ ਲੈ ਕੇ ਜਾਣੀ ਹੈ, PBS ਮੈਡੀਸਨ ਨੇ ਯਾਨੀ ਫਾਰਮਾਸਿਟੀਕਲ ਬੈਨੀਫਿਟ ਸਕੀਮ ਦੇ ਵਿੱਚ ਉਹ ਤੁਸੀਂ ਲੈਂਦੇ ਹੋ, ਉਹਨਾਂ ਦੀ ਜਾਣਕਾਰੀ ਜਿਹੜੀ ਹੈਗੀ ਉਹ ਕਿਵੇਂ ਲੈ ਕੇ ਜਾਣੀ ਹੈ, ਆਪਣੀ ਪੂਰੀ ਦੀ ਪੂਰੀ ਟ੍ਰਿਪ ਨੂੰ ਤੁਸੀਂ ਔਰਗਨਾਈਜ਼ ਕਿਵੇਂ ਕਰਨਾ, ਮੈਡੀਸਨਸ ਜਿਹੜੀਆਂ ਨੇ ਜਾਂ ਮੈਡੀਕਲ ਡਿਵਾਈਸਿਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਕੈਰੀ ਕਿਵੇਂ ਕਰਨਾ, ਹੈਂਡ ਲਗੇਜ ਕਿਹੜੀਆਂ ਲਿਜਾ ਸਕਦੇ ਹੋ, ਕਿਉਂਕਿ ਕਈਆਂ ਨੂੰ ਤਾਂ ਇਹ ਵੀ ਹੁੰਦਾ ਨਾ ਕਿ ਹੈਂਡ ਹੀ ਚਾਹੀਦੀਆਂ ਨੇ, ਅਤੇ ਕਿਹੜੀਆਂ ਤੁਸੀਂ ਲਗੇਜ ਦੇ ਵਿੱਚ ਪਾ ਕੇ ਰੱਖਣੀਆਂ ਔਰ ਕਿਸ ਕਿਸਮ ਦੀ ਕੇਅਰ ਦੇ ਵਿੱਚ ਲੈ ਕੇ ਜਾਣੀ ਹੈ। ਇਟਸ ਐਵਰੀਥਿੰਗ, ਬਹੁਤ ਡਿਟੇਲ ਦੇ ਵਿੱਚ ਇਹ ਜਾਣਕਾਰੀ ਜਿਹੜੀ ਹੈ ਤੁਹਾਨੂੰ TGA ਦੀ ਵੈਬਸਾਈਟ ਤੋਂ ਮਿਲ ਜਾਏਗੀ। ਨੰਬਰ ਤੋਂ ਜਿਹੜੇ ਸਮਾਰਟ ਟਰੈਵਲਰ ਜਿਹੜੀ ਇੱਕ ਵੈਬਸਾਈਟ ਹੈ ਉਹਦੇ ਤੋਂ ਵੀ ਤੁਸੀਂ ਚੈੱਕ ਕਰੋ ਜ਼ਰੂਰ ਜਦੋਂ ਟਰੈਵਲ ਕਰਨਾ, ਤਾਂ ਕਿ ਬਲਜਿੰਦਰ ਸਿੰਘ ਵਰਗਾ ਕੇਸ ਤੁਹਾਡੇ ਨਾਲ ਨਾ ਹੋਵੇ ਕਿ ਕਿਸੇ ਕੰਟਰੀ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਪਤਾ ਹੋਵੇ। ਹੁਣ ਸਮਾਰਟ ਟਰੈਵਲਰ .gov.au ਇੱਕ ਵੈਬਸਾਈਟ ਹੈ, ਉਹਦੇ 'ਚ ਤੁਸੀਂ ਨਿਊਜ਼ ਐਂਡ ਅਪਡੇਟ ਦੇ ਉੱਤੇ ਕਲਿੱਕ ਕਰਕੇ ਅਤੇ ਥੱਲੇ ਇੱਕ ਸਬ ਬਟਨ ਨਿਕਲਿਆਊਗਾ ਪ੍ਰਿਸਕ੍ਰਿਪਸ਼ਨ ਡਰੱਗਸ ਐਂਡ ਟਰੈਵਲ, ਕਿਹੜੀਆਂ ਕਿਹੜੀਆਂ ਡਰੱਗਸ ਜਿਹੜੀਆਂ ਨੇ ਤੁਸੀਂ ਲੈ ਕੇ ਜਾ ਸਕਦੇ ਹੋ, ਤਾਂ ਕਿ ਕਿਉਂਕਿ ਆਸਟ੍ਰੇਲੀਆ ਦੀ ਸਰਕਾਰ ਨੇ ਇਹਨਾਂ ਦੇਸ਼ਾਂ ਨੂੰ ਕਹਿ ਰੱਖਿਆ ਕਿ ਸਾਡੇ ਦੇਸ਼ ਦੇ ਵਿੱਚ ਆ ਫਲਾਂ ਲੀਗਲ ਜਿਹੜੀਆਂ ਡਰੱਗਸ ਹੈਗੀਆਂ ਨੇ, ਠੀਕ ਹੈ ਤੁਹਾਡੇ ਦੇਸ਼ 'ਚ ਨਹੀਂ ਹੈਗੀਆਂ, ਪਰ ਸਾਡੇ ਦੇਸ਼ ਦਾ ਕੋਈ ਵੀ ਨਾਗਰਿਕ ਪਾਸਪੋਰਟ ਹੋਲਡਰ ਜਦੋਂ ਤੁਹਾਡੇ ਦੇਸ਼ ਦੇ ਵਿੱਚ ਟਰੈਵਲ ਕਰੇਗਾ ਤਾਂ ਉਹਦੇ ਕੋਲੋਂ ਆਹ ਚੀਜ਼ਾਂ ਚੈੱਕ ਕਰ ਲਿਓ।
ਕਿ ਮੈਮਰੀ ਲੋਸ ਵਾਲੀਆਂ, ਐਂਗਜ਼ਾਇਟੀ ਡਿਪਰੈਸ਼ਨ ਵਾਲੀਆਂ, ਡਾਊਜ਼ੀਨੈਸ ਵਾਲੀਆਂ, ਜਾਂ ਵੇਟ ਗੇਨ ਜਾਂ ਵੇਟ ਲੂਜ਼ ਵਾਲੀਆਂ ਦਵਾਈਆਂ, ਜਾਂ ਫਰਟੈਲਿਟੀ ਵਾਲੀਆਂ. ਸੋ ਇਸ ਕਿਸਮ ਦੀਆਂ ਜਿਹੜੀਆਂ ਡਰੱਗਸ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਮੈਡੀਕਲੀ ਡਿਪੈਂਡੈਂਟ ਰਹਿ ਜਾਂਦੇ ਹੈਗੇ ਹੋ, ਉਹ ਕਿਹੜੀਆਂ ਕਿਹੜੀਆਂ ਆਸਟ੍ਰੇਲੀਆ ਦੇ ਵਿੱਚ ਅਲਾਊਡ ਨੇ? ਕਿਤੇ ਨਾ ਹੋਵੇ ਕੱਲ੍ਹ ਨੂੰ ਕੋਈ ਬੰਦਾ ਤੁਹਾਨੂੰ ਕਹਿ ਦੇਵੇ ਜੀ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਕਰੈਟਮ ਵਰਤਦੇ ਹੈਗੇ. ਨਹੀਂ ਵਰਤਦੇ. ਕਰੈਟਮ ਦੇ ਉੱਤੇ ਵੀ ਮੈਂ ਤੁਹਾਨੂੰ ਪੂਰੀ ਕਹਾਣੀ ਦੱਸਦਾ ਕੀ ਹੈ ਉਹ ਚੀਜ਼. ਸੋ ਇਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਇੱਥੋਂ ਹੋਣੀ ਜ਼ਰੂਰੀ ਹੈ ਫੋਰ ਸਪੈਸੀਫਿਕਲੀ. ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਸੂਡੋਫੈਡਰਾਈਨ ਹੈ. ਹੁਣ ਇਹ ਕੋਲਡ ਫਲੂ ਟੈਬਲੇਟਸ ਦੇ ਵਿੱਚ ਵੀ ਇਹ ਮਿਲ ਜਾਂਦੀ ਹੈ ਆਮ ਤੌਰ ਦੇ ਉੱਤੇ, ਜਿਹੜੀਆਂ ਓਵਰ ਦੀ ਕਾਊਂਟਰ ਤੁਹਾਨੂੰ ਮਿਲਦੀਆਂ ਨੇ ਸੂਡੋਫੈਡਰਾਈਨ. ਔਰ ਉਹ ਜਪਾਨ ਦੇ ਵਿੱਚ ਬੈਂਡ ਹੈ. ਜਪਾਨ ਦੇ ਵਿੱਚ ਤੁਸੀਂ ਪੂਰੀ ਦੀ ਪੂਰੀ ਕੰਟਰੀ, ਐਂ ਨਹੀਂ ਕਿ ਕਿਸੇ ਟੋਕੀਓ 'ਚ ਨਹੀਂ ਲਿਜਾ ਸਕਦੇ ਜਾਂ ਕਿਸੇ ਹੋਰ ਸ਼ਹਿਰ 'ਚ ਨਹੀਂ ਲਿਜਾ ਸਕਦੇ, ਪਰ ਪੂਰੀ ਦੀ ਪੂਰੀ ਕੰਟਰੀ 'ਚ ਟਰੈਵਲ ਕਰਦੇ ਹੋ ਕੰਪਲੀਟਲੀ ਬੈਨ. ਸਿੰਗਾਪੁਰ ਵਰਗੀ ਕੰਟਰੀ ਦੇ ਵਿੱਚ ਵੀ ਉਹਦਾ ਬੈਨ ਹੈਗਾ, ਬਟ ਉਹ ਵੇਰੀ ਕਰਦੀ ਹੈ ਕਿ ਕਿਸ ਕਿਸਮ ਦਾ ਉਹਦੇ 'ਚ ਹੋਰ ਸਾਲਟ ਹੈਗੇ ਨੇ. ਜਿਵੇਂ ਕੋਲਡ ਐਂਡ ਫਲੂ ਵਾਲੀ ਲਿਜਾਓਗੇ ਪਰ ਉਹਦੀ ਫਿਰ ਡਾਕਟਰ ਦੀ ਇੱਥੋਂ ਲਿਖਵਾ ਕੇ ਲੈ ਕੇ ਜਾਓ ਕਿ ਮੈਨੂੰ ਇਹਦੀ ਇੰਨੀ ਜ਼ਿਆਦਾ ਲੋੜ ਹੈ ਕਿ ਮੈਂ ਇਹਨੂੰ ਕੈਰੀ ਕਰਕੇ ਰੱਖ ਕੇ ਲੈ ਕੇ ਚੱਲਨੇ. ਫਿਰ ਜਿਹੜੀਆਂ ਕੋਡੀਨ ਵਾਲੀਆਂ ਹੋ ਗਈਆਂ ਜਿਨ੍ਹਾਂ 'ਚ ਓਪੋਇਡ ਹੁੰਦਾ, ਓਪੀਆਇਡ ਹੋ ਗਿਆ ਹੈ ਨਾ, ਜਿਨ੍ਹਾਂ ਦੇ ਵਿੱਚ ਫੀਮ ਵਰਗੀ ਫੀਮ ਜਿਨ੍ਹਾਂ ਦੇ ਵਿੱਚ ਹੁੰਦੀ ਹੈਗੀ, ਉਹ ਗਲਫ ਕੰਟਰੀਜ਼ 'ਚ ਅਲਾਊਡ ਨਹੀਂ ਹੈਗੀਆਂ. ਕੋਡੀਨ ਵਾਲੀਆਂ ਮੈਡੀਸਨ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਕੋਡੀਨ ਹੈ ਬਿਲਕੁਲ ਵੀ ਅਲਾਊਡ ਨਹੀਂ ਹੈਗੀਆਂ. ਇਨਫੈਕਟ ਜੇ ਤੁਸੀਂ ਉਹਨਾਂ ਕੰਟਰੀਜ਼ 'ਚ ਟਰੈਵਲ ਕਰ ਰਹੇ ਹੋ ਤਾਂ ਔਨਲਾਈਨ ਉੱਥੋਂ ਦੀ ਮਿਨਿਸਟਰੀਅਲ ਪਰਮਿਸ਼ਨ ਮਿਲਦੀ ਹੈ ਅਤੇ ਉਹ ਤੁਹਾਨੂੰ ਲੈਣੀ ਪੈਂਦੀ ਹੈ, ਤਾਂ ਫਿਰ ਤੁਸੀਂ ਉੱਥੇ ਲਿਜਾ ਸਕਦੇ ਹੋ. ਨਹੀਂ ਤਾਂ ਤੁਹਾਡੇ 'ਤੇ ਨਾਰਕੋਟਿਕ ਇੰਪੋਰਟ ਕਰਨ ਦਾ ਜਿਹੜਾ ਦੋਸ਼ ਲਗਾ ਕੇ ਕੇਸ ਪਾ ਕੇ ਅਤੇ ਤੁਹਾਨੂੰ ਉਹ ਜੇਲ੍ਹ 'ਚ ਕਰ ਦੇਣਗੇ ਨਾਲ ਦੀ ਨਾਲ ਬਗੈਰ ਪੁੱਛਿਆ, ਮਤਲਬ ਸਿੱਧਾ ਏਅਰਪੋਰਟ ਤੋਂ ਜੇਲ੍ਹ 'ਚ ਜਾਓਗੇ ਤੁਸੀਂ. ਫਿਰ ਜਿਹੜੀਆਂ ADHD ਦੀਆਂ ਮੈਡੀਸਨਸ ਹੁੰਦੀਆਂ ਨੇ ਜਿਵੇਂ ਐਂਫੈਟਮਾਈਨਸ ਹੋ ਗਈ, ਮੈਥਾਫੈਟਾਮਾਈਨ ਹੋ ਗਈ, ਨੋਟ ਮੈਥਾਫੈਟਾਮਾਈਨ, ਮੈਥਾਫੈਂਡਾਈਟੇਟ, ਅਤੇ ਇਹ ਜਿਹੜੀਆਂ ਡਰੱਗਸ ਹੈਗੀਆਂ ਨੇ ਇਹ ਆਮ ਤੌਰ ਦੇ ਉੱਤੇ ਆਸਟ੍ਰੇਲੀਆ 'ਚ ਅਸੀਂ ਆਮ ਹੀ ਵਰਤਦੇ ਹਾਂ. ਰਿਟਾਲਿਨ ਜਿਹੜੀ ਡਰੱਗ ਹੈ ਉਹ ਆਸਟ੍ਰੇਲੀਆ ਦੇ ਵਿੱਚ ADHD ਦੇ ਲਈ ਵਰਤੀ ਜਾਂਦੀ ਹੈਗੀ ਹੈ, ਬਟ ਅਗੇਨ ਜਪੈਨ ਉਹਨੂੰ ਬਹੁਤ ਸਟ੍ਰਿਕਟਲੀ ਜਿਹੜਾ ਉਹਨੂੰ ਮਨਾ ਕਰਦਾ ਹੈਗਾ. ਰਿਟਾਲਿਨ ਜਿਹੜੀ ਹੈ ਉਹ ਇਨਫੈਕਟ ਪੂਰੇ ਦੇ ਪੂਰੇ UAE ਦੇ ਵਿੱਚ ਬੈਨ ਆ. ਉਹਨੂੰ ਇੱਕ ਡਰੱਗ ਸਟਿਮੂਲੈਂਟ ਮੰਨਦੇ ਨੇ ਕਿ ਉਹ ਤੁਹਾਡੀਆਂ ਜਿਹੜੀਆਂ ਜਾਗਰਤ ਕਰ ਦਿੰਦਾ ਤੁਹਾਡੀਆਂ ਨਾੜੀਆਂ ਨੂੰ ਇੰਨਾ ਜ਼ਿਆਦਾ ਕਿ ਤੁਹਾਨੂੰ ਤੁਹਾਡਾ ਤੁਹਾਡੇ 'ਤੇ ਕੰਟਰੋਲ ਹੀ ਨਹੀਂ ਰਹਿੰਦਾ. ਸੋ ਦੇ ਡੋਂਟ ਐਕਸੈਪਟ ਇਟ, ਉਹ ਨਹੀਂ ਮੰਨਦੇ ਹੈਗੀ ਉਹ ਕੰਟਰੀਜ਼. ਫਿਰ ਐਂਟੀ ਐਂਗਜ਼ਾਇਟੀ ਦੀਆਂ ਕੋਈ ਤੁਸੀਂ ਮੈਡੀਕੇਸ਼ਨਸ ਲੈ ਰਹੇ ਹੋ ਜਾਂ ਸਲੀਪ ਮੈਡੀਕੇਸ਼ਨਸ ਲੈ ਰਹੇ ਹੈਗੇ ਹੋ ਤਾਂ ਜਿਵੇਂ ਵੇਲੀਅਮ ਕਰਕੇ ਇੱਕ ਇੱਥੇ ਮੈਡੀਸਨ ਆਉਂਦੀ ਹੈ, ਵੇਲੀਅਮ 'ਚ ਡਾਇਜ਼ਪੈਮ ਨਾਮ ਦਾ ਸਾਲਟ ਹੁੰਦਾ. ਹੁਣ ਡਾਇਜ਼ਪੈਮ ਜਿਹੜਾ ਹੈਗਾ ਆਸਟ੍ਰੇਲੀਆ 'ਚ ਤਾਂ ਇਟਸ ਓਕੇ, ਇੱਥੇ ਤਾਂ ਬੜੇ ਆਰਾਮ ਦੇ ਨਾਲ ਤੁਸੀਂ ਲੈ ਸਕਦੇ ਹੈਗੇ ਹੋ, ਬਟ UAE ਨੇ ਬੈਨ ਕਰ ਰੱਖਿਆ ਹੈਗਾ. UAE ਕਹਿੰਦਾ ਹੈ ਕਿ ਇੱਕ ਅਜੀਬ ਕਿਸਮ ਦਾ ਸਾਈਕੋਟ੍ਰੋਪਿਕ ਸਬਸਟੈਂਸ ਹੈ, ਇਹਨੂੰ ਤੁਸੀਂ ਅਸੀਂ ਬਲੈਕਲਿਸਟ ਕੀਤਾ ਹੋਇਆ. ਨੋ ਵੇ, ਲਗੇਜ ਤਾਂ ਮਤਲਬ ਹੈਂਡੀ ਬੈਗ ਤਾਂ ਬਹੁਤ ਦੂਰ ਦੀ ਗੱਲ, ਤੁਸੀਂ ਲਗੇਜ 'ਚ ਵੀ ਨਹੀਂ ਪਾ ਕੇ ਲਿਆ ਸਕਦੇ. ਸੋ ਜੇ ਤੁਸੀਂ ਐਂਟੀ ਐਂਗਜ਼ਾਇਟੀ ਦੀਆਂ ਲੈ ਰਹੇ ਹੈਗੇ ਹੋ. ਫਿਰ ਆਪਣੇ ਇੱਥੇ ਅਸੀਂ ਦੇਖਦੇ ਰਹਿੰਦੇ ਹਾਂ ਨਿਤ ਰੋਜ਼, ਜਿਵੇਂ ਡੇਲਸ ਫੋਰਟ ਦੇ ਵਿੱਚ ਐਕਸੀਡੈਂਟ ਹੋਇਆ ਸੀ ਜਦੋਂ 5 ਇੰਡੀਅਨ ਮਾਰਤੇ ਸੀਗੇ ਉਹਨੇ ਬੰਦੇ ਨੇ, ਅਤੇ ਉਹ ਕਹਿੰਦਾ ਸੀਗਾ ਕਿ ਮੇਰੀ ਇਨਸੁਲਿਨ ਟ੍ਰਿਗਰ ਹੋ ਗਈ ਸੀਗੀ, ਯੇ ਵੋ ਫਲਾਣਾ ਧਿਮਕਾ. ਜਾਂ ਬਹੁਤ ਸਾਰੇ ਲੋਕ ਹੈਗੇ ਨੇ ਇੱਥੇ ਜਿਹੜੇ ਅਸੀਂ ਦੇਖਦੇ ਹਾਂ ਕਿ ਜਿਵੇਂ ਕੁਇਨਜ਼ਲੈਂਡ ਦੇ ਵਿੱਚ ਜਿਹੜਾ ਕੇਸ ਹੋ ਗਿਆ ਸੀਗਾ ਬੱਸ ਡਰਾਈਵਰ ਨੂੰ ਜਿਹੜਾ ਕਤਲ ਕਰਤਾ ਸੀ, ਹੈ ਨਾ. ਸੋ ਇਸ ਤਰੀਕੇ ਦੇ ਬਹੁਤ ਸਾਰੇ ਕੇਸ ਨੇ ਜਿੱਥੇ ਮੈਡੀਕਲ ਕੈਨੇਬਿਸ ਦੀ ਵਰਤੋਂ ਕਰਦੇ ਨੇ ਲੋਕ ਆਮ ਹੀ. ਸੜਕਾਂ ਦੇ ਉੱਤੇ ਮੈਡੀਕਲ ਕੈਨੇਬਿਸ ਦਾ ਟੈਸਟ ਵੀ ਹੁੰਦਾ ਹੈਗਾ, ਬਟ ਉਹਦੀ ਇੱਕ ਲਿਮਿਟ ਹੁੰਦੀ ਹੈ. ਅਲੱਗ ਅਲੱਗ ਸਟੇਟ ਵਾਈਜ਼ ਅਲੱਗ ਅਲੱਗ ਲੋਅ ਹੈਗੇ ਨੇ. ਇਕੱਲੀ ਇਕੱਲੀ ਸਟੇਟ ਦਾ ਤਾਂ ਨਹੀਂ ਮੈਂ ਕੱਢ ਕੇ ਲੈ ਕੇ ਆਇਆ, ਬਟ ਉਹਦੇ 'ਚ ਆਪਾਂ ਅੱਜ ਜਾ ਵੀ ਨਹੀਂ ਰਹੇ. ਮੇਰਾ ਮੋਟਾ ਮੋਟਾ ਜਿਹਾ ਮਕਸਦ ਇਹ ਸੀਗਾ ਕਿ ਕੁਛ ਜਿਹੜੀਆਂ ਬੈਂਡ ਰਿਸਟ੍ਰਿਕਟਿਡ ਮੈਡੀਸਨਸ ਕੁਛ ਕੰਟਰੀ 'ਚ ਨੇ ਉਹ ਇੱਥੇ ਅਲਾਓ ਹੋ ਸਕਦੀਆਂ ਨੇ. ਆਸਟ੍ਰੇਲੀਆ ਦੇ ਵਿੱਚ ਉਹ ਪ੍ਰਿਸਕ੍ਰਿਪਸ਼ਨ ਬੇਸਡ ਹੈਗੀਆਂ ਨੇ, ਓਵਰ ਦੀ ਕਾਊਂਟਰ ਮਿਲ ਜਾਂਦੀਆਂ ਨੇ, ਇਟਸ ਆਲ ਰਾਈਟ. ਬਟ ਉਹ ਕੁਛ ਕੰਟਰੀ 'ਚ ਨੋਟ ਓਨਲੀ ਦੀਸ, ਇਹ ਨਸ਼ੇ ਵਾਲੀਆਂ ਨਹੀਂ ਬਲਕਿ ਹੋਰ ਵੀ ਹੁੰਦੀਆਂ ਨੇ. ਉਹਦੇ ਵਿੱਚ ਮੈਂ ਅੱਜ ਫਿਰ ਅਗੇਨ ਉਹਨਾਂ ਚੀਜ਼ਾਂ 'ਚ ਨਹੀਂ ਜਾਂਦੇ ਹੈਗੇ. ਕੁਛ ਬੱਚਿਆਂ ਦੀਆਂ ਮੈਡੀਸਨਸ ਹੋ ਗਈਆਂ, ਕੁਛ ਕੰਟਰਾਸੈਪਟਿਵ ਪਿਲਸ ਹੋ ਗਈਆਂ, ਉਹ ਵੀ ਕੁਛ ਗਲਫ ਕੰਟਰੀਜ਼ ਦੇ ਵਿੱਚ ਅਲਾਊਡ ਨਹੀਂ ਹੈਗੀਆਂ, ਬਟ ਇੱਥੇ ਅਲਾਊਡ ਹੈਗੀਆਂ ਨੇ, ਓਵਰ ਦੀ ਕਾਊਂਟਰ ਇੱਥੇ ਮਿਲ ਜਾਂਦੀਆਂ. ਸੋ ਦੈਟਸ ਨੋਟ ਦੀ ਪੁਆਇੰਟ. ਪੁਆਇੰਟ ਇਜ਼ ਨਸ਼ੇ, ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਅੱਜ ਕੱਲ੍ਹ ਭਾਰੂ ਹੋ ਗਏ ਨੇ, ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਆਸਟ੍ਰੇਲੀਆ ਇੰਡੀਆ ਦੋਹਾਂ ਮਾਰਕੀਟਸ ਦੇ ਹਵਾਲੇ ਦੇ ਨਾਲ, ਦੋਹਾਂ ਦੇਸ਼ਾਂ ਦੇ ਹਵਾਲੇ ਦੇ ਨਾਲ ਗੱਲ ਕਰਦੇ ਚੱਲਾਂਗੇ. ਔਰ ਅਜੀਬੋ ਗਰੀਬ ਨਸ਼ਿਆਂ ਦੀ ਜਿਹੜੀ ਇਹ ਦੁਨੀਆ ਹੈਗੀ ਹੈ ਜਿਹਦੇ ਜਾਲ 'ਚ ਨੌਜਵਾਨ ਬੜੇ ਆਸਾਨੀ ਦੇ ਨਾਲ ਫਸ ਜਾਂਦੇ ਨੇ, ਚਾਹੇ ਤਾਂ ਉਹ ਇਹਨੂੰ ਕੰਜ਼ਿਊਮ ਕਰਨ ਦੇ ਮਾਮਲੇ 'ਚ ਹੋਣ, ਚਾਹੇ ਉਹ ਇਹਨਾਂ ਦੀ ਸਮਗਲਿੰਗ
ਤਾਂ ਬਹੁਤ ਵੱਡਾ ਇੱਕ ਵਰਡ ਹੋ ਗਿਆ ਇਨਫੈਕਟ ਲੋਕਲ ਮਾਰਕੀਟ ਦੇ ਵਿੱਚ ਹੀ ਇੱਧਰੋਂ ਉੱਧਰ ਕਰਨ ਸਪਲਾਇਰ ਬਣ ਕੇ ਕਿ ਆਹ ਪੈਕਟ ਉੱਥੇ ਦੇ ਆ ਉਹ ਫਲਾਣਾ ਪੈਕਟ ਇੱਧਰ ਲਿਆ ਹੈ ਨਾ ਉਹਦੇ ਲਈ ਵੀ ਉਹਨਾਂ ਨੂੰ ਚੰਗੇ ਪੈਸੇ ਮਿਲ ਜਾਂਦੇ ਹੈਗੇ ਨੇ ਸੋ ਇੱਕ ਉਹ ਸਪਲਾਈ ਚੇਨ ਦਾ ਜਦੋਂ ਹਿੱਸਾ ਬਣ ਜਾਂਦੇ ਨੇ ਦੇ ਡੋਂਟ ਨੋ ਜਦੋਂ ਉਹ ਇਹਨੂੰ ਕੰਜ਼ਿਊਮ ਕਰਨ ਲੱਗ ਜਾਂਦੇ ਨੇ ਦੇ ਡੋਂਟ ਨੋ ਯੰਗ ਏਜ ਹੁੰਦੀ ਹੈ ਗਰਮ ਖੂਨ ਹੁੰਦਾ ਉਦੋਂ ਨਹੀਂ ਪਤਾ ਹੁੰਦਾ ਪਰ ਉਹਦੇ ਨਤੀਜੇ ਫਿਰ ਕਿਹੋ ਜਿਹੇ ਨਿਕਲਦੇ ਨੇ ਸਪੈਸ਼ਲੀ ਕੰਜ਼ਮਪਸ਼ਨ ਨੂੰ ਲੈ ਕੇ ਤਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰੂੰਗਾ ਕਿਉਂਕਿ ਦੋ ਕੇਸ ਸੀ ਇੱਕ ਬਲਜਿੰਦਰ ਵਾਲਾ ਅਤੇ ਦੂਸਰੀ ਖਬਰ ਮੈਂ ਇੱਕ ਮੈਡੀਕਲ ਪੋਰਟਲ ਦੇ ਉੱਤੇ ਪੜ੍ਹ ਰਿਹਾ ਸੀ ਉਹ ਇਹ ਸੀਗੀ ਕਿ ਕਰੈਟਮ ਜਿਹੜੀ ਹੈ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਪਾਪੂਲਰ ਹੋ ਰਹੀ ਹੈ ਹੁਣ ਹੁੰਦਾ ਕੀ ਹੈ ਕਿ ਅਮੈਰੀਕਾ ਦੇ ਵਿੱਚ ਕੋਈ ਡਰੱਗਸ ਬਹੁਤ ਈਜ਼ੀਲੀ ਅਵੇਲੇਬਲ ਹੁੰਦੀ ਹੈ ਅਤੇ ਉਹ ਬਾਕੀ ਕੰਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਬੈਨ ਕਰਕੇ ਰੱਖਦੀਆਂ ਨੇ ਇਨਕਲੂਡਿੰਗ ਆਸਟ੍ਰੇਲੀਆ ਪਰ ਹੌਲੀ ਹੌਲੀ ਅਮੈਰੀਕਾ ਨੇ ਉਹਨਾਂ ਡਰੱਗਸ ਨੂੰ ਪੂਰੀ ਦੁਨੀਆ 'ਚ ਪਹੁੰਚਾਉਣਾ ਹੁੰਦਾ ਇਸ ਕਰਕੇ ਫਿਰ ਉਹ ਚਾਹੇ ਟੀ ਜੀ ਏ 'ਤੇ ਮੈਂ ਇਹ ਨਹੀਂ ਕਹੂੰਗਾ ਕਿ ਉਹਨਾਂ ਨੂੰ ਖਰੀਦ ਲੈਂਦੇ ਨੇ ਜਾਂ ਦਬਾਅ ਪਾ ਲੈਂਦੇ ਨੇ ਪਰ ਆਸਟ੍ਰੇਲੀਅਨ ਸਰਕਾਰ ਦੇ ਰਾਹੀਂ ਰਸਤਾ ਐਸਾ ਕੱਢ ਲੈਂਦੇ ਨੇ ਕਿ ਨਾ ਇਹ ਤਾਂ ਤੁਸੀਂ ਤੁਹਾਨੂੰ ਵੇਚਣੀ ਹੀ ਪਏਗੀ ਨਹੀਂ ਤੁਹਾਡੀ ਅਸੀਂ ਆਹ ਪ੍ਰੋਡਕਟ ਨਹੀਂ ਲੈਣਾ ਨਹੀਂ ਉਹ ਨਹੀਂ ਲੈਣਾ ਹੈਗਾ ਸੋ ਕਰੈਟਮ ਕੀ ਚੀਜ਼ ਹੈਗੀ ਹੈ ਇੱਕ ਐਸੀ ਜੜੀ ਬੂਟੀ ਜਿਹਦਾ ਅਸਰ ਫੀਮ ਵਰਗੇ ਪਦਾਰਥ ਦੀ ਤਰ੍ਹਾਂ ਹੁੰਦਾ ਯਾਨੀ ਓਪੀਆਇਡ ਵਰਗਾ ਹੁੰਦਾ ਪਰ ਪਿਛਲੇ ਇੱਕ ਡੈਕੇਡ ਦੇ ਵਿੱਚ ਇਹ ਕਿੰਨੀ ਜ਼ਿਆਦਾ ਪਾਪੂਲਰ ਅਮੈਰੀਕਾ 'ਚ ਹੋ ਗਈ ਹੈ ਔਰ ਕਿਵੇਂ ਉੱਥੇ ਡਰੱਗਸ ਇਸ ਨੂੰ ਜਿਹੜਾ ਪ੍ਰਿਸਕ੍ਰਿਪਸ਼ਨ ਦੇ ਉੱਤੇ ਦੇ ਰਹੇ ਹੈਗੇ ਨੇ ਇਹਦੇ ਕੀ ਅਸਰ ਹੈਗੇ ਨੇ ਆਸਟ੍ਰੇਲੀਆ ਨੋਟ ਓਨਲੀ ਕਰੈਟਮ ਨਿਕੋਟਿਨ ਪਾਊਚ ਸੱਪ ਦਾ ਜ਼ਹਿਰ ਕੀ ਕੁਛ ਕਿਹੜੀਆਂ ਕਿਹੜੀਆਂ ਇਨਫੈਕਟ ਮੈਂ ਹੈਰੋਇਨ ਦੀ ਅੱਜ ਦੀ ਹਿਸਟਰੀ ਵੀ ਤੁਹਾਨੂੰ ਦੱਸਦੇ ਹਾਂ ਖੰਘ ਦੀ ਦਵਾਈ ਤੋਂ ਨਸ਼ਾ ਬਣਨ ਤੱਕ ਦੀ ਕਹਾਣੀ ਨਸ਼ਿਆਂ ਦੇ ਉੱਤੇ ਅੱਜ ਦਾ ਇਹ ਐਪੀਸੋਡ ਹੈਗਾ ਇਨਸਾਈਟ ਰਿਪੋਰਟ ਸਟੋਰੀ ਇੰਨੀ ਸੀਰੀਅਸ ਹੈਗੀ ਹੈ ਕਿ ਯੂਨੀਵਰਸਿਟੀ ਆਫ ਮਿਸੀਸੀਪੀ ਦੇ ਵਿੱਚ ਆਹੀ ਹਾਲੇ ਦੋ ਹਫ਼ਤੇ ਪਹਿਲਾਂ ਹੋ ਸਕਦਾ ਅਮੈਰੀਕਾ ਦੀਆਂ ਖਬਰਾਂ ਹੋ ਕੀ ਸਕਦਾ ਬਲਕਿ ਅਸੀਂ ਅਮੈਰੀਕਾ ਦੀਆਂ ਖਬਰਾਂ ਤਾਂ ਪੰਜਾਬੀ 'ਚ ਸੁਣਦੇ ਹੀ ਨਹੀਂ ਹੈਗੇ ਆਸਟ੍ਰੇਲੀਆ 'ਚ ਬੈਠ ਕੇ ਕਿਉਂ ਸੁਣਾਂਗੇ ਅਮੈਰੀਕਾ ਦਾ ਸਾਡੇ ਨਾਲ ਕੀ ਲੈਣਾ ਦੇਣਾ ਸੋਸਾਇਟੀ ਜਿਹੜੀ ਹੈ ਨਾ ਸੋਸਾਇਟੀ ਬੜੀ ਛੇਤੀ ਟਰੈਂਡਸ ਨੂੰ ਫੋਲੋ ਕਰਦੀ ਹੈ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਔਰ ਬੜੀ ਛੇਤੀ ਪਿੱਕ ਕਰ ਲੈਂਦੀ ਹੈ ਔਰ ਬੜੀ ਛੇਤੀ ਜਿਹੜੀ ਨੇ ਚੀਜ਼ਾਂ ਟ੍ਰਾਂਸਫਰ ਹੁੰਦੀਆਂ ਨੇ ਇੱਕ ਸੋਸਾਇਟੀ ਤੋਂ ਦੂਸਰੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਆਪਣਾ ਯੂਨੀਵਰਸਿਟੀ ਦੇ ਵਿੱਚ ਕਰੈਟਮ ਦੇ ਪੈਕਟ ਲੈ ਕੇ ਜਾ ਰਹੇ ਸੀਗੇ ਔਰ ਉਹ ਵਰਤਦੇ ਸੀਗੇ ਇਨਫੈਕਟ ਉਹ ਬੱਚੇ ਜਿਹੜੇ ਅੱਗੇ ਵੀ ਸਪਲਾਈ ਕਰਦੇ ਸੀਗੇ ਖਬਰ ਇੱਥੇ ਤੱਕ ਨਹੀਂ ਸੀ ਇੱਥੇ ਤੱਕ ਹੁੰਦੀ ਸ਼ਾਇਦ ਉੱਥੇ ਅਮੈਰੀਕਾ ਦੇ ਵਿੱਚ ਹੀ ਰਹਿ ਜਾਂਦੀ ਖਬਰ ਇਸ ਤੋਂ ਅੱਗੇ ਵੱਧਦੀ ਹੈ ਇਹ ਯੂਨੀਵਰਸਿਟੀ ਆਫ

ਆਸਟ੍ਰੇਲੀਆ ਦੇ ਵਿੱਚ ਨੋ ਡਾਊਟ ਕਰੈਟਮ ਜਿਹੜੀ ਹੈਗੀ ਆ ਉਹ ਬੈਨ ਹੈਗੀ ਆ, ਪਰ ਵਾਸ਼ਿੰਗਟਨ ਪੋਸਟ ਇੱਕ ਅਮਰੀਕਾ ਦਾ ਅਖਬਾਰ ਆ, ਉਹ ਕਹਿੰਦਾ ਕਿ 2020 ਤੋਂ ਲੈ ਕੇ 2022 ਦੇ ਦਰਮਿਆਨ 4100 ਮੌਤਾਂ ਅਮਰੀਕਾ ਦੀਆਂ 44 ਸੂਬਿਆਂ ਦੇ ਵਿੱਚ 44 ਸਟੇਟਸ ਹੋਈਆਂ ਨੇ ਸਿਰਫ ਕਰੈਟਮ ਕਰਕੇ ਹੋਈਆਂ ਨੇ। ਮੈਜੋਰਿਟੀ ਮੌਤਾਂ ਜਿਹੜੀਆਂ ਨੇ ਉਹ ਕਰੈਟਮ ਕਰਕੇ ਹੋਈਆਂ ਨੇ, ਹਾਲਾਂਕਿ ਆਸਟ੍ਰੇਲੀਆ ਨੇ ਡੀਕ੍ਰਿਮੀਨਲਾਈਜ਼ ਕਰਤਾ ਸੀ 2005 ਦੇ ਵਿੱਚ ਹੀ ਕਿ ਇੱਥੇ ਤੁਸੀਂ ਕਰੈਟਮ ਰੱਖ ਨਹੀਂ ਸਕਦੇ, ਸਪਲਾਈ ਨਹੀਂ ਕਰ ਸਕਦੇ, ਪ੍ਰੋਡਿਊਸ ਨਹੀਂ ਕਰ ਸਕਦੇ। ਇਨਫੈਕਟ ਇਸੇ ਸਾਲ ਅਗਸਤ ਮਹੀਨੇ 'ਚ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਬਹੁਤ ਵੱਡੀ ਸ਼ਿਪਮੈਂਟ ਜਿਹੜੀ ਹੈ ਹੋਰ ਸਮਾਨ ਦੀ ਆ ਰਹੀ ਸੀ ਬਾਹਰੋਂ, ਡੈਸਟੀਨੇਸ਼ਨ ਆਸਟ੍ਰੇਲੀਆ ਸੀ, ਆਈ ਕਿੱਥੋਂ ਸੀ ਇਹ ਨਹੀਂ ਦੱਸਿਆ ਹੈਗਾ, ਬਟ ABF ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਉਹਦੇ 'ਚ 6 ਕਿਲੋਗ੍ਰਾਮ ਕਰੈਟਮ ਆਈ ਹੈਗੀ ਹੈ। ਹੁਣ ਜ਼ਿਆਦਾਤਰ ਥਾਈਲੈਂਡ, ਮਲੇਸ਼ੀਆ ਇਹ ਜਿਹੜੀਆਂ ਕੰਟਰੀਜ਼ ਹੈਗੀਆਂ ਨੇ ਇਹ ਕਰੈਟਮ ਜਿਹੜੀਆਂ ਨੇ ਬਣਾਉਂਦੀਆਂ ਨੇ। ਕਰੈਟਮ ਹੈ ਕੀ? ਕਰੈਟਮ ਇੱਕ ਦਰੱਖਤ ਹੈ ਜੋ ਕਿ ਬੇਸਿਕਲੀ ਮੂਲ ਰੂਪ ਦੇ ਵਿੱਚ ਨੇਟਿਵ ਜਿਹੜਾ ਹੈਗਾ ਉਹ ਇਹਨਾਂ ਸਾਊਥ ਈਸਟ ਏਸ਼ੀਅਨ ਕੰਟਰੀਜ਼ 'ਚ ਹੀ ਹੈ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਇੱਥੇ ਇਹ ਜਿਹੜਾ ਦਰੱਖਤ ਹੈ ਇਹਦੀ ਖੇਤੀ ਹੁੰਦੀ ਹੈ। ਅੱਛਾ, ਇਹ ਕੰਟਰੀਜ਼ ਤਾਂ ਮਤਲਬ ਸਾਲਾਂ ਤੋਂ ਨਹੀਂ ਸਦੀਆਂ ਤੋਂ ਇਹਦਾ ਇਸਤੇਮਾਲ ਕਰ ਰਹੇ ਨੇ। ਇੱਕ ਇਹਦੇ 'ਚ ਉਤੇਜਕ ਗੁਣ ਹੁੰਦੇ ਨੇ, ਇਨਫੈਕਟ ਇਹਨੂੰ ਥੋੜ੍ਹੀ ਮਾਤਰਾ ਦੇ ਵਿੱਚ ਚਾਹ ਦੇ ਤੌਰ 'ਤੇ ਵੀ ਪੀਤਾ ਜਾਂਦਾ, ਪੀਸ ਕੇ ਪਾਊਡਰ ਬਣਾ ਕੇ ਅਤੇ ਚਾਹ ਦੇ ਵਿੱਚ ਰਲਾਇਆ ਜਾਂਦਾ। ਹੁਣ ਹੌਲੀ ਹੌਲੀ ਹੌਲੀ ਹੌਲੀ ਦੁਨੀਆ ਭਰ ਦੇ ਵਿੱਚ ਇਹਦੀ ਲੋਕਪ੍ਰਿਯਤਾ ਵੱਧ ਰਹੀ ਹੈਗੀ। ਇਨਫੈਕਟ 2016 ਦੇ ਵਿੱਚ ਇਹ ਅਮੈਰੀਕਾ ਦੇ ਵਿੱਚ ਇੱਕ ਸਪਲੀਮੈਂਟ ਦੇ ਤੌਰ 'ਤੇ ਆ ਗਿਆ ਸੀਗਾ। ਅਰਕਾਂਸਸ ਯੂਨੀਵਰਸਿਟੀ ਹੈਗੀ ਉੱਥੇ ਦੀ, ਨਿਊਯਾਰਕ ਦੀ, ਔਰ ਨਿਊਯਾਰਕ ਦਾ ਇੰਸਟੀਚਿਊਟ ਆਫ ਟੈਕਨੋਲੋਜੀ ਹੈ, ਉਹਨਾਂ ਨੇ ਇਹ ਗੱਲ ਦੇਖੀ ਹੈ ਕਿ ਕਰੈਟਮ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਗਾੜੇ, ਬਹੁਤ ਕੌਨਸਨਟ੍ਰੇਟਿਡ ਗਾੜੇ ਰੂਪ ਦੇ ਵਿੱਚ ਵੇਚਿਆ ਜਾਂਦਾ। ਇੱਦਾਂ ਨਹੀਂ ਕਿ ਮਾੜੀ ਮੋਟੀ ਜਿਵੇਂ ਚੁਟਕੀ ਰਲਾ ਕੇ ਉਹ ਇਹਨਾਂ ਕੰਟਰੀ 'ਚ ਵਰਤਦੇ ਨੇ, ਇੱਥੇ ਟੂ ਬਿਗ ਕੁਆਂਟਿਟੀ, ਮਤਲਬ ਪਾਊਡਰ ਹੋ ਗਿਆ, ਇੱਕ ਪਾਊਚ ਲੈ ਲਓ ਪੂਰਾ ਦਾ ਪੂਰਾ, ਇੱਕ ਗੋਲੀ ਲੈ ਲਓ, ਔਰ ਇਹ ਬੜੀ ਈਜ਼ੀਲੀ ਮਿਲ ਰਿਹਾ, ਉੱਥੇ ਕਨਵੀਨੀਅੰਸ ਸਟੋਰ ਦੇ ਉੱਤੇ ਮਿਲ ਰਿਹਾ, ਫਿਊਲ ਸਟੇਸ਼ਨ ਤੋਂ ਮਿਲ ਰਿਹਾ ਹੈਗਾ। ਆਈ ਮੀਨ ਯੂ ਗੋ ਦੇਅਰ ਫਿਊਲ ਸਟੇਸ਼ਨ 'ਤੇ ਗੈਸ ਭਰਾਉਂਦੇ, ਉੱਥੇ ਗੈਸ ਕਹਿੰਦੇ ਨੇ ਕਿ ਗੈਸ ਸਟੇਸ਼ਨ 'ਤੇ ਜਾਓ ਅਤੇ ਕਰੈਟਮ ਲੈ ਲਓ, ਔਰ ਸਪਲੀਮੈਂਟ ਦੀ ਕੈਟਾਗਰੀ ਦੇ ਵਿੱਚ ਉੱਥੇ ਰੱਖਿਆ। ਸੋ ਅਮੈਰੀਕਾ ਦੀਆਂ ਬਹੁਤੀਆਂ ਸਟੇਟਸ ਦੇ ਵਿੱਚ, ਕੋਈ ਸਟੇਟਸ ਦੇ ਵਿੱਚ ਤਾਂ ਸਟੇਟ ਲਾਅ ਤਾਂ ਬਹੁਤ ਦੂਰ ਦੀ ਗੱਲ, ਫੈਡਰਲ ਲਾਅ ਨਹੀਂ ਹੈਗਾ, ਕੋਈ ਕੇਂਦਰੀ ਨਿਯਮ ਨਹੀਂ ਹੈਗਾ ਉੱਥੇ ਕਰੈਟਮ ਦੇ ਕਿਵੇਂ ਕੰਜ਼ਿਊਮ ਕਰਨਾ ਹੈਗਾ। ਲੋਕ ਇਹਨੂੰ ਐਂਗਜ਼ਾਇਟੀ ਤੋਂ ਯਾਨੀ ਬੇਚੈਨੀ ਤੋਂ ਬਚਣ ਦੇ ਲਈ, ਜਾਂ ਤਣਾਅ ਤੋਂ ਜਿਹਨੂੰ ਆਪਾਂ ਡਿਪਰੈਸ਼ਨ ਕਹਿ ਲੈਂਦੇ, ਉਹ ਤੋਂ ਬਚਣ ਦੇ ਲਈ, ਇਨਫੈਕਟ ਇਹਨੂੰ ਇੱਕ ਹਰਬਲ ਮੈਡੀਸਨ ਕਹਿ ਦਿੰਦੇ ਨੇ ਵੀ ਦੇਖੋ ਜੀ ਐਕਸੀਡੈਂਟ ਹੋ ਗਿਆ, ਕਰੈਟਮ ਵਰਤ ਲਓ। ਵੈਸੇ ਤਾਂ ਬਹੁਤ ਸਾਰੀਆਂ ਇਸ ਕਿਸਮ ਦੀਆਂ ਡਰੱਗਸ ਹੁੰਦੀਆਂ ਨੇ, ਆਸਟ੍ਰੇਲੀਆ 'ਚ ਵੀ ਵਰਤਦੇ ਹਾਂ ਆਪਾਂ, ਕੈਨੇਜ਼ਵੀਜ਼ ਤੋਂ ਜਿਹੜੀਆਂ ਬਣਦੀਆਂ ਨੇ, ਕਿ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਕਰੋ ਕਿ ਅਤੇ ਉਹ ਤੁਹਾਡੀ ਨਰਵਸ ਨੂੰ ਕੂਲ ਡਾਊਨ ਕਰਦੀਆਂ ਨੇ ਅਤੇ ਤੁਹਾਡਾ ਧਿਆਨ ਜਿਹੜਾ ਉਹਦੇ ਵੱਲ ਸੱਟ ਦੇ ਵੱਲ ਨਹੀਂ ਜਾਂਦਾ। ਪਰ ਹੁਣ ਹੈ ਤਾਂ ਇਹ ਨਸ਼ਾ ਕਰੈਟਮ, ਕੈਫੀਨ, ਆਪਣਾ ਓਪੀਆਈਡ, ਸੋਰੀ, ਅਫੀਮ ਤੋਂ ਵੀ ਗੰਦਾ ਨਸ਼ਾ ਹੈਗਾ। ਓਪੀਆਈਡ ਦੇ ਕੀ ਨਤੀਜੇ ਨਿਕਲਦੇ ਨੇ ਤਾਂ ਬੜੀ ਵਾਰ ਆਪਾਂ, ਮੇਰੇ ਖਿਆਲ ਦੇ ਨਾਲ ਇੱਕ ਪੂਰਾ ਦਾ ਪੂਰਾ ਪੋਡਕਾਸਟ ਵੀ ਇਹਦੇ 'ਤੇ ਕੀਤਾ ਸੀਗਾ, ਜਿਹੜੀ ਫੈਂਟਾਨਿਲ ਵਰਗੀਆਂ ਡਰੱਗਸ ਨੇ ਉਹਨਾਂ 'ਚ ਕਿਵੇਂ ਓਪੀਆਈਡ ਮਿਲਾ ਦਿੰਦੇ ਨੇ। ਜਿਹੜਾ ਕਰੈਟਮ ਹੈ ਹੁਣ ਇਹ ਜਦੋਂ ਬਾਜ਼ਾਰ ਦੇ ਵਿੱਚ ਇੱਕ ਨਸ਼ੇ ਦੇ ਰੂਪ ਦੇ ਵਿੱਚ ਆਉਂਦਾ ਤਾਂ ਇਹ ਸਿਰਫ ਉਹ ਦਰੱਖਤ ਦੀ ਛਾਲ ਨਹੀਂ ਹੈਗੀ ਜਿਹੜੀ ਰਲਾਈ ਜਾਂਦੀ ਹੈ, ਇਹਦੇ 'ਚ ਇਹ ਪੌਦੇ ਦੇ ਜਿਹੜੇ ਕੰਪਾਊਂਡ ਨੇ ਜਿਵੇਂ ਹਾਈਡਰੋ ਕ੍ਰਿਸਟਾਮਰਗਰਾਈਨ, ਹਾਈਡਰੋਕਸੀ ਮਿਟਰਾਗਨਾਈਨ ਇਹ ਅਤੇ ਇੱਕ ਡੋਪਾਮਾਈਨ, ਇਹ ਦੋਵੇਂ ਜਿਹੜੇ ਨੇ ਸਾਡੇ ਹਾਰਮੋਨਸ ਨੂੰ ਐਕਟੀਵੇਟ ਕਰਦੇ ਨੇ ਅਤੇ ਮਤਲਬ ਖਤਰਨਾਕ ਕਿਸਮ ਦਾ ਜਿਹੜਾ ਨਸ਼ਾ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਸ਼ਾ ਕਰਕੇ ਜਿਹੜੀ ਇੱਕ ਹਿਲੂਸੀਨੇਸ਼ਨ 'ਚ ਚਲਾ ਜਾਂਦਾ ਨਾ ਬੰਦਾ, ਭਰਮ ਵਾਲੀ ਸਥਿਤੀ, ਇਹ ਪਤਾ ਹੀ ਨਹੀਂ ਹੈਗਾ ਦੁਨੀਆ ਮਰਦੀ ਮਰੇ, ਜਲਦੀ ਜਲੇ ਕੀ, ਕੁਛ ਵੀ ਨਹੀਂ ਪਤਾ ਲੱਗਦਾ ਹੈਗਾ। ਸੋ ਇਹ ਉਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਸੈਂਟਰਲ ਨਰਵਸ ਸਿਸਟਮ ਹੈ ਨਾ ਉਹਦਾ ਹੌਲੀ ਹੌਲੀ ਕੰਮ ਕਰਨਾ ਹੀ ਬੰਦ ਕਰ, ਅਤੇ ਜੇ ਉਹ ਸੈਂਟਰਲ ਨਰਵਸ ਸਿਸਟਮ ਹੀ ਬੰਦ ਹੋ ਜਾਂਦਾ ਤੁਹਾਡੀ ਬਲੱਡ ਸਰਕੂਲੇਸ਼ਨ 'ਤੇ ਅਸਰ ਪੈਂਦਾ, ਹਾਰਟ ਫੇਲ ਹੋ ਸਕਦਾ, ਸਾਹ ਰੁਕ ਸਕਦੇ ਨੇ, ਬੜੇ ਸਾਰੇ ਨਤੀਜੇ ਉਹਦੇ ਨਿਕਲ ਸਕਦੇ ਨੇ ਇਮੀਜੀਏਟ। ਇੱਦਾਂ ਨਹੀਂ ਕਿ ਕੋਈ ਆਦਤ ਪੈ ਗਈ, ਇਮੀਜੀਏਟ ਮਤਲਬ ਆਦਤ ਤਾਂ ਉਹ ਹੁੰਦੀ ਹੈ ਕਿ ਮੈਂ ਸਿਗਰਟ ਪੀ ਰਿਹਾ ਜੀ, ਇੱਕ ਸਿਗਰਟ ਰੋਜ਼ ਪੀਂਦਾ, ਪਿਛਲੇ 10 ਸਾਲ ਤੋਂ ਪੀ ਰਿਹਾ, ਦੈਟਸ ਆਦਤ। ਐਂ ਤਾਂ ਨਹੀਂ ਕਿ ਇੱਕ ਸਿਗਰਟ ਪੀਤੀ ਅਤੇ ਬੰਦਾ ਖਤਮ, ਕਰੈਟਮ ਉਹ ਚੀਜ਼ ਹੈ ਕਿ ਆਦਤ ਤਾਂ ਬਹੁਤ ਦੂਰ ਦੀ ਗੱਲ ਹੈ, ਛੋਟੀ ਛੋਟੀ ਥੋੜ੍ਹੀ ਥੋੜ੍ਹੀ ਤਾਦਾਦ ਦੇ ਵਿੱਚ ਲਉਂਗੇ ਤਾਂ ਆਦਤ ਤਾਂ ਆਫਕੋਰਸ ਇਹਦੀ ਪਏਗੀ ਉਹ, ਪਰ ਲੰਮੇ ਟਾਈਮ ਤੱਕ ਤਾਂ ਬਹੁਤ ਦੂਰ ਦੀ ਗੱਲ ਹੈ। ਇਹਨੇ ਸ਼ਾਰਟ ਟਰਮ ਦੇ ਵਿੱਚ ਨਾਲ ਦੀ ਨਾਲ ਇੱਕ ਬਹੁਤ ਹਾਈਲੀ ਕੰਸਨਟ੍ਰੇਟਿਡ ਡੋਜ਼ ਜੇ ਲਈ ਹੈ, ਬੜੀ ਗਾੜੀ ਮਿਕਦਾਰ ਦੇ ਵਿੱਚ ਤੁਸੀਂ ਲਈ ਹੈ ਅਤੇ ਖਤਮ,

ਸਾਰੇ ਲੋਕ ਜਿਹੜੇ ਨੇ ਉਹ ਸਾਲ ਵੀ ਨਹੀਂ ਕੱਢ ਪਾਉਂਦੇ ਹੈਗੇ, ਕੁਛ ਮਹੀਨੇ ਵੀ ਨਹੀਂ ਕੱਢ ਪਾਉਂਦੇ ਹੈਗੇ. ਕਰੈਟਮ ਅਮੈਰੀਕਾ ਦੇ ਵਿੱਚ ਜ਼ਿਆਦਾਤਰ, ਅਮੈਰੀਕਾ ਦੇ ਵਿੱਚ 50 ਸਟੇਟ ਨੇ, 11 ਸਟੇਟਸ ਦੇ ਵਿੱਚ ਕਰੈਟਮ ਬੈਨ ਹੈ. ਅਲਬਾਮਾ, ਨਾਕਸਸ, ਕੈਂਟੀਕਟ, ਇੰਡੀਆਨਾ, ਲੂਜ਼ੀਆਨਾ, ਮੈਸਚੂਸੈਟਸ, ਨੌਰਥ ਡਕੋਟਾ, ਟੈਨੇਸੀ, ਵਰਮੌਂਟ ਅਤੇ ਵਿਸਕੌਨਸਿਨ, ਇਹਨਾਂ ਸਟੇਟਾਂ ਦੇ ਵਿੱਚ ਬੰਦ ਹੈਗਾ ਹੈ. ਪਰ ਬਾਕੀ ਸਟੇਟਾਂ ਦੇ ਵਿੱਚ ਇਹ ਚੱਲੀ ਜਾ ਰਹੇ. ਹੁਣ ਉੱਥੇ ਦੀ ਡਰੱਗ ਐਨਫੋਰਸਮੈਂਟ ਜਿਹੜੀ ਏਜੰਸੀ ਹੈ DEA, ਉਹਨਾਂ ਨੇ ਕਰੈਟਮ ਨੂੰ ਸ਼ੈਡਿਊਲ 1 ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ. ਪਰ ਸ਼ੈਡਿਊਲ 1 ਉਹ ਡਰੱਗਸ ਹੁੰਦੀਆਂ ਨੇ ਜਿਹੜੀਆਂ ਸਭ ਤੋਂ ਖਤਰਨਾਕ ਲੈਵਲ ਦੇ ਉੱਤੇ, ਮਤਲਬ ਉਹ ਤੁਸੀਂ ਵਿਦਆਊਟ ਪ੍ਰਿਸਕ੍ਰਿਪਸ਼ਨ ਲੈ ਨਹੀਂ ਸਕਦੇ. ਪਰ ਬਣ ਹੀ ਨਹੀਂ ਰਿਹਾ ਕਾਨੂੰਨ. ਮੇਰੇ ਖਿਆਲ ਦੇ ਨਾਲ ਜਦੋਂ ਕਾਨੂੰਨ ਉੱਥੇ ਬਣ ਗਿਆ ਤਾਂ ਇਹ ਦੁਨੀਆ ਦੇ ਵਿੱਚ ਕਾਨੂੰਨ ਨਹੀਂ ਰਹਿਣਾ ਹੈਗਾ. ਮਲੇਸ਼ੀਆ ਜਿੱਥੋਂ ਸਭ ਤੋਂ ਜ਼ਿਆਦਾ ਕਰੈਟਮ ਆਉਂਦਾ ਹੈਗਾ, ਇਨਫੈਕਟ ਤੁਸੀਂ ਇਹ ਦੇਖੋ ਕਿ ਮਲੇਸ਼ੀਆ ਦੇ ਆਪਣੇ ਲਾਅ ਦੇ ਵਿੱਚ ਪੋਇਜ਼ਨਸ ਐਕਟ 1952 ਜਿਹੜਾ ਬਣਾਇਆ ਗਿਆ ਸੀ, ਬਈ ਮਲੇਸ਼ੀਆ ਪ੍ਰੋਡਿਊਸ ਕਰ ਦੇਗਾ, ਵੇਚ ਦਏਗਾ, ਪਰ ਆਪਣੀ ਕੰਟਰੀ 'ਚ ਨਹੀਂ ਯੂਜ਼ ਕਰਨ ਦੇਣਾ ਹੈਗਾ. ਉੱਥੇ ਬੈਨ ਹੈ, ਉੱਥੇ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਹੈ. ਆਸਟ੍ਰੇਲੀਆ ਦੇ ਵਿੱਚ ਵੀ ਬੈਨ ਹੈਗਾ, ਬਟ ਦੈਨ ਆਸਟ੍ਰੇਲੀਆ ਦੇ ਵਿੱਚ ਕਿੰਨੀਆਂ ਚੀਜ਼ਾਂ ਕਿੰਨੀ ਈਜ਼ੀਲੀ ਆ ਜਾਂਦੀਆਂ ਨੇ. ਆਈ ਡੋਂਟ ਵਾਂਟ ਟੂ ਨੇਮ ਸ਼ੇਮ ਡੀਫੇਮ ਸਮਵਨ, ਬਟ ਆਸਟ੍ਰੇਲੀਆ ਦੇ ਵਿੱਚ ਨਿਕੋਟਿਨ ਪਾਊਚ ਜਿਹੜੇ ਨੇ ਉਹ ਬੈਨ ਕੀਤੇ ਹੋਏ ਨੇ. ਹੁਣ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦੀ ਸਾਈਟ ਦੇ ਉੱਤੇ ਤੁਸੀਂ ਜਾਓਗੇ ਤਾਂ ਜਿੱਦਾਂ ਕਰੈਟਮ ਹੈ ਉੱਦਾਂ ਹੀ ਨਿਕੋਟਿਨ ਪਾਊਚ ਨੇ, ਉਹ 'ਚ ਭਰ ਕੇ ਨਿਕੋਟਿਨ ਹੈ, ਭਰ ਕੇ. ਮਤਲਬ ਇੱਦਾਂ ਹੈ ਕਿ ਕਈ ਕਈ ਸਿਗਰਟਾਂ ਤੁਸੀਂ ਇਕੱਠੀਆਂ ਹੀ ਪੀ ਲੈਂਦੇ ਹੈਗੇ ਹੋ. ਰਿਟੇਲ ਬੈਨ ਹੈਗਾ, ਸ਼ੋਪਸ 'ਤੇ ਨਹੀਂ ਰੱਖਦੇ, ਪੈਟਰੋਲ ਸਟੇਸ਼ਨ 'ਤੇ, ਕਨਵੀਨੀਅੰਸ ਸਟੋਰ 'ਤੇ ਨਹੀਂ ਰੱਖਦੇ, ਔਨਲਾਈਨ ਸੈਲਿੰਗ ਨਹੀਂ ਹੋ ਸਕਦੀ. ਇੱਕ ਲਾਅ ਹੈਗਾ ਇਹਦੇ 'ਤੇ ਬਣਿਆ ਹੋਇਆ. ਬਟ ਦੈਨ ਅਗੇਨ ਨਿਕੋਟਿਨ ਪਾਊਚ ਆ ਵੀ ਰਹੇ ਨੇ, ਵਿਕ ਵੀ ਰਹੇ ਹੈਗੇ ਨੇ. ਇਸੇ ਸਾਲ ਜੁਲਾਈ ਮਹੀਨੇ ਦੇ ਵਿੱਚ ਪਰਸਨਲ ਇੰਪੋਰਟ ਦੇ ਉੱਤੇ ਵੀ ਆਸਟ੍ਰੇਲੀਅਨ ਗਵਰਨਮੈਂਟ ਨੇ ਇੱਕ ਬੈਨ ਲਗਾਤਾ ਸੀਗਾ ਕਿ 24 ਜੁਲਾਈ 2026 ਤੋਂ ਬਾਅਦ ਤੁਸੀਂ ਐਂ ਨਹੀਂ ਕਹਿ ਸਕਦੇ ਕਿ ਮੈਂ ਇੰਡੀਆ ਤੋਂ ਮੰਗਵਾਏ ਨੇ ਜੀ ਜਾਂ ਚਾਈਨਾ ਤੋਂ ਮੰਗਵਾਏ ਨੇ, ਮੈਂ ਆਪਣੇ ਪਰਸਨਲ ਯੂਜ਼ ਨਹੀਂ, ਪਰਸਨਲ ਯੂਜ਼ ਵੀ ਨਹੀਂ ਨਿਕੋਟਿਨ ਪਾਊਚ ਦਾ ਅਲਾਊਡ ਹੈਗਾ. ਹੁਣ ਇਹ ਤਾਂ ਰਹੀ ਗੱਲ ਅਲਾਊਡ ਨਹੀਂ ਹੈਗਾ, ਪਰ ਕੀ ਇੱਥੇ ਵਿਕਦੇ ਨੇ? ਯੈਸ, ਟੂ ਸਮ ਐਕਸਟੈਂਟ ਇੱਥੇ ਵਿਕਦੇ ਹੈਗੇ ਨੇ. ਨਿਕੋਟਿਨ ਪਾਊਚ ਜਿਹੜਾ ਹੁੰਦਾ ਮੋਟੇ ਮੋਟੇ ਤੌਰ ਦੇ ਉੱਤੇ, ਜੇ ਤੁਸੀਂ ਇੱਕ ਰੈਗੂਲਰ ਨਿਕੋਟਿਨ ਪਾਊਚ ਦੇਖੋ ਤਾਂ 150 ਮਿਲੀਗ੍ਰਾਮ ਉਹ 'ਚ ਨਿਕੋਟਿਨ ਹੋ ਗਿਆ. ਯਾਨੀ ਤੁਹਾਨੂੰ ਇੱਕ ਵਾਰ ਦੇ ਵਿੱਚ ਨਿਕੋਟਿਨ ਪਾਊਚ ਤੁਸੀਂ ਜਾੜ ਦੇ ਥੱਲੇ ਰੱਖਿਆ ਤਾਂ ਤੁਹਾਨੂੰ ਬੇਜਾਨ ਕਰਨ ਦੇ ਲਈ ਕਾਫੀ ਹੈ. ਸੋ ਦਿਨ 'ਚ ਜੇ ਤੁਸੀਂ 1-2 ਵੀ ਵਰਤ ਲਏ ਤਾਂ ਤੁਸੀਂ ਤਾਂ ਮਤਲਬ ਉਹ ਲੋਰ ਲੋਰ ਲੋਰ ਲੋਰ ਜੀ ਲੋਰ ਉਹ ਇਹੋ ਜਿਹੇ ਉਹ ਅੱਗੇ ਪਿੱਛੇ ਜੇ ਇੱਥੇ ਆਪਣੇ ਰੇਡੀਓ ਹਾਂਜੀ 'ਚ ਇੱਕ ਕੋਈ ਗਾਇਕ ਆਇਆ ਸੀ, ਗੀਤਕਾਰ ਆਏ ਸੀਗੇ, ਮੇਰੇ ਨਾਮ ਨਹੀਂ ਯਾਦ ਆ ਰਿਹਾ ਹੈਗਾ, ਦਰਾਹੇਵਾਲ ਦੇ ਏਰੀਏ ਦੇ ਸੀ, ਅਤੇ ਉਹਨਾਂ ਨੇ ਦੱਸਿਆ ਸਿੰਘ ਚਨਕੋਈਆਂ, ਉਹ ਕਹਿੰਦੇ ਕਿ ਅੱਗੇ ਤਾਂ ਜੀ ਅਸੀਂ ਦੇਖੋ ਗੁਰਦਾਸ ਮਾਨ ਦੇ ਗਾਣੇ ਲਿਖੇ ਹੋਏ ਸੁਣਦੇ ਹੁੰਦੇ ਸੀਗੇ, ਜਾਂ ਹੋਰ ਜਿਹੜੇ ਪੁਰਾਣੇ ਗੀਤਕਾਰ ਹੁੰਦੇ ਸੀਗੇ, ਲਾਲਚੰਦ ਯਮਲਾ ਜੱਟ ਵਗੈਰਾ, ਅਤੇ ਉਹ ਗੀਤ ਕਿੰਨੇ ਖੁੱਲ੍ਹ ਕੇ ਅੱਖਰ ਜਿਹੜੇ ਹੁੰਦੇ ਸੀਗੇ, ਕਿਵੇਂ ਉਹ ਗੱਲਾਂ ਸਮਝ ਆਉਂਦੀਆਂ ਸੀਗੀਆਂ. ਹੁਣ ਜਿਹੜੇ ਨੇ ਕਿਵੇਂ ਦੇ ਉਹ ਗੀਤ, ਸ਼ਾਮ ਦਾ ਨਸ਼ਾ ਜੇ ਕਰਦੇ ਉਹ ਏ ਪੀ ਢਿੱਲੋਂ ਟਾਈਪ, ਉਹ ਕਹਿ ਜੇ ਉਹ ਨਸ਼ੇ 'ਚ ਤੁਹਾਨੂੰ ਲਗਾਈ ਰੱਖਣਾ. ਖੈਰ ਉਹ ਗਾਣਿਆਂ ਦੀ ਕਹਾਣੀ ਅਤੇ ਭਾਰਤ ਦੇ ਵਿੱਚ ਇਹ ਕਲਚਰ ਕਿਵੇਂ ਆਇਆ ਉਹਦੀ ਕਹਾਣੀ ਅੱਗੇ ਚੱਲ ਕੇ ਸ਼ੇਅਰ ਕਰਦੇ ਹੈਗੇ. ਪਰ ਨਿਕੋਟਿਨ ਪਾਊਚ ਦੇ ਵੱਲ ਆਈਏ, ਨੌਜਵਾਨ ਜਿਹੜੇ ਨੇ ਉਹ ਨਿਕੋਟਿਨ ਪਾਊਚ ਬਹੁਤ ਜ਼ਿਆਦਾ ਵਰਤ ਰਹੇ ਨੇ. ਇੰਗਲੈਂਡ ਦੇ ਵਿੱਚ ਵੇਪਿੰਗ ਤੋਂ ਜ਼ਿਆਦਾ ਨਿਕੋਟਿਨ ਪਾਊਚ ਲੋਕ ਵਰਤਣ ਲੱਗ ਪਏ ਨੇ. 16-24 ਸਾਲ ਦੀ ਏਜ ਦੇ ਜਿਹੜੇ ਬੱਚੇ ਨੇ ਉਹਨਾਂ 'ਚ 4 ਗੁਣਾ ਇਜ਼ਾਫਾ ਹੋਇਆ. BBC ਨੇ ਇਹ ਨਿਊਜ਼ ਲਿਖਾਈ ਸੀ. 2022 'ਚ 1% ਬੱਚੇ ਨਿਕੋਟਿਨ ਪਾਊਚ ਯੂਜ਼ ਕਰ ਰਹੇ ਸੀ, 2024 'ਚ 3.5% ਹੋ ਗਏ, 26 ਦੇ ਵਿੱਚ ਹੁਣ 7-8% ਦੇ ਆਸ ਪਾਸ ਹੈਗੇ ਨੇ. ਔਰ ਸੁਪਰ ਮਾਰਕੀਟਸ, ਨੁੱਕੜ ਦੀਆਂ ਦੁਕਾਨਾਂ, 5-5 ਪਾਊਂਡ ਦੀਆਂ ਜਿਹੜੀਆਂ ਨੇ ਉਹ ਨਿਕੋਟਿਨ ਪਾਊਚ ਦੀਆਂ ਪੂੜੀਆਂ ਵਿਕਦੀਆਂ ਨੇ. ਔਰ 150 ਮਿਲੀਗ੍ਰਾਮ ਨਿਕੋਟਿਨ, ਮਤਲਬ ਕੈਨ ਯੂ ਇਮੈਜਿਨ, ਇੰਨੀ ਮਿਕਦਾਦ ਦੇ ਵਿੱਚ ਨਿਕੋਟਿਨ ਤੁਸੀਂ ਇਕੱਠਾ ਹੀ ਆਪਣੀ ਜਾੜ ਦੇ ਥੱਲੇ ਰੱਖ ਲੈਂਦੇ ਹੋ, ਜਿਵੇਂ ਜਰਦੇ ਪੰਜਾਬ ਦੇ ਵਿੱਚ ਰੱਖਦੇ ਹੈਗੇ ਨੇ, ਅਤੇ ਹੋਊਗਾ ਕੀ ਉਹਦਾ? ਹੁਣ ਬੇਸਿਕਲੀ ਇਹਨੂੰ ਵਾਈਟ ਸੰਸ ਵੀ ਕਹਿ ਲਿਆ ਜਾਂਦਾ ਹੈਗਾ. ਇਹਦੇ 'ਚ ਹੁੰਦਾ ਕੀ ਹੈ, ਨਿਕੋਟਿਨ ਪਾਊਚ 'ਚ ਕੀ ਹੁੰਦਾ, ਤੰਬਾਕੂ ਦੇ ਪੱਤੇ ਜਿਹੜੇ ਹੁੰਦੇ ਨੇ ਨਾ, ਤੰਬਾਕੂ ਦੇ ਪੱਤਿਆਂ ਨੂੰ ਰਗੜ ਕੇ ਉਹ 'ਚੋਂ ਜਿਹੜੀ ਨਿਕੋਟਿਨ ਕੱਢੀ ਜਾਂਦੀ ਹੈ, ਫਿਰ ਸੋਡੀਅਮ ਕਾਰਬੋਨੇਟ ਹੋ ਗਿਆ, ਬਾਕੀ ਉਹਦੇ 'ਚ ਥੋੜ੍ਹਾ ਜਿਹਾ ਫਲੇਵਰਸ, ਥੋੜ੍ਹਾ ਸਵਾਦ ਲਿਆਉਣ ਲਈ, ਥੋੜ੍ਹੀ ਮਿਠਾਸ ਲਿਆਉਣ ਦੇ ਲਈ ਉਹ ਚੀਜ਼ਾਂ ਐਡ ਕਰ ਦਿੱਤੀਆਂ ਜਾਂਦੀਆਂ. ਇਹਦੀ PH ਵੈਲਿਊ ਬਹੁਤ ਹਾਈ ਹੁੰਦੀ ਹੈ, ਵਜ੍ਹਾ ਸੋਡੀਅਮ ਕਾਰਬੋਨੇਟ. ਸੋਡੀਅਮ ਕਾਰਬੋਨੇਟ ਕਿਉਂਕਿ ਜਦੋਂ ਨਿਕੋਟਿਨ ਤੁਹਾਡੇ ਮਸੂੜਿਆਂ 'ਤੇ ਰੱਖਿਆ ਜਾਊਗਾ, ਉਹ ਤੁਹਾਡੇ ਮਸੂੜਿਆਂ ਦੀ ਪਰਤ ਨੂੰ ਨਰਮ ਕਰ ਦੂਗਾ, ਸਿੱਧਾ ਲਹੂ ਦੇ ਵਿੱਚ ਜਾ ਰਲੂਗਾ, ਔਰ ਫਿਰ ਉਹਦੇ ਨਾਲ ਨਸ਼ਾ ਐਂ ਕਰਕੇ ਚੜ੍ਹਦਾ, ਸਿੱਧਾ ਦਿਮਾਗ ਨੂੰ ਚੜ੍ਹਦਾ ਹੈਗਾ. ਸੋ ਇਸ ਕਰਕੇ
ਔਰ ਇਹ ਤੁਹਾਨੂੰ ਤੁਹਾਡੇ 'ਤੇ ਕੰਟਰੋਲ ਇੰਨਾ ਛੇਤੀ ਲੈ ਲੈਂਦਾ ਕਿ ਸ਼ੁਰੂ ਸ਼ੁਰੂ ਦੇ ਵਿੱਚ ਤੁਸੀਂ ਇਹਨੂੰ ਉੱਦਾਂ ਹੀ ਸ਼ੌਂਕ ਸ਼ੌਂਕ ਦੇ ਵਿੱਚ ਲਓਗੇ, ਪਰ ਬਾਅਦ 'ਚ ਇਹਨੇ ਤੁਹਾਡੇ 'ਤੇ ਕੰਟਰੋਲ ਕਰਨ ਲੱਗ ਜਾਣਾ ਕਿਸੇ ਵੀ ਹੋਰ ਨਸ਼ੇ ਦੀ ਤਰ੍ਹਾਂ, ਕਿ ਇਹ ਨਸ਼ਾ ਤੁਹਾਡੇ 'ਤੇ ਕੰਟਰੋਲ ਲੈ ਲੈਂਦਾ। ਤੁਹਾਨੂੰ ਲੱਗਦਾ ਕਿ ਤੁਸੀਂ ਨਸ਼ਾ ਲੈ ਰਹੇ ਹੋ, ਪਰ ਨਸ਼ਾ ਅਸਲ ਦੇ ਵਿੱਚ ਤੁਹਾਨੂੰ ਖਾ ਰਿਹਾ ਹੁੰਦਾ। ਔਰ ਮੋਟੇ ਤੌਰ 'ਤੇ ਜੇ ਤੁਸੀਂ ਹੈਲਥ ਵਾਰਨਿੰਗਸ ਫੜੋ ਨਾ, ਹੈਲਥ ਵਾਰਨਿੰਗ 'ਚ ਇਹ ਲਿਖਿਆ ਹੁੰਦਾ ਕਿ ਡੇਲੀ ਤੁਸੀਂ 16 ਗ੍ਰਾਮ ਤੋਂ ਜ਼ਿਆਦਾ ਨਿਕੋਟਿਨ ਲੈਂਦੇ ਹੋ ਅਤੇ ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਉਹ ਖੁਰਨ ਲੱਗ ਜਾਂਦੀਆਂ ਨੇ, ਤੁਹਾਡੇ ਬ੍ਰੇਨ ਨੂੰ ਨੁਕਸਾਨ ਹੁੰਦਾ ਅਤੇ ਤੁਹਾਡੇ 'ਚ ਕੈਂਸਰ ਵਰਗੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਉਹ ਜਨਮ ਹੋਣਾ ਸ਼ੁਰੂ ਹੋ ਜਾਂਦਾ। ਇਹ 16 ਗ੍ਰਾਮ ਹੈ, ਇਹ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਵਾਰਨਿੰਗਸ ਹੈ, ਪਰ ਨਿਕੋਟੀਨ ਪਾਊਚ 'ਚ ਤਾਂ 150 ਗ੍ਰਾਮ ਤੱਕ ਵੀ ਹੁੰਦੀ ਹੈ। ਇੱਦਾਂ ਨਹੀਂ ਕਿ ਸਾਰੇ ਹੀ ਹੁੰਦੇ ਨੇ, ਕੋਈ 100 ਗ੍ਰਾਮ ਮਿਲੀਗ੍ਰਾਮ ਵੀ ਹੁੰਦੀ ਹੈ, ਕਈਆਂ 'ਚ 50 ਮਿਲੀਗ੍ਰਾਮ ਹੁੰਦੀ ਹੈ, ਪਰ 150 mg ਤੱਕ ਟੂ ਮੱਚ ਹੋ ਗਿਆ ਨਾ। ਸੋ ਸਿਗਰਟ ਦੇ ਨਾਲ ਉਹ ਕਿਤੇ ਜ਼ਿਆਦਾ ਨੁਕਸਾਨਦੇਹ ਹੈਗੇ, ਕਿਉਂਕਿ ਕੈਮੀਕਲਸ ਹੈਗੇ ਨੇ ਉਹ ਫੇਫੜਿਆਂ 'ਚ ਨਹੀਂ ਜਾਂਦੇ ਹੈਗੇ, ਪਰ ਸਰੀਰ ਦੇ ਐਸੇ ਐਸੇ ਹਿੱਸਿਆਂ 'ਚ ਜਾਂਦੇ ਨੇ ਕਿ ਉਹ ਤੁਹਾਡੇ ਸਰੀਰ ਨੂੰ ਸਭ ਤੋਂ ਛੇਤੀ ਖੋਰਾ ਲਗਾਉਣਾ ਸ਼ੁਰੂ ਕਰ ਦਿੰਦੇ ਨੇ। ਪਹਿਲਾਂ ਤਾਂ ਜਿੱਥੇ ਤੁਸੀਂ ਰੱਖਦੇ ਹੋ, ਮੂੰਹ 'ਚ ਰੱਖਦੇ ਹੋ, ਮੂੰਹ 'ਚ ਮਸੂੜਿਆਂ ਤੋਂ ਹੀ ਤੁਹਾਨੂੰ ਮੂੰਹ ਦੇ ਹੀ ਕੈਂਸਰ ਹੋਣ ਲੱਗ ਜਾਂਦੇ ਨੇ। ਮੂੰਹ ਦੇ ਵਿੱਚ ਜ਼ਖਮ ਇੰਨੇ ਡੂੰਘੇ ਹੋ ਜਾਂਦੇ ਨੇ ਕਿ ਦੰਦਾਂ ਦੀ ਜੜ ਤੱਕ ਦਿਖਾਈ ਦੇਣ ਲੱਗ ਪੈਂਦੀ ਹੈਗੀ। ਅਮੈਰੀਕਾ 'ਚ ਇਹ ਹੋ ਰਿਹਾ ਨਾ ਬੱਚਿਆਂ ਦੇ ਵਿੱਚ, ਉੱਥੇ ਤਾਂ ਇਸ ਦੇ ਸਾਫ਼ ਅਸਰ ਦਿਖ ਰਹੇ ਹੈਗੇ ਨੇ। ਇਨਫੈਕਟ ਯੂਰੋਪੀਅਨ ਕੰਟਰੀਜ਼ ਦੇ ਵਿੱਚ ਤਾਂ ਇਹਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਨੇ। ਸਵੀਡਨ ਦੇ ਵਿੱਚ ਇੱਕ ਲਹਿਰ ਆ ਗਈ ਸੀ, ਸਵੀਡਨ 'ਚ 16 ਤੋਂ 29 ਸਾਲ ਤੱਕ ਦੇ 25% ਨੌਜਵਾਨ ਇਹਦਾ ਇਸਤੇਮਾਲ ਕਰਨ ਲੱਗ ਗਏ ਸੀ। ਦੈਟ ਗੌਰਮੈਂਟ ਟੁੱਕ ਇਟ ਵੈਰੀ ਸੀਰੀਅਸਲੀ ਅਤੇ ਉਹਨਾਂ ਨੇ ਟਬੈਕੋ ਸੰਸ ਜਿਹੜੇ ਸੀਗੇ, ਇਨਫੈਕਟ ਬੜਾ ਇੰਟਰਸਟਿੰਗ ਫੈਕਟ ਹੈ, ਟਬੈਕੋ ਸੰਸ ਦੀ ਸ਼ੁਰੂਆਤ ਹੀ ਜਿਹੜੇ ਨਿਕੋਟਿਨ ਪਾਊਚ ਨੇ ਇਹਨਾਂ ਦੀ ਸ਼ੁਰੂਆਤ ਹੀ ਸਵੀਡਨ ਤੋਂ ਹੁੰਦੀ ਹੈ। ਦੈਟਸ ਰੀਅਲੀ ਇੰਟਰਸਟਿੰਗ। ਮਤਲਬ ਉਹ ਆਪਾਂ ਕਹਿੰਦੇ ਨਾ ਕਿ ਜਦੋਂ ਤੁਸੀਂ ਕਿਸੇ ਘਰ ਨੂੰ ਅੱਗ ਲਗਾਓਗੇ ਤਾਂ ਤੁਹਾਡੇ ਆਪਣੇ ਹੱਥ ਵੀ ਫੁੱਕਣਗੇ। ਸੋ ਚਾਹੇ ਉਹ ਅਮੈਰੀਕਾ, ਚਾਹੇ ਉਹ ਕੋਈ ਦੁਨੀਆ ਦੀ ਹੋਰ ਕੰਟਰੀ ਹੈ, ਜਦੋਂ ਉਹ ਕਿਸੇ ਪਰਟੀਕੁਲਰ ਨਸ਼ੇ ਦੀ ਸ਼ੁਰੂਆਤ ਕਰਦੇ ਨੇ, ਇਹਦੀ ਬੜੀ ਵਧੀਆ ਬੜੀ ਢੁੱਕਵੀਂ ਐਗਜ਼ਾਮਪਲ ਅਫਗਾਨਿਸਤਾਨ ਤੋਂ ਦਊਂਗਾ ਅੱਗੇ ਚੱਲ ਕੇ, ਅਤੇ ਉਹ ਤੁਸੀਂ ਆਪ ਉਹਦੀ ਲਪੇਟ ਦੇ ਵਿੱਚ ਆ ਜਾਂਦੇ ਹੋ। ਸੋ ਹੁਣ ਉੱਥੇ ਦੀ ਗੌਰਮੈਂਟ ਨੇ ਇਹ ਲਾਅ ਲਿਆਂਦਾ, ਟਬਾਕੂ ਅਤੇ ਵੇਪਸ ਐਕਟ, ਹੁਣ ਨਹੀਂ ਕਾਫ਼ੀ ਪਹਿਲਾਂ ਲਿਆਂਦਾ, ਉੱਥੇ ਬੈਨ ਹੈ ਪੂਰੀ ਤਰੀਕੇ ਦੇ ਨਾਲ, ਐਂਡ ਦੇ ਆਰ ਵੈਰੀ ਵੈਰੀ ਵੈਰੀ ਸੀਰੀਅਸ ਅਬਾਊਟ ਇਟ ਨਿਕੋਟਿਨ ਪੈਚ ਨੂੰ ਲੈ ਕੇ। ਆਸਟ੍ਰੇਲੀਆ ਦੇ ਵਿੱਚ ਹੁਣ ਕੀ ਹੈਗਾ ਨਿਕੋਟਿਨ ਪੈਚ ਨੂੰ ਲੈ ਕੇ, ਕਿ ਇੱਥੇ ABF ਪਹਿਲਾਂ ਤਾਂ ਆਉਣ ਨਹੀਂ ਦਿੰਦੀ ਹੈਗੀ ਆਸਟ੍ਰੇਲੀਆ 'ਚ, ਰਿਟੇਲ ਸੈਕਟਰ ਦੇ ਵਿੱਚ ਫਿਊਲ ਸਟੇਸ਼ਨਸ ਦੇ ਉੱਤੇ ਬੈਨ ਹੈਗਾ ਜਿਵੇਂ ਤੁਹਾਨੂੰ ਦੱਸਿਆ। NSW ਵਰਗੀ ਸਟੇਟ ਤਾਂ $1,600-1,700 ਦਾ ਜੁਰਮਾਨਾ ਅਤੇ 6 ਮਹੀਨਿਆਂ ਦੀ ਜੇਲ੍ਹ ਜਾਂ ਦੋਵੇਂ ਵੀ ਇਕੱਠੇ ਦੇ ਦਿੰਦੇ ਹੈਗੇ ਨੇ। ਸੋ ਇੱਥੇ ਨਿਕੋਟਿਨ ਪਾਊਚ ਬੈਨ ਜ਼ਰੂਰ ਹੈਗੇ ਨੇ, ਮੈਨੂੰ ਬਾਕੀ ਸਟੇਟਸ ਦਾ ਤਾਂ ਨਹੀਂ ਪਤਾ, ਪਰ ਜਦੋਂ ਤੁਸੀਂ ਹੋਸਪਿਟਲ ਦੇ ਇੱਕ ਪਰਟੀਕੁਲਰ ਸੈਕਸ਼ਨ 'ਚ ਜਾਂਦੇ ਹੋ, NSW ਹੈਲਥ ਦਾ ਲੋਗੋ ਬਣਿਆ ਹੁੰਦਾ ਉੱਥੇ ਸਰਕਾਰ ਦਾ, ਵਰਾਟਾ ਦੇ ਫੁੱਲ, ਅਤੇ ਉਹਦੇ ਥੱਲੇ ਨਿਕੋਟਿਨ ਪੈਚ ਦੇ ਬਾਰੇ ਉਹਨਾਂ ਨੇ ਦੱਸਿਆ ਵੀ ਹੁੰਦਾ ਕਿ ਚਾਹੇ ਸਮਾਲ ਸੈਸ਼ਨ ਹੈ ਚਾਹੇ ਜੋ ਮਰਜ਼ੀ ਹੈ, ਨਿਕੋਟਿਨ ਪੈਚ ਦੇ ਹੈਲਥ ਦੇ ਉੱਤੇ ਮਾੜੇ ਅਸਰ ਹੈਗੇ ਨੇ, ਅਤੇ ਇਹ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਇਲੀਗਲ ਹੈਗੇ ਨੇ। ਇਲੀਗਲ ਟੂ ਸੈੱਲ, ਇਲੀਗਲ ਟੂ ਪੋਜ਼ੈਸ, ਇਲੀਗਲ ਟੂ ਸਪਲਾਈ। ਸੋ ਇਹ ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇੱਕ ਲਾਅ ਹੈਗਾ ਜਿਹੜਾ 24 ਜੁਲਾਈ ਨੂੰ ਇਸ ਸਾਲ ਲਾਗੂ ਹੋ ਗਿਆ ਸੀ। ਬਟ ਦੈਨ ਅਗੇਨ ਦੀ ਕੁਸ਼ਚਨ ਇਜ਼ ਕਿ ਇਫ ਇਟਸ ਦੈਟ ਸੀਰੀਅਸ, ਇਹ ਫਿਰ ਵੀ ਇੱਥੇ ਕਿਉਂ ਚੱਲ ਰਿਹਾ ਹੈਗਾ, ਇਹ ਇੱਥੇ ਆਰਾਮ ਦੇ ਨਾਲ ਕਿਉਂ ਵਿਕ ਰਿਹਾ ਹੈਗਾ। ਇਹਨੂੰ ਲੈ ਕੇ ਕਾਨੂੰਨ ਬਣੇ ਜ਼ਰੂਰ ਹੋਏ ਨੇ, ਪਰ ਧੜੱਲੇ ਦੇ ਨਾਲ ਕਿਉਂ ਚੱਲ ਰਿਹਾ? ਇਹਦਾ ਜਿਹੜਾ ਜਵਾਬ ਹੈਗਾ ਨਾ, ਇਹਦਾ ਜਵਾਬ ਇਹ ਹੈ ਕਿ ਸਰਕਾਰਾਂ ਕਾਨੂੰਨ ਬਣਾ ਦਿੰਦੀਆਂ ਨੇ, ਸਰਕਾਰਾਂ ਰਿਸਟ੍ਰਿਕਟ ਕਰ ਦਿੰਦੀਆਂ ਨੇ ਕੁਛ ਚੀਜ਼ਾਂ, ਬਟ ਦੈਨ ਕਿਸੇ ਕੰਟਰੀ ਦਾ ਕਲਚਰ ਹੀ ਉਹੋ ਜਿਹਾ ਹੋ ਜਾਵੇ। ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਨਸ਼ੇ ਨੇ, ਸਪੈਸ਼ਲੀ ਜਿਹੜੀਆਂ ਪਾਰਟੀਜ਼ ਵਗੈਰਾ ਹੁੰਦੀਆਂ ਨੇ, ਕੌਨਸਰਟਸ ਹੁੰਦੇ ਨੇ, 2-3 ਸਾਲ ਪਹਿਲਾਂ ਤੁਹਾਨੂੰ ਯਾਦ ਹੋਣਾ ਕੋਵਿਡ ਦੇ ਡਿਊਰਿੰਗ ਬੜੀਆਂ ਖਬਰਾਂ ਆਪਾਂ ਵੀ ਰੇਡੀਓ 'ਤੇ ਚਲਾਈਆਂ ਨੇ ਕਿ ਜੀ ਪਿਲਜ਼ ਟੈਸਟ ਹੋਣ ਲੱਗ ਗਏ ਨੇ, ਡਰੱਗਸ ਟੈਸਟ ਹੋਣ ਲੱਗ ਗਏ ਨੇ ਪਾਰਟੀਜ਼ ਦੇ ਬਾਹਰ, ਕੌਨਸਰਟਸ ਦੇ ਬਾਹਰ ਨੌਜਵਾਨਾਂ ਨੂੰ ਦੇਖਿਆ ਜਾਂਦਾ ਫਰੋਲ ਕੇ, ਪੁਲਿਸ ਜਿਹੜੀ ਹੈ ਰੈਂਡਮਲੀ ਕਿਸੇ ਨੂੰ ਵੀ ਚੈੱਕ ਕਰ ਲੈਂਦੀ ਹੈ। ਜਿਹੜੀ ਆਪਣੀ ਪਰਸਨਲ ਕੰਜ਼ਮਪਸ਼ਨ ਹੈ ਉਹਦੇ ਲਈ ਕੁਛ ਇੱਕ ਕਿਸਮ ਦੀਆਂ ਡਰੱਗਸ ਤੁਹਾਨੂੰ ਅਲਾਊਡ ਨੇ, ਪਰ ਇੱਦਾਂ ਨਹੀਂ ਕਿ ਤੁਸੀਂ ਉਹ ਬਹੁਤ ਜ਼ਿਆਦਾ ਕੁਆਂਟਿਟੀ ਉਹਦੀ ਰੱਖ ਸਕੋਗੇ। ਉਹ ਪਿਲਜ਼ ਟੈਸਟ ਦੇ ਉੱਤੇ ਪਹਿਲਾਂ ਤਾਂ ਇਤਰਾਜ਼ ਹੋਣ ਲੱਗ ਗਏ ਸੀ ਵੀ ਆਹ ਕੀ ਗੱਲ ਹੋਈ, ਪ੍ਰਾਈਵੇਸੀ, ਤੁਸੀਂ ਪੁਲਿਸ ਕਿਤੇ ਵੀ ਹੱਥ ਮਾਰ ਦੂਗੀ ਬੱਚਿਆਂ ਦੇ ਸਰੀਰ ਦੇ ਉੱਤੇ ਹੱਥ, ਮੈਂ ਦੈਟਸ ਨੋਟ। ਸੋ ਇਹੋ ਜਿਹੇ ਆਰਗੂਮੈਂਟਸ ਵੀ ਹੋਣ ਲੱਗ ਪੈਂਦੇ ਹੈਗੇ ਨੇ, ਬਟ ਦੈਨ ਸਮ ਪੋਲੀਟੀਸ਼ੀਅਨ ਵਾਂਟਸ ਇਟ ਟੂ ਬੀ ਕੰਟੀਨਿਊਡ। ਲੋਕ ਇਹ ਚਾਹੁੰਦੇ ਨੇ ਕਿ ਇਸ ਕਿਸਮ ਦੇ ਨਸ਼ੇ ਜਿਹੜੇ ਨੇ
ਤੁਹਾਨੂੰ ਉਹ ਉਹੋ ਜਿਹੇ ਸਿਆਸਤਦਾਨਾਂ ਤੋਂ ਜਿਹੜਾ ਜਾਗਰੂਕ ਹੋਣਾ ਪਏਗਾ। ਇਨਫੈਕਟ ਆਸਟ੍ਰੇਲੀਆ ਵਰਗੀ ਕੰਟਰੀ ਜਿੱਥੇ ਨਸ਼ਿਆਂ ਨੂੰ ਸਪੋਰਟ ਕਰਦੀਆਂ ਪਾਰਟੀਆਂ ਵੀ ਨੇ, ਸਿਆਸੀ ਪਾਰਟੀਆਂ ਵੀ ਨੇ, ਤਾਂ ਇੱਥੇ ਤਾਂ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ। ਕੈਨੇਬਿਸ ਪਾਰਟੀ ਹੈਗੀ ਹੈ ਨਾ ਇੱਥੇ, ਤਾਂ ਭੰਗ ਦੀ ਪਾਰਟੀ ਹੈਗੀ ਇੱਥੇ। ਇੰਡੀਆ ਦੇ ਵਿੱਚ ਤਾਂ ਪੋਲੀਟੀਕਲ ਪਾਰਟੀਜ਼ ਵੀ ਨਹੀਂ ਹੈਗੀਆਂ ਨਸ਼ੇ ਦੇ ਨਾਮ ਦੇ ਉੱਤੇ, ਪਰ ਇੰਡੀਆ ਦੇ ਵਿੱਚ ਇਹ ਕਿਵੇਂ ਆ ਗਿਆ? 70s ਦੇ ਗੱਲ ਦੀ ਮੈਂ ਇੱਕ ਬਲੌਗ ਪੜ੍ਹ ਰਿਹਾ ਸੀ ਕਿਤੇ, ਕਹਿੰਦੇ 70s ਦਾ ਡੈਕਡ ਸੀ, ਵੈਸੇ 60s ਤੋਂ 70s ਦੇ ਵਿੱਚ ਸਾਰੇ ਕਿਤੇ ਹੀ ਹੋਇਆ ਦੁਨੀਆ ਭਰ ਦੇ ਵਿੱਚ, ਪਰ ਫਿਰ ਵੀ 70s ਦਾ ਡੈਕਡ ਸੀਗਾ ਇੰਡੀਆ ਦੇ ਵਿੱਚ ਆਉਂਦੇ ਆਉਂਦੇ। 1971 ਦੇ ਵਿੱਚ ਇੱਕ ਫਿਲਮ ਆਉਂਦੀ ਹੈਗੀ ਹੈ, ਜੀਨਾ ਤਮਾਨ ਝੂਮਦੇ ਝੂਮਦੇ ਗਾਉਂਦੀ ਹੈ, ਦਮ ਦਮ ਹਰੇ ਕ੍ਰਿਸ਼ਨ ਹਰੇ ਰਾਮ, ਗਵਾਇਆ ਵੀ ਕਿਹਦੇ ਤੋਂ? ਆਸ਼ਾ ਭੋਂਸਲੇ ਤੋਂ। ਫਿਰ ਮਿਸ ਨਾਇਰਾ ਨੂਡ ਨੇ ਵੀ ਗਾਇਆ ਸੀ 1976 'ਚ, ਆਈ ਸੀ ਫਿਲਮ ਮਿਸੀਪੀ, ਉਹਦੇ 'ਚ ਵੀ ਇੱਕ ਗਾਣਾ ਸੀ। ਸੋ ਇਸ ਕਿਸਮ ਦੇ ਗਾਣੇ ਜਿਹੜੇ ਨੇ ਉਹ ਹਿੱਪੀ ਕਲਚਰ, ਜਿਹੜਾ ਹਿੱਪੀ ਕਲਚਰ ਜਿਹਨੂੰ ਅਮੈਰੀਕਾ ਦੇ ਵਿੱਚ 60s ਦੇ ਡੈਕਡ ਦੇ ਵਿੱਚ ਬੀਟਨਿਕਸ ਕਿਹਾ ਜਾਂਦਾ ਸੀਗਾ। 60s ਦੇ ਡੈਕਡ ਦੇ ਵਿੱਚ ਬੀਟਨਿਕਸ 50s ਦੇ ਡੈਕਡ ਤੋਂ ਸ਼ੁਰੂ ਹੋ ਜਾਂਦਾ। ਉਹ ਅਮੈਰੀਕਨ ਕਲਚਰ ਨੂੰ ਜਿਵੇਂ ਬਾਗੀ ਨਹੀਂ ਹੁੰਦੇ ਹੈਗੇ ਕਿ ਨਾ ਨਾ ਮੈਨ ਵੀ ਡੋਂਟ ਅਗਰੀ ਵਟ ਇਜ਼ ਅਮੈਰੀਕਨ ਕਲਚਰ, ਇਟਸ ਬਲਾ ਬਲਾ ਬਲਾ ਬਲਾ, ਤਾਂ ਉਹ ਜਿਹੜੇ ਇੱਕ ਬਾਗੀ ਜਿਹੇ ਕਿਸਮ ਦੇ ਲੋਕ ਸੀਗੇ, ਬਟ ਲੜਦੇ ਨਹੀਂ ਸੀ, ਬੜੇ ਠੰਡੇ ਤਰੀਕੇ ਨਾਲ, ਨਾ ਆਈ ਡੋਂਟ ਲਾਈਕ ਇਟ, ਉਹ ਅਮੈਰੀਕਨ ਕਲਚਰ ਨੂੰ ਰੱਦ ਕਰਨਾ ਅਤੇ ਫਿਰ ਆਪਣਾ ਇੱਕ ਕਲਚਰ ਪੈਡਲਰ ਸ਼ੁਰੂ ਕਰਨਾ, ਸਾਡੀਆਂ ਆਪਣੀਆਂ ਕਵਿਤਾਵਾਂ, ਸਾਡਾ ਆਪਣਾ ਸੰਗੀਤ, ਆਪਣੀ ਕਿਸਮ ਦੀ ਚਿੱਤਰਕਾਰੀ, ਆਪਣੀ ਕਿਸਮ ਦੀ ਗ੍ਰੈਫਿਟੀ। ਉਹ ਗ੍ਰੈਫਿਟੀ ਵਾਲਾ ਕਲਚਰ ਵੀ 50s ਦੇ ਵਿੱਚ, ਇਨਫੈਕਟ ਉਹ 60s ਦੇ ਵਿੱਚ, ਫਿਰ ਅਮੈਰੀਕਾ ਨੇ ਜਦੋਂ ਸੈਕਿੰਡ ਵਰਲਡ ਵਾਰ ਤੋਂ ਉੱਭਰ ਕੇ ਫਿਰ ਵੀਅਤਨਾਮ ਵਾਰ ਦੇ ਵਿੱਚ ਇਨਵੋਲਵ ਹੋਇਆ, ਤਾਂ ਉਦੋਂ ਫਿਰ ਇਹ ਚਰਸੀ ਭੰਗੀ ਜਿਹੜੇ ਸੀਗੇ ਨੌਜਵਾਨ ਮੁੰਡੇ ਕੁੜੀਆਂ ਅਮੈਰੀਕਾ ਦੇ, ਉਹ ਹੋਰ ਵੀ ਜ਼ਿਆਦਾ ਉਹ ਕਹਿੰਦੇ ਜੀ ਓਪਨ ਰਿਲੇਸ਼ਨਸ਼ਿਪ ਰੱਖਾਂਗੇ, ਚਰਸ ਪੀਵਾਂਗੇ, ਬਾਲ ਆਪਣੇ ਜਾਂ ਤਾਂ ਬਹੁਤ ਜ਼ਿਆਦਾ ਵਧਾ ਦਿੰਦੇ ਸੀਗੇ। ਸੋ ਇਹ ਹਿੱਪੀ ਕਲਚਰ ਜਿਹੜਾ ਇਹ ਮਿਡ 60s ਤੋਂ ਲੈ ਕੇ 80s ਦੇ ਦਰਮਿਆਨ ਜਿਹੜਾ ਅਮੈਰੀਕਾ ਤੋਂ ਹੁੰਦਾ ਹੁੰਦਾ, ਇੰਗਲੈਂਡ, ਇੰਗਲੈਂਡ ਤੋਂ ਯੂਰਪ ਦੇ ਅਲੱਗ ਅਲੱਗ ਰਸਤਿਆਂ ਤੋਂ ਹੁੰਦਾ ਹੋਇਆ, ਅਫਗਾਨਿਸਤਾਨ, ਭਾਰਤ, ਅਤੇ ਫਿਰ ਇੱਦਾਂ ਚੱਲਦਾ ਗਿਆ। ਬ੍ਰਿਟੇਨ ਨੇ ਤਾਂ ਇਹਨੂੰ ਹਿੱਪੀ ਟ੍ਰੇਲ ਵੀ ਕਿਹਾ ਸੀ। ਹਿੱਪੀ ਟ੍ਰੇਲ ਯਾਨੀ ਕਿ ਇੱਕ ਪੂਰੀ ਦੀ ਪੂਰੀ ਲਕੀਰ ਬਣ ਗਈ ਸੀਗੀ ਪੂਰੀ ਦੁਨੀਆ ਦੇ ਵਿੱਚ। ਅਮੈਰੀਕਨ ਮੀਡੀਆ ਨੂੰ ਹਸ਼ੀਸ਼ ਟ੍ਰੇਲ ਕਹਿੰਦਾ ਹੁੰਦਾ ਸੀਗਾ। 60s ਤੱਕ ਬੀਟਨਿਕਸ ਸ਼ਬਦ ਵਰਤਿਆ ਜਾਂਦਾ, 67 ਤੋਂ ਬਾਅਦ ਇਹਦੇ ਲਈ ਹਿੱਪੀ ਸ਼ਬਦ ਵਰਤਿਆ ਜਾਣ ਲੱਗ ਪਿਆ। 1968 'ਚ ਬੀਟਲਸ ਨਾਮ ਦਾ ਇੱਕ ਗਰੁੱਪ ਹੈ, ਬਹੁਤ ਪਾਪੂਲਰ ਬੈਂਡ ਸੀਗਾ, ਉਹ ਇੰਡੀਆ ਆਉਂਦਾ ਅਤੇ ਉਹ ਵੈਸਟਰਨ ਯੂਰੋਪੀਅਨ ਕਲਚਰ ਜਿਹੜਾ ਉਹ ਇੰਡੀਆ ਲੈ ਕੇ ਆਉਂਦੇ ਨੇ। ਉੱਥੇ ਬੱਚੇ ਜਿਹੜੇ ਨੌਜਵਾਨ ਇੰਡੀਆ ਦੇ ਸੀਗੇ ਉਸ ਦੌਰ ਦੇ ਵਿੱਚ, ਉਹ ਇਸ ਹਿੱਪੀ ਟ੍ਰੇਲ ਦੇ ਵਿੱਚ ਬਹਿ ਗਏ। ਉਹਨਾਂ ਲੱਗਿਆ ਉਹ ਯਾਰ ਵਾਹ ਵਾਹ ਸੋ ਕੂਲ, ਹੈ ਨਾ, ਇਹ ਨੌਜਵਾਨਾਂ ਨੂੰ ਇਹੋ ਜਿਹਾ ਹੀ ਹੁੰਦਾ ਹੁੰਦਾ, ਕੋਈ ਕੁਛ ਵੱਖਰਾ ਜਿਹਾ, ਕੁਛ ਹਟਕੇ ਜਿਹਾ ਕੁਛ ਕਰੋ ਅਤੇ ਉਹਨਾਂ ਨੂੰ। ਅਤੇ ਮਿਡ 70s ਦੇ ਵਿੱਚ ਤਾਂ ਇੰਡੀਆ 'ਚ ਗਾਂਜਾ, ਚਰਸ, ਇਹ ਕਹਿੰਦੇ ਸੀਗੇ ਜੇ ਹਿੱਪੀ ਬਣਨਾ ਤੁਸੀਂ ਲੰਬੇ ਲੰਬੇ ਜਿਹੇ ਬਾਲ ਰੱਖਣੇ ਆ, ਕੰਨੀ ਮੁੰਦਰਾਂ ਪਾਉਣੀਆਂ ਨੇ, ਅਤੇ ਬਸ ਮਸਤ ਜਿਹਾ ਰਹਿਣਾ ਹੈਗਾ ਆਪਣੇ, ਓਪਨ, ਕੋਈ ਵੈਲਿਊਜ਼ ਨਹੀਂ, ਵੈਲਿਊ ਸਿਸਟਮ ਨਹੀਂ ਹੋਣਾ ਚਾਹੀਦਾ, ਓਪਨ ਮਾਇੰਡ ਸੈੱਟ ਹੋਣਾ ਚਾਹੀਦਾ, ਇੱਕ ਸੁਤੰਤਰ ਵਿਚਾਰ। ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਸੀ ਇਹ ਹੋਣਗੀਆਂ ਤਾਂ ਤੁਸੀਂ ਦੈਨ ਯੂ ਆਰ ਰੀਅਲ ਹਿੱਪੀ। ਛੱਡੋ ਪਰਾਂ ਪੈਸਾ ਪੂਸਾ ਕੀ ਚੀਜ਼ ਹੈ, ਆਹ ਕਰੋ ਤੁਸੀਂ, ਚਰਸ ਲਓ, ਗਾਂਜਾ ਲਓ। ਸੋ ਇਹ ਇੱਕ ਕਿਸਮ ਦੇ ਬਾਗੀਆਂ ਦਾ ਇੱਕ ਅਜੀਬ ਜਿਹਾ ਅੰਦੋਲਨ ਪੂਰੀ ਦੁਨੀਆ ਦੇ ਵਿੱਚ ਚੱਲ ਪਿਆ ਸੀਗਾ। ਆਪਣੇ ਆਪ ਨੂੰ ਇੰਡੀਪੈਂਡੈਂਟ ਸੋਚ ਵਾਲੇ ਲੋਕ ਜਿਹੜੇ ਇਹ ਦੱਸਣ ਲੱਗ ਪਏ ਸੀਗੇ। ਇਹ ਹਿੱਪੀ ਟ੍ਰੇਲ ਜਿਹੜੀ ਸੀਗੀ ਇਹ ਅਫਗਾਨਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਅਫਗਾਨਿਸਤਾਨ ਨੂੰ ਆਪਣਾ ਮਿਡ ਪੁਆਇੰਟ ਬਣਾਇਆ। ਉਹਦੀ ਵਜ੍ਹਾ ਕੀ ਸੀ? ਬੇਸਿਕਲੀ ਇਹ ਯੂਰਪ ਦੀਆਂ ਅਲੱਗ ਅਲੱਗ ਕੰਟਰੀਜ਼ ਤੋਂ ਚੱਲਦੇ ਹੈਗੇ ਨੇ, ਬਟ ਅਫਗਾਨਿਸਤਾਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ 70s ਦੇ ਵਿੱਚ ਅਫਗਾਨਿਸਤਾਨ ਬੜਾ ਵਧੀਆ ਸੀ। ਰਸ਼ੀਆ ਨੇ ਜੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਰਸ਼ੀਆ ਹਾਰ ਗਿਆ ਸੀ, ਪਰ ਅਫਗਾਨਿਸਤਾਨ ਦੇ ਵਿੱਚ ਬਹੁਤ ਵਧੀਆ ਟੂਰਿਜ਼ਮ ਸੀ। ਇਹ ਤਾਲਿਬਾਨ ਇੰਨੇ ਹੈ, ਤਾਲਿਬਾਨ ਇੰਨੇ ਕਿ ਤਾਲਿਬਾਨ ਤਾਂ ਹੁੰਦਾ ਨਹੀਂ ਸੀ, ਉੱਥੇ ਟੂਰਿਸਟ ਆਉਂਦੇ ਸੀ, ਉੱਥੇ ਲੋਕ ਰੁਕਦੇ ਸੀ, ਉੱਥੇ ਜਿਹੜੇ ਇੰਜੋਏ ਕਰਦੇ ਸੀ, ਔਰ ਉੱਥੇ ਫੀਮ ਦੀ ਖੇਤੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਹੁੰਦੀ ਸੀ, ਅਤੇ ਉੱਥੇ ਇਸ ਕਿਸਮ ਦੇ ਨਸ਼ੇ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਮਿਲਦੇ ਸੀ, ਚਰਸ, ਫੀਮ, ਅਤੇ ਉਹਨਾਂ ਦੇ ਲਈ ਇੱਕ ਕਿਸਮ ਦੀ ਉਹ ਇੱਕ ਡੈਸਟੀਨੇਸ਼ਨ ਸੀ। ਹੁਣ ਉਹਨੂੰ ਜ਼ਬਰਦਸਤੀ ਜਾਂ ਜਬਰਨ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਡਿਵੈਲਪ ਕੀਤਾ ਗਿਆ ਉਹ ਨਹੀਂ, ਆਈ ਡੋਂਟ ਨੋ, ਬਟ ਉਸ ਸਮੇਂ ਜਿਹੜਾ ਈਰਾਨ ਵੀ ਸੀਗਾ, ਈਰਾਨ ਦੇ ਵਿੱਚ ਰਾਜਾ ਸ਼ਾਹ ਪਹਿਲਵੀ ਹੁੰਦਾ ਸੀ,
ਬਾਅਦ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਸੀਗਾ ਇੱਕ ਐਪੀਸੋਡ ਦੇ ਵਿੱਚ ਕਿ 79 ਦੇ ਵਿੱਚ ਈਰਾਨ ਦੀ ਕ੍ਰਾਂਤੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਆ ਖਾਮਨੇਈ ਸਾਹਿਬ ਆ ਜਾਂਦੇ ਨੇ। ਪਰ ਉਹ ਰਾਜਾ ਸ਼ਾਹ ਪਹਿਲਵੀ ਜਿਹੜਾ ਸੀ ਉਹ ਅਮੈਰੀਕਾ ਦਾ ਮਿੱਤਰ ਸੀ, ਉਦੋਂ ਈਰਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਇਹ ਨਸ਼ੇ ਜਿਹੜੇ ਸੀਗੇ ਬੜੇ ਆਰਾਮ ਦੇ ਨਾਲ ਆ ਰਹੇ ਸੀ, ਉੱਥੇ ਰੁਕਦੇ ਹੁੰਦੇ ਸੀ ਲੋਕ ਹੋਟਲਾਂ ਕੈਫੇਜ਼ ਦੇ ਵਿੱਚ, ਖਾਸ ਤੌਰ ਦੇ ਉੱਤੇ ਕਹਿੰਦੇ ਹੁੰਦੇ ਸੀਗੇ ਕਿ ਹਿੱਪੀ ਟ੍ਰੇਲਰ ਦੀ ਕੈਪੀਟਲ ਹੈ, ਕਿ ਤੁਸੀਂ ਈਰਾਨ 'ਚ ਰੁਕੋ, ਤੁਸੀਂ ਅਫਗਾਨਿਸਤਾਨ 'ਚ ਰੁਕੋ, ਇੱਥੇ ਚਰਸ ਲਓ ਔਰ ਇੱਥੇ ਦੀ ਚਰਸ ਜਿਹੜੀ ਆ ਉਹ ਸਭ ਤੋਂ ਬਿਹਤਰੀਨ ਹੈਗੀ ਹੈ। ਮਤਲਬ ਲੋਕ ਉੱਥੇ ਟੂਰਿਸਟ ਜਿਹੜੇ ਹੁੰਦੇ ਸੀਗੇ ਹਵਾਈ ਅੱਡਿਆਂ 'ਤੇ ਇੱਦਾਂ ਹੀ ਲੰਬੇ ਲਿਟੇ ਹੁੰਦੇ ਸੀ, ਲਾਈਬ੍ਰੇਰੀਜ਼ ਦੇ ਵਿੱਚ ਹੈ ਨਾ, ਜਿਹੜੀਆਂ ਮਸਜਿਦਾਂ ਸੀ ਉਹਨਾਂ ਦੇ ਬਾਹਰ, ਉਹ ਬੜਾ ਓਪਨ ਕਲਚਰ ਇੱਕ ਹੋ ਗਿਆ ਸੀ। ਇਨਫੈਕਟ ਯੂਰਪ ਦੇ ਕਈ ਲੋਕਾਂ ਨੇ ਉੱਥੇ ਆਪਣੇ ਰੈਸਟੋਰੈਂਟ ਬਿਜ਼ਨਸ ਸ਼ੁਰੂ ਕਰਤੇ ਸੀ ਕਿ ਰੈਸਟੋਰੈਂਟ ਹੈਗਾ, ਵੈਸਟਰਨ ਸਟਾਈਲ ਦਾ ਖਾਣਾ ਹੈਗਾ ਅਤੇ ਨਾਲ ਤੁਹਾਨੂੰ ਜਿਹੜਾ ਨਸ਼ਾ ਵੀ ਮਿਲੂਗਾ। ਉੱਥੋਂ ਹੁੰਦੇ ਹੁੰਦੇ ਆਪਾਂ ਪਾਕਿਸਤਾਨ ਦੇ ਵਿੱਚ ਆ ਗਿਆ। ਪਾਕਿਸਤਾਨ ਤੋਂ ਬੜਾ ਜੇ ਤੁਸੀਂ 70s ਦਾ ਕਲਚਰ ਫਰੋਲ ਕੇ ਦੇਖੋ, ਸੂਫੀ ਮਜ਼ਾਰਾਂ ਦੇ ਬਾਹਰ ਕਵਾਲੀਆਂ ਕਵੋਲੀਆਂ ਗਾਉਂਦੇ ਹੁੰਦੇ ਸੀਗੇ ਅਤੇ ਸੂਫੀ ਮਜ਼ਾਰਾਂ ਦੇ ਬਾਹਰ ਇਹ ਹਿੱਪੀ ਲਿਟੇ ਹੋਏ ਹੁੰਦੇ ਸੀ। ਲਾਹੌਰ ਦੇ ਵਿੱਚ ਹੋ ਗਿਆ, ਕਰਾਚੀ ਦੇ ਵਿੱਚ ਹੋ ਗਿਆ, ਰਾਵਲ ਪਿੰਡੀ 'ਚ ਹੋ ਗਿਆ, ਅਤੇ ਉੱਥੋਂ ਫਿਰ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ, ਇੰਡੀਆ ਵੱਲ ਆਉਂਦੀਆਂ ਹੁੰਦੀਆਂ ਸੀ, ਅਤੇ ਉਹੀ ਬੱਸਾਂ 'ਚ ਬੈਠ ਕੇ ਉਹਨਾਂ ਨੇ ਇੰਡੀਆ ਆਉਣ ਲੱਗ ਪਏ। ਇੱਥੇ ਹੋਇਆ ਇਹ ਜਿਹੜੀ ਟ੍ਰੇਲ ਸੀਗੀ, ਇਹ ਜਿਹੜਾ ਇੱਕ ਕੋਨਸੈਪਟ ਸੀਗਾ ਹਿੱਪੀ ਕਲਚਰ ਦਾ, ਇਹ ਆਸਟ੍ਰੇਲੀਆ ਵਾਲੇ ਪਾਸੇ ਵੀ ਆਇਆ। ਆਸਟ੍ਰੇਲੀਆ ਦੇ ਵਿੱਚ ਹਾਲਾਂਕਿ ਆਸਟ੍ਰੇਲੀਆ ਜਿਹੜਾ ਸੀਗਾ ਉਹ ਕਿਸੇ ਤਰੀਕੇ ਦੇ ਨਾਲ ਵੀ ਨਹੀਂ ਜੁੜਿਆ ਹੋਇਆ ਹੈਗਾ ਲੈਂਡ ਜ਼ਮੀਨੀ ਪੱਧਰ ਦੇ ਉੱਤੇ, ਕਿਉਂਕਿ ਕੋਈ ਕੰਟਰੀ ਇੱਕ ਦੂਜੇ ਨੂੰ ਗੁਆਂਢ 'ਚ ਨਹੀਂ ਲੱਗਦੀ, ਜਿਵੇਂ ਅਮੈਰੀਕਾ ਅਤੇ ਇੰਗਲੈਂਡ ਦੇ ਵਿੱਚ ਵੀ ਨਹੀਂ ਲੱਗਦੀ ਹੈਗੀ, ਪਰ ਇੰਗਲੈਂਡ ਤੋਂ ਹੁੰਦਾ ਹੁੰਦਾ ਫਿਰ ਉਹ ਬਾਕੀ ਦੁਨੀਆ ਦੇ ਵਿੱਚ ਥਰੂ ਲੈਂਡ ਜਿਹੜਾ ਉਹ ਸ਼ੁਰੂ ਹੁੰਦਾ। ਆਸਟ੍ਰੇਲੀਆ ਦੇ ਵਿੱਚ ਵੀ ਜਿਵੇਂ ਪੂਰੀ ਦੁਨੀਆ 'ਚ ਸ਼ੁਰੂਆਤ ਹੋਈ ਸੀ 60s ਦੇ ਵਿੱਚ, ਆਸਟ੍ਰੇਲੀਅਨ ਯੂਥ ਵੀ ਉਸ ਕਿਸਮ ਦਾ ਲਾਈਫ ਸਟਾਈਲ, ਉਸ ਕਿਸਮ ਦਾ ਇੱਕੋ ਯੂਨੀਸੈਕਸ ਫੈਸ਼ਨ ਜਿਹੜਾ ਸੀ ਨਾ, ਕਿ ਬੰਦਿਆਂ ਅਤੇ ਜਨਾਨੀਆਂ ਦੇ ਕੱਪੜਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਅਤੇ ਜਨਾਨੀਆਂ ਦੇ ਜੁੱਤਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਅਤੇ ਜਨਾਨੀਆਂ ਦੇ ਹੇਅਰ ਸਟਾਈਲ 'ਚ ਕੋਈ ਫਰਕ ਨਹੀਂ। ਉਹ ਯੂਨੀਸੈਕਸ ਜਿਹੜਾ ਇੱਕ ਫੰਡਾ ਸੀਗਾ ਉਹ ਆਸਟ੍ਰੇਲੀਆ 'ਚ ਮਿਡ 60s ਦੇ ਵਿੱਚ ਫੈਲਾਇਆ ਗਿਆ ਇਸੇ ਹਿੱਪੀ ਕਲਚਰ ਦੇ ਥਰੂ, ਅਤੇ ਇਹਦੇ ਹੀ ਜ਼ਰੀਏ ਫਿਰ ਜਿਹੜੇ ਸੀ ਨਸ਼ੇ ਇੱਥੇ ਆਉਣ ਲੱਗੇ। ਹੁਣ ਇਹ ਇਵੈਂਟ ਉਵੰਟ ਅੱਗੇ ਵੀ ਹੁੰਦੇ ਸੀ, ਇਵੈਂਟ ਅੱਗੇ ਵੀ ਹੁੰਦੇ ਸੀ। ਸਿਡਨੀ ਯੂਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਅਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਇਵੈਂਟ ਹੋਣ ਲੱਗੇ ਨਾ, ਇਨਫੈਕਟ 73 ਦੇ ਵਿੱਚ ਐਕੁਏਰੀਅਸ ਫੈਸਟੀਵਲ ਹੋਇਆ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ 'ਚ, ਅਤੇ ਉਸ ਫੈਸਟੀਵਲ ਦੇ ਵਿੱਚ ਨਿੰਬਿਨ ਨਾਮ ਦਾ ਏਰੀਆ ਉੱਥੇ ਇਹ ਹਿੱਪੀ ਕਲਚਰ ਜਿਹੜਾ ਉਹਨੂੰ ਪ੍ਰਮੋਟ ਕੀਤਾ ਗਿਆ। ਫਿਰ ਉਸ ਤੋਂ ਬਾਅਦ ਬੈਰਨ ਬੇ ਦੇ ਵਿੱਚ ਜਿਹੜੇ ਫੈਸਟੀਵਲ ਹੋਏ, ਮੁਲੰਬੀ ਦੇ ਵਿੱਚ ਹੋਏ, NSW ਤੋਂ ਹੁੰਦੇ ਹੁੰਦੇ, ਕਿਉਂਕਿ NSW ਦੇ ਵਿੱਚ ਲੋਕ ਚੰਗਾ ਪੈਸਾ ਰੱਖਦੇ ਸੀਗੇ, ਇੱਥੋਂ ਹੁੰਦੇ ਹੁੰਦੇ ਫਿਰ ਇਹ ਜਿਹੜਾ ਮੂਵਮੈਂਟ ਸੀਗਾ ਇਹ ਅਲੱਗ ਅਲੱਗ ਸਟੇਟਸ ਦੇ ਵਿੱਚ ਗਿਆ। ਜੇ ਕੋਈ ਸੁਣਨਾ ਚਾਹੁੰਦਾ ਹੈਗਾ ਇਹਦੇ 'ਤੇ ਇੱਕ ਬਹੁਤ ਵੱਡਾ ਬੜਾ ਡਿਟੇਲਡ ਪੋਡਕਾਸਟ ਇੱਕ ਹੋਇਆ ਹੋਇਆ 37 ਦਾ, ਇਹ ਇੱਕ ਪੋਡਕਾਸਟ ਹੈਗਾ ਆਸਟ੍ਰੇਲੀਆ 'ਚ ਨਿੰਬਿਨ ਫੈਸਟੀਵਲ ਦਾ ਇਤਿਹਾਸ 73 ਦੇ ਵਿੱਚ ਜਿਹੜਾ ਹੋਇਆ ਸੀਗਾ, ਅਤੇ ਉਸ ਤੋਂ ਬਾਅਦ ਹਿੱਪੀ ਮੂਵਮੈਂਟ ਜਿਹੜਾ ਆਸਟ੍ਰੇਲੀਆ 'ਚ ਕਿਵੇਂ ਫਿਰਦਾ। ਇਹ 37 ਦਾ ਇੱਕ ਪੋਡਕਾਸਟ ABC ਦੇ ਉੱਤੇ ਪਿਆ, ਜੇ ਕਿਸੇ ਨੇ ਸੁਣਨਾ ਹੋਇਆ ਤਾਂ ਮੈਨੂੰ ਦੱਸਿਓ, ਮੈਂ ਲਿੰਕ ਵੀ ਤੁਹਾਨੂੰ ਭੇਜੂੰਗਾ, ਇੰਗਲਿਸ਼ ਦੇ ਵਿੱਚ ਹੈਗਾ, ਬਟ ਇਟ ਵਿਲ ਬਲੋ ਯੂਅਰ ਮਾਇੰਡ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਅਸੀਂ ਕਹਿ ਦਿੰਦੇ ਹਾਂ ਕਿ ਚਲੋ ਇੰਡੀਆ ਦੇ ਵਿੱਚ ਤਾਂ ਨਸ਼ਾ ਜਿਹੜਾ ਹੈਗਾ ਉਹ ਟਰੈਵਲ ਕਰਕੇ ਆਉਂਦਾ, ਕਿ ਆਪਾਂ ਕਹਿ ਦਿੰਦੇ ਹਾਂ ਕਿ ਪਾਕਿਸਤਾਨ ਵਾਲੇ ਪਾਸਿਓਂ ਪੈਕਟ ਸਿੱਟ ਅਤੇ ਇੱਧਰ ਨੇਪਾਲ ਦੇ ਰਸਤਿਓਂ ਆ ਗਿਆ। ਆਸਟ੍ਰੇਲੀਆ ਦੇ ਵਿੱਚ ਕੌਣ ਪੈਕਟ ਸਿੱਟ ਦਿੰਦਾ, ਇੱਥੇ ਨਸ਼ਾ ਕਿਵੇਂ ਆ ਜਾਂਦਾ ਹੈਗਾ, ਇਹ ਵੀ ਇੱਕ ਜਿਹੜੀ ਇੱਕ ਅਲੱਗ ਕਹਾਣੀ ਹੈਗੀ ਉਸ ਪੋਡਕਾਸਟ ਦੇ ਵਿੱਚ, ਦੀ ਹਿਸਟਰੀ ਆਫ ਹਿੱਪੀ ਮੂਵਮੈਂਟ ਆਸਟ੍ਰੇਲੀਆ ਦੇ ਵਿੱਚ, ABC ਦੇ ਉਹ ਤਿਆਰ ਕੀਤਾ। ਅਤੇ ਟਾਈਮ ਵੀ ਦੇਖ ਲਈਏ, ਥੋੜ੍ਹਾ ਜਿਹਾ ਟਾਈਮ ਘੱਟ ਹੀ ਹੈ ਵੈਸੇ, ਪਰ ਮੈਂ ਇੱਕ ਸਟੋਰੀ ਸ਼ਾਇਦ ਪਹਿਲਾਂ ਸੁਣਾਈ, I'm not sure, ਹੈਰੋਇਨ ਦੀ ਸਟੋਰੀ ਸੀਗੀ ਕਿ ਕਿਵੇਂ ਹੈਰੋਇਨ ਜਿਹੜੀ ਸੀ ਉਹ 1800 ਦੇ ਆਖਰੀ ਦਹਾਕੇ 'ਚ, 1890 ਤੋਂ ਬਾਅਦ ਇੱਕ ਲੈਬੋਰਟਰੀ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ। ਸਾਇੰਸ ਜਿਹੜਾ ਉਸ ਵਕਤ ਆਪਣੇ ਸਿਖਰ ਦੇ ਉੱਤੇ ਸੀਗਾ, ਜਾ ਰਿਹਾ ਸੀ, ਸਾਇੰਸ ਅੱਗੇ ਵੱਧ ਰਿਹਾ ਸੀ, ਔਰ ਕਿਵੇਂ 100 ਸਾਲਾਂ ਦੇ ਵਿੱਚ ਇੱਕ ਦਵਾਈ ਤੋਂ ਇੱਕ ਨਸ਼ੇ ਦੇ ਰੂਪ ਦੇ ਵਿੱਚ ਹੈਰੋਇਨ ਜਿਹੜੀ ਹੈ ਉਹ ਇਸਤੇਮਾਲ ਹੋਣ ਲੱਗ ਪਈ। ਡਾਈਸਲ ਟ੍ਰਾਫਰ ਮੋਰਫਿਨ ਜਿਹੜੀ ਇਹਨੂੰ ਕਿਹਾ ਜਾਂਦਾ ਹੈਗਾ, ਔਰ ਹੈਰੋਇਨ ਹੋ ਗਈ, ਲਾਈਸਾਈਟੋਲ ਹੋ ਗਈ, ਐਸਪ੍ਰਿਨ ਹੋ ਗਈ, ਇਹਨਾਂ ਤਿੰਨਾਂ ਨੂੰ ਤਾਂ ਇੱਕ ਨਸ਼ੇ ਨਹੀਂ ਇੱਕ ਦਵਾਈ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀਗਾ। ਇਹ ਕਿਸ ਤਰੀਕੇ ਦੇ, ਕੋਈ ਵੀ ਵੈਸੇ ਚੀਜ਼ ਹੈਗੀ ਹੈ ਜਦੋਂ ਕਹਿੰਦੇ ਹੁੰਦੇ ਹਾਂ ਕਿ ਅੱਤ ਹੋ ਜਾਂਦੀ ਹੈ ਤਾਂ ਉਹਦਾ ਨਸ਼ਾ ਕਿਵੇਂ ਹੋਣ ਲੱਗ ਪੈਂਦਾ। ਇਨਫੈਕਟ ਆਸਟ੍ਰੇਲੀਆ ਦੇ ਵਿੱਚ ਜਿਹੜਾ ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ ਹੈ, ACIC,
ਉਹਨਾਂ ਨੇ ਦੱਸਿਆ ਹੈ ਕਿ ਆਸਟ੍ਰੇਲੀਆ 'ਚ ਕਿਹੜੇ ਨਸ਼ੇ ਨੇ ਜਿਹੜੇ ਜਦੋਂ ਆਪਾਂ ਜਦੋਂ ਬਸਤੀਵਾਦ ਬਣਿਆ ਸੀ, ਆਸਟ੍ਰੇਲੀਆ ਫੈਡਰਲ ਹੋਇਆ ਸੀ ਉਸ ਵਕਤ ਤੋਂ ਲੈ ਕੇ ਅਤੇ ਫਿਰ ਉਸ ਤੋਂ ਬਾਅਦ ਆਧੁਨਿਕ ਦੌਰ ਦੇ ਵਿੱਚ ਦੁਨੀਆ ਦੇ ਵਿੱਚ ਇਹ ਦੋ ਤਿੰਨ ਘਟਨਾਵਾਂ ਜਿਹੜੀਆਂ ਨੇ ਉਹ ਕ੍ਰਾਂਤੀਕਾਰੀ ਘਟਨਾਵਾਂ ਨੇ, ਆਲਮੀ ਜੰਗ, ਵਰਲਡ ਵਾਰਸ, ਅਮੈਰੀਕਾ ਨੇ ਜਿਹੜੀ ਵੀਅਤਨਾਮ 'ਤੇ ਅਟੈਕ ਕੀਤੀ ਉਹ ਤੋਂ ਬਾਅਦ ਬਹੁਤ ਕੁਛ ਬਦਲਿਆ ਉਸ ਸਮੇਂ ਦੇ ਵਿੱਚ, ਬਹੁਤ ਕੁਛ ਹੋ ਰਿਹਾ ਸੀ ਬੈਕਡ੍ਰੌਪ ਦੇ ਵਿੱਚ, ਜਾਂ USSR ਦਾ ਟੁੱਟਣਾ, ਇਹਨਾਂ ਸਾਰਿਆਂ ਦੇ ਉੱਤੇ ਆਪਾਂ ਐਪੀਸੋਡ ਕਰ ਚੁੱਕੇ ਹਾਂ, ਫਰਾਂਸ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਇਰਾਨ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਦੇ ਬਣ ਕੇ ਟੁੱਟਣ ਦੀ ਕਹਾਣੀ 'ਤੇ ਕਰ ਚੁੱਕੇ ਹਾਂ। ਉਹ ਸਾਰੇ ਪੋਡਕਾਸਟ ਤੁਸੀਂ ਸਾਡੇ ਹੁਣ ਤਾਂ ਪੁਰਾਣੇ ਵੀ ਮਿਲਦੇ ਨੇ, ਉੱਥੋਂ ਜਾ ਕੇ ਸੁਣਿਓ ਜ਼ਰੂਰ। ਉਹ ਕਿਸ ਤਰੀਕੇ ਦੇ ਨਾਲ ਪੂਰੀ ਵਰਲਡ ਦੀ ਜਿਹੜੀ ਇੱਕ ਵਰਲਡ ਆਰਡਰ ਹੈ ਉਹਨੂੰ ਕਿਵੇਂ ਉਹ ਸੈੱਟ ਕਰਦੇ ਨੇ ਹੌਲੀ ਹੌਲੀ ਹੌਲੀ ਹੌਲੀ, ਪਤਾ ਨਹੀਂ ਇਹ ਆਪਣੇ ਆਪ ਹੋਈਆਂ ਨੇ ਚੀਜ਼ਾਂ, ਸਹਿ ਸੁਭਾਅ ਹੋਈਆਂ ਨੇ, ਪਤਾ ਨਹੀਂ ਇਹ ਕੀਤੀਆਂ, ਮੈਂ ਉਹ ਕੀਤੀਆਂ ਗਈਆਂ ਵਾਲੀਆਂ 'ਚ ਅੱਗੇ ਯਕੀਨ ਕਰਦਾ ਹੁੰਦਾ ਸੀਗਾ ਕਿ ਇਸ ਕਿਸਮ ਦੀ ਇੱਕ ਕੋਨਸਪੀਰੇਸੀ ਥਿਊਰੀ ਹੈ। ਨੋ ਡਾਊਟ ਦੇ ਆਰ ਫਿਊ ਪੀਪਲ, ਦੇ ਆਰ ਫਿਊ ਫੈਮਿਲੀਜ਼, ਦੇ ਆਰ ਫਿਊ ਔਰਗਨਾਈਜੇਸ਼ਨਸ, ਓਨਲੀ ਫਿਊ 100-50 ਹੋਣਗੇ ਉਹ ਲੋਕ ਜਿਹੜੇ ਕੰਟਰੋਲ ਕਰਨਾ ਚਾਹੁੰਦੇ ਹੈਗੇ ਨੇ, ਪਰ ਉਹ ਕਿਵੇਂ ਕੁਛ ਚੀਜ਼ਾਂ ਆਪਣੇ ਆਪ, ਕਿਉਂਕਿ ਲੋਕਾਂ ਦਾ ਮਾਇੰਡ ਸੈੱਟ ਜਾਊਗਾ ਉੱਧਰ ਨੂੰ ਨਹੀਂ ਜਾਊਗਾ, ਉਹ ਨਹੀਂ ਨਾ ਪਤਾ ਹੈਗਾ, ਉਹ ਕਿਵੇਂ ਹੌਲੀ ਹੌਲੀ ਚੀਜ਼ਾਂ ਨੂੰ ਕੰਟਰੋਲ ਕਰ ਲੈਂਦੇ ਆ। ਉਦਾਹਰਣ ਦੇ ਤੌਰ ਦੇ ਉੱਤੇ ਕੋਕੀਨ, ਹੁਣ ਆਸਟ੍ਰੇਲੀਆ ਦੇ ਵਿੱਚ ਕੋਕੀਨ ਪੈਦਾ ਨਹੀਂ ਹੁੰਦੀ ਹੈਗੀ, ਜੇ ਤੁਸੀਂ ਆਸਟ੍ਰੇਲੀਆ ਦੀ ਜਿਹੜਾ ਆਸਟ੍ਰੇਲੀਆ ਦੇ ਡੈਮੋਗ੍ਰਾਫਿਕਸ ਨੂੰ ਸਮਝੋ, ਆਸਟ੍ਰੇਲੀਅਨ ਹੈਲਥ ਇੰਸਟੀਚਿਊਟ ਹੈ ਨਾ ਜਿਹੜਾ, ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ, ਉਹਨਾਂ ਦੀ ਇੱਕ ਵੈਬਸਾਈਟ ਹੈ AIHW.gov.au, ਸਰਕਾਰੀ ਵੈਬਸਾਈਟ ਹੈ, ਉਹ 'ਚ ਅਲਕੋਹਲ, ਟਬੈਕੋ, ਹੋਰ ਡਰੱਗਸ ਦੇ ਉੱਤੇ ਵੀ ਇਹ ਕਿੱਥੋਂ ਮਿਲਦੀਆਂ ਨੇ, ਕਿਵੇਂ ਮਿਲਦੀਆਂ ਨੇ, ਇੱਕ ਬਹੁਤ ਡਿਟੇਲਡ ਰਿਪੋਰਟ ਹੈਗੀ ਹੈ। ਉਹ 'ਚ ਇਹ ਦੱਸਿਆ ਹੋਇਆ ਹੈ ਕਿ ਕੋਕੀਨ ਜਿਹੜੀ ਹੈ ਉਹ 69% ਆਸਟ੍ਰੇਲੀਅਨ ਕੰਜ਼ਿਊਮ ਕਰਦੇ ਨੇ, ਬਣਦੀ ਹੈ ਨਹੀਂ, ਆਉਂਦੀ ਕਿੱਥੋਂ ਹੈ, 8,000 ਕਿਲੋਗ੍ਰਾਮ ਕੋਕੀਨ ਸਾਲ ਦੇ ਵਿੱਚ ਆਸਟ੍ਰੇਲੀਅਨ ਫੂਕ ਜਾਂਦੇ ਨੇ, ਇਹ ਤਾਂ ਕੋਕੀਨ ਦੀ ਗੱਲ ਹੈ। 15,000 ਕਿਲੋਗ੍ਰਾਮ ਮੈਥਾਫੇਟੇਮਾਈਨ ਜਿਹੜੀ ਆਸਟ੍ਰੇਲੀਅਨ ਸਾਲ ਦੇ ਵਿੱਚ ਫੂਕ ਜਾਂਦੇ ਨੇ, ਯਾਨੀ ਕਿ ਇਹਦੀ ਕੰਜ਼ਮਪਸ਼ਨ ਵੀ ਬਹੁਤ ਜ਼ਿਆਦਾ ਹੈਗੀ ਹੈ। ਫਿਰ MDMA ਹੋ ਗਈ, ਹੈਰੋਇਨ ਹੋ ਗਈ, ਕੈਟਾਮਾਈਨ ਹੋ ਗਈ, ਇਹ ਸਾਰੀਆਂ ਡਰੱਗਸ ਆਸਟ੍ਰੇਲੀਆ ਦੇ ਵਿੱਚ ਕੁਛ ਬਣਦੀਆਂ ਨੇ, ਕੁਛ ਨਹੀਂ ਬਣਦੀਆਂ, ਪਰ ਫਿਰ ਵੀ ਇਹ ਬੜੀ ਆਸਾਨੀ ਦੇ ਨਾਲ ਇੱਥੇ ਆ ਰਹੀਆਂ ਨੇ, ਵਿਕ ਰਹੀਆਂ ਹੈਗੀਆਂ ਨੇ। ਜ਼ੋਂਬੀ ਡਰੱਗ, ਉਹਦੇ 'ਤੇ ਇੱਕ ਦਿਨ ਤੁਹਾਡੇ ਨਾਲ ਖਬਰਾਂ ਦੇ ਵਿੱਚ ਆਇਆ ਗਿਆ ਸੀ ਜਾਂ ਕਿਸੇ ਪੋਡਕਾਸਟ ਦੇ ਵਿੱਚ ਸ਼ੇਅਰ ਕੀਤਾ ਸੀ ਕਿ ਆਸਟ੍ਰੇਲੀਆ 'ਚ ਜ਼ੋਂਬੀ ਡਰੱਗਸ ਕਿੰਨੀਆਂ ਜ਼ਿਆਦਾ ਪਾਪੂਲਰ ਹੋ ਗਈਆਂ। ਇਨਫੈਕਟ ਅੱਜ ਕੱਲ੍ਹ ਤਾਂ ਇਹ ਇੰਡੀਆ ਦੇ ਵਿੱਚ ਵੀ ਚੱਲ ਰਹੀਆਂ ਨੇ। ਜ਼ੋਂਬੀ ਡਰੱਗਸ ਹੁੰਦੀਆਂ ਨੇ ਜਿਵੇਂ ਜ਼ਾਈਲਾਈਜ਼ਿਨ ਨਾਮ ਦੀ ਇੱਕ ਦਵਾਈ ਹੈ ਜਿਹੜੀ ਡਾਕਟਰ ਦਿੰਦੇ ਨੇ, ਬੇਸਿਕਲੀ ਉਹ ਘੋੜਿਆਂ ਨੂੰ ਬੇਹੋਸ਼ ਕਰਨ ਦੇ ਲਈ ਦਿੱਤੀ ਜਾਂਦੀ ਹੈ ਦਵਾਈ, ਅਤੇ ਉਹਦੇ 'ਚ ਜੇ ਤੁਸੀਂ ਫੈਂਟਾਨਿਲ ਅਤੇ ਹੈਰੋਇਨ ਰਲਾ ਦਿਓ, ਉਹ ਜਿਹੜੀ ਤਿਕੜੀ ਇੱਕ ਬਣਦੀ ਹੈ ਜ਼ਾਈਲਾਈਜ਼ਿਨ ਦੀ, ਫੈਂਟਾਮਿਨ ਅਤੇ ਫੈਂਟਾਨਿਲ ਅਤੇ ਹੈਰੋਇਨ ਰਲਾ ਕੇ, ਤਾਂ ਇਨਸਾਨ ਦੇ ਸਰੀਰ ਨੂੰ ਸੁੰਨ ਕਰ ਦੂਗੀ, ਉਹਨੂੰ ਜ਼ੋਂਬੀ ਕਹਿੰਦੇ ਨੇ, ਉਹਨੂੰ ਕੰਜ਼ਿਊਮ ਕਰਕੇ, ਥੋੜ੍ਹੀ ਜਿਹੀ ਮਿਕਦਾਰ 'ਚ ਵੀ ਕੰਜ਼ਿਊਮ ਕਰਕੇ ਜ਼ਿੰਦਾ ਲਾਸ਼ ਬਣ ਜਾਂਦੇ ਹੋ ਤੁਸੀਂ। ਅਤੇ ਉਹਦਾ ਜਿਹੜਾ ਕੋਈ ਬੰਦਾ ਇੱਕ ਵਾਰ ਕੰਜ਼ਿਊਮ ਕਰ ਲੈਂਦਾ, ਉਹ ਇੱਕੋ ਹੀ ਥਾਂ 'ਤੇ ਕਹਿੰਦੇ ਨੇ ਕਿ ਕਈ ਕਈ ਘੰਟੇ ਤੱਕ ਬਿਨਾਂ ਹਿੱਲੇ ਜੁੱਲੇ ਖੜ੍ਹਾ ਰਹਿ ਸਕਦਾ, ਇਸ ਕਰਕੇ ਇਹਨੂੰ ਜ਼ੋਂਬੀ ਡਰੱਗ ਕਹਿੰਦੇ ਆ। ਜਿਵੇਂ ਜ਼ੋਂਬੀਜ਼ ਨੂੰ ਪਤਾ ਨਹੀਂ ਨਾ ਹੁੰਦਾ ਇੰਡੀਆ ਦੇ ਵਿੱਚ, ਤਾਂ ਇਨਫੈਕਟ ਪਿਛਲੇ ਕੁਝ ਸਾਲਾਂ ਤੋਂ, ਮੈਂ ਹੁਣ ਕੀ ਦੱਸਾਂ, ਇਸ ਵਾਰ ਜਦੋਂ ਮੈਂ ਇੰਡੀਆ ਗਿਆ ਤਾਂ ਮੈਂ ਇਹ ਤਜਰਬਾ ਖੁਦ ਕੀਤਾ। ਮੈਡੀਕਲ ਸਟੋਰਸ ਦੇ ਉੱਤੇ ਮੁੰਡੇ ਬੱਚੇ ਆ ਕੇ, ਉਹਨਾਂ ਨੂੰ ਧੇਲੇ ਦਾ ਗਿਆਨ ਨਹੀਂ ਹੈਗਾ, ਕੁਛ ਨਹੀਂ ਪਤਾ ਹੈਗਾ ਉਹਨਾਂ ਨੂੰ, ਰੋਡ ਲਾਓਸ ਦਾ ਨਹੀਂ ਪਤਾ ਹੈਗਾ, ਮਤਲਬ ਪਤਾ ਲੱਗਦਾ ਗੱਲ ਕਰਨ ਤੋਂ ਪਤਾ ਲੱਗਦਾ ਕਿ ਕੋਈ ਨੌਲੇਜ ਨਹੀਂ, ਬਟ ਪ੍ਰੈਗਬਲਿਨ ਦਿਓ ਜੀ, ਮਤਲਬ ਦਵਾਈਆਂ ਦੇ ਨਾਮ ਮੂੰਹ ਜਵਾਨੀ ਯਾਦ ਨੇ, ਔਰ ਪ੍ਰੈਗਬਲਿਨ ਵਰਗੀਆਂ ਦਵਾਈਆਂ ਤਾਂ ਜਿਹੜੀਆਂ ਆਮ ਤੌਰ ਦੇ ਉੱਤੇ ਇਸੇ ਕਿਸਮ ਦੀਆਂ, ਇਹ ਜ਼ਾਈਲਾਈਜ਼ਿਨ ਵਰਗੀ ਹੋ ਗਈ ਨਾ, ਉਹਨੂੰ ਜ਼ੋਂਬੀ ਡਰੱਗ ਤੁਸੀਂ ਕਹਿ ਸਕਦੇ ਹੋ, ਉਸ ਕੈਟਾਗਰੀ 'ਚ ਉਹ ਫਾਲ ਕਰਦੀਆਂ ਨੇ, ਉਹ ਵਰਤ ਰਹੇ ਨੇ। ਯਾਬਾ ਇੱਕ ਪਾਗਲਪੰਦੀ ਦਵਾਈ ਹੁੰਦੀ ਹੈ, ਬਾਂਗਲਾਦੇਸ਼, ਥਾਈਲੈਂਡ ਦੇ ਵਿੱਚ ਬਹੁਤ ਵਰਤੀ ਜਾਂਦੀ ਹੈ। ਹੁਣ ਇਹ ਜਿੱਦਣ ਕਿਤੇ ਇੰਡੀਆ ਆ ਗਈ ਜਾਂ ਆਸਟ੍ਰੇਲੀਆ ਆ ਗਈ, ਇਹ 'ਚ ਕੀ ਹੈ, ਯਾਬਾ ਦੇ ਵਿੱਚ ਮੈਥਾਫੇਟੇਮਾਈਨ ਅਤੇ ਕੈਫੀਨ, ਇਹ ਰਲਾ ਕੇ ਦਿੰਦੇ ਨੇ, ਔਰ ਉਹ ਤੁਹਾਨੂੰ ਖੁਸ਼ਬੂ ਇੰਨੀ ਵਧੀਆ ਲੱਗੂਗੀ ਉਹਨੂੰ, ਇਨਫੈਕਟ ਕ੍ਰੇਜ਼ੀ, ਯਾਬਾ ਦਾ ਮਤਲਬ ਹੀ ਥਾਈ ਭਾਸ਼ਾ ਦੇ ਵਿੱਚ ਕ੍ਰੇਜ਼ੀ ਮੈਡੀਸਨ ਹੁੰਦਾ, ਉਹ ਤੁਹਾਨੂੰ ਕ੍ਰੇਜ਼ੀ ਕਰ ਦੂਗੀ। ਯੂ ਵਿਲ ਸੇ ਕਿ ਯਾਰ ਬੜਾ ਡਰੱਗ, ਮਤਲਬ ਮੈਂ ਉਹਨੂੰ ਪ੍ਰਮੋਟ ਨਹੀਂ ਕਰ ਰਿਹਾ, ਬਟ ਮੈਂ ਇਹ ਗੱਲ ਦੱਸ ਰਿਹਾ ਕਿ ਇਨਸਾਨ ਕਈ ਕਈ ਦਿਨਾਂ ਤੱਕ ਬਿਨਾਂ ਸੁੱਤੇ ਰਹਿ ਸਕਦਾ, ਨਾ ਇਮੈਜਿਨ ਉਹਦੇ ਹੈਲਥ ਦੇ ਉੱਤੇ ਕੀ ਅਸਰ ਹੋਣਗੇ, ਜਦੋਂ ਉਹਦਾ ਅਸਰ ਟੁੱਟੂਗਾ, ਯੂ ਵਿਲ ਬੀ ਲਾਈਕ ਮੈਡ ਕ੍ਰੇਜ਼ੀ, ਪਾਗਲ ਹੋ ਜਾਓਗੇ ਤੁਸੀਂ, ਮਤਲਬ ਕਿਸੇ ਦਾ ਕਤਲ ਕਰਨ ਲੱਗੇ ਵੀ ਨਹੀਂ ਸੋਚੋਗੇ ਵੀ ਮਾਰਤਾ ਬੰਦਾ। ਜਿਵੇਂ ਆਈਸ ਡਰੱਗਸ ਹੁੰਦੀਆਂ ਨੇ ਨਾ ਆਸਟ੍ਰੇਲੀਆ ਦੇ ਵਿੱਚ, ਆਪਾਂ ਕਹਿ ਦਿੰਦੇ ਹਾਂ ਇੱਥੇ ਕਿ ਲੌਂਗ ਵੀਕੈਂਡ ਹੁੰਦਾ,
ਤੇ ਆਸਟ੍ਰੇਲੀਆ 'ਚ ਸਭ ਤੋਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਦੇ ਕੇਸ ਹੁੰਦੇ ਨੇ। ਚਲੇ ਜਿਓ ਕਿਸੇ ਵੀ ਹੋਸਪਿਟਲ ਚਲੇ ਜਿਓ ਐਤਵਾਰ ਦੀ ਰਾਤ ਜਾਂ ਕਿਸੇ ਮਿਡ ਡੇ ਮੰਗਲ ਬੁੱਧ ਵੀਰਵਾਰ ਦੀ ਰਾਤ ਹੋਸਪਿਟਲ 'ਚ ਬੈਠ ਕੇ ਦੇਖਿਓ ਐਮਰਜੈਂਸੀ ਦੇ ਵਿੱਚ ਕੰਪੈਰੀਜ਼ਨ ਕਰਕੇ ਦੇਖੋ। ਆਈ ਹੈਵ ਡਨ ਦੈਟ ਮੈਂ ਸਟੱਡੀ ਮਤਲਬ ਆਪਣੇ ਤੌਰ ਦੇ ਉੱਤੇ ਮੈਂ ਮਹਿਸੂਸ ਕਰਕੇ ਦੇਖ ਚੁੱਕਿਆ ਐਤਵਾਰ ਦੀ ਰਾਤ ਨੂੰ ਜਿੰਨੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਪੂਰੇ ਆਸਟ੍ਰੇਲੀਆ ਦੇ ਵਿੱਚ ਹੋਸਪਿਟਲਸ ਦੇ ਅੰਦਰ ਜਾਂਦੇ ਨੇ ਜਨਾਨੀਆਂ ਦੀਆਂ ਕੁੱਟੀਆਂ ਹੋਈਆਂ ਲਾਲੋ ਲਾਲ ਹੋਈਆਂ ਲਹੂ ਨਿਕਲ ਰਿਹਾ ਬੁਰੇ ਹਾਲ ਇਨਫੈਕਟ ਜਿਹੜੇ ਡੋਮੈਸਟਿਕ ਵਾਇਲੈਂਸ ਨੂੰ ਅੰਜਾਮ ਦਿੰਦੇ ਨੇ ਉਹ ਵੀ ਆ ਜਾਂਦੇ ਨੇ ਹੋਸਪਿਟਲ ਦੇ ਵਿੱਚ ਤਾਂ ਕਿ ਉਹ ਕਹਿਣ ਕਿ ਦੇਖੋ ਜੀ ਮੈਨੂੰ ਮੇਰੀ ਘਰਵਾਲੀ ਨੇ ਕੁੱਟਿਆ ਸੀ ਮੈਂ ਡਿਫੈਂਸ ਦੇ ਵਿੱਚ ਆਪਣੇ ਆਪ ਨੂੰ ਬਚਾਇਆ ਉਹ ਜਾ ਕੇ ਮੇਜ਼ 'ਤੇ ਵੱਜੀ ਅਤੇ ਉਹ ਡਿੱਗ ਪਈ ਅਤੇ ਉਹ ਮੇਰੇ 'ਤੇ ਹੁਣ ਇਲਜ਼ਾਮ ਲਗਾ ਰਹੀ ਹੈ। ਬਹੁਤ ਜ਼ਿਆਦਾ ਝੂਠ ਮੱਕਾਰੀ ਜਦੋਂ ਇਸ ਕਿਸਮ ਦੇ ਨਸ਼ੇ ਤੁਸੀਂ ਵਰਤਣ ਲੱਗ ਜਾਂਦੇ ਹੋ ਪਰਿਵਾਰ ਟੁੱਟ ਜਾਂਦੇ ਨੇ। ਆਸਟ੍ਰੇਲੀਆ 'ਚ ਆਪਣੇ ਪੰਜਾਬੀ ਮੁੰਡੇ ਹੁਣ ਕਰਿਆਨੇ ਦੀਆਂ ਦੁਕਾਨਾਂ ਤੋਂ ਕਾਮਨੀ ਵਰਤ ਰਹੇ ਨੇ ਟਰੱਕਾਂ ਦੇ ਵਿੱਚ ਔਰ ਇਹਨਾਂ ਦੇ ਕੋਡ ਨੇਮਸ ਹੈਗੇ ਨੇ ਇਨਫੈਕਟ ਮੰਦਾਕਨੀ ਖਰਗੋਸ਼ ਲੋਲੀਪੋਪ ਚਮਚਮ ਪੰਜਾਬ 'ਚ ਤੁਸੀਂ ਜਾਓਗੇ ਇਹ ਸਿੰਥੈਟਿਕ ਡਰੱਗਸ ਨੇ ਪਾਊਡਰਸ ਨੇ। ਔਰ ਫਿਰ ਮੈਨੂੰ ਸਭ ਤੋਂ ਵੱਧ ਹੈਰਾਨੀ ਹੁੰਦੀ ਆ ਉਹਨਾਂ ਲੋਕਾਂ 'ਤੇ ਜਿਹੜੇ ਕਹਿੰਦੇ ਨੇ ਯਾਰ ਇਹਦੇ ਨਾਲੋਂ ਤਾਂ ਭੁੱਕੀ ਚੰਗੀ ਸੀ ਇਹਦੇ ਨਾਲੋਂ ਤਾਂ ਉਹ ਦੂਸਰੇ ਨਸ਼ੇ ਚੰਗੇ ਸੀਗੇ ਉਹ 'ਚ ਨਸ਼ਾ ਤਾਂ ਕਿਵੇਂ ਹੋ ਸਕਦਾ ਚੰਗਾ ਕਿਵੇਂ ਹਾਊ ਕੈਨ ਯੂ ਸੇ ਦੈਟ ਕਿ ਉਹ ਫਲਾਣਾ ਨਸ਼ਾ ਚੰਗਾ ਸੀ ਇਹ ਨਸ਼ਾ ਨਹੀਂ। ਕੋਈ ਵੀ ਨਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੱਕ ਨਸ਼ੇ ਦੇ ਤਰੀਕੇ ਦੇ ਨਾਲ ਲਿਆ ਜਾਂਦਾ ਇੱਕ ਦਵਾਈ ਦੀ ਤਰ੍ਹਾਂ ਨਹੀਂ ਤਾਂ ਉਹ ਨਸ਼ਾ ਔਰ ਨਸ਼ੇ ਨੂੰ ਜਸਟੀਫਾਈ ਕਰਨ ਦਾ ਕੋਈ ਤਰੀਕਾ ਹੈ ਹੀ ਨਹੀਂ ਚਾਹੇ ਉਹ ਚਿੱਟਾ ਹੋਵੇ ਚਾਹੇ ਉਹ ਭੁੱਕੀ ਹੋਵੇ ਚਾਹੇ ਉਹ ਯਾਬਾ ਵਰਗੀਆਂ ਦਵਾਈਆਂ ਹੋਣ ਜਾਂ ਜ਼ੋਂਬੀ ਡਰੱਗਸ ਹੋਣ ਜ਼ਾਈਲਾਈਜ਼ਨ ਵਰਗੀਆਂ ਚਾਹੇ ਉਹ ਕ੍ਰੈਟਮ ਹੋਵੇ ਹੈਰੋਇਨ ਹੋਵੇ ਐਨੀਥਿੰਗ ਯੂ ਕਾਂਟ ਜਸਟੀਫਾਈ ਇਟ। ਐਨੀਵੇਜ਼ ਨਸ਼ਿਆਂ ਦੇ ਨਾਲ ਜੁੜੀ ਹੋਈ ਇਹ ਅਲੱਗ ਅਲੱਗ ਸਟੋਰੀਆਂ ਸੀਗੀਆਂ ਮੈਂ ਕੋਸ਼ਿਸ਼ ਕੀਤੀ ਕਿ ਇਹਨੂੰ ਵਿਦ ਇਨ 1 ਆਵਰ ਤੋਂ ਥੱਲੇ ਰੱਖ ਕੇ ਤਾਂ ਕਿ ਘੰਟੇ ਤੋਂ ਵੀ ਛੋਟੇ ਪ੍ਰੋਗਰਾਮ ਦੇ ਵਿੱਚ ਇੱਕ ਡੋਟ ਪੁਆਇੰਟਸ ਤੁਹਾਨੂੰ ਦੇ ਸਕਾਂ। ਸਮਝਾਉਣਾ ਮਕਸਦ ਨਹੀਂ ਹੈਗਾ ਸਮਝਾਉਣਾ ਤਾਂ ਇੱਕ ਸਟੋਰੀ ਦੱਸ ਸਕਦੇ ਹਾਂ। ਬੜੇ ਸਾਰੇ ਲੋਕ ਕਹਿ ਦਿੰਦੇ ਹੈਗੇ ਨੇ ਭਾਅ ਜੀ ਉਹ ਜਿਹੜਾ ਇਨਸਾਈਟ ਰਿਪੋਰਟ 'ਚ ਤੁਸੀਂ ਗੱਲ ਸਮਝਾਉਂਦੇ ਨਹੀਂ ਹੁੰਦੇ ਅਸੀਂ ਸਿਰਫ ਗੱਲਾਂ ਰੱਖਦੇ ਹੈਗੇ ਹਾਂ ਉਹ ਸਮਝਣਾ ਸਮਝਣਾ ਹੈਗਾ ਤਾਂ ਉਹ ਤਾਂ ਕਾਲਜਾਂ ਯੂਨੀਵਰਸਿਟੀਆਂ 'ਚੋਂ ਸਮਝੋ ਜਾਂ ਫਿਰ ਸਤਸੰਗ 'ਚ ਜਾ ਕੇ ਦੇਖੋ ਸਿੱਖੋ ਉਹ ਬਾਬੇ ਸਮਝਾਉਂਦੇ ਹੁੰਦੇ ਨੇ ਉਹਨਾਂ ਦੇ ਸਮਝਦਿਆਂ ਵੀ ਨਹੀਂ ਸਮਝਦੇ ਹੈਗੇ ਆਪਾਂ। ਪਰ ਇੱਕ ਨੌਲੇਜ ਹੋਣੀ ਤੁਹਾਡੇ ਲਈ ਜ਼ਰੂਰੀ ਹੈਗੀ ਹੈ ਖਾਸ ਤੌਰ ਦੇ ਉੱਤੇ ਜਿਹੜੀ ਮੈਂ ਸਾਊਦੀ ਅਰਬ ਦੀ ਕਹਾਣੀ ਇੱਥੇ ਲਿਆ ਕੇ ਮੁਕਾਨਾ ਕਿ ਚਾਹੇ ਤੁਸੀਂ ਵਰਕ ਪਰਮਿਟ 'ਤੇ ਹੋ ਚਾਹੇ ਸਟੂਡੈਂਟ ਵੀਜ਼ੇ 'ਤੇ ਹੋ ਜਦੋਂ ਤੁਸੀਂ ਦੂਸਰੀ ਕੰਟਰੀ ਦੇ ਵਿੱਚ ਜਾਂਦੇ ਹੋ ਉਸ ਕੰਟਰੀ ਦੇ ਵਿੱਚ ਹੈਗੇ ਹੋ ਜਿੱਥੋਂ ਦੇ ਤੁਸੀਂ ਵਸਨੀਕ ਹੀ ਨਹੀਂ ਹੈਗੇ ਉੱਥੇ ਤੁਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਨੋਰਮਲ ਮੰਨਣ ਲੱਗ ਜਾਂਦੇ ਹੋ ਜਦੋਂ ਤੁਸੀਂ ਉਹਨੂੰ ਇੱਕ ਵਾਰ ਯੂਜ਼ ਕੀਤਾ ਦੋ ਵਾਰ ਕੀਤਾ ਜਾਂ ਉਸ ਕੰਮ ਦੇ ਵਿੱਚ ਇੱਕ ਵਾਰ ਪਏ ਦੋ ਵਾਰ ਪਏ ਜਿਹੜੇ ਧੰਦਾ ਕਰ ਰਹੇ ਨੇ ਨਾ ਉਹ ਇਸ਼ਾਰਾ ਸਮਝ ਰਹੇ ਹੋਣਗੇ ਕਿ ਕਿਵੇਂ ਇਹ ਕਾਰੋਬਾਰ ਕਿੱਡੇ ਵੱਡੇ ਪੱਧਰ ਦੇ ਉੱਤੇ ਆਸਟ੍ਰੇਲੀਆ 'ਚ ਕਿੰਨੇ ਸਾਰੇ ਪੰਜਾਬੀ ਮੁੰਡੇ ਜਿਹੜੇ ਡਰਾਈਵਿੰਗ ਧੰਦੇ ਦੇ ਵਿੱਚ ਨੇ ਉਹ ਇਹਨੂੰ ਕਾਰੋਬਾਰ ਦੇ ਤੌਰ ਦੇ ਉੱਤੇ ਲੈਣ ਲੱਗ ਪਏ ਨੇ ਕਿ ਆਹ ਪੈਕਟ ਇੱਧਰੋਂ ਉੱਧਰ ਉੱਧਰੋਂ ਇੱਧਰ ਬਾਅਦ ਦੇ ਵਿੱਚ ਫਿਰ ਜਦੋਂ ਕਿਸੇ ਦਿਨ ਤੁਸੀਂ ਧਰੇਗੇ ਤਾਂ ਫਿਰ ਸਾਰੀ ਕਹਾਣੀ ਖਤਮ। ਜਦੋਂ ਚਾਹੇ ਉਹ ਅਫਗਾਨਿਸਤਾਨ ਦੀ ਗੱਲ ਹੈ ਚਾਹੇ ਉਹ ਸਵੀਡਨ ਦੀ ਗੱਲ ਹੈ ਚਾਹੇ ਉਹ ਇਹਨਾਂ ਕੰਟਰੀਜ਼ ਦੀ ਗੱਲ ਹੈ ਜਿਹੜੇ ਉਹ ਨਸ਼ੇ ਪੈਦਾ ਕਰਦੇ ਨੇ ਜਦੋਂ ਉਹ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਕਿਸੇ ਦੂਸਰੇ ਦੇ ਘਰ ਦੇ ਉੱਤੇ ਪੱਥਰ ਮਾਰੋਗੇ ਤਾਂ ਤੁਹਾਡਾ ਘਰ ਵੀ ਟੁੱਟੇਗਾ ਜਦੋਂ ਤੁਸੀਂ ਦੂਸਰਿਆਂ ਨੂੰ ਨਸ਼ਿਆਂ ਦੇ ਉੱਤੇ ਲਗਾਓਗੇ ਆਪ ਵੀ ਲੱਗੋਗੇ। ਉਹ ਜਿਹੜੇ ਪੰਜਾਬੀ ਅੱਜ ਕੱਲ੍ਹ ਤਾਂ ਫਿਊਲ ਸਟੇਸ਼ਨਸ ਦੇ ਉੱਤੇ ਨਸ਼ੇ ਨੁਸ਼ੇ ਵੇਚਦੇ ਨੇ ਉਹ ਆਪ ਵੀ ਇਹਦੀ ਲਪੇਟ ਦੇ ਵਿੱਚ ਆਈ ਜਾਂਦੇ ਹੈਗੇ ਨੇ। ਬਹੁਤ ਆਮ ਹੋ ਗਿਆ ਮਤਲਬ ਟਾਰਨੇਟ ਤੋਂ ਲੈ ਕੇ ਬਲੈਕ ਟਾਊਨ ਤੱਕ ਬੜੇ ਆਮ ਹੋ ਗਿਆ ਸ਼ਰੇਆਮ ਹੋ ਗਿਆ। ਟਾਈਮ ਟੂ ਪੌਜ਼ ਇਟ ਟਾਈਮ ਟੂ ਸਟੋਪ ਇਟ ਸੋਚੋ ਕੀ ਕਰ ਕੀ ਰਹੇ ਹੈਗੇ ਹੋ ਆਪ ਵੀ ਆਪਣੀ ਪਰਿਵਾਰ ਖਤਮ ਕਰ ਰਹੇ ਹੋ ਅਤੇ ਦੂਸਰਿਆਂ ਘਰਾਂ ਨੂੰ ਵੀ ਤੁਸੀਂ ਉਜਾੜਨ ਲੱਗੇ ਹੋਏ ਹੈਗੇ ਹੋ। ਸੋਰੀ ਪਰ ਨੋ ਸੋਰੀ ਅੱਜ ਦੇ ਇਸ ਪ੍ਰੋਗਰਾਮ 'ਚ ਨਹੀਂ ਦਿਓ ਇਜਾਜ਼ਤ ਧੰਨਵਾਦ। ਫੁੱਲ ਮੁਰਝਾਇਆ ਪਿਆ ਗੁਲਾਬ ਦਾ ਸੁੱਕ ਗਈ।

0: ਜੂੰਗੀ। ਅੱਜ ਸਾਰਾ ਦਿਨ ਉਹਨੇ ਉਦਾਸੀ ਦੇ ਵਿੱਚ ਕੱਟਿਆ, ਕੋਸ਼ਿਸ਼ ਕੀਤੀ ਘਰ ਵਾਲੇ ਦੇ ਨਾਲ ਗੱਲ ਕਰਨ ਦੀ, ਪਰ ਕੋਈ ਫਾਇਦਾ ਨਹੀਂ, ਕਿਉਂਕਿ ਜੋ ਮਾਂ ਨੇ ਕਹਿ ਦਿੱਤਾ ਪੁੱਤ ਉਹਨੂੰ ਟਾਲ ਨਹੀਂ ਸਕਦਾ। ਖੈਰ ਕਹਿੰਦੇ ਨੇ ਧੀਆਂ ਦੇ ਵਿੱਚ ਬੜਾ ਸਬਰ ਹੁੰਦਾ, ਅਤੇ ਜਦੋਂ ਨੌਵਾਂ ਬਣ ਜਾਂਦੀਆਂ ਨੇ ਉਹਨਾਂ ਦੇ ਵਿੱਚ ਉਹ ਸਬਰ ਹੋਰ ਵੀ ਜ਼ਿਆਦਾ ਵੱਧ ਜਾਂਦਾ, ਬੜਾ ਕੁਛ ਉਹ ਅੰਦਰੋਂ ਅੰਦਰੀ ਪੀ ਜਾਂਦੀਆਂ। ਬੜੇ ਵਿਚਾਰ ਮਨ ਦੇ ਵਿੱਚ ਆਉਂਦੇ ਨੇ ਜਿਹੜੇ ਸ਼ਾਇਦ ਕਦੀ ਉਹ ਬਾਹਰ ਹੀ ਨਹੀਂ ਕੱਢਦੀਆਂ। ਇੰਨਾ ਵੱਡਾ ਜੇਰਾ ਹੁੰਦਾ, ਇੰਨਾ ਵੱਡਾ ਹੌਂਸਲਾ, ਇੰਨਾ ਵੱਡਾ ਸਿਦਕ, ਉਹਨੂੰ ਆਪਣੇ ਆਪ ਦੇ ਉੱਤੇ ਵੀ ਹੈਰਾਨੀ ਹੋ ਰਹੀ ਸੀ ਕਿ ਮੇਰੇ ਵਿੱਚ ਇੰਨਾ ਸਿਦਕ ਕਿੱਦਾਂ, ਮੈਂ ਇਹ ਸਾਰਾ ਕੁਛ ਜਰ ਬਰਦਾਸ਼ਤ ਕਿੱਦਾਂ ਕਰ ਲਿਆ, ਮੈਂ ਅੱਗੋਂ ਕੋਈ ਜਵਾਬ ਕਿਉਂ ਨਹੀਂ ਦਿੱਤਾ, ਮੈਂ ਇੱਦਾਂ ਦੀ ਤਾਂ ਨਹੀਂ ਸੀ ਹੁੰਦੀ। ਮੇਰੇ ਆਪਣੇ ਘਰ ਦੇ ਵਿੱਚ ਚਾਹੇ ਮੇਰੀ ਆਪਣੀ ਮਾਂ ਹੀ ਮੈਨੂੰ ਕਿਸੇ ਗੱਲੋਂ ਮਨਾ ਕਰਦੀ, ਮੈਂ ਤਾਂ ਅੱਗੋਂ ਝੱਟ ਜਵਾਬ ਦੇਣਾ ਸੀ, ਮੈਂ ਤਾਂ ਆਪਣਾ ਹੱਕ ਖੋਹ ਕੇ ਲੈਣ ਵਾਲਿਆਂ 'ਚੋਂ ਹਾਂ। ਅੱਜ ਪਤਾ ਨਹੀਂ ਕਿਉਂ ਮੈਂ ਚੁੱਪ ਰਹੀ ਹਾਂ, ਕਦੀ ਸੋਚਦੀ ਹੈ ਸਵੇਰੇ ਮੈਂ ਫੇਰ ਗੱਲ ਕਰੂੰਗੀ, ਪਰ ਸਵੇਰ ਤੱਕ ਇਹ ਫੈਸਲਾ ਹੋਇਆ ਕਿ ਹਾਂ ਮੈਂ ਦਿਨੇ ਦਿਨੇ ਜਾਊਂਗੀ ਅਤੇ ਸ਼ਾਮੀ ਮਿਲ ਕੇ ਵਾਪਸ ਆ ਜਾਊਂਗੀ। ਖੈਰ ਇੰਨੇ ਕਿੰਨੇ ਨਾਲ ਮਨ ਕਿੱਥੇ ਭਰਨਾ ਸੀ, ਸਵੇਰੇ ਜਾ ਕੇ ਆਪਣੀ ਭੈਣ ਦੇ ਨਾਲ ਆਪਣੇ ਪੇਕੇ ਘਰ, ਅੱਜ ਉਹਨੇ ਖੂਬ ਵਧੀਆ ਸਮਾਂ ਬਿਤਾਇਆ ਅਤੇ ਕਿਸੇ ਨੂੰ ਮਲੂਮ ਵੀ ਨਹੀਂ ਹੋਣ ਦਿੱਤਾ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ, ਕੱਲ੍ਹ ਕੀ ਗੱਲਾਂ ਹੋਈਆਂ ਬੀਤੀਆਂ ਸੀ। ਆਪਣੀ ਭੈਣ ਨੂੰ ਵੀ ਬੜਾ ਸੋਹਣਾ ਬਹਾਨਾ ਮਾਰ ਦਿੱਤਾ, ਨਹੀਂ ਸਰਦਾ ਨਹੀਂ, ਮੇਰੀ ਸੱਸ ਬਿਮਾਰ ਹੈ, ਘਰ ਰੋਟੀ ਇਹਨਾਂ ਦੀ ਬਣਾਉਣ ਵਾਲਾ ਕੋਈ ਨਹੀਂ। ਬੱਚਿਆਂ ਨੇ ਬਥੇਰੀ ਜਿੱਦ ਕੀਤੀ, ਸ਼ਾਇਦ ਭੈਣ ਵੀ ਸਮਝ ਗਈ ਸੀ ਕਿ ਨਹੀਂ ਸੀ ਸਰਦਾ, ਅਤੇ ਕੱਲ੍ਹ ਇਹਨੂੰ ਫੋਨ 'ਤੇ ਵੀ ਪਤਾ ਹੁੰਦਾ। ਮੁੱਕਦੀ ਗੱਲ, ਉਹਨੇ ਸ਼ਾਮੀ ਵਾਪਸ ਆਉਣ ਦੀ ਤਿਆਰੀ ਕਰ ਲਈ, ਬੱਚਿਆਂ ਨੇ ਬਥੇਰੀ ਜਿੱਦ ਕੀਤੀ ਪਰ ਨਹੀਂ, ਉਹਨੇ ਤਾਂ ਵਾਪਸ ਆਉਣਾ ਸੀ ਕਿਉਂਕਿ ਉਹਨੂੰ ਇਹੋ ਘਰ ਦੇ ਵਿੱਚੋਂ ਸੰਸਕਾਰ ਮਿਲੇ ਸੀ। ਸ਼ਾਮੀ ਵਾਪਸ ਘਰ ਆਈ ਤਾਂ ਜਿੱਦਾਂ ਕਿਸੇ ਨੂੰ ਕੋਈ ਫਰਕ ਹੀ ਨਾ ਪਿਆ ਹੋਵੇ। ਸੱਸ ਖੁਸ਼ ਸੀ ਕਿ ਮੈਨੂੰ ਘਰ ਦਾ ਕੋਈ ਬਹੁਤਾ ਕੰਮ ਕਾਰ ਨਹੀਂ ਕਰਨਾ ਪਿਆ, ਸਵੇਰੇ ਕਰਕੇ ਚਲ ਗਈ ਸੀ, ਹੁਣ ਆ ਕੇ ਰੋਟੀ ਪਾਣੀ ਕਰ ਲੂਗੀ। ਪਰ ਹੁਣ ਉਹਦਾ ਮੂਡ ਕੋਈ ਬਹੁਤਾ ਠੀਕ ਨਹੀਂ ਸੀ, ਉਦਾਸ ਉਦਾਸ ਜੀ ਤੁਰੀ ਫਿਰੇ। ਗੋਂਗਲਾਂ ਤੋਂ ਮਿੱਟੀ ਝਾੜਨ ਦੇ ਲਈ ਸੱਸ ਨੇ ਕਹਿ ਛੱਡਿਆ, ਚੱਲ ਫਿਰ ਕਿਸੇ ਦਿਨ ਚਲੇ ਜੀ, ਕੋਈ ਘੰਟਾ ਦੋ ਘੰਟੇ ਬਹਿ ਕੇ ਆ ਜਾਓ। ਪਰ ਉਹਦਾ ਇੰਨੇ ਨਾਲ ਦਿਲ ਕਿੱਥੇ ਭਰਦਾ ਸੀ। ਹਾਂਜੀ ਬੀਜੀ ਕਹਿ ਕੇ ਰਸੋਈ 'ਚ ਕੰਮੇ ਲੱਗੀ ਰਹੀ। ਅਗਲੇ ਦਿਨ ਸਬੱਬੀ ਜਦੋਂ ਨਨਾਣ ਘਰ ਮਿਲਣ ਦੇ ਲਈ ਆਈ ਤਾਂ ਜਿੱਦਾਂ ਸਾਰਾ ਕੁਛ ਭੁੱਲ ਗਈ ਹੋਵੇ। ਹੁਣ ਉਹ ਆਪਣੀ ਨਨਾਣ ਦੀ ਸੇਵਾ ਦੇ ਵਿੱਚ ਲੱਗ ਗਈ ਹੈ ਕਿਉਂਕਿ ਉਹਨੂੰ ਵੀ ਉਹ ਭੈਣਾਂ ਵਾਂਗੂ ਸਮਝਦੀ, ਕਿਉਂਕਿ ਆਪਣੇ ਘਰੋਂ ਉਹ ਇਹੋ ਸਿੱਖ ਕੇ ਆਈ ਆ ਕਿ ਹੁਣ ਨਨਾਣ ਤੇਰੀ ਭੈਣ ਹੈ। ਨਨਾਣ ਦੇ ਬੱਚਿਆਂ ਦੇ ਨਾਲ ਖੇਡਦਿਆਂ ਉਹਨੂੰ ਇੱਦਾਂ ਲੱਗਦਾ ਜਿਵੇਂ ਮੈਂ ਆਪਣੀ ਭੈਣ ਦੇ ਬੱਚਿਆਂ ਨਾਲ ਹੀ ਖੇਡ ਲਿਆ ਹੋਵੇ। ਸ਼ਾਇਦ ਇਹੋ ਹੀ ਦੁਨੀਆਦਾਰੀ ਆ, ਸ਼ਾਇਦ ਇਹੋ ਹੀ ਪਰਿਵਾਰ ਹੈ, ਸ਼ਾਇਦ ਇਹੀ ਸਮਾਜ ਆ ਕਿ ਆਪਾਂ ਇੱਕ ਜੀ ਛੱਡਦੇ ਹਾਂ ਅਤੇ ਦੂਸਰਾ ਸਾਨੂੰ ਮਿਲ ਜਾਂਦਾ। ਜੇ ਉਹਨਾਂ ਨਾਲ ਨਹੀਂ ਤਾਂ ਅੱਜ ਮੈਂ ਇਹਨਾਂ ਬੱਚਿਆਂ ਦੇ ਨਾਲ ਸਮਾਂ ਬਿਤਾ ਰਹੀ ਹਾਂ। ਉਹਨੂੰ ਜਿੱਦਾਂ ਸਾਰਾ ਕੁਛ ਭੁੱਲ ਗਿਆ ਹੋਵੇ, ਅਤੇ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਸ਼ਾਮੀ ਉਹ ਵਾਪਸ ਜਾਣ ਲੱਗੀ ਸੀ ਨਨਾਣ ਨੇ ਵੀ ਤਿਆਰੀਆਂ ਕਸ ਲਈਆਂ। ਪਰ ਇੱਧਰੋਂ ਸੱਸ ਨੇ ਰੋਕ ਲਿਆ, ਕਹਿਣ ਲੱਗੀ ਹੁਣ ਆਈ ਹੈ ਤਾਂ ਏਡੀ ਕਾਹਲੀ ਕਾਹਦੀ, ਕੋਈ ਦੋ ਚਾਰ ਦਿਨ ਰਹਿ ਕੇ ਕਿਉਂ ਨਹੀਂ ਜਾਂਦੀ, ਆਖਰ ਬੱਚਿਆਂ ਨੂੰ ਛੁੱਟੀਆਂ ਹੀ ਨੇ, ਛੁੱਟੀਆਂ ਦੇ ਵਿੱਚ ਸਾਰੇ ਬੱਚੇ ਆਪਣੇ ਪੇਕੇ ਆਉਂਦੇ ਹੀ ਆ, ਆਪਣੀ ਮਾਂ ਦੇ ਨਾਲ ਆਪਣੇ ਨਾਨਕੇ ਆਉਂਦੇ ਹੀ ਆ। ਐਡੀ ਕਾਹਦੀ ਕਾਹਲੀ ਹੁੰਦੀ ਤੈਨੂੰ ਹਰ ਵਾਰ। ਨੌਂ ਹੈਰਾਨ ਸੀ, ਇਹੀ ਗੱਲ ਕੱਲ ਮੈਂ ਕਹਿ ਰਹੀ, ਪਰ ਉਦੋਂ ਉਹਦਾ ਜਵਾਬ ਕੁਛ ਹੋਰ ਸੀ। ਅੱਜ ਆਪਣੀ ਧੀ ਆ ਤੇ ਉਹਨੂੰ ਉਹ 4 ਦਿਨ ਰਹਿਣ ਦੇ ਲਈ ਕਹਿ ਰਹੀ। ਇਹ ਦੋਗਲੀ ਨੀਤੀ ਉਹਨੂੰ ਉਹਨੂੰ ਪਚਣ ਨਹੀਂ ਸੀ ਵਾਲੀ। ਨਨਾਨ ਨੇ ਕਿਹਾ, ਨਹੀਂ ਸਾਡੇ ਵੀ ਘਰ ਦਾ ਕਿੱਥੇ ਸਰਦਾ ਮਾਂ, ਜੇ ਤੁਹਾਡੇ ਘਰ ਦਾ ਨਹੀਂ ਸਰਦਾ ਤੇ ਸਾਡੇ ਘਰ ਦਾ ਵੀ ਕਿੱਥੇ ਸਰਦਾ। ਮਾਂ ਨੇ ਹੈਰਾਨ ਹੋ ਕੇ ਪੁੱਛਿਆ, ਕੀ ਮਤਲਬ ਤੇਰਾ? ਮੇਰੀ ਦਿਨੇ ਰੰਜਨਾ ਦੇ ਨਾਲ ਗੱਲ ਹੋਈ ਸੀ। ਕੀ ਗੱਲ? ਤੁਸੀਂ ਉਹਨੂੰ ਪੇਕੇ ਰਹਿਣ ਨਹੀਂ ਦਿੱਤਾ? ਅੱਛਾ, ਹੁਣੇ ਤੈਨੂੰ ਲੂਤੀਆਂ ਲਾਉਂਦੀ ਆ? ਨਹੀਂ ਮਾਂ, ਲੂਤੀਆਂ ਨਹੀਂ ਲਾਉਂਦੀ। ਉਹਨੇ ਤਾਂ ਬੜੇ ਚਾਅ ਦੇ ਨਾਲ ਉੱਥੇ ਕੱਲ੍ਹ ਬਿਤਾਏ ਦਿਨ ਦੀਆਂ ਕੁਛ ਗੱਲਾਂ ਦੱਸੀਆਂ ਸੀ। ਇਹ ਤਾਂ ਮੈਂ ਹੀ ਉਹਨੂੰ ਕਿਹਾ ਕਿ ਤੂੰ ਇੰਨੀ ਛੇਤੀ ਕਿਉਂ ਆ ਗਈ, ਤੈਨੂੰ 4 ਦਿਨ ਰਹਿਣਾ ਚਾਹੀਦਾ ਸੀ। ਤਾਂ ਕਹਿਣ ਲੱਗੀ, ਤੁਸੀਂ ਇਜਾਜ਼ਤ ਨਹੀਂ ਦਿੱਤੀ ਘਰ ਦਾ ਸਰਦਾ ਨਹੀਂ। ਮਾਂ, ਜੇ ਤੇਰੇ ਘਰ ਦਾ ਨਹੀਂ ਸਰਦਾ ਤੇ ਸਰਨਾ ਤੇ ਮੇਰੇ ਘਰ ਵੀ ਨਹੀਂ। ਚੱਲ ਇੱਕ ਸ਼ਰਤ ਤੇ ਰਹਿੰਦੀ ਹਾਂ ਮੈਂ, ਕਿੱਦਾਂ ਵੀ ਕਰਕੇ ਮੈਂ ਆਪਣੀ ਸੱਸ ਨੂੰ ਮਨਾ ਲੂੰ। ਤੂੰ ਮੇਰੀ ਇਸ ਭੈਣ ਨੂੰ ਇਜਾਜ਼ਤ ਦੇ, ਇਹ ਆਪਣੇ ਘਰ ਉਹ ਆਵੇ ਤੇ ਮੈਂ 4 ਦਿਨ ਇੱਥੇ ਰਹਿ ਲੈਂਦੀ। ਜੇ ਸ਼ਰਤ ਮਨਜ਼ੂਰ ਤੇ ਮੈਂ ਬੈਗ ਵਾਪਸ ਅੰਦਰ ਰੱਖਾਂ। ਸ਼ਾਇਦ ਸੱਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇ ਜਾਂ ਫਿਰ ਨਾ ਵੀ ਹੋਇਆ ਹੋਵੇ। ਕਈ ਵਾਰੀ ਇੱਦਾਂ ਦੀਆਂ ਗੱਲਾਂ ਈਗੋ ਵੀ ਹਰਟ ਕਰ ਜਾਂਦੀਆਂ। ਸੱਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇ ਜਾਂ ਫਿਰ ਨਾ ਵੀ ਹੋਇਆ ਹੋਵੇ। ਕਈ ਵਾਰੀ ਇੱਦਾਂ ਦੀਆਂ ਗੱਲਾਂ ਈਗੋ ਵੀ ਹਰਟ ਕਰ ਜਾਂਦੀਆਂ। ਕਈ ਵਾਰੀ ਸਿਆਣੇ ਬਹੁਤੇ ਹੀ ਸਿਆਣੇ ਬਣ ਕੇ ਪੈ ਜਾਂਦੇ। ਬਹੁਤੇ ਲੋਕ ਆਪਾਂ ਵੇਖਦੇ ਹਾਂ ਆਪਣੇ ਆਪ ਦੇ ਲਈ ਸਿਆਣੇ ਹੁੰਦੇ ਆ, ਪਰ ਜਦੋਂ ਉਹ ਕਿਸੇ ਲਈ ਗੱਲ ਕਰਦੇ ਆ ਤਾਂ ਉੱਥੇ ਉਹਨਾਂ ਦੀ ਉਹ ਸਿਆਣਪ ਰਫੂ ਚੱਕਰ ਹੋਈ ਨਜ਼ਰ ਆਉਂਦੀ ਹੈ। ਬਹੁਤੇ ਘਰਾਂ ਦੇ ਵਿੱਚ ਆਪਾਂ ਵੇਖਦੇ ਹਾਂ ਆਪਣੀ ਧੀ ਤਾਂ ਧੀ ਲੱਗਦੀ ਹੈ, ਪਰ ਜਦੋਂ ਗੱਲ ਨੌਂ 'ਤੇ ਆਉਂਦੀ ਹੈ ਤਾਂ ਫਿਰ ਘਰ ਦਾ ਕਈ ਕੁਛ ਬਦਲ ਜਾਂਦਾ। ਚੰਗੀਆਂ ਸੱਸਾਂ ਉਹੀ ਜਿਹੜੀਆਂ ਆਪਣੀਆਂ ਧੀਆਂ ਨੂੰ ਅਤੇ ਆਪਣੀਆਂ ਨੌਂਹਾਂ ਨੂੰ ਇੱਕ ਬਰਾਬਰ ਸਮਝਣ, ਅਤੇ ਫਿਰ ਘਰ ਸੋਹਣੇ ਵੱਸਦੇ ਨੇ, ਫਿਰ ਘਰ ਪਿਆਰ ਦੇ ਨਾਲ ਵੱਸਦੇ ਨੇ। ਨਹੀਂ ਤਾਂ ਫਿਰ ਕਹਿੰਦੇ ਨੇ ਇੱਕ ਦਿਨ ਉਹ ਜ਼ਰੂਰ ਆਉਂਦਾ ਜਦੋਂ ਉਹ ਨੌਂਹ ਫਿਰ ਆਪਣੇ ਸੱਸ ਵਾਲੇ ਰੂਪ ਦੇ ਵਿੱਚ ਆਉਂਦੀ। ਇੱਕ ਸਮਾਂ ਆਉਂਦਾ ਜਦੋਂ ਸੱਸ ਇੰਨੀ ਕੁ ਕਮਜ਼ੋਰ ਹੋ ਜਾਂਦੀ ਹੈ, ਬਜ਼ੁਰਗ ਹੋ ਜਾਂਦੀ, ਉਹਦੀਆਂ ਫਿਰ ਕੋਈ ਨਹੀਂ ਮੰਨਦਾ, ਪਰ ਉਹ ਪਈਆਂ ਸਾਰੀਆਂ ਦਿਮਾਗ 'ਚ ਹੀ ਹੁੰਦੀਆਂ। ਕੋਸ਼ਿਸ਼ ਕਰੀਏ ਹਰ ਇੱਕ ਰਿਸ਼ਤੇ ਨੂੰ ਆਪੋ ਆਪਣੀ ਥਾਂ ਰੱਖੀਏ। ਕੋਸ਼ਿਸ਼ ਕਰੀਏ ਜੋ ਅਸੀਂ ਆਪਣੇ ਲਈ ਚਾਹੁੰਦੇ ਹਾਂ ਉਹ ਕਿਸੇ ਲਈ ਵੀ ਕਰੀਏ। ਅਤੇ ਸ਼ਾਇਦ ਇਹੋ ਹੀ ਉਹ ਮੰਤਰ ਹੈ ਜਿਹਦੇ ਨਾਲ ਘਰਾਂ ਦੇ ਵਿੱਚ ਪਿਆਰ ਬਣਿਆ ਰਹਿੰਦਾ, ਇੱਕ ਦੂਸਰੇ ਪ੍ਰਤੀ ਸਤਿਕਾਰ ਬਣਿਆ ਰਹਿੰਦਾ। ਅਤੇ ਇਹੀ ਅਰਦਾਸ ਕਰਦੇ ਹਾਂ ਕਿ ਹਰ ਘਰ ਦੇ ਵਿੱਚ ਪਿਆਰ, ਸਤਿਕਾਰ, ਇੱਕ ਦੂਸਰੇ ਦੇ ਪ੍ਰਤੀ ਭਾਵਨਾ ਸੋਹਣੇ ਤਰੀਕੇ ਦੇ ਨਾਲ ਬਣੀ ਰਹੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਕਹਾਣੀ ਲਿਖੀ ਸੀ ਲਕਸ਼ਮੀ ਕੁਮਾਵਤ ਨੇ ਅਤੇ ਸਾਡੇ ਤੱਕ ਸਾਂਝੀ ਕੀਤੀ ਸੀ ਸੁਖਵਿੰਦਰ ਭੈਣ ਜੀ ਨੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਵੇਗੀ।
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ अपने घर दे होर नेड़े महसूस कर।
2: यार तू इत्थे इनी छेती आके पक्का भी हो गया।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਹਾਂਜੀ

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਇਟਾ, ਦ ਸਮਾਰਟ ਚੋਇਸ।

0: ਕਿੰਨੇ ਨਿਕਲੇ ਮਹਿੰਦੀ ਲਾ ਕੇ ਅੱਜ, ਹੱਥ ਦਿਖਾਓ ਕਿੰਨੇ ਕਿੰਨੇ ਦੇ ਲੱਗੀ।
1: ਹੱਥੀ ਮਹਿੰਦੀ ਲਾ ਕੇ ਨਿਕਲੇ ਓ, ਨੈਣੀ ਸੁਰਮਾ ਪਾ ਕੇ ਨਿਕਲੇ ਓ, ਓਏ ਰੱਬ ਜਾਣੇ ਚਮਕਦੇ।

ਪਾਰਟਨਰ ਸਪਾਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਜ਼.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਏ ਕਰੀ, ਜੇਤੀ ਸਿਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ, ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ, ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ, ਨਾਨਕ

ਜੋ ਤੁਧ ਪਾਵੈ ਸਾਈ ਫਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵੱਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੁੱਖ ਸਦਮਾਰ, ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੇ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਦਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾ

ਹਤ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾ ਨਦਰ ਨਾ ਆਵੈ, ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਸਨ ਲੋਏ ਲੋਏ ਭੰਡਾਰ, ਜੋਗ ਚ ਪਾਇਆ ਸੋਏ ਕਾਵਾਰ, ਕਰ ਕਰ ਵੇਖੈ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇੱਕ ਦੂਜੀ ਭਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰ੍ਹਾਂ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਘਾਟ ਘੜੀਐ ਰੂਪ ਰੰਗ ਕੇ ਵੇਸ, ਕੇਤਿਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾਟ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ

ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਤਾਲ ਕੜੀਏ ਸ਼ਬਦ ਸੱਚੀ।

ਸੁਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਿਤ ਨਿਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆਂ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਨੇ ਨਮੋ ਅਸਤ੍ਰਵਾਨੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰ ਨਮੋ ਰੋਗ ਰੋਗੇ ਨਮਸਤੰ ਇਸ਼ਨਾਨੰ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ ਤੰਤ੍ਰੰ ਸਦਾ ਸੱਚ ਦਾਨੰਦ ਸਰਮੁਖ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗਾ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਤਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਦਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਮੰਜੰਤ੍ਰੰ ਨਮੋ ਸਰਵ ਦਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮੰ ਪਨਾਸੀ ਸਦਾ ਸਰਵਦਾਰਿਦ

ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨਤ੍ਰ ਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨਕਾਲ ਜਤ ਤਤ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ਼ ਅਰ ਨਾ ਪੇਸ ਜਾਂਕਰ ਰੂਪ ਰੇਖ ਨਰਾਗ ਜਾਤਰ ਤਾਤਰ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਨ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਗ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਪੇ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵੇ ਉਚਿਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮੈਂ ਮਾਇਆ ਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾ

0: ਪੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ ਨੂੰ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਸਨਮੁਖ ਸਿੱਖ ਕੋਈ ਜੂ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆ ਜਾਏ ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ

ਹੋਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸਬਦ ਰਤਨ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਹਰ ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਦਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

0: वाहे गुरु जी की फतेह। परम सम्मान योग साहेब गरीब नवाज मालक धन श्री गुरु रामदास पातशाह महाराज जिया दे पावन मुकदस पवित्र अस्थाना दे दर्शन दिदारे कर रहे और अमृत वेले तो पावन गुरबाणी दी अमृत धारा नू भगती स्वरूप हो करके सरवण कर रहे गुरमुखो आओ। सतगुरु पातशाह महाराज जिया ने दासरे नू अज सेवा बख्शिश कीती है त्रुठे ने कृपा निदान और गुरु जी दे चरणा दे अंदर अरदास बेनती है पातशाह जिथे आप जी ने सेवा बख्शिश कीती है अपना मेहर प्रिया हथ रख के अज दे पावन मुख वाक और लड़ीवार चल रहे शब्द विचार दी सेवा पातशाह जी आप लहन। गुरमुखो साध संगत विच विराजमान हो अज दा पावन हुक्म जो पातशाह महाराज जी ने बख्शिश कीता है इस पावन हुक्म दे अंदर एक गल ध्यान जड़ी रखन योग है वह है गुरबाणी। पातशाह जी ने अज दे पावन हुक्म दे विच गुरबाणी दी महानता नू दर्शाया है गुरु शब्द विचार दी महानता नू दर्शाया है मनोविरतियां नू एकागर करके गुरु हजूरी विच बैठण दी आप जीआं ने कृपालता करनी है और रल मिल करके गुरु शब्द विचार जो गुरु पातशाह महाराज जी दी पावन सिखिया है उनू सरवण करन दा जतन करिए। बड़े प्यार अदब सत्कार दे नाल उचारण करो जी सत नाम श्री वाहे गुरु साहेब जी सत नाम श्री साहिब जी
1: सतनाम श्री वाहिगुरु साहिब जी तनासरी महला तीजा सदा धन अंतर नाम संभाले।
0: धन गुरु अमरदास पातशाह महाराज जिया दे पावन मुखारबिंद विचों अज दे ए पावन मुख वाक तनासरी राग दे अंदर रागां दी तरतीब अनुसार दसवां राग है तनासरी राग ते इस राग दे अंदर पातशाह महाराज जी बचन फरमा रहे ने सदा धन अंतर नाम संभाले। परमात्मा दा नाम धन पातशाह महाराज जी कहिंदे अंतर जिहड़ा अंतर है तेरे हिरदे विच है जिहड़ा मनुख उनू संभालदा है। सतगुरु कहिंदे एक गल याद रखना कि यह धन सदा ही फिर उहदे नाल निभदा है सदा धन अंतर नाम संभाले। अंतर परमात्मा जी दा नाम है। एक गल दा जिक्र करदे हां साध संगत रूप विच तुसीं सारे जाने कतर हो करके बैठे हो जिथे जिथे भी तुहाडा घर है जमीन है जायदाद है मकान उसरे हुए ने इमारत बनी हुई है एक गल ते सानू सारियां नू सहजे पता है ना भी जिथे जिथे साडी सारियां दी जमीन है उस जमीन दे हेठां पानी है सारियां दे है कोई मुनकर नहीं हो सकता और हर एक दे आपो अपने वेड़े थले पानी है हर एक दे अपने घर दे हेठ जमीन हेठ पानी है। पर सतगुरु पातशाह महाराज जी कहिंदे कोई विरला मनुख उस अमृत रूपी नाम नू पींदा है। एवें ही हर एक हिरदे दे विच परमात्मा जी दा अमृत नाम है परमात्मा जी दा नाम है पर सतगुरु कहिंदे उनू संभालदा कोई कोई है ਉਹਨੂੰ ਪ੍ਰਾਪਤ ਕੋਈ ਕੋਈ ਕਰਦਾ ਹੈ, ਪਰ ਜਿਹੜਾ ਕਰ ਲਏ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਉਹ ਨਾਮ ਧਨ ਹੈ ਜਿਹੜਾ ਸਦਾ ਹੀ ਮਨੁੱਖ ਦੇ ਨਾਲ ਨਿਭਦਾ ਹੈ। ਇੱਕ ਗੱਲ ਪਾਤਸ਼ਾਹ ਜੀ ਨੇ ਸਪਸ਼ਟ ਦੱਸੀ ਹੈ ਬਾਣੀ ਦੇ ਅੰਦਰ, ਸਤਿਗੁਰ ਕਹਿੰਦੇ ਜਗਤ ਦਾ ਇਹ ਵਿਹਾਰ ਰਿਹਾ ਹੈ ਔਰ ਜਗਤ ਅੱਜ ਵੀ ਇਹ ਕਰਮ ਕਰ ਰਿਹਾ ਹੈ ਕਿ ਉਹ ਕੱਚੇ ਧਨ ਨੂੰ ਸੰਚ ਰਿਹਾ ਹੈ। ਪਾਤਸ਼ਾਹ ਧਨ ਗੁਰੂ ਅਮਰਦਾਸ ਜੀਆਂ ਦੇ ਬੋਲ ਨੇ, ਕਾਚਾ ਧਨ ਸੰਚੈ ਮੂਰਖ ਗਾਵਾਰ, ਮਨ ਮੁਖ ਭੁੱਲੇ ਉਰਵਾਰ ਨਾ ਪਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਤਿਗੁਰ ਕਹਿੰਦੇ ਕੱਚਾ ਧਨ ਜਿਹੜਾ ਹੈ ਨਾ ਇਹ ਪ੍ਰਾਪਤ ਨਹੀਂ ਹੁੰਦਾ, ਇਹਨਾਂ ਸਾਥ ਜਾਂਦਾ ਹੈ, ਇਹ ਸਦਾ ਨਿਭਣ ਵਾਲਾ ਨਹੀਂ ਹੈ। ਤੋ ਪਾਤਸ਼ਾਹ ਜਿਹੜਾ ਇਹ ਨਾਮ ਧਨ ਜਿਹਦਾ ਜ਼ਿਕਰ ਤੁਸੀਂ ਕਰ ਰਹੇ ਹੋ ਵੀ ਅੰਤਰ ਦੇ ਵਿੱਚ ਸੰਭਾਲਣਾ ਹੈ, ਇਹ ਕਿਵੇਂ ਮਿਲਣਾ ਹੈ? ਪਾਤਸ਼ਾਹ ਜੀ ਕਹਿੰਦੇ ਸਾਚਾ ਧਨ ਗੁਰਮਤੀ ਪਾਏ, ਗੁਰੂ ਦੀ ਮਤ ਦੇ ਨਾਲ ਇਹ ਸੱਚਾ ਧਨ ਤੈਨੂੰ ਪ੍ਰਾਪਤ ਹੋਏਗਾ, ਗੁਰੂ ਦੀ ਬਾਣੀ ਦੇ ਰਾਹੀਂ ਹੀ ਇਹ ਸੱਚਾ ਧਨ ਤੈਨੂੰ ਪ੍ਰਾਪਤ ਹੋਏਗਾ। ਸਤਿਗੁਰ ਕਹਿੰਦੇ ਇਹ ਗੁਰਮਤ ਦੇ ਨਾਲ ਮਿਲਣਾ ਹੈ, ਪਰ ਜਿਹੜਾ ਤੂੰ ਸੰਸਾਰ ਦੇ ਵਿੱਚ ਵਿਹਾਜ ਰਿਹਾ ਹੈ ਤਾਂ ਕੱਚਾ ਧਨ ਆ, ਇਹ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨਾਲ ਨਿਭਣਾ ਨਹੀਂ। ਕਾਚਾ ਧਨ ਹੁਣ ਆਵੇ ਜਾਏ, ਬਾਬਾ ਕਬੀਰ ਜੀਆਂ ਨੇ ਬੜੇ ਪਿਆਰੇ ਬੋਲ ਬਖਸ਼ਿਸ਼ ਕੀਤੇ ਨੇ। ਉਹ ਕਹਿੰਦੇ ਨੇ ਮੇਰਾ ਧਨ ਪਤਾ ਕੀ ਹੈ, ਜਿਹੜਾ ਹਿਰਦੇ ਵਿੱਚ ਧਨ ਹੈ, ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ, ਇਹ ਹੈ ਸਾਰ ਧਨ ਕਹੀ ਹੈ। ਕਹਿੰਦੇ ਮੇਰਾ ਧਨ ਹੈ ਪਰਮਾਤਮਾ, ਮੇਰਾ ਧਨ ਹੈ ਸੱਚ, ਮੇਰਾ ਧਨ ਹੈ ਅੱਲਾਹ। ਸਤਿਗੁਰ ਕਹਿੰਦੇ ਇਹ ਹੈ ਸਾਰ ਧਨ ਕਹੀ ਹੈ, ਸਾਰ ਦਾ ਅਰਥ ਹੈ ਸ੍ਰੇਸ਼ਟ। ਕਹਿੰਦੇ ਸਭ ਤੋਂ ਸ੍ਰੇਸ਼ਟ ਧਨ ਇਹੀ ਹੈ, ਪਰਮਾਤਮਾ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਧਨ ਹੈ। ਹਮਰਾ ਧਨ ਗੋਬਿੰਦ ਧਰਨੀ ਧਰ, ਇਹ ਸਾਰ ਧਨ ਕਹੀ ਹੈ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀ ਹੈ। ਜਿਹੜਾ ਇਸ ਧਨ ਦੇ ਵਿੱਚ ਨਜ਼ਾਰਾ ਹੈ ਨਾ, ਜਿਹੜਾ ਇਸ ਧਨ ਦੇ ਵਿੱਚ ਆਨੰਦ ਹੈ, ਸਤਿਗੁਰ ਕਹਿੰਦੇ ਉਹ ਤੇ ਰਾਜ ਭਾਗ ਪ੍ਰਾਪਤ ਕਰਨ ਦੇ ਵਿੱਚ ਨਹੀਂ। ਇਸੇ ਕਰਕੇ ਪਾਤਸ਼ਾਹ ਜੀ ਨੇ ਹਿੱਕ ਠੋਕ ਕੇ ਇਹ ਗੱਲ ਕਹੀ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾ ਦੇ। ਪਾਤਸ਼ਾਹ ਜੀ ਰਾਜ ਨਹੀਂ ਚਾਹੀਦਾ ਮੈਨੂੰ। ਇੱਕ ਗੱਲ ਯਾਦ ਰੱਖਣਾ, ਸਾਧ ਸੰਗਤ ਜਿਹੜਾ ਰੱਬੀ ਮਾਰਗ ਤੇ ਤੁਰਨ ਵਾਲਾ ਬੰਦਾ ਹੈ ਨਾ, ਧਰਮੀ ਪੁਰਸ਼ ਹੈ, ਦੁਨੀਆਂ ਦੇ ਰਾਜ ਉਹਦੇ ਸਾਹਮਣੇ ਕੌਡੀ ਦੇ ਵੀ ਨਹੀਂ। ਬਾਬਾ ਕਬੀਰ ਜੀ ਕਹਿੰਦੇ ਇਹ ਧਨ ਅਜਿਹਾ ਹੈ, ਇਸ ਧਨ ਨੂੰ ਪ੍ਰਾਪਤ ਕਰਨ ਲਈ ਬੜਿਆਂ ਨੇ ਯਤਨ ਕੀਤੇ, ਇਸ ਧਨ ਕਾਰਨ ਸ਼ਿਵ ਸਨਕਾਦਕ ਖੋਜਤ ਭਏ ਉਦਾਸੀ। ਇਸ ਧਨ ਨੂੰ ਪ੍ਰਾਪਤ ਕਰਨ ਲਈ ਸ਼ਿਵ ਤੇ ਬ੍ਰਹਮਾ ਦੇ ਪੁੱਤਰ ਵਰਗੇ ਵੀ ਖੋਜਣ ਲੱਗ ਪਏ, ਪਰ ਕਹਿੰਦੇ ਖੋਜਦਿਆਂ ਖੋਜਦਿਆਂ ਸੰਸਾਰ ਤੋਂ ਹੀ ਉਦਾਸੀ ਹੋ ਗਏ, ਉਪਰਾਮ ਹੋ ਗਏ, ਧਨ ਮਿਲਿਆ ਹੀ ਨਹੀਂ, ਧਨ ਮਿਲਿਆ ਹੀ ਨਹੀਂ, ਕਿਉਂਕਿ ਦਿਸ਼ਾ ਹੀ ਗਲਤ ਹੈ। ਬਾਹਰ ਲੱਭਦੇ ਸਨ, ਪਰ ਸਤਿਗੁਰ ਕਹਿੰਦੇ ਧਨ ਤੇ ਅੰਦਰ ਹੈ, ਸਦਾ ਧਨ ਅੰਤਰ ਨਾਮ ਸੰਭਾਲੇ।
1: ਜੀ ਜੰਤ ਜਿਨਹੇ ਪ੍ਰਤ ਪਾਲੇ,
0: ਇਸ ਧਨ ਨੇ ਹੀ ਨਾਮ ਧਨ ਨੇ ਹੀ ਸਾਰੇ ਜੀ ਜੰਤ ਪ੍ਰਤ ਪਾਲੇ ਨੇ। ਕਈ ਵਾਰੀ ਵਿਚਾਰ ਗੰਭੀਰਤਾ ਦੇ ਨਾਲ ਤੁਸੀਂ ਜਦੋਂ ਵਿਚਾਰ ਕਰਦੇ ਹੋ ਨਾ, ਇਕਾਂਤ ਵਿੱਚ ਬੈਠੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਨੂੰ ਖੋਜਦਿਆਂ ਵਿਚਾਰਦਿਆਂ, ਤੇ ਇੱਕ ਗੱਲ ਤੇ ਸਾਧ ਸੰਗਤ ਸਪਸ਼ਟ ਹੈ ਕਿ ਜਿਹੜਾ ਨਾਮ ਧਨ ਹੈ ਨਾ ਉਹ ਸਤਿਗੁਰੂ ਕੋਲੋਂ ਮਿਲਣਾ ਹੈ, ਹੋਰ ਕੋਈ ਦੂਜਾ ਥਾਂ ਨਹੀਂ। ਪਰ ਮੈਂ ਦੇਖਦਾ ਕਿ ਮੇਰੇ ਵਰਗੇ ਅਣਭੋਲ ਤੁਰਨ ਲੱਗਦਿਆਂ ਸਾਰੀ ਉਹਨੂੰ ਇਹਨਾਂ ਨੂੰ ਇੰਜ ਲੱਗਦਾ ਹੈ ਵੀ ਸ਼ਾਇਦ ਨਾਮ ਮਿਲ ਗਿਆ, ਨਾਮ ਜਪ ਲਓ। ਪਰ ਇੱਕ ਗੱਲ ਯਾਦ ਰੱਖਣਾ, ਜਿਹੜਾ ਨਾਮ, ਜਿਸ ਨਾਮ ਦੀ ਗੱਲ ਗੁਰਬਾਣੀ ਕਰਦੀ ਹੈ, ਜਿਸ ਨਾਮ ਧਨ ਦੀ ਗੱਲ ਗੁਰਬਾਣੀ ਕਰਦੀ ਹੈ, ਉਹ ਨਾਮ ਉਹ ਹੈ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਤੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਰ ਕਿਰਪਾ ਜਿਸ ਆਪਣੇ ਨਾਏ ਲਾਏ, ਜੇਕਰ ਪ੍ਰਮਾਤਮਾ ਕਿਰਪਾ ਕਰਕੇ ਇਸ ਨਾਮ ਦੇ ਨਾਲ ਕਿਸੇ ਮਨੁੱਖ ਨੂੰ ਜੋੜ ਦੇ। ਚੌਥੇ ਪਦ ਮੈਂ ਪਰਮ ਗਤ ਪਾਏ, ਉਹ ਮਨੁੱਖ ਪਰਮ ਗਤੀ ਨੂੰ ਪ੍ਰਾਪਤ ਕਰ ਲੈਂਦਾ ਹੈ, ਚੌਥਾ ਪਦ ਹਾਸਲ ਕਰ ਲੈਂਦਾ ਹੈ। ਅਗਾਂਹ ਚੱਲ ਕੇ ਵੀ ਇਹ ਗੱਲ ਆਏਗੀ। ਕਿ ਇਹ ਜਿਹੜਾ ਨਾਮ ਹੈ ਸਾਰਿਆਂ ਦੀ ਪ੍ਰਤਪਾਲਣਾ ਕਰ ਰਿਹਾ ਹੈ ਜੀ।
1: ਮੁਕਤ ਪਦਾਰਥ ਤਿੰਨ ਕਉ ਪਾਏ,
0: ਮੁਕਤੀ ਪਦਾਰਥ ਉਹੀ ਮਨੁੱਖ ਪਾਉਂਦੇ ਨੇ।
1: ਹਰ ਕੈ ਨਾਮ ਰਤੇ ਲਿਵ ਲਾਏ,
0: ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਜੁੜ ਜਾਂਦੇ ਨੇ, ਜਿਹੜੇ ਸੁਰਤ ਜੋੜ ਕੇ ਬੈਠੇ ਨੇ ਪਰਮਾਤਮਾ ਦੇ ਨਾਮ ਵਿੱਚ, ਗੁਰੂ ਜੀ ਕੋਲੇ ਨਾਮ ਲਿਆ, ਉਸ ਨਾਮ ਨੂੰ ਗ੍ਰਹਿਣ ਕੀਤਾ ਤੇ ਉਸ ਨਾਮ ਦਾ ਚਿੰਤਨ ਕਰਦੇ ਨੇ, ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੁਕਤ ਪਦਾਰਥ ਉਹਨਾਂ ਨੂੰ ਮਿਲਦਾ ਹੈ ਜੀ।
1: ਗੁਰ ਸੇਵਾ ਤੇ ਹਰ ਨਾਮ ਧਨ ਪਾਵੈ,
0: ਰਹਾਉ ਵਾਲਾ ਬੰਦ ਹੈ। ਸਤਿਗੁਰ ਕਹਿੰਦੇ ਇਹ ਧਨ ਗੁਰੂ ਦੀ ਸੇਵਾ ਤੋਂ ਮਿਲਣਾ ਹੈ। ਪਾਤਸ਼ਾਹ ਜੀ ਕਿਹੜੀ ਸੇਵਾ? ਤੇ ਸਤਿਗੁਰ ਕਹਿੰਦੇ ਨੇ ਗੁਰੂ ਕੀ ਸੇਵਾ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਦੇ ਰਾਹੀਂ ਹੀ ਇਹ ਧਨ ਮਿਲਣਾ ਹੈ, ਹੋਰ ਕੋਈ ਦੂਜਾ ਰਾਹ ਨਹੀਂ। ਤੇ ਪਾਤਸ਼ਾਹ ਜੀ ਇਹ ਜਿਹੜਾ ਸ਼ਬਦ ਵਿਚਾਰ ਹੈ, ਸ਼ਬਦ ਦੀ ਵਿਚਾਰ ਕਰਨੀ ਕਿਵੇਂ ਹੈ? ਸਤਿਗੁਰ ਕਹਿੰਦੇ ਗੁਰ ਕਾ ਸ਼ਬਦ ਸਹਿਜ ਵਿਚਾਰ, ਜੇ ਸ਼ਬਦ ਵਿਚਾਰ ਰਾਹੀਂ ਨਾਮ ਧਨ ਪ੍ਰਾਪਤ ਕਰਨਾ ਹੈ ਨਾ, ਤੇ ਤੈਨੂੰ ਸਹਿਜ ਦੇ ਨਾਲ ਬੜੇ ਪਿਆਰ ਦੇ ਨਾਲ ਸ਼ਬਦ ਦੀ ਵਿਚਾਰ, ਇੱਕ ਇੱਕ ਅੱਖਰ ਦੀ ਵਿਚਾਰ ਕਰਨੀ ਪਏਗੀ, ਖੋਜਣਾ ਪਏਗਾ ਬੜੇ ਟਿਕਾ ਦੇ ਨਾਲ, ਬੜੇ ਸਬਰ ਦੇ ਨਾਲ, ਸੰਤੋਖ ਦੇ ਨਾਲ ਸ਼ਬਦ ਦੀ ਵਿਚਾਰ ਕਰਨੀ ਪਏਗੀ, ਤਾਂ ਹੀ ਇਹ ਨਾਮ ਧਨ ਤੇਰੇ ਹਿਰਦੇ ਵਿੱਚ ਵਸੇਗਾ, ਦੂਜਾ ਕੋਈ ਰਾਹ ਨਹੀਂ ਹੈ। ਤੇ ਸੱਚ ਕਰਕਣਾ ਜਾਣਨਾ ਸਾਧ ਸੰਗਤ, ਜਿਹੜਾ ਮਨੁੱਖ ਗੁਰੂ ਦੀ ਸੇਵਾ ਸ਼ਬਦ ਵਿਚਾਰ ਕਰਦਾ ਹੈ ਨਾ, ਅਸਲ ਦੇ ਵਿੱਚ ਇਹ ਨਾਮ ਧਨ ਪ੍ਰਾਪਤ ਹੁੰਦਾ ਹੀ ਉਹਨੂੰ ਹੈ। ਇੱਕ ਛੋਟੀ ਜਿਹੀ ਬੇਨਤੀ ਆਪ ਸੰਗਤ ਦੇ ਚਰਨਾਂ ਵਿੱਚ ਕਰਾਂ। ਦਰਪਣ ਆਖਿਆ ਹੈ ਵਿਦਵਾਨਾਂ ਨੇ ਗੁਰਬਾਣੀ ਨੂੰ, ਦਰਪਣ ਦਾ ਅਰਥ ਹੁੰਦਾ ਹੈ ਸ਼ੀਸ਼ਾ, ਤੇ ਸ਼ੀਸ਼ੇ ਚੋਂ ਆਪਣਾ ਆਪ ਦਿਖਾਈ ਦਿੰਦਾ ਹੈ। ਗੁਰਬਾਣੀ ਉਹ ਸ਼ੀਸ਼ਾ ਹੈ ਜਿਸ ਵਿੱਚ ਤੁਸੀਂ ਆਪਣੇ ਆਪ ਦੇ ਅਸਲ ਰੂਪ ਨੂੰ ਦੇਖਣਾ ਹੈ। ਗੁਰ ਕੈ ਸ਼ਬਦ ਬ੍ਰਹਮ ਪਛਾਣ ਹੈ, ਜਿਹੜਾ ਅੰਦਰ ਬੈਠਾ ਬ੍ਰਹਮ ਹੈ ਨਾ, ਜਿਹਨੂੰ ਪਾਤਸ਼ਾਹ ਜੀ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ, ਜਿਹੜੀ ਜੋਤ ਅੰਦਰ ਬੈਠੀ ਹੈ, ਜਿਹੜਾ ਬ੍ਰਹਮ ਅੰਦਰ ਬੈਠਾ ਹੈ ਨਾ, ਉਹਦੀ ਪਛਾਣ ਗੁਰੂ ਦੇ ਸ਼ਬਦ ਰਾਹੀਂ ਹੀ ਹੁੰਦੀ ਹੈ, ਦੂਜਾ ਕੋਈ ਰਾਹ ਨਹੀਂ ਹੈ। ਇਸ ਕਰਕੇ ਸ਼ਬਦ ਦੀ ਵਿਚਾਰ ਜਦੋਂ ਵੀ ਕਰਨੀ ਹੈ, ਬੜੀ ਸਹਿਜ ਦੇ ਨਾਲ, ਟਿਕਾ ਦੇ ਨਾਲ, ਇੱਕ ਇੱਕ ਅੱਖਰ ਪਾਤਸ਼ਾਹ ਮਹਾਰਾਜ ਜੀ ਦਾ ਬੜੇ ਗੌਹ ਦੇ ਨਾਲ ਵਿਚਾਰਨਾ ਹੈ ਕਿ ਗੁਰੂ ਸਾਹਿਬ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਸਾਨੂੰ ਕੀ ਬਚਨ ਕੀਤੇ ਨੇ। ਇਹ ਨਹੀਂ ਕਿ ਕਾਲ ਕਰਦਿਆਂ 2 ਘੰਟੇ ਬਾਣੀ ਪੜ੍ਹੀ ਪਰ 2 ਘੰਟਿਆਂ ਦੇ ਵਿੱਚ ਸਮਝਿਆ ਕੁਝ ਵੀ ਨਹੀਂ ਕਿ ਪਾਤਸ਼ਾਹ ਜੀ ਕੀ ਕਹਿ ਰਹੇ ਨੇ। ਜੇ ਕੁਝ ਵੀ ਸਮਝ ਨਹੀਂ ਆਇਆ, ਕੁਝ ਵੀ ਪੱਲੇ ਦੇ ਵਿੱਚ ਨਹੀਂ ਪਿਆ, ਇਸ ਮਤ ਨੇ 2 ਘੰਟੇ ਬਾਣੀ ਪੜ੍ਹ ਕੇ ਕੁਝ ਮਤ ਗੁਰੂ ਦੀ ਗ੍ਰਹਿਣ ਨਹੀਂ ਕੀਤੀ, ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਗੱਲ ਨਹੀਂ ਬਣੇਗੀ। ਇਹ ਤੇ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਤਨ ਕਰ ਮਟਕੀ ਮਨ ਮਾਹੇ ਬਿਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਜਿਵੇਂ ਰਿੜਕਣਾ ਪਾਉਂਦੀਆਂ ਨੇ ਨਾ ਸਵਾਣੀਆਂ ਬੀਬੀਆਂ, ਤੇ ਰਿੜਕਣਾ ਤਾਈਓ ਪਾਉਂਦੀਆਂ ਨੇ ਜੇ ਵਿੱਚ ਦਹੀਂ ਪਿਆ ਹੋਵੇ, ਤਾਈਓ ਮੱਖਣ ਨਿਕਲੇਗਾ। ਜੇ ਦਹੀਂ ਵਿੱਚ ਹੋਵੇ ਹੀ ਨਾ, ਪਾਣੀ ਹੋਵੇ, ਰਿੜਕਣਾ ਪਾਈ ਰੱਖਣ, ਮੱਖਣ ਕਿੱਥੋਂ ਨਿਕਲੇਗਾ। ਜਿੰਨਾ ਚਿਰ ਇਸ ਮਤ ਦੇ ਭਾਂਡੇ ਦੇ ਵਿੱਚ ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਪਾਉਂਦੇ ਨਹੀਂ, ਔਰ ਬਿਲਕੁਲ ਬਰੀਕ ਬਰੀਕ ਤੁਸੀਂ ਵਾਰ ਵਾਰ ਲਫ਼ਜ਼ ਤੇ ਬਹੁਤ ਵਾਰੀ ਸੁਣਿਆ ਹੈ ਨਾ ਵੀ ਚਰਨ ਧੂੜ, ਉਹ ਚਰਨ ਧੂੜ ਪਤਾ ਕੀ ਹੈ? ਗੁਰੂ ਦਾ ਬਰੀਕ ਗਿਆਨ, ਗੁਰੂ ਦੀ

0: ਗੱਲ ਵਾਰ ਵਾਰ ਗੁਰਬਾਣੀ ਕਰਦੀ ਹੈ ਨਾ, ਉਹ ਗੱਲ ਇਹੀ ਹੈ ਕਿ ਗੁਰੂ ਦੇ ਗਿਆਨ ਨੂੰ ਬਿਲਕੁਲ ਬਰੀਕ ਬਰੀਕ ਕਰਕੇ ਪੀਸ ਪੀਸ ਕੇ ਇਸ ਮਤ ਦੇ ਵਿੱਚ ਧਾਰਨ ਕਰਨਾ ਤਾਂ ਜੋ ਨਾਮ ਧਨ ਦੀ ਪ੍ਰਾਪਤੀ ਹੋ ਜਾਏ ਜੀ।
1: ਅੰਤਰ ਪਰਗਾਸ ਹਰ ਨਾਮ ਧਿਆਵੈ।
0: ਜਿਸ ਵਕਤ ਅਸੀਂ ਬਿਲਕੁਲ ਬਰੀਕ ਬਿਲਕੁਲ ਵਿਚਾਰ ਵਿਚਾਰ ਕੇ ਸਹਿਜ ਸਹਿਜ ਦੇ ਨਾਲ ਆਪਣੀ ਮਤ ਦੇ ਵਿੱਚ ਗੁਰੂ ਦੇ ਗਿਆਨ ਨੂੰ ਧਾਰਨ ਕਰਨਾ ਗ੍ਰਹਿਣ ਕਰਨਾ ਸ਼ੁਰੂ ਕਰਦੇ ਹਾਂ ਨਾ, ਸਤਿਗੁਰ ਕਹਿੰਦੇ ਅੰਤਰ ਪ੍ਰਗਾਸ, ਫਿਰ ਹਿਰਦੇ ਦੇ ਵਿੱਚ ਚਾਨਣ ਹੁੰਦਾ ਹੈ। ਗੁਰਮੁਖ ਭਗਤ ਘੱਟ ਚਾਨਣ ਹੋਏ, ਪਾਤਸ਼ਾਹ ਜੀ ਬਾਣੀ ਦੇ ਬੋਲ, ਗੁਰਮੁਖ ਦੇ ਸਨਮੁਖ ਕੀਤੀ ਹੋਈ ਭਗਤੀ, ਗੁਰੂ ਦੇ ਕੋਲ ਬੈਠ ਕੇ ਕੀਤੀ ਹੋਈ ਭਗਤੀ, ਗੁਰੂ ਦੇ ਬਿਲਕੁਲ ਬਰੀਕ ਗਿਆਨ ਨੂੰ ਮਨ ਵਿੱਚ ਹੌਲੀ ਹੌਲੀ ਵਸਾਉਂਦਿਆਂ ਸਤਿਗੁਰ ਕਹਿੰਦੇ ਘੱਟ ਚਾਨਣ ਹੋਏ, ਇਹ ਹਿਰਦੇ ਦੇ ਵਿੱਚ ਫਿਰ ਚਾਨਣ ਪ੍ਰਗਾਸ ਪੈਦਾ ਹੋ ਜਾਂਦਾ ਹੈ ਜੀ।
1: ਰਹਾਓ
0: ਵਾਲਾ ਬੰਦ ਹੈ, ਸਤਿਗੁਰ ਕਹਿੰਦੇ ਠਹਿਰੋ ਤੇ ਬੜੇ ਪਿਆਰ ਨਾਲ ਇਸ ਪੰਕਤੀ ਨੂੰ ਵਿਚਾਰੋ ਜੀ।
1: ਇਹੋ ਹਰ ਰੰਗ ਗੂੜਾ ਧੰਨ ਪੇਰ ਹੋਏ।
0: ਜਿਹੜਾ ਮਨੁੱਖ ਇਵੇਂ ਸ਼ਬਦ ਨੂੰ ਬਿਲਕੁਲ ਧਿਆਨ ਦੇ ਨਾਲ ਸਹਿਜ ਦੇ ਨਾਲ ਵਿਚਾਰੇਗਾ, ਕਹਿੰਦੇ ਫਿਰ ਉਸ ਜੀਵ ਇਸਤਰੀ ਦੇ ਉੱਤੇ ਪਰਮਾਤਮਾ ਦੇ ਨਾਮ ਧਨ ਦਾ ਗੂੜਾ ਰੰਗ ਚੜ ਜਾਏਗਾ ਜੀ।
1: ਸ਼ਾਂਤ ਸ਼ਿੰਗਾਰ ਰਾਵੇ ਪ੍ਰਭ ਸੋਏ।
0: ਹਾਂ, ਇੱਕ ਗੱਲ ਦਾ ਧਿਆਨ ਰੱਖਣਾ ਹੈ, ਕਾਹਲ ਨਹੀਂ ਕਰਨੀ, ਸ਼ਾਂਤੀ ਦਾ ਸ਼ਿੰਗਾਰ ਕਰਨਾ ਹੈ, ਭਾਵ ਮਨ ਦੇ ਅੰਦਰ ਸ਼ਾਂਤ ਅਵਸਥਾ ਬਣਾ ਕੇ ਪਰਮਾਤਮਾ ਦਾ ਨਾਮ ਧਨ ਪ੍ਰਾਪਤ ਕਰਨਾ ਹੈ ਜੀ।
1: ਹਾਂ, ਮੈਂ ਵਿੱਚ ਪ੍ਰਭ ਕੋਈ ਨਾ ਪਾਏ।
0: ਤੇ ਨਾਲ ਇੱਕ ਗੱਲ ਯਾਦ ਰੱਖਣੀ ਕਿ ਹਉਮੈ ਦਾ ਕਿਣਕਾ ਵੀ ਅੰਦਰ ਨਹੀਂ ਹੋਣਾ ਚਾਹੀਦਾ। ਜੇਕਰ ਮੈਂ ਦਾ ਕਿਣਕਾ ਹੋਇਆ ਨਾ, ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਫਿਰ ਪਰਮਾਤਮਾ ਨਹੀਂ ਪਾਇਆ ਜਾਣਾ, ਫਿਰ ਉਹ ਨਾਮ ਧਨ ਨਹੀਂ ਪਾਇਆ ਜਾਣਾ, ਫਿਰ ਸੱਚੇ ਧਨ ਤੋਂ ਤੂੰ ਵੰਚਿਤ ਰਹਿ ਜਾਏਗਾ, ਫਿਰ ਸੱਚਾ ਧਨ ਤੈਨੂੰ ਪ੍ਰਾਪਤ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ। ਇੱਕ ਥਾਂ ਦੇ ਉੱਤੇ ਦੋ ਨਹੀਂ ਰਹਿ ਸਕਦੇ, ਦਵੈਸ਼ ਨਹੀਂ ਰਹਿ ਸਕਦੀ, ਹਉਮੈ ਨਹੀਂ ਰਹਿ ਸਕਦੀ। ਇੱਕ ਗੱਲ ਯਾਦ ਰੱਖਣਾ ਸਾਧ ਸੰਗਤ, ਜੋ ਕੁਝ ਹੈ ਨਾ ਤੁਹਾਡੇ ਹਿਰਦੇ ਘਰ ਵਿੱਚ ਹੀ ਹੈ, ਅੰਦਰ ਹੀ ਹੈ, ਮਨ ਦੇ ਵਿੱਚ ਹੀ ਹੈ। ਮਨ ਦੇ ਇੱਕ ਸਿਰੇ ਦੇ ਉੱਤੇ ਮੈਂ ਹੈ ਤੇ ਮਨ ਦੇ ਦੂਜੇ ਸਿਰੇ ਦੇ ਉੱਤੇ ਤੂੰ ਹੈ, ਬਸ ਸਫ਼ਰ ਇੰਨਾ ਹੀ ਹੈ। ਪਰ ਇਹ ਸਫ਼ਰ ਜਿਹੜਾ ਹੈ ਨਾ, ਹੈ ਤੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਭੰਭੀਰੀ ਕੇ ਪਾਤ ਪਾਰ ਦੋ, ਵੀ ਹੈ ਤੇ ਬਿਲਕੁਲ ਪਰਦਾ ਛੋਟਾ ਜਿਹਾ, ਪਰ ਇਸ ਪਰਦੇ ਨੂੰ ਕੱਟਣ ਦੇ ਲਈ ਗੁਰੂ ਦੇ ਗਿਆਨ ਖੜਗ ਦੀ ਲੋੜ ਹੈ, ਗੁਰੂ ਦੇ ਗਿਆਨ ਦੀ ਤਲਵਾਰ ਦੀ ਲੋੜ ਹੈ। ਜੇਕਰ ਪਰਦਾ ਇਹ ਕੱਟਿਆ ਗਿਆ ਤਾਂ ਤੇ ਪਰਮਾਤਮਾ ਮਿਲ ਜਾਏਗਾ, ਪਰ ਜੇਕਰ ਕਿਤੇ ਮਾੜੀ ਮੋਟੀ ਵੀ ਮੈਂ ਰਹਿ ਗਈ, ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਉਮੈ ਵਿੱਚ ਫਿਰ ਪਰਮਾਤਮਾ ਨਹੀਂ ਮਿਲਣਾ, ਨਹੀਂ ਮਿਲਣਾ। ਇਸ ਕਰਕੇ ਹਉਮੈ ਤੇ ਕਦੇ ਕਰਨੀ ਹੀ ਨਹੀਂ ਚਾਹੀਦੀ। ਹਉ ਤੇ ਮੈਂ, ਹਉ ਦਾ ਅਰਥ ਵੀ ਮੈਂ ਤੇ ਮੈਂ ਦਾ ਅਰਥ ਵੀ ਮੈਂ ਤੇ ਕਦੇ ਕਰਨੀ ਨਹੀਂ ਚਾਹੀਦੀ। ਜਿਸ ਦਿਨ ਮਨੁੱਖ ਮੈਂ ਤੋਂ ਉੱਪਰ ਉੱਠ ਗਿਆ, ਸਾਧ ਸੰਗਤ ਯਾਦ ਰੱਖਣਾ, ਉਸੇ ਦਿਨ ਪਰਮਾਤਮਾ ਵੱਲ ਸਫ਼ਰ ਸਾਡਾ ਸ਼ੁਰੂ ਹੋ ਗਿਆ। ਮੈਂ ਤੋਂ ਉੱਪਰ ਉੱਠਣ ਦੀ ਕਹਾਣੀ ਹੈ। ਪਾਤਸ਼ਾਹ ਸਮੁੱਚੀ ਗੁਰਬਾਣੀ ਦੇ ਵਿੱਚ ਇਹੀ ਗੱਲ ਕਰਦੇ ਨੇ ਕਿ ਭਾਈ ਆਪਣੇ ਆਪ ਨੂੰ ਤਿਆਗ, ਆਪਾ ਤਿਆਗ, ਜਿੰਨਾ ਚਿਰ ਆਪਾਂ ਨਹੀਂ ਤਿਆਗੇਗਾ ਪਰਮਾਤਮਾ ਨਹੀਂ ਮਿਲਣਾ। ਇਸ ਕਰਕੇ ਹਉਮੈ ਵਿੱਚ ਪਰਮਾਤਮਾ ਕਦੇ ਨਹੀਂ ਮਿਲਦਾ ਜੀ।
1: ਬੋਲੋ ਭੁੱਲਾ ਜਨਮ ਗਵਾਏ।
0: ਜਿਹੜਾ ਮਨੁੱਖ ਹਉਮੈ ਦੇ ਵਿੱਚ ਮੈਂ ਕਰਨ ਲੱਗ ਪਿਆ, ਸਤਿਗੁਰੂ ਕਹਿੰਦੇ ਅਸਲ ਚ ਉਹਨੂੰ ਮੂਲ ਭੁੱਲਾ ਹੁੰਦਾ ਹੈ ਕਿ ਮੈਂ ਤੇ ਕੁਝ ਹੈ ਹੀ ਨਹੀਂ, ਮੈਂ ਨਾ ਹੀ, ਕਛ ਹਉ ਨਾ ਹੀ, ਕਛ ਆਹੇ ਨਾ ਮੂਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਪਾਤਸ਼ਾਹ ਜੀ, ਮੇਰਾ ਤੇ ਕੁਝ ਹੈ ਹੀ ਨਹੀਂ ਹੈ, ਮੇਰਾ ਤੇ ਕੁਝ ਵੀ ਨਹੀਂ ਹੈ, ਮੈਂ ਤੇ ਤੁਹਾਨੂੰ ਦੇਣੀ ਸੀ, ਇਹ ਮੈਂ ਜਿਹੜੀ ਮੇਰੇ ਅੰਦਰ ਵਸਦੀ ਪਈ ਹੈ ਨਾ, ਇਹੀ ਤੇ ਗੁਰੂ ਦੇ ਚਰਨਾਂ ਵਿੱਚ ਆਣ ਕੇ ਸਮਰਪਣ ਕਰਨਾ ਸੀ, ਇਹਦਾ ਮੈਂ ਦਾ ਸਮਰਪਣ ਹੋਇਆ ਨਹੀਂ ਤੇ ਤੂੰ ਮਿਲਿਆ ਨਹੀਂ। ਜੇ ਮੈਂ ਦਾ ਸਮਰਪਣ ਕਰ ਦਿੰਦਾ ਤੇ ਤੂੰ ਮੈਨੂੰ ਮਿਲਣਾ ਜਾਂਦਾ। ਜਿਸ ਦਿਨ ਮੈਂ ਖਤਮ ਹੋ ਜਾਏਗੀ, ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੂੰ ਮਿਲ ਜਾਏਗਾ। ਜਿਹੜਾ ਮਨੁੱਖ ਮੂਲ ਨੂੰ ਭੁੱਲ ਜਾਏ, ਆਪਣੇ ਆਪ ਵਿੱਚ ਆਪਣੇ ਆਪੇ ਵਿੱਚ ਵਿਅਸਤ ਹੋ ਜਾਏ, ਮੈਂ ਦੇ ਵਿੱਚ ਵਿਅਸਤ ਹੋ ਜਾਏ, ਸਤਿਗੁਰ ਪਾਤਸ਼ਾਹ ਜੀ ਕਹਿੰਦੇ ਉਹਨੇ ਜਨਮ ਗਵਾ ਲਿਆ, ਜਨਮ ਗਵਾ ਲਿਆ। ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਬੋਲ ਨੇ, ਸਤਿਗੁਰ ਕਹਿੰਦੇ ਨੇ ਧ੍ਰਿਗ ਧ੍ਰਿਗ ਖਾਇਆ।

0: ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਪਾਤਸ਼ਾਹ ਜੀ ਕਹਿੰਦੇ ਤੇਰਾ ਜੀਣਾ ਵੀ, ਤੇਰਾ ਖਾਣਾ ਵੀ, ਤੇਰਾ ਸੋਣਾ ਵੀ, ਸੋਹਣੇ ਪਾਏ ਹੋਏ ਤਨ ਦੇ ਉੱਤੇ ਕੱਪੜੇ ਵੀ ਤ੍ਰਿਕਾਰ ਯੋਗ ਨੇ। ਕਿਉਂ ਪਾਤਸ਼ਾਹ ਮਹਾਰਾਜ ਜੀ ਕਿਉਂ ਨੇ? ਸਤਿਗੁਰ ਕਹਿੰਦੇ ਧਨ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿੱਤ ਹੁਣ ਖਸਮ ਨਾ ਪਾਇਆ। ਸਤਿਗੁਰ ਕਹਿੰਦੇ ਤੇਰਾ ਸਰੀਰ ਵੀ, ਤੇਰਾ ਕੁਟੰਬ ਵੀ, ਸਮੁੱਚਾ ਪਰਿਵਾਰ ਵੀ ਤ੍ਰਿਕਾਰ ਯੋਗ। ਕਿਉਂ? ਕਿਉਂਕਿ ਇਸ ਜਨਮ ਵਿੱਚ ਆਣ ਕੇ ਤੂੰ ਪਰਮਾਤਮਾ ਨੂੰ ਨਹੀਂ ਪਾਇਆ, ਨਹੀਂ ਪਾਇਆ ਤੂੰ ਪਰਮਾਤਮਾ ਨੂੰ। ਪੌੜੀ ਛੁੜਕੀ ਫਿਰ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ। ਸਤਿਗੁਰ ਕਹਿੰਦੇ ਜਨਮ ਗਵਾ ਲਿਆ ਨਾ, ਬੜੇ ਆਲੇ ਦਰਜੇ ਦਾ ਕੀਮਤੀ ਜਨਮ, ਜਿਸ ਕੀਮਤੀ ਜਨਮ ਲਈ ਤਰਸਦੇ ਨੇ, ਜਿਸ ਕੀਮਤੀ ਜਨਮ ਲਈ ਲੋਕ ਮੁਸ਼ਕਤ ਕਰ ਰਹੇ ਨੇ ਵੀ ਇਹ ਜਨਮ ਮਿਲ ਜਾਏ। ਪਰ ਪਾਤਸ਼ਾਹ ਜੀ ਦੇ ਗੋਲ ਰਹਿ ਕੇ ਵੀ, ਗੁਰੂ ਦੇ ਸਨਮੁਖ ਰਹਿ ਕੇ ਵੀ ਜੇਕਰ ਜਨਮ ਗਵਾ ਲਿਆ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਭ ਕੁਝ ਹੀ ਖਤਮ ਹੋ ਜਾਏਗਾ, ਫਿਰ ਕਾਹਦਾ ਸੰਸਾਰ ਦੇ ਵਿੱਚ ਤੂੰ ਆਇਆ। ਇਸ ਕਰਕੇ ਜਿਹੜਾ ਮੂਲ ਨੂੰ ਭੁੱਲਿਆ ਉਹਨੇ ਜਨਮ ਗਵਾਇਆ। ਹਮੇਸ਼ਾ ਮੂਲ ਨੂੰ ਚੇਤੇ ਰੱਖਣਾ ਹੈ। ਗੁਰਬਾਣੀ ਵਾਰ ਵਾਰ ਮੂਲ ਦੀ ਗੱਲ ਕਰ ਰਹੀ ਹੈ, ਆਪਣਾ ਮੂਲ ਪਛਾਣ, ਵਾਰ ਵਾਰ ਮੂਲ ਦੀ ਗੱਲ ਹੈ। ਜਿੱਥੋਂ ਤੂੰ ਪੈਦਾ ਹੋਇਆ ਉਹਨੂੰ ਪਛਾਣ, ਉਹਨੂੰ ਪਛਾਣ, ਉਹਨੂੰ ਪਛਾਣਨਾ ਹੀ ਤੇਰਾ ਜੀਵਨ ਸਫਲ ਹੋਣਾ ਹੈ। ਜੇ ਉਹਨੂੰ ਨਾ ਪਛਾਣਿਆ ਤੇ ਤੇਰਾ ਜੀਵਨ ਵਿਅਰਥ ਜਲਿਆ ਜਾਏਗਾ ਜੀ।
1: ਗੁਰ ਤੇ ਸਾਤ ਸਹਿਜ ਸੁਖ ਬਾਣੀ।
0: ਗੁਰੂ ਦੇ ਕੋਲੋਂ ਮਿਲਦਾ ਕੀ ਹੈ? ਸ਼ਾਂਤੀ ਮਿਲਦੀ ਹੈ, ਸਹਿਜ ਮਿਲਦਾ ਹੈ, ਸੁਖ ਮਿਲਦਾ ਹੈ ਤੇ ਬਾਣੀ ਮਿਲਦੀ ਹੈ। ਇਸ ਪੰਕਤੀ ਨੂੰ ਗੌਰ ਨਾਲ ਵਿਚਾਰਿਓ, ਬਾਣੀ ਕਿਵੇਂ ਮਿਲਦੀ ਹੈ? ਜਿਹੜੇ ਗੁਰੂ ਦੇ ਸਨਮੁਖ ਹੋਏ ਨਾ, ਉਹਨਾਂ ਨੂੰ ਬਾਣੀ ਮਿਲੀ, ਉਹਨਾਂ ਦੇ ਅੰਦਰੋਂ ਚਸ਼ਮੇ ਫੁੱਟੇ। ਜਿਵੇਂ ਜਿਵੇਂ ਬਾਬਾ ਲਹਿਣਾ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਨਮੁਖ ਹੁੰਦੇ ਗਏ, ਨਜ਼ਦੀਕ ਹੁੰਦੇ ਗਏ, ਹੁੰਦੇ ਗਏ, ਹੁੰਦੇ ਗਏ, ਇੱਕ ਦਿਨ ਅਜਿਹਾ ਆਇਆ, ਭੱਬਾ ਭੇਦੈ ਭੇਦ ਮਿਲਾਵਾ, ਸਾਰੇ ਭੇਦ ਖਤਮ ਕਰਕੇ ਮਿਲਾਪ ਹੋਇਆ। ਅਬ ਭਉ ਭਾਨ ਭਰੋਸੋ ਆਵਾ, ਤੇ ਸਤਿਗੁਰ ਸੂਰਜ ਫਿਰ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੋਇਆ। ਤੇ ਜਿਵੇਂ ਬਾਬਾ ਲਹਿਣਾ ਜੀ ਦੇ ਹਿਰਦੇ ਵਿੱਚ ਸਤਿਗੁਰੂ ਪ੍ਰਗਟ ਹੋਇਆ, ਜਿੱਥੇ ਸਹਿਜ ਸੀ ਉਹਨਾਂ ਕੋਲ, ਜਿੱਥੇ ਸੁੱਖ ਸੀ ਉਹਨਾਂ ਕੋਲ, ਜਿੱਥੇ ਸ਼ਾਂਤੀ ਸੀ ਉਹਨਾਂ ਕੋਲ, ਫਿਰ ਉੱਥੇ ਉਹਨਾਂ ਦੇ ਹਿਰਦੇ ਵਿੱਚੋਂ ਬਾਣੀ ਵੀ ਪ੍ਰਗਟ ਹੋਈ। ਜਿਹੜਾ ਮਨੁੱਖ ਗੁਰੂ ਦੇ ਨਾਲ ਜੁੜਦਾ ਹੈ ਨਾ, ਗੁਰੂ ਉਹਦੇ ਸੀਨੇ ਵਿੱਚੋਂ, ਉਹਦੇ ਹਿਰਦੇ ਵਿੱਚੋਂ ਬਾਣੀ ਦੇ ਚਸ਼ਮੇ ਉਹ ਫੁੱਟਣ ਲਾ ਦਿੰਦਾ ਹੈ। ਗੁਰੂ ਦੇ ਕੋਲੋਂ ਸ਼ਾਂਤੀ ਮਿਲਦੀ ਹੈ, ਸਹਿਜ ਮਿਲਦਾ ਹੈ, ਸੁੱਖ ਮਿਲਦਾ ਹੈ ਤੇ ਬਾਣੀ ਮਿਲਦੀ ਹੈ ਜੀ।
1: ਸੇਵਾ ਸਾਚੀ ਨਾਮ ਸਮਾਣੀ।
0: ਜਿਹੜਾ ਮਨੁੱਖ ਇਹ ਸੱਚੀ ਸੇਵਾ ਕਰ ਲਏ, ਕਿਹੜੀ ਸੇਵਾ? ਜਿਹਦਾ ਜ਼ਿਕਰ ਆਪਾਂ ਪਹਿਲਾਂ ਕਰਕੇ ਆਏ ਹਾਂ, ਗੁਰੂ ਦੀ ਸੇਵਾ, ਸ਼ਬਦ ਵਿਚਾਰ ਦੀ ਸੇਵਾ। ਜਿਹੜਾ ਸ਼ਬਦ ਦੀ ਵਿਚਾਰ ਕਰ ਕਰਕੇ ਆਪਣੇ ਮਤ ਵਿੱਚ ਗੁਰੂ ਦਾ ਗਿਆਨ ਗ੍ਰਹਿਣ ਕਰ ਲਏ, ਸਤਿਗੁਰੂ ਕਹਿੰਦੇ ਸੱਚ ਕਰਕੇ ਜਾਣਿਓ, ਇੱਕ ਦਿਨ ਨਾਮ ਦੇ ਵਿੱਚ ਉਹ ਮਨੁੱਖ ਸਮਾ ਜਾਂਦਾ ਹੈ, ਜਿਹਦੀ ਗੱਲ ਗੁਰਬਾਣੀ ਨੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੀ ਪੰਕਤੀ ਵਿੱਚ ਕੀਤੀ ਹੈ। ਸਦਾ ਧਨ ਅੰਤਰ ਨਾਮ ਸੰਭਾਲੇ, ਉਹ ਸਦਾ ਧਨ ਫਿਰ ਪ੍ਰਾਪਤ ਹੁੰਦਾ ਹੈ, ਮਨੁੱਖ ਨਾਮ ਦੇ ਵਿੱਚ ਸਮਾ ਜਾਂਦਾ ਹੈ ਜੀ।
1: ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ।
0: ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ, ਸ਼ਬਦ ਰਾਹੀਂ ਹੀ ਪ੍ਰੀਤਮ ਦਾ ਮਿਲਾਪ ਹੁੰਦਾ ਹੈ, ਦੂਜਾ ਕੋਈ ਰਾਹ ਨਹੀਂ ਹੈ। ਅੱਜ ਵੀ ਤੁਸੀਂ ਦੇਖਣਾ, ਸੋਸ਼ਲ ਮੀਡੀਆ ਦਾ ਸਮਾਂ ਹੈ, ਕੋਈ ਗੱਲ ਕਿਸੇ ਕੋਨੇ ਦੇ ਵਿੱਚ ਲੁਕੀ ਛਿਪੀ ਨਹੀਂ ਹੈ। ਅੱਜ ਵੀ ਆਪਣੇ ਆਪ ਬੈਠੇ ਆਪੂ ਗੁਰੂ ਉਹ ਕਹਿੰਦੇ ਨੇ, ਭਾਈ ਪਰਮਾਤਮਾ ਨਾਲ ਮੈਂ ਤੈਨੂੰ ਮਿਲਾਵਾਂਗਾ, ਪਰਮਾਤਮਾ ਨਾਲ ਮੈਂ ਤੈਨੂੰ ਮਿਲਾਵਾਂਗਾ, ਮੇਰੇ ਚ ਸਮਰੱਥਾ ਹੈ, ਮੈਂ ਹੀ ਗੁਰੂ ਹਾਂ ਤੁਹਾਡਾ, ਮੈਂ ਹੀ ਭਗਵਾਨ ਹਾਂ, ਮੈਨੂੰ ਮੰਨੋ, ਮੇਰੇ ਚਰਨਾਂ ਚ ਪਾਓ, ਮੈਂ ਤੁਹਾਨੂੰ ਪਰਮਾਤਮਾ ਨਾਲ ਮਿਲਾ ਦਾਂਗਾ। ਪਰ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ, ਸ਼ਬਦ ਦੇ ਰਾਹੀਂ ਹੀ ਪਰਮਾਤਮਾ ਤੱਕ ਪਹੁੰਚ ਹੋ ਸਕਦੀ ਹੈ। ਪਾਤਸ਼ਾਹ ਜੀ ਕਿਉਂ? ਸ਼ਬਦ ਦੇ ਰਾਹੀਂ ਹੀ ਕਿਉਂ? ਕਿਉਂਕਿ ਇੱਕ ਗੱਲ ਯਾਦ ਰੱਖਣਾ, ਸਾਧ ਸੰਗਤ ਜਿਸ ਵਕਤ ਪਰਮਾਤਮਾ ਦੇ ਮੁਖ ਦੇ ਵਿੱਚੋਂ ਸ਼ਬਦ ਪੈਦਾ ਹੋਇਆ ਨਾ, ਕੀਤਾ ਪਸਾਓ ਏਕੋ ਕਵਾਓ, ਉਸ ਸ਼ਬਦ ਨੇ ਹੀ ਸਮੁੱਚਾ ਸੰਸਾਰ ਪ੍ਰਗਟ ਕੀਤਾ ਹੈ। ਉਤਪਤ ਪਰਲੋ ਸ਼ਬਦ ਹੋਵੇ, ਸ਼ਬਦ ਹੀ ਫਿਰ ਉਪਤ ਹੋਵੇ। ਤੇ ਜਿੰਨੀ ਸੰਸਾਰ ਦੀ ਉਤਪਤੀ ਹੈ ਇਹ ਸ਼ਬਦ ਦੇ ਰਾਹੀਂ ਹੀ ਹੈ, ਪਰਲੋ ਵੀ ਸ਼ਬਦ ਦੇ ਰਾਹੀਂ ਹੀ ਹੈ। ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਸ਼ਬਦ ਪਰਮਾਤਮਾ ਦੇ ਮੁਖ ਦੇ ਵਿੱਚੋਂ ਨਿਕਲਿਆ ਹੈ, ਜਿਸ ਸ਼ਬਦ ਨੂੰ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਉਹ ਜਿਹੜਾ ਸ਼ਬਦ ਉਹ ਖਸਮ ਦੀ ਬਾਣੀ ਹੀ ਪਰਮਾਤਮਾ ਨਾਲ ਮਿਲਾ ਸਕਦੀ ਹੈ, ਦੂਜਾ ਕਿਸੇ ਮਨੁੱਖ ਦੇ ਵਿੱਚ ਤਾਕਤ ਨਹੀਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉੱਚੀਆਂ ਚੋਟੀਆਂ ਤੇ ਪਹੁੰਚਦੇ ਨੇ ਸਿੱਧਾਂ ਦੀ ਬੇਅੰਤ ਗੋਸ਼ਟੀ ਤੋਂ ਬਾਅਦ, ਸਿੱਧ ਜਦੋਂ ਆਖਰ ਥੱਕ ਜਾਂਦੇ ਨੇ ਤੇ ਇੱਕ ਗੱਲ ਪੁੱਛਦੇ ਨੇ ਵੀ ਤੁਹਾਡਾ ਗੁਰੂ ਕੌਣ ਹੈ? ਪਾਤਸ਼ਾਹ ਜੀ ਕਹਿੰਦੇ ਨੇ ਮੇਰਾ ਗੁਰੂ ਸ਼ਬਦ ਹੈ, ਤੇ ਕਹਿੰਦੇ ਚੇਲਾ ਤੇ ਸੁਰਤ ਚੇਲਾ ਹੈ, ਸਰੀਰ ਵੀ ਚੇਲਾ ਕਦੇ ਨਹੀਂ ਹੁੰਦੀ। ਅਕਸਰ ਦਾਸਰਾ ਉਦਾਹਰਨ ਦਿੰਦਾ ਹੈ, ਜਿਹੜਾ ਮਨੁੱਖ ਕੋਮਾ ਚ ਪਿਆ ਹੋਵੇ, ਕੌਮਾਂ ਚ ਗਿਆ ਹੋਵੇ, ਜਿਹਦਾ ਦਿਮਾਗ ਮਨ ਬਿਲਕੁਲ ਮਾਈਨਸ ਹੋਵੇ, ਉਹਨੂੰ ਕੁਝ ਨਹੀਂ ਪਤਾ ਵੀ ਮੇਰੇ ਸਰੀਰ ਨਾਲ ਕੀ ਹੋ ਰਿਹਾ ਹੈ, ਕੀ ਉਹਦਾ ਸਰੀਰ ਚੇਲਾ ਬਣ ਸਕਦਾ ਹੈ? ਨਹੀਂ। ਕਿਉਂ? ਕਿਉਂਕਿ ਉਹਦੇ ਵਿੱਚੋਂ ਮਨ ਹੀ ਡਿਸਕਨੈਕਟ ਹੋਇਆ ਹੈ। ਤੇ ਇਹੋ ਜਿਹੇ ਮਨੁੱਖ ਨੂੰ ਕੋਈ ਵੀ ਸੰਸਾਰੀ ਦੰਭੀ ਪਖੰਡੀ ਗੁਰੂ ਵੀ ਆਪਣਾ ਚੇਲਾ ਬਣਾਉਣ ਨੂੰ ਤਿਆਰ ਨਹੀਂ। ਕਿਉਂ? ਕਿਉਂਕਿ ਜਿਹੜਾ ਆਪ ਚੱਲ ਫਿਰ ਨਹੀਂ ਸਕਦਾ ਉਹ ਮੈਨੂੰ ਕੀ ਦੇਵੇਗਾ? ਹਮੇਸ਼ਾ ਸੁਰਤ ਚੇਲਾ ਹੁੰਦੀ ਹੈ। ਕੌਮਾਂ ਦੇ ਵਿੱਚ ਪਿਆ ਹੋਇਆ ਮਨੁੱਖ, ਬੇਸੁਰਤ ਹੋਇਆ, ਬੇਹੋਸ਼ ਹੋਇਆ ਮਨੁੱਖ ਕਦੇ ਵੀ ਚੇਲਾ ਨਹੀਂ ਹੁੰਦਾ। ਚੇਲਾ ਉਹੀ ਹੁੰਦਾ ਹੈ ਜਿਹਦੇ ਅੰਦਰ ਸੁਰਤ ਕੰਮ ਕਰਦੀ ਹੈ, ਜਿਹਦੇ ਅੰਦਰ ਮਨ ਕੰਮ ਕਰਦਾ ਹੈ, ਹਮੇਸ਼ਾ ਸੁਰਤ ਚੇਲਾ। ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੇਰਾ ਗੁਰੂ ਸ਼ਬਦ। ਕਿਉਂ ਗੁਰੂ ਸ਼ਬਦ? ਕਹਿੰਦੇ ਇਹ ਸ਼ਬਦ ਨੇ ਹੀ ਭਵਜਲ ਪਾਰ ਲੰਘਾਉਣਾ ਹੈ, ਦੂਜਾ ਕੋਈ ਰਾਹ ਨਹੀਂ। ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ,
1: ਸਾਚ ਨਾਮ ਵਡਿਆਈ ਪਾਏ।
0: ਤੇ ਜਿਹੜਾ ਮਨੁੱਖ ਸੱਚੇ ਨਾਮ ਦੇ ਨਾਲ ਜੁੜ ਜਾਂਦਾ ਹੈ, ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹਨੂੰ ਵਡਿਆਈ ਮਿਲਦੀ ਹੈ, ਵਡਿਆਈ ਮਿਲਦੀ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਉਹ ਪ੍ਰਗਟ ਹੁੰਦਾ ਇਸ ਸੰਸਾਰ ਦੇ ਵਿੱਚ ਨਹੀਂ ਛਪਦਾ, ਵਡਿਆਈ ਮਿਲਦੀ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਜਹਾਨ ਉਸਤਤ ਕਰਦਾ ਹੈ। ਕਿਉਂ? ਕਿਉਂਕਿ ਉਹ ਸੱਚੇ ਮਾਰਗ ਦੇ ਉੱਤੇ ਤੁਰ ਰਿਹਾ ਹੈ ਜੀ।
1: ਆਪੇ ਕਰਤਾ ਜੁਗ ਜੁਗ ਸੋਏ,
0: ਆਪੇ ਹੀ ਪਰਮਾਤਮਾ ਹਰੇਕ ਸਮੇਂ ਦੇ ਵਿੱਚ ਮੌਜੂਦ ਹੈ। ਹੈ ਭੀ ਸੱਚ ਹੈ, ਸਮੇਂ ਸਮੇਂ ਦੇ ਵਿੱਚ ਪਰਮਾਤਮਾ ਆਪ ਹੀ ਮੌਜੂਦ ਹੈ।
1: ਨਦਰ ਕਰੇ ਮੇਲਾਵਾ ਹੋਏ,
0: ਪਰ ਇੱਕ ਸ਼ਰਤ ਹੈ ਸਾਧ ਸੰਗਤ, ਇੱਕ ਕਦਮ ਤੇ ਸਾਨੂੰ ਪੁੱਟਣਾ ਪਏਗਾ। ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ, ਇੱਕ ਕਦਮ ਤੇ ਸਾਨੂੰ ਪੁੱਟਣਾ ਪਏਗਾ। ਉਹ ਕਦਮ ਪਤਾ ਕੀ ਹੈ? ਤੁਰਕ ਤਰੀਕਤ ਜਾਣੀਏ, ਹਿੰਦੂ ਵੇਦ ਪੁਰਾਣ ਮਨ ਸਮਝਾਵਣ ਕਾਰਨੇ ਕਸ਼ੂਕ ਪੜੀਏ ਗਿਆਨ। ਇਹ ਜਿਹੜਾ ਕਸ਼ੂਕ ਗਿਆਨ ਹੈ ਨਾ, ਇਹ ਗੁਰਬਾਣੀ ਹੀ ਹੈ। ਇਹ ਜਿਹੜਾ ਕਸ਼ੂਕ ਗਿਆਨ ਹੈ, ਇਹ ਗੁਰੂ ਦਾ ਗਿਆਨ ਹੀ ਹੈ। ਹੋਰ ਦੁਨੀਆਂ ਦੇ ਉੱਤੇ ਬਹੁਤ ਗਿਆਨ ਨੇ, ਭੌਤਿਕ ਗਿਆਨ ਹੈ, ਵਿਗਿਆਨ ਹੈ, ਸੰਸਾਰ ਦੇ ਸਰੀਰ ਦਾ ਗਿਆਨ ਹੈ, ਕਿੰਨੇ ਗਿਆਨ ਨੇ ਦੁਨੀਆਂ ਦੇ ਉੱਤੇ। ਪਰ ਜਿਹੜਾ ਮਨੁੱਖ ਦੇ ਹਿੱਸੇ ਔਰ ਕੰਮ ਆਉਣ ਵਾਲਾ ਗਿਆਨ ਹੈ ਨਾ, ਉਹ ਗਿਆਨ ਕਸ਼ੂਕ ਹੈ ਤੇ ਉਹ ਗੁਰੂ ਦਾ ਗਿਆਨ ਹੈ। ਬਸ ਜਿਹੜਾ ਮਨੁੱਖ ਇੱਕ ਕਦਮ ਇਹ ਪੁੱਟ ਲਏ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ, ਜਿਹੜਾ ਇੱਕ ਅੱਖਰ ਇਹ ਜਪ ਲਏ, ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਨੇ ਬਾਵਰ ਅੱਖਰ ਜੋੜੇ ਆਣ, ਮੈਂ ਕਹਿੰਦੇ 52 ਅੱਖਰ ਜੋੜ ਦਿੱਤੇ, ਸਕਿਆ ਨਾ ਅੱਖਰ ਏਕ ਪਛਾਣ। ਇੱਕ ਜਿਹੜਾ ਅੱਖਰ ਮੈਂ ਪਛਾਣ ਨਹੀਂ ਨਾ ਸਕਿਆ, ਉਹੀ ਅਸਲ ਚ ਇੱਕ ਅੱਖਰ ਹੈ, ਉਹ ਗੁਰੂ ਦਾ ਗਿਆਨ ਹੈ। ਜਿਹੜਾ ਮਨੁੱਖ ਇੱਕ ਕਦਮ ਇਹ ਪੱਟ ਲਏ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਦਾ ਜੀਵਨ ਸਫਲ ਹੋ ਜਾਂਦਾ ਹੈ ਜੀ।
1: ਗੁਰਬਾਣੀ ਤੇ ਹਰ ਮਨ ਵਸਾਏ,
0: ਹੁਣ ਸਪਸ਼ਟ ਕਰ ਦਿੱਤਾ ਪਾਤਸ਼ਾਹ ਜੀ ਨੇ ਇਸ ਪੰਕਤੀ ਵਿੱਚ ਆਣ ਕੇ ਕਿ ਗੁਰਬਾਣੀ ਤੇ ਹੀ ਪਰਮਾਤਮਾ ਜੀ ਮਨ ਵਿੱਚ ਵਸਦੇ ਨੇ, ਦੂਜਾ ਕੋਈ ਰਾਹ ਨਹੀਂ। ਇਸ ਕਰਕੇ ਬਾਣੀ ਗੁਰੂ ਹੈ, ਕਿਉਂਕਿ ਇਸ ਬਾਣੀ ਨੇ ਹੀ ਪਰਮਾਤਮਾ ਨੂੰ ਸਾਡੇ ਹਿਰਦੇ ਵਿੱਚੋਂ ਪ੍ਰਗਟ ਕਰਨਾ ਹੈ, ਜਾਂ ਸਾਡੇ ਮਨ ਵਿੱਚ ਪਰਮਾਤਮਾ ਦਾ ਨਾਮ ਉਹਦੀ ਸਮਾਈ ਕਰਨੀ ਹੈ। ਵਸਣਾ ਤੇ ਗੁਰੂ ਦੀ ਬਾਣੀ ਦੇ ਨਾਲ ਹੀ ਹੈ, ਦੂਜਾ ਕੋਈ ਰਾਹ ਨਹੀਂ ਹੈ। ਪਾਤਸ਼ਾਹ ਜੀ ਤੁਹਾਡਾ ਕਿਵੇਂ ਦੇਣਾ ਦਈਏ ਅਸੀਂ, ਐਡਾ ਵੱਡਾ ਕਾਰਜ ਤੁਸੀਂ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਸਮੁੱਚੀ ਗੁਰਬਾਣੀ ਆਦਿ ਗ੍ਰੰਥ ਦੀ ਸੰਪੂਰਨਤਾ ਕਰਵਾ ਕੇ ਸਾਡੀ ਝੋਲੀ ਪਾਈ ਤੁਸੀਂ, ਔਰ ਇਹ ਆਦੇਸ਼ ਕੀਤਾ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਾਤਸ਼ਾਹ ਮਹਾਰਾਜ ਐਡਾ ਵੱਡਾ ਉਪਕਾਰ, ਔਰ ਉਪਕਾਰ ਕੀ ਹੈ ਕਿ ਜਿਸ ਪਰਮਾਤਮਾ ਦੀ ਖਾਤਰ ਇਹ ਸਰੀਰ ਧਾਰਨ ਕੀਤਾ ਹੈ ਆਤਮਾ ਨੇ, ਉਸ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਵਾਲੀ ਇਹ ਬਾਣੀ ਹੀ ਹੈ ਗੁਰਬਾਣੀ ਤੇ ਹਰ ਮਨ ਵਸਾਈ। ਗੁਰਬਾਣੀ ਤੋਂ ਹੀ ਪਰਮਾਤਮਾ ਮਨ ਵਿੱਚ ਵਸਣਾ ਹੈ, ਦੂਜਾ ਕੋਈ ਰਾਹ ਨਹੀਂ ਹੈ। ਇਸ ਕਰਕੇ ਸਾਧ ਸੰਗਤ ਸਰੀਰਾਂ ਦੇ ਮਗਰ ਨਾ ਦੌੜੋ। ਸਰੀਰ ਤੁਹਾਨੂੰ ਕੁਝ ਨਹੀਂ ਦੇ ਸਕਦੇ, ਦੰਬੀਆਂ ਪਖੰਡੀਆਂ ਦੇ ਮਗਰ ਨਾ ਦੌੜੋ, ਇਹ ਤੁਹਾਨੂੰ ਕੁਝ ਨਹੀਂ ਦੇ ਸਕਦੇ। ਸਿਰਫ ਤੇ ਸਿਰਫ ਗੁਰਬਾਣੀ ਦੇ ਨਾਲ ਜੁੜਨਾ, ਗੁਰਬਾਣੀ ਦੇ ਗੂੜ ਗਿਆਨ ਨੂੰ ਆਪਣੇ ਮਤ ਵਿੱਚ ਗ੍ਰਹਿਣ ਕਰਨ ਦੇ ਨਾਲ ਹੀ, ਪਾਤਸ਼ਾਹ ਜੀ ਦੀ ਰਹਿਮਤ ਨਦਰ ਦੇ ਨਾਲ ਹੀ ਉਹਦੇ ਨਾਲ ਮਿਲਾਵਾ ਹੋਣਾ ਹੈ। ਇਹ ਗੁਰਬਾਣੀ ਦੇ ਨਾਲ ਹੀ ਪਰਮਾਤਮਾ ਮਨ ਵਿੱਚ ਵਸਣਾ ਹੈ ਜੀ।
1: ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ।
0: ਹੇ ਨਾਨਕ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜਿਹੜੇ ਮਨੁੱਖ ਸੱਚ ਵਿੱਚ ਰਤ ਜਾਂਦੇ ਨੇ, ਜਿਹੜੇ ਰਚ ਜਾਂਦੇ ਨੇ, ਫਿਰ ਪਰਮਾਤਮਾ ਜੀ ਕਿਰਪਾ ਕਰਦੇ ਨੇ, ਆਪਣੇ ਨਾਲ ਉਹਨਾਂ ਨੂੰ ਮਿਲਾ ਲੈਂਦੇ ਨੇ। ਇੱਕ ਕਦਮ ਸਾਨੂੰ ਪੁੱਟਣਾ ਪਏਗਾ, ਇਹ ਗੱਲ ਯਾਦ ਰੱਖਣਾ ਸਾਧ ਸੰਗਤ। ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਦਰ ਤੱਕ ਤੁਸੀਂ ਪਹੁੰਚ ਜਾਓ, ਘਰ ਤੱਕ ਉਹਦੀ ਰਹਿਮਤ ਨਾਲ ਵੀ ਪਹੁੰਚ ਜਾਓਗੇ। ਗੁਰੂ ਦਰ ਹੈ ਤੇ ਪਰਮਾਤਮਾ ਘਰ ਹੈ। ਜਿਸ ਦਸਵੇਂ ਦੁਆਰ ਦੀ ਗੱਲ ਬੜੇ ਸੱਜਣ ਕਰਦੇ ਨੇ, ਉਹ ਦਸਵਾਂ ਦੁਆਰ ਭਾਈ ਕੀ ਹੈ? ਉਹ ਗੁਰੂ ਹੀ ਹੈ। ਜਿਵੇਂ ਗੁਰੂ ਤੁਹਾਡੇ ਹਿਰਦੇ ਵਿੱਚ ਪ੍ਰਗਟ ਹੋਏਗਾ, ਉਹ ਦਰ ਖੁੱਲ ਜਾਏਗਾ। ਗੁਰੂ ਹੀ ਦਰ ਹੈ ਤੇ ਪਰਮਾਤਮਾ ਘਰ ਹੈ। ਜਿਹੜਾ ਦਰ ਤੱਕ ਪਹੁੰਚ ਗਿਆ, ਉਹ ਘਰ ਤੱਕ ਵੀ ਪਹੁੰਚ ਜਾਏਗਾ। ਜਿਹਦੀ ਪਹੁੰਚ ਗੁਰੂ ਤੱਕ ਬਣ ਗਈ, ਜਿਹਦੀ ਪਹੁੰਚ ਗੁਰਬਾਣੀ ਦੇ ਗਿਆਨ ਨਾਲ ਬਣ ਗਈ, ਜਿਹਦੀ ਪਹੁੰਚ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਬਣ ਗਈ, ਜਿਹਨੇ ਸ਼ਬਦ ਨੂੰ ਪ੍ਰਚੋਲਿਆ, ਘੋਖਿਆ, ਸੁਣਿਆ ਤੇ ਮੰਨ ਲਿਆ, ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇੱਕ ਵਾਰੀ ਸੱਚ ਵਿੱਚ ਇਹ ਸੱਚੀ ਬਾਣੀ ਵਿੱਚ ਰਚ ਗਿਆ, ਉਸ ਮਨੁੱਖ ਨੂੰ ਪਰਮਾਤਮਾ ਫਿਰ ਆਪਣੇ ਨਾਲ ਜੋੜ ਲੈ

0: ਬਾਬਾ ਕਬੀਰ ਜੀਆਂ ਦੀ ਪਾਵਨ ਬਾਣੀ ਦਾ ਇਹ ਸ਼ਬਦ ਹੈ। ਔਰ ਲੜੀਵਾਰ ਸ਼ਬਦ ਦੀ ਜੋ ਵਿਚਾਰ ਚੱਲ ਰਹੀ ਹੈ, ਅਗਲੇਰਾ ਸ਼ਬਦ ਇਹ ਹੈ। ਕੱਲ ਆਪ ਜੀ ਨੇ ਸਰਵਣ ਕੀਤਾ ਸੀ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ। ਇਹ ਸ਼ਬਦ ਆਪ ਜੀ ਨੇ ਸਰਵਣ ਕੀਤਾ। ਅੱਜ ਬਾਬਾ ਕਬੀਰ ਜੀ ਬਿਲਕੁਲ ਸਬਜੈਕਟ ਬਦਲ ਕੇ ਗੱਲ ਕਰ ਰਹੇ ਨੇ। ਹੈ ਤੇ ਇੱਕ ਸਾਰਤਾ, ਪਰ ਪਾਤਸ਼ਾਹ ਜੀ ਗੱਲ ਕਰ ਰਹੇ ਨੇ ਰੀਕਲਵਾਰ ਗਵਾਰ ਮੂੜ ਮਤ, ਜਿਹੜੀ ਇਸ ਮਨ ਦੇ ਵਿੱਚ ਮਤ ਭੈੜੀ ਮਤ ਗਵਾਰ ਵਸਦੀ ਪਈ ਹੈ ਉਹਨੂੰ ਸੰਬੋਧਨ ਕਰ ਰਹੇ ਨੇ। ਇਸ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਥੋੜਾ ਜਿਹਾ ਦ੍ਰਿਸ਼ਟਾਂਤ ਆਪਾਂ ਇੱਕ ਸਿਰਜੀਏ। ਇਸ ਪਾਵਨ ਸ਼ਬਦ ਦੀ ਵਿਚਾਰ ਸਹਿਜੇ ਹੀ ਵਿਰਸ ਕਹਿਣ ਢੰਗ ਨਾਲ ਸਾਨੂੰ ਸਮਝ ਲੱਗ ਜਾਏਗੀ। ਮਨੁੱਖ ਦੀ ਚੇਤਨਾ ਦੇ ਅੰਦਰ ਦੋ ਧਾਰਾਵਾਂ ਵਗਦੀਆਂ ਨੇ। ਇਸ ਚੇਤਨਾ ਦੇ ਅੰਦਰ ਦੋ ਧਾਰਾਵਾਂ ਵਗਦੀਆਂ ਨੇ, ਇੱਕ ਹਵਸ ਦੀ ਹੈ ਤੇ ਇੱਕ ਨਸੀਹਤ ਦੀ ਹੈ। ਹਵਸ ਜਿਹੜੀ ਹੈ ਮਨੁੱਖ ਨੂੰ ਭਰਮਾਉਂਦੀ ਹੈ, ਇਹਨੂੰ ਮਾਇਆ ਨਾਲ ਜੋੜ ਕੇ ਤੁਸੀਂ ਦੇਖ ਸਕਦੇ ਹੋ, ਤੇ ਜਿਹੜੀ ਨਸੀਹਤ ਹੈ ਇਸ ਨਸੀਹਤ ਨੂੰ ਤੁਸੀਂ ਗੁਰੂ ਦੀ ਸਿੱਖਿਆ ਸਮਝ ਕੇ ਸੋਚ ਸਕਦੇ ਹੋ, ਸਮਝ ਸਕਦੇ ਹੋ। ਦੋ ਧਾਰਾਵਾਂ ਮਨੁੱਖ ਦੀ ਚੇਤਨਾ ਵਿੱਚ ਵਹਿੰਦੀਆਂ ਨੇ, ਇੱਕ ਹਵਸ ਹੈ ਤੇ ਇੱਕ ਨਸੀਹਤ ਹੈ। ਜ਼ਿੰਦਗੀ ਦੇ ਵਿੱਚ ਦੋ ਵਿਚਾਰ ਨਾਲ ਨਾਲ ਚੱਲਦੇ ਨੇ, ਇੱਕ ਹਵਸ ਦਾ ਤੇ ਇੱਕ ਨਸੀਹਤ ਦਾ। ਇੱਕ ਵਿਦਵਾਨ ਨੇ ਬੋਲ ਲਿਖੇ ਨੇ ਬੜੇ ਪਿਆਰੇ, ਆਪ ਸੰਗਤ ਦੇ ਸਨਮੁਖ ਪੇਸ਼ ਕਰਾਂ। ਜਿਹੜੀ ਹਵਸ ਹੈ ਨਾ ਮਨੁੱਖ ਦੇ ਅੰਦਰ, ਜਿਵੇਂ ਆਪਾਂ ਸਾਰੇ ਜਣੇ ਬੈਠੇ ਹਾਂ, ਸਾਡੇ ਸਾਰਿਆਂ ਦੇ ਅੰਦਰ ਇਹ ਦੋ ਧਾਰਾਵਾਂ ਚੱਲਦੀਆਂ ਨੇ, ਪਰ ਜਿਹੜਾ ਗੁਰਮੁਖ ਹੈ ਉਹਦੇ ਅੰਦਰ ਇੱਕੋ ਹੀ ਧਾਰਾ ਚੱਲਦੀ ਹੈ, ਉਹ ਅੰਮ੍ਰਿਤ ਧਾਰਾ ਹੁੰਦੀ ਹੈ। ਆਮ ਮਨੁੱਖ ਦੇ ਮਨ ਵਿੱਚ ਚੇਤਨਾ ਵਿੱਚ ਇਹ ਦੋ ਧਾਰਾਵਾਂ ਚੱਲਦੀਆਂ ਹੀ ਨੇ, ਚੱਲਦੀਆਂ ਹੀ ਨੇ। ਹਵਸ ਕਹਿੰਦੀ ਹੈ ਮਨੁੱਖ ਦੇ ਮਨ ਨੂੰ, ਹਵਸ ਕਹਿੰਦੀ ਹੈ ਮਨੁੱਖ ਦੇ ਮਨ ਨੂੰ, ਕਹਿੰਦੀ ਆ ਤੈਨੂੰ ਮੈਂ ਕੁਝ ਤਮਾਸ਼ਾ ਦਿਖਾਵਾਂ, ਆ ਜੇ ਤੂੰ ਮੇਰੀ ਗੱਲ ਮੰਨ ਲੈ ਤਾਂ ਮੈਂ ਤੇਰੇ ਜੀਵਨ ਦੇ ਅੰਦਰ ਕੁਝ ਕ੍ਰਾਂਤੀ ਲਿਆਵਾਂ। ਮਨ ਕਹਿੰਦਾ ਵੀ ਕੀ ਕ੍ਰਾਂਤੀ ਲਿਆਏਗੀ, ਕੀ ਕ੍ਰਾਂਤੀ ਲਿਆਏਗੀ। ਕੱਲ ਹਵਸ ਕੁਛ ਇਸ ਤਰ੍ਹਾਂ ਤਰਕੀਬ ਦੇਤੀ ਥੀ ਮੁਝੇ, ਹਵਸ ਬੋਲੀ, ਅੰਦਰ ਵਿਚਾਰ ਚੱਲ ਰਹੇ ਨੇ ਸਾਰਿਆਂ ਦੇ, ਆਪੋ ਆਪਣੇ ਅੰਦਰ ਇਹ ਚੱਲਦੇ ਨੇ। ਕੱਲ ਹਵਸ ਕੁਛ ਇਸ ਤਰ੍ਹਾਂ ਤਰਕੀਬ ਦੇਤੀ ਥੀ ਮੁਝੇ, ਕਿਆ ਹੀ ਮੁਲਕੇ ਰੂਮ ਹੋ ਜਾਂ ਜ਼ਮੀਨੇ ਰੂਸ ਹੋ। ਹਵਸ ਮੈਨੂੰ ਕਹਿਣ ਲੱਗੀ ਕਿ ਤੈਨੂੰ ਮੈਂ ਇੱਕ ਤਰਕੀਬ ਦਿੰਨੀ ਆ, ਕਿਉਂ ਨਾ ਤੂੰ ਰੂਮ ਦਾ ਬਾਦਸ਼ਾਹ ਹੋਵੇਂ। ਹਵਸ ਤ੍ਰਿਸ਼ਨਾ, ਕਿਆ ਹੀ ਮੁਲਕੇ ਰੂਮ ਹੋ ਜਾਂ ਜ਼ਮੀਨੇ ਰੂਸ ਹੋ, ਕਿਉਂ ਨੀ ਤੂੰ ਰੂਮ ਦਾ ਬਾਦਸ਼ਾਹ ਬਣ ਜਾਂਦਾ, ਕਿਉਂ ਨੀ ਤੇਰੇ ਕੋਲ ਰੂਸ ਜਿੰਨੀ ਜ਼ਮੀਨ ਆ ਜਾਂਦੀ, ਇੰਨੀ ਜ਼ਮੀਨ ਦਾ ਤੂੰ ਮਾਲਕ ਬਣ ਜਾਏ। ਗਰਮ ਅਸਰ ਉਹ ਦਿਲਾ ਤੂੰ ਜ਼ਿੰਦਗੀ ਕੀ ਜੇ ਬਸਰ, ਐ ਦਿਲਾ ਐ ਮਨਾ ਜੇਕਰ ਤੂੰ ਅਵੇਲੇਬਲ ਹੋਵੇਂ, ਜੇ ਤੂੰ ਗੱਲ ਮੰਨ ਲਏ, ਜੇ ਤੂੰ ਚਾਹਵੇਂ ਤਾਂ ਤੇਰੀ ਜ਼ਿੰਦਗੀ ਇੱਦਾਂ ਦੀ ਬਸਰ ਹੋ ਸਕਦੀ ਹੈ। ਇੱਕ ਜਾਂ ਆਵਾਜ਼ੇ ਤਬਲਾ ਹੋ, ਇੱਕ ਪਾਸੇ ਤੇ ਤਬਲਾ ਵੱਜਦਾ ਹੋਵੇ, ਰਾਜਿਆਂ ਮਹਾਰਾਜਿਆਂ ਦੇ ਘਰਾਂ ਦੇ ਵਿੱਚ ਮਹਿਲਾਂ ਦੇ ਵਿੱਚ ਅਕਸਰ ਮੁਜਰੇ ਹੋਇਆ ਕਰਦੇ ਸਨ। ਤੇ ਜਿਹੜੀ ਹਵਸ ਹੈ ਨਾ ਮਨੁੱਖ ਦੇ ਮਨ ਨੂੰ ਭਰਮਾਉਣ ਵਾਲੀ ਭਟਕਾਉਣ ਵਾਲੀ, ਉਹ ਕਹਿ ਰਹੀ ਹੈ ਇੱਕ ਜਾਂ ਆਵਾਜ਼ੇ ਤਬਲਾ ਹੋ, ਦੇਖ ਤੇਰੇ ਇੱਕ ਪਾਸੇ ਤਬਲਾ ਵੱਜ ਰਿਹਾ ਹੋਏਗਾ, ਮੁਜਰਾ ਹੋ ਰਿਹਾ ਹੋਏਗਾ। ਇੱਕ ਜਾਂ ਆਵਾਜ਼ੇ ਕੌਸ ਹੋ, ਕੌਸ ਹੁੰਦਾ ਹੈ ਨਗਾਰਾ, ਨਗਾਰੇ ਦਾ ਛੋਟਾ ਰੂਪ, ਇੱਕ ਜੰਗ ਦੇ ਵਿੱਚ ਵੱਜਦਾ ਹੈ ਇੱਕ ਨਗਾਰਾ ਛੋਟਾ, ਉਹਨੂੰ ਕੌਸ ਕਹਿੰਦੇ ਨੇ। ਕਹਿੰਦੇ ਇੱਕ ਪਾਸੇ ਕਿਉਂ ਨਾ ਤੇਰੇ ਤਬਲਾ ਵੱਜਦਾ ਹੋਵੇ ਤੇਰੇ ਮਹਿਲਾਂ ਦੇ ਵਿੱਚ, ਦੂਜੇ ਪਾਸੇ ਕਿਉਂ ਨਾ ਤੇਰੇ ਕੌਸ ਵੱਜਦਾ ਹੋਵੇ। ਜੇ ਤੂੰ ਇਹੋ ਜਿਹੀ ਜ਼ਿੰਦਗੀ ਚਾਹੁੰਦਾ ਹੈ ਤੇ ਮੇਰੀ ਤਰਕੀਬ ਸੁਣ, ਤਰਕੀਬ ਸੁਣ ਮੇਰੀ ਤੋਂ। ਮਿਲ ਰਹਾ ਹੋ ਦਿਲ ਅਗਰ ਰੰਗੀ ਪਰੀ ਰੂਹੋਂ ਕੇ ਸਾਥ, ਕਹਿੰਦੀ ਦੇਖ ਜੇ ਤੇਰਾ ਦਿਲ ਚਾਹੁੰਦਾ ਹੈ ਰੰਗੀ ਪਰੀ ਰੰਗੀਨ ਪਰੀਆਂ ਦੇ ਨਾਲ ਮਿਲਣਾ, ਰੂਹਾਂ ਦੇ ਨਾਲ ਮਿਲਣਾ। ਹਾਥ ਮੇਂ ਹੋ ਜਾਮ ਜਿਨਕੇ, ਇਹੋ ਜਿਹੀਆਂ ਪਰੀਆਂ ਜਿਨ੍ਹਾਂ ਦੇ ਹੱਥਾਂ ਵਿੱਚ ਜਾਮ ਹੋਵੇ। ਔਰ ਕਿਨਾਰੇ ਬੋਸ ਹੋ ਜਿਹੜੇ ਹਰ ਤੇਰੇ ਨਾਲ ਤੇਰੀ ਸਹਾਇਤਾ ਕਰਨ, ਤੈਨੂੰ ਖੁਸ਼ ਕਰਨ। ਕਿਉਂ ਨੀ ਤੂੰ ਇਹੋ ਜਿਹੀ ਜ਼ਿੰਦਗੀ ਜਿਹੜੀ ਹੈ ਬਸਰ ਕਰਦਾ? ਇਹ ਹਵਸ ਕਹਿੰਦੀ ਹੈ ਮਨੁੱਖ ਦੇ ਮਨ ਨੂੰ। ਪਰ ਪਾਤਸ਼ਾਹ ਜੀ ਬਾਣੀ ਚ ਵੀ ਦੱਸਦੇ ਨੇ ਤੇ ਵਿਦਵਾਨ ਕਹਿੰਦਾ ਹੈ, ਨਸੀਹਤ ਵੀ ਕਹਿੰਦੀ ਹੈ ਉਹਨੂੰ। ਬੋਲੀ ਨਸੀਹਤ ਚੱਲ ਤਮਾਸ਼ਾ ਇੱਕ ਦਿਖਾ ਲਾਉ ਤੁਝੇ। ਨਸੀਹਤ ਨੂੰ ਵੈਸੇ ਇਬਰਤ ਕਹਿੰਦੇ ਨੇ। ਇਬਰਤ ਦਾ ਅਰਥ ਹੁੰਦਾ ਹੈ ਨਸੀਹਤ। ਖਾਫੀ ਖਾਨ ਨੇ ਇਬਰਤ ਨਾਮਾ ਲਿਖਿਆ ਹੈ, ਭਾਵ ਨਸੀਹਤ ਨਾਮਾ। ਬੋਲੀ ਇਬਰਤ ਚੱਲ ਤਮਾਸ਼ਾ ਇੱਕ ਦਿਖਾ ਲਾਉ ਤੁਝੇ। ਹੁਣ ਹਵਸ ਨੇ ਤੇ ਆਪਣੀ ਗੱਲ ਸਾਰੀ ਦੱਸ ਦਿੱਤੀ, ਪਰ ਜਿਹੜੀ ਨਸੀਹਤ ਹੈ ਚੰਗੀ ਮਤ ਹੈ ਉਹ ਗੱਲ ਆਪਣੀ ਦੱਸ ਰਹੀ ਹੈ। ਭੈੜੀ ਮਤ ਨੇ ਤੇ ਦੱਸ ਦਿੱਤੀ ਵੀ ਤੈਨੂੰ ਮੈਂ ਰਾਜਾ ਬਣਾ ਦਾਂ, ਜ਼ਮੀਨਾਂ ਦਾ ਮਾਲਕ ਬਣਾ ਦਾਂ, ਤੇਰੇ ਘਰ ਦੇ ਵਿੱਚ ਤੇਰੇ ਮਹਿਲ ਦੇ ਵਿੱਚ ਇੰਨਾ ਕੁਝ ਹੋਵੇ। ਪਰ ਦੂਜੇ ਪਾਸੇ ਇਬਰਤ ਨਸੀਹਤ ਵੀ ਦੱਸਦੀ ਹੈ। ਬੋਲੀ ਇਬਰਤ ਚੱਲ ਤਮਾਸ਼ਾ ਇੱਕ ਦਿਖਾ ਲਾਉ ਤੁਝੇ। ਕਹਿੰਦੀ ਆ ਤੈਨੂੰ ਮੈਂ ਇੱਕ ਤਮਾਸ਼ਾ ਦਿਖਾ ਕੇ ਲਿਆਵਾਂ। ਹਵਸ ਦੀ ਗੱਲ ਨਾ ਸੁਣੀ, ਮਨ ਨੂੰ ਕਹਿ ਰਹੀ ਹੈ। ਨਸੀਹਤ ਚੰਗੀ ਮਤ ਮਨ ਨੂੰ ਕਹਿ ਰਹੀ ਹੈ ਵੀ ਇਹਦੀ ਗੱਲ ਨਾ ਸੁਣ, ਆ ਤੈਨੂੰ ਇੱਕ ਤਮਾਸ਼ਾ ਦਿਖਾ ਕੇ ਲਿਆਵਾਂ। ਤੇ ਮਨ ਕਹਿੰਦਾ ਵੀ ਕਿਹੜਾ ਤਮਾਸ਼ਾ? ਦੇਖੋ ਇਹ ਵਿਚਾਰਾ ਅੰਦਰ ਚੱਲਦੀਆਂ ਨੇ ਚੇਤਨਾ ਵਿੱਚ। ਬੋਲੀ ਇਬਰਤ ਚੱਲ ਤਮਾਸ਼ਾ ਇੱਕ ਦਿਖਾ ਲਾਉ ਤੁਝੇ। ਤੂੰ ਜੋ ਇਤਨਾ ਆਜ ਕੈਸੇ ਹਵਸ ਕਾ ਮਾਨੂਸ ਹੈ। ਕਹਿੰਦੀ ਤੂੰ ਅੱਜ ਜੋ ਹਵਸ ਦਾ ਸ਼ਿਕਾਰ ਹੋ ਗਿਆ, ਤੇਰੇ ਅੰਦਰ ਹਵਸ ਭਾਰੀ ਹੋ ਗਈ, ਤ੍ਰਿਸ਼ਨਾ ਭਾਰੀ ਹੋ ਗਈ, ਲਾਲਚ ਭਾਰਾ ਹੋ ਗਿਆ ਵੀ ਮੈਂ ਆ ਵੀ ਹੋਵਾਂ, ਆ ਵੀ ਹੋਵਾਂ, ਆ ਵੀ ਹੋਵਾਂ। ਆਜਾ ਤੈਨੂੰ ਮੈਂ ਇੱਕ ਤਮਾਸ਼ਾ ਦਿਖਾ ਲਾਵਾਂ, ਦਿਖਾ ਲਿਆਵਾਂ। ਤੂੰ ਅੱਜ ਜਿਹੜਾ ਸ਼ਿਕਾਰੀ ਬਣਿਆ ਫਿਰਦਾ ਹੈ ਨਾ, ਸ਼ਿਕਾਰ ਹੋਇਆ ਫਿਰਦਾ ਹੈ ਹਵਸ ਦਾ, ਤੈਨੂੰ ਥੋੜੀ ਜਿਹੀ ਸੁਰਤ ਦਵਾਵਾਂ। ਤੇ ਮਨ ਕਹਿੰਦਾ ਵੀ ਕਿਹੜੀ? ਬੋਲੀ ਇਬਰਤ ਚੱਲ ਤਮਾਸ਼ਾ ਇੱਕ ਦਿਖਾ ਲਾਉ ਤੁਝੇ। ਤੂੰ ਜੋ ਉਤਨਾ ਆਜ ਕੈਸੇ ਹਵਸ ਕਾ ਮਾਨੂਸ ਹੈ। ਲੈ ਗਈ ਜਕ ਆਰਗੀ ਗੋਰੇ ਗਰੀਬੋਂ ਕੀ ਤਰਫ। ਜਿਵੇਂ ਆਪਾਂ ਕਿਸੇ ਨੂੰ ਧੌਣ ਤੋਂ ਫੜ ਕੇ ਨੀ ਲੈ ਜਾਈਦਾ, ਗਿੱਚੀ ਤੋਂ ਫੜ ਕੇ ਲੈ ਜਾਈਦਾ, ਸਿਰ ਫੜ ਕੇ ਲੈ ਜਾਈਦਾ ਵੀ ਆਹ ਤੈਨੂੰ ਦਿਖਾ ਕੇ ਲਿਆਵਾਂ। ਇਵੇਂ ਜਿਹੜੀ ਚੰਗੀ ਮਤ ਨਸੀਹਤ ਹੈ ਨਾ, ਉਹ ਮਨ ਨੂੰ ਲੈ ਗਈ। ਲੈ ਗਈ ਜਕ ਆਰਗੀ ਗੋਰੇ ਗਰੀਬੋਂ ਕੀ ਤਰਫ। ਸੋ ਰਹੀ ਜਾਨੇ ਤਮੰਨਾ ਜਿਸ ਜਗ੍ਹਾ ਮਹਿਫੂਜ਼ ਹੈ। ਉੱਥੇ ਲੈ ਗਈ ਜਿੱਥੇ ਗਰੀਬਾਂ ਦੀਆਂ ਗੋਰਾਂ, ਗੋਰਾਂ ਤੋਂ ਭਾਵ ਕਬਰਾਂ, ਮੜੀਆਂ, ਜਿੱਥੇ ਸੁੱਤੇ ਪਏ ਨੇ ਕਬਰਾਂ ਦੇ ਵਿੱਚ ਲੋਕ, ਮੜੀਆਂ ਦੇ ਵਿੱਚ। ਨਸੀਹਤ ਉੱਥੇ ਲੈ ਗਈ। ਕਹਿੰਦੀ ਇਹਦੀ ਗੱਲ ਨਾ ਸੁਣ ਹਵਸ ਦੀ, ਮੇਰੀ ਗੱਲ ਸੁਣ। ਖਿੱਚ ਕੇ ਉੱਥੇ ਲੈ ਗਈ, ਭਾਵ ਸੁਰਤ ਨੂੰ ਉੱਥੇ ਲੈ ਗਈ। ਜਦੋਂ ਲੈ ਗਈ ਨਾ ਸੁਰਤ ਨੂੰ ਉੱਥੇ, ਕਹਿੰਦੀ ਦੇਖ ਇੱਥੇ ਅਧੂਰੀ ਇੱਛਾ ਵਾਲਿਆਂ ਦੇ ਸਰੀਰ ਪਏ ਨੇ। ਸੋ ਰਹੀ ਜਾਨੇ ਤਮੰਨਾ ਜਿਸ ਜਗ੍ਹਾ ਮਹਿਫੂਜ਼ ਹੈ। ਜਿੱਥੇ ਅਧੂਰੀ ਇੱਛਾ, ਭਾਵ ਜਿਹੜੇ ਸਾਰੀ ਜ਼ਿੰਦਗੀ ਕਰਦੇ ਰਹੇ ਆਹ ਵੀ ਮੇਰਾ ਹੋ ਜਾਏ, ਆਹ ਵੀ ਮੇਰਾ ਹੋ ਜਾਏ, ਉਹਨਾਂ ਦੀ ਇੱਛਾ ਅਧੂਰੀ ਰਹੀ, ਪੂਰੀ ਨਹੀਂ ਨਾ ਹੋਈ। ਕਹਿੰਦੇ ਦੇਖ ਆ ਇਹਨਾਂ ਦੀਆਂ ਗੋਰਾਂ ਦੇ ਵਿੱਚ ਜਾ ਕੇ ਤੈਨੂੰ ਮੈਂ ਦੱਸਦੀ ਹਾਂ, ਦੇਖ ਧਿਆਨ ਨਾਲ। ਜਦੋਂ ਗਈ ਨਾ ਉੱਥੇ, ਮਰਗ ਦੇਖੋ ਤੀਨ ਦਿਖਲਾ ਕਰ, ਹੋ ਉਸੇ ਕਹਿਣੇ ਲੱਗੀ। ਤਿੰਨ ਮਰਗ ਦੇ, ਮਰਗ ਦੇ ਤੋਂ ਭਾਵ ਹੁੰਦਾ ਹੈ ਕਬਰ। ਤਿੰਨ ਕਬਰਾਂ ਸਿੰਘੀਆਂ ਬਣੀਆਂ, ਤਿੰਨਾਂ ਕਬਰਾਂ ਨੂੰ ਦਿਖਾਇਆ ਉਹਨੇ। ਜਦੋਂ ਤਿੰਨੇ ਕਬਰਾਂ ਦਿਖਾਈਆਂ ਸਾਧ ਸੰਗਤ, ਮਰਗ ਦੇਖੋ ਤੀਨ ਦਿਖਲਾ ਕਰ, ਵੋ ਉਸੇ ਕਹਿਣੇ ਲੱਗੀ। ਜੇ ਸਿਕੰਦਰ ਹੈ ਜੇ ਦਾਰਾ ਹੈ ਜੇ ਜਹਾਂ ਕੈ ਕੌਸ ਹੈ। ਕਹਿੰਦੀ ਦੇਖ ਜਿਹੜੀ ਹਵਸ ਤੈਨੂੰ ਇੰਨੇ ਇੰਨੇ ਪਰਛਾਵੇਂ ਤੇ ਭੁਲੇਖੇ ਬੜੇ ਬੜੇ ਖਿਆਲ ਤੇਰੇ ਅੰਦਰ ਪ੍ਰਗਟ ਕਰ ਰਹੀ ਹੈ ਵੀ ਤੂੰ ਰੂਮ ਦਾ ਬਾਦਸ਼ਾਹ ਬਣੇ, ਰੂਸ ਜਿੰਨੀ ਤੇਰੇ ਕੋਲ ਜ਼ਮੀਨ ਹੋਵੇ, ਤੇਰੇ ਮਹਿਲਾਂ ਦੇ ਵਿੱਚ ਤਬਲੇ ਵੱਜਣ, ਨਗਾਰੇ ਵੱਜਣ, ਤੇਰੇ ਕੋਲ ਰੰਗੀਨ ਪਰੀਆਂ ਹੋਣ। ਤੈਨੂੰ ਮੈਂ ਇੱਕ ਨਸੀਹਤ ਦਿੰਨੀ ਆ, ਆ ਵੱਡੇ ਵੱਡੇ ਰਾਜੇ, ਜੇ ਸਿਕੰਦਰ ਹੈ ਜੇ ਦਾਰਾ ਹੈ ਜੇ ਜਹਾਂ ਕੈ ਕੌਸ ਹੈ। ਕਹਿੰਦੀ ਆ ਦੇਖ ਤਿੰਨੇ ਹੀ ਬਾਦਸ਼ਾਹ ਇੱਥੇ ਪਏ ਨੇ, ਆ ਸਿਕੰਦਰ ਦੁਨੀਆਂ ਨੂੰ ਜਿੱਤਣ ਵਾਲਾ, ਸਿਕੰਦਰ ਤੋਂ ਪਹਿਲਾਂ ਬਾਦਸ਼ਾਹ ਦਾਰਾ ਆਇਆ ਸੀ, ਆ ਦਾਰਾ ਪਿਆ ਏ, ਆ ਕੈ ਕੌਸ ਪਿਆ ਏ। ਇਸ ਕਰਕੇ ਹਵਸ ਦੇ ਲਾਗੇ ਨਾ ਜਾਈ, ਤੂੰ ਜੀਵਨ ਦਾ ਮੂਲ ਮਕਸਦ ਸਮਝ। ਅੱਜ ਵੀ ਪਾਤਸ਼ਾਹ ਮਹਾਰਾਜ ਬਾਬਾ ਕਬੀਰ ਜੀ ਉਹੀ ਗੱਲ ਸਮਝਾ ਰਹੇ ਨੇ, ਵਿਦਵਾਨ ਨੇ ਲਿਖੀ ਹੈ ਤੇ ਬਾਬਾ ਕਬੀਰ ਜੀ ਕਹਿ ਰਹੇ ਨੇ ਰੀ ਕਲਵਾਰ ਗਵਾਰ ਮੂੜ ਮਤ। ਕਹਿੰਦੀ ਹੇ ਕਲਵਾਰ, ਕਲਵਾਰ ਹੁੰਦੀ ਹੈ ਕਲਾਲਣ, ਇੱਕ ਹੁੰਦਾ ਸ਼ਰਾਬ ਪਿਆਉਣ ਵਾਲਾ, ਤੇ ਸ਼ਰਾਬ ਪਿਆਉਣ ਵਾਲੀ ਦੀ ਘਰਵਾਲੀ ਨੂੰ ਕਲਾਲਣ ਕਹਿੰਦੇ ਨੇ। ਇੱਕ ਹੁੰਦਾ ਕਲਾਲ ਕਲਾਲਣ ਤੇ ਕਲਵਾਰ ਲਫ਼ਜ਼ ਵੀ ਉਹਦੇ ਲਈ ਆਇਆ। ਵੈਸੇ ਤੇ ਕੱਲ ਵਾਲੀ ਤੋਂ ਭਾਵ ਹੁੰਦਾ ਹੈ ਪਾਪਾਂ ਵਾਲੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਜਾਨੋ ਪਿਆਰੇ ਭਾਈ ਜਾਨ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਸੰਬੰਧ ਵਿੱਚ ਦੋ ਸਲੋਕ ਉਚਾਰਨ ਕੀਤੇ ਨੇ ਨਾ। ਸਤਿਗੁਰੂ ਜੀ ਬਚਨ ਕਰਦੇ ਨੇ ਉਹਦੇ ਵਿੱਚ ਵੀ, ਕੱਲ ਕਲਵਾਲੀ ਕਾ ਮਦ ਮਨੁਆ ਪੀਵਣ ਹਾਰ। ਇਹ ਜਿਹੜੀ ਕੱਲ ਦੀ ਪਾਪਾਂ ਵਾਲੀ ਮਤ ਹੈ ਨਾ, ਇਹ ਭੈੜੀ ਮਤ ਜਿਹੜੀ ਹੈ, ਇਹਦੇ ਵਿੱਚ ਹੁੰਦਾ ਕੀ ਹੈ ਵੀ ਕਾਮ ਦੀ ਸ਼ਰਾਬ ਹੁੰਦੀ ਹੈ ਤੇ ਮਨ ਪੀਣ ਵਾਲਾ ਹੁੰਦਾ। ਕੱਲ ਕਲਵਾਲੀ ਕਾਮ ਮਦ ਮਨੁਆ ਪੀਵਣ ਹਾਰ, ਕ੍ਰੋਧ ਕਟੋਰੀ ਮੋਹ ਭਰੀ ਪੀਲਾ ਵਾ ਅਹੰਕਾਰ। ਕ੍ਰੋਧ ਦੀ ਕਟੋਰੀ ਅੰਦਰ ਭਰ ਕੇ ਰੱਖਦਾ ਹੈ ਤੇ ਮੋਹ ਨਾਲ ਭਰੀ ਹੁੰਦੀ ਹੈ, ਤੇ ਸਤਿਗੁਰੂ ਕਹਿੰਦੇ ਇਹਨੂੰ ਸ਼ਰਾਬ ਪਿਆਉਣ ਵਾਲਾ ਕੌਣ ਹੈ? ਹੰਕਾਰ। ਹੰਕਾਰ ਇਹਨੂੰ ਸ਼ਰਾਬ ਪਿਲਾਉਂਦਾ ਹੈ, ਕਾਮ ਦੀ ਸ਼ਰਾਬ ਪਿਲਾਉਂਦਾ ਹੈ। ਤੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ। ਇਹ ਲਾਲਚੀਆਂ ਦੀ ਮਜਲਸ ਮਹਿਫਲ ਲੱਗੀ ਪਈ ਹੈ ਸਰੀਰ ਦੇ ਅੰਦਰ, ਤੇ ਇਸ ਚੇਤਨਾ ਦੇ ਅੰਦਰ ਇਹ ਲਾਲਚ ਦੀ ਮਹਿਫਲ ਨੇ ਪੀ ਪੀ ਕੇ ਇਸ ਮਨੁੱਖ ਨੂੰ ਖੁਆਰ ਕੀਤਾ ਹੈ, ਕਾਮ ਦੀ ਸ਼ਰਾਬ ਪੀ ਰਿਹਾ ਹੈ। ਅੱਗੇ ਵੀ ਬਚਨ ਕੀਤੇ ਕਾਇਆ ਲਾਹਣ, ਕਹਿੰਦੇ ਕਾਇਆ ਹੁਣ ਲਾਹਣ ਬਣ ਗਈ ਹੈ। ਆਪ ਮਦ ਮਜਲਸ ਤ੍ਰਿਸ਼ਨਾ ਧਾਤ, ਪਹਿਲਾਂ ਸ਼ਰਾਬ ਸੀ ਕਾਮ ਦੀ, ਕਹਿੰਦੇ ਹੁਣ ਸ਼ਰਾਬ ਬਣ ਗਈ ਹੰਕਾਰ ਦੀ, ਭਾਵ ਹੁਣ ਹੰਕਾਰ ਆ ਗਿਆ ਜੀਵਨ ਚ। ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ, ਤੇ ਮਹਿਫਲ ਕਾਹਦੀ ਲੱਗੀ ਹੋਈ ਹੈ? ਤ੍ਰਿਸ਼ਨਾ ਦੀ, ਤੌੜਦੇ ਹੋਏ ਮਨ ਦੀ। ਧਾਤ ਦਾ ਮਤਲਬ ਧੌਂਦਾ ਹੋਇਆ ਮਨ। ਤੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਮਨਸਾ ਕਟੋਰੀ ਕੂੜ ਭਰੀ ਪੀਲਾਵਾ ਜਮਕਾਲ। ਇੱਥੇ ਹੁਣ ਪਿਲਾਉਣ ਵਾਲਾ ਜਮਕਾਲ ਬਣ ਗਿਆ, ਉੱਥੇ ਹੰਕਾਰ ਸੀ। ਪਹਿਲਾਂ ਕਟੋਰੀ ਜਿਹੜੀ ਭਰੀ ਸੀ ਉਹ ਕ੍ਰੋਧ ਦੀ ਭਰੀ ਸੀ, ਹੁਣ ਕਟੋਰੀ ਭਰੀ ਹੈ ਮਨਸਾ ਦੀ, ਇੱਛਾਵਾਂ ਦੀ, ਆਹ ਵੀ ਮਿਲ ਜਾਏ ਆਹ ਵੀ ਮਿਲ ਜਾਏ। ਸਤਿਗੁਰ ਕਹਿੰਦੇ ਇਹੋ ਜਿਹੀ ਸ਼ਰਾਬ ਇਹ ਪੀ ਰਿਹਾ ਹੈ, ਤੇ ਪਾਤਸ਼ਾਹ ਜੀ ਹੋਏਗਾ ਕੀ? ਸਤਿਗੁਰ ਕਹਿੰਦੇ ਇਤ ਮਦ ਪੀਤੇ ਨਾਨਕਾ ਬਹੁਤੇ ਖੱਟੀਆਂ ਵਿਕਾਰ। ਜਿਹੜਾ ਮਨੁੱਖ ਕਾਮ ਦੀ ਸ਼ਰਾਬ ਪੀਏਗਾ, ਸਿੱਧਾ ਭਾਵ ਇਹ ਹੈ ਜਿਹੜਾ ਮਨੁੱਖ ਕਾਮ ਨੂੰ ਗ੍ਰਹਿਣ ਕਰੇਗਾ, ਜਿਹੜਾ ਮਨੁੱਖ ਕ੍ਰੋਧ ਦੇ ਨਾਲ ਆਪਣਾ ਸੰਬੰਧ ਰੱਖੇਗਾ, ਜਿਹੜਾ ਮਨੁੱਖ ਮੋਹ ਨੂੰ ਜੀਵਨ ਵਿੱਚ ਵਸਾਏਗਾ, ਸਤਿਗੁਰ ਕਹਿੰਦੇ ਬਹੁਤੇ ਖੱਟੀਆਂ ਵਿਕਾਰ। ਉਸ ਮਨੁੱਖ ਦਾ ਜੀਵਨ ਵਿਕਾਰਾਂ ਵਾਲਾ ਹੀ ਹੋਏਗਾ। ਵਿਖ ਖੱਟੇ ਵਿਖ ਖਾਏ, ਉਹ ਵਿਖੀ ਖੱਟੇਗਾ ਤੇ ਵਿਖੀ ਖਾਏਗਾ, ਜ਼ਹਿਰ ਹੀ ਖਾਏਗਾ। ਪਾਤਸ਼ਾਹ ਜੀ ਕਹਿੰਦੇ ਨੇ ਰੀ ਕਲਵਾਰ ਗਵਾਰ ਮੂੜ ਮਤ, ਇਹ ਭੈੜੀ ਮਤ, ਇਹ ਕੱਲ ਵਾਲੀ ਪਾਪਾਂ ਵਾਲੀ ਮਤ, ਉਲਟੋ ਪਵਨ ਫਿਰਾਵੋ, ਤੈਨੂੰ ਮੈਂ ਉਲਟਾ ਦਿਆਂ ਹੁਣ। ਜਦੋਂ ਤੈਨੂੰ ਮੈਂ ਉਲਟਾਵਾਂਗਾ ਨਾ, ਤੇ ਭੈੜੀ ਮਤ ਜਿਹੜੀ ਹੈ ਉਲਟ ਕੇ ਕੀ ਬਣ ਜਾਏਗੀ? ਚੰਗੀ ਮਤ ਬਣ ਜਾਏਗੀ। ਉਲਟੋ ਪਵਨ ਫਿਰਾਵੋ
1: ਮਨ ਮਤਵਾਰ ਵੀਰ ਸਰ ਭਾਠੀ ਅੰਮ੍ਰਿਤ ਧਾਰ ਚਵਾਵੋ।
0: ਫਿਰ ਤੇਰਾ ਮਨ ਜਿਹੜਾ ਹੈ ਉਹ ਮਤਵਾਲਾ ਹੋ ਜਾਏਗਾ। ਜੇਕਰ ਭੈੜੀ ਮਤ ਤੋਂ ਬਦਲ ਕੇ ਉਲਟਾ ਕੇ ਮੈਂ ਚੰਗੀ ਮਤ ਵਿੱਚ ਤੈਨੂੰ ਤਬਦੀਲ ਕਰਦਿਆ, ਤੈਨੂੰ ਉਲਟਾ ਦਿਆਂ, ਜਿਹੜੀ ਚੰਗੀ ਮਤ ਹੈ, ਜਿਹੜੀ ਨਸੀਹਤ ਹੈ, ਜਿਹੜੀ ਗੁਰੂ ਦੀ ਸਿੱਖਿਆ ਹੈ, ਉਹ ਸਿੱਖਿਆ ਨੂੰ ਗ੍ਰਹਿਣ ਕਰਕੇ ਮੇਰਾ ਮਨ, ਪਾਤਸ਼ਾਹ ਜੀ ਕਹਿੰਦੇ ਮਤਵਾਲਾ, ਮਨ ਮਤਵਾਰ ਮੇਰ ਸਰਪਾਠੀ। ਵੈਸੇ ਮੇਰ ਦਾ ਅਰਥ ਹੈ ਸਮੇਰ, ਸਮੇਰ ਤੋਂ ਭਾਵ ਹੁੰਦਾ ਹੈ ਪਰਬਤ, ਤੇ ਪਰਬਤ ਉਹ ਜਿਹੜਾ ਸਭ ਤੋਂ ਉੱਚਾ ਹੈ, ਤੇ ਸਭ ਤੋਂ ਉੱਤੇ ਕੀ ਹੈ? ਪਰਮਾਤਮਾ ਦਾ ਹੁਕਮ। ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨਾਲ ਜੁੜ ਗਿਆ, ਜਿਹੜੀ ਮਤ ਪਰਮਾਤਮਾ ਦੇ ਹੁਕਮ ਨਾਲ ਜੁੜ ਗਈ, ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਸ ਮਤ ਵਿੱਚ ਫਿਰ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਜਿਹੜਾ ਹੈ ਉਹ ਚੋਂਦਾ ਹੈ ਜੀ।
1: ਬੋਲੋ ਭਈਆ ਰਾਮ ਕੀ ਦੁਹਾਈ।
0: ਸਤਿਗੁਰ ਕਹਿੰਦੇ ਦੁਹਾਈ, ਰਾਮ ਦੀ ਦੁਹਾਈ ਪਾਓ ਭਾਈ, ਰਾਮ ਦੀ ਦੁਹਾਈ। ਵੈਸੇ ਕੋਈ ਬਿਰਲਾ ਮਨੁੱਖ ਪਾਉਂਦਾ ਹੈ, ਰਾਮ ਦੀ ਦੁਹਾਈ ਪਾਉਣਾ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਰਾਮ ਦੀ ਦੁਹਾਈ ਪਾਉਣ ਦੇ ਲਈ ਨਿਰਭਉ ਅਵਸਥਾ ਚਾਹੀਦੀ ਹੈ। ਉਹ ਅਵਸਥਾ ਚਾਹੀਦੀ ਹੈ ਜਿੱਥੇ ਮਨੁੱਖ ਨਿਡਰ ਹੋਵੇ। ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੇ ਤਾਂ ਫਿਰ ਡਰ ਲੱਗੈ, ਨਿਡਰ ਹੋਆ ਡਰ ਉਰ ਹੋਏ ਭਾਗੈ। ਜਿੰਨਾ ਚਿਰ ਪਰਮਾਤਮਾ ਦਾ ਡਰ ਨਹੀਂ ਨਾ ਪੈਦਾ ਹੁੰਦਾ ਤੇ ਸੰਸਾਰ ਦੇ ਡਰ ਜਾਂਦੇ ਨਹੀਂ, ਉਨਾ ਚਿਰ ਰਾਮ ਦੀ ਦੁਹਾਈ ਪਾਉਣੀ ਆਮ ਮਨੁੱਖ ਲਈ ਬਹੁਤ ਔਖੀ ਹੈ। ਜਿਨ੍ਹਾਂ ਨੇ ਰਾਮ ਦੀ ਦੁਹਾਈ ਪਾਈ ਹੈ ਨਾ, ਸੱਚ ਕਰਕੇ ਜਾਣਾ ਤੱਤੀਆਂ ਤਵੀਆਂ ਦੇ ਉੱਤੇ ਉਹਨਾਂ ਨੂੰ ਬਿਠਾਉਣਾ ਜ਼ਾਲਮਾਂ ਨੇ ਮੁਨਾਸਿਬ ਸਮਝਿਆ। ਜਿਨ੍ਹਾਂ ਨੇ ਰਾਮ ਦੀ ਦੁਹਾਈ ਪਾਈ ਹੈ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮਾਸੂਮ ਛੋਟੇ ਬੱਚੇ ਨੇ, ਛੋਟੀ ਉਮਰ ਹੈ, ਉਹਨਾਂ ਨੇ ਨੀਹਾਂ ਵਿੱਚ ਚਿਣਾ ਦਿੱਤੇ। ਰਾਮ ਦੀ ਦੁਹਾਈ ਕੋਈ ਬਿਰਲਾ ਮਨੁੱਖ ਪਾ ਸਕਦਾ ਹੈ, ਪਰ ਬਾਬਾ ਕਬੀਰ ਜੀ ਕਹਿੰਦੇ ਜੇਕਰ ਆਪਣੇ ਜੀਵਨ ਦੇ ਅੰਦਰ ਅਸਲ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ, ਜੇ ਤੂੰ ਚਾਹੁੰਦਾ ਹੈ ਵੀ ਤੇਰੀ ਭੈੜੀ ਮਤ ਬਦਲ ਕੇ ਚੰਗੀ ਮਤ ਬਣ ਜਾਏ ਤੇ ਉਹ ਚੰਗੀ ਮਤ ਪਰਮ ਹੁਕਮ ਦੇ ਨਾਲ ਜੁੜ ਜਾਏ, ਮੇਰ ਸਰ ਪਾਠੀ ਮੇਰ ਡੰਡ ਸਿਰ ਉੱਪਰ ਵਸੈ, ਜਿਹੜਾ ਇਸ ਮਨ ਤੋਂ ਉੱਪਰ ਮੇਰ ਡੰਡ ਵਸਦਾ ਹੈ, ਜਿਹੜਾ ਇਸ ਮਨ ਤੋਂ ਅੱਗੇ ਮੂਲ ਵਸਦਾ ਹੈ, ਜਿਹੜਾ ਮਨ ਤੋਂ ਅੱਗੇ ਬ੍ਰਹਮ ਵਸਦਾ ਹੈ, ਜੇਕਰ ਉਸ ਬ੍ਰਹਮ ਦੇ ਨਾਲ ਤੂੰ ਜੁੜ ਜਾਏ, ਉਸ ਹੁਕਮ ਦੇ ਨਾਲ ਤੂੰ ਜੁੜ ਜਾਏ ਤਾਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਰਾਮ ਦੀ ਦੁਹਾਈ ਪੈ ਸਕਦੀ ਹੈ। ਤੇ ਗੱਲ ਯਾਦ ਰੱਖਣਾ, ਜਿਹੜਾ ਜੁੜਿਆ ਨਹੀਂ ਨਾ ਪਰਮਾਤਮਾ ਨਾਲ, ਰਾਮ ਦੀ ਦੁਹਾਈ ਉਹ ਪਾ ਨਹੀਂ ਸਕਦਾ। ਬੋਲੋ ਭਈਆ ਰਾਮ ਕੀ ਦੁਹਾਈ, ਐ ਮੇਰੇ ਭਰਾ ਰਾਮ ਦੀ ਦੁਹਾਈ ਪਾ। ਸੱਚ ਕਰਕੇ ਜਾਣਨਾ, ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਦੀ ਦੁਹਾਈ ਪੈ ਜਾਏ, ਜਿਨ੍ਹਾਂ ਦੇ ਗਗਨ ਵਿੱਚ ਦਮਾਮਾ ਵੱਜ ਜਾਏ, ਸੱਚ ਕਰਕੇ ਜਾਣਨਾ, ਉਹ ਮਨੁੱਖ ਰਾਮ ਦੀ ਦੁਹਾਈ ਆਪ ਵੀ ਪਾਉਂਦਾ ਹੈ ਤੇ ਦੂਜਿਆਂ ਨੂੰ ਵੀ ਪਾਉਣ ਲਈ ਕਹਿੰਦਾ। ਬਾਬਾ ਕਬੀਰ ਜੀ ਕਹਿ ਰਹੇ ਨੇ ਨਾ, ਬੋਲੋ ਭਈਆ ਰਾਮ ਕੀ ਦੁਹਾਈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਸਮੁੱਚੇ ਜੀਵਨ ਕਾਲ ਦੇ ਅੰਦਰ ਸਤਿਗੁਰ ਪਾਤਸ਼ਾਹ ਜੀ ਨੇ ਆਪ ਵੀ ਰਾਮ ਦੀ ਦੁਹਾਈ ਪਾਈ ਤੇ ਨਾਲ ਨਾਲ ਬਾਬਾ ਲਹਿਣਾ ਜੀ ਨੂੰ ਵੀ ਪਾਈ। ਬਾਬਾ ਜੀ ਤੁਸੀਂ ਵੀ ਪਾਓ, ਬਚਨ ਪੜ੍ਹਦੇ ਹੋ ਨਾ, ਲਹਿਣੇ ਦੀ ਫਹਿਰਾਈ ਹੈ ਨਾਨਕਾ ਦੋਹੀ। ਉਹ ਦੋਹੀ ਉਹਨਾਂ ਨੇ ਪਾਈ ਤੇ ਦੋਹੀ ਖੱਟੀ, ਲਹਿਣੇ ਦੀ ਫਹਿਰਾਈ ਹੈ ਗੁਰੂ ਅੰਗਦ ਦੀ ਦੋਹੀ ਫਰੀ, ਸੱਚ ਕਰਤੈ ਬੰਦ ਬਹਾਲੀ। ਗੁਰੂ ਅੰਗਦ ਦੀ ਵੀ ਦੋਹੀ ਫਿਰ ਗਈ, ਦੁਹਾਈ ਪੈ ਗਈ ਕਿ ਇਹ ਵੀ ਪਰਮਾਤਮਾ ਨਾਲ ਜੁੜੇ ਨੇ, ਇਹ ਵੀ ਹੁਣ ਕਹਿੰਦੇ ਨੇ ਕਥਾ ਕਹਾਣੀ ਬੇਦੀ ਆਣੀ ਪਾਪ ਨੂੰ ਵਿਚਾਰ, ਲੈ ਲੈ ਦੇਣਾ ਦੇ ਲੈਣਾ ਨਰਕ ਸੁਰਗ ਅਵਤਾਰ, ਜਾਤੀ ਜਿਨਸੀ ਮੱਧਮ। ਪਾਤਸ਼ਾਹ ਮਹਾਰਾਜ ਜੀ ਨੇ ਬਾਰ ਬਾਰ ਭਜਨ ਕੀਤੇ, ਅੰਮ੍ਰਿਤ ਬਾਣੀ ਤਤ ਬਖਾਣੀ ਗਿਆਨ ਧਿਆਨ ਵਿੱਚ ਆਈ, ਇਹਨਾਂ ਨੇ ਵੀ ਦੁਹਾਈ ਪਾਈ। ਤੇ ਜਦੋਂ ਦੁਹਾਈ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਤੱਕ ਪਹੁੰਚੀ, ਉਹਨਾਂ ਨੇ ਵੀ ਬਿਲਕੁਲ ਇੱਕ ਠੋਕ ਕੇ ਇਹ ਗੱਲ ਕਹੀ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਦੁਹਾਈ ਪਾਉਣੀ ਬਹੁਤ ਔਖੀ ਹੈ, ਕਿਉਂਕਿ ਦੁਹਾਈ ਪਾਉਣ ਦੇ ਲਈ ਸੱਚ ਹਿਰਦੇ ਵਿੱਚ ਪ੍ਰਗਟ ਚਾਹੀਦਾ ਹੈ। ਇਹ ਦੁਹਾਈ ਪਾਉਣ ਦੇ ਲਈ, ਪਰਮਾਤਮਾ ਦੇ ਨਾਮ ਦੀ ਦੁਹਾਈ ਪਾਉਣ ਦੇ ਲਈ ਮਨੁੱਖ ਨਿਡਰ ਚਾਹੀਦਾ ਹੈ। ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲਾ। ਸੱਚ ਦੇ ਸਮੇਂ ਦੇ ਅੰਦਰ ਜਦੋਂ ਲੋੜ ਹੋਵੇ ਸੱਚ ਦੀ, ਉਦੋਂ ਸੱਚ ਬੋਲਣਾ, ਸਮੇਂ ਤੇ ਵਾਵਰ ਨੂੰ ਜਾਵਰ ਕਹਿ ਦੇਣਾ, ਇਹ ਉਹੀ ਮਨੁੱਖ ਕਰ ਸਕਦਾ ਜਿਹਦੇ ਹਿਰਦੇ ਵਿੱਚ ਰਾਮ ਦੀ ਦੁਹਾਈ ਪਈ ਹੋਵੇ। ਤੇ ਗੱਲ ਯਾਦ ਰੱਖਣਾ, ਦੁਹਾਈ ਉਹਦੇ ਹਿਰਦੇ ਵਿੱਚ ਪੈਂਦੀ ਹੈ ਮਨ ਮਤਵਾਰ ਮੇਰ ਸਰਪਾਠੀ, ਜਿਹਦਾ ਸੰਬੰਧ ਉਸ ਬ੍ਰਹਮ ਦੇ ਨਾਲ ਜੁੜ ਜਾਵੇ, ਉਸ ਹੁਕਮ ਦੇ ਨਾਲ ਜੁੜ ਜਾਵੇ। ਬੋਲੋ ਭਈਆ ਰਾਮ ਕੀ ਦੁਹਾਈ, ਐ ਮੇਰੇ ਭਰਾਵੋ ਰਾਮ ਦੀ ਦੁਹਾਈ ਪਾਓ, ਭਾਵ ਪਰਮਾਤਮਾ ਨਾਲ ਜੁੜੋ ਜੀ।
1: ਪੀਵੋ ਸੰਤ ਸਦਾ ਮਤ ਦੁਰਲੱਭ, ਸਹਿਜੇ ਪਿਆਸ ਬੁਝਾਈ।
0: ਪੀਵੋ ਸੰਤ ਸਹਿ ਸਦਾ ਮਤ ਦੁਰਲੱਭ, ਜਿਵੇਂ ਜਿਵੇਂ ਰਾਮ ਦੀ ਦੁਹਾਈ ਪਾਓਗੇ, ਚੰਗੀ ਮਤ ਜਿਹੜੀ ਦੁਰਲੱਭ ਹੈ ਨਾ, ਬੜੀ ਔਖੀ ਮਿਲਦੀ ਹੈ, ਕਹਿੰਦੇ ਉਹਨੂੰ ਤੁਸੀਂ ਪੀਵੋਗੇ, ਜਿਵੇਂ ਜਿਵੇਂ ਪੀਵੋਗੇ, ਸਹਿਜੇ ਪਿਆਸ ਬੁਝਾਈ, ਤੁਹਾਡੇ ਹਿਰਦੇ ਦੇ ਅੰਦਰ ਪੈਦਾ ਹੋਈ ਜਿਹੜੀ ਪਿਆਸ ਹੈ ਨਾ, ਉਹ ਬੁਝ ਜਾਏਗੀ। ਭਾਵ ਜਿਹੜੀ ਤਾਂਗ ਪੈਦਾ ਹੋਈ ਪਰਮਾਤਮਾ ਨੂੰ ਮਿਲਣ ਦੀ, ਜਿਹੜਾ ਜੀਵਨ ਦਾ ਮਨੋਰਥ ਸੀ ਪਰਮਾਤਮਾ ਨੂੰ ਮਿਲਣ ਦਾ, ਉਹ ਮਨੋਰਥ ਪੂਰਾ ਹੋ ਜਾਏਗਾ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ, ਗੁਰਮੁਖੋ ਇੱਕ ਗੱਲ ਯਾਦ ਰੱਖੋ, ਆਪਣੇ ਸੀਨੇ ਦੇ ਅੰਦਰ ਇਹ ਪਿਆਸ ਪੈਦਾ ਕਰੋ ਕਿ ਪਰਮਾਤਮਾ ਨੂੰ ਮਿਲਣਾ ਹੈ, ਗੁਰੂ ਜੀ ਨੂੰ ਮਿਲਣਾ ਹੈ। ਜਿਹੜਾ ਮਨੁੱਖ ਗੁਰੂ ਨੂੰ ਮਿਲਣਾ ਚਾਹੇਗਾ, ਜਿਹਦੇ ਅੰਦਰ ਤਾਂਗ ਪੈਦਾ ਹੋ ਜਾਏਗੀ, ਗੁਰੂ ਮਿਲ ਜਾਏਗਾ। ਨਹੀਂ ਤੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਡਿੱਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਨੂੰ ਤੇ ਸਾਰੇ ਦੇਖਦੇ ਨੇ, ਸਾਰਾ ਸੰਸਾਰ ਹੀ ਦੇਖ ਰਿਹਾ ਹੈ। ਬੇਅੰਤ ਮਨੁੱਖ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਣ ਕੇ ਮੱਥਾ ਟੇਕ ਰਹੇ ਨੇ, ਦਰਸ਼ਨ ਦੀਦਾਰੇ ਕਰ ਰਹੇ ਨੇ, ਪਰ ਕੀ ਗੁਰੂ ਦਾ ਮਿਲਾਪ ਮਿਲ ਗਿਆ, ਕੀ ਗੁਰੂ ਮਿਲ ਪਿਆ ਹੈ? ਨਹੀਂ, ਗੁਰੂ ਤੇ ਉਹਨੂੰ ਮਿਲਦਾ ਹੈ ਜਿਹਦੇ ਅੰਦਰ ਪਿਆਸ ਹੋਵੇ ਗੁਰੂ ਨੂੰ ਮਿਲਣ ਦੀ, ਜਿਹਦੇ ਅੰਦਰ ਤਾਂਗ ਹੋਵੇ ਗੁਰੂ ਨੂੰ ਮਿਲਣ ਦੀ, ਉਹਨੂੰ ਹੀ ਗੁਰੂ ਮਿਲਦਾ।

0: ਭੈ ਵਿੱਚ ਪਾਉ। ਇਹ ਗੱਲ ਬੜੀ ਪਿਆਰੀ ਹੈ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਕੋਟਾਨ ਕੋਟ ਵਾਰੀ ਬਲਿਹਾਰੇ ਜਾਈਏ। ਕਿਉਂ ਭਲਾ? ਇਸ ਕਰਕੇ ਕਿਉਂਕਿ ਪਾਤਸ਼ਾਹ ਮਹਾਰਾਜ ਜੀ ਨੇ ਕੋਈ ਇੱਕ ਵੀ ਮਨ ਦਾ ਭੁਲੇਖਾ ਰਹਿਣ ਹੀ ਨਹੀਂ ਦਿੱਤਾ। ਪਾਤਸ਼ਾਹ ਜੀ ਕਹਿੰਦੇ ਭੈ ਵਿੱਚ ਪਾਓ, ਪਰਮਾਤਮਾ ਦੇ ਅਦਬ ਵਿੱਚ, ਪਰਮਾਤਮਾ ਦੇ ਡਰ ਵਿੱਚ ਹੀ ਪ੍ਰੇਮ ਹੈ। ਭਾਏ ਕੋ ਬੁੱਝੈ, ਕੋਈ ਮਨੁੱਖ ਬੁੱਝੇ ਤੇ ਸਹੀ ਨਾ, ਪਰਮਾਤਮਾ ਦੇ ਅਦਬ ਵਿੱਚ ਹੀ ਪਰਮਾਤਮਾ ਦਾ ਪ੍ਰੇਮ ਲੁਕਿਆ ਹੋਇਆ ਹੈ। ਇੱਕ ਉਦਾਹਰਨ ਦਿਆਂ, ਜਿਹੜੇ ਮਾਤਾ ਪਿਤਾ ਬੱਚਿਆਂ ਨੂੰ ਝਿੜਕਦੇ ਨੇ, ਡਾਂਟਦੇ ਨੇ, ਜੇਕਰ ਉਹ ਬੱਚੇ ਇਹ ਗੱਲ ਸੋਚਣ ਦੀ ਬਜਾਏ ਕਿ ਮੇਰੇ ਪਿਤਾ ਮੈਨੂੰ ਮਾਰ ਰਹੇ ਨੇ, ਝਿੜਕ ਰਹੇ ਨੇ, ਕੁਰਖਤ ਬੋਲ ਰਹੇ ਨੇ, ਇਹ ਗੱਲ ਸਮਝ ਲੱਗ ਜਾਣ ਉਹਨਾਂ ਦੇ ਜੀਵਨ ਦੇ ਅੰਦਰ, ਉਹਨਾਂ ਦੀ ਮਤ ਵਿੱਚ ਇਹ ਗੱਲ ਪ੍ਰਵੇਸ਼ ਕਰ ਜਾਏ ਵੀ ਜੋ ਮੇਰੇ ਪਿਤਾ ਮੈਨੂੰ ਬੋਲ ਰਹੇ ਨੇ ਜਾਂ ਝਿੜਕ ਰਹੇ ਨੇ, ਇਹਦੇ ਪਿੱਛੇ ਵੀ ਪਿਆਰ ਹੈ। ਭੈ ਵਿੱਚ ਪਾਓ, ਇਹ ਜਿਹੜਾ ਡਰ ਮੈਨੂੰ ਦੇ ਰਹੇ ਨੇ, ਇਹਨਾਂ ਦੇ ਡਰ ਵਿੱਚ ਵੀ ਪ੍ਰੇਮ ਹੈ, ਕਿਉਂਕਿ ਮਾਂ ਪਿਓ ਬੱਚਿਆਂ ਨੂੰ ਝਿੜਕਦੇ ਇਸ ਕਰਕੇ ਨੇ ਕਿਉਂਕਿ ਉਹਨਾਂ ਦਾ ਜੀਵਨ ਖਤਰੇ ਚ ਨਾ ਪੈ ਜਾਏ, ਉਹਨਾਂ ਦੇ ਜੀਵਨ ਵਿੱਚ ਮਾੜੀਆਂ ਅਲਾਮਤਾਂ ਨਾ ਆ ਜਾਣ। ਇਸ ਕਰਕੇ ਜਿਹੜਾ ਬੱਚਾ ਮਾਂ ਪਿਓ ਦੇ ਡਰ ਦੇ ਵਿੱਚੋਂ ਮਾਂ ਪਿਓ ਦੇ ਪਿਆਰ ਨੂੰ ਖੋਜਣਾ ਸ਼ੁਰੂ ਕਰ ਦੇ, ਬੁੱਝਣਾ ਸ਼ੁਰੂ ਕਰ ਦੇ, ਉਹ ਸਫਲ ਹੁੰਦਾ ਹੈ ਬੱਚਾ ਹਮੇਸ਼ਾ। ਜਿਹੜਾ ਸਟੂਡੈਂਟ ਟੀਚਰ ਦੇ ਝਿੜਕਣ ਦੇ ਵਿੱਚੋਂ ਇਹ ਮਹਿਸੂਸ ਕਰ ਲਏ ਵੀ ਇਹ ਝਿੜਕ ਮੇਰੀ ਪੜ੍ਹਾਈ ਵਾਸਤੇ ਹੈ, ਮੇਰੇ ਆਉਣ ਵਾਲੇ ਭਵਿੱਖ ਵਾਸਤੇ ਹੈ, ਉਹ ਸਟੂਡੈਂਟ ਆਪਣੇ ਜੀਵਨ ਦੇ ਅੰਦਰ ਉੱਚੀਆਂ ਬੁਲੰਦੀਆਂ ਹਾਸਲ ਕਰ ਲੈਂਦੇ ਨੇ। ਜਿਹੜਾ ਸਿੱਖ ਸਮਝ ਲਏ ਕਿ ਇਹ ਜਿਹੜੇ ਗੁਰੂ ਦੇ ਬਚਨ ਨੇ, ਇਹ ਜਿਹੜੇ ਗੁਰੂ ਦੇ ਬਚਨ ਨੇ ਨਾ, ਕਿ ਉਹਨਾਂ ਤੇ ਬੜੇ ਕੌੜੇ ਲੱਗਦੇ ਨੇ, ਪਰ ਹੈ ਤੇ ਮਿੱਠੇ, ਹੈ ਤੇ ਮਿੱਠੇ, ਮਿੱਠੇ ਉਹਨੂੰ ਲੱਗਣਗੇ ਜਿਹੜੇ ਡਰ ਦੇ ਵਿੱਚੋਂ ਵੀ, ਗੁਰੂ ਦੇ ਸਖਤ ਬਚਨਾਂ ਦੇ ਵਿੱਚੋਂ ਵੀ ਗੁਰੂ ਦੇ ਪ੍ਰੇਮ ਨੂੰ ਲੱਭ ਲੈਣਗੇ। ਭੈ ਵਿੱਚ ਪਾਓ, ਭਾਏ ਕੋ ਬੁੱਝੈ, ਕੋਈ ਬੁੱਝ ਲਏ, ਉਸ ਮਨੁੱਖ ਦੇ ਜੀਵਨ ਦੇ ਅੰਦਰ ਬੁਲੰਦੀਆਂ ਹੁੰਦੀਆਂ ਨੇ। ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਨਾ, ਇਹੋ ਜਿਹੇ ਮਨੁੱਖ ਕੌਣ ਹੁੰਦੇ ਨੇ ਜਿਹੜੇ ਡਰ ਵਿੱਚੋਂ ਵੀ ਪ੍ਰੇਮ ਲੱਭ ਲੈਣ। ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗਦਾ, ਜੇ ਗੁਰੂ ਝਿੜਕ ਵੀ ਦੇ ਤੇ ਉਹਨਾਂ ਨੂੰ ਮਿੱਠਾ ਲੱਗਦਾ। ਕਿਉਂ? ਉਹਨਾਂ ਨੂੰ ਝਿੜਕ ਦੇ ਵਿੱਚੋਂ ਡਰ ਨਹੀਂ ਲੱਗਦਾ, ਉਹਨਾਂ ਨੂੰ ਝਿੜਕ ਦੇ ਵਿੱਚ ਗੁੱਸਾ ਨਹੀਂ ਲੱਗਦਾ, ਉਹਨਾਂ ਨੂੰ ਝਿੜਕ ਦੇ ਵਿੱਚੋਂ ਵੀ ਪਿਆਰ ਹੀ ਲੱਭਦਾ। ਕਿਉਂ? ਕਿਉਂਕਿ ਉਸ ਝਿੜਕ ਦੇ ਅੰਦਰ ਮੇਰੇ ਜੀਵਨ ਦਾ ਭਲਾ ਹੈ ਜੀ।
1: ਜੇਤੇ ਘਾਟ ਅੰਮ੍ਰਿਤ ਸਭ ਹੀ ਮਹਿ ਭਾਵੈ ਤਿਸਹਿ ਪੀਆਈ।
0: ਜਿੰਨੇ ਵੀ ਘਾਟ ਨੇ ਭਾਵ ਹਿਰਦੇ ਨੇ, ਜਿੰਨੀ ਸੰਗਤ ਤੁਸੀਂ ਬੈਠੇ ਹੋ ਗੁਰੂ ਦੀ ਹਜ਼ੂਰੀ ਵਿੱਚ, ਸਾਰਿਆਂ ਦੇ ਕੋਲ ਆਪੋ ਆਪਣਾ ਹਿਰਦਾ ਹੈ, ਔਰ ਜਿੰਨੇ ਹਿਰਦੇ ਨੇ ਸਾਰੇ ਹਿਰਦਿਆਂ ਦੇ ਵਿੱਚ ਪਰਮਾਤਮਾ ਹੈ। ਜਿਵੇਂ ਪਹਿਲਾਂ ਉਦਾਹਰਨ ਦਿੱਤੀ ਕਿ ਆਪੋ ਆਪਣਾ ਵਿਹੜਾ ਹੈ, ਆਪੋ ਆਪਣਾ ਘਰ ਹੈ, ਪਰ ਹਰ ਇੱਕ ਘਰ ਦੇ ਥੱਲੇ, ਜ਼ਮੀਨ ਦੇ ਥੱਲੇ ਪਾਣੀ ਹੈ, ਜਿਹੜਾ ਚਾਹੁੰਦਾ ਹੈ ਉਹਨੂੰ ਪ੍ਰਗਟ ਕਰ ਲੈਂਦਾ ਹੈ। ਇਵੇਂ ਹੀ ਸਾਰੀਆਂ ਘਟਾਂ ਦੇ ਵਿੱਚ ਪਰਮਾਤਮਾ ਆਪ ਬਿਰਾਜਮਾਨ ਹੈ, ਪਰ ਮਿਲਦਾ ਉਹਨੂੰ ਹੈ ਜਿਹਨੂੰ ਪਿਆਸ ਹੋਵੇ, ਭਾਵ ਹੈ ਜਿਹੜਾ ਚਾਹੁੰਦਾ ਹੈ ਵੀ ਮੈਨੂੰ ਪਰਮਾਤਮਾ ਮਿਲੇ, ਮੈਨੂੰ ਨਾਮ ਅੰਮ੍ਰਿਤ ਮਿਲੇ, ਤਿਸਹਿ ਪਿਆਈ। ਜਿਹੜਾ ਮਨੁੱਖ ਚਾਹੇ ਨਾ, ਜਿਹੜਾ ਚਾਹਵੇ, ਜਿਹਦੇ ਅੰਦਰ ਤਾਂਗ ਪੈਦਾ ਹੋ ਜਾਏ, ਜਿਹਦੇ ਅੰਦਰ ਪਿਆਸ ਪੈਦਾ ਹੋ ਜਾਏ, ਪਾਤਸ਼ਾਹ ਫਿਰ ਉਹਨੂੰ ਇਹ ਨਾਮ ਅੰਮ੍ਰਿਤ ਦਿੰਦੇ ਨੇ। ਭਾਣਾ ਅਸੀਂ ਆਪ ਪੈਦਾ ਕਰਨਾ ਹੈ, ਸਾਨੂੰ ਚੰਗਾ ਲੱਗੇ ਗੁਰੂ ਦਾ ਬਚਨ, ਇਹ ਆਪਣੇ ਹਿਰਦੇ ਦੇ ਅੰਦਰ ਅਸੀਂ ਆਪ ਗੱਲ ਪੈਦਾ ਕਰਨੀ ਹੈ। ਜਿਸ ਦਿਨ ਇਹ ਤਾਂਗ ਪੈਦਾ ਹੋ ਗਈ, ਅਗਲੇ ਪਲ ਹੀ, ਅਗਲੇ ਸਮੇਂ ਦੇ ਅੰਦਰ ਹੀ ਇੱਕ ਪਲ ਅਜਿਹਾ ਆਏਗਾ ਕਿ ਪਰਮਾਤਮਾ ਸਾਨੂੰ ਨਾਮ ਅੰਮ੍ਰਿਤ ਦੀਆਂ ਘੁੱਟਾਂ ਆਪ ਪਿਲਾ ਦੇਗਾ ਜੀ।
1: ਨਗਰੀ ਏਕ ਨੌ ਦਰਵਾਜੇ ਧਾਵਤ ਬਰਜ ਰਹਾਈ।
0: ਨਗਰੀ ਏਕ ਹੈ, ਨਗਰ ਕੀ ਹੈ? ਸਰੀਰ ਨਗਰ ਹੈ, ਨੌ ਦਰਵਾਜੇ ਨੇ। ਸਤਿਗੁਰ ਕਹਿੰਦੇ ਧਾਵਤ ਵਰਜ ਰਹਾਈ, ਇਹਦੇ ਵਿੱਚ ਕੁਝ ਭੱਜਾ ਫਿਰਦਾ ਹੈ। ਨੌ ਦਰਵਾਜਿਆਂ ਦੇ ਵਿੱਚ, ਨੌ ਘਰ ਦੇਖ ਜੋ ਕਾਮਣ ਭੂਲੀ, ਇਹਨਾਂ ਨੌ ਦਰਵਾਜਿਆਂ ਦੇ ਵਿੱਚ, ਇਸ ਸਰੀਰ ਦੇ ਵਿੱਚ ਕੁਝ ਭੱਜਾ ਫਿਰਦਾ ਹੈ। ਉਹ ਭੱਜਣ ਵਾਲਾ ਕੌਣ ਹੈ? ਮਨ ਹੈ, ਮਨ, ਮਨ ਹੀ ਭੱਜਾ ਫਿਰਦਾ ਹੈ। ਸੰਤੋ ਮਨ ਪਵਣ ਹੈ ਸੁਖ ਬਣਿਆ, ਜਿਹੜਾ ਮਨ ਹਵਾ ਦੇ ਵਾਂਗ ਫਿਰ ਰਿਹਾ ਸੀ ਨਾ, ਹੁਣ ਇਹਦੇ ਵਿੱਚ ਸੁੱਖ ਬਣ ਗਿਆ। ਇੱਥੇ ਵੀ ਪਾਤਸ਼ਾਹ ਜੀ ਕਹਿੰਦੇ ਨੇ ਇਹ ਨਗਰੀ ਦੇ ਵਿੱਚ ਜਿਹੜੇ ਨੌ ਦਰਵਾਜ਼ੇ ਨੇ ਇਹਦੇ ਵਿੱਚ ਜਿਹੜਾ ਧੌਂਦਾ ਫਿਰਦਾ ਸੀ ਨਾ ਭੱਜਦਾ ਫਿਰਦਾ ਸੀ, ਕਦੇ ਸਰੀਰ ਦੇ ਖਾਤਰ ਆਹ ਪਦਾਰਥ ਲਿਆ, ਕਦੇ ਅੱਖਾਂ ਨੂੰ ਦੇਖਣ ਲਈ ਆਹ ਪਦਾਰਥ ਲਿਆ, ਕਦੇ ਸਰੀਰ ਦੇ ਉੱਤੇ ਸੋਹਣੇ ਕੱਪੜੇ ਪਾਉਣ ਲਈ ਆਹ ਪਦਾਰਥ ਭੱਜਿਆ ਹੀ ਫਿਰਦਾ, ਕਦੇ ਕਦੇ ਇੱਧਰ ਕਦੇ ਉੱਧਰ। ਪਾਤਸ਼ਾਹ ਜੀ ਕਹਿੰਦੇ ਵਰਜ ਰਹਾਈ, ਉਹ ਹੁਣ ਵਰਜ ਗਿਆ, ਉਹ ਹੁਣ ਭੱਜਦਾ ਨਹੀਂ, ਉਹ ਟਿਕ ਗਿਆ। ਕਿਉਂ? ਮਨ ਪਵਣੈ ਸੁਖ ਬਣਿਆ, ਕਿਸ ਯੋਗ ਪ੍ਰਾਪਤ ਗਣਿਆ। ਕੁਝ ਪ੍ਰਾਪਤ ਹੋਇਆ ਹੈ ਜਿਹੜਾ ਇਹਦੇ ਯੋਗ ਹੈ, ਜਿਹਦੇ ਕਰਕੇ ਇਹ ਟਿਕ ਗਿਆ ਹੈ, ਹੁਣ ਇਹਨੂੰ ਹੋਰ ਕਿਸੇ ਦੀ ਲੋੜ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਧਾਵਤ ਵਰਜ ਰਹਾਈ, ਇਹ ਜਿਹੜਾ ਮਨ ਬਾਹਰ ਭੱਜਾ ਫਿਰਦਾ ਹੈ ਨਾ, ਜਿਹੜੀ ਸੁਰਤ ਜਿਹਨੂੰ ਪਾਤਸ਼ਾਹ ਜੀ ਨੇ ਪਹਿਲਾਂ ਬਚਨ ਕੀਤੇ, ਰੀਕ ਲਵਾਰ ਗਵਾਰ ਮੂੜ ਮਤ, ਜਿਹੜੀ ਬਾਹਰ ਭੱਜਦੀ ਫਿਰਦੀ ਹੈ ਨਾ, ਹੁਣ ਟਿਕ ਗਈ ਹੈ ਜੀ।
1: ਕੁਟੀ ਛੂਟੈ ਦਸਵਾ ਦਰ ਖੁੱਲੈ ਤਾਂ ਮਨ ਖੀਵਾ ਭਾਈ।
0: ਤ੍ਰਿਕੁਟੀ, ਤਿੰਨ ਕੁਟੀਆਂ, ਕੁਟੀਆਂ ਤੋਂ ਭਾਵ ਜਿਵੇਂ ਕਈ ਜੋਗੀ ਕੁਟੀਆਂ ਬਣਾ ਕੇ ਰਹਿੰਦੇ ਸਨ ਪਹਿਲਾਂ। ਤ੍ਰਿਕੁਟੀ, ਇਸ ਸਰੀਰ ਦੇ ਅੰਦਰ ਵੀ ਤ੍ਰਿਕੁਟੀ ਹੈ ਪਰ ਉਹ ਦਿਸਣ ਵਾਲੀ ਨਹੀਂ ਹੈ। ਉਹ ਤ੍ਰਿਕੁਟੀ ਕਿਹੜੀ ਹੈ? ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਇਹ ਮਾਇਆ ਦੇ ਜਿਹੜੇ ਤਿੰਨ ਗੁਣ ਹੈ ਤ੍ਰਿਕੁਟੀ ਹੀ ਨੇ। ਤੀਨ ਨਦੀ ਤਾਂ ਤ੍ਰਿਕੁਟੀ ਮਾਹੇ, ਬਾਬਾ ਕਬੀਰ ਜੀ ਕਹਿੰਦੇ ਨੇ ਤਿੰਨ ਨਦੀਆਂ ਨੇ, ਤ੍ਰਿਕੁਟੀ ਹੈ ਉੱਥੇ। ਅਹਿਨਿਸ ਕਸਮਲ ਧੋਵੈ ਨਾਹੇ, ਤੇ ਇਸ ਤ੍ਰਿਕੁਟੀ ਦੇ ਵਿੱਚ ਪਾਪ ਕਰਦਾ ਹੀ ਜਾ ਰਿਹਾ ਹੈ, ਕਰਦਾ ਹੀ ਜਾ ਰਿਹਾ। ਰਜ ਗੁਣ ਦੇ ਵਿੱਚ ਵੀ ਪਾਪ, ਸਤਗੁਣ ਦੇ ਵਿੱਚ ਵੀ ਪਾਪ, ਤਮ ਦੇ ਵਿੱਚ ਤੇ ਪਾਪ ਹੈ ਹੀ ਹੈ। ਤਮ ਦਾ ਅਰਥ ਹਨੇਰਾ ਹੁੰਦਾ ਹੈ। ਕਈਆਂ ਦਾ ਜੀਵਨ ਤੁਸੀਂ ਦੇਖਣਾ ਨਾ, ਤਮ ਵਰਗਾ ਹੁੰਦਾ ਹੈ, ਜਿਹੜੇ ਬਿਲਕੁਲ ਨਸ਼ੇ ਦੇ ਨਾਲ ਮਸਤ ਹੋ ਕੇ ਪਏ ਰਹਿੰਦੇ ਨੇ, ਦੁਨੀਆਦਾਰੀ ਦੀ ਕੋਈ ਖਬਰ ਹੀ ਨਹੀਂ, ਪਰਿਵਾਰ ਦੀ ਕੋਈ ਖਬਰ ਨਹੀਂ, ਉਹ ਤਮ ਗੁਣ ਵਿੱਚ ਤੇ ਵਿਚਰ ਰਹੇ ਨੇ। ਜਿਨ੍ਹਾਂ ਨੇ ਆਪਣੀ ਆਪ ਦਾ ਪਤਾ ਨਹੀਂ, ਆਪਣੀ ਹਾਲਤ ਵਿਗਾੜੀ ਪਈ ਹੈ, ਉਹ ਤਮ ਗੁਣ ਚ ਵਿਚਰ ਰਹੇ ਨੇ। ਜਿਹੜੇ ਕੁਝ ਵਪਾਰੀ ਲੋਕ ਨੇ, ਜਿਹੜੇ ਚਾਹੁੰਦੇ ਨੇ ਵੀ ਕੁਝ ਰਾਜ ਭਾਗ ਮਿਲੇ, ਉਹ ਰਾਜਗੁਣ ਦੇ ਵਿੱਚ ਵਿਚਰ ਰਹੇ ਨੇ। ਤੇ ਕੁਝ ਇਹਨਾਂ ਤੋਂ ਉੱਪਰ ਹੁੰਦੇ ਨੇ ਜਿਨ੍ਹਾਂ ਨੂੰ ਸਤਗੁਣ ਦੇ ਵਿੱਚ ਕਹਿੰਦੇ ਨੇ। ਉਹ ਸਤਗੁਣ ਕੀ ਹੈ? ਜਿਹੜੇ ਕੁਝ ਸਤ ਦੇ ਕਰਮ ਕਰਦੇ ਨੇ, ਭਾਵ ਖੂਨਦਾਨ ਕੈਂਪ ਲਵਾ ਦਿੱਤੇ, ਅੱਖਾਂ ਦਾ ਚੈੱਕਅਪ ਦਾ ਕੈਂਪ ਲਵਾ ਦਿੱਤਾ, ਕੁਝ ਭਲੇ ਵਾਸਤੇ ਸੰਸਾਰ ਦੇ ਜਿਹੜੇ ਕਰਨ ਵਾਲੇ ਨੇ, ਉਹ ਸਤਗੁਣ ਵਿੱਚ ਵੀ ਆਉਂਦੇ ਨੇ। ਪਰ ਸਤਿਗੁਰ ਕਹਿੰਦੇ ਹੈ ਇਹ ਮਾਇਆ ਦੇ ਤਿੰਨ ਗੁਣ। ਤੁਸੀਂ ਆਖੋਗੇ ਵੀ ਜਿਹੜਾ ਸਤਗੁਣ ਵਿੱਚ ਵਿਚਰਨ ਵਾਲਾ ਮਨੁੱਖ ਹੈ ਉਹ ਵੀ ਮਾਇਆ ਦੇ ਵਿੱਚ? ਹਾਂ। ਕਿਉਂ? ਕਿਉਂਕਿ ਜਦੋਂ ਉਹ ਕੈਂਪ ਲਾਉਂਦਾ ਜਾਂ ਕੋਈ ਭਲਾਈ ਦਾ ਕੰਮ ਕਰਦਾ ਨਾ, ਜਿਹੜੀ ਸੂਖਸ਼ਮ ਹਉਮੈ ਉਹਦੇ ਹਿਰਦੇ ਵਿੱਚ ਰਹਿੰਦੀ ਹੈ ਨਾ, ਉਹ ਮਾਇਆ ਦੀ ਹੀ ਹੈ। ਸਤਿਗੁਰ ਕਹਿੰਦੇ ਤ੍ਰਿਕੁਟੀ ਛੁੱਟੈ, ਜਿੰਨਾ ਚਿਰ ਇਹ ਤ੍ਰਿਕੁਟੀ ਇਹਨਾਂ ਤਿੰਨਾਂ ਗੁਣਾਂ ਦੇ ਵਿੱਚੋਂ ਨਿਕਲਦਾ ਨਹੀਂ, ਚੌਥਾ ਪਦ ਕੋ ਜੋ ਨਰ ਜਿੰਤੇ ਚੀਨੈ ਤਿੰਨ ਹੀ ਪਰਮ ਪਦ ਪਾਇਆ। ਇਸ ਤਿੰਨਾਂ ਪਦਾਂ ਤੋਂ, ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਜਿੰਨਾ ਚਿਰ ਚੌਥੇ ਪਦ ਸਹਿਜ ਦੇ ਵਿੱਚ ਨਹੀਂ ਆਣ ਕੇ ਟਿਕਦਾ, ਸਤਿਗੁਰ ਕਹਿੰਦੇ ਉਹਨਾਂ ਚਿਰ ਇਹਦੇ ਜੀਵਨ ਦੇ ਵਿੱਚੋਂ

0: ਪਾਤਸ਼ਾਹ ਜੀ ਕਹਿੰਦੇ ਆ ਭੈ ਪਦਪੂਰ, ਜਦੋਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦਾ ਹੈ, ਤ੍ਰਿਕੁਟੀ ਛੁੱਟੈ, ਦਸਵਾਂ ਦਰ ਖੁੱਲੈ, ਦਸਵਾਂ ਦਰ ਖੁੱਲਦਾ ਹੈ, ਗੁਰੂ ਦਾ ਗਿਆਨ ਚਿਮ ਚਿਮ ਵਰਸੈ, ਅੰਮ੍ਰਿਤ ਧਾਰਾ ਇਹਦੇ ਜੀਵਨ ਵਿੱਚ ਵਰਸਦੀ ਹੈ। ਤੇ ਪਾਤਸ਼ਾਹ ਜੀ ਕਹਿੰਦੇ ਤਾਂ ਮਨ ਖੀਵਾ, ਭਾਈ ਇਹ ਮਨ ਫਿਰ ਖੀਵਾ ਮਸਤ ਹੋ ਜਾਂਦਾ ਹੈ ਉਸ ਅੰਮ੍ਰਿਤ ਦੀ ਧਾਰ ਨੂੰ ਪੀ ਕੇ। ਤੇ ਜਿਵੇਂ ਜਿਵੇਂ ਪੀਂਦਾ ਹੈ ਨਾ, ਇਹਦੇ ਅੰਦਰ ਇੱਕ ਅਵਸਥਾ ਪੈਦਾ ਹੁੰਦੀ ਹੈ, ਉਹ ਕਿਹੜੀ ਹੈ? ਅਭੈ ਪਦਪੂਰ, ਅਭੈ ਭੈ ਤੋਂ ਮੁਕਤ, ਨਿਰਭਉ। ਬਾਬਾ ਕਬੀਰ ਜੀ ਕਹਿੰਦੇ ਨੇ ਕਵਣ ਸੋ ਘਰ ਜੋ ਨਿਰਭਉ ਕਹੀ ਹੈ, ਭਉ ਭਜ ਜਾਏ ਅਭੈ ਹੋਏ ਰਹੀ ਹੈ। ਉਹ ਕਿਹੜਾ ਘਰ ਹੈ ਜਿਹਨੂੰ ਅਸੀਂ ਨਿਰਭਉ ਕਹਿ ਸਕਦੇ ਹਾਂ, ਭਾਵ ਉਹ ਕਿਹੜੀ ਅਵਸਥਾ ਹੈ ਜਿੱਥੇ ਜਾ ਕੇ ਮਨੁੱਖ ਨਿਰਭਉ ਹੋ ਜਾਏ? ਪਰ ਇੱਕ ਗੱਲ ਪਾਤਸ਼ਾਹ ਜੀ ਨੇ ਬਕਾਇਦਾ ਜ਼ਿਕਰ ਕੀਤੀ ਹੈ ਔਰ ਲਫ਼ਜ਼ ਨਾਲ ਜੁੜਿਆ, ਪੂਰ। ਜਿੱਥੇ ਅਭੈ ਪਦ ਦੀ ਅਵਸਥਾ ਪੂਰੀ ਹੁੰਦੀ ਹੈ, ਅਭੈ ਪਦ ਪੂਰ, ਤਾਪ ਤਹਾਂ ਨਾਸੇ, ਉੱਥੇ ਫਿਰ ਤਾਪ ਨਸਦੇ ਨੇ, ਉੱਥੇ ਹੀ ਸੰਸਾਰ ਨੂੰ ਚਿੰਬੜੀਆਂ ਹੋਈਆਂ ਬਲਾਵਾਂ ਭੈੜੀਆਂ ਮਤਾਂ ਭੱਜਦੀਆਂ ਨੇ, ਇਸ ਮਨੁੱਖੀ ਚੇਤਨਾ ਨੂੰ ਚਿੰਬੜੀ ਹੋਈ ਮਾੜੀ ਮਤ, ਕੱਲ ਵਾਲੀ ਮਤ, ਪਾਪਾਂ ਵਾਲੀ ਮਤ ਭੱਜ ਜਾਂਦੀ ਹੈ। ਕਿੱਥੇ? ਜਿੱਥੇ ਨਿਰਭਉ ਅਵਸਥਾ ਪੂਰਨ ਰੂਪ ਦੇ ਵਿੱਚ ਹੋਵੇ। ਜਦੋਂ ਅਭੈ ਦੀ ਅਵਸਥਾ ਆਉਂਦੀ ਹੈ ਨਾ, ਸਾਧ ਸੰਗਤ ਇੱਕ ਗੱਲ ਯਾਦ ਰੱਖਣਾ, ਉਹ ਅਭੈ ਦੀ ਅਵਸਥਾ ਵਿੱਚ ਮਨੁੱਖ ਇੰਨਾ ਨਿਡਰ ਹੋ ਜਾਂਦਾ ਹੈ, ਇੰਨਾ ਨਿਰਭਉ ਹੋ ਜਾਂਦਾ ਹੈ, ਉਹਨੂੰ ਕਿਸੇ ਸੰਸਾਰ ਦੇ ਮਨੁੱਖ ਦਾ ਕੋਈ ਡਰ ਨਹੀਂ, ਸਿਰਫ ਪਰਮਾਤਮਾ ਦੇ ਡਰ ਵਿੱਚ ਉਹ ਆਪਣਾ ਜੀਵਨ ਬਤੀਤ ਕਰਦਾ ਹੈ। ਸੰਸਾਰੀ ਮਨੁੱਖ ਉਹਦੇ ਸਾਹਮਣੇ ਆਣ ਕੇ ਕੋਈ ਜਾਤ ਦਾ ਗਰਭ ਕਰੇ, ਕੋਈ ਕੁੱਲ ਦਾ ਗਰਭ ਕਰੇ, ਤੇ ਉਹ ਇੱਕ ਗੱਲ ਠੋਕ ਠੋਕ ਕੇ ਕਹਿ ਦਿੰਦੇ ਨੇ। ਫਿਰ ਜਦੋਂ ਅਭੈ ਅਵਸਥਾ ਹੈ ਨਾ, ਨਿਡਰ ਅਵਸਥਾ ਤੇ ਫਿਰ ਅਜਿਹੀ ਹੁੰਦੀ ਹੈ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੇ ਨਹੀਂ ਆਇਆ, ਫਿਰ ਹੋਰ ਰਾਹੇ ਭਾਈ ਕਿਉਂ ਨਹੀਂ ਆਇਆ? ਇਹ ਅਭੈ ਦੀ ਅਵਸਥਾ ਹੈ। ਬਾਬਾ ਰਵਿਦਾਸ ਜੀ ਕਹਿੰਦੇ ਨੇ ਨਾ ਅਭੈ ਦੀ ਅਵਸਥਾ, ਆਪਣੇ ਬਾਬੇ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ। ਤੁਸੀਂ ਕਹਿੰਦੇ ਹੋ ਕੱਲਾ ਬ੍ਰਾਹਮਣ ਹੀ ਪਰਮਾਤਮਾ ਨੂੰ ਮਿਲ ਸਕਦਾ ਹੈ, ਉਹਦੇ ਗਿਆਨ ਦੀ ਗੋਸ਼ਟੀ ਕੱਲਾ ਬ੍ਰਾਹਮਣ ਹੀ ਕਰ ਸਕਦਾ ਹੈ। ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ ਨੇ ਹਿੱਕ ਠੋਕ ਕੇ ਕਿਹਾ ਕਿ ਆਪਣ ਬਾਬੇ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ। ਪਰਮਾਤਮਾ ਰਾਜਾ ਤੇ ਭਾਵਨਾ ਦਾ ਭੁੱਖਾ ਹੈ, ਪ੍ਰੇਮ ਦਾ ਭੁੱਖਾ ਹੈ, ਉਹ ਕਿਸੇ ਦੇ ਬਾਪ ਦੀ ਜਗੀਰ ਨਹੀਂ ਹੈ। ਇੰਨੇ ਠੋਕ ਕੇ ਕਹਿ ਦੇਣੇ ਬਚਨ, ਇੰਨੇ ਠੋਕ ਕੇ ਬਚਨ ਕਹਿ ਦੇਣੇ। ਇਹ ਉਹੀ ਕਹਿ ਸਕਦਾ ਹੈ ਜਿਹਦੇ ਜੀਵਨ ਦੇ ਅੰਦਰ ਨਿਰਭੈਤਾ ਆ ਜਾਏ, ਅਭੈ ਪਦ ਆ ਜਾਏ, ਜਿਹੜੇ ਬੇਗਮਪੁਰੇ ਦੇ ਵਿੱਚ ਵਸਦੇ ਹੋਣ। ਸਤਿਗੁਰ ਕਹਿੰਦੇ ਅਭੈ ਪਦ ਪੂਰ ਤਾਪ ਤਹਾਂ ਨਾਸੇ, ਉੱਥੇ ਤਾਪ ਨਸ ਜਾਂਦੇ ਨੇ। ਕਹਿ ਕਬੀਰ ਵਿਚਾਰੀ, ਇਹ ਗੱਲ ਕਬੀਰ ਜੀ ਨੇ ਵਿਚਾਰ ਕੇ ਆਖੀ ਹੈ, ਭਾਈ ਅਭੈ ਪਦ ਦੀ ਅਵਸਥਾ ਹੀ ਅਜਿਹੀ ਹੈ ਜੀ।
1: ਉਬਟ ਚਲੰਤੇ ਇਹੋ ਮਦ ਪਾਇਆ, ਜੈਸੇ ਖੋਂਦ ਖੁਮਾਰੀ।
0: ਉਬਟ ਚਲੰਤੇ ਬੜਾ ਪਿਆਰਾ ਬਚਨ ਹੈ। ਉਬਟ ਦਾ ਅਰਥ ਹੁੰਦਾ ਹੈ ਉਲਟਾ, ਉਲਟਾ ਚੱਲਦੇ ਨੇ, ਉਹ ਔਖੀ ਘਾਟੀ ਦੇ ਚੱਲਦੇ ਨੇ। ਜੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਇਹ ਇੱਕ ਅਵਘਟ ਘਾਟੀ ਰਾਮ ਕੀ ਤੇਹ ਚੜ ਰਹੇ ਕਬੀਰ। ਇਹ ਔਖੀ ਘਾਟੀ ਦੇ ਉਹ ਚੱਲਦੇ ਨੇ, ਉਬਟ ਚਲੰਤੇ ਇਹ ਮਦ ਪਾਇਆ, ਉਲਟੀ ਚਾਲ ਚੱਲਦੇ ਨੇ, ਜਿਵੇਂ ਸੰਸਾਰ ਚੱਲਦੇ ਨੇ ਨਾ, ਸੰਸਾਰ ਦੀ ਜਿਹੜੀ ਚਾਲ ਹੈ ਉਸ ਚਾਲ ਦੇ ਵਿੱਚ ਚਾਲ ਨਹੀਂ ਰੱਖਦੇ, ਉਵੇਂ ਨਹੀਂ ਤੁਰਦੇ ਉਹ। ਇਸੇ ਕਰਕੇ ਬਾਬਾ ਜੀ ਨੇ ਬਚਨ ਕੀਤੇ ਨੇ ਨਾ ਗੁਰਬਾਣੀ ਚ, ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ, ਭਗਤਾਂ ਤੇ ਸੰਸਾਰੀਆਂ ਦਾ ਕਦੇ ਜੋੜ ਨਹੀਂ ਆਉਂਦਾ। ਕਿਉਂ? ਕਿਉਂਕਿ ਉਹਨਾਂ ਦੀ ਚਾਲ ਸੰਸਾਰ ਵਾਲੀ ਤੇ ਭਗਤਾਂ ਦੀ ਚਾਲ ਬਿਲਕੁਲ ਉਲਟੀ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਇਹ ਔਖਾ ਰਸਤਾ ਚੁਣਦੇ ਨੇ। ਦੇਖੋ ਨਾ, ਸਾਰਾ ਸੰਸਾਰ ਜਿੱਥੇ ਭੀੜ ਤੁਰੀ ਜਾਂਦੀ ਹੋਵੇ ਤੇ ਉਸ ਭੀੜ ਨੂੰ ਛੱਡ ਕੇ ਇੱਕ ਪਾਸੇ ਖੜੇ ਹੋਣਾ। ਥੋੜੇ ਦਿਨ ਪਹਿਲਾਂ ਘਟਨਾ ਵਾਪਰੀ ਹੈ ਤੇ ਉਸ ਘਟਨਾ ਦੇ ਵਿੱਚ ਇਹ ਗੱਲ ਸਪਸ਼ਟ ਹੋਈ ਹੈ ਵੀ ਭੀੜ ਨੇ ਬੜਾ ਨੁਕਸਾਨ ਕੀਤਾ। ਪਤਾ ਕਿਉਂ ਭੀੜ ਚ ਨਹੀਂ ਭਗਤ ਚੱਲਦੇ? ਕਿਉਂਕਿ ਭੀੜ ਦੇ ਵਿੱਚ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੁੰਦੀ। ਕੌਣ ਪੰਨ ਤੋੜ ਕਰ ਗਿਆ, ਭੀੜ ਤੇ ਕੋਈ ਕੇਸ ਵੀ ਨਹੀਂ ਹੁੰਦਾ। ਭੀੜ ਦੇ ਵਿੱਚ ਨਹੀਂ ਕੋਈ ਕੇਸ ਹੁੰਦਾ, ਨਾ ਹੀ ਕੋਈ ਭੀੜ ਦੇ ਨਾਲ ਚੱਲਦਾ ਹੈ। ਜਿਹੜਾ ਚੱਲਦਾ ਹੈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਤੇ ਜਿਹੜਾ ਮਨੁੱਖ ਕੱਲਾ ਚੱਲਣ ਦਾ ਦਮ ਰੱਖਦਾ ਹੋਵੇ, ਬਿਲਕੁਲ ਚਾਲ ਸੰਸਾਰ ਤੋਂ ਉਲਟੀ ਰੱਖਦਾ ਹੋਵੇ, ਉਹਦੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਹੁੰਦੀ ਹੈ। ਤੇ ਬਾਬਾ ਜੀ ਕਬੀਰ ਜੀ ਕਹਿ ਤੇ ਰਹੇ ਨੇ, ਕਹਿ ਕਬੀਰ ਵਿਚਾਰੀ, ਮੈਂ ਵਿਚਾਰ ਕੇ ਕਹਿ ਰਿਹਾ ਹਾਂ, ਜਿਨ੍ਹਾਂ ਦੇ ਅੰਦਰ ਨਿਰਭਉਤਾ ਵਾਲੀ ਅਵਸਥਾ ਆ ਜਾਂਦੀ ਹੈ ਉਹ ਇਹ ਮੱਧ ਪੀ ਲੈਂਦੇ ਨੇ, ਇਹ ਅਸਲ ਨਸ਼ਾ ਉਹ ਪਰਮਾਤਮਾ ਵਾਲਾ ਕਰਦੇ ਨੇ। ਜੈਸੇ ਖੋਂਦ ਖੁਮਾਰੀ, ਖੋਂਦ ਦਾ ਅਰਥ ਹੁੰਦਾ ਅੰਗੂਰ ਦੀ ਸ਼ਰਾਬ, ਕਹਿੰਦੇ ਜਿਵੇਂ ਅੰਗੂਰ ਦੀ ਸ਼ਰਾਬ ਇੱਕ ਅਮਲੀ ਨੂੰ, ਸ਼ਰਾਬੀ ਨੂੰ ਪੂਰਨ ਨਸ਼ਾ ਕਰਦੀ ਹੈ ਨਾ, ਐਵੇਂ ਭਗਤਾਂ ਨੂੰ ਪਰਮਾਤਮਾ ਦਾ ਨਾਮ ਰੂਪੀ ਰਸ ਜਿਹੜਾ ਹੈ ਨਾ, ਉਹ ਜਿਵੇਂ ਜਿਵੇਂ ਪੀਂਦੇ ਨੇ ਉਹਨਾਂ ਦੇ ਅੰਦਰ ਵੀ ਇਹ ਪੂਰਨ ਨਸ਼ਾ ਜਿਹੜਾ ਚੜ੍ਹਦਾ ਹੈ, ਉਹਨਾਂ ਦੇ ਅੰਦਰ ਵੀ ਨਾਮ ਦੀ ਖੁਮਾਰੀ ਚੜ੍ਹੀ ਰਹਿੰਦੀ ਹੈ। ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਜੋ ਪਾਵਨ ਬਚਨ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਔਰ ਜੋ ਲੜੀਵਾਰ ਸ਼ਬਦ ਦੀ ਵਿਚਾਰ ਆਪ ਸੰਗਤ ਦੇ ਸਨਮੁਖ ਦਾਸਰਾ ਜਿਵੇਂ ਪਾਤਸ਼ਾਹ ਜੀ ਨੇ ਮਤਬੁੱਧ ਬਖਸ਼ਿਸ਼ ਕੀਤੀ ਹੈ ਰੱਖ ਸਕਿਆ ਹਾਂ। ਸਤਿਗੁਰ ਪਾਤਸ਼ਾਹ ਮਹਾਰਾਜ ਕਿਰਪਾ ਬਖਸ਼ਿਸ਼ ਕਰਨ, ਆਪਣੇ ਦਰ ਘਰ ਦੀ ਸੇਵਾ ਆਪ ਟੁੱਟ ਕੇ ਲੈ ਲਿਆ ਕਰਨ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਆਪ ਸਰਬੱਤ ਸੰਗਤ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਿੰਘ ਸਾਹਿਬ ਜੀਆਂ ਦਾ, ਬਹੁਤ ਹੀ ਪਿਆਰ ਵਾਲੇ ਜਿਨ੍ਹਾਂ ਨੇ ਗੁਰਬਾਣੀ ਉਚਾਰਨ ਕਰਕੇ ਆਪ ਜੀ ਨੂੰ ਸਰਵਣ ਕਰਵਾਈ ਹੈ, ਇਸ ਗੁਰਖਮੁਖ ਪਿਆਰੇ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਦੀਵਾਨ ਦੀ ਆਉ ਸਮਾਪਤੀ ਪੰਕਤੀਆਂ ਅਖੀਰ ਤੇ ਉਚਾਰਨ ਕਰਕੇ

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
4: ਸਟਾਰ ਸਟੂਡੀਓ 18 ਐਂਡ

0: Panorama Studios Production presents.
1: मेरे बेटे के लिए justice चाहिए.
2: मुझे justice नहीं, बदला चाहिए.
0: Drishyam The Conclusion, starring Ajay Devgan, Tabu, Shreya Saran, Jaydeep Alawar, and many more.
3: इस बार खतरा कब, कैसे और कहां से आएगा बताना मुश्किल है.
0: The end we've been waiting for. Drishyam The Conclusion in cinema 2nd October.
3: क्योंकि कहानी अभी खत्म नहीं हुई है. आखिरी हिस्सा.
0: Overseas release by Zee Studios.
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼. ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ.
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ. ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ.
6: आप सुन रहे हैं पुण्य दर्शन.

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: Star Studio 18 and Panorama Studios production presents.
4: Nahi beti ke liye justice chahiye.
5: Mujhe justice nahi, badla chahiye.
3: Drishyam the conclusion, starring Ajay Devgan, Tabu, Shreya Saran, Jaydeep Alawar, and many more.
6: Is baar khatra kab, kaise aur kahan se aayega, batana mushkil hai.
3: The end we've been waiting for. Drishyam the conclusion in cinema 2nd October.
6: Kyunki kahani abhi khatam nahi hui hai. Aakhri hissa.
3: Overseas release by Z Studios.
7: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
8: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
9: I have many cow, but favorite best cow Lali. He have 4 leg, 2 ear, 2 eye. Very good, she very fast cow.
8: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
10: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
9: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।

ਰੇਡੀਓ ਹਾਂਜੀ 1674 ਮੈਂ ਬਲਕੀਰਤ ਸਿੰਘ ਅਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮੋਰਨਿੰਗ। ਅੱਜ ਬੁੱਧਵਾਰ ਦਾ ਦਿਨ 30 ਸਤੰਬਰ 2026 ਸਤੰਬਰ ਮਹੀਨੇ ਦਾ ਅੱਜ ਆਖਰੀ ਦਿਨ। ਆਸ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋਹਣੇ ਦਿਨ ਦੀ ਸੋਹਣੀ ਸਵੇਰ ਸਾਰਿਆਂ ਦੀ ਚੜ੍ਹ ਚੁੱਕੀ ਹੋਵੇਗੀ। ਆਪਣੇ ਆਪਣੇ ਕੰਮਾਂ ਦੀ ਸ਼ੁਰੂਆਤ ਕਰ ਲਈ ਹੋਵੇਗੀ। ਅੱਜ ਦਾ ਦਿਨ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਅੱਜ ਦੇ ਸਾਰੇ ਨਜਿੱਠੇ ਕੰਮ ਸੰਪੂਰਨ ਹੋਣ। ਕੰਮਾਂ ਕਾਰਾਂ 'ਤੇ ਸੜਕਾਂ 'ਤੇ ਰੱਖਿਓ ਆਪਣਾ ਖਿਆਲ। ਆਓ ਫਿਰ ਕਰਦੇ ਹਾਂ ਇਸ ਸੋਹਣੇ ਦਿਨ ਦੀ ਸ਼ੁਰੂਆਤ। ਉਸ ਰੱਬ ਦਾ ਸ਼ੁਕਰਾਨਾ ਸਰਬੱਤ ਦੇ ਭਲੇ ਦੀ ਅਰਦਾਸ। ਸ਼ਬਦ ਕੀਰਤਨ ਦੇ ਨਾਲ ਕਰਦੇ ਹਾਂ ਅੱਜ ਦੇ ਦਿਨ ਦੀ ਸ਼ੁਰੂਆਤ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਆਓ ਪ੍ਰੋਗਰਾਮ ਨੂੰ ਤੋਰਦੇ ਹਾਂ ਅੱਗੇ। ਸਮਾਂ ਆ ਚੁੱਕਾ ਵੈਦਰ 'ਤੇ ਅਤੇ ਟ੍ਰੈਫਿਕ ਦੇ ਉੱਤੇ ਝਾਤ ਮਾਰਨ ਦਾ। ਆਓ ਵੇਖਦੇ ਹਾਂ ਕੀ ਕਹਿੰਦੀ ਅੱਜ ਦੀ ਵੈਦਰ ਰਿਪੋਰਟ। ਮੈਲਬਰਨ ਦੇ ਵਿੱਚ ਫਿਲਹਾਲ 19 ਡਿਗਰੀ, ਵੱਧ ਤੋਂ ਵੱਧ 25 ਤੱਕ ਜਾਣ ਦੇ ਅਸਾਰ। ਫਿਲਹਾਲ ਤੇਜ਼ ਹਵਾਵਾਂ ਵਗ ਰਹੀਆਂ ਨੇ। ਸਿਡਨੀ ਦੇ ਵਿੱਚ 11 ਡਿਗਰੀ ਅਤੇ ਵੱਧ ਤੋਂ ਵੱਧ 26 ਤੱਕ ਜਾਣ ਦੇ ਅਸਾਰ। ਬ੍ਰਿਸਬੇਨ 13 ਡਿਗਰੀ, ਜ਼ਿਆਦਾ ਤੋਂ ਜ਼ਿਆਦਾ 24 ਤੱਕ ਜਾਣ ਦੇ ਅਸਾਰ ਨੇ। ਪਰਥ 12 ਡਿਗਰੀ, ਵੱਧ ਤੋਂ ਵੱਧ 19 ਤੱਕ ਜਾਣ ਦੇ ਅਸਾਰ। ਮੀਂਹ ਦੀ ਸੰਭਾਵਨਾ ਬਣ ਸਕਦੀ ਅੱਜ ਦੇ ਦਿਨ। ਐਡੀਲੇਡ ਦੇ ਵਿੱਚ 18 ਡਿਗਰੀ, ਵੱਧ ਤੋਂ ਵੱਧ 25 ਤੱਕ ਜਾਣ ਦੇ ਅਸਾਰ। ਕੈਨਬਰਾ 3 ਡਿਗਰੀ ਫਿਲਹਾਲ ਅਤੇ ਵੱਧ ਤੋਂ ਵੱਧ ਅੱਜ ਦੇ ਦਿਨ 24 ਤੱਕ ਜਾਣ ਦੇ ਅਸਾਰ ਨੇ। ਹੁਬਾਰਟ 18 ਡਿਗਰੀ, ਵੱਧ ਤੋਂ ਵੱਧ 23 ਤੱਕ ਜਾਣ ਦੇ ਅਸਾਰ। ਇੱਧਰ ਆਖਰ 'ਤੇ ਜੇ ਡਾਰਵਿਨ ਦੀ ਗੱਲ ਕਰੀਏ ਤਾਂ ਫਿਲਹਾਲ 23 ਡਿਗਰੀ, ਜ਼ਿਆਦਾ ਤੋਂ ਜ਼ਿਆਦਾ 34 ਤੱਕ ਜਾਣ ਦੇ ਅਸਾਰ ਨੇ। ਅੱਗੇ ਚੱਲਦਿਆਂ ਜੇ ਟ੍ਰੈਫਿਕ ਦੀ ਗੱਲ ਕਰੀਏ ਤਾਂ ਮੈਲਬਰਨ ਦੇ ਵਿੱਚ MAT ਰਿੰਗ ਰੋਡ ਦੇ ਉੱਤੇ ਕਲੀਜਨ ਹੈ ਜੀ, ਜਿਹਦੇ ਚੱਲਦਿਆਂ 2 ਲੇਨਸ ਨੂੰ ਬੰਦ ਕੀਤਾ ਗਿਆ ਵਾ। ਨੀਅਰ ਪੈਸਕੋਵੇਲ ਰੋਡ ਕਹਿੰਦੇ ਨੇ ਕਿ ਕੰਮ ਕਰ ਰਹੇ ਨੇ ਆਪਣਾ ਵਿਕਟੋਰੀਆ ਅਤੇ ਜਿਹੜੇ ਫਾਇਰ ਰੈਸਕਿਊ ਟੀਮ ਹੈ ਅਤੇ ਨਾਲ ਦੀ ਨਾਲ ਜਿਹੜੀ ਸੇਫਟੀ ਦੀ ਟੀਮ ਹੈ ਰੋਡ ਦੀ, ਜਲਦ ਤੋਂ ਜਲਦ ਉਹ ਲੇਨਾਂ ਖੋਲ੍ਹਣ ਦੇ ਆਸਾਰ ਨੇ। ਇੱਧਰ ਵਿਕਟੋਰੀਆ 'ਚੋਂ ਇੱਕ ਹੋਰ ਅਪਡੇਟ ਹੈ ਜੀ, MAT ਰਿੰਗ ਰੋਡ ਦੇ ਉੱਤੇ ਹੀ। ਇੱਧਰ ਸ਼ਨਸ਼ਾਈਨ ਵੈਸਟ ਦੇ ਲਾਗੇ ਜਦੋਂ ਤੁਸੀਂ ਗ੍ਰੀਨਸਬੋਰੋ ਲੇਨ ਦੇ ਉੱਤੋਂ ਆ ਕੇ ਚੜ੍ਹਦੇ ਹੋ MAT ਦੇ ਉੱਤੇ ਤਾਂ ਉੱਥੇ ਬਲੋਕੇਜ ਦੱਸੀ ਜਾ ਰਹੀ ਆ। ਟੀਮਾਂ ਕਹਿੰਦੇ ਨੇ ਆਪਣਾ ਕੰਮ ਕਰ ਰਹੀਆਂ ਨੇ ਅਤੇ ਜਲਦ ਤੋਂ ਜਲਦ ਕਲੀਅਰ ਕਰਨ ਦੇ ਆਸਾਰ ਜਿਹੜੇ ਉਹ ਦੱਸ ਰਹੇ ਨੇ। ਕਹਿੰਦੇ ਨੇ 2 ਲੇਨਾਂ ਸਟਿੱਲ ਓਪਨ ਨੇ, 40 ਦੀ ਸਪੀਡ 'ਤੇ ਤੁਸੀਂ ਜਾ ਸਕਦੇ ਹੋ। ਇੱਧਰ ਵਿਕਟੋਰੀਆ ਦੀ ਜੇ ਗੱਲ ਕਰੀਏ ਤਾਂ ਹੋਰ ਅਪਡੇਟ ਹੈ ਜੀ ਜਿਹੜੀ, ਕਹਿੰਦੇ ਨੇ ਕਿ ਡਿਲੇ ਆ 30 ਮਿੰਟ ਦਾ ਅੰਦਰ ਨਾਰੇਵਰਨ ਰੋਡ ਨੌਰਥ ਦੇ। ਇੱਧਰ ਵਿਕਟੋਰੀਆ ਦੀ ਜੇ ਗੱਲ ਕਰੀਏ ਤਾਂ ਹੋਰ ਅਪਡੇਟ ਹੈ ਜੀ ਜਿਹੜੀ, ਕਹਿੰਦੇ ਨੇ ਕਿ ਡਿਲੇ ਆ 30 ਮਿੰਟ ਦਾ ਅੰਦਰ ਨਾਰੇਵਰਨ ਰੋਡ ਨੌਰਥ ਦੇ ਵਾਲੇ ਪਾਸੇ ਜੀ। ਇਸ ਪਾਸੇ ਨੂੰ ਜਾਣਾ ਤਾਂ ਥੋੜ੍ਹਾ ਜਿਹਾ ਘਰੋਂ ਫਿਰ ਛੇਤੀ ਨਿਕਲ ਜਾਓ। ਸਿਡਨੀ ਦੀ ਜੇ ਗੱਲ ਕਰੀਏ ਤਾਂ ਇੱਧਰ ਕਹਿੰਦੇ ਨੇ ਕਿ ਹਾਈਵੇ ਜਿਹੜਾ ਉਹ ਵਹੀਕਲ ਫਾਇਰ ਦੇ ਕਰਕੇ ਕਿੰਗਜ਼ ਹਾਈਵੇ ਕਲੋਜ਼ ਕੀਤਾ ਗਿਆ ਵਾ ਨੀਅਰ ਕਲੇਅਰਵੇਲ ਲੇਨ ਦੇ ਲਾਗੇ। ਇਹਨੂੰ ਥੋੜ੍ਹਾ ਜਿਹਾ ਸਮਾਂ ਹੋ ਚੁੱਕਾ ਅਪਡੇਟ ਆਈ ਨੂੰ। ਤੁਸੀਂ ਜੇ ਇਸ ਪਾਸੇ ਨੂੰ

ਰਹੇ ਹੋ ਤਾਂ ਇੱਕ ਵਾਰੀ ਗੂਗਲ ਮੈਪ 'ਤੇ ਜਿਹੜੀ ਉਹ ਟ੍ਰੈਫਿਕ ਲਾਈਵ ਆ ਉਹ ਚੈੱਕ ਕਰ ਲਿਓ ਨਿਊ ਸਾਊਥ ਵੇਲਸ ਦੀ। ਜੇ ਇਸ ਤੋਂ ਇਲਾਵਾ ਕੋਈ ਵਧੇਰੇ ਤੁਹਾਡੇ ਕੋਲ ਜਾਣਕਾਰੀ ਆ ਟ੍ਰੈਫਿਕ ਨੂੰ ਲੈ ਕੇ ਤਾਂ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ, ਸਾਨੂੰ ਮੈਸੇਜ ਕਰ ਸਕਦੇ ਹੋ ਵਟਸਐਪ ਦੇ ਉੱਤੇ 044-717-1674 ਦੇ ਉੱਤੇ। ਅੱਗੇ ਚੱਲਦਿਆਂ ਮੈਟਰੋ ਟ੍ਰੇਨਸ ਦੀ ਜੇ ਗੱਲ ਕਰੀਏ ਤਾਂ ਅੱਜ ਦੇ ਦਿਨੀ ਪੈਕਨਮ ਲੇਨ ਦੇ ਵਿੱਚ ਥੋੜ੍ਹਾ ਜਿਹਾ ਡਿਲੇਅ ਦੱਸਿਆ ਜਾ ਰਿਹਾ, ਸਰਵਿਸਿਜ਼ ਨੂੰ ਚੇਂਜ ਕੀਤਾ ਗਿਆ। ਰੈਸਟ ਜਿਹੜੀਆਂ ਮੈਟਰੋ ਸਰਵਿਸਿਜ਼ ਨੇ ਔਨ ਟਾਈਮ ਨੇ, ਗੁੱਡ ਸਰਵਿਸ ਦੱਸੀ ਜਾ ਰਹੀ ਹੈ ਅੱਜ ਦੇ ਦਿਨੀ। ਅੱਗੇ ਚੱਲਦਿਆਂ ਵੀ ਲਾਈਨ ਦੀ ਜੇ ਗੱਲ ਕਰੀਏ ਤਾਂ ਬੈਲਰਾਟ ਬੈਂਡੀਗੋ ਜਲੌਂਗ ਦੀ ਸਰਵਿਸ ਔਨ ਟਾਈਮ ਆ, ਜਿੱਥੇ ਕਿ ਗਿਪਸਲੈਂਡ ਅਤੇ ਸੀਮੀਅਰ ਨੂੰ ਸ਼ਾਮ ਦੇ ਸਮੇਂ ਬੱਸਾਂ ਦੇ ਨਾਲ ਰਿਪਲੇਸ ਕੀਤਾ ਜਾਣਾ। ਜੇ ਤੁਸੀਂ ਵੀ ਅੱਜ ਮੈਟਰੋ 'ਤੇ ਜਾਂ ਫਿਰ ਵੀ ਲਾਈਨ ਦੇ ਉੱਤੇ ਟਰੈਵਲ ਕਰਨਾ ਤਾਂ ਇੱਕ ਵਾਰੀ ਇਹਨਾਂ ਦੀ ਐਪਲੀਕੇਸ਼ਨ ਦੇ ਉੱਤੇ ਜ਼ਰੂਰ ਰੀਸੈਂਟ ਅਪਡੇਟ ਚੈੱਕ ਕਰ ਲਿਓ। ਇੱਧਰ ਅੱਗੇ ਚੱਲਦਿਆਂ ਕਰੰਸੀ ਰੇਟ ਦੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਅਨ ਡਾਲਰ ਅੱਜ ਦੇ ਦਿਨੀ 67.02 ਰੁਪਏ। ਆਓ ਫਿਰ ਵਾਧੇ ਹਾਂ ਇਸ ਦਿਨ ਦੇ ਵਿੱਚ ਅੱਗੇ ਇੱਕ ਨਿੱਕੀ ਜਿਹੀ ਬ੍ਰੇਕ ਅਤੇ ਫਿਰ ਉਸ ਤੋਂ ਬਾਅਦ ਅੱਜ ਦੀ ਕਹਾਣੀ, ਅੱਜ ਦਾ ਵਿਚਾਰ। ਰੇਡੀਓ ਹਾਂਜੀ 1674 ਆ।

0: ब्रोकर्स अपने इंश्योरेंस की हर लोड़ ले। याद रखो बस अमरिंदर गिद्दा कॉल 0491-999-555 गिद्दा इंश्योरेंस शर्ता लागू।
1: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट गोल्ड लीफ dairy.com
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ।
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
4: ਚਲਦੀ ਦਾ ਨਾਮ ਗੱਡੀ ਆਹਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੀਨਾ ਵਿੱਚ।
5: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
6: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakdi hai.
7: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay late.

ਰੇਡੀਓ ਹਾਂਜੀ 1674 ਆ, ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਚਿੜੀ ਅਤੇ ਰੁੱਖ, ਰਣਜੋਤ ਸਿੰਘ ਹੋਣਾ ਦੀ ਆਵਾਜ਼ ਦੇ ਵਿੱਚ। ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਚਿੜੀ ਜਿਹੜੇ ਰੁੱਖ ਦੇ ਉੱਤੇ ਰਹਿੰਦੀ ਸੀ, ਉਹ ਰੁੱਖ ਕਿਸੇ ਨੇ ਆਣ ਵੱਢਿਆ ਅਤੇ ਚਿੜੀ ਘਰੋਂ ਬੇਕਾਰ ਹੋ ਗਈ। ਹੁਣ ਆਪਣੇ ਬੱਚੇ ਲੈ ਕੇ, ਪਰਿਵਾਰ ਲੈ ਕੇ ਇੱਧਰ ਉੱਧਰ ਘੁੰਮ ਰਹੀ ਹੈ ਕਿ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਮੈਂ ਇੱਕ ਰਹਿਣ ਵਸੇਬਾ ਤਿਆਰ ਕਰ ਲਵਾਂ, ਇੱਕ ਆਪਣਾ ਆਲ੍ਹਣਾ ਬਣਾ ਲਵਾਂ ਜਿੱਥੇ ਮੇਰੇ ਬੱਚੇ ਸੁਰੱਖਿਅਤ ਰਹਿਣਗੇ। ਘੁੰਮਦੀ ਘੁੰਮਾਉਂਦੀ ਨਦੀ ਦੇ ਕਿਨਾਰੇ ਜਾਂਦੀ ਹੈ, ਸੋਚਦੀ ਹੁਣ ਮੈਂ ਇੱਥੇ ਘਰ ਬਣਾਉਂਗੀ। ਜਾ ਕੇ ਇੱਕ ਰੁੱਖ ਨੂੰ ਪੁੱਛਦੀ ਹੈ, ਮੈਂ ਰਹਿ ਸਕਦੀ ਹਾਂ, ਮੈਂ ਘਰ ਬਣਾ ਸਕਦੀ ਹਾਂ? ਅਤੇ ਕਹਿੰਦੇ ਨੇ ਵੈਸੇ ਤਾਂ ਰੁੱਖ ਮਨਾ ਨਹੀਂ ਕਰਦੇ, ਪਰ ਇਸ ਰੁੱਖ ਨੇ ਮਨਾ ਕਰ ਦਿੱਤਾ ਚਿੜੀ ਨੂੰ। ਕਿਹਾ, ਨਹੀਂ, ਤੂੰ ਮੇਰੇ ਉੱਤੇ ਆਪਣਾ ਆਲ੍ਹਣਾ ਨਹੀਂ ਬਣਾ ਸਕਦੀ, ਜਾ ਕਿਤੇ ਹੋਰ ਜਾ ਕੇ ਆਪਣਾ ਘਰ ਬਣਾ, ਇੱਥੇ ਤੂੰ ਨਹੀਂ ਰਹਿ ਸਕਦੀ। ਚਿੜੀ ਨੂੰ ਬਹੁਤ ਦੁੱਖ ਹੋਇਆ, ਇੱਦਾਂ ਕਦੀ ਪਹਿਲਾਂ ਨਹੀਂ ਸੀ ਹੋਇਆ ਕਦੀ ਕਿਤੇ ਕਿਸੇ ਰੁੱਖ ਨੇ ਮਨਾ ਕੀਤਾ ਹੋਵੇ ਕਿਸੇ ਵੀ ਪੰਛੀ ਨੂੰ ਆਜ਼ਾਦ ਕਿਤੇ ਵੀ ਜਾ ਕੇ ਕਿਸੇ ਵੀ ਜਗ੍ਹਾ 'ਤੇ ਆਪਣਾ ਘਰ ਬਣਾ ਸਕਦੇ ਸੀ। ਚਿੜੀ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਕਰ ਕੁਛ ਨਹੀਂ ਸੀ ਸਕਦੀ। ਇਸ ਟਾਈਮ ਦੇ ਉੱਤੇ ਉਹਦੇ ਲਈ, ਆਪਣੇ ਪਰਿਵਾਰ ਦੇ ਲਈ ਘਰ ਲੱਭਣਾ, ਘਰ ਬਣਾਉਣਾ ਬਹੁਤ ਜ਼ਿਆਦਾ ਲਾਜ਼ਮੀ ਸੀ। ਇੱਧਰ ਉੱਧਰ ਜਾ ਕੇ ਹੋਰ ਰੁੱਖ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਚਿੜੀ ਨੂੰ ਜੀ ਆਇਆਂ ਆਖਿਆ, ਵੈਲਕਮ ਆਖਿਆ। ਚਿੜੀ ਨੇ ਉੱਥੇ ਆਪਣਾ ਆਲ੍ਹਣਾ ਬਣਾ ਲਿਆ, ਖੁਸ਼ੀ ਖੁਸ਼ੀ ਆਪਣੇ ਬੱਚੇ ਉੱਥੇ ਆਲ੍ਹਣੇ ਦੇ ਵਿੱਚ ਟਿਕਾ ਦਿੱਤੇ ਅਤੇ ਬੜੀ ਸੰਤੁਸ਼ਟ ਹੋਈ ਕਿ ਬਰਸਾਤਾਂ ਤੋਂ ਪਹਿਲਾਂ ਮੈਨੂੰ ਘਰ ਲੱਭ ਗਿਆ। ਹੁਣ ਇਹਨਾਂ ਨੂੰ ਬਰਸਾਤਾਂ ਸ਼ੁਰੂ ਹੋ ਗਈਆਂ, ਬੜਾ ਜ਼ੋਰਦਾਰ ਮੀਂਹ ਪਿਆ। ਚਿੜੀ ਸ਼ੁਕਰ ਕਰਦੀ ਹੈ ਰੱਬ ਦਾ ਕਿ ਇਸ ਤੂਫਾਨ ਤੋਂ, ਇਹਨਾਂ ਬਰਸਾਤਾਂ ਤੋਂ ਪਹਿਲਾਂ ਮੈਂ ਘਰ ਲੱਭ ਲਿਆ, ਮੇਰਾ ਪਰਿਵਾਰ ਸੁਰੱਖਿਅਤ ਹੈ। ਇੱਕ ਦਿਨ ਚਿੜੀ ਉੱਡਦੀ ਜਾਂਦੀ ਕੀ ਵੇਖਦੀ ਹੈ ਕਿ ਉਹ ਰੁੱਖ ਜਿਹਨੇ ਮਨਾ ਕੀਤਾ ਸੀ ਚਿੜੀ ਨੂੰ ਆਲ੍ਹਣਾ ਪਾਉਣ ਤੋਂ, ਉਹ ਨਦੀ ਦੇ ਵਿੱਚ ਰੁੜਦਾ ਜਾਂਦਾ। ਅਸਲ ਦੇ ਵਿੱਚ ਮੀਂਹ ਜ਼ਿਆਦਾ ਪਿਆ ਅਤੇ ਮੀਂਹ ਦੇ ਕਰਕੇ ਉਹ ਰੁੱਖ ਜੜ੍ਹਾਂ ਛੱਡ ਗਿਆ, ਨਦੀ ਦੇ ਵਿੱਚ ਡਿੱਗ ਪਿਆ ਰੁੜਦਾ ਜਾਵੇ। ਚਿੜੀ ਨੂੰ ਵੇਖ ਕੇ ਬੜੀ ਖੁਸ਼ੀ ਹੋਈ, ਕਹਿੰਦੇ ਨੇ ਕਦੋਂ ਵੀ ਸਾਨੂੰ ਕਿਸੇ ਨੇ ਮਨਾ ਕੀਤਾ ਹੋਵੇ, ਕੋਈ ਕੰਮ ਸਾਡੇ ਮੁਤਾਬਿਕ ਨਾ

ਕੀਤਾ ਹੋਵੇ, ਸਾਡੇ ਆਖੇ ਲਾਹਾਂ ਲੱਗਾ ਹੋਵੇ, ਅਤੇ ਜਦੋਂ ਉਹਦਾ ਬੁਰਾ ਹੁੰਦਾ ਸਾਨੂੰ ਬਹੁਤ ਵਧੀਆ ਲੱਗਦਾ, ਬੜਾ ਚੰਗਾ ਲੱਗਦਾ, ਅਸੀਂ ਖੁਸ਼ ਹੁੰਦੇ ਹਾਂ ਕਿ ਵੇਖਿਆ ਮੇਰਾ ਭਲਾ ਨਹੀਂ ਸੀ ਕੀਤਾ ਅਤੇ ਤੇਰਾ ਵੀ ਭਲਾ ਨਹੀਂ ਹੋਇਆ, ਅਤੇ ਸ਼ਾਇਦ ਬਦਦੁਆਵਾਂ ਵੀ ਦੇ ਚੁੱਕੇ ਹੁੰਦੇ ਕਿ ਤੂੰ ਵੀ ਉੱਜੜ ਜਾਏ, ਤੇਰਾ ਵੀ ਘਰ ਉੱਜੜੇ, ਤੂੰ ਮੇਰਾ ਨਹੀਂ ਵਸਣ ਦਿੱਤਾ। ਪਤਾ ਨਹੀਂ ਕੀ ਚਿੜੀ ਦੇ ਮਨ 'ਚ ਆਇਆ ਸੀ, ਪਰ ਅੱਜ ਖੁਸ਼ੀ ਬੜੀ ਹੋਈ ਉਹਨੂੰ, ਰੁੜਦੇ ਜਾਂਦੇ ਰੁੱਖ ਨੂੰ ਵੇਖ ਕੇ ਉੜਦੀ ਉੜਦੀ ਭੱਜ ਕੇ ਜਾਲ ਨਾਲ ਮਿਲੀ ਹੈ, ਅਤੇ ਰੁੱਖ ਨੂੰ ਤਾਨੇ ਮੇਣੇ ਮਾਰਨ ਲੱਗ ਪਈ, ਵੇਖਿਆ ਤੂੰ ਮੈਨੂੰ ਘਰ ਨਹੀਂ ਸੀ ਨਾ ਪਾਉਣ ਦਿੱਤਾ, ਮੇਰਾ ਰੱਬ ਵੀ ਮੇਰੇ ਨਾਲ ਹੈ, ਹੁਣ ਵੇਖ ਤਮਾਸ਼ਾ, ਉਸ ਰੱਬ ਨੇ ਮੇਰੀ ਕੋਲ ਹੋ ਕੇ ਸੁਣੀ ਆ, ਵੱਡਾ ਆਇਆ ਤੂੰ ਰੁੱਖ। ਚਿੜੀ ਦੇ ਮਨ ਦੇ ਵਿੱਚ ਜੋ ਆਇਆ ਉਹਨੇ ਕਿਹਾ, ਜੋ ਵੀ ਮਾੜਾ ਚੰਗਾ ਬੋਲ ਸਕਦੀ ਸੀ ਬੋਲਿਆ, ਅਤੇ ਉਸ ਤੋਂ ਬਾਅਦ ਰੁੱਖ ਬੜੇ ਪਿਆਰ ਦੇ ਨਾਲ ਠਰਮੇ ਦੇ ਨਾਲ ਸਾਰੀ ਗੱਲ ਸੁਣ ਕੇ ਕਹਿਣ ਲੱਗਾ, ਚਿੜੀਏ ਮੈਨੂੰ ਪਤਾ ਸੀ ਮੈਂ ਰੁੜ ਜਾਣਾ, ਮੈਨੂੰ ਪਤਾ ਸੀ ਮੇਰੀਆਂ ਜੜ੍ਹਾਂ ਕਮਜ਼ੋਰ ਹੋ ਚੁੱਕੀਆਂ ਨੇ, ਮੈਨੂੰ ਪਤਾ ਸੀ ਇਸ ਵਾਰੀ ਆਈ ਬਰਸਾਤ ਮੈਂ ਨਹੀਂ ਝੱਲ ਪਾਵਾਂਗਾ, ਸੱਚ ਜਾਣੀ ਮੈਂ ਇਸ ਕਰਕੇ ਤੈਨੂੰ ਆਲ੍ਹਣਾ ਨਹੀਂ ਸੀ ਪਾਉਣ ਦਿੱਤਾ, ਨਹੀਂ ਤਾਂ ਭਲਾ ਤੂੰ ਦੱਸ ਕਦੀ ਕਿਸੇ ਰੁੱਖ ਨੇ ਵੀ ਕਿਸੇ ਪੰਛੀ ਨੂੰ ਮਨ੍ਹਾ ਕੀਤਾ, ਮੈਨੂੰ ਪਤਾ ਸੀ ਕਿ ਜੇਕਰ ਤੂੰ ਮੇਰੇ ਉੱਤੇ ਆਲ੍ਹਣਾ ਬਣਾਏਂਗੀ ਤਾਂ ਬਰਸਾਤਾਂ ਦੇ ਵਿੱਚ ਤੇਰਾ ਪਰਿਵਾਰ ਸੁਰੱਖਿਅਤ ਨਹੀਂ ਰਹਿ ਪਾਊਗਾ, ਅਤੇ ਹੁਣ ਚਿੜੀ ਸ਼ਰਮਸਾਰ ਸੀ, ਚਿੜੀ ਕੋਲ ਅੱਗੇ ਬੋਲਣ ਲਈ ਕੁਛ ਨਹੀਂ ਸੀ, ਇੰਨੀ ਸ਼ਰਮਿੰਦੀ ਕਿ ਮਾਫ਼ੀ ਵੀ ਨਾ ਮੰਗ ਸਕੀ, ਰੁੱਖ ਪਾਣੀ ਦੇ ਵਿੱਚ ਰੁੜਦਾ ਅੱਗੇ ਚਲਾ ਗਿਆ, ਪਰ ਚਿੜੀ ਉੱਥੇ ਉਸੇ ਜਗ੍ਹਾ ਦੇ ਉੱਤੇ ਬੜੀ ਦੇਰ ਬੈਠੀ ਸੋਚਦੀ ਰਹੀ, ਮੈਂ ਕਿੰਨਾ ਮਾੜਾ ਚੰਗਾ ਬੋਲਿਆ, ਪਰ ਇਸ ਰੁੱਖ ਨੇ ਮੇਰੇ ਬਾਰੇ ਮੇਰੇ ਪਰਿਵਾਰ ਬਾਰੇ ਕਿੰਨਾ ਚੰਗਾ ਸੋਚਿਆ। ਸ਼ਾਇਦ ਰੁੱਖ ਅਤੇ ਚਿੜੀਆਂ ਆਪਸ ਦੇ ਵਿੱਚ ਗੱਲਾਂ ਕਰਦੇ ਹੋਣ ਅਤੇ ਜਾਂ ਨਾ ਵੀ ਕਰਦੇ ਹੋਣ, ਸ਼ਾਇਦ ਚਿੜੀਆਂ ਰੁੱਖਾਂ ਦੇ ਕੋਲੋਂ ਇਜਾਜ਼ਤ ਲੈਂਦੀਆਂ ਹੋਣ ਆਲ੍ਹਣੇ ਬਣਾਉਣ ਤੋਂ ਪਹਿਲਾਂ, ਅਤੇ ਸ਼ਾਇਦ ਨਾ ਵੀ ਲੈਂਦੀਆਂ ਹੋਣ, ਪਰ ਇਹ ਕਹਾਣੀਆਂ ਸਾਨੂੰ ਸਮਝਾਉਣ ਦੇ ਲਈ ਘੜੀਆਂ ਜਾਂਦੀਆਂ ਨੇ। ਬਹੁਤੀ ਵਾਰੀ ਆਪਾਂ ਕਿਸੇ ਨੂੰ ਐਵੇਂ ਮਾੜਾ ਚੰਗਾ ਬੋਲ ਦਿੰਦੇ, ਜ਼ਿਆਦਾਤਰ ਉਦੋਂ ਜਦੋਂ ਉਹ ਸਾਡੇ ਮੁਤਾਬਿਕ ਕੋਈ ਕੰਮ ਨਹੀਂ ਕਰਦਾ, ਜਦੋਂ ਸਾਡੀ ਲੋੜ ਦੇ ਵਿੱਚ ਉਹ ਸਾਡੇ ਕੰਮ ਨਹੀਂ ਆਉਂਦਾ, ਸਾਡੇ ਕਹੇ ਦੇ ਮੁਤਾਬਿਕ ਉਹ ਸਾਡੀ ਮਦਦ ਨਹੀਂ ਕਰਦਾ, ਅਤੇ ਆਪਾਂ ਹਮੇਸ਼ਾ ਹੀ ਮਾੜਾ ਚੰਗਾ ਬੋਲਦੇ ਹਾਂ, ਇਸ ਚਿੜੀ ਦੇ ਵਾਂਗੂ ਹਮੇਸ਼ਾ ਹੀ ਆਪਾਂ ਚਾਹੁੰਦੇ ਹਾਂ ਵੀ ਜੇ ਤੂੰ ਸਾਡਾ ਚੰਗਾ ਨਹੀਂ ਕੀਤਾ ਤਾਂ ਤੇਰਾ ਵੀ ਰੱਬ ਫਿਰ ਬੁਰਾ ਕਰੇ, ਤੈਨੂੰ ਲੱਗ ਪਤਾ ਜਾਵੇ, ਕਿਉਂਕਿ ਆਪਣੇ ਆਪ ਨੂੰ ਆਪਾਂ ਹਮੇਸ਼ਾ ਹੀ ਭਲਾ ਪੁਰਸ਼ ਮੰਨਦੇ ਹਾਂ, ਆਪਣੇ ਆਪ ਨੂੰ ਹਮੇਸ਼ਾ ਹੀ ਜਾਇਜ਼ ਆਪਾਂ ਠਹਿਰਾਉਂਦੇ ਹਾਂ, ਰੱਬ ਦਾ ਬੰਦਾ ਅਸੀਂ ਹਾਂ, ਦੂਸਰਾ ਥੋੜ੍ਹੀ ਜਿਹਨੇ ਸਾਡੀ ਮਦਦ ਨਹੀਂ ਕੀਤੀ। ਪਰ ਬਹੁਤੀ ਵਾਰੀ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਜੇਕਰ ਉਹਨੇ ਸਾਡੀ ਮਦਦ ਕਿਸੇ ਵਜ੍ਹਾ ਕਰਕੇ ਨਹੀਂ ਕੀਤੀ ਤਾਂ ਉਹ ਵਜ੍ਹਾ ਵੀ ਜਾਣ ਲਈਏ, ਹੋ ਸਕਦਾ ਕਿ ਸਾਡੀ ਕਈ ਵਾਰੀ ਕਿਸੇ ਨੇ ਮਦਦ ਨਾ ਕੀਤੀ ਹੋਵੇ ਉਹਦੇ ਵਿੱਚ ਵੀ ਸਾਡਾ ਭਲਾ ਹੋਵੇ, ਹੋ ਸਕਦਾ ਕੋਈ ਸਾਡਾ ਬਣ ਕੇ ਸਾਡਾ ਸੋਚ ਰਿਹਾ ਹੋਵੇ ਅਤੇ ਸਾਡੇ ਭਲੇ ਲਈ ਸਾਨੂੰ ਮਨ੍ਹਾ ਕਰ ਰਿਹਾ ਹੋਵੇ, ਇਹਨਾਂ ਕੁ ਮਾਦਾ ਸ਼ਾਇਦ ਜ਼ਰੂਰ ਸਾਨੂੰ ਆਪਣੇ ਆਪ ਦੇ ਵਿੱਚ ਰੱਖਣਾ ਚਾਹੀਦਾ, ਇੰਨੀ ਕੁ ਹਲੀਮੀ ਇੰਨਾ ਕੁ ਪੇਸ਼ੈਂਸ ਜ਼ਰੂਰ ਸਾਨੂੰ ਆਪਣੇ ਆਪ ਦੇ ਵਿੱਚ ਰੱਖਣਾ ਚਾਹੀਦਾ, ਨਾ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ, ਨਾ ਤਾਂ ਧੀਆਂ ਪੁੱਤਾਂ ਦੀ ਵੀ ਤੁਹਾਨੂੰ ਚੰਗੀ ਨਹੀਂ ਲੱਗਦੀ, ਇਨਸਾਨ ਨੂੰ ਨਾ ਆਪਣੇ ਪਾਰਟਨਰ ਦੀ ਆਪਣੇ ਮਾਂ ਪਿਓ ਦੀ ਚੰਗੀ ਨਹੀਂ ਲੱਗਦੀ, ਅਤੇ ਫਿਰ ਬੇਗਾਨੇ ਦੀ ਕਿੱਦਾਂ ਚੰਗੀ ਲੱਗਣੀ। ਪਰ ਉਸ ਨਾਂ ਦੇ ਪਿੱਛੇ ਕਈ ਵਾਰੀ ਤੁਹਾਡਾ ਚੰਗਾ ਤੁਹਾਡਾ ਭਲਾ ਲੁਕਿਆ ਹੁੰਦਾ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਮਾਂ ਪਿਓ ਸਾਨੂੰ ਬੜੀਆਂ ਚੀਜ਼ਾਂ ਤੋਂ ਵਰਜਦੇ ਆ, ਆਹ ਨਹੀਂ ਕਰਨਾ, ਆਹ ਤੁਹਾਡੇ ਲਈ ਨਹੀਂ ਚੰਗਾ, ਇਹਦੀ ਹਲੇ ਤੁਹਾਡੀ ਉਮਰ ਨਹੀਂ ਆ, ਅਤੇ ਕਈ ਵਾਰੀ ਜਦੋਂ ਪੈਸੇ ਮੰਗਣ 'ਤੇ ਵੀ ਮਾਂ ਪਿਓ ਮਨ੍ਹਾ ਕਰਦੇ ਨੇ ਤਾਂ ਸਾਨੂੰ ਬੜਾ ਗੁੱਸਾ ਲੱਗਦਾ, ਪਰ ਅਖੀਰ ਇੱਕ ਸਮਾਂ ਆਉਂਦਾ ਜਦੋਂ ਆਪਾਂ ਜਾਣਦੇ ਹਾਂ ਕਿ ਉਹ ਕਹਿ ਤਾਂ ਸਾਡੇ ਭਲੇ ਲਈ ਰਹੇ ਸੀ, ਚਾਹੇ ਉਦੋਂ ਸਾਨੂੰ ਨਹੀਂ ਪਤਾ ਲੱਗਾ ਮਨ ਦੇ ਵਿੱਚ ਆਪਾਂ ਗੁੱਸਾ ਕੀਤਾ, ਪਰ ਹੁਣ ਦਾ ਸਾਰਾ ਕੁਝ ਸਾਡੇ ਭਲੇ ਲਈ ਆ। ਸੋ ਕਹਾਣੀ ਦਾ ਨਿਤਾਰਾ ਇਹ ਕਿ ਥੋੜ੍ਹਾ ਜਿਹਾ ਸਾਨੂੰ ਪੇਸ਼ੈਂਸ ਰੱਖਣਾ ਚਾਹੀਦਾ,
ਹਮੇਸ਼ਾ ਸਾਡੇ ਚਾਹੁਣ ਵਾਲੇ ਸਾਡੇ ਲਈ ਚੰਗਾ ਹੀ ਕਰਦੇ ਨੇ। ਹਮੇਸ਼ਾ ਕਿਸੇ ਦੀ ਕੀਤੀ ਨਾ ਸਾਡੇ ਬੁਰੇ ਲਈ ਹੀ ਨਹੀਂ ਹੁੰਦੀ, ਸਾਡੇ ਚੰਗੇ ਲਈ ਵੀ ਹੋ ਸਕਦੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਅੱਜ ਦੀ ਕਹਾਣੀ ਅਤੇ ਅੱਜ ਦਾ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਆਓ ਮਾਰਦੇ ਹਾਂ ਤੁਹਾਡੇ ਮੈਸੇਜਾਂ ਦੇ ਉੱਤੇ ਝਾਤ। ਇੱਧਰ ਮਨਿੰਦਰ ਕੌਰ ਰੱਖੜਾ ਜੀ ਗੁੱਡ ਮੋਰਨਿੰਗ ਦਾ ਮੈਸੇਜ ਭੇਜਦੇ ਨੇ, ਬਹੁਤ ਬਹੁਤ ਗੁੱਡ ਮੋਰਨਿੰਗ ਜੀ, ਕਹਿੰਦੇ ਨੇ ਹੈਵ ਆ ਨਾਈਸ ਡੇ। ਯੂ ਟੂ ਜੀ, ਹੈਵ ਆ ਵੈਰੀ ਵੈਰੀ ਨਾਈਸ ਡੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਜੀ ਬਹੁਤ ਹੀ ਖੂਬਸੂਰਤ ਕਹਾਣੀ, ਅਤੇ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਭਨਾਂ ਨੂੰ, ਬਹੁਤ ਬਹੁਤ ਧੰਨਵਾਦ। ਘੁੰਮਣ ਸਾਹਿਬ ਜਾਂ ਸਮਰਜੀਤ ਜੀ ਗੁੱਡ ਮੋਰਨਿੰਗ ਭੇਜਦੇ ਨੇ। ਪਰਮ ਜੋਸ਼ਨ ਜੀ ਸਾਂਝ ਪਾਉਂਦੇ ਨੇ, ਸਤਿ ਸ੍ਰੀ ਅਕਾਲ ਦੀ। ਰਕੇਸ਼ ਕੁਮਾਰ ਜੀ ਸਤਿ ਸ੍ਰੀ ਅਕਾਲ ਦੀ ਸਾਂਝ ਪਾਉਂਦੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਨੇ ਤੁਹਾਨੂੰ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ। ਹੱਸਦੇ ਵਾਸਤੇ ਰਹੋ, ਮਨੋਕਾਮਨਾ ਸੰਪੂਰਨ ਹੋਣ। ਪਰਥ ਤੋਂ ਸਾਂਝ ਪਾਉਂਦੇ ਨੇ, ਬਹੁਤ ਬਹੁਤ ਧੰਨਵਾਦ ਜੀ। ਇੱਧਰ ਕਰਨ ਜੀ ਸਾਂਝ ਪਾਉਂਦੇ ਨੇ, ਬਿਊਟੀਫੁੱਲ ਕਹਿੰਦੇ ਨੇ ਸ਼ਬਦ, ਧੰਨਵਾਦ ਜੀ। ਇਕਬਾਲ ਸੈਣੀ ਜੀ ਸਾਂਝ ਪਾਉਂਦੇ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਸਾਰਿਆਂ ਦਾ ਦਿਨ ਕਹਿੰਦੇ ਨੇ ਵਧੀਆ ਅਤੇ ਖੁਸ਼ੀਆਂ ਭਰਿਆ ਹੋਵੇ, ਧੰਨਵਾਦ ਜੀ। ਸ਼ਿਵਾਨੀ ਜੀ ਸਤਿ ਸ੍ਰੀ ਅਕਾਲ ਦੀ ਸਾਂਝ ਪਾਉਂਦੇ ਨੇ ਸਾਰੇ ਪਰਿਵਾਰ ਨੂੰ। ਲਵਜੋਤ ਧੁਨਾ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਸਰਬਾਦੇ ਭਲੇ ਅਰਦਾਸ ਅਰਦਾਸ ਕਰਦੇ ਨੇ, ਧੁਨਾ ਜਵੈਲਰਸ ਮੋਗਾ ਵਾਲੇ, ਧੰਨਵਾਦ ਧੁਨਾ ਸਾਹਿਬ। ਗੁਰਵਿੰਦਰ ਸੰਧੂ ਜੀ ਸਾਂਝ ਪਾਉਂਦੇ ਨੇ ਦੇਸੀ ਮਹੀਨੇ ਦੀ, 14 ਅੱਸੂ ਬੁੱਧਵਾਰ ਦਾ ਦਿਨ 30 ਸਤੰਬਰ 2026। ਗੁਰਿੰਦਰ ਜੀ ਸਾਂਝ ਪਾਉਂਦੇ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਟੂ ਆਲ ਰੇਡੀਓ ਹਾਂਜੀ ਫੈਮਿਲੀ। ਪਰਮਾਤਮਾ ਸਭਨਾਂ ਉੱਤੇ ਮੇਰ ਭਰਿਆ ਹੱਥ ਰੱਖੇ, ਕਹਿੰਦੇ ਨੇ ਕਿ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ। ਬਹੁਤ ਬਹੁਤ ਪਿਆਰ ਫਰੋਮ ਐਂਬਰ ਗੁਰਬਾਜ ਅਤੇ ਤਾਜਵੀਰ ਐਂਡ ਹੋਲ ਫੈਮਿਲੀ, ਬਹੁਤ ਬਹੁਤ ਧੰਨਵਾਦ ਜੀ। ਕਿੱਦਾਂ ਨੇ, ਠੀਕ ਠਾਕ ਨੇ ਐਂਬਰ ਗੁਰਬਾਜ ਅਤੇ ਤਾਜਵੀਰ। ਗੁਰਦੀਪ ਦਿਓਲ ਜੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਆਪ ਜੀ ਦਾ ਦਿਨ ਬਹੁਤ ਸੋਹਣਾ ਹੋਵੇ, ਗੁਲਗੁਲਕੇ ਤੋਂ ਸਾਂਝ ਪਾਉਂਦੇ ਨੇ। ਗੁਰਜੰਤ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਰਜਿੰਦਰ ਬਾਵਾ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਜੀ ਬੁੱਧਵਾਰ ਦਾ ਇਹ ਸੋਹਣਾ ਦਿਨ ਸਾਰਿਆਂ ਦਾ ਸੋਹਣਾ ਸੋਹਣਾ ਨਿਕਲੇ। ਸੰਦੀਪ ਸਿੰਘ ਰੱਖੜਾ ਜੀ ਸਾਂਝ ਪਾਉਂਦੇ ਨੇ, ਸਤਿ ਸ੍ਰੀ ਅਕਾਲ ਦੀ, ਡਰਾਈਵ ਸੇਫਲੀ ਟੂ ਆਲ ਕਹਿੰਦੇ ਨੇ ਜੀ, ਬਿਲਕੁਲ ਜੀ। ਮਾਨ ਸਾਹਿਬ ਮੈਲਬਨ ਤੋਂ ਸਾਂਝ ਪਾਉਂਦੇ ਨੇ, ਲਿਖਤਮ ਮਾਨ ਪਰਿਵਾਰ ਅੱਗੇ ਮਿਲੇ ਰੇਡੀਓ ਹਾਂਜੀ ਦੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਕਹਿੰਦੇ ਨੇ ਤੁਹਾਡੀ ਸ਼ਾਨਦਾਰ ਅਤੇ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ। ਸਦਾ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦਾ ਬਹੁਤ ਬਹੁਤ ਧੰਨਵਾਦ, ਜਿਉਂਦੇ ਵਾਸਤੇ ਰਹੋ, ਹੈਪੀ ਵਾਲਾ ਬੁੱਧਵਾਰ, ਬਹੁਤ ਬਹੁਤ ਧੰਨਵਾਦ ਜੀ। ਰਮਨਦੀਪ ਕੌਰ ਹਸੀਜਾ ਜੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਟੂ ਆਲ ਲਿਸਨਰਸ, ਆ ਵੈਰੀ ਗੁੱਡ ਮੋਰਨਿੰਗ, ਬਿਊਟੀਫੁੱਲ ਕਹਾਣੀ, ਇੰਜੋਇੰਗ ਦਾ ਸ਼ੋਅ, ਬਹੁਤ ਬਹੁਤ ਧੰਨਵਾਦ ਜੀ। ਨਰਿੰਦਰ ਸਿੰਘ ਜੌਲ ਜੀ ਸਾਂਝ ਪਾਉਂਦੇ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ। ਕਹਾਣੀ ਕਹਿੰਦੇ ਨੇ ਬਹੁਤ ਸੋਹਣੀ ਅਤੇ ਗੀਤ ਵੀ ਇਹਨਾਂ ਨੂੰ ਸੋਹਣਾ ਲੱਗਾ, ਸਰਬਾਦੇ ਭਲੀ ਅਰਦਾਸ ਕਰਦੇ ਨੇ, ਬਹੁਤ ਬਹੁਤ ਧੰਨਵਾਦ ਜੌਲ ਸਾਹਿਬ। ਕਿੱਦਾਂ ਸਿਹਤ, ਠੀਕ ਠਾਕ? ਹਰਦੀਪ ਕੌਰ ਜੀ ਸਾਂਝ ਪਾਉਂਦੇ ਨੇ, ਸਤਿ ਸ੍ਰੀ ਅਕਾਲ ਦੀ। ਜਗਦੀਪ ਸਿੰਘ ਸੰਧੂ ਜੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਹੈਵ ਆ ਗੁੱਡ ਡੇ ਟੂ ਆਲ ਫੈਮਿਲੀ, ਬਹੁਤ ਬਹੁਤ ਧੰਨਵਾਦ ਜੀ। ਰਕੇਸ਼ ਕੁਮਾਰ ਜੀ ਜੀ ਪਲੀਜ਼ ਤੁਸੀਂ ਰਕੇਸ਼ ਕੁਮਾਰ ਜੀ ਦੂਜੇ ਨੰਬਰ 'ਤੇ ਕਾਲ ਕਰ ਰਹੇ ਹੋ ਜੀ, 0400 ਮੈਂ ਤੁਹਾਨੂੰ ਉਹ ਦੂਜਾ ਨੰਬਰ ਭੇਜਦਾ, ਸੋਰੀ ਇਸ ਨੰਬਰ 'ਤੇ ਤੁਹਾਡੀ ਨਹੀਂ ਕਾਲ, ਪਿੱਕੋ ਨਹੀਂ, ਮੈਂ ਤੁਹਾਨੂੰ ਲਿਖ ਕੇ ਭੇਜ ਦਿੰਦਾ, ਬਹੁਤ ਬਹੁਤ ਧੰਨਵਾਦ ਜੀ। ਇੱਧਰ ਮਾਨ ਸਾਹਿਬ ਕਹਿੰਦੇ ਨੇ ਜੀ ਐਡੀਲੇਡ ਤੋਂ ਬਹੁਤ ਬਹੁਤ ਪਿਆਰ ਅਤੇ ਸੋਹਣੀ ਸਵੇਰ, ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਇਸ ਸੋਹਣੀ ਸਵੇਰ ਅਤੇ ਸੋਹਣੀ ਸੋਹਣੀ ਸਾਡੇ ਨਾਲ ਸਾਂਝ ਪਾਉਣ ਦੇ ਲਈ। 953 ਜੀ ਸਾਂਝ ਪਾਉਂਦੇ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ, ਬਹੁਤ ਬਹੁਤ ਧੰਨਵਾਦ ਜੀ। 677 ਜੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ, ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ, ਬਹੁਤ ਧੰਨਵਾਦ ਜੀ। ਸਿਡਨੀ ਦੇ ਵਿੱਚ ਕਹਿੰਦੇ ਨੇ ਜੀ ਅੱਜ ਬਹੁਤ ਸੋਹਣੀ ਧੁੱਪ ਲੱਗੀ ਹੋਈ ਆ, ਗੁੱਡ ਜੀ ਗੁੱਡ, ਮਾਣੋ ਫਿਰ ਅੱਜ ਧੁੱਪ ਦਾ ਆਨੰਦ। ਜਸਵਾਲ ਸਾਹਿਬ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਗੁੱਡ ਮੋਰਨਿੰਗ, ਕਹਿੰਦੇ ਨੇ ਜੀ ਬਹੁਤੀ ਵਾਰੀ ਛੱਡ ਦੇਣਾ ਹੀ ਸਹੀ ਹੁੰਦਾ, ਫਿਰ ਭਾਵੇਂ ਉਹ ਚੀਜ਼ਾਂ ਹੋਣ, ਜਗ੍ਹਾ ਹੋਵੇ ਜਾਂ ਫਿਰ ਚਾਹੇ ਸ਼ੁਭ ਸਵੇਰ। ਕੀ ਚੱਕਰ ਜਸਵਾਲ ਸਾਹਿਬ ਸਵੇਰੇ ਸਵੇਰੇ। ਭੁਲਾਂਸ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਹੈਵ ਆ ਨਾਈਸ ਡੇ, ਸਟਾਰਟ ਯੋਰ ਡੇ ਵਿਦ ਅ ਪੋਜ਼ਿਟਿਵ ਥੋਟਸ, ਇਟ ਕੈਨ ਚੇਂਜ ਐਵਰੀਥਿੰਗ ਜੀ, ਬਿਲਕੁਲ ਜੀ। ਰਕੇਸ਼ ਕਾਜਲ ਜੀ ਸਾਂਝ ਪਾਉਂਦੇ ਨੇ, ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਹੈਪੀਨੈਸ ਆਲ ਓਵਰ। 764 ਜੀ ਸਾਂਝ ਪਾਉਂਦੇ ਨੇ, ਸਤਿ ਸ੍ਰੀ ਅਕਾਲ ਦੀ ਸਾਂਝ ਪਾਉਂਦੇ ਨੇ, ਸੱਤ ਕਹਿੰਦੇ ਨੇ ਜੀ
ਓਕੇ ਸਾਰੇ ਲਿਸਨਰਸ ਨੂੰ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਲਿਸਨਰਸ ਦੇ ਵੱਲੋਂ ਵੀ ਅਤੇ ਮੇਰੇ ਵੱਲੋਂ ਵੀ। ਸੰਜੂ ਸਿੰਘ ਜੀ ਸਾਂਝ ਪਾਉਂਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸ਼ੈਪਟਨ ਤੋਂ, ਬਹੁਤ ਬਹੁਤ ਧੰਨਵਾਦ ਜੀ। ਪ੍ਰੀਆ ਜੀ ਸਾਂਝ ਪਾਉਂਦੇ ਨੇ, ਕਹਿੰਦੇ ਫਰੋਮ ਕੁਲਦੀਪ ਸਿੰਘ, ਪ੍ਰੀਆ, ਅਮਿਤ ਅਤੇ ਸ਼ਾਈਨ, ਦਿਨ ਸਾਰਿਆਂ ਦਾ ਵਧੀਆ ਜਾਵੇ। ਇੱਧਰ 197 ਜੀ ਸਾਂਝ ਪਾਉਂਦੇ ਨੇ ਟਾਰਨਿਟ ਤੋਂ, ਰਸ਼ਪਾਲ ਸਿੰਘ ਜੀ ਅਤੇ ਕਮਲਜੀਤ ਕੌਰ ਜੀ, ਜੀ ਧੰਨਵਾਦ ਜੀ, ਪਰਮਾਤਮਾ ਸਾਰਿਆਂ ਦੇ ਉੱਤੇ ਮੇਰ ਭਰਿਆ ਹੱਥ ਰੱਖੇ ਕਹਿੰਦੇ ਨੇ। ਗੁਰਨਿਸ਼ਾਨ ਜੀ ਸਾਂਝ ਪਾਉਂਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸਰੋਤਿਆਂ ਦੇ ਲਈ। ਰੁਪਿੰਦਰ ਸਿੰਘ ਜੀ ਸਾਂਝ ਪਾਉਂਦੇ ਨੇ, ਅਰਦਾਸ ਕਰਦੇ ਨੇ ਸਾਰਿਆਂ ਦੇ ਸਰਬੱਤ ਦੇ ਭਲੇ ਦੀ। ਕਰਮ ਕੌਰ ਜੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਯੈਸਟਰਡੇ ਡਿਨਰ ਵਾਜ਼ ਦਾਲ ਐਂਡ ਬਰੋਕਲੀ, ਜੀਰਾ ਰਾਈਸ ਐਂਡ ਯੋਗਟ, ਵੈਰੀ ਗੁੱਡ ਜੀ, ਹੈਲਦੀ ਹੈਲਦੀ ਡਿਨਰ। ਸਿਮਰਨ ਭਾਅ ਜੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਭ ਦਾ ਦਿਨ ਘੈਂਟ ਘੈਂਟ ਜਾਪੀ ਅਤੇ ਧੰਨਵਾਦ ਸਿਮਰਨ ਜੀ। ਇੱਧਰ ਗਾਬਾ ਪਰਿਵਾਰ ਵੱਲੋਂ ਸਾਂਝ ਪਾਉਂਦੇ ਨੇ, ਕਹਿੰਦੇ ਨੇ ਅੱਜ ਦੀ ਕਹਾਣੀ ਬਹੁਤ ਵਧੀਆ ਸੀ ਐਂਡ ਨਾਲ ਗੀਤ ਵੀ ਬਹੁਤ ਵਧੀਆ, ਧੰਨਵਾਦ ਜੀ। ਮਨੀਸ਼ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਰਿਚਰਡ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ। 956 ਜੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਪਰਿਵਾਰ ਨੂੰ, ਵਾਹਿਗੁਰੂ ਸਭਨਾਂ ਦੇ ਉੱਤੇ ਮੇਰ ਭਰਿਆ ਹੱਥ ਰੱਖਣ, ਸਭ ਦਾ ਦਿਨ ਉਹ ਵਧੀਆ ਵਧੀਆ ਜਾਵੇ, ਸ਼ੁਭ ਸਵੇਰ। 000 ਜੀ ਸਾਂਝ ਪਾਉਂਦੇ ਨੇ ਬਜਾਜ ਫੈਮਿਲੀ ਤੋਂ, ਕਹਿੰਦੇ ਨੇ ਹੈਵ ਆ ਗੁੱਡ ਡੇ ਟੂ ਆਲ। 544 ਭੁਪਿੰਦਰ ਜੀ ਕਹਿੰਦੇ ਨੇ ਜੀ ਨਾਈਸ ਸੌਂਗ ਅਤੇ ਨਾਈਸ ਕਹਾਣੀ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਾਂਝ ਪਾਉਣ ਦੇ ਲਈ, ਇਸ ਸੋਹਣੀ ਸਵੇਰ ਦੇ ਵਿੱਚ ਇੰਨੀਆਂ ਸਾਰੀਆਂ ਦੁਆਵਾਂ ਭੇਜਣ ਦੇ ਲਈ ਸਾਰਿਆਂ ਦੇ ਲਈ। ਜੇ ਇੰਨੀਆਂ ਸਾਰੀਆਂ ਦੁਆਵਾਂ ਹੋਣ ਕਿਸੇ ਦੇ ਕੋਲ ਤਾਂ ਉਹਦਾ ਦਿਨ ਸੋਹਣਾ ਕਿਉਂ ਨਾ ਜਾਵੇ, ਉਹਦਾ ਦਿਨ ਚੰਗਾ ਕਿਉਂ ਨਾ ਜਾਵੇ। ਇੱਦਾਂ ਹੀ ਆਪਣਾ ਸਾਥ ਬਣਾਈ ਰੱਖਿਓ। ਇੱਕ ਨਿੱਕੀ ਜਿਹੀ ਬ੍ਰੇਕ, ਫਿਰ ਉਸ ਤੋਂ ਬਾਅਦ ਲਾਫਟਰ ਥੈਰੇਪੀ, ਤੁਸੀਂ ਵੀ ਕਰ ਸਕਦੇ ਹੋ ਕੋਲ ਲਾਫਟਰ ਥੈਰੇਪੀ ਦੇ ਵਿੱਚ 044717 1674 ਦੇ ਉੱਤੇ। ਬੱਚਿਆਂ ਨੂੰ ਵਿਹਲੇ ਕਰਕੇ ਫਿਰ ਵੱਡਿਆਂ ਦੀ ਵਾਰੀ।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालिया दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
5: Smith's Lane by Mobek ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੇ ਬਿਜ਼ਨਸ ਨੂੰ ਚਮਕਾਓ, ਕਾਲ 1300-151616, quicksignage.com.au।
8: मैंने नहीं सोचा था कि यह नौकरी मेरे लिए होगी, लेकिन मुझे जल्द ही एहसास हुआ कि मेरे पास पहले से जो कौशल हैं, वे बिल्कुल वही हैं जो मुझे एक अच्छी जेल अधिकारी बनने के लिए चाहिए थे। अपने बातचीत के कौशल का उपयोग करना और एक अच्छी रोल मॉडल बनना, और इस सबका अनुभव मुझे मेरे सहयोगी साथियों के साथ होता है। यदि आप भी अपने कौशल का उपयोग करके एक ऐसा करियर बनाना चाहते हैं जो फायदेमंद और सुरक्षित हो, तो अभी आवेदन करें। सर्च करें करेक्शंस विक्टोरिया करियर्स, विक्टोरियन सरकार, 1 ट्रेजरी प्लेस, मेलबोर्न द्वारा अधिकृत।
9: सोना चाहिदा,
10: भरोसा चाहिदा,
9: क्वालिटी ते बायबैक वी चाहिदा। चले आओ दिल्ली ज्वेलर्स, स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स, 310/2 मेन स्ट्रीट, पॉइंट कुक। कॉल 0493-53

0: ਹਾਂਜੀ ਹਾਂਜੀ ਹਾਂਜੀ ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਯਾਨੀ ਹੱਸਣਾ ਸੌਣ ਦਾ। ਗੱਲ ਕੋਈ ਵੀ ਹੋਵੇ ਭਾਵੇਂ ਨਾ ਹੋਵੇ, ਤੁਸੀਂ ਸਿਰਫ ਹੱਸਣਾ ਵਾ। ਅਤੇ ਹੱਸਣਾ ਕਿਉਂ ਆ, ਕਹਿੰਦੇ ਨੇ ਜੀ ਹੱਸ ਕੇ ਜਿਹੜੇ ਨੇ ਉਹ ਤੰਦਰੁਸਤ ਤੁਸੀਂ ਰਹਿੰਦੇ ਹੋ, ਅਤੇ ਦਿਨ ਤੁਹਾਡਾ ਜਿਹੜਾ ਉਹ ਵਧੀਆ ਵਧੀਆ ਜਾਂਦਾ। ਇਹ ਕੁਛ ਕੁ ਫਾਇਦੇ ਨੇ ਹਾਸੇ ਦੇ, ਵੈਸੇ ਤਾਂ ਫਾਇਦੇ ਕਹਿੰਦੇ ਨੇ ਲਿਸਟ ਲੰਮੀ ਆ, ਪਰ ਸਾਡੇ ਕੋਲ ਸਮਾਂ ਥੋੜ੍ਹਾ। ਆਪਾਂ ਬੱਚਿਆਂ ਨੂੰ ਓਨਰ ਕਰਦੇ ਹਾਂ ਕਿਉਂਕਿ ਅੱਜ ਸਕੂਲ ਤਾਂ ਇਹਨਾਂ ਨੇ ਨਹੀਂ ਜਾਣਾ, ਵੈਸੇ ਛੁੱਟੀਆਂ ਵਾ, ਪਰ ਛੁੱਟੀਆਂ ਦੇ ਵਿੱਚ ਹੋਰ ਬਥੇਰੇ ਪਲਾਨ ਹੁੰਦੇ ਨੇ, ਕਿਤੇ ਘੁੰਮਣ ਜਾਣਾ, ਕਿਤੇ ਪਾਰਕ ਜਾਣਾ। ਅੱਜ ਤਾਂ ਮੌਸਮ ਬੜਾ ਵਧੀਆ ਵਾ, ਆਪਾਂ ਇਹਨਾਂ ਨੂੰ ਓਨਰ ਕਰਦੇ ਹਾਂ। ਸਭ ਤੋਂ ਪਹਿਲਾਂ ਮੇਰੇ ਨਾਲ ਉਹ ਵੱਡੇ ਨੇ, ਅਤੇ ਉਹ ਵੱਡੇ ਨੇ ਜੀ ਪ੍ਰੀਤਿੰਦਰ ਗਰੇਵਾਲ ਮੇਰੇ ਨਾਲ ਪਹੁੰਚ ਚੁੱਕੇ ਨੇ ਸਟੂਡੀਓ ਦੇ ਵਿੱਚ। ਬਹੁਤ ਬਹੁਤ ਸਵਾਗਤ ਭਾਅ ਜੀ, ਸਤਿ ਸ਼੍ਰੀ ਅਕਾਲ, ਕਿੱਦਾਂ ਤੁਹਾਡਾ ਦਿਨ?
1: ਵੱਡੇ ਬੱਚੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਸਰ, ਦਿਨ ਵਧੀਆ। ਅਤੇ ਬਲਕੀਰਤ, ਮੌਸਮ ਵੀ ਠੀਕ ਆ ਅਤੇ ਟ੍ਰੈਫਿਕ ਵੀ ਆਪਣੇ ਰਾਹੇ ਚੱਲੀ ਜਾਂਦਾ, ਪਰ 4 ਅਕਤੂਬਰ ਤੋਂ ਬਾਅਦ ਮੇਰਾ ਖਿਆਲ ਆ ਜਦੋਂ ਡੇਲਾਈਟ ਸੇਵਿੰਗ ਹੋਣੀ ਆ, ਉਦੋਂ ਫਿਰ 1 ਘੰਟਾ ਪਹਿਲਾਂ ਤੁਰਨਾ ਪਿਆ ਕਰਨਾ,
0: ਹਨਾ। ਉਹ ਕਈਆਂ ਨੂੰ
1: ਪਹਿਲਾਂ ਹੀ ਚਾਨਣ ਜਿਹਾ ਹੋ ਜਾਂਦਾ, ਪਹਿਲਾਂ ਹੀ ਚਾਨਣ ਜਿਹਾ ਹੋ ਜਾਂਦਾ ਅਤੇ ਬੰਦਾ ਕਹਿੰਦਾ ਖਾਵ ਨਹੀਂ ਲੇਟ ਤੁਰਿਆ ਘਰੋਂ।
0: ਉਹ ਨਹੀਂ, ਇੱਕ ਵੀਰਾਂ ਦਾ ਵੀ ਤੁਸੀਂ, ਮੈਂ ਯਾਰ ਸੁਸਤੀ ਜੀ ਬੜੀ ਪੈਂਦੀ ਰਹਿੰਦੀ ਸਾਰੀ ਦਿਹਾੜੀ, ਐਕਟਿਵਨੈਸ ਜੀ ਨਹੀਂ ਰਹਿੰਦੀ, ਅਤੇ ਉਹਦੇ ਤੁਸੀਂ ਨਾ ਸੂਰਜ ਤੋਂ ਬਾਅਦ ਉੱਠ ਜੇ, ਤਾਂ ਕਰਕੇ ਸੂਰਜ ਤੋਂ ਪਹਿਲਾਂ ਉੱਠਿਆ ਕਰੋ ਅਤੇ ਫਿਰ ਥੋੜ੍ਹਾ ਜਿਹਾ ਤੁਸੀਂ ਐਕਟਿਵ ਰਹੋਗੇ। ਅਤੇ ਹੁਣ 2-4 ਘੰਟੇ ਵਧਾਏ ਆ ਪਿੱਛੇ ਕੀਤਾ, ਪਰ ਹੁਣ ਸੂਰਜ ਪਹਿਲਾਂ
1: ਉਸ ਫਿਕਰ ਚੋਂ ਨੀਂਦ ਨਹੀਂ ਆਉਂਦੀ,
0: ਨਾਲੇ ਉੱਠ ਕੇ ਵੇਖਿਆ ਸੂਰਜ ਪਹਿਲਾਂ ਆ ਗਿਆ ਸੀ। ਮੈਂ ਲੈ ਅਤੇ ਆਪਾਂ ਇੱਧਰ ਅਰਨਵ ਨੇ ਸਭ ਤੋਂ ਪਹਿਲਾਂ ਸਾਡੇ ਨਾਲ, ਆਪਾਂ ਇਹਨਾਂ ਨੂੰ ਆਰਡਰ ਕਰਦੇ ਹਾਂ। ਹੈਲੋ ਅਰਨਵ,
2: ਹੈਲੋ,
0: ਤੁਹਾਡੇ ਤੇ ਪਤਾ ਹੀ ਆ ਛੁੱਟੀਆਂ ਚ ਨਜ਼ਾਰੇ ਹੀ ਹੋਣੇ ਆ,
1: ਨਹੀਂ ਘਰੋਂ ਝਿੜਕਾਂ ਵੀ ਪੈਂਦੀਆਂ ਕਈ ਵਾਰ, ਇਹ ਹੁੰਦਾ ਵੀ ਨਾਲ ਕੋਈ ਆਈਪੈਡ ਮਿਲ ਜੇ, ਕੁਛ ਹੋ ਜੇ, ਕੋਈ ਫੋਨ ਤੇ ਮਿਲ ਜੇ ਗੇਮ ਖੇਡਣ ਨੂੰ।
0: ਤੁਸੀਂ ਵੀ ਰੋਬਲੌਕਸ ਖੇਡਦੇ ਹੋ ਕਿ ਨਹੀਂ?
2: ਦੋ ਦਿਨ
0: ਹੀ ਰਹਿ ਗਏ ਪਿੱਛੇ, ਸੈਟਰਡੇ ਸੰਡੇ ਦੀ ਓਦਾਂ ਹੀ ਨੀ ਕਿਹਾ ਛੁੱਟੀ ਗਿਣੀ ਦੀ, ਉਹ ਤੇ ਰੋਜ਼ ਹੁੰਦੀ ਆ।
1: ਸਹੀ ਗੱਲ,
0: ਪਿੱਛੇ ਤੇ ਥਰਸਡੇ ਫਰਾਈਡੇ ਰਹਿ ਗਿਆ, ਚਲੋ ਕੋਈ ਨੀ ਫੇਰ ਆ ਜਾਣਗੀਆਂ। ਕੀ ਸੁਣਾਓਗੇ ਫਿਰ ਅੱਜ?
2: ਇੱਕ ਰਾਣੀ ਬੁੱਝੋ ਦੀ ਕਹਾਣੀ ਅੱਖਾਂ ਚ ਵਿੱਚੋਂ ਵਗਦਾ ਪਾਣੀ
1: ਕਿਸੇ ਦੀ ਸੱਸ ਅੱਖਾਂ ਚੋਂ ਪਾਣੀ ਤਾਂ ਪਿਆਜ ਆਪਾਂ ਉਹ ਝੱਟ ਦਿਮਾਗ ਚ ਆ ਜਾਂਦਾ, ਪਰ ਉਹਦਾ ਕੋਈ ਸੈਂਸ ਨਹੀਂ ਬਣਦੀ,
0: ਆਦਤ ਨਹੀਂ ਕਿਤੇ ਜਦੋਂ ਰੋਈ ਦਾ ਪਿਆਜ ਕੱਟਣ ਲੱਗਿਆ ਅੱਖਾਂ ਚ ਪਾਣੀ ਆਉਂਦਾ,
1: ਇੱਦਾਂ ਦਾ ਕੁਛ ਨਹੀਂ ਹੈਗਾ।
0: ਪਰ ਰਾਣੀ
1: ਮਾੜੀ ਮੋਟੀ ਹੈਲਪ ਹੁਲਪ ਨਹੀਂ ਆਈ ਕਿਸੇ ਪਾਸਿਓਂ?
0: ਹੈਲਪ
1: ਭੈਣ ਜੀ ਨੇ ਜਦੀ ਲਿਖ ਕੇ ਭੇਜਣਾ ਮੋਮਬੱਤੀ,
0: ਹੈਲਪ ਹੁਣ ਆਸਰ ਆਈ ਆ। ਮੈਂ ਲਾਇਆ ਸਾਹਿਬ ਜਦੋਂ ਜ਼ਿਆਦਾ ਫਸ ਜੀ ਉਦੋਂ ਕੋਈ ਹੈਲਪ ਵੀ ਨਹੀਂ ਕਰਦਾ।
1: ਹਾਂ ਇਹ ਵੀ ਰੌਲਾ।
0: ਅੱਛਾ ਨਹੀਂ ਨਹੀਂ ਇੱਕ ਹੈਲਪ ਆ ਗਈ ਆਪਣੇ ਕੋਲ,
1: ਬਣ ਗਈ ਗੱਲ,
0: ਬਣੀ ਆ ਸ਼ਾਇਦ ਕੈਂਡਲ 'ਤੇ ਨਹੀਂ ਅਰਨਵ?
2: ਹਾਂਜੀ
0: ਦੇਖਿਆ ਵੀਰੇ,
1: ਚਾਰੇ ਪਾਸੇ ਪਤਾ ਮਨੈਸ਼ ਇਧਰ ਉਧਰੋਂ ਆਉਂਦਿਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਪੈ ਜਾਂਦਾ, ਤੇ ਉਹ ਉਹਨਾਂ ਦੇ ਹਸਬੈਂਡ ਨੇ ਉਹਨੂੰ ਟ੍ਰੇਨਿੰਗ ਦਿੱਤੀ, ਇੱਕ ਦਿਨ ਕਹਿੰਦੇ ਵੀ ਆਹ ਕਿਹੜੀ ਸੜਕ ਆ, ਉਹਨੇ ਸੋਚ ਸੋਚ ਕੇ ਕਹਿੰਦੀ ਮਨੈਸ਼ ਤਾਂ ਹੈ ਨੀ, ਉਹਨੂੰ ਵਿਚਾਰੀ ਨੂੰ ਇੱਕੋ ਹੀ ਪਤਾ ਰਹਾ ਹਨਾ, ਉਵੇਂ ਸਾਡਾ ਵੀ ਮੋਮਬੱਤੀ ਤੇ ਹੱਥ ਟਿਕਿਆ ਹੋਇਆ।
0: ਥੈਂਕ ਯੂ ਅਰਨਵ,
2: ਥੈਂਕ ਯੂ, ਸਤਿ
0: ਸ਼੍ਰੀ ਅਕਾਲ, ਯੂ ਟੂ, ਇੰਜੋਏ ਯੋਰ ਰੈਸਟ ਆਫ ਦਾ ਹੋਲੀਡੇਜ਼। ਕੋਈ ਨਹੀਂ, ਦੋ ਹੀ ਆ ਪਰ ਸੁੱਕੇ, 2 ਤੋਂ 200 ਵਰਗੀਆਂ ਬਣਾ ਲਓ ਫਿਰ। ਤੇ ਨੈਕਸਟ ਸਾਡੇ ਨਾਲ ਮੰਨਤ ਤੇ ਫਤਿਹ ਨੇ। ਹੈਲੋ ਮੰਨਤ, ਹੈਲੋ ਫਤਿਹ।
1: ਗੁਰਦੁਆਰਾ ਸਾਹਿਬ ਕਿ ਨਹੀਂ ਅਜੇ?
2: ਨਹੀਂ
1: ਅੱਜ, ਫਿਰ ਛੁੱਟੀ ਕਰਕੇ?
0: ਗੁਰਦੁਆਰੇ
1: ਨੂੰ ਤਾਂ ਛੁੱਟੀ ਹੁੰਦੀ ਨਾ। ਅੱਛਾ, ਤੁਹਾਨੂੰ
0: ਇਹਨਾਂ ਨੇ ਛੁੱਟੀ ਕਰ ਲਈ ਨਾ?
1: ਓਕੇ,
0: ਸਕੂਲ ਤੋਂ ਛੁੱਟੀ ਫਿਰ ਹੋ ਜਾਂਦਾ, ਕੋਈ ਨੀ।
1: ਜੇ ਸਕੂਲੋਂ ਛੁੱਟੀ ਫਿਰ ਤਾਂ ਕਿਸੇ ਟਾਈਮ ਵੀ ਦਿਨ ਚ ਜਾ ਸਕਦੇ ਆ,
0: ਸ਼ਾਮ ਨੂੰ ਵੀ ਜਾ ਸਕਦੇ।
2: ਹਾਂਜੀ
1: ਮਨਤ, ਕਰਦੇ ਹੁੰਦੇ ਹੋ ਮੰਮੀ ਦੀ ਹੈਲਪ ਅੱਜ ਕੱਲ ਕਿ ਨਹੀਂ? ਮੈਂ ਨਾ ਚੀਜ਼ ਜਵਾਬ ਦੋ ਫਿਰ, ਕਹਿੰਦਾ ਨਾ ਹੀ ਸਮਝੋ ਇਹਨੂੰ, ਕਹਿੰਦਾ ਫਿਰ ਮੈਂ ਨਾ ਹੀ ਸਮਝਾਂ।
0: ਥੋੜੀ ਬਹੁਤੀ ਕਰਾ ਦਿੰਦੇ ਹੋਣੇ, ਚਲੋ ਜਦੋਂ ਕਦੇ ਝਟਕਾ ਵੀ,
1: ਥੋੜੇ ਬਿਜ਼ਨਸ ਵੀ ਡਾਊਨ ਨੇ ਨਾ, 25% ਥੋੜਾ ਆਰਡਰ ਘੱਟ ਹੋਣਾ,
0: ਇਹ ਵੀ ਚੱਕਰ।
2: ਹਾਂਜੀ,
0: ਨਾਲੇ ਮੌਸਮ ਵੀ ਬਦਲ ਗਿਆ ਨਾ ਹੁਣ,
1: ਨਹੀਂ ਹੋ ਜਾਣਾ ਠੀਕ ਆ।
0: ਨਹੀਂ ਵਧੀਆ, ਕੋਈ ਨਹੀਂ, ਛੁੱਟੀਆਂ ਦੇ ਵਿੱਚ ਨਾ ਹੈਲਪ ਕਰੋ ਤੇ ਚੁੱਕੇ।
1: ਕਿਤੇ ਘੁੰਮਣ ਨਹੀਂ ਗਏ? ਉਹ ਰਾਇਲ ਈਸਟਰ ਦਾ ਕਹਿੰਦੇ ਸੀਗੇ, ਸੋਚਿਆ।
0: ਅੱਛਾ, ਉਹ ਕੀ ਚੀਜ਼
1: ਮਨਤ? ਰਾਇਲ ਈਸਟਰ ਸ਼ੋਅ ਮੈਲਬਨ।
0: ਹੈਲੋ,
1: ਮੈਂ ਕਿਹਾ ਉਹ ਜਿਹੜਾ ਮੇਲਾ ਲੱਗਿਆ ਸਿਟੀ 'ਚ, ਉਹ ਤਾਂ ਨਹੀਂ ਦੇਖਣ ਜਾਣਾ?
2: ਨਹੀਂ, ਇਸ ਸਾਲ ਅਸੀਂ, ਸਾਨੂੰ ਪਿਛਲੀ ਵਾਰ ਪਾਲਾ
1: ਵਧੀਆ ਲੱਗਿਆ
2: ਸੀ ਮੈਨੂੰ ਤਾਂ ਫਤਿਹ ਨੂੰ।
1: ਹਾਂ, ਉਹੀ ਹੈ ਨਾ, ਗਾਈਆਂ ਭੇਡਾਂ ਭੁੱਡਾਂ ਜਿਹੀਆਂ ਹੁੰਦੀਆਂ।
0: ਸਾਡੇ
1: ਨਾ ਮਨ ਤੋ ਫਰੈਂਡ ਆ, ਉਹਨੂੰ ਮੈਂ ਕਿਹਾ, ਮੈਂ ਕਿਹਾ ਮਾਊਂਟ ਬੋਲਰ ਚੱਲੀਏ, ਲੋ ਯਾਰ ਕਿਲੋ ਡੇਢ ਕਿਲੋ ਚ ਬਰਫ਼ ਪੈਂਦੀ ਆ ਉੱਥੇ। ਮੈਂ ਕਿਹਾ ਮੈਂ ਲਾਇਆ ਸਾਹਿਬ, ਤੂੰ ਵੀ ਸਵਿਟਜ਼ਰਲੈਂਡ ਘੁੰਮਿਆ ਲੱਗਦਾ। ਸਾਡਾ ਐਕਸਪਲੇਨ ਕਰਨ ਦਾ ਢੰਗ ਪੁੱਤ ਇੱਦਾਂ ਦਾ ਹੀ ਆ। ਅੱਜ ਫਿਰ ਕੀ ਸੁਣਾਉਣਾ ਮਨਤ ਨੇ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਅੱਛਾ,
0: ਓਕੇ।
1: ਪੱਪੂ ਤੇ
2: ਇੱਕ ਵਾਰੀ ਪੱਪੂ ਹੋਟਲ ਚ ਜਾ ਕੇ ਕਹਿੰਦਾ, ਮੈਨੂੰ ਚਾਹ ਦੇ ਦੋ ਪਲੀਜ਼। ਤੇ ਇੱਕ ਵੇਟਰ ਆ ਕੇ ਉਹਨੂੰ ਕਹਿੰਦਾ, ਚਾਹ 50 ਰੁਪਏ ਦੀ ਹੋ। ਵੇਟਰ, ਅਸੀਂ ਸਪੈਸ਼ਲ ਇਲਾਇਚੀ ਯੂਜ਼ ਕਰਦੇ ਹਾਂ ਉਹਦੇ ਵਿੱਚ। ਪੱਪੂ, ਤਾਂ ਫਿਰ ਐਂ ਕਰੋ ਤੁਸੀਂ ਵਿੱਚੋਂ ਸਪੈਸ਼ਲ ਇਲਾਇਚੀ ਵਿੱਚੋਂ ਕੱਢ ਕੇ ਮੈਨੂੰ ਦੇ ਦਿਓ। ਵੇਟਰ, ਕਿਉਂ? ਪੱਪੂ, ਕਿਉਂਕਿ ਫਿਰ ਸਸਤੀ ਪੈ ਰੂ ਚਾਹ। ਵੇਟਰ ਬੇਹੋਸ਼।
1: ਆਹੋ, ਕਿ ਮੈਂ ਸੜੇ ਇਲਾਇਚੀ ਥੋੜੀ ਮੰਗਾਈ ਆ। ਉਹ ਤਾਂ ਵੈਸੇ ਵੀ ਪਾਣੀ ਦੇਣੀ ਹੈ ਨਾ ਉਹਨਾਂ ਨੇ।
0: ਉਹ ਨੀ ਭਾਜੀ, ਕੋਈ ਵੀਰ ਹੀ ਸਾਡਾ ਉੱਥੇ ਐਡੀਲੇਡ ਹੀ, ਹੁਣ ਵੀ ਐਡੀਲੇਡ ਹੀ ਹੈ।
1: ਮਨਤ ਬਹੁਤ ਵਧੀਆ ਬਾਈ, ਬਹੁਤ ਵਧੀਆ ਚੁਟਕਲਾ।
0: ਤੇ ਉਹ ਮਨਤ ਦਾ ਜਿਹੜਾ ਚੁਟਕਲਾ ਸੀ ਨਾ, ਉਹਦੇ ਨਾਲ ਹੀ ਉਹ ਕਹਿੰਦਾ ਵੀ ਸੱਬੇ ਨੀ ਆਪਣਾ ਮਨਤ, ਸੱਬੇ ਪਤਾ ਤੈਨੂੰ? ਪਤਾ ਹੀ
2: ਹੋਣਾ। ਹਾਂਜੀ,
0: ਤੇ ਉਹ ਮੇਰਾ ਫਰੈਂਡ ਹੀ ਉਹ ਨਾ, ਸੱਬੇ ਚੱਲ ਗਿਆ। ਤੇ ਜਦੋਂ ਸੱਬੇ ਜਾ ਕੇ ਉੱਥੇ ਐਡ ਆਨ ਨਹੀਂ ਕਰਾਈਦਾ ਕਿ ਮੈਨੂੰ ਆਹ ਵੀ ਪਾ ਦਿਉ, ਆਹ ਵੀ ਪਾ ਦਿਉ, ਅਤੇ ਉਹ ਪਲੱਸ ਨਹੀਂ ਕਰੀ ਜਾਂਦੇ ਪੈਸੇ ਵੀ ਆਹ ਇੰਨੇ ਦਾ ਐਡ ਆਨ ਹੋਊਗਾ, ਇੰਨੇ ਦਾ ਐਡ ਆਨ ਹੋਊਗਾ। ਅਤੇ ਉਹਨੇ ਨਾ ਜਾ ਕੇ ਦੋ ਚੀਜ਼ਾਂ ਕਹੀਆਂ ਵੀ ਆਹ ਮੇਰੀ ਐਡ ਆਨ ਕਰ ਦਿਉ ਵਿੱਚ। ਅਤੇ ਉਹ ਕਹਿੰਦੀ ਵੀ ਇਹਦੇ $3-4 ਐਕਸਟਰਾ ਲੱਗਣੇ ਆ ਦੋਵੇਂ ਚੀਜ਼ਾਂ ਦੇ, ਆਵੋ ਕੈਡੋ ਕੇ ਪਤਾ ਨਹੀਂ ਕੀ ਪਾਉਣ ਲੱਗਾ ਇਹ, ਹੈ ਨਾ। ਅਤੇ ਉਹ ਕਹਿੰਦਾ ਵੀ ਨਹੀਂ ਨਹੀਂ ਫਿਰ ਰਹਿਣ ਦਿਉ। ਅਤੇ ਉਹ ਕਹਿੰਦਾ ਆਹ ਵੀ ਕੱਢ ਦਿਉ, ਉਹਨੇ ਦੋ ਚਾਰ ਚੀਜ਼ਾਂ ਹੋਰ ਕਢਾਤੀਆਂ ਵਿੱਚੋਂ ਵੀ ਸ਼ਾਇਦ ਹੋ ਸਕਦਾ ਇਹਨਾਂ ਦੇ ਚਾਰ ਘੱਟ ਜਾਣ। ਅਤੇ ਜਦੋਂ ਪੇ ਕਰਨ ਲੱਗਾ ਅਤੇ ਉਹਨੇ ਪੈਸੇ ਉਹਨੇ ਹੀ, ਉਹ ਕਹਿੰਦੀ $15-14 ਦਾ ਸਭੇ, ਹੈ ਨਾ। ਅਤੇ ਉਹ ਕਹਿੰਦਾ ਵੀ ਮੈਂ ਤਾਂ ਆਹ ਚਾਰ ਚੀਜ਼ਾਂ ਕਢਾਤੀਆਂ ਸੀ। ਅਤੇ ਉਹ ਕਹਿੰਦੀ ਵੀ ਕਢਾਉਂਦੇ ਨਹੀਂ ਪੈਸੇ, ਘੱਟਦੇ ਪੈਸੇ, ਵੱਧਦੇ ਹੀ ਘੱਟਦੇ ਆ, ਜਿੰਨੀਆਂ ਮਰਜ਼ੀ ਕਢਾਈ ਆ। ਕਹਿੰਦਾ ਨਹੀਂ ਫਿਰ ਪਾ ਕੇ ਦਿਓ ਸਾਰੀਆਂ।
1: ਪੀਜ਼ੇ 'ਚ ਵੀ ਇੱਦਾਂ ਹੀ ਹੁੰਦਾ।
0: ਥੈਂਕ ਯੂ ਮਨਤ।
1: ਇੱਕੋ ਸਾਡਾ ਉਹ ਹੈ ਨਹੀਂ, ਉਹ ਮਿੱਤਰ, ਮੈਂ ਉਹਦਾ ਨਾਂ ਤਾਂ ਨਹੀਂ ਲੈਣਾ, ਉਹ ਮਨਤ ਕਹਿੰਦਾ ਹੁੰਦਾ ਮੈਕਡੋਨਲਡ ਨੂੰ ਪੜ੍ਹਦਾ ਹੁੰਦਾ, ਉਹ ਮੈਂ MC ਡੋਨਲਡ ਚਲਿਆ ਗਿਆ ਉੱਥੇ ਜਾ ਕੇ। ਕਹਿੰਦਾ ਮੈਂ ਇੱਕੜ ਵੇਕੜ ਮੰਗਾਇਆ, ਫਿਰ ਬਹੁਤ ਵਧੀਆ ਸੀ ਉਹ ਬੇਕਨ ਵਾਲਾ ਹੁੰਦਾ ਨਾ ਸਵਾਂਗ, ਕਹਿੰਦਾ ਇੱਕੜ ਵੇਕੜ
0: ਬੇਕਨ।
1: ਤੇ ਫਤਿਹ ਹੈਗਾ ਨੇੜੇ?
2: ਹਾਂਜੀ, ਫਤਿਹ ਨਾਲ ਵੀ ਗੱਲ
1: ਕਰਾਓ ਗੱਲ।
0: ਹਾਂਜੀ,
2: ਸਤਿ ਸ਼੍ਰੀ ਅਕਾਲ ਮਾਮਾ ਜੀ ਨਾਲੇ ਸ਼ਰਾਰਤੀ ਬਣ ਕੇ।
0: ਓ ਹੈਲੋ, ਹੈਲੋ ਸਰ।
1: ਸ਼ਰਾਰਤੀ ਬੰਦਾ ਅੱਜ ਲਿਆਂਦਾ ਸਪੈਸ਼ਲ ਡਿਮਾਂਡ ਤੇ।
0: ਥੋੜਾ ਸ਼ਰਾਰਤੀ ਆ, ਮੈਂ ਤੇ ਗੁੱਡ ਬੱਚਾ ਆ।
2: ਨਹੀਂ, ਤੁਸੀਂ ਸ਼ਰਾਰਤੀ, ਮੇਰਾ ਬੈਗ ਹਰ ਵਾਰੀ ਚੋਰੀ ਕਰ ਲੈਂਦੇ।
0: ਚੋਰੀ ਭਰਾਵਾ, ਬੈਗ ਨੂੰ ਤੇ ਤੂੰ ਹੱਥ ਨਹੀਂ ਲਾਉਣ ਦਿੰਦਾ। ਆਹ ਵਧੀਆ ਗੱਲ ਹੈ ਨਾ, ਹੱਥ ਵੀ ਨਾ ਲਾਉਂਦੇ।
1: ਵਾਟਰ ਬੋਟਲ ਕੀਤੀ ਸੀ, ਵਾਟਰ ਬੋਟਲ ਕੀਤੀ ਸੀ ਚੋਰੀ, ਬੈਗ ਥੋੜੀ ਸੀ ਉਹ।
0: ਨਹੀਂ ਨਹੀਂ
2: ਮੈਂ
1: ਹੁਣ ਮੈਂ ਇਹਦੀ ਵਾਟਰ ਬੋਟਲ ਗੁੰਮ ਗਿਆ,
0: ਟੱਚ ਕਰਨ ਦੀ ਕੋਸ਼ਿਸ਼ ਕੀਤੀ, ਟੱਚ ਵੀ ਨਹੀਂ ਕਰਨ ਦਿੰਦਾ ਬੈਗ ਨੂੰ। ਚੋਰੀ ਮੈਂ ਕਿੱਥੋਂ ਕਰਨਾ,
1: ਬੈਗ ਨਹੀਂ ਅੱਜ ਕੱਲ੍ਹ ਬੈਕ ਪੈਕ ਕਹਿੰਦੇ,
0: ਬੈਕ ਪੈਕ।
2: ਕਿਰਨ ਮੇਰੇ ਤੈਨੂੰ ਪਤਾ ਨਹੀਂ ਅਸੀਂ ਕ੍ਰਿਕਟ ਦਾ ਮੈਚ ਰੱਖਿਆ ਹੋਇਆ ਅੱਜ, ਕਿਡਜ਼ ਵਰਸਸ ਅਡਲਟ, ਅਡਲਟ ਤੇ ਅਸੀਂ ਹਰਾ ਦੇਣਾ, ਅਸੀਂ
0: ਕਿੱਥੇ ਰੱਖਿਆ ਜੀ,
2: ਲੱਡੂ ਖਵਾ ਦੇਣੇ ਆ ਜਾ ਕੇ।
0: ਕਿੱਥੇ ਆ ਮੈਚ ਦੱਸ ਮੈਨੂੰ, ਕਿੱਥੇ ਆ ਵੇਖਿਓ ਤਾਂ ਹੋ ਰਿਹਾ ਹੈ।
2: ਮੈਨੂੰ ਪਤਾ ਨਹੀਂ,
1: ਲੈ ਇਹਨੂੰ ਦੱਸਣਾ ਨਹੀਂ ਚਾਹੁੰਦਾ,
0: ਇਹਨੂੰ ਆਦਾ ਖੜਨਾ ਨਹੀਂ।
2: ਰਣਜੋਧ ਅੰਕਲ ਨੂੰ ਪਤਾ
0: ਉਹ ਭਰਾਵਾ ਜਿੰਨਾ ਨਾਲ ਤੂੰ ਮੈਚ ਰੱਖਿਆ ਨਾ,
1: ਉਹਨਾਂ ਨੂੰ ਤਾਂ ਅਸੀਂ ਜਾਣਦੇ ਹਾਂ,
0: ਉਹਨਾਂ ਨੇ ਨਹੀਂ ਆਉਣਾ, ਤੂੰ ਇਕੱਲਾ ਹੀ ਖੇਡੇਗਾ।
1: ਜਿਵੇਂ ਵਿਆਹ ਤੇ ਨਹੀਂ ਸੀ ਆਏ ਜਦ ਉਹ ਭਿੰਡੀ ਤੋਰੀ ਦਾ ਵਿਆਹ ਹੋਇਆ ਸੀ, ਵਾਕਆਊਟ ਮਿਲ ਜੂਗਾ
0: ਉਹ ਤੇਰੇ ਨਾਲ ਪਲਾਨ ਪਲੂਨ ਬਣਾ ਕੇ ਤੇ ਉਹ ਹੋਰ ਕਿਤੇ ਚੱਲ ਗਿਆ।
1: ਜੇ ਮੀਂਹ ਪੈ ਗਿਆ ਤੇ ਅਫਗਾਨਿਸਤਾਨ ਤੋਂ ਫਿਰ ਇੰਡੀਆ ਜਿੱਤ ਗਿਆ ਸੀ ਨਾ, ਏਦਾਂ ਮੀਂਹ ਪੈ ਗਿਆ ਤਾਂ ਫਿਰ ਫਤਿਹ ਉਹਨਾਂ ਨੇ ਜਿੱਤ ਜਾਣਾ,
0: ਉਹ ਕਿਡਜ਼ ਨੂੰ ਉੱਤੇ ਸੱਦ ਕੇ ਤੇ ਉਹਨਾਂ ਪਾਉਣਾ ਨਹੀਂ ਆ,
1: ਦੂਜੀ ਟੀਮ ਤੇ ਵਾਕਆਊਟ ਮਿਲ ਜਾਣਾ।
2: ਪਰ ਉਹਨਾਂ ਅਰੁਣ ਜੋਧ ਅੰਕਲ ਹੁਣੀ ਤਾਂ ਆਉਣਗੇ ਤੇ ਵੈਸੇ ਵੀ ਤੁਸੀਂ ਵੀ ਆ ਜਾਓ, ਤੁਹਾਨੂੰ ਵੀ ਆਊਟ ਕਰ ਦਾਂਗੇ ਪਹਿਲੀ।
0: ਕਿੰਨੇ ਕਿਡਜ਼ ਕਿੰਨੇ ਆ ਪਹਿਲਾਂ ਕਾਊਂਟਿੰਗ ਦੱਸ, ਕਿੰਨੇ ਬੰਦੇ ਦੇ?
2: 11 ਬੰਦੇ ਫਾਰ ਈਚ ਟੀਮ।
0: ਅੱਛਾ 11 ਈਚ ਟੀਮ ਆ, ਤੇ ਟੀਮ ਬਣਾ ਲਈ, ਲਿਸਟ ਬਣ ਗਈ ਆ,
2: ਚੂਜ਼ ਕਰਾਉਣੇ ਆ ਹਰੇ ਰਣ ਜੋਧ ਅੰਕਲ ਨੇ ਜਿਹੜੇ ਉਹਨਾਂ ਨੇ ਬਹੁਤ ਟਾਈਮ ਲਾਉਂਦੇ ਆ, ਉਹ ਕਾਲੀ ਆ ਮੇਰੇ ਡੈਡੀ ਵਾਂਗੂ।
1: ਆਦਤਾਂ ਬਹੁਤ ਵਧੀਆ ਨਾ, ਮੰਨਤ ਪ੍ਰੋਐਕਟਿਵ ਨੇ ਇਹ।
0: ਅੱਛਾ ਫਿਰ ਤੂੰ ਕਰਦੇ ਕਰੇਗਾ ਟਾਈਮ ਤੇ ਕੰਮ ਜਿਹੜਾ ਕਿਹਾ ਕਰੇਗਾ?
2: ਈਜ਼ੀ, ਯੈਸ 2 ਮਿੰਟਾਂ ਚ ਈਜ਼ੀ।
0: ਚਲੋ ਲੈਟਸ ਸੀ, ਕੋਈ ਨਹੀਂ, ਅਮਨ ਲਿਖ ਲਿਆ ਆਵੇ ਕਾਪੀ ਤੇ।
2: ਦੱਸਾਂਗੇ ਕੱਲ ਅਸੀਂ 5 ਕਿਲੋਮੀਟਰ ਦੂਰ ਤੁਰੇ ਤੇ ਅੱਜ ਅਸੀਂ 6 ਤੋਂ ਵੀ ਵੱਧ।
1: ਕਮਾਲ ਹੋ ਗਈ,
0: ਨਾਈਸ। ਕੌਣ ਜਿੱਤਿਆ ਸੀ ਫਿਰ, ਰੇਸ ਕੀਤੀ ਸੀ ਕਿ ਉਦਾਂ ਹੀ?
2: ਨਹੀਂ ਮੈਂ ਤਾਂ ਸਾਈਕਲਾਂ ਤੇ ਰੇਸ ਕੀਤੀ, ਮੇਰੇ ਕੋਲ ਇਲੈਕਟ੍ਰਿਕ ਸੀ, ਦੀਦੀ ਕੋਲ ਨਾਰਮਲ ਸਾਈਕਲ ਸੀ, ਅਸੀਂ ਰੇਸ ਲਈ ਸੀ, ਮੈਂ ਈਜ਼ੀਲੀ ਜਿੱਤ ਗਿਆ।
1: ਗੇਮ ਤਾਂ ਤੂੰ ਬਹੁਤ ਖੇਡਦਾ ਪਰ ਸੱਪਾਂ ਵਾਲੀ ਨੋਕੀਆ ਤੇ ਉਹੀ ਕੰਮ ਆ, ਇਲੈਕਟ੍ਰਿਕ ਸਾਈਕਲ ਤੇ ਬਹੁਤ ਐਕਸਰਸਾਈਜ਼ ਕੀਤੀ ਇਹਨੇ
0: ਤੇ ਤਾਂ ਹੀ ਜਿੱਤਣਾ ਹੀ ਇਲੈਕਟ੍ਰਿਕ ਤੇ।
2: ਨਹੀਂ ਰੋਂਦੀ ਮਾਰੀ ਕਿ ਬੱਚੋਂ ਉਹ ਡੈਡ ਹੋ ਗਏ, ਮੇਰੇ ਪੈਰ ਚ ਲੱਗ ਗਿਆ।
1: ਹੈਲਮਟ ਹੁਲਮਟ ਪਾ ਕੇ ਰੱਖਿਆ ਕਰੋ ਪੁੱਤ,
0: ਫਿਰ ਚਾਰਜ ਕਰਨਾ
2: ਪਿਆ, ਪਾਇਆ ਸੀ, ਪਾਇਆ ਸੀ,
1: ਬਹੁਤ ਜ਼ਰੂਰੀ ਆ ਉਹ,
0: ਸੇਫਟੀ ਜ਼ਰੂਰੀ,
1: ਨਾਲੇ ਬੱਚੇ ਅਲਾਊਡ ਨਹੀਂ ਹੈ ਇਲੈਕਟ੍ਰਿਕ ਸਕੂਟਰਾਂ ਤੇ।
2: ਨਹੀਂ ਆਏ ਨਹੀਂ, ਲਾਈਕ ਉਹ ਜੋ ਮੈਂ ਉਹਨੂੰ ਰੋੜਦਾ ਸੀ ਉਹ ਤੇ ਫਿਰ ਉਹਦੀ ਸੀਟ ਪੈਰ ਚ ਲੱਗ ਗਈ ਸੀ।
1: ਅੱਛਾ ਅੱਛਾ,
2: ਉਹ ਨਿੱਕਾ ਜਿਹਾ ਹੀ ਆ, ਬੜਾ ਵੱਡਾ,
1: ਮੈਂ ਸਮਝ ਗਿਆ, ਮੈਂ ਸਮਝ ਗਿਆ,
2: ਸਕੂਟਰ ਨਹੀਂਗਾ, ਸਕੂਟਰ ਤਾਂ ਹੈਗਾ ਪਰ ਉਹ ਸਲੋ ਵਾਲਾ ਬਹੁਤ,
1: ਹਾਂ ਉਹ ਗੇਟ ਮੁਠੀਆ ਜਿਹਾ ਹੁੰਦਾ। ਹਾਂਜੀ
2: ਸਲੋਸਟ,
1: ਠੀਕ ਹੋ ਗਿਆ,
0: ਕੋਈ ਨਹੀਂ
1: ਸੁਣਾਉਣਾ ਅੱਜ ਫਿਰ।
2: ਸੈਂਸਰ ਦੀਦੀ ਦੀਦਾ ਹੈਲਮਟ ਟੁੱਟਿਆ ਸੀ, ਫਿਰ ਦੀ ਨੇ ਮੇਰਾ ਪਾ ਲਿਆ, ਮੈਂ ਦੂਜਾ ਆਪਦਾ ਪਾ ਲਿਆ।
0: ਤੇ ਕੋ ਦੋ ਆ
2: ਯਾ, ਮੇਰੇ ਕੋਲ
1: ਇੱਕ ਤਾਂ ਟੁੱਟ ਗਿਆ,
0: ਇਹਦੇ ਕੋਲ ਸਾਰੀਆਂ ਚੀਜ਼ਾਂ ਦੋ ਹੀ ਆ, ਇਹਦੇ ਕੋਲ ਬੈਗ ਵੀ ਦੋ ਆ, ਬੂਟ ਵੀ ਦੋ ਆ, ਪੈਂਟਾਂ ਵੀ ਦੋ ਆ।
1: ਅੱਛਾ,
0: ਟੀ-ਸ਼ਰਟ ਵੀ ਦੋ
2: ਆ, ਨਹੀਂ ਮੇਰੇ ਕੋਲ ਸ਼ੂਜ਼ ਤਿੰਨ ਹੋ ਗਏ, ਮੰਮਾ ਨੇ ਮੈਨੂੰ ਲੈ ਤੇ ਇਹਨਾਂ ਦੇ
1: ਸ਼ੂਜ਼, ਇਹ ਤੇ ਕਹਣਾ ਇੱਕ ਟੁੱਟੇ ਹੋਏ ਆ,
0: ਅੰਡਰਵੀਅਰ ਵੀ ਇਹਦੇ ਕੋਲ ਦੋ ਆ, ਇੱਕ ਪਾਉਂਦਾ ਇੱਕ ਧੋ ਲੈਂਦਾ, ਐਕਸਟਰਾ ਕੁਛ ਨਹੀਂ ਹੈਗਾ।
2: ਮੈਂ ਅੰਦਰ ਕੀ ਬਾਤ ਹੈ, ਮੈਂ ਦੋਈ ਸ਼ੂ ਬੜੇ ਪਾਉਣਾ।
0: ਅੱਛਾ ਫੇਰ ਠੀਕ ਹੈ, ਮੈਨੂੰ ਪਤਾ ਇੱਕ ਵਾਈਟ ਜੀ ਤੇ ਇੱਕ ਬਲੈਕ,
2: ਅੱਜ ਨਹੀਂ ਇੱਕ ਬਰਾਊਨ ਆ, ਇੱਕ ਬਲੈਕ,
0: ਇੱਕ ਬਰਾਊਨ, ਇੱਕ
1: ਬਲੈਕ, ਇੱਕ ਬੁਰਝਾਰਤ,
0: ਇੱਕ ਮੈਂ ਤੇਰੇ ਵਾਈਟ ਜੀ ਵੀ ਵੇਖੇ ਹੀ ਪਾਏ ਯਾਰ, ਉਹ ਕਿੱਥੋਂ ਮੰਗੇ ਹੀ ਕਿਸੇ ਦੇ ਫਿਰ,
1: ਉਹਦਾ ਹੱਥਾਂ ਚ ਪਾਉਣ ਨੂੰ
2: ਮੇਰੇ ਹੀ ਆ, ਪਰ ਉਹ ਪਤਾ ਨਹੀਂ
0: ਗੁੰਮ ਗਏ
2: ਮੰਮਾ ਨੂੰ ਲੱਭ ਗਏ, ਮੰਮਾ ਕਹਿੰਦੇ ਮੰਮਾ ਲੱਭ ਗਏ,
1: ਉਹ ਬੈਗ ਚ ਬੱਚੇ ਹੀ ਗਿਣਦਾ ਹੁੰਦਾ ਕਿ ਉਦੋਂ ਬੈਗ ਜਦੋਂ ਤੁਸੀਂ ਚੱਕਿਆ ਨਹੀਂ ਉਦੋਂ ਉਹਦੇ ਵਿੱਚ ਹੀ ਸੀ,
0: ਬੂੜ ਵੀ
2: ਚਿੱਟੇ ਜੇ, ਚਿੱਟੇ ਜੇ ਵੀ ਮੈਨੂੰ ਬਹੁਤ ਗੱਲ ਕਰਦੇ। ਠੀਕ ਆ, ਅੱਜ ਮੈਂ ਸੁਣਾਉਂਗਾ
1: ਚਿੱਟੇ ਬੂਟ ਜਿੰਨਾਂ ਨੇ
0: ਉਹ ਸੁਣਾਈ ਦੀ ਨਹੀਂ ਪਾਈ ਦੀ ਹੁੰਦੀ ਬਾਜ਼ਾਰ ਤੇ, ਚਲੋ ਪਾਓ ਫਿਰ,
1: ਸੇਮ ਚੀਜ਼ ਆ,
0: ਉਹ ਚੰਗਾ ਭਰਾ, ਕੋਈ ਨਹੀਂ ਅੱਜ ਤੇਰੇ ਮੈਚ ਤੈਨੂੰ ਹਰਾਉਣਾ ਮੈਂ, ਕੋਈ
2: ਨਹੀਂ ਕੋਨੇ ਮੋਨੇ
3: ਤੇ
1: ਚਾਰ ਸਪਾਈ ਕੋਨੇ ਮੋਨੇ
3: ਗੰਨੇ ਤੇ ਉਹਨਾਂ ਦੇ ਮੂੰਹ ਚ ਗੰਨੇ
1: ਅੱਛਾ ਚਾਰ ਸਪਾਈ ਖਿੱਚ ਕੇ ਨਿਕਲ ਆਈ ਤਾਂ ਆਉਂਦੀ ਸੀ ਮੈਨੂੰ ਉਹ ਪਾਉਣ ਦਾ ਤਾਂ
0: ਚਾਰ ਇਕੱਠੇ ਗੰਨੇ ਤੇ ਨਹੀਂ ਕਿਤੇ
3: ਨਹੀਂ ਗਲਤ
0: ਇੱਕ ਵਾਰੀ ਦੁਬਾਰਾ ਰਿਪੀਟ ਕਰੋਗੇ ਸਾਨੂੰ ਤਾਂ ਸਮਝ ਲੱਗ ਗਈ ਸਰੋਤਿਆਂ ਨੂੰ ਸਮਝਾਈਏ ਜਿੰਨਾ ਨੇ ਸਾਨੂੰ ਆਨਸਰ
3: ਸਪਾਈ ਕੋਨੇ ਮੋਨੇ ਚਾਰ
1: ਤੇ ਉਹਨਾਂ ਦੇ ਮੂੰਹ ਚ ਗੰਨੇ
3: ਚਾਰਾਂ ਦੇ ਮੂੰਹ ਚ ਗੰਨੇ
1: ਔਖਾ ਹੀ ਲੱਗਦਾ ਮੋਮਬੱਤੀ ਤਾਂ ਹੈ ਨਹੀਂ
0: ਤੂੰ ਡਿਫੀਕਲ ਮੋਮਬੱਤੀ ਤੇ ਗੇ ਬਾਸੀਆਂ ਵੀ ਨਹੀਂ ਲੱਗਣੀ
1: ਹੋਰ ਕੀ
0: ਚਾਰ ਭਾਈ ਆ ਹਾਂ ਕੋਈ ਚੀਜ਼ ਆ ਕਿ
1: ਚਾਰ ਟਾਇਰਾਂ
3: ਇੰਡੀਆ
0: ਚ
1: ਚਾਰ ਟਾਇਰਾਂ ਵਾਲੀ ਆਟੋ ਉਟੋ ਤਾਂ ਨਹੀਂ ਦੂਜੇ ਜਿਹੜੇ
0: ਈ ਰਿਕਸ਼ਾ ਤਾਂ ਨਹੀਂ ਆ ਨਹੀਂ ਪਰ ਚਾਰ
1: ਹੈਲਪ
0: ਹੈਗੀ ਆਪਣੇ ਕੋ ਜੇ ਆਪਾਂ ਇਹਦੀ ਬੁੱਝ ਲਈ ਨਾ
1: ਮਿਲੀਅਨ ਗਜ਼ਿਲੀਅਨ ਫਾਈਨ ਵੀ ਕਰ ਸਕਦਾ
0: ਨਹੀਂ ਨਹੀਂ ਅੱਜ ਨੀ ਫਾਈਨ ਹੋਣਾ ਨਾ ਕਿਉਂਕਿ ਅੱਜ ਇਹਨਾਂ ਦਾ ਮੈਚ ਹੈ ਨਾ ਜਿੱਥੇ ਆਉਣਾ ਨੀ ਕਿਸੇ ਨੇ ਜਿਹੜਾ ਬਸ ਨਾਂ ਦਾ ਹੀ ਰੱਖਿਆ
3: ਇਹਨਾਂ ਨੇ
1: ਅੰਪਾਇਰ ਮੈਂ ਆ
0: ਜਦੋਂ ਸਕੂਲ ਲੱਗ ਗਈ ਉਦੋਂ ਪਤਾ ਨਹੀਂ ਕਦੋਂ ਓਕੇ ਓਕੇ
1: ਤਾਂ ਰੱਖਣਾ
0: ਹਾਂ ਓਕੇ ਇੱਕ ਕਹਿੰਦੇ ਨੇ ਜਿਹੜੀ ਹੈਲਪ ਆਈ ਆ ਨਾ ਆਪਾਂ ਨੂੰ ਉਹ ਆਈ ਆ ਜੀ ਮੰਜਾ ਮੰਜਾ ਆ
1: ਸਹੀ ਆ ਸਹੀ
3: ਕਿਹਨੇ
1: ਕਿਹਾ ਕਰੋ ਹਾਜ਼ਰ
0: ਜੇ ਮੈਂ ਦੱਸਤਾ ਤੇ ਤੁਸੀਂ ਉਹਨਾਂ ਨੂੰ ਕੁਛ ਕਹੋਗੇ ਤੇ ਨਹੀਂ
1: ਗੁਰਜੀਤ
0: ਕੌਰ ਜੀ ਨੇ ਇਹਨਾਂ ਨੂੰ ਦਵਾਓ ਜੋ ਦਵਾਉਣਾ
1: ਇਹਨਾਂ ਨੂੰ ਵੀ ਬਹੁਤ
3: ਮੇਰਾ
0: ਕਹਦਾ ਫਾਈਨ ਯਾਰ ਮੈਂ ਤੇ ਪੜ੍ਹ ਕੇ ਦੱਸਿਆ ਵਾ
3: ਤੁਹਾਨੂੰ ਆਲਰੇਡੀ ਦਾ ਪਤਾ ਵਾ
0: ਮੈਨੂੰ ਤੇ ਪ੍ਰੀਤ ਭਾਈ ਨੇ ਕਿਹਾ ਕਿ ਤੂੰ ਹੈਲਪ ਲੈ ਮੈਂ ਤੇ ਲੈਣੀ ਨਹੀਂ ਡਿਆ ਇਹਨਾਂ ਨੂੰ ਪਾ ਨਾ ਫਾਈਨ ਮੈਂ ਇਹਨਾਂ ਦੇ ਕਹਿਣ
3: ਇਹਨਾਂ
0: ਨੇ ਕਿਹਾ ਸੀ ਕਿ ਕੰਪਿਊਟਰ ਵੱਲ ਵੇਖ ਤੇ ਮੈਂ ਹੁਣ ਇਹਨਾਂ ਦਾ ਕਹਿਣਾ ਥੋੜਾ ਮੋੜ ਸਕਦਾ ਵਾ ਸਾਰਾ ਫਾਈਨ
3: ਇਹਨਾਂ ਨੂੰ ਦੇਖੋਗੇ ਉਹਨਾਂ ਨੇ ਕੰਪਿਊਟਰ ਤੇ ਟੈਕਸਟ ਕੀਤਾ ਹੋਣਾ ਕੰਪਿਊਟਰ ਵੱਲ ਦੇਖੋ ਫਿਰ ਤੁਸੀਂ ਕੰਪਿਊਟਰ ਵੱਲ ਦੇਖ ਕੇ ਪੜ੍ਹਿਆ ਹੋਣਾ ਉਹਨਾਂ ਨੇ ਕਿਹੜਾ ਤੁਹਾਡੇ ਪਰਸਨਲ ਫੋਨ ਤੇ ਕੀਤਾ
0: ਹੋਣਾ ਯਾਰ ਕੰਪਿਊਟਰ ਮੇਰੀ ਅੱਖਾਂ ਦੇ ਖੱਬੇ ਪਾਸੇ ਆ ਤੇ ਮੇਰਾ ਧਿਆਨ ਪੈ ਗਿਆ ਸੀ ਅੱਗੇ ਤੋਂ ਨੀ ਲੈਂਦੇ ਹੈਲਪ
3: ਮਾਸਕ ਲਾ ਲਿਆ ਕਰੋ ਅੱਖਾਂ ਤੇ
0: ਕਿਹੜਾ ਮਾਸਕ
3: ਸਲੀਪਿੰਗ ਮਾਸਕ
0: ਸਲੀਪਿੰਗ ਮਾਸਕ
1: ਇਲਨ ਮਾਸਕ
0: ਇਲਨ ਮਾਸਕ
3: ਦੱਸਦਾ ਨਹੀਂ ਸਲੀਪਿੰਗ ਮਾਸਕ
1: ਅੱਛਾ ਉਹ ਸੌਰੀ ਸਲੀਪਿੰਗ
0: ਸਲੀਪਿੰਗ ਉਹ ਜਿਹੜਾ ਜਹਾਜ਼ ਚ ਮਿਲਦਾ ਹੁੰਦਾ ਵਾ
3: ਉੱਥੇ ਵੀ ਮਿਲ ਜਾਂਦਾ ਹੈ
1: ਜਹਾਜ਼ ਤਾਂ ਸਸਤਾ ਜਿਹਾ ਹੁੰਦਾ
0: ਬਾਰੋਂ ਮਹਿੰਗਾ ਹੈ ਤਾਂ ਹੀ ਨਹੀਂ ਲਿਆ
1: ਜਿਹਾ ਜਿਹਾ ਜਹਾਜ਼ ਚ ਹੈੱਡਫੋਨ ਆ ਜਾਓ
3: ਦੀਨੇ ਤਾਂ ਬਹੁਤ ਸਸਤਾ ਲੈ ਲਿਆ ਹੀ
0: ਕਿੰਨੇ ਡਾਲਰ ਦਾ
3: ਪੰਜ
0: ਅੱਛਾ ਵੇਚ ਦੋ ਹੁਣ ਮੈਨੂੰ 2 ਡਾਲਰ ਦਾ ਤੁਸੀਂ ਤੇ ਵਰਤ ਲਿਆ ਹੋਣਾ
3: ਨਹੀਂ ਉਹ ਵੈਸੇ ਵੀ ਉਹ ਖਰਾਬ ਆ ਤੇ ਵੈਸੇ ਵੀ ਉਹ ਨਹੀਂ ਤਾਂ ਅਸੀਂ ਤੁਹਾਨੂੰ ਵੱਧ ਮਹਿੰਗਾ ਦੇਵਾਂਗੇ 50 ਡਾਲਰ ਦਾ ਤੇ ਉਹ ਦੀਦੀ ਦਾ ਵਾ ਵੈਸੇ
1: ਮੇਰੇ ਕੋਲ ਹੁਣ ਮਹਿੰਗਾਈ ਵੱਧ ਗਈ ਹੁਣ ਆਪਾਂ ਪ੍ਰੋਗਰਾਮ ਨੂੰ ਭਜਾਈਏ ਬਲਕੀਰਤ ਅੱਗੇ ਨੂੰ ਤੁਰ ਗਏ ਨੂੰ
3: ਕਿਉਂਕਿ ਪਾਪਾ ਦਾ ਤੇ ਨਹੀਂ 100 ਡਾਲਰ ਲੱਗਣਗੇ ਕਿਉਂਕਿ ਪਾਪਾ ਦਾ ਤੇਲ ਵੀ ਪਾਪਾ ਦੇ ਤੇਲ ਬਹੁਤ ਬਹੁਤ ਵੱਧ ਗਿਆ
1: ਹਾਂ ਮਿਲੀਅਨ ਗਜ਼ਿਲੀਅਨ ਹੋ ਗਿਆ
0: ਸੌਰੀ ਸਾਨੂੰ ਨਹੀਂ ਚਾਹੀਦਾ ਸਲੀਪਿੰਗ ਤਵਨੀਤ ਐਸ਼ਲੀਨ ਤੇ ਤਾਜਵੀਰ ਤੁਸੀਂ ਆਉਣੇ ਰਹੋ
1: ਕੀ ਹਾਲ ਚਾਲ ਅਸੀਂ ਵੀ ਵਧੀਆ ਕੀ ਕਰਦੇ ਹੋ
4: ਕੁਛ ਨਹੀਂ ਬੈਠੇ
1: ਬ੍ਰੇਕਫਾਸਟ ਕਰ ਲਿਆ
4: ਨਹੀਂ
1: ਬਣਾਓ ਕੋਈ ਸਮੂਦੀ ਵਧੀਆ ਜੀ
4: ਐਕਸਰਸਾਈਜ਼ ਕਰ ਲਈ
0: ਅੱਛਾ ਯੋਗਾ ਵੈਰੀ ਗੁੱਡ ਯੋਗਾ
4: ਹਾਂਜੀ
0: ਓ ਵੈਰੀ ਨਾਈਸ
1: ਇਹਨਾਂ ਦੀਆਂ ਹੈਬਿਟਸ ਬਹੁਤ ਵਧੀਆ ਨੇ ਬਹੁਤ ਸੋਹਣੀਆਂ ਆਦਤਾਂ ਇਹਨਾਂ ਦੀਆਂ ਸਾਰਿਆਂ ਦੀਆਂ
0: ਵੇਖ ਲਓ 8:30 ਹੋਏ ਨਹੀਂ ਤੇ ਕਰ ਵੀ ਲਈ ਐਕਸਰਸਾਈਜ਼ ਇਹਨਾਂ
1: ਤੋਂ ਬਹੁਤ ਕੁਝ ਲਰਨ ਕਰਨਾ
0: ਵੈਰੀ ਨਾਈਸ
4: ਅਸੀਂ 7:30 ਉੱਠ ਜਾਂਦੇ
0: ਓ
1: ਚਾਹੇ ਛੁੱਟੀ ਹੋਵੇ ਚਾਹੇ ਨਾ
0: ਗੁੱਡ ਗੁੱਡ ਜੋਬ
4: ਹਾਂਜੀ
0: ਨਾਈਸ
4: ਤੇ ਤੇਰੇ ਜੋ ਤੱਕ ਕਿੱਥੇ ਗਏ
0: ਉਠਾਉਂਦਾ ਰਿਹਾ ਉੱਠ ਨੀ ਡੇ ਮੈਂ ਚਲੋ ਸੌ ਜਾਓ ਫਿਰ
1: ਹਾਂ ਫਿਰ ਮੈਂ ਹੀ ਜਾਇਆ
0: ਉਹਨਾਂ ਦੇ ਨੀਨੀ ਆਈ ਅੱਜ ਹੋਰ
4: ਦੂਜੋ ਤੱਕ ਲੇਜ਼ੀ ਨੇ
1: ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ
0: ਉੱਠਦੇ ਹੀ ਨਹੀਂ ਆ
1: ਅੱਜ ਹੈ ਨਹੀਂ ਤੇ 5-7 ਹੋਰ ਕੋ ਹੋ ਜਾਣੀਆਂ ਗੱਲਾਂ
4: ਸਾਨੂੰ ਕਹਿੰਦੇ ਛੇਤੀ ਉੱਠਿਆ ਕਰੋ ਰੇਡੀਓ ਮਿਸ ਨਹੀਂ ਕਰੀਦਾ
1: ਤੇ ਫੋਨ
4: ਜੋ ਤੱਕ ਮਿਸ ਕਰਦੇ
0: ਉਹੋ ਹੀ ਨਾ ਤੁਸੀਂ ਫਿਰ ਇਹਨਾਂ ਨਾਲ ਆਪੇ ਪੁੱਛ ਲਿਓ
4: ਜਦੋਂ ਜੇ ਜੋ ਤੱਕ ਬੌਸ ਨੇ ਤੇ ਬੌਸ ਇਦਾਂ ਨਹੀਂ ਕਰ ਸਕਦੇ
1: ਆ ਮਤਲਬ ਲੀਡ ਫਰੋਮ ਫਰੰਟ ਹੁੰਦਾ ਉਹ ਤਾਂ ਮਤਲਬ ਇਹ ਜਿਹਾ ਲੀਡਰ ਬੰਦਾ ਕਾਹਦਾ ਯਾਰ ਜਿਹੜਾ ਹਨਾ ਆਪ ਹੀ ਨਹੀਂ ਮਤਲਬ ਇਦਾਂ ਕਰ ਸਕਦਾ ਓਨਰ ਕਮਿਟਮੈਂਟਸ ਨੂੰ ਨਾਲੇ ਬੱਚੇ ਵੇਟ ਕਰੀ ਜਾਂਦੇ ਆ 10 ਫੀ ਨਹੀਂ ਗਏ ਦੱਸ ਕੱਲ ਦੱਸਣਾ ਚਾਹੀਦਾ ਸੀ ਮੈਂ ਕੱਲ ਨਹੀਂ ਆਉਣਾ
0: ਪਰ ਇਹ ਥੋੜਾ ਪਤਾ ਹੀ ਉਹਨਾਂ ਨੂੰ ਵੀ ਨੀਨੀ ਆਉਣੀ ਕੱਲ
1: ਹਾਂ ਪਰ ਨੀਨੀ ਤਾਂ ਰੋਜ਼ ਹੀ ਆਉਂਦੀ
4: ਹੈ ਮਾਜੀ ਵਾਲੇ ਲਾਰੇ ਬਹੁਤ ਲਾਂਦੇ
1: ਹਾਂ ਇਹਦਾ ਨੰਬਰ ਚੇਂਜ ਕਰਾਂ ਪਹਿਲਾਂ ਮੈਂ ਲਿਖਾਂ ਰਣਜੋਤ ਮਾਝਾ ਲਿਖਦਾ ਰਣਜੋਤ
4: ਹਾਂਜੀ ਲੁਧਿਆਣੇ ਵਾਲੇ ਜ਼ਿੰਦਾਬਾਦ
1: ਹਾਂਜੀ ਲੁਧਿਆਣੇ ਵਾਲੇ ਜ਼ਿੰਦਾਬਾਦ ਦੇਖਿਆ ਫਿਰ ਸਾਡੇ ਪਿੰਡ
0: ਦਾ ਚਲੋ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਹੈਪੀ
1: ਰਣਜੋਤ ਮਾਝਾ ਲਿਖਦੇ ਆ ਰਣਜੋਤ ਹਾਂਜੀ ਕੱਟ ਕੇ ਫੋਨ ਤੇ
0: ਕੋਈ ਨਹੀਂ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਭੇਜ ਦੇਣਾ ਤੁਸੀਂ ਉਹਨਾਂ ਨੂੰ ਕਾਲ ਕਰੋ
1: ਅਜੇ ਉੱਠੇ ਨਹੀਂ ਹੋਣੇ
0: ਹਾਂ ਹਲੇ ਨਹੀਂ ਉੱਠੇ ਹੋਣੇ 10 ਵਜੇ ਕਾਲ ਕਰੋ
4: ਕਾਲੇ ਟੋਨੇ ਦਾ ਲੁਧਿਆਣੇ ਟੋਨੇ
1: ਹਾਂ ਲੁਧਿਆਣੇ ਵਾਲੇ ਜ਼ਿੰਦਾਬਾਦ
0: ਜ਼ਿੰਦਾਬਾਦ ਜ਼ਿੰਦਾਬਾਦ
1: ਰੇਡੀਓ ਹਾਂਜੀ ਜ਼ਿੰਦਾਬਾਦ
4: ਵੀ ਹਾਲੇ ਤੱਕ ਵੀ ਜ਼ਿੰਦਾਬਾਦ
1: ਉਹ ਵੀ ਹਾਂ
0: ਹਾਂ ਉਹ ਵੀ ਜ਼ਿੰਦਾਬਾਦ ਉਹ ਵੀ ਜ਼ਿੰਦਾਬਾਦ
1: ਇਹ ਥੋੜਾ ਅੰਮ੍ਰਿਤਸਰ ਵੱਲ ਪੈ ਜਾਂਦੇ
4: ਪਰ ਰੋਟੀ ਮੰਮੀ ਨੇ ਦੇਣੀ ਹੁੰਦੀ
1: ਹਾਂ ਫਿਰ ਥੋੜਾ ਕੈਲਕੂਲੇਸ਼ਨ ਠੀਕ ਕਰਨੀ ਪੈਂਦੀ ਨਾ ਉਸ ਹਿਸਾਬ ਨਾਲ ਐਡਜਸਟ ਕਰਨੀ ਪੈਂਦੀ ਮੰਮਾ ਨੂੰ ਵੀ ਨਾਰਾਜ਼ ਨਹੀਂ ਕਰ ਸਕਦੀ
0: ਗੁੱਡ ਗੁੱਡ
1: ਕੀ ਸੁਣਾਉਣਾ ਅੱਜ ਫਿਰ
0: ਬ੍ਰੇਕਫਾਸਟ ਵੀ ਤਾਂ ਦੇਣਾ ਨਾ ਫਿਰ
4: ਕੀ ਕਿਹਾ
1: ਅੱਜ ਕੁਝ ਸੁਣਾਉਣਾ ਫਿਰ ਤੁਸੀਂ ਕੋਈ ਜੋਕ ਜਾਂ ਕੋਈ ਬੁਝਾਰਤ ਪਾਉਣੀ ਜਾਂ ਗੱਲਾਂ ਬਾਤਾਂ ਕਰਨੀ
4: ਮੈਂ ਇੱਕ ਬੋਲੀ ਸੁਣਾਣੀ
1: ਅੱਛਾ ਬੋਲੀ
4: ਬਟ ਇੱਕ ਇਹ ਤੋਂ ਪਹਿਲਾਂ ਅਸੀਂ ਜਦੋਂ ਸਾਈਕਲ ਚਲਾਉਣਗੇ ਸੀ ਇੱਕ ਦਿਨ ਇੱਕ ਮੈਗਪਾਈ ਆਈ ਤੇ ਮੰਮਾ ਨੂੰ ਅਟੈਕ ਕੀਤਾ ਦੋ ਵਾਰੀ
1: ਹਾਂਜੀ ਪੁੱਤ ਅੱਜ ਕੱਲ੍ਹ ਇਹਨਾਂ ਦਾ ਸੀਜ਼ਨ ਆ ਮੈਗਪਾਈਜ਼ ਦਾ ਸੈਪਟੈਂਬਰ ਅਕਤੂਬਰ ਚ ਨਾ
0: ਕੇਅਰਫੁਲੀ
1: ਇਹ ਅੰਡੇ ਦਿੰਦੀਆਂ ਤੇ ਹਨਾ ਤੇ ਅਪਸੈਟ ਹੁੰਦੀਆਂ ਬਹੁਤ ਜ਼ਿਆਦਾ ਉਹਨਾਂ ਨੂੰ ਇਹ ਲੱਗਦਾ ਵੀ ਮੇਰੇ ਬੱਚਿਆਂ ਨੂੰ ਹਾਰਮ ਕਰਨਗੇ ਇਹ ਬਹੁਤ ਸਾਰੇ ਏਰੀਆਜ਼ ਨੇ ਜਿੱਥੇ ਹਨਾ ਮੈਗਪਾਈਜ਼ ਆ ਰਹੀਆਂ
4: ਸਾਡੇ ਘਰ ਚ ਰਹਿੰਦੇ
1: ਓਹੋ ਅੱਛਾ
4: ਪਾਣੀ ਪੀਣ ਆਉਂਦੀ
1: ਪਰ ਤੁਸੀਂ ਉਹ ਵਾਈਲਡ ਲਾਈਫ ਵਾਲਿਆਂ ਨੂੰ ਫੋਨ ਕਰਕੇ ਪੁੱਤ ਸੁਜੈਸ਼ਨ ਲੈ ਸਕਦੇ ਹੋ ਉਹਨਾਂ ਤੋਂ ਬਈ ਇਹਦਾ ਕੀ ਹੱਲ ਕਰ ਸਕਦੇ ਆ ਕਈ ਵਾਰ ਉਹ ਹੈਲਪ ਕਰ ਦਿੰਦੇ ਆ
4: ਸਾਡੇ ਕੋਲ ਵਾਈਲਡ ਲਾਈਫ ਵਾਲਾ ਵਾਈਲਡ ਲਾਈਫ ਦੀ ਫੋਨ ਨੰਬਰ ਨਹੀਂ ਹੈ
1: ਹਾਂਜੀ ਪੁੱਤ ਕੌਂਸਲ ਨਾਲ ਕਨੈਕਟ ਕਰਕੇ ਨਾ ਮੰਮ ਨੂੰ ਪਤਾ ਹੀ ਹੋਣਾ ਉਹਨਾਂ ਨੇ ਕਰ ਲੈਣਾ ਆਪੇ ਹੀ ਜੇ ਜ਼ਿਆਦਾ ਤੰਗ ਕਰਦੀ ਹੈ ਮੈਗਪਾਈ ਕਿਉਂਕਿ ਸਾਡੇ ਵੀ ਮੈਂ ਤਾਂ ਲਿਨਹਰਸਟ ਮੈਰੀਅਟ ਵਾਟਰ 'ਚ ਰਹਿਣਾ ਨਾ ਉੱਥੇ ਵੀ ਇੱਕ ਮੈਗਪਾਈ ਹਰੇਕ ਸੀਜ਼ਨ 'ਚ ਇੱਦਾਂ ਹੀ ਕਰਦੀ ਸਭ ਨਾਲ ਖੂਨ ਕੱਢ ਦਿੰਦੀ ਲੋਕਾਂ ਦੇ ਸਿਰ 'ਚ ਠੂੰਗਾ ਮਾਰ ਮਾਰ ਕੇ ਤੇ ਉਹ ਇੱਕ ਦੋ ਤਾਂ ਐਕਸੀਡੈਂਟ ਹੁੰਦੇ ਬਚੇ ਨੇ ਉੱਥੇ
4: ਇੱਕ ਸ਼ੁੱਕਰ ਹੈ ਮੰਮਾ ਨੇ ਉਹਦਾ ਹੈਲਮਟ ਪਾਇਆ ਸੀ
1: ਬਚ ਗਏ ਫਿਰ ਤਾਂ ਹਾਂ ਹੁਣ ਤਾਂ ਮੈਂ ਉਹ ਦੇਖਦਾ ਉਹ ਹੈਲਮਟ ਦੇ ਉੱਤੇ ਮੈਡ ਮੈਕਸ ਵਾਂਗੂ ਸਪਰਿੰਗ ਜੇ ਵੀ ਲੱਗੇ ਹੁੰਦੇ ਧੂਈਆਂ ਜੀਆਂ ਖੜੀਆਂ ਹੁੰਦੀਆਂ ਉਹ ਮੈਗਪਾਈ ਤੋਂ ਹੀ ਹੁੰਦੀਆਂ ਮੈਨੂੰ ਲੱਗਦਾ ਸਾਡਾ ਇੱਕ ਮਿੱਤਰ ਆ ਤੇ ਇੱਕ ਬੀਜੀ ਨੇ ਉਹ ਹੱਥ ਵਿੱਚ ਛੋਲੇ ਰੱਖਦੇ ਆ ਛੋਲੇ ਛੱਡ ਦਿੰਦੇ
0: ਉਹ ਆਪਣਾ ਉਹ ਖਾ ਹਾਂਜੀ ਕੀ ਕਿਹਾ ਤੁਸੀਂ
4: ਤੁਸੀਂ
0: ਹੌਲੀ ਹੌਲੀ ਕਰੋ ਉਹਨਾਂ ਨਾਲ ਤੁਹਾਡੀ ਫਰੈਂਡ ਬਣ ਜਾਣੀ ਆ ਉਹ
1: ਠੁੰਗਾ ਵਾਲੀ ਫਰੈਂਡ
0: ਤੁਹਾਡੇ ਘਰੋਂ ਆ ਕੇ ਪਾਣੀ ਪੀਂਦੀ ਆ ਨਾ ਫਿਰ ਉਹਨੂੰ ਪਤਾ ਲੱਗ ਜਾਣਾ ਵਾ
1: ਵੀ ਇਹ ਤਾਂ ਆਪਣੇ ਬੰਦੇ
0: ਹਾਂ ਵੀ ਆਪਣੇ ਬੰਦੇ ਆ ਤੇ ਫਿਰ ਫਰੈਂਡ ਬਣ ਜਾਣਾ ਉਹਨੇ
4: ਦੇਈ ਬੜੀ ਫਰੈਂਡ ਉਹ ਬਹੁਤ ਚਲਾਕ ਹੈ
1: ਹਾਂ ਉਹ ਆਲਰੇਡੀ ਮੰਮਾ ਦੀ ਤਾਂ ਠੁੰਗ ਮਾਰਨ ਦੀ ਟਰਾਈ ਕਰ ਚੁੱਕੀ ਆ
0: ਕਿਤੇ ਮੰਮਾ ਦੇ ਤਾਂ ਤੇ ਨਹੀਂ ਮਾਰਨ ਦੀ ਵੀ ਤੁਹਾਨੂੰ ਮੰਮਾ ਝਿੜਕਦੇ ਆ
1: ਇਹਦੀ ਤੋਂ ਕੋਈ ਲਰਨਿੰਗ ਤਾਂ ਨਹੀਂ ਹੈ, ਮਤਲਬ ਮੰਮਾ ਉਹਨੂੰ ਰੋਟੀ ਵੀ ਪਾਉਂਦੇ ਆ ਤੇ ਉਹਨੇ ਤਾਂ ਵੀ ਠੁੰਗ ਮਾਰਤੀ ਤੇ, ਹਨਾ ਇੱਦਾਂ ਹੀ ਬੱਚੇ ਕਰਦੇ ਆ, ਨਾਲੇ ਮੰਮਾ ਰੋਟੀ ਵੀ ਦਿੰਦੇ ਖਾਣ ਨੂੰ ਵੀ ਦਿੰਦੇ, ਬੱਚੇ ਫਿਰ ਵੀ ਅਪਸੈਟ ਹੀ ਰਹਿੰਦੇ।
4: ਬਿਕੋਜ਼ ਮੰਮਾ ਨੇ ਛੋਟੇ ਹੁੰਦੇ ਦੇ ਕਾਬੋਟ ਮਾਰੇ,
0: ਆਹ ਬਸ ਬਸ
4: ਪਤਾ ਲੱਗ ਗਿਆ ਦਵਾਈ ਪਾ
1: ਕੇ, ਉਹ ਫਿਰ ਉਹ ਫਿਰ ਹੋਣਾ ਹੀ ਸੀ, ਫਿਰ ਦੁਸ਼ਮਣੀ ਕੱਢੀ ਉਹਨਾਂ ਨੇ,
0: ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਉਹੀ ਲੇਡੀ ਨੇ,
1: ਸਹੀ ਹੋ ਗਿਆ।
4: ਹਾਂਜੀ ਫਿਰ ਪੁੱਠੇ ਤੰਗ ਤੇ ਸੀ ਟ੍ਰੇਕ ਤੇ,
1: ਉਹ ਮੰਮਾ ਵੀ ਪੁੱਠੇ ਪੰਗੇ ਲੈਂਦੇ ਰਹੇ ਪਹਿਲਾਂ ਜਦੋਂ ਇਹਨਾਂ ਦੀ ਏਜ ਦੇ ਹੁੰਦੇ ਸੀ।
4: ਹਾਂਜੀ ਮੰਮਾ ਉਦੋਂ ਬਹੁਤ ਚੀਕੀ ਹੁੰਦੇ ਸੀ, ਆਪੇ ਗੈਂਗ ਨਾਲ ਰਹਿੰਦੇ ਸੀ।
1: ਹਾਂ ਸਹੀ ਹੈ, ਆ ਦੇ ਲੋ ਪਰਿਵਾਰ ਦੇ ਸਾਰੇ ਪਰਦੇ ਨਿਆਣੇ ਖੋਲ ਦਿੰਦੇ
0: ਬਸ, ਫਿਰ ਤਾਂ ਹੀ ਹੁਣ ਤੁਸੀਂ ਮੰਮਾ ਨਾਲ ਨਾ ਜਾਇਆ ਕਰੋ, ਵਾਕ ਤੇ ਵੱਖਰੇ ਜਾਇਆ ਕਰੋ,
4: ਮੰਮਾ ਸਾਨੂੰ ਲਾਉ ਨਹੀਂ ਕਰਦੇ ਇਕੱਲੇ ਜਾਣ,
1: ਅਜੇ ਛੋਟੇ ਆ ਨਾ ਇਹ,
0: ਥੋੜੇ ਵੱਡੇ ਹੋ ਗਏ ਨਾ ਫਿਰ
1: ਵੱਖਰੇ। ਹੋਰ ਅੱਜ ਕੌਣ ਕੌਣ ਸਾਡੇ ਨਾਲ ਗੱਲ ਕਰੂਗਾ ਲਾਈਨ ਵਿੱਚ ਤੇ ਬੋਲੀ ਤਾਂ ਸੁਣਾਉਣੀ ਪਹਿਲਾਂ।
4: ਮੈਂ ਬੋਲੀ ਸੁਣਾਣੀ,
1: ਮੈਗ ਪਾਈ ਹੂੰ ਕਰਕੇ, ਮੈਗ ਪਾਈ ਹਾਂ ਕਰਕੇ,
4: ਰੋਟੀ ਖਾਂਦਾ ਚੌਂਕੀ ਤੇ ਬਹਿ ਕੇ, ਰੋਟੀ ਖਾਂਦਾ ਚੌਂਕੀ ਤੇ ਬਹਿ ਕੇ, ਪਾਣੀ ਪੀਂਦਾ ਨਲਕੇ ਤੋਂ, ਪਾਣੀ ਪੀਂਦਾ ਨਲਕੇ ਤੋਂ, ਡਰਦਾ ਨੀ ਡਰਦਾ ਮੇਰੇ ਦਬਕੇ ਤੋਂ,
0: ਡਰਦਾ ਨੀ ਡਰਦਾ ਮੇਰੇ ਦਬਕੇ ਤੋਂ, ਡਰਦਾ ਨੀ ਡਰਦਾ ਮੇਰੇ ਦਬਕੇ ਤੋਂ,
1: ਸਾਰੇ ਬੱਲੇ ਬੱਲੇ ਰਣਜੋਧ ਅੰਕਲ ਥੱਲੇ ਥੱਲੇ,
0: ਮੈਂ ਦੱਸ ਦੇਣਾ ਉਹਨਾਂ ਨੂੰ ਜਾ ਕੇ,
1: ਹਾਂ ਇਹਨੂੰ ਤਾਂ ਚੌਂਕੇ ਤੇ ਵੀ ਨੀ ਬਿਠਾਉਣਾ ਰਣਜੋਧ ਨੂੰ, ਤਾਂ ਜਿਹੜੀ ਬੋਲੀ ਸੀਗਾ
4: ਨਾ
0: ਨਹੀਂ ਦੱਸਣਾ, ਓਕੇ ਓਕੇ ਓਕੇ, ਮੈਂ ਕਨਫਰਮ ਕਰ ਲਾਂ ਕਿ ਦੱਸ ਸਕਦਾ
1: ਤਾਂ ਸੁਣਦੇ ਹੀ ਹੁਣ
0: ਤੁਹਾਨੂੰ ਸਾਰਾ ਪਤਾ ਹਨਾ ਵੀ ਕੀ ਚੱਲਣ ਡਿਆ,
4: ਨਹੀਂ ਮੈਨੂੰ ਸ਼ਿਕੂ ਪਤਾ,

0: ਸਤਿ ਸ਼੍ਰੀ ਅਕਾਲ
1: ਅਸ਼ਲੀਨ, ਤੁਹਾਡਾ ਕੀ ਹਾਲ ਆ?
2: ਠੀਕ ਹੈ, ਤੁਹਾਡਾ ਕੀ ਹਾਲ ਆ?
1: ਅਸੀਂ ਵਧੀਆ
3: ਵਧੀਆ।
1: ਤੁਸੀਂ ਆ ਬੱਲੇ ਬੱਲੇ ਕੀਤੀ ਹੋਈ ਨੀ, ਜਦ ਪਹਿਲਾਂ ਬੋਲੀ ਦੇ ਵਿੱਚ ਬੱਲੇ ਬੱਲੇ ਆਈ, ਮੈਨੂੰ ਤਾਂ ਸੀ ਵੀ ਕਿਤੇ ਅਸ਼ਲੀਨ ਵੀ ਬੱਲੇ ਬੱਲੇ ਕਰੂ।
3: ਕੀਤਾ ਹੀ ਉਹਨੇ, ਸਾਨੂੰ ਨੀ ਆਵਾਜ਼ ਆਈ। ਕੀਤਾ ਸੀ ਨਾ?
2: ਹਾਂਜੀ,
3: ਵੇਖਿਆ ਉਹ ਮਿਸ ਨੀ
1: ਰੇਡੀਓ। ਹਾਂਜੀ, ਬੱਲੇ ਬੱਲੇ ਰਣਜੋਤ ਅੰਕਲ ਥੱਲੇ ਥੱਲੇ।
2: ਹਾਂਜੀ,
3: ਤੁਸੀਂ
2: ਬੱਲੇ ਰੇਡੀਓ। ਹਾਂਜੀ, ਬੱਲੇ ਬੱਲੇ ਨਜ਼ਰ ਅੰਕਲ ਛੁੱਟੀ ਛੁੱਟੀ।
1: ਪਤੋ ਨਾ, ਬਹੁਤ ਆਕੂਪਾਈਡ ਰਹਿੰਦੇ ਆ, ਬਹੁਤ ਦਿਨ ਹੋ ਗਏ ਸੀ ਲਗਾਤਾਰ ਹੀ ਪ੍ਰੋਗਰਾਮ 'ਤੇ ਪ੍ਰੋਗਰਾਮ ਚੱਲੀ ਜਾਂਦਾ ਸੀਗਾ, ਅਤੇ ਉਹ ਟਾਇਰਡ ਵੀ ਬਹੁਤ ਸੀਗੇ, ਹੈ ਨਾ? ਅਤੇ ਤਾਂ ਕਰਕੇ ਫਿਰ ਉਹਨਾਂ ਨੇ ਕਿਹਾ ਵੀ ਯਾਰ ਇੱਕ ਅੱਧਾ ਦਿਨ ਤਾਂ ਮੈਨੂੰ ਵੀ ਛੁੱਟੀ ਚਾਹੀਦੀ ਆ, ਬੱਚਿਆਂ ਨੂੰ ਇੰਨੀਆਂ ਛੁੱਟੀਆਂ ਮਿਲਦੀਆਂ, ਮੈਨੂੰ ਵੀ ਯਾਰ ਛੁੱਟੀ ਦਿਓ। ਪੁੱਤ ਕੰਮ ਬਹੁਤ ਹੁੰਦਾ ਉਹਨਾਂ ਨੂੰ, ਸਵੇਰੇ ਆ ਜਾਂਦੇ ਉਹ ਰਾਤ ਨੂੰ ਜਾਂਦੇ, ਹੈ ਨਾ? 6 o'clock ਆ ਕੇ ਰਾਤ ਨੂੰ 6 o'clock ਜਾਣਾ ਹੋਵੇ, 12-12 ਘੰਟੇ ਦੀ ਸ਼ਿਫਟ ਹੋਵੇ, ਹੈ ਨਾ? ਇਟਸ ਵੈਰੀ ਡਿਫੀਕਲਟ। ਹਾਂਜੀ, 12 ਵਜੇ ਤੋਂ ਬਾਅਦ ਪੁੱਤ ਹੋਰ ਐਡਮਿਨ ਦੇ ਕੰਮ ਬਹੁਤ ਹੁੰਦੇ ਆ, ਜਿਹੜੀ ਚੀਜ਼ ਰਿਕਾਰਡਿੰਗ ਹੋਈਆਂ ਹੁੰਦੀਆਂ ਉਹਨਾਂ ਨੂੰ ਫਿਰ ਵੈਬਸਾਈਟ 'ਤੇ ਪਾਉਣਾ, ਐਪ 'ਤੇ ਪਾਉਣਾ, ਉਹਨਾਂ ਨੂੰ ਗਾਈਡ ਕਰਨਾ ਸਾਰੀ ਟੀਮ ਨੂੰ, ਕਾਫੀ ਕੁਛ ਹੁੰਦਾ ਬੈਕਗ੍ਰਾਊਂਡ ਵਿੱਚ। ਹਾਂਜੀ, ਤੁਸੀਂ ਇੱਕ ਦਿਨ ਆਓ, ਹੈ ਨਾ, ਡੇ ਸਪੈਂਟ ਐਟ ਰੇਡੀਓ। ਹਾਂਜੀ, ਤੁਹਾਨੂੰ ਪਤਾ ਲੱਗੂ ਕਿੰਨਾ ਕੰਮ ਹੁੰਦਾ ਇੱਥੇ
3: ਛੁੱਟੀਆਂ ਤੋਂ ਪਹਿਲਾਂ ਪਹਿਲਾਂ ਖਤਮ ਹੋਣ ਤੋਂ ਆਜੋ।
1: ਕੀ ਪਤਾ ਤੁਸੀਂ ਸਾਡੀ ਕੋਈ ਹੈਲਪ ਹੀ ਕਰ ਦਿਓ, ਸਾਨੂੰ ਵੀ ਟੀਮ ਮੈਂਬਰ ਚਾਹੀਦੇ ਹੁੰਦੇ ਆ। ਆਓਗੇ?
2: ਹਾਂਜੀ।
3: ਗੁੱਡ,
1: ਅੱਜ ਫਿਰ ਕੀ ਸੁਣਾਉਣਾ?
2: ਕਦੋਂ ਆਣਾ?
3: ਜਦੋਂ ਤੁਹਾਡਾ ਟਾਈਮ ਲੱਗੂਗਾ, ਛੁੱਟੀਆਂ ਜਦੋਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆ ਜਾਇਓ, ਜੇ ਨਹੀਂ ਟਾਈਮ ਹੈਗਾ ਤੇ ਫਿਰ ਬਾਅਦ ਚ ਆ ਜਾਇਓ।
2: ਓਕੇ,
1: ਤੁਹਾਡੇ ਲਈ ਦਰਵਾਜ਼ੇ ਖੁੱਲੇ ਨੇ, ਜਦ ਮਰਜ਼ੀ ਆ ਜਾਓ।
2: ਓਕੇ, ਤੇ ਮੈਂ ਇੱਕ ਪੋਇਮ ਸੁਣਾਣੀ।
1: ਓਕੇ, ਅਸੀਂ ਸੁਣਨੀ।
2: ਕਿਕਲੀ ਦੀ ਪੱਗ ਮੇਰੀ ਵੀ ਦੀ ਕਪੱਤਾ ਮੇਰਾ ਪਾਇਦਾ ਤਸੇ ਤਿਸ ਜਾਇਦਾ।
1: ਵਾਹ ਜੀ ਵਾਹ, ਬਹੁਤ ਸੋਹਣਾ।
2: ਬੱਲੇ ਬੱਲੇ ਸ਼ਾਵਾ ਸ਼ਾਵਾ,
3: ਬੱਲੇ ਬੱਲੇ ਬੱਲੇ ਸ਼ਾਵਾ ਸ਼ਾਵਾ।
2: ਰੰਜੋ ਰੰਕਰ ਛੁੱਟੀ ਛੁੱਟੀ
3: ਛੁੱਟੀ ਛੁੱਟੀ, ਭਾਈ ਦੀ ਗੁੱਡੀ ਲੁੱਟੀ
2: ਲੁੱਟੀ ਵੀ ਜੀ ਛੁੱਟੀ। ਬੱਲੇ ਬੱਲੇ ਬੱਲੇ ਜਿੰਦ ਅੰਕਰ ਸ਼ਾਵਾ ਸ਼ਾਵਾ
3: ਸ਼ਾਵਾ
1: ਰੇਡੀਓ। ਹਾਂਜੀ, ਬੱਲੇ ਬੱਲੇ ਲਾਫਟਰ ਥੈਰੇਪੀ, ਸ਼ਾਵਾ ਸ਼ਾਵਾ।
3: ਗੁੱਡ,
1: ਵੈਲ ਡਨ ਬੁੱਧ। ਹੋਰ
2: ਹਾਂਜੀ, ਤੇ ਵੀ ਜੀ ਲੱਗਦਾ ਵੀ ਜੀ ਸੁੱਤਾ ਹੋਇਆ ਸੀ, ਮੈਨੂੰ ਬਿਲਾ ਲੱਗਦਾ ਵੀਰ ਜੀ ਸਲੀਪ ਟਾਕਿੰਗ ਕਰ ਜਾ, ਬਿਕੋਜ਼ ਵੀ ਜੀ ਦੀ ਮੈਨੂੰ ਆਵਾਜ਼ ਆਈ।
1: ਹੋਰ ਰਣਜੋਤ ਅੰਕਲ ਵਾਲਾ ਕੰਮ ਹੋ ਗਿਆ,
3: ਸੁੱਤੇ ਬੋਲਣ ਦੇ ਆ, ਘਰਾੜੇ ਤੇ ਨਹੀਂ ਮਾਰਨ ਦੇ।
2: ਕਿਸੇ ਦਿਨ ਵੀ ਜੀ ਨੇ ਮਿਆਉ ਕਿਆ,
3: ਮਿਆਉ ਕਿਆ,
1: ਫਿਰ ਦੇਖ ਲਓ ਜੇ ਵੀਰ ਜੀ ਹੈਗਾ ਤਾਂ ਗੱਲ ਕਰਾ ਲਓ, ਜੇ ਸੁੱਤਾ ਪਿਆ ਫਿਰ ਰਹਿਣ ਦਿਓ।
3: ਕਿਦਾਂ ਮਿਆਉ ਕਹਿਤਾ?
2: ਹਾਂਜੀ, ਤੇ ਵੀਰ ਜੀ ਸੁੱਤਾ ਹੋਇਆ,
3: ਸਵੇਰੇ ਜਦੋਂ ਉੱਠੂਗਾ ਨਾ ਤੇ ਫਿਰ ਸਾਡੀ ਗੱਲ ਕਰਾਇਓ, ਤੇ ਫਿਰ ਇਹਨੂੰ ਪੁੱਛਾਂਗੇ ਵੀ ਸੁੱਤੇ ਕੌਣ ਮਿਆਉਂ ਕਹਿੰਦਾ ਵਾ।
2: ਓਕੇ ਓਕੇ, ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ, ਬਾਏ, ਇੰਜੋਏ ਯੋਰ ਹੋਲੀਡੇਜ਼, ਬਾਏ ਬਾਏ। ਤਵਨੀਤ ਤੇ ਐਸ਼ਲੀਨ ਤੇ ਤਾਜਵੀਰ ਹਾਲੇ ਸੁੱਤਾ ਆ, ਤੇ ਨੈਕਸਟ ਸਾਡੇ ਨਾਲ ਨੇ ਗੁਰਪਾਲ ਤੇ ਮੰਨਤ, ਤੇ ਤੁਸੀਂ ਆਉਂਦੇ ਰਹੋ। ਹੈਲੋ ਗੁਰਪਾਲ, ਹੈਲੋ ਮੰਨਤ, ਹੈਲੋ।
2: ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰੇ ਜੀ,
3: ਸਤਿ ਸ਼੍ਰੀ ਅਕਾਲ
1: ਜੀ, ਕੀ ਹਾਲ ਚਾਲ?
2: ਵਧੀਆ, ਤੁਸੀਂ ਸੁਣਾਓ?
3: ਓਏ ਸਾਡਾ ਵੀ ਵਧੀਆ, ਕਿੰਨਾ ਸੋਹਣਾ ਪੁੱਛਿਆ ਤੁਸੀਂ, ਆ ਤੁਸੀਂ ਸੁਣਾਓ। ਗੁੱਡ, ਕੀ ਕਰਨ ਡੇ ਹੋ ਸਵੇਰੇ ਸਵੇਰੇ? ਕਰ ਲਿਆ ਬ੍ਰੇਕਫਾਸਟ?
2: ਨਹੀਂ
3: ਨਹੀਂ ਹਾਲੇ ਕਰਨਾ ਵਾ।
2: ਹਾਂਜੀ,
3: ਓਕੇ ਓਕੇ, ਛੁੱਟੀਆਂ ਨਾ ਫਿਰ ਥੋੜਾ ਜਿਹਾ ਲੇਟ ਹੋ ਜਾਂਦਾ। ਕਿੱਦਾਂ ਚੱਲਣ ਡੀਆਂ ਤੁਹਾਡੀਆਂ ਛੁੱਟੀਆਂ?
2: ਬਹੁਤ ਵਧੀਆ,
3: ਫਨ ਹੋਣ ਡਿਆ?
2: ਹਾਂਜੀ।
3: ਕਿੱਥੇ ਕਿੱਥੇ ਘੁੰਮੀ ਕੀਤੀ ਫਿਰ?
2: ਅਸੀਂ ਟਾਈਮ ਜ਼ੋਨ ਗਏ ਸਾਂ। ਅਸੀਂ ਇਸ ਸੰਡੇ ਅਸੀਂ ਸਿਟੀ ਜਾਣਾ ਹੈ।
3: ਓਕੇ, ਕੌਣ ਜਿੱਤਿਆ ਸੀ ਫਿਰ ਉੱਥੇ ਬੋਲਿੰਗ ਚੋਂ?
2: ਅਸੀਂ ਬੋਲਿੰਗ ਨਹੀਂ ਕੀਤੀ।
3: ਅੱਛਾ, ਬੋਲਿੰਗ ਨਹੀਂ ਕੀਤੀ, ਦੂਜੀਆਂ ਗੇਮਾਂ ਖੇਡੀਆਂ ਸੀ।
2: ਹਾਂਜੀ।
3: ਓਕੇ ਗੁੱਡ, ਕੀ ਸੁਣਾਓਗੇ ਫਿਰ ਅੱਜ ਸਾਨੂੰ?
2: ਅੱਜ ਮੈਂ ਇੱਕ ਚੁਟਕਲਾ ਸੁਣਾਉਂਗਾ।
3: ਓਕੇ,
2: ਮੇਰਾ ਮਤਲਬ ਵਿਚਾਰ।
3: ਓਕੇ ਓਕੇ ਓਕੇ, ਠੀਕ ਹੈ।
2: ਇੱਕ ਔਰਤ ਹਾਰ ਤਭੀ ਸਵੀਕਾਰ ਕਰਤੀ ਹੈ ਜਬ ਹਾਰ ਸੋਚ

0: Me cajo.
1: ते क्लाइंटची जादू काढतात. लिख के रख दें कि
2: वेरी गुड. किन्ने सिखाया ये, मम्मा ने कि पापा ने?
0: पापा ने
2: लगन नहीं दिया ही मैनू कि पापा ने सिखाया लगता. गुरपाल कित्थे आ?
0: मैं गुरपाल ही हाँ.
2: ओहो, इन्हां ने मैनू कहा वा कि पुछ. प्रीत भाई ने मैनू कहा कि पुछ गुरपाल कित्थे आ. तुसी मेरे को गलत क्यों कहिंदे हो मैनू?
1: कई बार आवाज दा भुलेखा लगदा.
2: चलो फिर मन्नत नाल गल करा दो साडी. कि सुती आ?
0: ओके. सत श्री अकाल अंकल जी ते वीर जी.
2: सत श्री अकाल जी. मन्नत,
1: मन्नत की हाल चाल?
0: वधिया, तुसी सुनाओ?
1: असी ठीक ठाक हाँ, वधिया. ਹੋਰ ਕੀ ਬਣਦਾ? ਬ੍ਰੇਕਫਾਸਟ ਕਰ ਲਿਆ?
0: ਨਹੀਂ, ਹਜੇ ਨਹੀਂ ਕੀਤਾ.
2: ਹਾਲੇ ਤੇ ਮੈਨੂੰ ਲੱਗਦਾ ਉੱਠੇ ਆਏ ਤਾਜ਼ੇ ਤਾਜ਼ੇ.
1: ਛੁੱਟੀਆਂ ਦਾ ਆਨੰਦ ਲੈ ਰਹੇ ਆ.
2: ਹੁਣੇ ਹੁਣੇ ਉੱਠੇ ਨਾ?
0: ਹਾਂਜੀ.
1: ਦਿਨ ਪਲਾਨ ਕੀਤਾ ਅੱਜ ਕੁਛ ਕਰਨਾ? ਵਾਕ ਤੇ ਜਾਣਾ ਜਾਂ ਸਾਈਕਲਿੰਗ ਕਰਨੀ?
0: ਹਾਂਜੀ, ਅਸੀਂ ਸ਼ਾਮ ਨੂੰ ਜਾਂਦੇ ਹੁੰਦੇ ਹਾਂ.
1: ਓਕੇ,
2: ਗੁੱਡ.
1: ਇਜ਼ ਇਟ ਫਨ ਟਾਈਮ? ਮੰਮਾ ਪਾਪਾ ਦੇ ਕਹੇ ਤੇ ਜਾਂਦੇ ਹੋ ਜਾਂ ਆਪਣਾ ਜੀ ਕਰਦਾ ਹੁੰਦਾ ਜਾਣ ਨੂੰ?
0: ਨਹੀਂ, ਅਸੀਂ ਖੁਦ ਵੀ ਜਾ ਸਕਦੇ ਹੋ.
2: ਖੁਦ ਜਾਂਦੇ? ਉਹਨਾਂ ਦਾ ਆਪਣਾ ਜੀ ਕਰਦਾ ਵਾ ਐਕਟੀਵਿਟੀਜ਼ ਕਰਨ ਨੂੰ.
0: ਹਾਂਜੀ,
2: ਗੁੱਡ. ਕੀ ਸੁਣਾਓਗੇ ਫਿਰ ਸਾਨੂੰ ਅੱਜ?
0: ਮੈਂ ਇੱਕ ਚੁਟਕਲਾ ਸੁਣਾਉਂਗੀ.
2: ਓਕੇ.
0: ਰਾਮੂ MBBS ਦੀ ਡਿਗਰੀ ਹਾਸਲ ਕਰਕੇ ਘਰ ਆਇਆ ਤੇ ਮੁਹੱਲੇ ਦੇ ਕਰਿਆਨਾ ਦੁਕਾਨਦਾਰ ਨੂੰ ਬੋਲਿਆ, ਮੇਰਾ ਖਾਤਾ ਕੱਢੋ. ਦੁਕਾਨਦਾਰ ਖੁਸ਼ ਹੋ ਗਿਆ ਕਿ MBBS ਕਰਕੇ ਆਇਆ ਹੈ ਤੇ ਉਸਦੇ 3 ਸਾਲ ਪੁਰਾਣੇ ਉਧਾਰ ਦੇ ਪੈਸੇ ਮਿਲਣ ਲੱਗੇ ਨੇ. ਉਸਨੇ ਵੀ ਜਲਦੀ ਖਾਤਾ ਕੱਢਿਆ ਤੇ ਰਾਮੂ ਬੋਲਿਆ, ਇੰਜ ਕਰੋ, ਹੁਣ ਮੇਰੇ ਨਾਂ ਦੇ ਅੱਗੇ ਡਾਕਟਰ ਲਿਖ ਦੋ.
1: ਯਾਰ, ਮੇਰੀ ਗੱਲ ਇਹਨਾਂ ਨੂੰ ਕਿਵੇਂ ਪਤਾ ਲੱਗ ਗਈ? ਇਹ ਤਾਂ ਮੇਰੇ ਨਾਲ ਹੀ ਸੀ. ਯਾਰ, ਨਾਂ ਮੇਰੇ ਡਾਕਟਰ ਲਿਖਵਾਇਆ. ਜੋਕ ਆਫ ਦਾ ਡੇ ਹੈ. ਸਹੀ ਹੈ, ਬਹੁਤ ਵਧੀਆ. ਮਤਲਬ
2: ਇਹਦਾ ਮਤਲਬ ਇਹ ਆ ਵੀ ਉਧਾਰ ਜਿਹੜਾ ਉਹ ਘੱਟ ਹੀ ਛੇਤੀ ਨਹੀਂ ਮੁੜ ਲੱਗਦੇ.
1: ਢਿੱਡ ਤੇ ਕਰਜ਼ਾ ਘਟਾਉਣਾ ਬਹੁਤ ਔਖਾ.
2: ਵੈਰੀ ਗੁੱਡ ਮਨਤ.
1: ਚਲੋ ਫਿਰ ਠੀਕ ਆ ਮਨਤ, ਥੈਂਕ ਯੂ. ਆਪਾਂ ਅਗਲਾ ਕਾਲਰ ਲੈਂਦੇ ਹਾਂ.
2: ਥੈਂਕ ਯੂ, ਬਾਏ ਬਾਏ, ਸਤਿ ਸ਼੍ਰੀ ਅਕਾਲ. ਅਤੇ ਨੈਕਸਟ ਸਾਡੇ ਨਾਲ ਨੇ ਨਵਜੀਤ ਜੀ. ਨਵਜੀਤ ਜੀ, ਤੁਸੀਂ ਆਉਂਦੇ ਰਹੋ. ਓਏ, ਮੈਨੂੰ ਦੋ ਵਾਜਾਂ ਸੁਣੀਆਂ ਵਾ.
1: ਕੌਣ ਬੋਲਦਾ ਬਾਈ?
2: ਹਾਂਜੀ, ਦੁਬਾਰਾ ਦੱਸੋ.
1: ਅੱਛਾ,
2: ਓਕੇ. ਤੇ ਦੋਵੇਂ ਇਕੱਠੇ ਬੋਲਦੇ ਹਨਾ? ਕਿ ਮੈਨੂੰ ਭੁਲੇਖਾ ਲੱਗਣ ਡਿਆ ਵਾ ਵੀ ਦੋ ਵਾਜਾਂ ਆਉਣ ਡੀਆਂ? ਆ ਹੁਣ ਮੈਨੂੰ ਪਰ ਇੱਕੋ ਹੀ ਆਈ ਆ.
1: ਇੱਕੋ ਹੋਣੀ ਫਿਰ?
2: ਇੱਕੋ ਆ. ਓਕੇ, ਚਲੋ. ਆਵਾਜ਼ ਦੱਸੋ ਕਿ ਆਵਾਜ਼ ਇੱਕ ਇੱਕ ਕਰਕੇ ਦੱਸੋ. ਆਪਣੀ ਆਵਾਜ਼ ਬੋਲੋ, ਫਿਰ ਨਾਮ ਬੋਲੋ, ਫਿਰ ਮੈਂ ਆਵਾਜ਼ ਪਛਾਣ ਜੂਗਾ ਨਾ ਤੁਹਾਡੀ.
3: ਮੇਰਾ ਨਾਮ ਹੈ ਗਜਿੰਦ. ਮੇਰਾ ਨਾਮ ਹੈ ਸਰਬੱਤ.
2: ਓਕੇ, ਹੁਣ ਮੈਨੂੰ ਪਤਾ ਲੱਗਿਆ. ਕੀ ਕਰਦੇ ਤੁਸੀਂ?
3: ਅਸੀਂ ਬੈਠੇ ਆ.
2: ਬੈਠੇ ਹੋ? ਮੈਨੂੰ ਲੱਗਾ ਖਲੋਤੇ ਹੋ ਤੁਸੀਂ ਸਵੇਰੇ. ਮੈਨੂੰ ਲੱਗਾ ਰਨਿੰਗ ਕਰਦੇ ਹੋ ਤੁਸੀਂ.
3: ਨਹੀਂ ਨਹੀਂ.
2: ਓਕੇ, ਕੀ ਖਾਦਾ ਤੁਸੀਂ ਫਿਰ ਅੱਜ ਸਵੇਰੇ ਸਵੇਰੇ?
3: ਕੁਛ ਨਹੀਂ,
2: ਕੁਛ ਨਹੀਂ.
3: ਕੁਛ
2: ਵੀ ਨਹੀਂ? ਕੁਛ ਤੇ ਖਾ ਲੈਣਾ ਸੀ. 8:40 ਹੋ ਗਏ ਆ.
3: ਆਪਾਂ ਪਹਿਲਾਂ ਤਾਂ ਸੁੱਤੇ ਸੀ.
2: ਓਕੇ, ਤੁਸੀਂ ਵੀ ਹੁਣੇ ਉੱਠੇ ਹੋ ਫਿਰ? ਕੀ ਅੱਜ ਕੋਈ ਸਪੈਸ਼ਲ ਬ੍ਰੇਕਫਾਸਟ ਕਰਨਾ ਫਿਰ? ਕੀ ਬਣਾ ਰਹੇ ਮੰਮਾ?
3: ਐਗ ਐਂਡ ਆਮਲੇਟ.
2: ਐਗ ਐਂਡ ਆਮਲੇਟ, ਦੋਵੇਂ ਸੇਮ ਸੇਮ?
3: ਅੱਜ ਸਪੈਸ਼ਲ ਡੇ ਆ.
2: ਸਪੈਸ਼ਲ ਡੇ ਆ? ਕੀ ਸਪੈਸ਼ਲ ਹੈ ਅੱਜ?
3: ਅੱਜ ਸਾਡੀ ਭੈਣ ਦਾ ਬਰਥਡੇ ਆ.
2: ਹਾਂ, ਕਿਹਦਾ ਬਰਥਡੇ ਆ?
3: ਅੱਜ ਸਾਡੀ ਕਜ਼ਨ ਭੈਣ ਦਾ ਬਰਥਡੇ ਆ.
2: ਕਜ਼ਨ ਦਾ ਬਰਥਡੇ ਆ?
1: ਕੀ ਨਾਮ ਉਹਦਾ?
3: 19 ਇਅਰਸ ਹੋ ਗਏ.
2: 19 ਇਅਰਸ ਬਰਥਡੇ ਆ? ਗੁੱਡ, ਫਿਰ ਤੇ ਅੱਜ ਬਿਗ ਪਾਰਟੀ ਹੋਊਗੀ.
3: ਪਰਸੋਂ ਵੀ ਹੋਇਆ ਸੀ ਬਟ ਪਰਸੋਂ ਉਹਦੀ ਪਾਰਟੀ ਹੋਈ ਸੀ।
2: ਅੱਛਾ ਪਾਰਟੀ ਪਹਿਲਾਂ ਹੋ ਗਈ ਸੀ।
3: ਹਾਂ
2: ਕੀ ਖਾਦਾ ਸੀ ਫਿਰ ਤੁਸੀਂ ਪਾਰਟੀ ਤੇ?
3: ਅੱਜ ਰੀਅਲ ਬਰਥਡੇ ਆ ਤੇ ਉਦੋਂ ਪ੍ਰਟੈਂਡ ਬਰਥਡੇ ਸੀ।
2: ਓਕੇ ਤਾਂ ਹੀ ਫਿਰ ਮੈਨੂੰ ਲੱਗਦਾ ਤੁਸੀਂ ਹਾਲੇ ਤੱਕ ਕੁਝ ਖਾਦਾ ਨਹੀਂ ਆ, ਤੁਸੀਂ ਪਰਸੋਂ ਦੇ ਪਾਰਟੀ ਤੋਂ ਰੱਜੇ ਜੇ ਹਨਾ। ਮੈਨੂੰ ਲੱਗਦਾ ਤੁਸੀਂ ਫਰਾਈਜ਼ ਜ਼ਿਆਦਾ ਖਾ ਲਈਆਂ।
3: ਫਰਾਈਜ਼ ਕੋਈ ਨਹੀਂ ਹੈਗੇ ਸੀ।
2: ਅੱਛਾ ਫਰਾਈਜ਼ ਹੈਗੀ ਨਹੀਂ। ਓਹੋ ਫਿਰ ਕੀ ਸੀ ਉੱਥੇ ਫਿਰ? ਤੁਸੀਂ ਰਸਗੁੱਲਾ ਖਾਦਾ ਸੀ? ਕਿਹੜੇ ਕਲਰ ਦਾ ਹੁੰਦਾ ਭਲਾ ਰਸਗੁੱਲਾ? ਗੁੱਡ। ਚਮਚਮ ਪਤਾ ਤੁਹਾਨੂੰ? ਚਮਚਮ ਨਹੀਂ ਪਤਾ, ਪਿੰਕ ਕਲਰ ਦੀ ਹੁੰਦੀ ਚਮਚਮ। ਮੰਮਾ ਨੂੰ ਪੁੱਛਿਓ। ਓਕੇ ਮੈਨੂੰ ਕੱਲ ਦੱਸ।
3: ਰੀ ਖਾਦੀ ਹੋਈ ਆ।
2: ਅੱਛਾ ਖਾਦੀ ਹੈ ਆਲਰੇਡੀ?
3: ਹਾਂਜੀ।
2: ਗੁੱਡ। ਕੀ ਫਿਰ ਸਾਨੂੰ ਕੀ ਸੁਣਾਓਗੇ ਅੱਜ? ਨਹੀਂ ਤੇ ਮੈਨੂੰ ਭੁੱਖ ਲੱਗ ਜਾਣੀ ਫਿਰ ਛੇਤੀ ਛੇਤੀ।
3: ਅਸੀਂ ਇੱਕ ਗਾਣਾ ਸੁਣਾਵਾਂਗੇ।
2: ਓਕੇ ਦੋਵੇਂ ਇਕੱਠੇ ਕਿ ਇਕੱਲੇ ਇਕੱਲੇ?
3: ਇਕੱਠੇ।
2: ਓਕੇ ਵੈਰੀ ਗੁੱਡ, ਚਲੋ ਫਿਰ।

0: ਵੈਰੀ ਨਾਈਸ,
1: ਬਹੁਤ ਹੀ ਵਧੀਆ ਬਾਈ,
0: ਇੰਨਾ ਤੁਸੀਂ ਯਾਦ ਕਰ ਲਿਆ ਹੈ, ਵੈਰੀ ਗੁੱਡ, ਦੋਨੋਂ
1: ਰਿਦਮ ਚ ਗਾਉਂਦੇ ਨਾਲ,
0: ਤੁਸੀਂ ਦੋਵੇਂ ਇਕੱਠੇ ਗਾਇਆ ਕਰੋ, ਓਕੇ
2: ਓਕੇ ਓਕੇ,
0: ਤੁਸੀਂ ਸਾਨੂੰ ਇਕੱਠੇ ਰੋਜ਼ ਇੱਕ ਗਾਣਾ ਸੁਣਾਇਆ ਕਰੋ,
2: ਅੱਗੇ ਵੀ ਹੈ ਗਾਇ ਬਟ
1: ਸੁਣਾਓ, ਅੱਗੇ ਆਉਂਦਾ ਜਾਂ ਆਉਂਦਾ ਨਹੀਂ,
2: ਨਹੀਂ ਆਉਂਦਾ,
1: ਕੋਈ ਨਹੀਂ ਕੋਈ ਨਹੀਂ, ਹੌਲੀ ਹੌਲੀ, ਪਰ ਇੰਨਾ ਤੁਹਾਨੂੰ ਆਉਂਦਾ ਇਹ ਤਾਂ ਬਹੁਤ ਜ਼ਿਆਦਾ, ਵੈਰੀ ਗੁੱਡ, ਵੈਲ ਡਨ,
0: ਤੁਸੀਂ ਵੱਡੇ ਹੋ ਕੇ ਸਿੰਗਰ ਬਣ ਸਕਦੇ ਦੋਵੇਂ, ਤੁਹਾਨੂੰ ਪਤਾ
1: ਹੁਣੇ ਹੀ ਹੈਗੇ ਉਹ,
0: ਨਹੀਂ ਅਫੀਸ਼ੀਅਲੀ ਸਿੰਗਰ, ਓਕੇ ਬਾਏ ਫਿਰ,
2: ਓਕੇ
0: ਓਕੇ ਬਾਏ, ਤੁਸੀਂ ਫਿਰ ਖਾ ਲਓ ਆਮਲੇਟ, ਬਾਏ ਬਾਏ, ਹੈਵ ਅ ਗੁੱਡ ਡੇ, ਅਤੇ ਨੈਕਸਟ ਸਾਡੇ ਨਾਲ ਨੇ ਅਨਾਹਤ, ਅਨਾਹਤ ਤੁਸੀਂ ਆਉਂਦੇ ਰਹੋ, ਸਤਿ ਸ਼੍ਰੀ ਅਕਾਲ ਅਨਾਹਤ,
1: ਕੀ ਹਾਲ ਆ ਤੁਹਾਡਾ,
2: ਕੀ ਹਾਲ ਆ, ਮੈਂ ਵਧੀਆ, ਤੁਸੀਂ ਦੱਸੋ,
0: ਸਾਡਾ ਵੀ ਵਧੀਆ,
1: ਆਪਣੇ ਕਲਚਰ ਦਾ ਕਿੰਨਾ ਵਧੀਆ ਆਸਪੈਕਟ ਆ ਨਾ, ਆਪਾਂ ਇੱਕ ਦੂਜੇ ਨੂੰ ਕਿੰਨਾ ਪਿਆਰ ਨਾਲ ਇੱਕ ਦੂਜੇ ਦਾ ਹਾਲ ਚਾਲ ਪੁੱਛਦੇ ਹਾਂ, ਤੇ ਆਪਾਂ ਇੱਕ ਦੂਜੇ ਨੂੰ ਸੇਮ ਚੀਜ਼ ਹੀ ਪੁੱਛਦੇ ਰਹਿੰਦੇ ਹਾਂ, ਕਿਉਂਕਿ ਪਤਾ ਹੀ ਹੁੰਦਾ ਨਾ ਵੀ ਇਹ ਚੀਜ਼ ਸਾਰਿਆਂ ਨਾਲੋਂ ਜ਼ਰੂਰੀ ਹੈ, ਕਿਸੇ ਦਾ ਹਾਲ ਚਾਲ ਪੁੱਛਣਾ ਇਹਨਾਂ ਦੇ ਕਲਚਰ ਵਿੱਚ ਹੈਗਾ ਨਾ, ਆਰ ਯੂ ਓਕੇ, ਆਪਾਂ ਹਰ ਰੋਜ਼ ਇੱਕ ਦੂਜੇ ਨੂੰ ਇਹੀ ਪੁੱਛਦੇ ਹਾਂ, ਆਰ ਯੂ ਓਕੇ, ਤੁਹਾਡਾ ਕੀ ਹਾਲ,
2: ਕਈ ਵਾਰੀ ਮਾਰ ਪਈ ਹੁੰਦੀ ਹੈ ਨਾ, ਇਸ ਲਈ ਪੁੱਛਣਾ
1: ਪੈਂਦਾ, ਅਸੀਂ ਹੁਣ ਉਸ ਜ਼ੋਨ ਚੋਂ ਨਿਕਲ ਗਏ, ਹੁਣ ਤਾਂ ਛੋਟੇ ਬੱਚਿਆਂ ਦੀ ਵਾਰੀ ਆ,
2: ਆਪਣੀ ਗੱਲ ਕਰਨੀ ਸੀ,
1: ਕਈ ਵਾਰ ਉਹ ਗਲਤੀਆਂ ਗੁਲਤੀਆਂ ਬੱਚੇ ਫਿਰ ਕਰ ਲੈਂਦੇ ਆ ਨਾ, ਥੋੜਾ ਜਿਹਾ ਹੋ ਜਾਂਦਾ,
0: ਝਿੜਕਾਂ ਪੈ ਜਾਂਦੀਆਂ, ਖਾਸ ਕਰਕੇ ਛੁੱਟੀਆਂ ਚ, ਕੋਈ ਨੀ, ਪਾਰਟ ਆਫ
2: ਨਾਸ਼ਤਾ ਕਰ ਲਿਆ,
1: ਅਸੀਂ ਕਰ ਲਿਆ ਜੀ, ਮੈਂ ਕਰ ਲਿਆ, ਬਲਕੀਰਤ ਹਜੇ ਰਹਿੰਦਾ,
0: ਮੈਂ ਹਲੇ ਤੁਹਾਡੇ ਨਾਲ ਗੱਲ ਕਰਕੇ ਫਿਰ ਕਰੂੰਗਾ,
2: ਫਿਰ ਤੁਸੀਂ ਕੁਲਚੇ ਖਾ ਲਓ ਸਾਡੇ ਨਾਲ,
0: ਕੁਲਚੇ ਓਹੋ
1: ਤਾਂ ਬੜੇ ਸਵਾਦ ਹੁੰਦੇ,
0: ਫਿਰ ਤੇ ਮੈਨੂੰ ਗੱਲ ਵੀ ਲੱਗਦਾ ਅੱਜ ਦੀ ਛੱਡਣੀ ਪੈਣੀ ਆ,
1: ਹਲਕਾ ਜਿਹਾ ਨਿੰਬੂ ਭੁੱਕ ਕੇ ਕੱਚਾ ਪਿਆਜ਼ ਪਾ ਕੇ, ਹਨਾ
0: ਓਹੋ ਯਮੀ ਯਮੀ, ਘਰੇ ਬਣਾਏ ਸੀ ਕਿ ਬਾਹਰੋਂ ਲਿਆਂਦੇ ਆ,
2: ਘਰੇ ਬਣਾਏ ਨੇ ਪਾਪਾ ਨੇ,
1: ਹਾਂ
0: ਪਾਪਾ ਸ਼ੈਫ ਲੱਗਦੇ ਆ
1: ਪੂਰੇ,
2: ਹਾਂਜੀ ਸ਼ੈਫ ਆ,
0: ਓ ਗੁੱਡ, ਤੁਸੀਂ ਲੱਕੀ ਹੋ, ਤੁਹਾਨੂੰ ਪਤਾ
1: ਲੱਕੀ ਫੈਮਿਲੀ ਆ ਤੁਹਾਡੀ,
0: ਤੁਹਾਡੇ ਪਾਪਾ ਸ਼ੈਫ ਆ,
2: ਨਹੀਂ ਪਰ ਪਾਪਾ ਫਿਰ ਇੰਨਾ ਚੀਜ਼ਾਂ ਨਹੀਂ ਬਣਾਉਂਦੇ, ਨਹੀਂ ਰੈਸਟੋਰੈਂਟ ਬਣਾਉਂਦੇ,
1: ਪੁੱਤ ਉੱਥੇ ਫਿਰ ਰਿਕੁਆਇਰਮੈਂਟ ਹੋਰ ਤਰ੍ਹਾਂ ਦੀ ਆ ਨਾ, ਹਰ ਰੋਜ਼ ਜੇ ਘਰੇ ਵੀ ਉੱਦਾਂ ਦੀਆਂ ਚੀਜ਼ਾਂ ਬਣਾਉਣ ਲੱਗਣਗੇ ਤੇ ਫਿਰ, ਕਿਉਂਕਿ ਰੈਸਟੋਰੈਂਟ ਤਾਂ ਆਪਾਂ ਖਾਣਾ ਹੁੰਦਾ ਇੱਕ ਦਿਨ, ਤੇ ਹਰ ਰੋਜ਼ ਜੇ ਉਹੀ ਉਹੀ ਚੀਜ਼ਾਂ ਖਾ ਕੇ ਤੇ ਫਿਰ ਹੈਵੀ ਹੋ ਜਾਂਦਾ ਕੰਮ, ਪਾਪਾ ਫਿਰ ਤੁਹਾਡੀ ਸਿਹਤ ਦਾ ਖਿਆਲ ਰੱਖਦੇ ਆ ਨਾ, ਉਹ ਚਾਮ ਬਣਿਆ ਰਹਿੰਦਾ ਜੇ ਹਫ਼ਤੇ 'ਚ ਇੱਕ ਅੱਧੀ ਵਾਰ ਹੀ ਬਣਾਉਣ, ਕਿਉਂਕਿ ਰਣਜੋਤ ਅੰਕਲ ਨੂੰ ਤਾਂ ਬਹੁਤ ਸਾਰੇ ਬੱਚਿਆਂ ਦੇ ਨਾਮ ਪਤਾ, ਫਿਰ ਬਲਕੀਰਤ ਵੀਰ ਜੀ ਕਦੇ ਕਦੇ ਆਉਂਦੇ ਆ,
0: ਲੱਕੀ ਇਨ ਦਾ ਸੈਂਸ ਕਿ ਲੱਕੀ ਸਮਝੇ ਨਾ ਤੁਸੀਂ,
1: ਅੱਛਾ ਲੱਕੀ ਇਨ ਟਰਮਸ ਆਫ ਬੀਇੰਗ ਲੱਕੀ,
0: ਇਨ ਟਰਮਸ ਆਫ ਬੀਇੰਗ ਲੱਕੀ, ਬਿਕੋਜ਼ ਯੂ ਆਰ ਹੈਵਿੰਗ ਕੁਲਚਾਸ ਇਨ ਦਾ ਮਾਰਨਿੰਗ, ਲੱਕੀ ਦੀ
1: ਲੱਕੀ ਸਟੋਰੀ,
0: ਦੈਟਸ ਵਾਈ,
1: ਤੇ ਸਵਾਦ ਬਣੇ ਸੀ ਅੱਜ ਕੁਲਚੇ ਫਿਰ,
0: ਇਹ ਹਾਲੇ ਖਾਣੇ ਹੀ ਮੈਨੂੰ ਲੱਗਦਾ, ਅੱਛਾ ਖਾ ਲਏ,
2: ਹਾਂਜੀ ਸਵਾਦ ਬਣੇ ਸੀ,
1: ਓਕੇ
0: ਕ੍ਰਿਸਪੀ ਹੁੰਦੇ ਨਾ,
1: ਜਾਣਾ ਹੁਣ ਸੈਰ ਤੇ,
2: ਨਹੀਂ ਬਾਰਿਸ਼ ਦਾ ਮੌਸਮ ਹੋ
0: ਗਿਆ, ਹਾਂ ਤੇ ਨਿੰਨੀ ਆਉਗੀ ਕੁਲਚੇ ਖਾ ਕੇ ਸੈਰ ਕਿੱਥੇ, ਹੌਲੀ ਹੌਲੀ,
1: ਨਹੀਂ ਹੈ ਥੋੜਾ ਕਲਾਉਡੀ ਜਿਹਾ ਹੋ ਗਿਆ,
0: ਨਿੰਨੀ ਆਉਂਦੀ ਨਾ ਕੁਲਚੇ ਖਾ ਕੇ,
2: ਹਾਂਜੀ
0: ਵੇਖਿਆ,
2: ਕਿਉਂਕਿ ਹੈਵੀ ਹੁੰਦੇ ਆ,
1: ਟੀਵੀ ਆਈਪੈਡ ਉਹ ਵੀ ਦੇਖਣਾ ਪੈਣਾ, ਜ਼ਿੰਮੇਵਾਰੀਆਂ ਕਿਹੜਾ ਥੋੜੀਆਂ,
2: ਲੇਟੇ ਲੇਟੇ ਨਾਲ ਨਾਲ ਟੀਵੀ ਦੇਖ ਸਕਦੇ
0: ਆ, ਸਹੀ ਈਜ਼ੀ ਆ ਕੰਮ ਨਾ,
1: ਲੱਕੀ ਯੂ,
0: ਇਹੋ ਹੀ ਕਰੋ ਤੁਸੀਂ ਅੱਜ,
1: ਮੈਂ ਲੱਕੀ ਨਹੀਂ ਆ,
0: ਸਾਨੂੰ ਕੀ ਸੁਣਾਓਗੇ ਫਿਰ ਅੱਜ, ਤੁਸੀਂ ਅਲੱਕੀ ਆ,
2: ਇੱਕ ਬੋਲੀ ਸੁਣਾਉਂਗੀ,
1: ਅੱਛਾ ਸੁਣਾਓ,
2: ਬਾਰੀ ਬਰਸੀ ਖਟਣ ਗਿਆ ਸੀ, ਬਾਰੀ ਬਰਸੀ ਖਟਣ ਗਿਆ ਸੀ, ਖੱਟ ਕੇ ਲਿਆਂਦੀ ਕੋਟੀ ਵੇ, ਮੈਂ ਚੱਲੀ ਆ ਜਿਮ ਨੂੰ ਮਾਇਆ, ਬਲੇ
1: ਬਲੇ ਬਲੇ,
2: ਮੈਂ ਚੱਲੀ ਆ ਜਿਮ ਨੂੰ ਮਾਇਆ, ਤੂੰ ਪਕਾਈ ਰੋਟੀ, ਖਬਰਦਾਰ ਜੇ ਸਨੈਪਚੈਟ ਤੇ ਪਾਈ ਸਟੋਰੀ, ਕੋਈ ਮੇਰੀ ਆਉਂਦੀ ਨੂੰ ਕਰਦੀ ਸਾਫ਼ ਰਸੋਈ, ਮੇਰੀ
0: ਆਉਂਦੀ ਨੂੰ ਕਰਦੀ ਸਾਫ਼ ਰਸੋਈ, ਮੇਰੀ ਆਉਂਦੀ ਨੂੰ ਕਰਦੀ ਸਾਫ਼ ਰਸੋਈ, ਮੇਰੇ ਆਉਂਦੀ ਨੂੰ, ਬਲੇ ਬਲੇ ਬਲੇ ਬਲੇ ਬਲੇ,
1: ਚੱਕ ਦੇ ਢੋਲੀਆ,
0: ਆ ਤਾਂ ਚੱਲ ਗਿਆ ਨਾ, ਚੱਕ ਦੇ
1: ਮਾਡਰਨ ਬੋਲੀ ਪੂਰੀ,
2: ਹਾਂਜੀ
1: ਇਹ ਕੁਲਚੇ ਤੇ ਵੀ ਥੋੜੀ ਜੀ ਹੋ ਸਕਦੀ ਚੇਂਜ ਹੈ ਨਾ,
2: जेंजी बोली होगी।
0: वेरी नाइस, गुड बोली ना।
2: प्लीज मैं वो बंद कर लो।
0: हाँ जी, हाँ जी, प्लीज।
2: सत्रीकाल अंकल जी ते अंकल जी।
0: सत्रीकाल
2: जी। की हाल है?
0: साड़ा वधिया वीरा जी, ताड़ा की हाल है?
2: मैं ठीक हाँ, बट मैं दीदी हाँ।
0: ओहो,
1: दिन दस्या ना मलकीरत, मलकीरत आज फिर कई दिन बाद आया ना।
0: वीरा दीदी मिक्स हो गए। मैंने लगा होंदा ने क्या वीरा जी ना गल कर लो।
1: नहीं पियाने चाह
0: कुलचे, मैनू लगता मैं ज्यादा खा आया सवेरे सवेरे। तुम किन्ने खाधे ही कुलचे? दो। फिर ठीक है, मैं लगे शायद तुम तो नहीं ज्यादा खड़े हिसाब से खाते है ना। दीदी जी की सुनाओगे फिर? तुम नाम तो दसो अपना।
2: मेरा नाम हरगुन।
0: हरगुन, ओके, नाइस नेम। की सुनाओगे हरगुन जी फिर? अज
2: सब्जी दा नाम दसो जिसका पहला अखर कटो ता कीमती चीज बन जाए, आखरी अखर कटो ता खान दी मिठी चीज बन जाए, ਜੇ ਪਹਿਲਾ ਤੇ ਆਖਰੀ ਅੱਖਰ ਕੱਟੀਏ ਤਾਂ ਮੁਟਿਆਰ ਦਾ ਨਾਮ ਬਣ ਜਾਏ।
0: ਮਟਰ
2: ਸਬਜ਼ੀ ਨਹੀਂ ਹੋ
1: ਤਾਂ ਇੱਕੋ ਹੀ ਪਹਿਲੀ ਚ ਮੇਰਾ ਗੱਲ ਤਿੰਨ ਚਾਰ ਚੀਜ਼ਾਂ ਪੁੱਛ ਲਈਆਂ, ਸਾਨੂੰ ਤਾਂ ਇੱਕ ਨਹੀਂ ਆਉਂਦੀ।
0: ਇੱਕ ਵਾਰੀ ਅੱਧਾ ਅੱਧਾ ਕਰਕੇ ਦੱਸੋ, ਤੁਸੀਂ ਕਹਿੰਦੇ ਸੌਖੀ ਹੈ ਤੇ ਹਾਰਡ ਲੱਗਣ ਦੀ ਹੈ।
2: ਨਹੀਂ ਨਹੀਂ, ਬਸ ਇੱਕ ਸਬਜ਼ੀ ਦਾ ਨਾਮ ਦੱਸਣਾ।
0: ਹਾਂਜੀ, ਕੀ ਆ ਉੱਥੇ ਅੱਖਰ ਤੋਂ ਕੀ ਆ? ਅੱਖਰ ਵਾਲੀ ਗੱਲ ਦੱਸੋ ਵੀ ਸ਼ੁਰੂ ਚ ਕੀ ਆ?
2: ਜਿਹਦਾ ਪਹਿਲਾ ਅੱਖਰ ਕੱਟੋ ਤਾਂ ਕੀਮਤੀ ਚੀਜ਼ ਬਣ ਜਾਂਦੀ ਆ।
0: ਕੀਮਤੀ, ਓਕੇ।
2: ਤੇ ਜੇ ਆਖਰੀ ਅੱਖਰ ਕੱਟੋ ਤਾਂ ਖਾਣ ਦੀ ਮਿੱਠੀ ਚੀਜ਼ ਬਣ ਜਾਂਦੀ ਆ।
1: ਮਿੱਠੀ ਚੀਜ਼, ਅੱਛਾ।
2: ਤੇ ਜੇ ਪਹਿਲਾ ਤੇ ਆਖਰੀ ਦੋਨੋਂ ਕੱਟ ਦੋ ਤਾਂ ਮੁਟਿਆਰ ਦਾ ਨਾਮ ਬਣ ਜਾਂਦਾ।
1: ਔਖਾ ਲੱਗਦਾ ਕੰਮ। ਹੈਲਪਫੁਲ ਪਾਈ ਕਿਸੇ ਪਾਸੇ?
0: ਅੱਛਾ, ਲੱਭ ਗਈ ਇੱਕ ਹੈਲਪ, ਲੱਭ ਗਈ ਵੱਡੀ ਜੀ ਹੈਲਪ ਆਈ ਹੈ ਕਿੱਧਰੋਂ। ਹੈਲਪ ਲੈ ਸਕਦੇ ਨਾ ਆਪਾਂ ਹਰਗੁਣ?
2: ਹਾਂਜੀ,
0: ਲੈਣੀ ਪੈਣੀ ਹੈ। ਉਦਾਂ ਕੋਈ ਆਪਸ਼ਨ ਨਹੀਂ ਹੈਗੀ ਹੋਰ ਕੋਈ?
1: ਪਹਿਲੀ ਚ ਤਿੰਨ ਕੁਐਸਚਨ ਨੇ।
2: ਤੁਹਾਨੂੰ ਫੋਨ ਕਰਾਂਗੇ ਫਿਰ ਉਹ ਫਾਈਨ ਪਾ ਦੂਗਾ ਤੁਹਾਨੂੰ।
0: ਹਾਂਜੀ, ਨਹੀਂ ਤੁਸੀਂ ਮਿਲਿਆ ਨਾ ਕਰੇ ਅੱਗੇ ਬੜੇ ਕਰਜ਼ੇ ਚ। ਤੁਸੀਂ ਗੈਸ ਨਹੀਂ ਕਰ ਸਕਦੇ ਆਪਾਂ ਨੂੰ ਕਿੰਨੇ ਹੈਲਪ ਭੇਜੀ ਹੋ ਗਈ। ਆਪਾਂ ਨੂੰ ਵੱਡੀ ਹੈਲਪ ਆਈ ਆ।
1: ਅੱਛਾ,
0: ਹਾਂਜੀ। ਤੇ ਇਹ ਕਹਿੰਦੇ ਨੇ ਖੀਰਾ, ਏਦਾਂ ਹੀ ਆ?
2: ਹਾਂਜੀ,
0: ਹਾਂ, ਕਿਉਂਕਿ ਪਿੱਛੋਂ ਕੇ ਵੀ ਕੱਟ ਦੋ, ਇਹ ਵੀ ਕੱਟ ਦੋ ਤੇ ਹੀਰ ਰਹਿ ਗਈ, ਤੇ ਉਹ ਮੁਟਿਆਰ ਕਹਿੰਦੇ ਹੁੰਦੇ ਨਾ। ਤੇ ਜੇ ਸਾਡੇ ਨਾਲ ਨੈਕਸਟ ਤੇ ਲਾਸਟ ਕੌਦਰ ਹੋਣਗੇ ਜੀ ਅਸੀਸ ਕੌਰ। ਬਾਕੀ ਮਾਫੀ ਹੈ ਜੀ, ਟਾਈਮ ਹੋ ਗਿਆ, ਹੁਣ ਗਾਂ ਵੀ ਵਧਣਾ ਸੀ।
1: ਅਸੀਸ ਨੇ ਬੋਲੀ ਵੀ ਹੁਣ ਹੋ ਗਿਆ ਪੂਰਾ।
2: ਇੱਕ
0: ਚੀਜ਼ ਸਹੀ ਹੈ ਤੁਹਾਡੀ ਦੋਵਾਂ ਗੱਲਾਂ ਚੋਂ, ਗੈਸ ਕਰੋ ਕਿਹੜੀ ਸਹੀ ਹੈ।
1: ਘੁੰਮੀ ਘੁੰਮੀ
0: ਕੌਣ?
1: ਤੁਸੀਂ ਘੁੰਮੀ ਘੁੰਮੀ ਕਰਕੇ ਆਏ ਹੋ,
0: ਇਹ ਵਾਲੀ ਤੁਹਾਨੂੰ ਸਹੀ ਲੱਗਣ ਦੀ ਆ?
1: ਜੇ ਮੂਰੇ ਘੁੰਮ ਜਾ ਕਹਿੰਦਾ ਲੋ ਜੀ ਘੁੰਮ ਗਿਆ।
0: ਨਹੀਂ ਨਹੀਂ, ਇਹ ਗਲਤ ਹੋ ਗਿਆ। ਇਹ ਸਹੀ ਹੈ ਤੇਰੀ ਗੱਲ, ਇਹ ਨਾਈਸ ਆ।
1: ਇਹ ਸੀ ਕਮਾਊ ਪੋਤਾ, ਇਹ ਕਿੱਥੇ ਛੁੱਟੀ ਕਰਦਾ, ਇਹ ਤਾਂ ਘਰੇ ਵੀ ਲਾਂਭੇ ਏਦਾਂ ਦੇ, ਕਮਾਉਣ ਲਿਜਾਂਦਾ ਹੀ ਨਹੀਂ।
2: ਤਿੰਨ ਚੀਜ਼ਾਂ ਮਤਲਬ ਉਹਨਾਂ ਨੇ ਕੀ ਕੀਤਾ ਨਾ, ਮੰਮਾ ਨੇ ਅਲੈਕਸ ਸੂਈ ਵਿੱਚ ਪਾ ਕੇ ਮਾੜੇ ਚ ਆਈ ਪਾ ਕੇ ਸੂਈ, ਮਾੜਾ ਜੀ ਪੀੜ ਲੱਗ ਰਹੀ ਸੀ ਤੇ ਫਿਰ ਉਹਨਾਂ ਨੇ ਬਾਹਰ ਕੱਢ ਕੇ ਤਿੰਨ ਡੱਬੀਆਂ ਲਾਈਕ ਉਹ ਛੋਟੇ ਛੋਟੇ ਜਿਵੇਂ ਲਾਈਕ ਆਇਰਨ ਦੇ ਡੱਬੀਆਂ ਨਹੀਂ ਹੁੰਦੀਆਂ,
1: ਹਾਂਜੀ ਲੰਬੀਆਂ ਲੰਬੀਆਂ ਲੰਬੀਆਂ ਲੰਬੀਆਂ ਟਿਊਬਸ ਹੁੰਦੀਆਂ, ਉਹਦੇ ਚ EGTA ਪਾਇਆ ਹੁੰਦਾ,
2: ਬਾਰੇ ਲੰਬੀਆਂ ਨਹੀਂ ਬਸ ਲਾਈਕ ਮਿਡਲ ਸਾਈਜ਼ ਦੀਆਂ,
1: ਠੀਕ ਹੈ।
2: ਤੇ ਉਹ ਚ ਸੋਡਾ ਬਲੱਡ ਉਹਦਾ ਮੰਮਾ ਦੇ ਤਿੰਨ ਬੋਟਲਾਂ ਸੀ ਕਿਉਂਕਿ ਉਹਨਾਂ ਨੇ ਤਿੰਨ ਚੀਜ਼ਾਂ ਘੱਟ ਸੀ, ਤੇ ਜਦੋਂ ਮੈਂ ਆਈ ਨਾ ਮੈਂ ਡਰੀ ਸੀ, ਬਟ ਉਹਨਾਂ ਨੇ ਮੈਨੂੰ ਦੱਸ ਕੇ ਹੋਰ ਸਕੇਅਰ ਕਰਤਾ ਵੀ ਜਿਵੇਂ ਆ ਹੂਆ ਹੂਆ ਹੂ, ਉਹਨਾਂ ਕਿਹਾ ਬਸ ਮੰਮਾ ਨੇ ਕਿਹਾ ਬਸ ਸਟ੍ਰੇਟ ਵੇ ਕਰ ਦਿਓ ਜਦੋਂ ਅਸੀਂ ਘਰ ਆਏ, ਪਾਪਾ ਨੇ ਦੱਸ ਪਾਪਾ ਨੂੰ ਦੱਸਿਆ ਸੀ ਤੇ ਮੈਨੂੰ ਅਵਾਰਡ ਵੀ ਮਿਲਿਆ। ਤੇ ਫਿਰ ਉਹਨਾਂ ਕੀ ਕੀਤਾ ਨਾ ਬਸ ਆਏ ਸੂਈ ਪਾ ਕੇ ਥੋੜੇ ਚਿਰ ਅੰਦਰ ਪਾ ਕੇ ਬਾਹਰ ਕੱਢਤਾ, ਤੇ ਮੰਮਾ ਵਾਂਗੂ ਸੇਮ ਮੇਰੇ ਤਾਂ ਬਸ ਦੋ ਚੀਜ਼ਾਂ ਘੱਟ ਸੀ,
1: ਇੱਕ ਤਾਂ ਵਿਟਾਮਿਨ ਡੀ ਘੱਟ ਹੁੰਦਾ ਇੱਕ ਆਇਰਨ ਘੱਟ ਹੁੰਦਾ ਆਮ ਤੌਰ ਤੇ।
2: ਹਾਂਜੀ
0: ਇਹੋ ਹੀ ਤੁਹਾਡੀਆਂ ਵੀ
2: ਯਾਰ,
0: ਚਲੋ ਕੋਈ
2: ਨਹੀਂ ਹਜੇ ਰਿਜ਼ਲਟ ਆਊਗਾ
1: ਮੰਮਾ ਦਾ ਤਾਂ ਪਤਾ ਸੀ।
2: ਸੋ ਲਾਈਕ ਉਹ ਕੀ ਕਰਦੇ ਨਾ ਉਹ ਸੋਡੇ ਆਏ ਬਲੱਡ ਕੱਢ ਕੇ ਨਾ ਉਹਨਾਂ ਨੂੰ ਕਿਤੇ ਭੇਜ ਦਿੰਦੇ, ਤੇ ਫਿਰ ਉਹ ਕੋਈ ਮਸ਼ੀਨ ਚ ਪਾ ਕੇ ਦੇਖਦੇ ਭਈ ਕੁਛ ਸੋਡੇ ਚ ਟੈਸਟ ਕਰਦੇ ਵੀ ਕੁਛ ਘੱਟ ਹੈ ਕਿ ਕੁਛ ਵੱਧ ਹੈ।
0: ਚਲੋ ਜਦੋਂ ਰਿਜ਼ਲਟ ਆਊਗਾ ਨਾ ਫਿਰ ਦੱਸਿਓ।
1: ਮੈਂ ਵੀ ਕਰਵਾਇਆ ਸੀ, ਮੈਨੂੰ ਕਹਿੰਦੇ ਤੈਨੂੰ ਅਕਲ ਘੱਟ।
2: ਮੈਨੂੰ ਅਵਾਰਡ ਮਿਲਿਆ ਤੇ ਉਹਦੇ ਕਿਹਾ ਸੀ ਟੁਡੇ ਆਈ ਹੈਡ ਏ ਬਲੱਡ ਟੈਸਟ
0: I was very brave. Oh, that's good.
1: ਮੈਂ ਬਲਕੀਰਤ ਨੇ ਵੀ ਟੈਸਟ ਕਰਾਇਆ ਸੀ, ਉਹ ਕਹਿੰਦੇ ਤੂੰ ਚਾਹ ਪੋਜ਼ਿਟਿਵ ਆ, ਚਾਹ ਬਹੁਤ ਪੀਂਦਾ ਬਲਕੀਰਤ। ਇਹ ਘਟਾਉਣੇ ਆ ਇਹਦੀ ਕੋਈ ਨਹੀਂ, ਪਰ ਉਹ ਨਾ ਆਪਾਂ ਨੂੰ ਕਈ ਵਾਰ ਅਜ਼ੀਜ਼ ਲੱਗਦਾ ਹੀ ਹੁੰਦਾ ਵੀ ਬਹੁਤ ਬਲੱਡ ਕੱਢ ਲਿਆ, ਪਰ ਉਹਦੇ 'ਚ ਨਾ ਇੱਕ ਐਂਟੀ ਕੋਆਗੂਲੈਂਟ ਏਜੰਟ ਹੁੰਦਾ, ਉਹਨੂੰ EGTA ਕਹਿੰਦੇ ਆ ਕਈ ਵਾਰ, ਉਦਾਂ ਦੀਆਂ ਚੀਜ਼ਾਂ ਉਹ ਟਿਊਬ 'ਚ ਪਹਿਲਾਂ ਹੀ ਟਿਊਬ ਹਾਫ ਫਿਲਡ ਹੁੰਦੀ ਆ, ਸਾਨੂੰ ਲੱਗਦਾ ਹੀ ਹੁੰਦਾ ਵੀ ਹੈ ਇੰਨਾ ਬਲੱਡ ਕੱਢ ਲਿਆ, ਪਰ ਅਸਲ 'ਚ ਉਹਨਾਂ ਬਲੱਡ ਨਹੀਂ ਕੱਢਿਆ ਹੁੰਦਾ, ਕਿਉਂਕਿ ਬਲੱਡ ਨੇ ਜੇ ਤੁਸੀਂ ਜੰਮ ਜਾਣਾ ਹਾਂ ਉਹ ਮਿਕਸ ਹੋ ਜਾਂਦਾ ਨਾ, ਫਿਰ ਐਂ ਲੱਗਦਾ ਪਤਾ ਨਹੀਂ ਕਿੰਨਾ ਕੱਢ ਲਿਆ, ਪਰ ਅਸਲ 'ਚ ਉਹਨਾਂ ਨਹੀਂ ਕੱਢਿਆ ਹੁੰਦਾ। ਹਾਂਜੀ ਹਾਂਜੀ
0: ਕੀ ਸੁਣਾਓਗੇ ਫਿਰ ਅਸੀਸ ਅੱਜ?
1: ਸੋ ਡਰਿਆ ਨਾ ਕਰੋ, ਉਹ ਤੁਹਾਡੇ ਹੈ ਨਾ, ਇਟਸ ਇਟਸ ਫੋਰ ਫੋਰ ਯੂਅਰ ਹੈਲਥ, ਫੋਰ ਯੂਅਰ ਗੁੱਡ ਹੈਲਥ।
0: ਓਕੇ
2: ਯੈਸ, ਮਾਸੀ ਡੇਟਿੰਗ ਕਰਦੀ, ਉਹ ਜਦ ਮਾਸੀ ਡੇਟਿੰਗ ਕਰਦੀ ਗੋੜੇ ਖਾ ਗਈ ਪਲੇਟਾ ਚਾਰੀ, ਮਾਸੀ ਗੋੜੀਏ ਇੰਜਨੀਓ ਕਟਣਾ ਪਾਰ ਨੀ,
0: ਮਾਸੀ ਗੋੜੀਏ ਇੰਜਨੀਓ ਕਟਣਾ ਪਾਰ ਨੀ, ਮਾਸੀ ਗੋੜੀਏ ਬਲੇ ਬਲੇ ਬਲੇ ਬਲੇ ਬਲੇ
2: ਮਾਸੀ
0: ਮਾਸੀ ਬਾਏ ਬਾਏ ਬਾਏ ਬਾਏ ਸੀ ਯੂ ਸੀ ਯੂ ਟਾਟਾ ਸੀ ਯੂ ਬਾਏ
2: ਬਾਏ
0: ਬਾਏ ਬਾਏ ਬਾਏ ਬਾਏ ਬਾਏ ਜੀ ਸੀ ਸਕੋਰ ਸੀ ਯੂ ਟਿਮਰੋ ਯੂ ਟਿਊ ਬਾਏ। ਅਤੇ ਤੁਹਾਨੂੰ ਹਜੀ ਤੁਹਾਡੇ ਸਾਰਿਆਂ ਦਾ ਕਰੋ ਆਪਣੀਆਂ ਛੁੱਟੀਆਂ ਜੋਏ, ਅਤੇ ਸਾਨੂੰ ਹੁਣ ਕਾਹਲੀ 'ਚ ਬਾਏ ਬਾਏ ਟਾਟਾ ਕਰਨੀ ਪੈਣੀ ਤੁਹਾਨੂੰ, ਕਿਉਂਕਿ ਟਾਈਮ ਹੋ ਗਿਆ ਖਬਰਾਂ ਦਾ, ਅਤੇ ਨਿੱਕੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਖਬਰਾਂ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

रेडियो, हाँ जी, 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 30 ਸਤੰਬਰ 2026 ਔਰ ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਔਰ ਪਹਿਲੀ ਖਬਰ ਕੁਦਰਤ ਦੀ ਮਾਰ ਦੇ ਨਾਲ ਜੁੜੀ ਹੋਈ ਹੈ। ਜਿਸ ਵੈਸੇ ਤਾਂ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਥਾਈਲੈਂਡ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਬਾਰਿਸ਼, ਤੇਜ਼ ਬਾਰਿਸ਼ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਉਸ ਦੇ ਨਾਲ ਨੁਕਸਾਨ ਹੋਇਆ। ਹੁਣ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਵਿੱਚ ਤਾਂ ਮੀਂਹ ਜਿਹੜਾ ਉਹ ਰੁਕ ਗਿਆ, ਪਰ ਹੜ੍ਹਾਂ ਦਾ ਪਾਣੀ ਹਾਲੇ ਵੀ ਕਈ ਥਾਵਾਂ ਦੇ ਉੱਤੇ ਜਮ੍ਹਾਂ ਹੈ, ਜਿਸ ਦੇ ਚੱਲਦਿਆਂ ਹਜ਼ਾਰਾਂ ਲੋਕਾਂ ਨੂੰ ਅਸਥਾਈ ਕੈਂਪਾਂ ਦੇ ਵਿੱਚ ਜਾਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਦੇਸ਼ ਭਰ ਦੇ ਵਿੱਚ ਪਿਛਲੇ 10 ਦਿਨਾਂ ਦੇ ਵਿੱਚ ਘੱਟੋ ਘੱਟ 8 ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ। ਲਗਾਤਾਰ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਦੇ ਚੱਲਦਿਆਂ ਬੈਂਕਾਕ ਦੇ ਵਿੱਚ ਵਿਆਪਕ ਪੱਧਰ ਦੇ ਉੱਤੇ ਹੜ੍ਹ ਆ ਗਏ ਸੀ ਤੇ ਆਮ ਜਨਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਿਆ ਸੀ। ਪਰ ਹੁਣ ਮੀਂਹ ਦਾ ਤਾਂ ਅਸਰ ਜਿਹੜਾ ਉਹ ਨਹੀਂ ਇੰਨਾ ਹੋ ਰਿਹਾ, ਮੀਂਹ ਤਾਂ ਨਹੀਂ ਪੈ ਰਿਹਾ, ਪਰ ਆਵਾਜਾਈ ਤੇ ਕਾਰੋਬਾਰ ਦੇ ਉੱਤੇ ਅਸਰ ਜ਼ਰੂਰ ਪਏ ਨੇ। ਕਈ ਥਾਵਾਂ ਦੇ ਉੱਤੇ 12 ਇੰਚ ਤੱਕ ਬਾਰਿਸ਼ ਵੀ ਦਰਜ ਕਰ ਲਈ ਗਈ ਸੀ। ਥਾਈਲੈਂਡ ਦੇ ਮੌਸਮ ਮਹਿਕਮੇ ਦਾ ਕਹਿਣਾ ਹੈ ਕਿ ਮੌਸਮ ਹਾਲੇ ਵੀ ਉਹੋ ਜਿਹਾ ਹੀ ਬਣਿਆ ਰਹਿ ਸਕਦਾ, ਪਰ ਹੜ੍ਹਾਂ ਦਾ ਜਿਹੜਾ ਉਹ ਖਤਰਾ ਉਹ ਟਲ ਗਿਆ। ਪਰ ਜਿਹੜਾ ਆਲਰੇਡੀ ਹੜ੍ਹ ਜਿਹੜੇ ਸ਼ਹਿਰ ਦੇ ਵਿੱਚ ਆ ਚੁੱਕੇ ਨੇ, 200 ਤੋਂ ਵੱਧ ਅਸਥਾਈ ਕੈਂਪ ਬਣਾਏ ਗਏ ਨੇ ਜਿੱਥੇ ਹਾਲੇ ਵੀ 3000 ਦੇ ਕਰੀਬ ਲੋਕ ਰਹਿ ਰਹੇ ਨੇ। ਬਹੁਤ ਸਾਰੇ ਲੋਕ ਆਪਣੇ ਘਰਾਂ ਵੱਲ ਪਰਤਣਾ ਸ਼ੁਰੂ ਕਰ ਗਏ ਨੇ। 31 ਸੜਕਾਂ ਹਾਲੇ ਵੀ ਘਰਾਂ ਜਿਹੜੀਆਂ ਨੇ ਹੜ੍ਹਾਂ ਦੇ ਚੱਲਦਿਆਂ ਪ੍ਰਭਾਵਿਤ ਹੋਈਆਂ ਨੇ। ਬੈਂਕਾਕ ਦੇ ਗਵਰਨਰ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਰਾਜਧਾਨੀ ਦੇ ਵਿੱਚ ਮੀਂਹ ਘਟਣ ਦੇ ਚੱਲਦਿਆਂ ਹੁਣ ਨਗਰ ਨਿਗਮ ਦੇ ਅਧਿਕਾਰੀ ਪਾਣੀ ਕੱਢਣ ਦਾ ਕੰਮ ਇਹਨਾਂ ਕਈ ਇਲਾਕਿਆਂ ਦੇ ਵਿੱਚ ਕਰ ਰਹੇ ਨੇ ਜਿਹੜੇ ਹੇਠਲੇ ਇਲਾਕੇ ਨੇ। ਖਬਰਾਂ ਈਰਾਨ ਦੇ ਨਾਲ ਜੁੜੀਆਂ ਹੋਈਆਂ ਅਗਲੀਆਂ ਕੁਝ, ਜਿੱਥੇ ਈਰਾਨ ਦੀ ਇੱਕ ਅਪੀਲ ਅਦਾਲਤ ਨੇ ਮਸ਼ਹੂਰ ਈਰਾਨੀ ਗਾਇਕਾ ਪਰਸਤੂ ਅਹਿਮਦੀ ਨੂੰ ਸੁਣਾਈ ਗਈ 74 ਕੋੜੇ ਮਾਰਨ ਦੀ ਸਜ਼ਾ ਹਾਲੇ ਵੀ ਬਰਕਰਾਰ ਰੱਖੀ ਹੈ। ਵਕੀਲਾਂ ਨੇ ਇਹ ਜਾਣਕਾਰੀ ਦਿੱਤੀ ਹੈ। ਪਰਸਤੂ ਅਹਿਮਦੀ ਨੇ ਦਸੰਬਰ 2024 ਦੇ ਵਿੱਚ ਆਪਣੇ ਯੂਟਿਊਬ ਚੈਨਲ ਦੇ ਉੱਤੇ ਲਾਈਵ ਸਟ੍ਰੀਮ ਕੀਤੇ ਗਏ ਇੱਕ ਕਾਨਸਰਟ ਦੇ ਵਿੱਚ ਸਲੀਵਲੈਸ ਡਰੈਸ ਪਹਿਨ ਕੇ ਗਾਣਾ ਗਾਇਆ ਸੀ। ਈਰਾਨ ਦੇ ਕਾਨੂੰਨ ਦੇ ਮੁਤਾਬਕ ਜਨਤਕ ਤੌਰ ਦੇ ਉੱਤੇ ਮਹਿਲਾਵਾਂ ਦੇ ਗਾਣੇ ਗਾਉਣ ਦੇ ਉੱਤੇ ਹੀ ਰੋਕ ਹੈ। ਮਹਿਲਾਵਾਂ ਦੇ ਲਈ ਸਿਰ ਦੇ ਉੱਤੇ ਸਕਾਰਫ ਪਹਿਨਣਾ ਤੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨਣਾ ਵੀ ਜ਼ਰੂਰੀ ਹੁੰਦਾ ਹੈ। ਅਜਿਹੇ ਦੇ ਵਿੱਚ ਇਹ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਤੇ ਇਸ ਵੀਡੀਓ ਦੇ ਵਾਇਰਲ ਹੋਣ ਦੇ ਉੱਤੇ ਲੱਖਾਂ ਵਾਰ ਦੇਖੇ ਜਾਣ ਤੋਂ ਬਾਅਦ ਉਸ ਈਰਾਨ ਦੀ ਨਿਆਂਪਾਲਿਕਾ ਨੇ 29 ਸਾਲ ਦੀ ਪਰਸਤੂ ਅਹਿਮਦੀ ਦੇ ਖਿਲਾਫ ਕਾਰਵਾਈ ਕਿਹਾ ਹੈ ਕਿ ਉਸਦਾ ਪ੍ਰਦਰਸ਼ਨ ਦੇਸ਼ ਦੇ ਕਾਨੂੰਨ ਤੇ ਸੱਭਿਆਚਾਰ ਦੇ ਨਾਲ ਜੁੜੇ ਹੋਏ ਨਿਯਮਾਂ ਦੀ ਉਲੰਘਣਾ ਹੈ। ਅਜਿਹੇ ਦੇ ਵਿੱਚ 74 ਕੋੜੇ ਮਾਰਨ ਜਾਣ ਦੀ ਸਜ਼ਾ ਤੋਂ ਇਲਾਵਾ ਉਸਨੂੰ 2 ਸਾਲ ਦੇ ਲਈ ਆਡੀਓ ਵਿਜੁਅਲ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਤੇ ਦੇਸ਼ ਛੱਡਣ ਦੇ ਉੱਤੇ ਰੋਕ ਲਗਾਉਣ ਵਰਗੇ ਕਾਨੂੰਨ ਵੀ ਜਿਹੜੇ ਉਸਦੇ ਉੱਤੇ ਥੋਪ ਦਿੱਤੇ ਗਏ ਸੀ। ਉਸਦੇ ਵਕੀਲਾਂ ਦੇ ਮੁਤਾਬਕ ਸ਼ੁੱਕਰਵਾਰ ਦੇ ਦਿਨ ਇੱਕ ਉੱਚ ਅਦਾਲਤ ਨੇ ਬਿਨਾਂ ਸੁਣਵਾਈ ਦੇ ਹੀ ਇਹਨਾਂ ਅਪੀਲਾਂ ਨੂੰ ਖਾਰਜ ਕਰ ਦਿੱਤਾ ਗਿਆ, ਜਿਸ ਦੇ ਵਿੱਚ ਅਰਸਤੂ ਦੇ ਵਕੀਲਾਂ ਦੀ ਤਰਫ ਤੋਂ ਕੋਈ ਤਰਕ ਰੱਖਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਮੈਂ ਕਿਹਾ ਕਿ ਟ੍ਰਾਇਲ ਕੋਰਟ ਦੇ ਇਹਨਾਂ ਦੋਸ਼ਾਂ ਦੇ ਲਈ ਸਭ ਤੋਂ ਵੱਡੀ ਇਹ ਹੁਣ ਤੱਕ ਦੀ ਸਜ਼ਾ ਕਿਸੇ ਇਸ ਕਿਸਮ ਦੇ ਮਾਮਲੇ ਦੇ ਵਿੱਚ ਹੋ ਸਕਦੀ ਹੈ। ਸ਼ੁਰੂਆਤੀ ਸਜ਼ਾ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਹੀ ਈਰਾਨੀ ਨਾਗਰਿਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵਿਆਪਕ ਪ੍ਰਤੀਕਿਰਿਆਵਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸੰਗੀਤਕਾਰ ਹੁਸੈਨ ਅਲੀਜ਼ਾਦੇ ਨੇ ਕਿਹਾ ਕਿ ਪਰਸੂ ਅਹਿਮਦੀ ਦੀ ਥਾਂ 70 ਕੋੜੇ ਖਾਣ ਨੂੰ ਉਹ ਖੁਦ ਤਿਆਰ ਨੇ, ਪਰ ਇਸ ਤਰੀਕੇ ਦੇ ਨਾਲ ਗੈਰ ਮਨੁੱਖੀ ਸਜ਼ਾ ਉਸਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਮਨੁੱਖੀ ਅਧਿਕਾਰ ਕਾਰਕੁਨਾਂ ਦੀ ਤਰਫ ਤੋਂ ਅਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਕੋੜੇ ਮਾਰਨਾ ਇੱਕ ਗੈਰ ਮਨੁੱਖੀ ਤੇ ਇੱਕ ਬੇਹੱਦ ਹੀ ਜਿਹੜੀ ਦੁਰਵਿਵਹਾਰ ਵਾਲੀ ਸਜ਼ਾ, ਇਸ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ। ਈਰਾਨ ਦੇ ਵਿੱਚ ਇਸ ਕਿਸਮ ਦੀਆਂ ਸਜ਼ਾਵਾਂ ਆਮ ਦਿੱਤੀਆਂ ਜਾਂਦੀਆਂ ਨੇ। ਉੱਥੇ ਹੀ ਅਗਲੀ ਖਬਰ ਵੀ ਈਰਾਨ ਦੇ ਨਾਲ ਹੀ ਜੁੜੀ ਹੋਈ, ਜਿੱਥੇ ਰੂਸੀ ਰਾਸ਼ਟਰਪਤੀ ਦੇ ਦਫ਼ਤਰ ਕ੍ਰੈਮਲਿਨ ਦੀ ਤਰਫ ਤੋਂ ਇਹ ਕਿਹਾ ਗਿਆ ਹੈ ਕਿ ਉਹ ਨਹੀਂ ਚਾਹੁੰਦੇ ਕਿ ਈਰਾਨ ਪਰਮਾਣੂ ਸੰਧੀ ਯਾਨੀ NPT ਤੋਂ ਬਾਹਰ ਨਿਕਲੇ। ਖਬਰ ਦੇ ਮੁਤਾਬਕ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ, ਕ੍ਰੈਮਲਿਨ ਫਿਰ ਤੋਂ ਦੱਸ ਦਈਏ ਕਿ ਰੂਸੀ ਰਾਸ਼ਟਰਪਤੀ ਦੇ ਦਫ਼ਤਰ ਨੂੰ ਕ੍ਰੈਮਲਿਨ ਕਹਿ ਲਿਆ ਜਾਂਦਾ, ਜਿਵੇਂ ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਨੂੰ ਵਾਈਟ ਹਾਊਸ ਕਿਹਾ ਜਾਂਦਾ। ਸੋ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਇਹ ਪ੍ਰਤੀਕਿਰਿਆ ਈਰਾਨੀ ਅਧਿਕਾਰੀਆਂ ਦੀਆਂ ਉਹਨਾਂ ਟਿੱਪਣੀਆਂ ਦੇ ਜਵਾਬ ਦੇ ਵਿੱਚ ਦਿੱਤੀ ਹੈ, ਜਿਸ ਦੇ ਤਹਿਤ ਤਹਿਰਾਨ ਨੇ ਇਸ ਸੰਧੀ ਤੋਂ ਬਾਹਰ ਨਿਕਲਣ ਦੀ ਸੰਭਾਵਨਾ ਜਤਾਈ ਸੀ। ਇਹ ਸੰਧੀ ਦੇ ਤਹਿਤ ਤਹਿਰਾਨ ਯਾਨੀ ਕਿ ਈਰਾਨ ਨੂੰ ਪਰਮਾਣੂ ਹਥਿਆਰ ਵਿਕਸਿਤ ਕਰਨ ਜਾਂ ਹਾਸਲ ਕਰਨ ਤੋਂ ਰੋਕਿਆ ਜਾਂਦਾ ਤੇ 1960 ਤੋਂ ਇਸ ਸੰਧੀ ਦਾ ਉਹ ਹਿੱਸਾ ਵੀ ਹੈ।
ਦਰਅਸਲ ਇਰਾਨੀ ਸੰਸਦ ਦੇ ਉਪ ਪ੍ਰਧਾਨ ਅਲੀ ਨਿਕਜਾਦ ਨੇ ਮੰਗਲਵਾਰ ਦੇ ਦਿਨ ਐਲਾਨ ਕੀਤਾ ਸੀ ਕਿ ਸੰਸਦ ਇਰਾਨ ਨੂੰ ਐਨਪੀਟੀ ਤੋਂ ਬਾਹਰ ਨਿਕਲਣ ਦੇ ਲਈ 3 ਗੇੜ ਵਾਲੀ ਯੋਜਨਾ ਦੇ ਉੱਤੇ ਵਿਚਾਰ ਕਰ ਰਹੀ ਹੈ। ਇਰਾਨੀ ਮੀਡੀਆ ਦੇ ਮੁਤਾਬਕ ਅਲੀ ਨਿਕਜਾਦ ਨੇ ਕਿਹਾ ਕਿ ਅਸੀਂ ਏਜੰਸੀ ਤੇ ਉਸਦੇ ਮੌਜੂਦਾ ਨਿਦੇਸ਼ਕ ਦੇ ਉੱਤੇ ਬਿਲਕੁਲ ਵੀ ਭਰੋਸਾ ਨਹੀਂ ਕਰ ਸਕਦੇ। ਇਹ ਸਿਰਫ ਔਪਚਾਰਿਕ ਦੌਰੇ ਕਰਦੇ ਨੇ, ਇਰਾਨ ਦੇ ਖਿਲਾਫ ਨਕਾਰਾਤਮਕ ਰਿਪੋਰਟ ਪੇਸ਼ ਕਰਦੇ ਨੇ ਤੇ ਫਿਰ ਇਸ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਇੱਕ ਤਰਫਾ ਤਸਵੀਰ ਦੇ ਵਿੱਚ ਪੇਸ਼ ਕਰਦੇ ਨੇ। ਇਰਾਨ ਦੀ ਅਸਲੀਅਤ ਨਹੀਂ ਹੈ। ਉਧਰ ਕ੍ਰੈਮਲਿਨ ਦੇ ਬੁਲਾਰੇ ਪੈਸਕੋਵ ਨੇ ਇਹਨਾਂ ਬਿਆਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੋਰ ਸਪਸ਼ਟਤਾ ਦਿੱਤੀ ਜਾਣੀ ਚਾਹੀਦੀ ਹੈ। ਐਨਪੀਟੀ ਨੂੰ ਪਰਮਾਣੂ ਵਿਸਥਾਰ ਦੀ ਬੁਨਿਆਦ ਅਸੀਂ ਮੰਨਦੇ ਹਾਂ ਤੇ ਸਾਨੂੰ ਉਮੀਦ ਹੈ ਕਿ ਇਰਾਨ ਇਸ ਸੰਧੀ ਦਾ ਇੱਕ ਮਹੱਤਵਪੂਰਨ ਤੇ ਜ਼ਿੰਮੇਦਾਰ ਮੈਂਬਰ ਸੀ ਤੇ ਬਣਿਆ ਰਹੇਗਾ। ਦੱਸ ਦਈਏ ਕਿ ਇਰਾਨ ਸਰਕਾਰ ਦੇ 30 ਤੋਂ ਵੀ ਜ਼ਿਆਦਾ ਸਾਬਕਾ ਅਧਿਕਾਰੀਆਂ ਨੇ ਸੋਮਵਾਰ ਦੇ ਦਿਨ ਇੱਕ ਖੁੱਲ੍ਹਾ ਪੱਤਰ ਜਾਰੀ ਕੀਤਾ ਸੀ ਜਿਸ ਦੇ ਵਿੱਚ ਇਸਲਾਮੀ ਗਣਰਾਜ ਇਰਾਨ ਨੂੰ ਐਨਪੀਟੀ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਗਈ ਸੀ। ਹਸਤਾਖਰ ਕਰਨ ਵਾਲਿਆਂ 'ਚ ਸਾਬਕਾ ਉਪ ਰਾਸ਼ਟਰਪਤੀ ਤੇ ਸਾਬਕਾ ਮੰਤਰੀ ਵੀ ਸ਼ਾਮਲ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਐਨਪੀਟੀ ਦੇ ਵਿੱਚ ਬਣੇ ਰਹਿਣਾ ਇਰਾਨ ਦੇ ਹਿੱਤ ਦੇ ਵਿੱਚ ਨਹੀਂ ਹੈ। ਉੱਥੇ ਇੱਕ ਇਰਾਨੀ ਯਾਤਰੀ ਜਹਾਜ਼ ਨੂੰ ਤੁਰਕੀ ਦੇ ਵਿੱਚ ਉਡਾਨ ਭਰਨ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਹ ਕਰਜ਼ ਦਾ ਭੁਗਤਾਨ ਨਹੀਂ ਕਰ ਪਾ ਰਹੇ। ਇਰਾਨੀ ਖਬਰ ਏਜੰਸੀ ਤਸਨੀਮ ਦੇ ਹਵਾਲੇ ਦੇ ਨਾਲ ਦੱਸਿਆ ਗਿਆ ਕਿ ਜਹਾਜ਼ ਕੈਸਪੀਅਨ ਏਅਰਲਾਈਨਸ ਨਾਮ ਦੀ ਇੱਕ ਇਰਾਨੀ ਨਿੱਜੀ ਏਅਰਲਾਈਨ ਕੰਪਨੀ ਹੈ। ਇਹ ਯਾਤਰੀ ਜਹਾਜ਼ ਨੂੰ ਤੁਰਕੀ ਦੇ ਇਸਤਾਨਬੁਲ ਸ਼ਹਿਰ ਤੋਂ ਹਵਾਈ ਅੱਡੇ ਤੋਂ ਜ਼ਬਤੀ ਦੇ ਆਦੇਸ਼ ਦੇ ਕੇ ਰੋਕ ਦਿੱਤਾ ਗਿਆ। ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਕਰਜ਼ ਦਾ ਭੁਗਤਾਨ ਨਾ ਕਰਨ ਦੇ ਕਾਰਨ ਹੋਇਆ। ਜ਼ਬਤ ਕੀਤਾ ਗਿਆ ਜਹਾਜ਼ ਬੋਇੰਗ 737-500 ਮਾਡਲ ਦਾ। ਇਹ ਜਹਾਜ਼ ਇਸਤਾਨਬੁਲ ਤੋਂ ਤਹਿਰਾਨ ਦੇ ਲਈ ਰਵਾਨਾ ਹੋਣ ਦੀ ਤਿਆਰੀ ਕਰ ਰਿਹਾ ਸੀ। ਉਦੋਂ ਹੀ ਅਦਾਲਤ ਦੇ ਹੁਕਮ ਦੇ ਉੱਤੇ ਉਸਨੂੰ ਤੁਰੰਤ ਏਅਰਪੋਰਟ ਅਥਾਰਟੀ ਨੇ ਰੋਕ ਦਿੱਤਾ, ਜਿਸ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਦੇ ਵਿੱਚੋਂ ਬਾਹਰ ਕੱਢਿਆ ਗਿਆ। ਜਹਾਜ਼ ਦੀਆਂ ਸੇਵਾਵਾਂ ਦੇਣ ਵਾਲੀ ਕੰਪਨੀ ਟੈਮਸੇਲ ਗਜ਼ੇਟਮ ਦਾ ਕਹਿਣਾ ਹੈ ਕਿ ਕੈਸਪੀਅਨ ਏਅਰਲਾਈਨਸ ਦੇ ਉੱਤੇ ਉਹਨਾਂ ਦਾ ਲਗਭਗ 30 ਲੱਖ ਯੂਰੋ ਬਕਾਇਆ ਹੈ। ਰਿਪੋਰਟ ਦੇ ਮੁਤਾਬਕ ਕੰਪਨੀ ਨੇ ਜਹਾਜ਼ ਜ਼ਬਤ ਕਰਨ ਦੇ ਲਈ ਅਦਾਲਤ ਦੇ ਹੁਕਮ ਹਾਸਲ ਕੀਤੇ ਸੀ ਔਰ ਕੈਸਪੀਅਨ ਏਅਰਲਾਈਨਸ ਦੀ ਤਰਫ ਤੋਂ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਸ਼ਾਸਨਿਕ ਸਮੱਸਿਆਵਾਂ ਦੇ ਚੱਲਦਿਆਂ ਉਹਨਾਂ ਦੇ ਇੱਕ ਬੋਇੰਗ ਜਹਾਜ਼ ਨੂੰ ਅਸਥਾਈ ਰੂਪ ਦੇ ਨਾਲ ਰੋਕਿਆ ਗਿਆ। ਬਿਆਨ ਚ ਕਿਹਾ ਗਿਆ ਹੈ ਕਿ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਸੰਪਰਕ ਕੀਤੇ ਜਾ ਰਹੇ ਨੇ, ਕਾਨੂੰਨੀ ਮਸ਼ਵਰੇ ਜਿਹੜੇ ਹਾਸਲ ਕੀਤੇ ਜਾ ਰਹੇ ਨੇ, ਨਾਲ ਹੀ ਰੋਕੇ ਗਏ ਜਹਾਜ਼ ਨੂੰ ਇਰਾਨ ਹੁਣ ਵਾਪਸ ਭੇਜ ਦਿੱਤਾ ਜਾਏਗਾ। ਉੱਥੇ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਨੇ, ਜਿੱਥੇ SCO ਸਮਿਟ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਹੋ ਰਿਹਾ ਹੈ। ਦੱਸ ਦਈਏ ਕਿ ਭਾਰਤ ਪਾਕਿਸਤਾਨ ਦੇ ਦਰਮਿਆਨ ਜਾਰੀ ਤਣਾਅ ਦੇ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਯਾਨੀ SCO ਦੇ ਜਿਹੜੇ ਮੈਂਬਰ ਮੁਲਕ ਨੇ ਉਹ ਪਾਕਿਸਤਾਨ ਦੇ ਰਾਜਧਾਨੀ ਸ਼ਹਿਰ ਇਸਲਾਮਾਬਾਦ ਦੇ ਵਿੱਚ ਚੱਲ ਰਹੀਆਂ ਬੈਠਕਾਂ ਦੇ ਵਿੱਚ ਹਿੱਸਾ ਲੈ ਰਹੇ ਨੇ। ਭਾਰਤ ਵੀ SCO ਦਾ ਮੈਂਬਰ ਹੈ, ਪਰ ਭਾਰਤ ਨੇ SCO ਦੇ ਮੈਂਬਰ ਦੇਸ਼ਾਂ ਦੇ ਲਈ ਮੈਂਬਰ ਦੇਸ਼ ਦੇ ਤੌਰ ਦੇ ਉੱਤੇ ਆਪਣਾ ਇੱਕ ਵਫਦ ਜਿਹੜਾ ਉੱਥੇ ਭੇਜਿਆ। ਹਾਲਾਂਕਿ ਹਲੇ SCO ਮੈਂਬਰ ਦੇਸ਼ਾਂ ਦੇ ਜਿਹੜੇ ਪ੍ਰਮੁੱਖ ਨੇ ਉਹ ਇਕੱਠੇ ਨਹੀਂ ਹੋ ਰਹੇ ਤੇ ਇਹ ਵੀ ਦੇਖਣਾ ਹੋਏਗਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਇਸਲਾਮਾਬਾਦ ਜਾਣਗੇ ਜਾਂ ਨਹੀਂ। ਉਹ ਖੈਰ ਆਉਣ ਵਾਲੇ ਦਿਨਾਂ ਚ ਖਬਰ ਪਤਾ ਚੱਲੇਗੀ। ਹੋ ਸਕਦਾ ਹੈ ਕਿ ਭਾਰਤ ਆਪਣੀ ਤਰਫ ਤੋਂ ਜਿਹੜੇ SJ ਸ਼ੰਕਰ ਨੇ ਉਹਨਾਂ ਨੂੰ ਹੀ ਇਸਲਾਮਾਬਾਦ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਭੇਜੇ। ਅਜਿਹਾ ਪਹਿਲਾਂ ਵੀ ਕੀਤਾ ਗਿਆ। ਇਸ ਵਫਦ ਦੀ ਅਗਵਾਈ ਜਿਹੜੀ ਹੈ ਹੁਣ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਇਸਲਾਮਾਬਾਦ ਗਿਆ ਹੋਇਆ ਉਸ ਦੀ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਲੋਕ ਡਿਮਰੀ ਕਰ ਰਹੇ ਨੇ। ਅਲੋਕ ਡਿਮਰੀ ਵਿਦੇਸ਼ ਮੰਤਰਾਲੇ ਦੇ ਸਕੱਤਰ ਨੇ, SCO ਦੇ ਲਈ ਭਾਰਤ ਦੇ ਉਹ ਕਨਵੀਨਰ ਵੀ ਨੇ। ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਲਗਭਗ 1 ਦਹਾਕੇ ਤੋਂ ਦਵੱਲੀ ਵਾਰਤਾ ਨਹੀਂ ਹੋਈ ਹੈ। ਦੋਹਾਂ ਦੇਸ਼ਾਂ ਦੇ ਦਰਮਿਆਨ ਆਖਰੀ ਵਾਰ ਦਸੰਬਰ 2015 ਦੇ ਵਿੱਚ ਗੱਲਬਾਤ ਹੋਈ ਸੀ। ਉਦੋਂ ਭਾਰਤ ਦੀ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਵੱਲੀ ਵਾਰਤਾ ਨੂੰ ਸ਼ੁਰੂ ਕਰਨ ਦੇ ਲਈ ਇਸਲਾਮਾਬਾਦ ਗਈ ਸੀ, ਬਲਕਿ ਭਾਰਤ ਦੀ ਉਸ ਵਕਤ ਭਾਜਪਾ ਸਰਕਾਰ ਦੀ ਤਰਫ ਤੋਂ ਹੀ ਪਾਕਿਸਤਾਨ ਨੂੰ ਅਪੀਲ ਕੀਤੀ ਗਈ ਸੀ ਕਿ ਦਵੱਲੀ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ। ਹਾਲਾਂਕਿ ਜਨਵਰੀ 2016 ਦੇ ਵਿੱਚ ਪਠਾਨਕੋਟ ਹਮਲਾ ਹੋਣ ਤੋਂ ਬਾਅਦ ਇਹ ਪ੍ਰਕਿਰਿਆ ਫਿਰ ਤੋਂ ਠੱਪ ਪੈ ਗਈ। ਭਾਰਤ ਸਰਕਾਰ ਦਾ ਰੁਖ ਰਿਹਾ ਹੈ ਕਿ ਪਾਕਿਸਤਾਨ ਦੇ ਨਾਲ ਗੱਲਬਾਤ ਉਦੋਂ ਹੀ ਸੰਭਵ ਹੈ ਜਦੋਂ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਕੱਟੜਪੰਥ ਤੋਂ ਅੱਤਵਾਦ ਤੋਂ ਮੁਕਤ ਹੋਵੇ। ਹਾਲਾਂਕਿ ਭਾਰਤ SCO ਵਰਗੇ ਜਿਹੜੇ ਮਲਟੀ ਕੰਟਰੀ
ਜਿਹੜੇ ਮੰਚ ਨੇ ਉਹਨਾਂ ਦੇ ਉੱਤੇ ਪਾਕਿਸਤਾਨ ਦੇ ਨਾਲ ਹਿੱਸੇਦਾਰੀ ਦੇ ਲਈ ਤਿਆਰ ਰਹਿੰਦਾ ਹੈ ਤੇ ਕਈ ਵਾਰ ਐਸੀਓ ਸਮਿਟ ਦੇ ਵਿੱਚ ਭਾਰਤ ਪਾਕਿਸਤਾਨ ਦੀ ਮੌਜੂਦਗੀ ਇਕੱਠਿਆਂ ਰਹੀ ਹੈ। ਅਗਲੇ ਸਾਲ ਐਸੀਓ ਸਮਿਟ ਦੀ ਅਗਵਾਈ ਜਿਹੜੀ ਹੈ ਪੂਰੇ 1 ਸਾਲ ਦੇ ਦਰਮਿਆਨ ਉਹ ਪਾਕਿਸਤਾਨ ਦੇ ਕੋਲ ਰਹੇਗੀ। ਅਜਿਹੇ ਦੇ ਵਿੱਚ ਬੈਠਕਾਂ ਅਜਿਹੇ ਸਮੇਂ 'ਚ ਹੋ ਰਹੀਆਂ ਨੇ ਜਦੋਂ ਪਾਕਿਸਤਾਨ ਨੇ ਇਸੇ ਮਹੀਨੇ ਤੋਂ ਯਾਨੀ ਸਪਤੰਬਰ ਦੇ ਆਖਰੀ ਦਿਨਾਂ ਤੋਂ 2026 ਤੋਂ ਅਗਲੇ ਸਾਲ ਦੇ ਸਪਤੰਬਰ ਮਹੀਨੇ ਦੇ ਅਖੀਰੀ ਦਿਨਾਂ ਤੱਕ ਐਸੀਓ ਦੀ ਅਗਵਾਈ ਸੰਭਾਲ ਲਈ ਹੈ ਔਰ ਇਸ ਦੇ ਨਾਲ ਜਿਹੜੇ ਅਗਸਤ ਮਹੀਨੇ ਦੇ ਵਿੱਚ ਅਲੱਗ ਅਲੱਗ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਜਿਹੜੇ ਨੇ ਉਹ ਵੀ ਇਸਲਾਮਾਬਾਦ ਦੇ ਵਿੱਚ ਪਹੁੰਚਣਗੇ ਔਰ 28 ਸਪਤੰਬਰ ਨੂੰ ਹਾਲੀਆ ਦਿਨਾਂ ਦੇ ਵਿੱਚ ਸ਼ੁਰੂ ਹੋਈ ਜਿਹੜੀ 3 ਦਿਨਾਂ ਬੈਠਕ ਹੈ ਇਹ ਅੱਜ ਮੁੱਕ ਜਾਣੀ ਹੈ ਔਰ ਪਾਕਿਸਤਾਨ ਦੇ ਅਗਵਾਈ ਦੇ ਦਰਮਿਆਨ ਐਸੀਓ ਦੀਆਂ ਗਤੀਵਿਧੀਆਂ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਆਉਣ ਵਾਲੀਆਂ ਬੈਠਕਾਂ ਦੀ ਯੋਜਨਾਵਾਂ ਉਲੀਕੀਆਂ ਜਾਣਗੀਆਂ। ਅਲੱਗ ਅਲੱਗ ਦੇਸ਼ਾਂ ਦੀ ਤਰਫ ਤੋਂ ਆਪੋ ਆਪਣੇ ਜਿਹੜੇ ਬਲੂ ਪ੍ਰਿੰਟ ਨੇ ਉਹ ਰੱਖੇ ਜਾਣਗੇ। ਭਾਰਤ ਦੀ ਹਿੱਸੇਦਾਰੀ ਇਸ ਕਰਕੇ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਤਣਾਅਪੂਰਨ ਸੰਬੰਧਾਂ ਨੂੰ ਇੱਕ ਨਵਾਂ ਮੋੜ ਮਿਲ ਸਕਦਾ ਜੇਕਰ ਭਾਰਤ ਚਾਹੇ ਤਾਂ। ਇਸਲਾਮਾਬਾਦ ਦੇ ਵਿੱਚ ਹੋ ਰਹੀ ਇਸ ਬੈਠਕ ਦੇ ਨਾਲ ਜਿਹੜਾ ਭਾਰਤ ਦੇ ਨਾਲ ਨਾਲ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖਾਂ ਨੂੰ ਵੀ ਸੱਦਾ ਭੇਜਿਆ ਜਾਏਗਾ। ਪ੍ਰਧਾਨ ਮੰਤਰੀ ਮੋਦੀ ਨੂੰ ਵੀ ਸੱਦਾ ਪਾਕਿਸਤਾਨ ਭੇਜੇਗਾ। ਉੱਥੇ ਦੂਜੀਆਂ ਖਬਰਾਂ ਦੀ ਭਾਰਤ ਦੇ ਨਾਲ ਜੁੜੀਆਂ ਹੋਈਆਂ ਸਾਂਝ ਪਾਈਏ ਤੇ ਗੁਜਰਾਤ ਹਾਈ ਕੋਰਟ ਨੇ ਮੰਗਲਵਾਰ ਦੇ ਦਿਨ ਆਮ ਆਦਮੀ ਪਾਰਟੀ ਦੀ ਉਸ ਅਪੀਲ ਨੂੰ ਖਾਰਜ ਕਰ ਦਿੱਤਾ ਹੈ ਜਿਸ ਦੇ ਵਿੱਚ ਗੁਜਰਾਤ ਯੂਨੀਵਰਸਿਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਦਾ ਅਕਾਦਮਿਕ ਡਿਗਰੀ ਦਾ ਵੇਰਵਾ ਜਨਤਕ ਕਰਨ ਦੇ ਨਿਰਦੇਸ਼ ਦਿੱਤੇ ਜਾਣ ਵਾਲੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ। ਹੁਣ ਯਾਨੀ ਕਿ ਅਦਾਲਤ ਨੇ ਕਹਿ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨੂੰ ਆਪਣੀ ਡਿਗਰੀ ਜਨਤਕ ਕਰਨ ਦੀ ਕੋਈ ਲੋੜ ਨਹੀਂ ਹੈ। ਚੀਫ ਜਸਟਿਸ ਸੁਨੀਤਾ ਅਗਰਵਾਲ ਤੇ ਜਸਟਿਸ ਡੀਐਨ ਰੇ ਦੀ ਡਿਵੀਜ਼ਨ ਬੈਂਚ ਨੇ ਸਿੰਗਲ ਜੱਜ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਤੇ ਇਸ ਦਾ ਖਰਚਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਦਾਲਤੀ ਖਰਚਾ ਜਿਹੜਾ ਉਹ ਅਰਵਿੰਦ ਕੇਜਰੀਵਾਲ ਦੇ ਉੱਤੇ ਪਾਇਆ 25,000 ਰੁਪਏ ਦਾ ਖਰਚਾ। ਅਦਾਲਤ ਨੇ ਵੀ ਕਿਹਾ ਕਿ ਫੈਸਲੇ ਦੇ ਵਿੱਚ ਦਖਲ ਦੇਣ ਦਾ ਹੁਣ ਕਿਸੇ ਵੀ ਧਿਰ ਨੂੰ ਕੋਈ ਅਧਿਕਾਰ ਨਹੀਂ ਹੈ। ਵੈਸੇ ਸਿੰਗਲ ਜੱਜ ਬੈਂਚ ਨੇ 31 ਮਾਰਚ 2023 ਨੂੰ ਹੀ ਇਹ ਫੈਸਲਾ ਜਿਹੜਾ ਸੁਣਾ ਦਿੱਤਾ ਸੀ ਔਰ ਉਦੋਂ ਹੀ ਜਿਹੜਾ ਕੋਰਟ ਲੇਵੀ ਦਾ ਖਰਚਾ ਕੇਜਰੀਵਾਲ ਦੇ ਉੱਤੇ ਪਾ ਦਿੱਤਾ ਸੀ ਔਰ ਆਰਟੀਆਈ ਕਾਨੂੰਨ ਦੀ ਦੁਰਵਰਤੋਂ ਕਰਨ ਦੇ ਲਈ ਉਹਨਾਂ ਨੂੰ ਫਟਕਾਰ ਵੀ ਲਗਾਈ ਸੀ। ਅਪੀਲ ਦੀ ਸੁਣਵਾਈ ਦੇ ਦਰਮਿਆਨ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਡਿਗਰੀ ਹਾਸਲ ਕਰਨ ਦੀ ਮੰਗ ਦੇ ਉੱਤੇ ਲਗਾਤਾਰ ਜ਼ੋਰ ਨਹੀਂ ਦਿੱਤਾ ਜਾ ਰਿਹਾ। ਗੁਜਰਾਤ ਯੂਨੀਵਰਸਿਟੀ ਵੱਲੋਂ ਪੇਸ਼ ਹੋਏ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਲਗਾਤਾਰ ਕੇਸ ਦੀ ਪੈਰਵੀ ਕੀਤੀ ਤੇ ਸੰਸਥਾ ਨੂੰ ਬਦਨਾਮ ਕਰਨ ਦੇ ਲਈ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ। ਦੱਸ ਦਈਏ ਕਿ ਮੋਦੀ ਦੀ ਡਿਗਰੀ ਨੂੰ ਜਨਤਕ ਕਰਨ ਦੀ ਮੰਗ ਕੇਜਰੀਵਾਲ ਨੇ 2016 ਚ ਕੀਤੀ ਸੀ। ਉਸ ਵੇਲੇ CIC ਨੇ ਦਿੱਲੀ ਯੂਨੀਵਰਸਿਟੀ ਤੇ ਗੁਜਰਾਤ ਯੂਨੀਵਰਸਿਟੀ ਨੂੰ ਇਸ ਸੰਬੰਧੀ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਸੀ ਪਰ ਉਸ ਤੋਂ ਬਾਅਦ ਹੀ ਇਸ ਜਾਣਕਾਰੀ ਨੂੰ ਕਦੇ ਵੀ ਅੱਜ ਤੱਕ ਜਨਤਕ ਨਹੀਂ ਕੀਤਾ ਗਿਆ। ਉਧਰ ਉਚੇਰੀ ਸਿੱਖਿਆ ਸੰਸਥਾਵਾਂ ਦੇ ਵਿੱਚ ਯਾਨੀ ਜਿਹੜੀਆਂ ਯੂਨੀਵਰਸਿਟੀਆਂ ਨੇ ਕਾਲਜਿਸ ਨੇ ਉਹਨਾਂ ਦੇ ਵਿੱਚ ਲਗਭਗ 15% ਵਿਦਿਆਰਥੀਆਂ ਨੇ ਪਿਛਲੇ 6 ਮਹੀਨਿਆਂ ਦੇ ਦਰਮਿਆਨ ਅਜਿਹਾ ਸਮਾਂ ਹੰਢਾਇਆ ਜਦੋਂ ਬਹੁਤ ਜ਼ਿਆਦਾ ਪਰੇਸ਼ਾਨ ਜਾਂ ਤਣਾਅ ਦੇ ਵਿੱਚ ਮਹਿਸੂਸ ਕਰ ਰਹੇ ਨੇ ਜਦਕਿ 9% ਨੇ ਖੁਦਕੁਸ਼ੀ ਦੇ ਵਿਚਾਰ ਆਉਣ ਦੀ ਗੱਲ ਵੀ ਕੀਤੀ ਹੈ। ਇਹ ਖੁਲਾਸਾ ਵਿਦਿਆਰਥੀ ਖੁਦਕੁਸ਼ੀਆਂ ਦੀ ਜਾਂਚ ਕਰ ਰਹੀ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਇੱਕ ਕਮੇਟੀ ਵੱਲੋਂ ਕੀਤਾ ਗਿਆ। ਦੇਸ਼ ਭਰ ਦੇ ਵਿੱਚ ਸਰਵੇਖਣ ਕੀਤੇ ਗਏ ਨੇ। ਸਰਵੇਖਣ ਦੇ ਵਿੱਚ ਜਿਹੜੇ ਨਤੀਜੇ ਸਾਹਮਣੇ ਆਏ ਨੇ ਉਸ ਦੇ ਵਿੱਚ ਕਾਫੀ ਹੈਰਾਨਜਨਕ ਔਰ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ। ਵਿਦਿਆਰਥੀਆਂ ਦੀ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਉਚੇਰੀਆਂ ਸੰਸਥਾਵਾਂ ਦੀ ਤਰਫ ਤੋਂ ਯੂਨੀਵਰਸਿਟੀਆਂ ਕਾਲਜਿਸ ਦੀ ਤਰਫ ਤੋਂ ਕੀ ਪ੍ਰਬੰਧ ਕੀਤੇ ਜਾਂਦੇ ਨੇ? ਸਿਫਰ, ਕੋਈ ਵੀ ਨਹੀਂ। ਟਾਸਕ ਫੋਰਸ ਹੈ ਜਿਹੜੀ ਨੈਸ਼ਨਲ ਟਾਸਕ ਫੋਰਸ NTF ਕਹਿ ਲਿਆ ਜਾਂਦਾ ਉਸ ਦੀ ਅੰਤਿਮ ਰਿਪੋਰਟ ਦੇ ਵਿੱਚ ਹਿੱਸਾ ਵੀ ਹਾਲੇ ਬਣਨਾ ਪਰ 31 ਅਕਤੂਬਰ ਤੱਕ ਇਹ ਰਿਪੋਰਟ ਅੰਤਿਮ ਰਿਪੋਰਟ ਜਿਹੜੀ ਹੈ ਸਾਹਮਣੇ ਆ ਜਾਏਗੀ। IIT ਦਿੱਲੀ IIT ਬੰਬੇ ਇਹਨਾਂ ਦੇ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਸਾਹਮਣੇ ਆਉਣ ਤੋਂ ਬਾਅਦ ਖੁਦਕੁਸ਼ੀਆਂ ਬਲਕਿ ਸਾਹਮਣੇ ਆਉਣ ਤੋਂ ਬਾਅਦ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਹੁਣ ਇਸ ਸਰਵੇਖਣ ਦੇ ਨਤੀਜੇ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋਣਗੇ। ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੇ ਪੈਨਲ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਇੱਕ ਅੰਤਰਿਮ ਰਿਪੋਰਟ ਪੇਸ਼ ਕੀਤੀ ਸੀ। 2,43,000 ਤੋਂ ਵਧੇਰੇ ਵਿਦਿਆਰਥੀਆਂ ਦੇ ਜਵਾਬ ਜਿਹੜੇ ਸੀ ਇਸ 'ਚ ਦਰਜ ਕੀਤੇ ਗਏ ਸੀ। ਲਗਭਗ 34% ਵਿਦਿਆਰਥੀਆਂ ਨੇ ਵੱਖ ਵੱਖ ਤਰੀਕਿਆਂ ਦੇ ਨਾਲ ਆਪਣੇ ਆਪ ਨੂੰ ਕੈਂਪਸ ਦੇ ਵਿੱਚ ਚਾਹੇ ਉਹ ਜਿਹੜੇ ਵੀ ਕੈਂਪਸ ਦੇ ਵਿੱਚ ਪੜ੍ਹ ਰਹੇ ਨੇ ਆਪਣੇ ਆਪ ਨੂੰ ਇੱਕ ਬੇਗਾਨਾ ਮਹਿਸੂਸ ਕੀਤਾ ਉਹ ਇਸ ਕਿਸਮ ਦੇ ਤਣਾਅ ਦੇ ਵਿੱਚੋਂ ਗੁਜ਼ਰ ਰਹੇ ਨੇ।
ਉੱਥੇ ਹੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਉੱਤੇ ਤੰਜ ਕੱਸਦਿਆਂ ਹੋਇਆਂ ਕਿਹਾ ਹੈ ਕਿ ਉਹਨਾਂ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦਾ ਰਾਸ਼ਟਰਪਤੀ ਵੀ ਉਹਨਾਂ ਨੂੰ ਬਣਾ ਦੇਣਾ ਚਾਹੀਦਾ ਹੈ। ਜਦੋਂ ਚੋਣ ਕਮਿਸ਼ਨ ਦੇ ਕੰਮਕਾਜ ਦੇ ਉੱਤੇ ਸਵਾਲ ਉੱਠ ਰਹੇ ਨੇ ਤੇ ਉਮਰ ਅਬਦੁੱਲਾ ਤੋਂ ਵੀ ਇਹ ਪੁੱਛਿਆ ਗਿਆ ਹੈ ਕਿ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਲੈ ਕੇ ਉਹ ਕੀ ਸਮਝਦੇ ਨੇ, ਤਾਂ ਉਹਨਾਂ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੂੰ ਥੋੜੀ ਆਪਣੀ ਆਤਮਾ ਵੀ ਫਰੋਲ ਲੈਣੀ ਚਾਹੀਦੀ ਹੈ। ਐਵੇਂ ਨਹੀਂ ਸਾਰੀਆਂ ਵਿਰੋਧੀ ਪਾਰਟੀਆਂ ਉਹਨਾਂ ਦੇ ਖਿਲਾਫ ਹੋਈਆਂ ਹੋਈਆਂ। ਸਬੂਤ ਕਿਸੇ ਪੋਲੀਟੀਕਲ ਪਾਰਟੀ ਨੇ ਸਾਹਮਣੇ ਵੀ ਨਹੀਂ ਰੱਖੇ, ਸਬੂਤ ਇੱਕ ਅਖਬਾਰ ਨੇ ਇਨਵੈਸਟੀਗੇਸ਼ਨ ਦੇ ਜ਼ਰੀਏ ਸਾਹਮਣੇ ਰੱਖੇ ਨੇ, ਬਜਾਏ ਕਿ ਇਸ ਨੂੰ ਲੁਕਾਉਣ ਦੇ। ਮੈਨੂੰ ਲੱਗਦਾ ਹੈ ਕਿ ਚੋਣ ਕਮਿਸ਼ਨ ਨੂੰ ਆਪਣੇ ਕੰਮਕਾਜ ਕਰਨ ਦੇ ਤਰੀਕਿਆਂ ਦੇ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਕਿਸਮ ਦੀਆਂ ਹਰਕਤਾਂ ਅੱਗੇ ਤੋਂ ਨਾ ਹੋਣ, ਆਪਣੀ ਸਾਖ ਨੂੰ ਉਹ ਸੁਧਾਰਨ, ਕਿਉਂਕਿ ਇਹੀ ਤਾਂ ਇੱਕ ਸੁਤੰਤਰ ਸੰਸਥਾ ਹੈ ਜਿਹੜੀ ਲੋਕਤੰਤਰ ਨੂੰ ਬਚਾ ਕੇ ਰੱਖਦੀ। ਹਾਲੀਆ ਦਿਨਾਂ ਦੇ ਵਿੱਚ ਇੰਡੀਅਨ ਐਕਸਪ੍ਰੈਸ ਦੀ ਇੱਕ ਇਨਵੈਸਟੀਗੇਟਿਵ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਚੋਣ ਕਮਿਸ਼ਨਰ ਵਿਵੇਕ ਜੋਸ਼ੀ ਦੀ ਅਸਹਿਮਤੀ ਦੇ ਬਾਵਜੂਦ ਚੀਫ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਬਹੁਤ ਸਾਰੇ ਐਸੇ ਫੈਸਲਿਆਂ ਨੂੰ ਅਮਲ ਦੇ ਵਿੱਚ ਲਿਆਂਦਾ ਜੋ ਕਿ ਸੰਧੂ ਤੇ ਜੋਸ਼ੀ ਮਨ ਵੀ ਨਹੀਂ ਦਿਸੀ ਰਹੇ। ਯਾਨੀ ਕਿ ਇੱਕ ਸਰਬਸੰਮਤੀ ਤੋਂ ਬਗੈਰ ਹੀ ਇਸ ਸੰਸਥਾ ਦੇ ਵਿੱਚ ਫੈਸਲਿਆਂ ਨੂੰ ਲਾਗੂ ਕੀਤਾ ਗਿਆ। ਜਦਕਿ ਪੱਛਮ ਬੰਗਾਲ ਦੇ ਜਿਹੜੇ ਭਾਜਪਾ ਪ੍ਰਮੁੱਖ ਸਮਿਕ ਭੱਟਾਚਾਰਿਆ ਨੇ ਉਹਨਾਂ ਦੇ ਬਿਆਨ ਉਹਨਾਂ ਤੋਂ ਇਸ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਪਦਮ ਭੂਸ਼ਣ ਤਾਂ ਦਿੱਤਾ ਹੀ ਜਾਣਾ ਚਾਹੀਦਾ। ਉਮਰ ਅਬਦੁੱਲਾ ਨੇ ਕਿਹਾ ਕਿ ਜਿਹੜਾ ਸਮਿਕ ਭੱਟਾਚਾਰਿਆ ਨੇ ਪਦਮ ਭੂਸ਼ਣ ਦੇਣ ਦੀ ਗੱਲ ਕੀਤੀ ਹੈ ਗਿਆਨੇਸ਼ ਕੁਮਾਰ ਨੂੰ, ਪਦਮ ਭੂਸ਼ਣ ਤੱਕ ਹੀ ਕਿਉਂ ਰੋਕ ਰਹੇ ਹੋ, ਭਾਰਤ ਰਤਨ ਦੇ ਦਿਓ, ਰਾਸ਼ਟਰਪਤੀ ਬਣਾ ਦਿਓ, ਕਿਉਂਕਿ ਇੰਨਾ ਕੁਛ ਉਹਨਾਂ ਨੇ ਭਾਜਪਾ ਦੇ ਲਈ ਕੀਤਾ ਹੈ, ਪੱਛਮ ਬੰਗਾਲ ਤੋਹਫੇ ਦੇ ਵਿੱਚ ਦੇ ਦਿੱਤਾ ਹੈ, ਤਾਂ ਫਿਰ ਪਿੱਛੇ ਰਹਿ ਵੀ ਕੀ ਜਾਂਦਾ ਹੈ। ਵੈਸੇ ਵੈਸਟ ਬੰਗਾਲ ਦੀ ਗੱਲ ਤੁਰੀ ਹੋਇਆ ਤਾਂ ਇੰਡੀਆ ਗੱਠਜੋੜ ਦੀ ਬੈਠਕ ਅੱਜ ਦੇ ਦਿਨ ਨਵੀਂ ਦਿੱਲੀ ਦੇ ਵਿੱਚ ਹੋ ਰਹੀ ਹੈ। ਮਮਤਾ ਬੈਨਰਜੀ ਵੀ ਇੱਥੇ ਪਹੁੰਚ ਰਹੇ ਨੇ। ਖ਼ਬਰ ਏਜੰਸੀ PTI ਦੇ ਮੁਤਾਬਕ ਦਿੱਲੀ ਪਹੁੰਚਣ ਦੇ ਉੱਤੇ ਵੈਸਟ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਕੁਝ ਕਹਿਣਾ ਮੈਂ ਬੈਠਕ ਤੋਂ ਬਾਅਦ ਹੀ ਕਵਾਂਗੀ, ਸਾਡਾ ਨਿਸ਼ਾਨਾ ਚੋਣ ਕਮਿਸ਼ਨ ਹੈ, ਚੋਣ ਕਮਿਸ਼ਨਰ ਹੈ। ਇਸ ਬੈਠਕ ਦੇ ਵਿੱਚ ਪੂਰੀ ਜਿਹੜੀ ਸੋਫਟਵੇਅਰ ਟੀਮ ਉਸਦੇ ਖਿਲਾਫ ਹੈ ਔਰ ਲੋਕਾਂ ਨੂੰ ਉਹਨਾਂ ਨੇ ਧੋਖਾ ਦਿੱਤਾ ਔਰ ਇਸ ਦੇ ਉੱਤੇ ਜੋ ਵੀ ਕੁਝ ਕਹਿਣਾ ਮੈਂ ਕੱਲ ਨੂੰ ਹੀ ਕਵਾਂਗੀ, ਦੱਸ ਦਈਏ। ਯਾਨੀ ਕਿ ਅੱਜ ਦੇ ਦਿਨ ਮਮਤਾ ਬੈਨਰਜੀ ਇੰਡੀਆ ਬਲਾਕ ਦੇ ਅੰਦਰ ਇਸ ਮੁੱਦੇ ਦੇ ਉੱਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕੱਠੇ ਲਿਆਉਣ ਲਈ ਸਹਿਮਤ ਹੈ। ਦੱਸ ਦਈਏ ਕਿ ਅੱਜ ਦੇ ਦਿਨ ਕੱਲ ਦੇ ਦਿਨ ਪਹਿਲਾਂ ਕਾਂਗਰਸ ਦੀ ਬੈਠਕ ਹੋਈ ਸੀ ਤੇ ਅੱਜ ਇੰਡੀਆ ਬਲਾਕ ਦੀ ਬੈਠਕ ਹੋਏਗੀ ਔਰ ਇਸ ਦੇ ਵਿੱਚ ਜਿਹੜੇ ਫੈਸਲੇ ਲਏ ਜਾਣਗੇ ਕਿ ਜਿਹੜਾ ਇਹ ਮਸਲਾ ਤਾਜ਼ਾ ਮਸਲਾ ਛਿੜਿਆ SIR ਦੇ ਸੋਧ ਦੇ ਵਿੱਚ ਗੜਬੜਾਂ ਜਿਹੜੀਆਂ ਕੀਤੀਆਂ ਗਈਆਂ ਨੇ ਔਰ ਇਲੈਕਸ਼ਨ ਕਮਿਸ਼ਨਰ ਦੀ ਸਾਂਝ ਜਿਹੜੀ ਉਸ ਦੇ ਵਿੱਚ ਸਾਹਮਣੇ ਆਈ ਹੈ, ਉਸ ਨੂੰ ਲੈ ਕੇ ਜਿਹੜੇ ਇਹ ਫੈਸਲੇ ਅੱਜ ਦੇ ਦਿਨ ਵੱਡੇ ਲਏ ਜਾਣਗੇ। ਕਾਂਗਰਸ ਜਨਤਾ ਪਾਰਟੀ ਜਿਹੜੀ ਇੱਕ ਗੈਰ ਸਿਆਸੀ ਜਮਾਤ ਹੈ, ਉਹ ਤਾਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ 2 ਅਕਤੂਬਰ ਤੋਂ ਦੇਸ਼ ਭਰ ਦੇ ਵਿੱਚ ਧਰਨੇ ਪ੍ਰਦਰਸ਼ਨ ਕਰਨਗੇ, ਪਰ ਕਾਂਗਰਸ ਸਣੇ ਸਾਰੀਆਂ ਵਿਰੋਧੀ ਪਾਰਟੀਆਂ ਦੀ ਤਰਫ ਤੋਂ ਹਾਲੇ ਤੱਕ ਕੋਈ ਅੱਗੇ ਦੀ ਯੋਜਨਾ ਉਲੀਕੀ ਨਹੀਂ ਸੀਗੀ। ਉਲੀਕ ਤਾਂ ਬੇਸ਼ੱਕ ਅੱਜ ਲਈ ਜਾਏਗੀ ਪਰ ਇਸ ਦਾ ਐਲਾਨ ਹਾਲੇ ਤੱਕ ਨਹੀਂ ਸੀ ਕੀਤਾ ਗਿਆ। ਉਧਰ ਸੁਪਰੀਮ ਕੋਰਟ ਨੇ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਬਰਖਾਸਤ ਕਰਨ ਵਾਲੀ ਜਿਹੜੀ ਪਟੀਸ਼ਨ ਹੈ, ਪਬਲਿਕ ਪਟੀਸ਼ਨ ਹੈ, PIL ਕਹਿ ਲਿਆ ਜਾਂਦਾ, ਉਸ ਦੇ ਉੱਤੇ ਅਗਲੇ ਹਫਤੇ ਸੁਣਵਾਈ ਕਰਨ ਦੀ ਸਹਿਮਤੀ ਜਤਾ ਦਿੱਤੀ ਹੈ। ਪਟੀਸ਼ਨ ਦੇ ਵਿੱਚ ਉਹਨਾਂ ਫੈਸਲਿਆਂ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ ਦੇ ਤਹਿਤ CEC ਦੀ ਅਗਵਾਈ ਦੇ ਵਿੱਚ ਚੋਣ ਕਮਿਸ਼ਨ ਨੇ ਦੋ ਦੂਸਰੇ ਚੋਣ ਕਮਿਸ਼ਨਰਾਂ ਦੇ ਫੈਸਲਿਆਂ ਦੀ ਮਨਜ਼ੂਰੀ ਨਹੀਂ ਸੀ ਮੰਨੀ ਔਰ ਮੰਗਲਵਾਰ ਦੇ ਦਿਨ ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੈਮੀਲੀਆ ਬਾਗਚੀ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਇਸ ਮਾਮਲੇ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਉਹ ਇਸ ਮਾਮਲੇ ਦੇ ਉੱਤੇ ਸੁਣਵਾਈ ਕਰਨਗੇ। ਪਟੀਸ਼ਨ ਦੇ ਵਿੱਚ ਦੋਸ਼ ਮੜਿਆ ਗਿਆ ਕਿ ਚੋਣ ਕਮਿਸ਼ਨ ਦੇ ਕੁਝ ਫੈਸਲੇ ਸੰਵਿਧਾਨਕ ਪ੍ਰਕਿਰਿਆ ਤੋਂ ਉਲਟ ਹੀ ਲਏ ਗਏ ਨੇ ਜੋ ਕਿ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਹੈ ਔਰ ਇਸੇ ਦੇ ਚੱਲਦਿਆਂ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਕਾਫੀ ਅਹਿਮ ਰਹੇਗਾ। ਵੈਸੇ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਵਾਦੀ ਦੇ ਮਾਸਕੱਤਰ MA ਬੇਬੀ ਨੂੰ 29 ਸਤੰਬਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਉਹ ਦਿੱਲੀ ਦੇ ਵਿੱਚ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਖੱਬੇ ਪੱਖੀ ਪਾਰਟੀਆਂ ਦੇ ਇਸ ਧਰਨੇ ਦੇ ਵਿੱਚ ਹਿੱਸਾ ਲੈ ਰਹੇ ਸੀ। ਇਸ ਤੋਂ ਇਲਾਵਾ CPIML ਦੀ ਕੇਂਦਰੀ ਕਮੇਟੀ ਦੇ ਮੈਂਬਰ ਸੁਚੇਤਾ ਡੇ, ਸ਼ਵੇਤਾ ਰਾਜ ਨੂੰ ਵੀ ਹਿਰਾਸਤ ਚ ਲਿਆ ਗਿਆ। ਖੱਬੇ ਪੱਖੀ ਪਾਰਟੀਆਂ ਦੀ ਤਰਫ ਤੋਂ ਭਾਰਤ ਦੇ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਇਕਜੁੱਟ ਹੋ ਕੇ CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ।
ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਖੱਬੇ ਪੱਖੀ ਪਾਰਟੀਆਂ ਦੀ ਤਰਫ ਤੋਂ, ਜਿਸ 'ਚ ਕਿਹਾ ਗਿਆ ਕਿ ਪ੍ਰਦਰਸ਼ਨਕਾਰੀਆਂ ਦੀ ਗੱਲ ਸੁਣਨ ਦੀ ਬਜਾਏ ਪੁਲਿਸ ਨੇ ਉਹਨਾਂ ਦੇ ਉੱਤੇ ਬਲ ਦਾ ਪ੍ਰਯੋਗ ਕੀਤਾ, ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਜਾਇਆ ਗਿਆ। ਪ੍ਰਦਰਸ਼ਨਕਾਰੀਆਂ ਦੇ ਵਿੱਚ CPIML ਦੇ ਕਈ ਨੇਤਾ, CPIM ਦੇ ਨੇਤਾ, CPIML ਦੇ ਨੇਤਾ ਕਾਮਰੇਡ ਸੁਜੇਤਾ ਡੇ, ਸ਼ਵੇਤਾ ਰਾਜ, AICTU ਤੇ ਇਸ ਤੋਂ ਇਲਾਵਾ AILJA ਦੇ ਕਾਰਕੁਨ ਤੇ ਕਈ ਸੀਨੀਅਰ ਟ੍ਰੇਡ ਯੂਨੀਅਨ ਦੇ ਲੀਡਰ ਵੀ ਸ਼ਾਮਲ ਹੋਏ ਸੀ। ਉੱਥੇ ਹੀ ਭਾਰਤ ਤੋਂ ਬਾਅਦ ਹੁਣ ਜਿਹੜੀ ਇੱਕ ਖਬਰ ਪੰਜਾਬ ਦੀ ਵੀ ਵੈਸੇ ਸਾਂਝੀ ਕਰਦੇ ਹੋਏ ਚੱਲੀਏ, ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਸ ਵਕਤ ਸੱਤਾ ਦੇ ਵਿੱਚ ਤਾਂ ਜ਼ਰੂਰ ਹੈ ਪਰ ਸੱਤਾ ਦੇ ਵਿੱਚ ਫਾਇਦਾ ਵੀ ਚੁੱਕਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਮਿਲੇ ਸਿਆਸੀ ਚੰਦੇ ਚ ਐਤਕੀ ਉਛਾਲ ਆਇਆ। ਆਪ ਨੂੰ ਮਿਲੇ ਸਿਆਸੀ ਚੰਦੇ ਦਾ ਸਭ ਤੋਂ ਵੱਡਾ ਤਾਂ ਦਾਨ ਜਿਹੜਾ ਉਹ ਸੰਸਦ ਮੈਂਬਰ ਰਜਿੰਦਰ ਗੁਪਤਾ ਤੋਂ ਮਿਲਿਆ, ਜੋ ਕਿ ਹੁਣ ਤੱਕ ਤਾਂ ਭਾਜਪਾ ਹੀ ਨੇ। ਰਾਜਿੰਦਰ ਗੁਪਤਾ ਨੇ 9 ਜਨਵਰੀ 2026 ਨੂੰ ਆਮ ਆਦਮੀ ਪਾਰਟੀ ਨੂੰ 5 ਕਰੋੜ ਰੁਪਏ ਦਾ ਸਿਆਸੀ ਚੰਦਾ ਦਿੱਤਾ ਸੀ। ਕਰੀਬ 3 ਮਹੀਨੇ ਤੋਂ ਬਾਅਦ ਹੀ ਰਾਜਿੰਦਰ ਗੁਪਤਾ ਭਾਜਪਾ 'ਚ ਸ਼ਾਮਲ ਹੋ ਗਏ। ਗੁਪਤਾ ਦੇ ਭਾਜਪਾ ਦੇ ਵਿੱਚ ਚਲੇ ਜਾਣ ਦੇ ਨਾਲ ਆਮ ਆਦਮੀ ਪਾਰਟੀ ਨੂੰ ਵਿੱਤੀ ਸੱਟ ਤਾਂ ਵੱਜੀ ਹੈ, ਕਿਉਂਕਿ ਅੱਗੇ ਵੀ ਉਹਨਾਂ ਨੂੰ ਚੰਦੇ ਮਿਲਣੇ ਸੀ, ਹੁਣ ਉਹ ਭਾਜਪਾ ਨੂੰ ਮਿਲ ਰਹੇ ਹੋਣਗੇ। ਭਾਰਤੀ ਚੋਣ ਕਮਿਸ਼ਨ ਨੇ 17 ਸਤੰਬਰ 2026 ਦੇ ਵੇਰਵਿਆਂ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਸਾਲ 2025-26 ਦੇ ਵਿੱਚ ਸਭ ਤੋਂ ਵੱਧ ਚੰਦਾ ਪੰਜਾਬ ਦੇ ਵਿੱਚੋਂ ਮਿਲਣ ਦਾ ਦਾਅਵਾ ਕੀਤਾ ਹੈ। ਪੰਜਾਬ ਚੋਂ ਇਸ ਵਰੇ ਦੇ ਦਰਮਿਆਨ ਆਮ ਆਦਮੀ ਪਾਰਟੀ ਨੂੰ 5 ਕਰੋੜ 8 ਲੱਖ ਰੁਪਏ ਦਾ ਚੰਦਾ ਹਾਸਲ ਹੋਇਆ, ਜਦਕਿ 2024-25 ਚ ਚੰਦਾ 71 ਲੱਖ ਰੁਪਏ ਦਾ ਸੀ। ਇਸ ਤਰ੍ਹਾਂ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ 2023-24 ਤਾਂ ਮਹਿਜ਼ 11.5 ਲੱਖ ਰੁਪਏ ਤੇ ਉਸ ਤੋਂ ਇੱਕ ਸਾਲ ਪਹਿਲਾਂ 44 ਲੱਖ ਰੁਪਏ ਦਾ ਚੰਦਾ ਹਾਸਲ ਹੋਇਆ ਸੀ। ਆਪ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ 4 ਵਰਿਆਂ ਦੇ ਵਿੱਚ ਲਗਭਗ 6 ਕਰੋੜ 35 ਲੱਖ ਰੁਪਏ ਦਾ ਚੰਦਾ ਇਕੱਠਾ ਕੀਤਾ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਸਮੁੱਚੇ ਦੇਸ਼ ਦੇ ਵਿੱਚੋਂ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ 2025-26 ਦੇ ਦਰਮਿਆਨ 12 ਕਰੋੜ ਰੁਪਏ ਦਾ ਚੰਦਾ ਹਾਸਲ ਹੋਇਆ ਸੀ। ਔਰ ਜ਼ਾਹਰ ਜੀ ਗੱਲ ਹੈ ਕਿ ਰਜਿੰਦਰ ਗੁਪਤਾ ਦਾ ਹੀ ਚੰਦਾ ਸਭ ਤੋਂ ਜ਼ਿਆਦਾ ਸੀ ਜੋ ਕਿ ਉਹਨਾਂ ਨੇ ਪੰਜਾਬ ਨੂੰ ਦਿੱਤਾ। ਰੁਝਾਨ ਦੇਖੀਏ ਤੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਨਾਲੋਂ ਵੱਧ ਚੰਦਾ ਭਾਜਪਾ ਨੂੰ ਮਿਲ ਰਿਹਾ ਹੈ। ਆਮ ਆਦਮੀ ਨੂੰ 2025-26 ਦੇ ਦਰਮਿਆਨ ਜਿੱਥੇ 5 ਵਿਧਾਇਕਾਂ ਤੇ 3 ਵਜ਼ੀਰਾਂ ਤੋਂ ਇਲਾਵਾ 1 ਸੰਸਦ ਮੈਂਬਰ ਨੇ ਚੰਦਾ ਦਿੱਤਾ ਹੈ। ਸੰਸਦ ਮੈਂਬਰ ਗੁਰਮੀਤ ਸਿੰਘ ਮੀਥੇਅਰ ਨੇ ਹਰ ਮਹੀਨੇ ਚੰਦਾ ਦਿੱਤਾ ਹੈ ਤੇ 1 ਵਰੇ ਦੇ ਦਰਮਿਆਨ 1,20,000 ਰੁਪਏ ਪਾਰਟੀ ਨੂੰ ਡੋਨੇਸ਼ਨ ਵਜੋਂ ਦਿੱਤੇ ਨੇ। ਉੱਥੇ ਹੀ ਵਜ਼ੀਰਾਂ ਦੇ ਵਿੱਚੋਂ ਡਾਕਟਰ ਬਲਵੀਰ ਸਿੰਘ ਨੇ 25,000 ਰੁਪਏ, ਪਾਰਟੀ ਪ੍ਰਧਾਨ ਅਮਨ ਅਰੋੜਾ ਨੇ 1,20,000 ਰੁਪਏ ਤੇ ਡਾਕਟਰ ਰਵੀਜੋਤ ਨੇ 25,000 ਰੁਪਏ ਆਮ ਆਦਮੀ ਪਾਰਟੀ ਨੂੰ ਦਿੱਤੇ ਨੇ। ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਲਗਭਗ 1.25 ਲੱਖ ਰੁਪਏ ਤੇ ਡਿਪਟੀ ਸਪੀਕਰ ਜੈਕਿਸ਼ਨ ਰੋੜੀ ਨੇ 96,000 ਰੁਪਏ ਦਾ ਚੰਦਾ ਦਿੱਤਾ ਹੈ। ਹਾਲਾਂਕਿ ਮੁੱਖ ਮੰਤਰੀ ਨੇ ਆਪਣੀ ਹੀ ਪਾਰਟੀ ਨੂੰ ਕਿੰਨਾ ਚੰਦਾ ਦਿੱਤਾ ਇਸ ਦਾ ਕੋਈ ਵੀ ਜ਼ਿਕਰ ਇਸ ਦੇ ਵਿੱਚ ਨਹੀਂ ਮਿਲਿਆ, ਪਰ ਬਾਕੀ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਉਹਨਾਂ ਦਾ ਜ਼ਿਕਰ ਜਿਹੜਾ ਜ਼ਰੂਰ ਸੁਣਨ ਨੂੰ ਮਿਲਦਾ ਹੈ, ਜਿਸ 'ਚ ਸਰਬਜੀਤ ਕੌਰ ਮਾਣੂਕੇ, ਕੁਲਵੰਤ ਸਿੰਘ ਪੰਡੌਰੀ, ਕੁਲਦੀਪ ਸਿੰਘ ਧਾਲੀਵਾਲ, ਪ੍ਰਿੰਸੀਪਲ ਬੁੱਧ ਰਾਮ, ਚੇਤਨ ਸਿੰਘ ਜੋੜੇ ਮਾਜਰਾ ਔਰ ਅਲੱਗ ਅਲੱਗ ਜਿਹੜੇ ਆਮ ਆਦਮੀ ਪਾਰਟੀ ਦੀ ਇਕਾਈਆਂ ਦੇ ਨਾਲ ਜੁੜੇ ਹੋਏ ਜ਼ਿਲ੍ਹਾ ਇਕਾਈਆਂ ਮਾਫ ਕਰਨਾ ਜ਼ਿਲ੍ਹਾ ਇਕਾਈਆਂ ਦੇ ਨਾਲ ਜਿਹੜੇ ਜੁੜੇ ਹੋਏ ਮੈਂਬਰ ਨੇ ਉਹਨਾਂ ਦੀ ਤਰਫ ਤੋਂ ਇਹ ਚੰਦੇ ਦਿੱਤੇ ਗਏ ਨੇ। ਉੱਥੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਜੁੜੇ ਸਮੁੱਚੇ ਮਾਮਲੇ ਦੇ ਉੱਤੇ ਅਗਲੀ ਰਣਨੀਤੀ ਸੰਬੰਧੀ ਅਹਿਮ ਫੈਸਲਾ 5 ਸਿੰਘ ਸਾਹਿਬਾਨਾਂ ਵੱਲੋਂ ਕੀਤਾ ਜਾਏਗਾ, ਜੋ ਕਿ ਸਮੁੱਚੀ ਕੌਮ ਦੇ ਲਈ ਮਾਰਗਦਰਸ਼ਨ ਹੋਏਗਾ। ਇਹ ਦਾਅਵਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਾਂਝੀ ਪ੍ਰੈਸ ਬੈਠਕ ਦੇ ਦਰਮਿਆਨ ਸਾਹਮਣੇ ਆਇਆ। ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਰਾਜੋਆਣਾ ਦੇ ਨਾਲ ਦੋਵੇਂ ਤਖ਼ਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਦੇ ਬਾਰੇ ਜਾਣਕਾਰੀ ਲਈ ਗਈ ਤੇ ਮੁਲਾਕਾਤ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਰਾਜੋਆਣਾ ਸਿੱਖ ਪਰੰਪਰਾ ਦੀ ਉੱਤੇ ਪਹਿਰਾ ਦੇਣ ਦੇ ਕੰਮ ਕਰ ਰਹੇ ਨੇ ਔਰ ਉਹਨਾਂ ਨੂੰ ਜਾਨ ਬਖਸ਼ਣ ਦੀ ਭੀਖ ਨਹੀਂ ਮਿਲਣੀ ਚਾਹੀਦੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 2019 ਦੇ ਵਿੱਚ ਰਾਜੋਆਣਾ ਦੇ ਨਾਲ ਸੰਬੰਧੀ ਕੀਤੇ ਆਪਣੇ ਐਲਾਨ ਨੂੰ ਹਾਲੇ ਤੱਕ ਲਾਗੂ ਨਹੀਂ ਕਰ ਸਕੀ ਹੈ। ਉਧਰ ਐਡਵੋਕੇਟ ਧਾਮੀ ਨੇ ਵੀ ਰਾਜੋਆਣਾ ਦੇ ਨਾਲ ਪਿਛਲੇ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਤੇ ਉਹਨਾਂ ਨੂੰ ਫਾਂਸੀ ਦੀ ਚੱਕੀ ਦੇ ਵਿੱਚ ਬੈਠਿਆਂ 19 ਸਾਲ ਤੋਂ ਵੀ ਵੱਧ ਹੋ ਚੁੱਕੇ ਨੇ। ਇਹ ਇਲਜ਼ਾਮ ਲਗਾਉਂਦੇ ਹੋਏ ਮੌਜੂਦਾ ਸੱਤਾਧਾਰੀ ਕੇਂਦਰੀ ਸਰਕਾਰ ਭਾਜਪਾ ਦੇ ਉੱਤੇ ਇਲਜ਼ਾਮ ਚੁੱਕੇ।
ਤੇ ਕਿਹਾ ਕਿ ਸਿੱਧੇ ਸਿੱਧੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਿਉਂ ਨਹੀਂ ਹੈ ਜਿਸ ਮੁਲਕ ਦੇ ਵਿੱਚ ਇੱਕ ਪੁੱਤ ਨੂੰ ਆਪਣੀ ਬਜ਼ੁਰਗ ਮਾਂ ਤੋਂ ਮਿਲਣ ਦੇ ਲਈ ਵੀ ਪੈਰੋਲ ਨਹੀਂ ਦਿੱਤੀ ਜਾਂਦੀ ਉੱਥੇ ਇਨਸਾਫ ਦੀ ਉਮੀਦ ਕਿਵੇਂ ਲਗਾਈ ਜਾ ਸਕਦੀ ਹੈ। ਉਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚਲੀ। ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਨੇ। ਸਭ ਤੋਂ ਪਹਿਲਾਂ ਤਾਂ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਯਾਨੀ ਕਿ ਕੇਂਦਰੀ ਬੈਂਕ ਦੀ ਤਰਫ ਤੋਂ ਕੱਲ ਦੇ ਦਿਨ ਲਿਆ ਗਿਆ ਫੈਸਲਾ। ਵੈਸੇ ਤਾਂ ਤੁਸੀਂ ਅਲੱਗ ਅਲੱਗ ਸੋਸ਼ਲ ਮੀਡੀਆ ਤੋਂ ਔਰ ਅਲੱਗ ਅਲੱਗ ਚੈਨਲਾਂ ਅਖਬਾਰਾਂ ਦੇ ਜ਼ਰੀਏ ਇਹ ਜਾਣ ਹੀ ਚੁੱਕੇ ਹੋ। ਅਸੀਂ ਵੀ ਆਪਣੇ ਫੇਸਬੁੱਕ ਪੇਜ ਦੇ ਰਾਹੀਂ ਇਹ ਖਬਰ ਸਾਂਝੀ ਕੀਤੀ ਸੀ, ਪਰ ਹੁਣ ਇਸ ਦੇ ਕੁਝ ਹੋਰ ਵੀ ਪੱਖ ਸਾਹਮਣੇ ਆ ਰਹੇ ਨੇ। ਪਤਾ ਇਹ ਚੱਲ ਰਿਹਾ ਹੈ ਕਿ RBI ਦੀ ਤਰਫ ਤੋਂ ਵਿਆਜ ਦਰਾਂ ਤਾਂ ਜਿਹੜੀਆਂ ਵਧਾ ਦਿੱਤੀਆਂ ਗਈਆਂ ਨੇ, ਉਸ ਦੇ ਅਸਰ ਆਸਟ੍ਰੇਲੀਅਨ ਲੋਕਾਂ ਦੇ ਉੱਤੇ ਕਿਵੇਂ ਪੈ ਰਹੇ ਨੇ, ਇਹ ਖਾਸ ਤੌਰ ਤੇ ਇੱਕ ਬੜੀ ਅਹਿਮ ਦੀ ਗੱਲ ਹੈ। ਜਦੋਂ ਸਰਕਾਰਾਂ ਖਰਚੇ ਜਿਹੜੇ ਨੇ ਫਿਜ਼ੂਲ ਖਰਚੇ ਨਹੀਂ ਰੋਕ ਪਾਉਂਦੀਆਂ ਤੇ ਇਸ ਨੂੰ ਆਮ ਲੋਕਾਂ ਦੇ ਵਿੱਚ ਨਹੀਂ ਵੰਡ ਪਾਉਂਦੀਆਂ, ਅਜਿਹੇ ਦੇ ਵਿੱਚ ਮਹਿੰਗਾਈ ਜਿਹੜੀ ਉਹ ਆਪਣੇ ਆਪ ਤਾਂ ਜਾਂਦੀ ਹੈ। ਆਸਟ੍ਰੇਲੀਆ ਦੇ ਵਿੱਚ ਆਫੀਸ਼ੀਅਲ ਕੈਸ਼ ਰੇਟ ਇਸ ਵਕਤ ਜਿੰਨੀਆਂ ਵੀ ਐਡਵਾਂਸ ਇਕੋਨੋਮੀਜ਼ ਨੇ ਉਹਨਾਂ ਦੇ ਨਾਲੋਂ ਸਭ ਤੋਂ ਜ਼ਿਆਦਾ ਹੈ। ਇੱਕ ਉਹ ਸਮਾਂ ਸੀ ਜਦੋਂ ਅਪ੍ਰੈਲ 2019 ਦੇ ਵਿੱਚ ਜਿਹੜੀਆਂ ਕੈਸ਼ ਰੇਟ ਸੀ ਉਹ 1.5% ਦੇ ਆਸ ਪਾਸ ਸੀ, ਯਾਨੀ 2% ਤੋਂ ਘੱਟ ਸੀ, ਤੇ ਹੁਣ ਇਹ 4.6% ਹੈ, ਆਪਣੇ 15 ਸਾਲਾਂ ਦੇ ਰਿਕਾਰਡ ਸਿਖਰਲੇ ਪੱਧਰ ਦੇ ਉੱਤੇ ਹੈ। ਔਰ ਕੈਸ਼ ਰੇਟ ਨੂੰ ਕੰਟਰੋਲ ਕਰਨਾ RBI ਦੀ ਮੋਨਿਟਰੀ ਪਾਲਿਸੀ ਬੋਰਡ ਦਾ ਜਿਹੜਾ ਇੱਕ ਕੰਮਕਾਜ ਹੈ, ਪਰ ਉਹਨਾਂ ਨੇ 2 ਦਿਨ ਬੈਠਕਾਂ ਕੀਤੀਆਂ ਤੇ ਇਹੀ ਸੋਚਿਆ ਕਿ ਦੇਖੋ ਜੇ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਘੱਟ ਕਰਨੀ ਹੈ ਤਾਂ ਵਿਆਜ ਦਰਾਂ ਵਧਾ ਦਿਓ, ਤੇ ਇਹ ਇਕੋਨਮੀ ਦਾ ਇੱਕ ਐਸਾ ਮਾਡਲ ਹੈ ਜਿਸਨੂੰ ਆਸਟ੍ਰੇਲੀਆ ਦੇ ਵਿੱਚ ਬਦਲ ਕੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਸੋਚਿਆ ਵੀ ਨਹੀਂ ਜਾ ਰਿਹਾ ਕਿ ਇਸ ਦੇ ਵਿਕਲਪ ਹੋ ਸਕਦੇ ਨੇ ਜਾਂ ਨਹੀਂ, ਜਦਕਿ ਆਸਟ੍ਰੇਲੀਆ ਦੇ ਮੁਕਾਬਲੇ ਜਿਹੜੀਆਂ ਦੂਜੀਆਂ ਇਕੋਨਮੀਜ਼ ਨੇ ਉਹਨਾਂ ਦੇ ਵਿੱਚ ਬਦਲਵੇਂ ਵਿਕਲਪ ਸੋਚੇ ਵੀ ਜਾਂਦੇ ਨੇ। ਉਦਾਹਰਨ ਦੇ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਮਹਿੰਗਾਈ ਜਿਹਨੂੰ ਇਨਫਲੇਸ਼ਨ ਕਹਿ ਲਿਆ ਜਾਂਦਾ ਉਹ 3.5% ਹੈ ਤੇ ਕੈਸ਼ ਰੇਟ 4.6% ਹੈ। ਕੇਂਦਰੀ ਬੈਂਕ ਕੈਸ਼ ਰੇਟ ਤੈਅ ਕਰਦੇ ਨੇ ਕਿ ਇਸ ਰੇਟ ਦੇ ਉੱਤੇ ਉਹ ਕਰਜ਼ੇ ਜਿਹੜੇ ਨੇ ਅੱਗੇ ਵਿੱਤੀ ਸੰਸਥਾਵਾਂ ਨੂੰ ਦੇਣਗੇ। ਯਾਨੀ ਮਹਿੰਗਾਈ ਦੇ ਨਾਲੋਂ ਲਗਭਗ 1% 1.1% ਵਧੇਰੇ ਕਰਜ਼ ਹੈ। ਹੁਣ ਇਸ ਤੋਂ ਉਲਟ ਤਸਵੀਰ ਦੇਖੋ, ਕੈਨੇਡਾ ਲਗਭਗ ਆਸਟ੍ਰੇਲੀਆ ਵਰਗਾ ਹੀ ਮੁਲਕ ਹੈ, ਮਲਟੀਕਲਚਰਲ ਮੁਲਕ ਹੈ, ਇਕੋਨੋਮੀ ਵੀ ਉਸੇ ਤਰੀਕੇ ਦੇ ਨਾਲ ਕੰਮ ਕਰਦੀ ਹੈ। ਮਹਿੰਗਾਈ ਇੱਥੇ ਇਨਫਲੇਸ਼ਨ ਜਿਹੜੀ ਉਹ 3% ਹੈ, 3%, ਔਰ ਕੈਸ਼ ਰੇਟ 2.25%। ਯੂਰਪੀ ਯੂਨੀਅਨ ਦੇ ਉੱਤੇ ਆ ਜਾਓ, ਜ਼ਿਆਦਾਤਰ ਵਿਕਸਿਤ ਮੁਲਕਾਂ ਦਾ ਇਹ ਇੱਕ ਸਮੂਹ ਹੈ। ਯੂਰਪ ਦੇ ਵਿੱਚ 3.2% ਮਹਿੰਗਾਈ ਹੈ ਔਰ ਕੈਸ਼ ਰੇਟ 2.65% ਹੈ। ਠੀਕ ਇਸੇ ਤਰੀਕੇ ਦੇ ਨਾਲ ਜਾਪਾਨ, ਜਿਸ ਦੀ ਅਕਸਰ ਤੁਲਨਾ ਆਸਟ੍ਰੇਲੀਆ ਦੇ ਨਾਲ ਕਰ ਦਿੱਤੀ ਜਾਂਦੀ ਹੈ, ਇੱਕ ਐਡਵਾਂਸ ਇਕੋਨੋਮੀ ਹੈ ਜਿੱਥੇ ਇਨਫਲੇਸ਼ਨ 1.9% ਹੈ, ਹਾਲਾਂਕਿ ਉੱਥੇ ਬੇਰੋਜ਼ਗਾਰੀ ਵੀ ਸਭ ਤੋਂ ਘੱਟ ਹੈ ਐਡਵਾਂਸ ਇਕੋਨੋਮੀਜ਼ ਦੇ ਵਿੱਚ, ਔਰ ਉੱਥੇ ਵਿਆਜ ਦਰਾਂ ਜਿਹੜੀਆਂ ਨੇ ਕੈਸ਼ ਰੇਟ ਉਹ 1.2% ਹੀ ਹੈ। ਸੋ ਇਸ ਤਰੀਕੇ ਦੇ ਨਾਲ ਇਹ ਮੁਲਕ, ਔਰ ਗੁਆਂਢ ਦੇ ਵਿੱਚ ਪੈਂਦਾ ਨਿਊਜ਼ੀਲੈਂਡ ਜਿੱਥੇ 4.1% ਮਹਿੰਗਾਈ ਹੈ, ਇਨਫਲੇਸ਼ਨ ਹੈ, ਪਰ ਵਿਆਜ ਦਰਾਂ ਫਿਰ ਵੀ 2.75% ਨੇ। ਅਜਿਹੇ ਚ ਸਿਰਫ ਬਰਤਾਨੀਆ ਤੇ ਅਮਰੀਕਾ ਹੀ ਨੇ ਜਿਹੜੇ ਆਸਟ੍ਰੇਲੀਆ ਦੇ ਤਰੀਕੇ ਦੇ ਉੱਤੇ ਕੰਮ ਕਰਦੇ ਨੇ, ਮਹਿੰਗਾਈ ਦੇ ਨਾਲੋਂ ਜ਼ਿਆਦਾ ਜਿਹੜੀਆਂ ਕੈਸ਼ ਰੇਟ ਨੇ, ਪਰ ਇਹ ਫਿਰ ਵੀ ਅਮਰੀਕਾ ਤੇ ਬਰਤਾਨੀਆ ਜਿਹੜੇ ਨੇ ਉਹ ਆਸਟ੍ਰੇਲੀਆ ਦੇ ਨਾਲੋਂ ਕੰਟਰੋਲਡ ਜਿਹੜੀਆਂ ਕੈਸ਼ ਰੇਟਸ ਰੱਖੀ ਬੈਠੇ ਨੇ। ਅਮਰੀਕਾ ਚ ਮਹਿੰਗਾਈ 3.4%

ਜਾਂਦੀਆਂ ਨੇ। ਅਜਿਹੇ ਚ ਸਵਾਲ ਇਹ ਉੱਠਦਾ ਹੈ ਕਿ ਸਰਕਾਰਾਂ ਕੀ ਇਸ ਤਰੀਕੇ ਦੇ ਨਾਲ ਕੰਟਰੋਲ ਦੇ ਵਿੱਚ ਨਹੀਂ ਲੈ ਪਾ ਰਹੀਆਂ ਮਹਿੰਗਾਈ ਨੂੰ। ਉਦਾਹਰਣ ਦਿੱਤੀ ਗਈ ਹੈ ਕਿ ਦਸੰਬਰ 2025 ਦੇ ਵਿੱਚ ਜਿਸਦਾ ਹੋਮ ਲੋਨ 7,37,000 ਦਾ ਸੀ, ਇਸ ਪੂਰੇ ਸਾਲ ਦੇ ਵਿੱਚ ਵਿਆਜ ਦਰਾਂ ਜਿੰਨੀਆਂ ਵਧੀਆਂ ਨੇ ਉਹਦਾ ਅਸਰ ਕਿਵੇਂ ਹੋਇਆ ਹੋਏਗਾ, ਉਹ ਤੁਹਾਨੂੰ ਉਦਾਹਰਣ ਦੇ ਰਹੇ ਹਾਂ। ਸੋ ਜਿਹਦਾ 7,37,000 ਦਾ ਲੋਨ ਸੀ ਦਸੰਬਰ 2025 ਦੇ ਵਿੱਚ, ਉਹ $4,150 ਮੰਥਲੀ ਰੀਪੇਮੈਂਟ ਦੇ ਰੂਪ ਦੇ ਵਿੱਚ ਦੇ ਰਿਹਾ ਸੀ, ਉਹੀ ਹੁਣ $4,650 ਹੋ ਗਈ ਹੈ ਮੰਥਲੀ ਰੀਪੇਮੈਂਟ। ਯਾਨੀ ਕਿ ਨੈਗੇਟਿਵ ਇਕੁਇਟੀ ਜਿਹੜੀ ਹੈ ਉਹ ਬਾਇਰਸ ਨੂੰ ਚੁੱਕਣੀ ਪੈ ਰਹੀ ਹੈ, ਔਰ ਸਰਕਾਰ ਨੂੰ ਇਸ ਦੇ ਬਾਰੇ ਸੋਚਣਾ ਹੋਏਗਾ ਕਿ ਟੋਟਲ ਕੈਸ਼ ਪੇਮੈਂਟਸ ਜਿਹੜੀਆਂ ਨੇ, ਸਰਕਾਰ ਦੀਆਂ ਸਪੈਂਡਿੰਗਸ ਜਿਹੜੀਆਂ ਨੇ, ਉਹ ਲੇਬਰ ਸਰਕਾਰ ਦੇ ਦਰਮਿਆਨ ਲਗਾਤਾਰ ਵਧੀਆਂ ਨੇ। 2022-23 ਦੇ ਵਿੱਚ ਲੇਬਰ ਸਰਕਾਰ ਦੀ ਕੈਸ਼ ਸਪੈਂਡਿੰਗ ਯਾਨੀ ਕਿ ਖਰਚਾ ਜਿਹੜਾ ਸੀ ਨਗਦੀ ਖਰਚਾ, ਉਹ $6,627 billion ਸੀ, ਆਸਟ੍ਰੇਲੀਅਨ ਡਾਲਰ ਚ ਗੱਲ ਕਰ ਰਹੇ ਹਾਂ, ਇਹ 2022-23 ਦੀ ਗੱਲ, ਤੇ ਹੁਣ ਉਹ $829 billion ਹੈ। ਲਗਭਗ $200 billion ਹੋਰ ਵਧੇ ਨੇ ਕੈਸ਼ ਸਪੈਂਡਿੰਗ ਦੇ ਉੱਤੇ, ਔਰ ਜੇਕਰ GDP ਦੇ ਲਿਹਾਜ਼ ਦੇ ਨਾਲ ਦੇਖੀਏ ਤਾਂ ਅੱਜ ਦੀ ਤਰੀਕ ਚ ਲਗਭਗ 26%, 26.8% ਜਿਹੜਾ ਖਰਚਾ ਹੈ ਆਸਟ੍ਰੇਲੀਆ ਦੇ ਵਿੱਚ ਉਹ ਹੋ ਰਿਹਾ ਸਰਕਾਰ ਦੇ ਦੁਆਰਾ, ਜਿਸ ਨੂੰ ਕੰਟਰੋਲ ਬੜੇ ਆਰਾਮ ਦੇ ਨਾਲ ਕੀਤਾ ਜਾ ਸਕਦਾ ਹੈ। ਖੈਰ, ਇਹੀ ਇੱਕ ਮੁੱਦਾ ਹੈ ਇਕੋਨਮੀ ਦਾ, ਔਰ ਇਸ ਤੋਂ ਇਲਾਵਾ ਵੈਸੇ ਹੋਰ ਵੀ ਕਈ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਵਿਰੋਧੀ ਧਿਰ ਨੂੰ ਸਰਕਾਰ ਤੋਂ ਸਵਾਲ ਪੁੱਛਣੇ ਚਾਹੀਦੇ ਸੀ। ਵਿਆਜ ਦਰਾਂ ਵਧਦੀਆਂ ਨੇ, ਇੱਕ ਸੁਤੰਤਰ ਸੰਸਥਾ ਵਧਾਉਂਦੀ ਹੈ RBA, ਪਰ AI ਦੀ ਜਿਹੜੀ ਲੀਕੇਜ ਹੋਈ ਹੈ ਜਾਂ ਆਸਟ੍ਰੇਲੀਆ ਦੇ ਵਿੱਚ ਜਿਹੜੀ ਫਿਜ਼ੂਲ ਖਰਚੀ ਹੋ ਰਹੀ ਹੈ ਲੇਬਰ ਸਰਕਾਰ ਦੇ ਦਰਮਿਆਨ, ਜਾਂ ਫਿਰ ਹੋਰ ਬਹੁਤ ਸਾਰੇ ਮਸਲੇ, ਕੀ ਲਿਬਰਲ ਨੈਸ਼ਨਲ ਗਠਜੋੜ ਨੇ ਇੱਕ ਵਿਰੋਧੀ ਧਿਰ ਹੋਣ ਦੇ ਨਾਤੇ ਉਹਨਾਂ ਮਸਲਿਆਂ ਨੂੰ ਸਹੀ ਢੰਗ ਦੇ ਨਾਲ ਚੁੱਕਿਆ? ਇਮੀਗ੍ਰੇਸ਼ਨ ਜਾਂ ਹੋਰ ਐਸੇ ਮਸਲੇ ਸੀ, ਉਹ ਵੀ ਵਨ ਨੇਸ਼ਨ ਪਾਰਟੀ ਦੇ ਦਬਾਅ ਦੇ ਤਹਿਤ ਲਿਬਰਲ ਨੈਸ਼ਨਲ ਨੂੰ ਚੁੱਕਣੇ ਪਏ ਨੇ। ਯਾਨੀ ਆਪਣੇ ਕੋਈ ਮੁੱਦੇ ਲੈ ਕੇ ਹੀ ਨਹੀਂ ਆ ਸਕੀ ਵਿਰੋਧੀ ਧਿਰ। ਜ਼ਾਹਰ ਜਿਹੀ ਗੱਲ ਹੈ ਕਿ ਵਿਰੋਧੀ ਧਿਰ ਦੇ ਉੱਤੋਂ ਇਸ ਵਕਤ ਆਸਟ੍ਰੇਲੀਅਨ ਲੋਕਾਂ ਦਾ ਭਰੋਸਾ ਉਹਨਾਂ ਨਹੀਂ ਬਣ ਪਾ ਰਿਹਾ, ਨਹੀਂ ਤੇ ਲੇਬਰ ਸਰਕਾਰ ਨੂੰ ਇਕੋਨਮੀ, ਇਨਫਲੇਸ਼ਨ, OpenAI ਦੇ ਵਿੱਚ ਹੋਈ ਹੈਕਿੰਗ, ਸਰਕਾਰ ਦੀ ਮਾਈਗ੍ਰੇਸ਼ਨ ਨੀਤੀਆਂ ਤੇ ਹੋਰ ਵੀ ਬਹੁਤ ਸਾਰੇ ਐਸੇ ਮਸਲਿਆਂ ਦੇ ਉੱਤੇ ਕੋਇਲੇਸ਼ਨ ਯਾਨੀ ਗੱਠਜੋੜ ਦੀ ਤਰਫ ਤੋਂ ਘੇਰਿਆ ਜਾ ਸਕਦਾ ਸੀ। ਮੰਨਿਆ ਜਾ ਰਿਹਾ ਹੈ ਕਿ ਅਸੈਂਸ਼ੀਅਲ ਪੋਲ ਦੇ ਵਿੱਚ ਗਾਰਡੀਅਨ ਅਖਬਾਰ ਦੀ ਤਰਫ ਤੋਂ ਇਹ ਕਰਵਾਇਆ ਜਾਂਦਾ, ਉਸ ਦੇ ਵਿੱਚ ਜਿਹੜੀ ਐਂਗਸ ਟੇਲਰ ਦੀ ਅਗਵਾਈ ਵਾਲੀ ਵਿਰੋਧੀ ਧਿਰ ਹੈ ਉਹ ਆਪਣੇ ਹੇਠਲੇ ਪੱਧਰ ਦੇ ਉੱਤੇ ਜਾ ਚੁੱਕੀ ਹੈ। ਪਿਛਲੇ ਮਹੀਨੇ ਜਿਹੜਾ ਸੀ ਇਹ 26% ਦੇ ਉੱਤੇ ਇਹਨਾਂ ਦਾ ਜਿਹੜਾ ਗੱਠਜੋੜ ਦਾ ਵੋਟ ਬੈਂਕ, ਪ੍ਰਾਇਮਰੀ ਵੋਟ ਬੈਂਕ ਸੀ, ਉਹ ਹੁਣ 4 ਪੁਆਇੰਟ ਥੱਲੇ ਆ ਚੁੱਕੇ ਆ, 22% ਦੇ ਉੱਤੇ ਆ ਚੁੱਕੇ ਆ। ਲੇਬਰ ਦਾ ਪ੍ਰਾਇਮਰੀ ਵੋਟ ਬੈਂਕ 29% ਦੇ ਉੱਤੇ ਹੈ, ਹਾਲਾਂਕਿ ਪਿਛਲੇ ਮਹੀਨੇ ਉਹ 26% ਸੀ। ਮਾਮੂਲੀ ਇਜ਼ਾਫਾ ਜਿਹੜਾ ਇਹਨਾਂ ਦਾ ਹੋਇਆ ਜ਼ਰੂਰ ਹੈ। 1022 ਲੋਕਾਂ ਤੋਂ ਪੁੱਛੇ ਗਏ ਅਲੱਗ ਅਲੱਗ ਸਵਾਲਾਂ ਦੇ ਆਧਾਰ ਦੇ ਉੱਤੇ ਇਹ ਸਰਵੇਖਣ ਜਿਹੜਾ ਤਿਆਰ ਕੀਤਾ ਗਿਆ। ਹਾਲਾਂਕਿ ਜ਼ਿਆਦਾਤਰ ਆਸਟ੍ਰੇਲੀਅਨ ਜਿਹੜੇ ਨੇ ਇਸ ਸਰਵੇਖਣ 'ਚ ਮੰਨਦੇ ਨੇ ਕਿ ਮਾਈਗ੍ਰੇਸ਼ਨ ਆਸਟ੍ਰੇਲੀਆ ਦੀ ਇੱਕ ਸਮੱਸਿਆ ਨਹੀਂ ਹੈ, ਇਹ ਇੱਕ ਚੰਗੀ ਚੀਜ਼ ਹੈ। 46% ਨੇ ਮਾਈਗ੍ਰੇਸ਼ਨ ਨੂੰ ਇੱਕ ਪੋਜ਼ਿਟਿਵ ਤੌਰ ਦੇ ਉੱਤੇ ਦੇਖਿਆ, 39% ਜਿਹੜੇ ਨੇ ਉਹ ਮਾਈਗ੍ਰੇਸ਼ਨ ਨੂੰ ਨੈਗੇਟਿਵ ਤਰੀਕੇ ਦੇ ਨਾਲ ਦੇਖ ਰਹੇ ਨੇ, 55% ਜਿਹੜੇ ਚਾਹੁੰਦੇ ਨੇ ਕਿ ਮਾਈਗ੍ਰੇਸ਼ਨ ਇਨਟੇਕ ਘੱਟ ਜ਼ਰੂਰ ਹੋਣਾ ਚਾਹੀਦਾ ਪਰ ਮਾਈਗ੍ਰੇਸ਼ਨ ਹੁੰਦੀ ਰਹਿਣੀ ਚਾਹੀਦੀ ਹੈ। ਹੋਰ 29% ਲੋਕ ਇਹ ਚਾਹੁੰਦੇ ਨੇ ਕਿ ਮਾਈਗ੍ਰੇਸ਼ਨ ਇਨਟੇਕ ਇੰਨਾ ਹੀ ਰਹਿਣਾ ਚਾਹੀਦਾ ਹੈ ਜਿੰਨਾ ਕਿ ਮੌਜੂਦਾ ਸਮੇਂ ਦੇ ਵਿੱਚ ਹੈ, ਜਦਕਿ 16% ਆਸਟ੍ਰੇਲੀਅਨ ਇਹ ਵੀ ਚਾਹੁੰਦੇ ਨੇ ਕਿ ਮਾਈਗ੍ਰੇਸ਼ਨ ਇਨਟੇਕ ਯਾਨੀ ਪ੍ਰਵਾਸੀਆਂ ਦਾ ਦਾਖਲਾ ਮੌਜੂਦਾ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਜਿੰਨਾ ਹੋ ਰਿਹਾ ਉਸ ਤੋਂ ਕਿਤੇ ਜ਼ਿਆਦਾ ਹੋਣਾ ਚਾਹੀਦਾ, ਜਦਕਿ ਵਨ ਨੇਸ਼ਨ ਪਾਰਟੀ ਜਾਂ ਕੁਝ ਰਾਈਟ ਵਿੰਗਰ ਅਖਬਾਰਾਂ ਦੀ ਤਰਫ ਤੋਂ ਸਰਵੇਖਣ ਆਪਣੇ ਢੰਗ ਦੇ ਨਾਲ ਦਰਸਾਏ ਜਾਂਦੇ ਨੇ। ਹਾਲਾਂਕਿ ਗਾਰਜੀਅਨ ਅਖਬਾਰ ਦੀ ਤਰਫ ਤੋਂ ਕੀਤੇ ਗਏ ਇਸ ਸਰਵੇਖਣ 'ਚ ਇਹ ਗੱਲ ਵੀ ਦਿਖੀ ਹੈ ਕਿ ਵਨ ਨੇਸ਼ਨ ਨੂੰ ਮਾਈਗ੍ਰੇਸ਼ਨ ਦੇ ਉੱਤੇ ਠੱਲ ਪਾਉਣ ਦੇ ਲਈ ਬਹੁਤ ਸਾਰੇ ਲੋਕ ਉਸਦੇ ਹੱਕ ਦੇ ਵਿੱਚ ਆਏ ਨੇ, ਹਮਾਇਤ 'ਚ ਆਏ ਨੇ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਇਸ ਤੋਂ ਇਲਾਵਾ ਗੱਠਜੋੜ ਤੇ ਵਨ ਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਪਾਲਿਸੀਜ਼ ਨੇ ਜੇ ਉਹਨਾਂ ਨੂੰ ਇਕੱਠਿਆਂ ਕਰਕੇ ਦੇਖੀਏ ਤਾਂ ਜ਼ਿਆਦਾਤਰ ਲੋਕ 60% ਦੇ ਆਸ ਪਾਸ ਲੋਕ ਉਹਨਾਂ ਨੀਤੀਆਂ ਦੇ ਨਾਲ ਸਹਿਮਤ ਨੇ। ਯਾਨੀ ਕਿ ਲਿਬਰਲ ਨੈਸ਼ਨਲ ਗੱਠਜੋੜ ਇਸ ਵਕਤ ਵਨ ਨੇਸ਼ਨ ਦੇ ਨਾਲ ਰਲ ਕੇ ਕਾਫੀ ਕੁਝ ਕਰ ਸਕਦਾ ਹੈ, ਜੋ ਕਿ ਪਹਿਲਾਂ ਵੀ ਖਬਰਾਂ ਕਈ ਵਾਰ ਆਈਆਂ ਨੇ।
ਗੱਲ ਕਰ ਲਈ ਹੈ ਚੌਥੇ ਨੰਬਰ ਦੀ ਪਾਰਟੀ ਗ੍ਰੀਨਸ ਪਾਰਟੀ ਦੇ ਲਈ, ਇੱਕ ਅਨਾਰ 100 ਬਿਮਾਰ ਵਾਲੀ ਗੱਲ ਹੈ। ਸਿਆਸੀ ਮਾਹਰੇ ਮੰਨਦੇ ਨੇ ਕਿ ਗ੍ਰੀਨਸ ਪਾਰਟੀ ਦੇ ਕੋਲ ਆਈਡੀਓਲੋਜੀ ਤਾਂ ਹੈ, ਨੀਤੀਆਂ ਤਾਂ ਹੈਗੀਆਂ, ਮੁੱਦੇ ਜ਼ਰੂਰ ਨੇ, ਪਰ ਨੇਤਾ ਨਹੀਂ ਨੇ। ਆਮ ਤੌਰ

ਉੱਤੇ ਦੂਜੀਆਂ ਪਾਰਟੀਆਂ ਦੇ ਕੋਲ ਨੇਤਾ ਹੈਗੇ ਨੇ ਪਰ ਰਣਨੀਤੀਆਂ ਨਹੀਂ ਨੇ, ਜੋ ਕਿ ਲਿਬਰਲ ਨੈਸ਼ਨਲ ਦੇ ਹਵਾਲੇ ਦੇ ਨਾਲ ਹੁਣੇ ਖਬਰ ਸਾਂਝੀ ਕਰਕੇ ਹਟੇ। ਹੁਣ ਇੱਕ ਅਨਾਰ ਸੌ ਬਿਮਾਰ ਵਾਲੀ ਗੱਲ ਇਸ ਕਰਕੇ ਆ ਰਹੀ ਹੈ ਕਿਉਂਕਿ ਜਿਹੜੀ ਲਿਬਰਲ ਪਾਰਟੀ ਦੇ ਵਿੱਚ, ਮਾਫ ਕਰਨਾ, ਗ੍ਰੀਨਸ ਪਾਰਟੀ ਦੇ ਵਿੱਚ ਨਵੇਂ ਨੇਤਾ ਦੀ ਚੋਣ ਹੋਣੀ ਹੈ ਔਰ ਅੱਜ ਦੇ ਦਿਨ ਹੀ ਨਵਾਂ ਨੇਤਾ ਚੁਣ ਲਿਆ ਜਾਏਗਾ। ਬਲਕਿ ਖਬਰਾਂ ਜਿਸ ਵਕਤ ਲਾਈਵ ਪੜ੍ਹ ਰਹੇ ਹਾਂ, ਹੋ ਸਕਦਾ ਹੈ ਕਿ ਇਸ ਤੋਂ ਥੋੜੀ ਦੇਰ ਦੇ ਵਿੱਚ ਇਹ ਐਲਾਨ ਵੀ ਸਾਹਮਣੇ ਆ ਜਾਵੇ। ਪ੍ਰਮੁੱਖ ਤੌਰ ਦੇ ਉੱਤੇ ਗ੍ਰੀਨਸ ਪਾਰਟੀ ਦੇ ਵਿੱਚ ਪ੍ਰਮੁੱਖ ਦਾਅਵੇਦਾਰ ਦੇ ਤੌਰ ਤੇ ਡੇਵਿਡ ਸ਼ੂਬ੍ਰਿਜ ਨੇ ਆਪਣੀ ਹੈਟ ਸਿੱਟੀ ਹੈ। ਸਟੈਫ ਹੌਜਿੰਸ ਮੇ ਨੇ ਵੀ ਆਪਣਾ ਦਾਅਵੇਦਾਰੀ ਜਿਹੜੀ ਹੈ ਪੇਸ਼ ਕੀਤੀ ਹੈ। ਸ਼ੂਬ੍ਰਿਜ ਤਾਂ ਕੱਲ ਹੀ ਇਹ ਗੱਲ ਕਹਿ ਚੁੱਕੇ ਸੀ ਕਿ ਉਹ ਲੀਡਰਸ਼ਿਪ ਰੋਲ ਦੇ ਲਈ ਤਿਆਰ ਨੇ। ਜਿਹੜੇ ਸਟੈਫ ਹੌਜਿੰਸ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ। ਇਸ ਤੋਂ ਪਹਿਲਾਂ ਮਹਿਰੀਨ ਫੁਰੇਕੀ ਨੇ ਵੀ ਆਪਣੀ ਦਾਅਵੇਦਾਰੀ ਜਤਾਈ ਸੀ। ਨਿਕ ਮੈਕੀਮ ਵੀ ਸਾਹਮਣੇ ਆਏ ਸੀ। ਨਿਕ ਮੈਕੀਮ ਹਾਲਾਂਕਿ ਡਿਪਟੀ ਲੀਡਰ ਦੇ ਤੌਰ ਤੇ ਵੀ ਚੁਣੇ ਜਾ ਸਕਦੇ ਨੇ। ਸਾਰਾ ਐਨਸਨ ਯੰਗ ਨੇ ਵੀ ਆਪਣੀ ਕੈਂਡੀਡੇਸੀ ਜਿਹੜੀ ਆਪਣੇ ਤੌਰ ਤੇ ਹੀ ਐਲਾਨ ਕੀਤੀ ਸੀ। ਸੋ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਨਾਮ ਸਾਹਮਣੇ ਆ ਰਹੇ ਨੇ। ਗ੍ਰੀਨਸ ਪਾਰਟੀ ਦੇ ਲਈ ਨੇਤਾ ਤਾਂ ਬਹੁਤ ਨੇ, ਪਰ ਕੋਈ ਐਸਾ ਨੇਤਾ ਹੈ ਜਿਹੜਾ ਇਹਨਾਂ ਨੂੰ ਸੇਧ ਦੇ ਸਕੇ, ਜਿਹੜਾ ਗ੍ਰੀਨਸ ਪਾਰਟੀ ਨੂੰ ਇਸ ਵਕਤ ਚੱਲਦਾ ਰੱਖ ਸਕੇ? ਕਿਉਂਕਿ ਗ੍ਰੀਨਸ ਪਾਰਟੀ ਦੀਆਂ ਰਣਨੀਤੀਆਂ ਦੇ ਨਾਲ ਲਗਭਗ ਸਾਰੇ ਲੋਕ ਸਹਿਮਤ ਨੇ। ਮੰਨਿਆ ਜਾ ਰਿਹਾ ਹੈ ਕਿ ਜੇਕਰ ਗ੍ਰੀਨਸ ਪਾਰਟੀ ਦਾ ਜਿਹੜਾ ਵੀ ਨੇਤਾ ਆਉਂਦਾ, ਉਸ ਨੂੰ ਇਸ ਗੱਲ ਦੇ ਉੱਤੇ ਸਟੈਂਡ ਲੈਣਾ ਹੋਏਗਾ ਕਿ ਅਮਰੀਕੀ ਬਿਲੀਨੀਅਰ ਜਿਹੜੇ ਟੈਕ ਕੰਪਨੀਆਂ ਨੇ ਆਸਟ੍ਰੇਲੀਆ ਦੇ ਵਿੱਚ ਆਪਣੀ ਦਖਲ ਅੰਦਾਜ਼ੀ ਘਟਾਉਣ, AI ਡੇਟਾ ਸੈਂਟਰ ਦਾ ਨਿਰਮਾਣ ਨਿਯਮਤ ਸੀਮਤ ਹੋਵੇ ਤੇ ਨਵੇਂ ਕੋਲ ਤੇ ਗੈਸ ਦੇ ਪ੍ਰੋਜੈਕਟ ਆਸਟ੍ਰੇਲੀਆ ਚ ਸ਼ੁਰੂ ਨਾ ਕੀਤੇ ਜਾਣ, ਔਰ ਗ੍ਰੀਨਸ ਪਾਰਟੀ ਦੀ ਬੜੇ ਲੰਮੇ ਚਿਰ ਤੋਂ ਤੁਰਦੀ ਆ ਰਹੀ ਮੰਗ ਅਮੀਲ ਬਿਫੋਰ ਸਕੂਲ, ਇਸ ਰਣਨੀਤੀ ਦੇ ਉੱਤੇ ਜਿਹੜੀ ਉਹ ਵਿਰੋਧੀ ਸੱਤਾਧਾਰੀ ਧਿਰ ਨੂੰ ਮਨਾ ਸਕਣ। ਸ਼ੂਬ੍ਰਿਜ ਤੇ ਹੋਰਡਿੰਗਸ ਇਸੇ ਗੱਲ ਨੂੰ ਲੈ ਕੇ ਚੱਲ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਲਈ ਉਹ ਜੇਕਰ ਗ੍ਰੀਨਸ ਪਾਰਟੀ ਦੇ ਪ੍ਰਮੁੱਖ ਬਣਦੇ ਨੇ ਤਾਂ ਇੱਕ ਵੱਡਾ ਮਾਸ ਮੂਵਮੈਂਟ ਜਿਹੜਾ ਆਪਣੇ ਨਾਲ ਲੈ ਕੇ ਚੱਲਣਗੇ। ਵੈਸੇ ਮਾਸ ਮੂਵਮੈਂਟ ਦੀ ਲੋੜ ਪੈ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਵਨ ਨੇਸ਼ਨ ਪਾਰਟੀ ਨੂੰ ਲੋੜ ਪਈ ਹੈ। ਇੱਕ ਮਾਸ ਮੂਵਮੈਂਟ ਦੇ ਆਧਾਰ ਦੇ ਉੱਤੇ ਉਹਨਾਂ ਨੇ ਇਸ ਪੂਰੀ ਦੀ ਪੂਰੀ ਜਿਹੜੀ ਕੈਂਪੇਨਿੰਗ ਹੈ ਪਿਛਲੇ ਕੁਝ ਅਰਸੇ ਦੇ ਵਿੱਚ ਉਸਨੂੰ ਅੱਗੇ ਤੋਰਿਆ। ਉੱਥੇ ਮੂਵਮੈਂਟ ਜਾਂ ਮਾਸ ਮੂਵਮੈਂਟ ਦੀ ਗੱਲ ਆਉਂਦੀ ਹੈ ਤਾਂ ਆਉਂਦੀ 7 ਅਕਤੂਬਰ ਨੂੰ ਪੈਲੇਸਤੀਨ ਹਮਾਇਤੀ ਗਰੁੱਪ ਜਿਹੜਾ ਉਹ ਸਿਡਨੀ ਦੇ ਨਾਲ ਨਾਲ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਪਲੈਨਿੰਗ ਦੇ ਵਿੱਚ ਨੇ। ਮੰਨਿਆ ਜਾ ਰਿਹਾ ਹੈ ਕਿ ਵੋਲੰਗੋਂਗ ਦੇ ਵਿੱਚ ਫਰੈਂਡਸ ਆਫ ਪੈਲੇਸਤੀਨ ਨਾਮ ਦੇ ਇੱਕ ਗੁੱਟ ਦੀ ਤਰਫ ਤੋਂ ਵੋਲੰਗੋਂਗ CBD ਦੇ ਕ੍ਰਾਊਨ ਸਟਰੀਟ ਮਾਲ ਦੇ ਵਿੱਚ ਕਈ 100 ਲੋਕਾਂ ਨੂੰ ਇਕੱਠ ਕਰਨ ਦੀ ਅਪੀਲ ਸੋਸ਼ਲ ਮੀਡੀਆ ਤੇ ਦੂਸਰੇ ਮਾਧਿਅਮਾਂ ਦੇ ਰਾਹੀਂ ਕੀਤੀ ਜਾ ਰਹੀ ਹੈ। 7 ਅਕਤੂਬਰ ਉਹ ਤਰੀਕ ਹੈ ਜਦੋਂ ਹਮਾਸ ਨੇ ਇਜ਼ਰਾਈਲ ਦੇ ਉੱਤੇ ਹਮਲਾ ਕਰ ਦਿੱਤਾ ਸੀ, 1200 ਲੋਕਾਂ ਨੂੰ ਹਲਾਕ ਕਰ ਦਿੱਤਾ ਸੀ, 250 ਦੇ ਕਰੀਬ ਲੋਕਾਂ ਨੂੰ ਬੰਦੀ ਵੀ ਬਣਾ ਲਿਆ ਸੀ ਇਜ਼ਰਾਈਲੀਆਂ ਨੂੰ, ਤੇ ਵਾਪਸ ਉਹ ਗਜ਼ਾ ਵਾਲੇ ਪਾਸੇ ਲੈ ਆਏ ਸੀ। ਜਵਾਬ ਦੇ ਵਿੱਚ ਅਗਲੇ ਹੀ ਦਿਨ ਤੋਂ ਇਜ਼ਰਾਈਲ ਨੇ ਏਅਰ ਸਟ੍ਰਾਈਕ ਤੇ ਜ਼ਮੀਨੀ ਹਮਲੇ ਸ਼ੁਰੂ ਕਰ ਦਿੱਤੇ ਸੀ। ਗਜ਼ਾ ਦੇ ਵਿੱਚ ਭਾਰੀ ਤਬਾਹੀ ਮਚਾਈ ਸੀ। 70,000 ਦੇ ਕਰੀਬ ਲੋਕ ਹੁਣ ਤੱਕ ਦਮ ਤੋੜ ਚੁੱਕੇ ਨੇ, ਲੱਖਾਂ ਲੋਕ ਹੁਣ ਤੱਕ ਆਪਣਾ ਜਿਹੜਾ ਉਹ ਕੋਈ ਨਾ ਕੋਈ ਸਰੀਰਕ ਅੰਗ ਗੁਆ ਚੁੱਕੇ ਨੇ, ਘਰ ਗੁਆ ਚੁੱਕੇ ਨੇ। ਤੇ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪਲਸਤੀਨੀ ਹਮਾਇਤੀ ਇਸ ਗੁੱਟ ਦੀ ਤਰਫ ਤੋਂ ਇਹ ਇਕੱਠ ਜਿਹੜਾ ਕੀਤਾ ਜਾਏਗਾ। ਪਰ ਕਿਹਾ ਜਾ ਰਿਹਾ ਹੈ ਕਿ ਇਸ ਇਕੱਠ ਦੇ ਵਿੱਚ ਕੋਈ ਵੀ ਨਾਅਰੇਬਾਜ਼ੀ ਨਹੀਂ ਕੀਤੀ ਜਾਏਗੀ, ਕੋਈ ਭਾਸ਼ਣ ਨਹੀਂ ਦਿੱਤੇ ਜਾਣਗੇ, ਨੋ ਸਪੀਚਿਸ ਔਰ ਮਾਰਚਿੰਗ ਵਰਗੇ ਜਿਹੜੇ ਸਲੋਗਨ ਨੇ ਉਹ ਪੋਸਟਰਾਂ ਦੇ ਉੱਤੇ ਲਿਖੇ ਗਏ ਨੇ। ਬਲਕਿ ਉੱਥੇ ਸਿਰਫ ਇਕੱਠੇ ਹੋ ਕੇ ਇੱਕ ਸ਼ਰਧਾਂਜਲੀ ਦਿੱਤੀ ਜਾਣੀ ਹੈ 4 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕ੍ਰਾਊਨ ਸਟੇਟ ਮਾਲ ਦੀ ਸਟੇਜ ਦੇ ਉੱਤੇ। ਔਰ ਇਸ ਪਾਸਿਓਂ ਜਦੋਂ ਪੁਲਿਸ ਦਾ ਇਹ ਕਹਿਣਾ ਹੈ NSW ਦੀ ਕਿ ਉਹਨਾਂ ਨੂੰ ਇਸ ਮਾਰਚ ਦੇ ਬਾਰੇ ਜਾਣਕਾਰੀ ਤਾਂ ਹੈ, ਪਰ ਡੇਲੀ ਟੈਲੀਗ੍ਰਾਫ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖ਼ਬਰ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕੀ ਕੌਂਸਲ ਨੇ ਹਾਲੇ ਤੱਕ ਇਸ ਦੀ ਇਜਾਜ਼ਤ ਇਸ ਗੁੱਟ ਨੂੰ ਦੇ ਦਿੱਤੀ ਹੈ ਜਾਂ ਨਹੀਂ। ਉੱਥੇ ਮੈਲਬਰਨ ਹਵਾਈ ਅੱਡੇ ਦੇ ਨਾਲ ਜੁੜਿਆ ਹੋਇਆ ਰੇਲ ਲਿੰਕ, ਉਸਦਾ ਜਿਹੜਾ ਛੇਤੀ ਕੰਮ ਸੈਕਿੰਡ ਸਟੇਜ ਦਾ ਜਿਹੜਾ ਸ਼ੁਰੂ ਕਰ ਦਿੱਤਾ ਜਾਏਗਾ, ਜਿਸ ਦੇ ਵਿੱਚ ਸਨਸ਼ਾਈਨ ਤੋਂ ਲੈ ਕੇ ਏਅਰਪੋਰਟ ਤੱਕ ਦਾ ਜਿਹੜਾ ਟਰੈਕ ਹੈ ਉਸਦਾ ਵਿਸਤਾਰ, ਸਟੇਸ਼ਨ ਦਾ ਨਿਰਮਾਣ ਤੇ ਹੋਰ ਬੜੇ ਸਾਰੇ ਜਿਹੜੇ ਇਨਫਰਾਸਟ੍ਰਕਚਰ ਦੇ ਨਾਲ ਜੁੜੇ ਹੋਏ ਕੰਮ ਨੇ। ਅੱਜ ਦੇ ਦਿਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੇ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰੋਲ ਰਲ ਕੇ ਇਸ ਦਾ ਐਲਾਨ ਕਰ ਸਕਦੇ ਨੇ। ਬੜੇ ਲੰਮੇ ਚਿਰ ਤੋਂ ਇਸ ਪ੍ਰੋਜੈਕਟ ਦੀ ਉਡੀਕ ਕੀਤੀ ਜਾ ਰਹੀ ਹੈ। ਮੈਲਬਰਨ ਦੇ ਆਊਟਰ ਨਾਰਥ ਵੈਸਟ ਦੇ ਵਿੱਚ
ਸਨਸ਼ਾਈਨ ਦੇ ਨਾਲ ਇਸ ਨੂੰ ਜੋੜਨਾ ਵਾਇਆ ਕੈਲੋਰੀਸਟ, ਤੇ ਉਹ ਜਿਹੜਾ ਪ੍ਰੋਜੈਕਟ 2031 ਤੱਕ ਮੁਕੰਮਲ ਹੋਣਾ, ਔਰ ਉਸ ਦੇ ਲਈ ਫੈਡਰਲ ਗ੍ਰਾਂਟ ਦੀ ਨਾਲ ਫੈਡਰਲ ਮਦਦ ਦੇ ਨਾਲ ਇਸ ਪ੍ਰੋਜੈਕਟ ਨੂੰ ਅੱਗੇ ਤੋਰਨਾ ਬੇਹੱਦ ਜ਼ਰੂਰੀ ਹੈ। ਦੱਸ ਦਈਏ ਕਿ ਦੋਵੇਂ ਜਿਹੜੇ ਨੇਤਾ ਨੇ, ਯਾਨੀ ਪ੍ਰਧਾਨ ਮੰਤਰੀ ਤੇ ਪ੍ਰੀਮੀਅਰ, ਅੱਜ ਦੇ ਦਿਨ $12 billion ਦੇ ਇੱਕ ਸਾਂਝੀ ਲਾਗਤ ਦੇ ਨਾਲ ਕੈਲੋਰ ਈਸਟ ਸਟੇਸ਼ਨ ਤੇ ਹੋਰ ਦੂਸਰੇ ਜਿਹੜੇ 7-7.5 kilometers ਦੀ ਇੱਕ ਲਾਈਨ ਐਲਬੀਅਨ ਤੋਂ ਲੈ ਕੇ ਕੈਲੋਰ ਈਸਟ ਤੱਕ ਦੇ ਦਰਮਿਆਨ ਦੀ, ਉਸ ਦੇ ਬਾਰੇ ਵੀ ਫੈਡਰਲ ਸਰਕਾਰ ਦੇ ਪੂਲ ਦੇ ਵਿੱਚੋਂ ਇਹ ਪੈਸੇ ਦੇਣ ਦੀ ਗੱਲ ਮੰਨਣਗੇ, ਦੱਸਣਗੇ। ਵੈਸੇ ਦੱਸ ਦਈਏ ਕਿ ਇਸ ਪ੍ਰੋਜੈਕਟ ਦੀ ਉਡੀਕ ਲੰਮੇ ਚਿਰ ਤੋਂ ਕੀਤੀ ਜਾ ਰਹੀ ਹੈ ਤਾਂ ਕਿ ਏਅਰਪੋਰਟ ਨੂੰ ਰੇਲ ਲਿੰਕ ਦੇ ਨਾਲ ਜੋੜਿਆ ਜਾ ਸਕੇ। ਉੱਥੇ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ, ਤੇ ਸੋਕੇਰੂਜ਼ ਦੇ ਲਈ ਇੱਕ ਚੰਗੀ ਖਬਰ ਆਈ ਹੈ। ਬ੍ਰਾਜ਼ੀਲ, ਜੋ ਕਿ 5 ਵਾਰ ਵਿਸ਼ਵ ਕੱਪ ਜੇਤੂ ਟੀਮ ਹੈ ਫੁੱਟਬਾਲ ਦੀ, ਉਹ ਇਹਨਾਂ ਦਿਨਾਂ ਦੇ ਵਿੱਚ ਆਸਟ੍ਰੇਲੀਆ ਖੇਡਣ ਆਏ ਹੋਏ ਨੇ। ਵਰਲਡ ਕੱਪ ਤੋਂ ਬਾਅਦ ਆਸਟ੍ਰੇਲੀਆ ਦੇ ਲਈ ਇਹ ਸਭ ਤੋਂ ਵੱਡੀ ਸਟੇਜ ਹੈ, ਸਭ ਤੋਂ ਵੱਡਾ ਮੌਕਾ ਹੈ, ਜਦੋਂ ਸੋਕੇਰੂਜ਼ ਦੇ ਖਿਡਾਰੀ ਬ੍ਰਾਜ਼ੀਲ ਵਰਗੀ ਵਰਲਡ ਕਲਾਸ ਟੀਮ ਦੇ ਸਾਹਮਣੇ ਖੇਡ ਰਹੇ ਸੀ। ਦੱਸ ਦਈਏ ਕਿ ਸ਼ੁੱਕਰਵਾਰ ਦੇ ਦਿਨ ਟਾਊਨਸਵਿਲ ਦੇ ਵਿੱਚ ਇਹ ਮੈਚ ਹੋਇਆ ਸੀ। ਸਾਰੇ ਮੈਚ ਵੈਸੇ ਕੁਇਨਜ਼ਲੈਂਡ 'ਚ ਹੋ ਰਹੇ ਨੇ, ਫਰੈਂਡਲੀ ਮੈਚ ਹੋ ਰਹੇ ਨੇ ਇੱਕ ਕਿਸਮ ਦੇ, ਪਰ ਉਸ ਮੈਚ ਨੂੰ 1-1 ਦੇ ਉੱਤੇ ਡਰਾ ਕਰ ਲਿਆ ਗਿਆ ਸੀ। ਸੋਕੇਰੂਜ਼, ਜਾਣੀ ਕਿ ਆਸਟ੍ਰੇਲੀਆ ਦੀ ਫੁੱਟਬਾਲ ਟੀਮ ਹੈ ਜਿਹੜੀ, ਉਹ ਬ੍ਰਾਜ਼ੀਲ ਵਰਗੀ ਟੀਮ ਦੇ ਖਿਲਾਫ ਆਪਣੇ ਮੈਚ ਨੂੰ ਡਰਾ ਕਰ ਸਕੀ, ਇਹ ਇੱਕ ਵੱਡੀ ਖਬਰ ਸੀ। ਪਰ ਕੱਲ ਦੇ ਦਿਨ ਹੋਰ ਵੀ ਵੱਡੀ ਖਬਰ ਸਾਹਮਣੇ ਆਈ। ਕੋਨਰ ਮੈਟਕਲਾਫ ਦੇ ਜਿਹੜੇ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦਿਆਂ ਆਸਟ੍ਰੇਲੀਆ ਨੇ ਬ੍ਰਾਜ਼ੀਲ ਨੂੰ 4-2 ਦੇ ਨਾਲ ਹਰਾ ਦਿੱਤਾ, ਔਰ 52,000 ਦੀ ਸਮਰੱਥਾ ਵਾਲੇ ਇਸ ਸਟੇਡੀਅਮ ਦੇ ਵਿੱਚ ਦਰਸ਼ਕਾਂ ਦਾ ਜਿਹੜਾ ਹਜੂਮ ਸੀ ਉਹ ਪੀਲੀਆਂ ਤੇ ਜਿਹੜੀਆਂ ਹਰੀਆਂ ਜਰਸੀਆਂ ਸੀ ਉਸ ਦੇ ਵਿੱਚ ਆਸਟ੍ਰੇਲੀਆ ਨੂੰ ਸਪੋਰਟ ਕਰਦੇ ਹੋਏ ਨਜ਼ਰ ਆਇਆ। ਦੱਸ ਦਈਏ ਕਿ ਇਸ ਵਕਤ ਇਹ ਜਿਹੜਾ ਮੈਚ ਸੀ ਇਸ ਨੂੰ ਦੇਖਣ ਦੇ ਲਈ ਲੋਕ ਵੱਡੀ ਗਿਣਤੀ ਚ ਪਹੁੰਚੇ ਹੋਏ ਸੀ, ਕਿਉਂਕਿ ਬ੍ਰਾਜ਼ੀਲ ਦੇ ਸਟਾਰ ਖਿਡਾਰੀਆਂ ਨੂੰ ਦੇਖਣ ਦਾ ਆਸਟ੍ਰੇਲੀਆ ਦੇ ਵਿੱਚ ਇਸ ਤੋਂ ਬਿਹਤਰ ਮੌਕਾ ਨਹੀਂ ਮਿਲ ਸਕਦਾ। ਉਧਰ ਏਸ਼ੀਆਈ ਖੇਡਾਂ ਦੀ ਵੀ ਗੱਲ ਕਰਦੇ ਚੱਲੀਏ, ਜਿੱਥੇ ਏਸ਼ੀਆਈ ਖੇਡਾਂ ਦੇ ਵਿੱਚ ਭਾਰਤ ਦਾ ਪ੍ਰਦਰਸ਼ਨ ਹਾਲਾਂਕਿ ਤਸੱਲੀਜਨਕ ਹੀ ਕਿਹਾ ਜਾ ਸਕਦਾ, ਕੋਈ ਬਹੁਤਾ ਵਧੀਆ ਪ੍ਰਦਰਸ਼ਨ ਭਾਰਤ ਨੇ ਆਪਣੇ ਦੂਸਰੇ ਏਸ਼ੀਆਈ ਮੁਲਕਾਂ ਦੇ ਮੁਕਾਬਲੇ ਨਹੀਂ ਕੀਤਾ, ਪਰ ਐਥਲੈਟਿਕਸ ਦੇ ਵਿੱਚ ਕੱਲ੍ਹ ਦੇ ਦਿਨ ਭਾਰਤੀ ਮਹਿਲਾਵਾਂ ਦੀ ਰਿਲੇ ਟੀਮ ਨੇ ਸੁਨਹਿਰੀ ਜਿੱਤ ਲਈ। ਟਰੈਕ ਐਂਡ ਫੀਲਡ ਮੁਕਾਬਲਿਆਂ ਦੇ ਵਿੱਚ ਭਾਰਤ ਦੇ ਹੁਣ ਤੱਕ ਚੰਗੇ ਪ੍ਰਦਰਸ਼ਨ ਹੋ ਰਹੇ ਨੇ, 1 ਸੋਨੇ ਦਾ ਤੇ 4 ਕਾਂਸੇ ਦੇ ਤਮਗਮੇ ਆਪਣੇ ਨਾਮ ਕੀਤੇ ਕੱਲ ਦੇ ਦਿਨ। ਮਹਿਲਾਵਾਂ ਦੀ 4x400 ਰਿਲੇ ਦੇ ਵਿੱਚ ਭਾਰਤੀ ਮਹਿਲਾਵਾਂ ਨੇ ਐਥਲੈਟਿਕਸ ਦੇ ਇਹਨਾਂ ਮੁਕਾਬਲਿਆਂ ਚ ਭਾਰਤ ਨੂੰ ਪਹਿਲਾ ਸੋਨੇ ਦਾ ਤਮਗਾ ਦਵਾਇਆ। ਇਸ ਤੋਂ ਇਲਾਵਾ ਗੁਲਵੀਰ ਸਿੰਘ ਨੇ ਆਪਣਾ 3ਜਾ ਤਗਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਕਿਰਨ ਪਾਹਲ, ਪੁਵਮਾ ਮਚੇਤਰੀ, ਪ੍ਰਾਚੀ ਤੇ ਵਿਦਿਆ ਰਾਮਰਾਜ ਦੀ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਦੌੜ ਲਗਾਉਂਦਿਆਂ ਹੋਇਆਂ 3:29.29 ਹਿੱਸੇ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ, ਔਰ ਇਸ ਦੇ ਵਿੱਚ ਬਹਿਰੀਨ ਨੇ ਦੂਜਾ, ਚੀਨ ਨੇ 3ਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਨੀਰੂ ਢਾਂਡਾ ਦਾ ਟਰੈਪ ਸ਼ੂਟਿੰਗ ਦੇ ਵਿੱਚ ਸੋਨੇ ਦੇ ਤਗਮੇ ਦੇ ਉੱਤੇ ਨਿਸ਼ਾਨਾ ਲੱਗਿਆ। ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਏਸ਼ੀਆਈ ਖੇਡਾਂ ਦੇ ਵਿੱਚ ਮਹਿਲਾ ਟਰੈਪ ਦਾ ਵਿਅਕਤੀਗਤ ਸੋਨ ਤਗਮਾ, ਪਹਿਲਾ ਸੋਨ ਤਗਮਾ ਜਿਹੜਾ ਜਿੱਤ ਕੇ ਇਤਿਹਾਸ ਰਚਿਆ। ਇਹ ਉਹਨਾਂ ਦੀ ਪ੍ਰਾਪਤੀ ਤਾਂ ਸੀਗੀ ਉਹ, ਪਰ ਭਾਰਤੀ ਕਿਸੇ ਵੀ ਭਾਰਤੀ ਮਹਿਲਾ ਦੀ ਤਰਫ ਤੋਂ ਸ਼ੂਟਿੰਗ ਦੇ ਜਿਹੜਾ ਟਰੈਪ ਮੁਕਾਬਲਾ, ਟਰੈਪ ਸ਼ੂਟਿੰਗ ਦਾ ਮੁਕਾਬਲਾ, ਉਸ ਦੇ ਵਿੱਚ ਪਹਿਲੀ ਵਾਰ ਏਸ਼ੀਆਈ ਖੇਡਾਂ ਦੇ ਅੰਦਰ ਗੋਲਡ ਮੈਡਲ ਜਿੱਤਣਾ ਵੀ ਭਾਰਤ ਦੇ ਲਈ ਇਤਿਹਾਸ ਸੀ। ਭਾਰਤ ਹਰਿਆਣਾ ਦੇ ਜੀਂਦ ਦੀ ਰਹਿਣ ਵਾਲੀ 26 ਸਾਲ ਦੀ ਨੀਰੂ ਭਾਰਤੀ ਫੌਜ ਦੇ ਵਿੱਚ ਨਾਇਬ ਸੂਬੇਦਾਰ ਵੀ ਹੈ। ਉੱਥੇ ਖੇਡਾਂ ਦੇ ਅੱਜ ਦੇ ਇਸ ਖਬਰਾਂ ਦੇ ਸੈਗਮੈਂਟ ਦੇ ਵਿੱਚ, ਦੂਸਰੀਆਂ ਖਬਰਾਂ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।

0: ਬੇਬੇ ਦੀ ਬੁੱਕਲ ਵਰਗਾ ਲੱਗਦਾ ਪੰਜਾਬ ਕੋਲੇ। ਵੇਖ ਲਓ ਇਹੋ ਇੱਕੋ ਇੱਕ ਥਾਂ ਆ ਜਿੱਥੇ ਜਦੋਂ ਚੱਲ ਜਾਈਏ ਕਦੀ ਛੁੱਟੀਆਂ ਵੀ ਮਨਾਉਣ ਚੱਲ ਜਾਈਏ ਤਾਂ ਕੋਈ ਫਿਕਰ ਫਾਕਾ ਨਹੀਂ ਹੁੰਦਾ। ਜੋ ਜੀ ਕਰਦਾ ਕਰੀਦਾ, ਜੋ ਜੀ ਕਰਦਾ ਖਾਈਦਾ, ਜਿੱਥੇ ਮਰਜ਼ੀ ਬਹਿ ਜਾਓ, ਜਿੱਥੇ ਮਰਜ਼ੀ ਖਲੋ ਜਾਓ, ਜਿਹਦੇ ਨਾਲ ਮਰਜ਼ੀ ਤੁਸੀਂ ਦਿਲ ਦੀ ਗੱਲ ਕਰ ਸਕਦੇ ਹੋ। ਕੋਈ ਉੱਥੇ ਇਹ ਨਹੀਂ ਹੁੰਦਾ ਯਾਰ ਇਹਦੇ ਨਾਲ ਮੈਂ ਆਹ ਗੱਲ ਕਰਾਂ ਜਾਂ ਨਾ ਕਰਾਂ। ਖਰਚਾ ਪਾਣੀ ਵੀ ਸੱਚ ਜਾਣੇ ਉੱਥੇ ਤੁਹਾਨੂੰ ਬੋਝ ਨਹੀਂ ਲੱਗਦਾ। ਉੱਥੇ ਤੁਸੀਂ ਖਾਣਾ ਪੀਣਾ ਵੀ ਆ ਅਤੇ ਦਿਲ ਖੁੱਲ੍ਹੇ 'ਤੇ ਖਾਂਦੇ ਹੋ, ਦਿਲ ਖੁੱਲ੍ਹੇ 'ਤੇ ਘੁੰਮਣ ਜਾਂਦੇ ਹੋ ਵੀ ਤੁਹਾਨੂੰ ਲੱਗਦਾ ਨਹੀਂ ਯਾਰ ਮੈਂ ਉਹ ਦੂਜੇ ਪਿੰਡ ਜਾਣਾ ਅਤੇ ਮੇਰਾ ਇੰਨਾ ਖਰਚਾ ਹੋ ਜਾਣਾ। ਨਾ, ਜਦੋਂ ਜੀ ਕੀਤਾ ਬਸ ਮੂੰਹ ਚੁੱਕਿਆ, ਮੋਟਰਸਾਈਕਲ ਚੁੱਕਿਆ ਅਤੇ ਤੁਸੀਂ ਚੁੱਪ ਕਰਕੇ ਉੱਧਰ ਨੂੰ ਤੁਰ ਪੈਣਾ ਬਿਨਾਂ ਕਿਸੇ ਫਿਕਰ ਫਾਕੇ ਦੇ। ਕਿ ਨਹੀਂ ਭਾਅ ਜੀ?
1: ਕੋਈ ਸ਼ੱਕ ਨਹੀਂ ਬਲਕੀਰਤ, ਪੂਰੀ ਆਜ਼ਾਦੀ ਆ ਜੀ, ਚਾਹੇ ਫਾਟਕਾਂ 'ਤੇ ਖੜ੍ਹੇ ਹੋਵੋ।
0: ਹਾਂ, ਡਜਨ ਮੈਟਰ।
1: ਆਹੋ, ਬੰਦੇ ਖੱਤਿਆਂ ਜਾਂ ਵੱਲੋਂ ਹੋਏ ਹੁੰਦੇ ਆ ਨਾ ਜਦੋਂ ਫਾਟਕ ਲੱਗੇ ਹੁੰਦੇ ਆ ਉਹ। ਹੁਣ ਇਹ ਚੀਜ਼ਾਂ ਇੱਥੇ ਤਾਂ ਹੈ ਨਹੀਂ, ਅਤੇ ਉੱਥੇ ਗੰਦ ਪਾਉਣ ਦੀ ਆਜ਼ਾਦੀ ਆ, ਹਰ ਚੀਜ਼ ਦੀ ਆਜ਼ਾਦੀ ਆ ਕੁੱਲ ਬਣਾ ਕੇ। ਚਲੋ ਬੜੀ ਆਪਾਂ ਨੈਗੇਟਿਵ ਗੱਲ ਤਾਂ ਨਹੀਂ ਕਰਦੇ, ਪਰ ਇਹ ਜੇ ਗਾਣੇ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ ਦੇਖੋ ਕੁਛ ਵੀ ਆ, ਭਾਵੇਂ ਅਸੀਂ ਫਾਈਨੈਂਸ਼ਲੀ ਕਹਿ ਲਓ ਜਾਂ ਆਰਥਿਕ ਤੌਰ 'ਤੇ ਸਾਡਾ ਪਾੜਾ ਬਹੁਤ ਵੱਡਾ, ਜਿਹੜੇ ਵਿਕਸਿਤ ਮੁਲਕ ਨੇ ਆਸਟ੍ਰੇਲੀਆ ਵਰਗੇ ਅਮੀਰ ਮੁਲਕ ਕਹਿ ਲਈਏ, ਪਰ ਉਹਦੇ ਬਾਵਜੂਦ ਕਿਉਂਕਿ ਸਾਡੇ ਜ਼ਿੰਦਗੀ ਦੇ 20-25 ਸਾਲ ਉੱਥੇ ਲੰਘੇ ਆ, ਸਾਨੂੰ ਉਹ ਚੀਜ਼ਾਂ ਚੰਗੀਆਂ ਲੱਗਦੀਆਂ। ਹਾਲਾਂਕਿ ਸਾਡੇ ਜਿਹੜੇ ਅਗਲੀ ਜਨਰੇਸ਼ਨ ਆ, ਬੱਚੇ ਆ, ਉਹ ਉਸ ਢੰਗ ਨਾਲ ਉਹਨੂੰ ਇੰਜੋਏ ਨਹੀਂ ਕਰ ਸਕਦੇ ਜਿਸ ਢੰਗ ਨਾਲ ਅਸੀਂ ਉਸ ਚੀਜ਼ ਨੂੰ ਆਜ਼ਾਦੀ ਵਜੋਂ ਲੈਂਦੇ ਹਾਂ ਜਾਂ ਜਿਹੜੀਆਂ ਚੀਜ਼ਾਂ ਸਾਨੂੰ ਖੁਸ਼ੀ ਦਿੰਦੀਆਂ। ਕਿਉਂਕਿ ਬੰਦਾ ਹਮੇਸ਼ਾ ਆਪਣੇ ਅਤੀਤ ਨੂੰ ਲੈ ਕੇ ਝੂਰਦਾ ਅਤੇ ਉਹਨੂੰ ਇਹੀ ਲੱਗਦਾ ਵੀ ਯਾਰ ਅਤੀਤ ਮੇਰਾ ਬਹੁਤ ਸੋਹਣਾ ਸੀ। ਜਦ ਆਪਾਂ ਕਾਲਜ ਹੁੰਦੇ ਹਾਂ ਸਾਨੂੰ ਲੱਗਦਾ ਯਾਰ ਸਕੂਲ ਕਿਆ ਬਾਤਾਂ ਸੀ, ਹੈ ਨਾ। ਫਿਰ ਕਾਲਜ ਤੋਂ ਯੂਨੀਵਰਸਿਟੀ ਚਲੇ ਜਾਂਦੇ ਹਾਂ, ਫਿਰ ਨੌਕਰੀ 'ਤੇ ਲੱਗ ਜਾਂਦੇ ਹਾਂ, ਫਿਰ ਲੱਗਦਾ ਯਾਰ ਕਾਲਜ ਵਾਲੇ ਦਿਨ ਤਾਂ ਬਹੁਤ ਸੋਹਣੇ ਸੀ। ਸੋ ਉਹ ਇੱਕ ਮੈਂ ਤਾਂ ਇਹੀ ਦੇਖਦਾ ਜਿਹੜਾ ਕੰਪੈਰੀਜ਼ਨ ਆ, ਤੁਲਨਾਤਮਕ ਅਧਿਐਨ ਜ਼ਿੰਦਗੀ ਦਾ ਚੱਲਦਾ ਹੀ ਰਹਿੰਦਾ,
0: ਚੱਲਣਾ ਚਾਹੀਦਾ ਵੀ ਆ। ਕਿਉਂਕਿ ਜੇ ਆਪਾਂ ਨਾ ਕਰੀਏ ਨਾ ਇੱਕ ਦੂਜੇ ਨਾਲ ਕਨੈਕਟ, ਤਾਂ ਫਿਰ ਬੋਰਿੰਗ ਜਿਹੀ ਹੋ ਜਾਂਦੀ ਲਾਈਫ ਹਮੇਸ਼ਾ। ਜਦੋਂ ਆਪਾਂ ਸੋਚਦੇ ਨਾ ਵੀ ਯਾਰ ਉਦੋਂ ਆਹ ਚੀਜ਼ ਵਧੀਆ ਸੀ ਜਾਂ ਇਦੋਂ ਆਹ ਚੀਜ਼ ਨਹੀਂ ਹੀ ਵਧੀਆ, ਅਤੇ ਉਹ ਇੱਕ ਤੁਹਾਨੂੰ ਕੰਪੈਰੀਜ਼ਨ ਮਿਲਦਾ, ਫਿਰ ਉਹ ਜੂਣ ਦਾ ਇੱਕ ਢੰਗ ਜਿਹਾ ਕਹਿ ਲਓ ਜਾਂ ਫਿਰ ਤਰੀਕਾ ਜਿਹਾ ਕਹਿ ਲਓ ਜਾਂ ਫਿਰ ਕਹਿ ਲਓ ਕਿ ਇੱਕ ਢਾਹ ਜਿਹਾ ਮਿਲ ਜਾਂਦਾ, ਉਹਦੇ ਨਾਲ ਬੰਦਾ ਰਿਲੇਟ ਜਿਹਾ ਕਰੀ ਜਾਂਦਾ ਅਤੇ ਬਸ ਤੁਰਿਆ ਫਿਰਦਾ। ਕਿਉਂਕਿ ਬੰਦੇ ਨੂੰ ਚਾਹੀਦਾ ਕੀ ਹੁੰਦਾ ਵਾ, ਦੋ ਚਾਰ ਬੰਦੇ ਦਿਨ ਚਾਹੀਦੇ ਜਿਹੜੀ ਉਹਦੀ ਗੱਲ ਸੁਣ ਲੈਣ, ਅਤੇ ਜਾਂ ਆਪਣੇ ਆਪਣੇ ਇਹੋ ਜਿਹੀਆਂ ਗੱਲਾਂ ਕਰਕੇ ਵਧਿਆ ਰਹਿੰਦਾ, ਨਹੀਂ ਤਾਂ ਫਿਰ ਖਲੋਤਾ ਖਲੋਤਾ ਰਹੂਗਾ ਇੱਕੋ ਥਾਂ।
1: ਇੱਕ ਹਾਣ ਪ੍ਰਮਾਣ 'ਚ ਬੰਦਾ ਬੜੀ, ਹੈ ਨਾ, ਕੰਪਨੀ ਕਹਿੰਦੇ ਆਪਾਂ ਜਿਹਨੂੰ, ਉਹਦੇ 'ਚ ਬੜਾ ਇੰਜੋਏ ਕਰਦਾ। ਕਿਉਂਕਿ ਜਿੱਥੇ ਹਾਣ ਪ੍ਰਮਾਣ ਹੈ ਨਹੀਂ ਉੱਥੇ ਤੁਸੀਂ ਉਸ ਢੰਗ ਨਾਲ ਆਨੰਦ ਨਹੀਂ ਲੈ ਸਕਦੇ ਜ਼ਿੰਦਗੀ ਦਾ, ਕਿਉਂਕਿ ਉਹੋ ਜਿਹੀਆਂ ਗੱਲਾਂ ਉਸ ਫ੍ਰੀਕੁਐਂਸੀ 'ਤੇ ਆ ਕੇ, ਰੇਡੀਓ ਨਹੀਂ ਜ਼ਿੰਦਗੀ ਦਾ ਪੁੜਪੜ ਕਰਦਾ ਹੀ ਰਹਿੰਦਾ, ਫਿਰ ਇੱਕ 1674 'ਤੇ ਆ ਕੇ ਟਿਊਨਿੰਗ ਜੀ ਫਿੱਟ ਬੈਠਦੀ ਹੈ, ਬੰਦਾ ਕਹਿੰਦਾ ਹੁਣ ਸੁਣਨ ਲੱਗਿਆ,
0: ਹੁਣ ਬਣੀ ਗੱਲ, ਮਤਲਬ ਦੀ ਗੱਲ ਸੁਣਨ ਲੱਗੀ, ਮਤਲਬ ਦੀ ਆਵਾਜ਼ ਸੁਣਨ ਲੱਗੀ।
1: ਉਹ ਹੁਣ ਚਲੋ, ਹੈ ਨਾ, ਉਹ ਚੀਜ਼ਾਂ ਨੇ ਜ਼ਿੰਦਗੀ 'ਚ ਆਪਾਂ, ਐਪਸ ਆ ਗਈਆਂ, ਹੋਰ ਬੜਾ ਕੁਛ ਆ ਗਿਆ, ਖਲਾਰਾ ਵਧਾ ਲਿਆ, ਅਤੇ ਉਹਦੇ ਨਾਲ ਜਾਣ ਸੌਖੀ ਵੀ ਹੋਈ ਆ ਅਤੇ ਔਖੀ ਵੀ ਹੋਈ ਆ। ਜੇ ਆਪਾਂ AI ਦੇ ਜ਼ਮਾਨੇ ਦੀ ਗੱਲ ਕਰੀਏ, ਉਹ ਚੀਜ਼ਾਂ ਪਹਿਲਾਂ ਹੈ ਨਹੀਂ ਸੀਗੀਆਂ, ਪਹਿਲਾਂ ਅਸੀਂ ਟੈਕਨੋਲੋਜੀ ਨੂੰ, ਹੈ ਨਾ, ਬਣਾਇਆ ਅਤੇ ਟੈਕਨੋਲੋਜੀ ਨੂੰ ਆਪਣੇ ਕੰਟਰੋਲ 'ਚ ਕੀਤਾ, ਟੈਕਨੋਲੋਜੀ ਸਾਡੀ ਗੁਲਾਮ ਸੀ, ਹੁਣ ਅਸੀਂ ਟੈਕਨੋਲੋਜੀ ਦੇ ਗੁਲਾਮ ਬਣਦੇ ਜਾਂਦੇ ਹਾਂ। ਅਤੇ ਦੂਜਾ ਆਸਪੈਕਟ ਉਹਦਾ ਇਹ ਆ ਵੀ ਕੋਈ ਵੀ ਚੀਜ਼ ਜਦ ਨਵੀਂ ਆਉਂਦੀ ਆ, ਤਬਦੀਲੀ ਹੁੰਦੀ ਆ, ਜਦ ਮੋਬਾਈਲ ਨਹੀਂ ਸੀ ਆਏ ਉਦੋਂ ਟੈਲੀਵਿਜ਼ਨ